0: आइस एंड वाटर डिस्पेंसर वाला फुल साइज फ्रिज है, ग्लास टॉप का इलेक्ट्रिक स्टोव है, टॉल टब की डिशवॉशर है, $4,500 की वैल्यू का तीन प्रीमियम अपलाइंस का बंडल है जिहड़ा कि सिर्फ $2,799 $2,799 च इस वीकेंड तुसीं अपलाइंस सेक्शन ते लगा सकते हैं। जिन्हें भी कस्टमर अपने घर के लिए वॉशर ते ड्रायर दे विच डील देख रहे ने, फ्रंट लोड का अल्ट्रा लार्ज कपैसिटी का स्टेनलैस स्टील कलर का वाईफाई कनैक्टिविटी वाला वॉशर ते ड्रायर का पेयर है जिहड़ा कि $2,200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1,499 $1,499 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਸੈਕਸ਼ਨ ਤੇ ਲਗਾ ਸਕਦੇ ਆ। ਲਾਸਟ ਦੇ ਵਿੱਚ ਸਾਡੇ ਟੀਵੀ ਸੈਕਸ਼ਨ ਚ 75 ਇੰਚ 75 ਇੰਚ ਦਾ ਐਲਈਡੀ ਸਮਾਰਟ 4K ਟੀਵੀ ਸਿਰਫ $799 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਦੋ ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਆ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054 905-450-0054 ਅਪਲਾਈਂਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦ ਟਾਈਮ ਨਵੀ।
1: ਥੈਂਕ ਯੂ ਸੋ ਮਚ ਮਨੀਤ, ਬਹੁਤ ਸ਼ੁਕਰੀਆ ਤੁਹਾਡਾ। ਤੇ ਇੱਕ ਦੋ ਮੈਸੇਜ ਦੇ ਦਈਏ ਫਿਰ ਅਗਲੀ ਕਾਲ ਵੀ ਲੈਣੇ ਆ। ਯਾਦ ਰੱਖੋ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਈਗਲ ਟਰੱਕ ਨੂੰ ਤੁਸੀਂ ਕਾਲ ਕਰਨਾ ਜੇ ਤੁਸੀਂ ਟਰੱਕਾਂ ਦੇ ਨਵੇਂ ਟਾਇਰ ਜਾਂ ਅਲਾਈਨਮੈਂਟ ਕਰਾਉਣੀ ਹੈ, ਜਾਂ ਤੁਸੀਂ ਰੱਬ ਤੁਹਾਡਾ ਭਲਾ ਕਰੇ ਸੋ ਨਵੇਂ ਟਾਇਰ ਅਲਾਈਨਮੈਂਟ ਐਂਡ ਤੀਜੀ ਗੱਲ ਕਿਹੜੀ ਸੀ, ਓਇਲ ਚੇਂਜ ਕਰਾਉਣਾ। ਹਾਂ, ਬਹੁਤ ਵੱਡਾ ਡਿਸਕਾਊਂਟ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ 10874 ਸਟੀਲਸ ਐਵਨਿਊ ਈਸਟ ਸਟੀਲਸ ਅਤੇ ਜੇਮਸਨੋ ਪਾਰਕਵੇ ਦੇ ਬਿਲਕੁਲ ਕੋਰਨਰ ਤੇ। ਇੱਕ ਵਾਰ ਜਾਓ, ਇਹਨਾਂ ਨੇ ਬਹੁਤ ਵੱਡਾ ਡਿਸਕਾਊਂਟ ਤੁਹਾਨੂੰ ਦੇ ਦੇਣਾ। 401 ਤੋਂ ਉੱਤਰਨ ਸਾਰ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ 10874 ਸਟੀਲਸ ਐਵਨਿਊ ਈਸਟ 6472346293 ਪ੍ਰਸੀਜ਼ਨ ਵੀਲ ਅਲਾਈਨਮੈਂਟ ਕਰਦੇ ਨੇ, ਟਰੱਕਾਂ ਲਈ ਗੱਡੀਆਂ ਲਈ ਵੀ ਕਰਦੇ ਆ। ਸੋ ਇੱਕ ਵਾਰ ਮਾਰੋ ਗੇੜਾ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ 1981। ਹਾਂਜੀ
2: ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੀ
1: ਹਾਲ ਸਤਿ ਸ਼੍ਰੀ ਅਕਾਲ ਜੀ, ਵਧੀਆ ਜੀ, ਕੀ ਬਣਦਾ?
2: ਕਾਲਜ ਯਾਦ ਕਰਾਇਆ ਤੁਸੀਂ, ਸਾਡੇ ਕੋਲ ਸਪਲੈਂਡਰ ਹੁੰਦਾ ਸੀਗਾ ਕਾਲਜ ਵਿੱਚ, ਤੇ ਮੇਰਾ ਦੋਸਤ ਯੂਨੀ ਪੜ੍ਹਦਾ ਸੀਗਾ ਉੱਥੇ ਲੁਧਿਆਣੇ ਕੇਯੂ, ਤੇ ਮੈਨੂੰ ਫੋਨ ਕਰ ਲੈਂਦਾ ਹੁੰਦਾ ਸੀਗਾ ਮੰਡੇ, ਬਈ ਆ ਜਾਈਏ ਇਸ ਵੀਕਐਂਡ, ਤੇ ਮੈਂ ਫਰਾਈਡੇ 'ਚ ਆ ਵੜਨਾ ਦੁਪਹਿਰ ਵਾਲੀ ਬੱਸ 'ਚ ਆ ਵੜਨਾ, ਤੁਹਾਨੂੰ ਪਿਕ ਕਰ ਲੈਣਾ। ਤੇ ਬਸ ਤਿੰਨ ਦਿਨ ਬੀੜਾ ਪੀਣੀਆਂ ਸੀ ਹਨਾ, ਤੇ ਚੜੇ ਕਲੋਜ਼ ਹੁੰਦਾ ਸੀ ਉਦੋਂ ਮਾਲ, ਬੜਾ ਚਾਹ ਹੁੰਦਾ ਸੀ ਉਦੋਂ ਨਾ ਮਾਲ ਦੇਖਣ ਜਾਣਾ, ਦੋ ਬੀੜਾ ਪੀ ਕੇ ਚੋ ਮਾਲ ਗੇੜਾ ਮਾਰਨ ਜਾਣਾ ਮੁੜ ਕੇ, ਤੇ ਸੌਂਦੇ ਸੌਂਦੇ ਤਾਂ ਹੁੰਦੇ ਨੀ ਸੀਗੇ, ਰਾਤ 3 ਵਜੇ ਸੌਂਦੇ ਹੁੰਦੇ ਸੀਗੇ ਕਿਉਂਕਿ ਅਗਲੇ ਦਿਨ ਲੇਟ ਹੁੰਦਾ ਸੀਗਾ, ਤੇ ਰਾਤ ਨੂੰ ਫਿਰ ਕਈ ਵਾਰ ਇਹ ਹੁੰਦਾ ਯਾਰ ਚੱਲ ਹੀਟਰ ਲੱਗਿਆ ਹੁੰਦਾ ਸੀਗਾ ਰੂਮ ਚ, ਲੈ ਜੀ ਨੂੰ ਜੇ ਪਾ ਕੇ ਚਾਹ ਬਣਾਉਣੀ ਰਾਤ ਨੂੰ, ਅਸੀਂ ਉਹ ਟਾਈਮ ਮਿਸ ਕਰ,
1: ਤਿੰਨ ਚਾਰ ਬੀੜਾ ਪੀ ਕੇ ਫਿਰ ਚਾਹ ਬਣਾਉਣੀ,
2: ਹਾਂ ਜੋ ਘੁੰਮ ਫਿਰ ਕੇ ਆ ਜਾਣਾ ਕਿਉਂਕਿ ਮਾਲ ਸਾਰੇ ਬੰਦ ਹੋ ਜਾਣੇ ਹਨਾ ਲੰਚ ਸੋਰੀ ਡਿਨਰ ਕਰ ਕਰਕੇ, ਉਸ ਤੋਂ ਬਾਅਦ ਰਲ ਮਿਲ ਕੇ ਕੀ ਕਰੀਏ ਹੁਣ ਅਸੀਂ, ਤਾਂ ਛੁੱਟੀ ਜਾਣੀ ਹੋਸਟਲ ਵਿੱਚ ਸਾਰੀ ਰਾਤ, ਤੇ ਉਸ ਤੋਂ ਬਾਅਦ ਕਹਿੰਦੇ ਯਾਰ ਨੀਂਦ ਆਉਣ ਲੱਗ ਗਈ, ਹੁਣ ਨਾ ਲੈਚੀਆਂ ਪਾ ਕੇ ਚਾਹ ਬਣਾਉਂਦੇ ਹਾਂ
1: ਇਕੱਠੀ। ਅੱਛਾ,
2: ਉਹ ਟਾਈਮ ਸਾਨੂੰ ਬਹੁਤ ਯਾਦ ਆਉਂਦਾ ਵਾ, ਤੇ ਉਸ ਤੋਂ ਬਾਅਦ ਤੇ ਮੈਂ ਇੰਜੀਨੀਅਰਿੰਗ ਕਾਲਜ ਪੜ੍ਹਦਾ ਸੀਗਾ, ਪਾਰਟੀ ਹੋਣੀ ਪਈ ਆ ਫਲਾਨੇ ਦਾ ਬਰਥਡੇ, ਹਰ ਲਾਈਕ ਵੀਕ ਇੱਕ ਅੱਧੇ ਬੰਦੇ ਹੋਣਾ ਸੀ ਹਨਾ ਬਰਥਡੇ ਹੋਣਾ ਹੀ ਹੋਣਾ ਸੀਗਾ, ਤੇ ਉਹ ਬੋਤਲ ਲੈ ਲੈਣੀ, ਤੇ ਉਹ ਕਹਿੰਦੇ ਇੱਕ ਬੋਤਲ ਨਾਲ ਕੀ ਬਣੂਗਾ, ਕਿਹੜਾ ਦੋ ਬੋਤਲਾਂ ਲੈ ਕੇ ਆਈਏ, ਤੇ ਬਈ ਉੱਥੇ ਸੋਨੀਆ ਢਾਬਾ ਸੀ ਢਾਬੇ ਜਾ ਵੜਨਾ ਆਰਡਰ ਕਰ ਦੇਣਾ,
1: ਉਹਦੇ ਪੈਸੇ ਚਾਹੀਦੇ ਆ, ਬਿੱਲ ਬੱਤੀਆਂ ਉਹਦੇ ਵੀ, ਰੈਂਟ ਦੇ ਉਹਦੇ ਵੀ,
2: ਉਹਦੇ 500 ਰੁਪਏ ਚੋਣਾ ਰਾਜੇ ਆਪਾਂ, ਕੋਈ ਫਿਕਰ ਨੀ ਸੀ ਕੱਲ ਦੀ,
1: ਪਿੱਛੇ ਯਾਦਾਂ ਰਹਿ ਜਾਣੀਆਂ, ਤੇ ਇੱਕ ਲਾਈਫ ਹੈ ਤੇ ਲਾਈਫ ਦੇ ਵਿੱਚ ਇਦਾਂ ਹੀ ਚੱਲਦਾ। TSC ਕੰਸਟਰਕਸ਼ਨ, ਤਲਵਿੰਦਰ ਭਾਜੀ ਨੂੰ ਫੋਨ ਕਰੋ, ਇੰਟਰਲੋਕਿੰਗ ਕਰਾਉਣੀ ਇਹਨਾਂ ਕੋਲੋਂ ਕਰਾਓ, ਇਹਨਾਂ ਦਾ ਦੇਖ ਕੇ ਨਾ ਕੰਮ ਤੁਸੀਂ ਕਹੋਗੇ ਨਵੀਂ ਯਾਰ ਵੀ ਵਾਕਈ ਅਸੀਂ ਫੋਟੋ ਦੇਖ ਕੇ ਬਹੁਤ ਵਧੀਆ ਲੱਗਿਆ, ਇਨ ਪਰਸਨ ਦੇਖ ਕੇ ਉਦੋਂ ਹੀ ਵਧੀਆ ਲੱਗਿਆ। ਇਹਨਾਂ ਨੇ ਨਾ ਪਿਛਲੇ ਸਾਲ ਕਿਸ ਦੇ ਘਰੇ ਕੰਮ ਕੀਤਾ, ਕੈਲੇਡਨ ਦੇ ਵਿੱਚ ਇੱਕ ਘਰ ਤੇ ਬਾਹਰ ਉਹਨਾਂ ਨੇ ਡਰਾਈਵੇ ਬਣਵਾਇਆ, ਇੰਟਰਲੋਕਿੰਗ ਕੀਤੀ, ਤੇ ਮੈਨੂੰ ਲੱਗਦਾ 6-7 ਜੋਬਾਂ ਉੱਥੋਂ ਮਿਲੀਆਂ, ਨਾਲ ਦੇ ਜਿੰਨੇ ਨੇਬਰ ਸੀਗੇ ਸਾਰੇ ਕਹਿੰਦੇ ਭਾਜੀ ਇੰਨਾ ਸੋਹਣਾ ਕੰਮ ਆ ਸਾਡਾ ਵੀ ਕਰਿਓ। ਸੋ ਇੱਦਾਂ ਦੇ ਬੰਦੇ ਜਿਹਨਾਂ ਨੂੰ ਬਾਹਲੀ ਕੋਈ ਪ੍ਰਮੋਸ਼ਨ ਦੀ ਲੋੜ ਨਹੀਂ, ਚਲੋ ਸਾਡੇ ਨਾਲ ਭਾਜੀ ਪਿਛਲੇ 5-7 ਸਾਲਾਂ ਤੋਂ ਜੁੜੇ ਤੇ ਬੰਦੇ ਬਹੁਤ ਵਧੀਆ ਨੇ। ਸੋ TSC ਕੰਸਟਰਕਸ਼ਨ, ਬੈਕਹੇਡ ਪੱਕੀ ਕਰਾਓ, ਐਗਰੀਗੇਟ ਸਟੈਂਪਡ ਪਲੇਨ ਕੰਕਰੀਟ ਇੰਟਰਲੋਕਿੰਗ ਕਰਾਉਣੀ ਆ, ਕਹਿੰਦੇ ਕਿ ਨਾ ਵੀ ਸਾਡਾ ਲਾਇਆ ਪੱਥਰ ਅਸੀਂ ਇੰਨਾ ਵਧੀਆ ਸਮਾਨ ਯੂਜ਼ ਕਰਦੇ ਹਾਂ, ਮਾੜਾ ਮੋਟਾ ਵੀ ਨਹੀਂ ਹਿਲਦਾ, ਜੇ ਕੋਈ ਇਸ਼ੂ ਆਉਂਦਾ ਆ ਕੇ ਠੀਕ ਵੀ ਕਰਾਂਗੇ। 416-930-4238 416-930-4238
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: This is AM 530, CHLO AM, an Evanoff communication station serving Brampton, Mississauga, Toronto, the GTA, and the world at am530.ca.
1: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 647-504-1557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਓਕੇ, ਮੈਂ ਇੱਕ ਕਾਲ ਲੈ ਕੇ ਫਿਰ ਅਮਨ ਜੀ ਵੀ ਸਾਡੇ ਨਾਲ ਨੇ 3317। ਹੈਲੋ
5: ਜਨਾਬ, ਜਨਾਬ 3317 ਬੋਲ ਰਹੇ ਹਾਂ
1: ਜੀ।
5: ਸਰ ਤੁਸੀਂ ਟੌਪ ਟੌਪਿਕ ਐਸਾ ਛੇੜਿਆ ਕੁੜੀਆਂ ਛੇੜਨ ਦਾ, ਹੁਣ ਬੁੱਢੇ ਹੋ ਗਏ ਹੁਣ ਯਾਦ
1: ਨਹੀਂ, ਕੁੜੀਆਂ ਦੀ ਤਾਂ ਗੱਲ ਹੀ ਨਹੀਂ ਕੀਤੀ ਅਸੀਂ, ਉਹ ਤਾਂ ਤੁਸੀਂ ਯਾਦ ਕਰਦੇ ਹੋ। ਨਾਲੇ ਤਾਂ ਬੁੜੇ ਹੋ ਗਏ, ਨਾਲੇ ਮੈਂ ਤਾਂ ਕੁੜੀ ਦਾ, ਮੈਂ ਤਾਂ ਇਹ ਕਿਹਾ ਹੀ ਨਹੀਂ ਕਿਸੇ ਕੁੜੀ ਦੀ ਗੱਲ ਹੀ ਨਹੀਂ ਕੀਤੀ, ਤੁਹਾਨੂੰ ਪਤਾ ਨਹੀਂ ਕਿਹੜੀ ਕੁੜੀ ਯਾਦ ਆ ਗਈ।
5: ਨਹੀਂ ਉਹ ਜਿਹੜੇ ਹੁਣ ਕਹਿੰਦੇ ਨਾ ਕੁੜੀ ਦੀ ਰੱਖਿਆ ਕਰਦੇ ਸਾਂ,
1: ਹਾਂ ਉਹ ਤਾਂ ਰਕਸ਼ਾ ਦੀ ਗੱਲ ਕਰਦੇ, ਤੁਸੀਂ ਛੇੜਨ ਦੀ ਗੱਲ ਕਰ ਗਏ।
5: ਨਹੀਂ ਨਹੀਂ ਉਹ ਰਕਸ਼ੇ ਦੀ, ਮੈਂ ਵੀ ਇੱਕ ਰਕਸ਼ਾ ਕਰਦਾ ਰਿਹਾ ਕਿਸੇ ਦੀ, ਇੱਕ ਦੀ ਸਾਲਬਰ, ਤੇ ਫਿਰ ਇੱਕ ਬੰਦਾ ਆਇਆ ਮੇਰੇ ਕੋਲ, ਤੇ ਮੇਰੇ ਬੋਲਣ ਦੀ ਹਿੰਮਤ ਨਹੀਂ ਸੀ ਹੁੰਦੀ। ਬੰਦਾ ਆਇਆ ਮੇਰੇ ਕੋਲ ਤੇ ਕਹਿੰਦਾ ਕੁੜੀ ਚੰਗੀ ਹੈ। ਮੈਂ ਕਿਹਾ ਚੰਗੀ ਤੇ ਕਹਿੰਦਾ ਕੁਛ, ਕਹਿੰਦਾ ਕਿਉਂ ਨੀ ਰੋਜ਼ ਆ ਕੇ ਖੜਾ ਹੋ ਜਾਂਦਾ। ਤੇ ਮੈਂ ਫਿਰ ਵੀ ਚੁੱਪ ਰਿਹਾ ਤੇ ਕਹਿੰਦਾ ਮੇਰੀ ਬੇਟੀ ਹੈ।
1: ਅੱਛਾ,
5: ਮੈਂ ਗਿਆ, ਫਿਰ ਉਹਨੇ ਆਪਣਾ ਤਾਰਫ ਕਰਾਇਆ ਔਰ ਅੱਜ ਉਹ ਮੇਰੀ ਵਾਈਫ ਹੈ।
1: ਓ ਵਾਹ ਵੇ ਵਾਹ, ਕੀ ਬਾਤ ਹੈ,
5: ਖੜੇ
1: ਹੋ ਗਏ ਬਟ ਬੋਲਣ ਦੀ ਹਿੰਮਤ ਨਹੀਂ ਸੀ। ਹੈ, ਚਲੋ ਠੀਕ ਹੈ, ਥੈਂਕ ਯੂ ਸਰ, ਬਹੁਤ ਸ਼ੁਕਰੀਆ। ਸੋ ਸਾਡੇ ਨਾਲ ਅਮਨ ਜੀ ਜੁੜ ਚੁੱਕੇ ਨੇ ਤੇ ਕੱਲ ਨੂੰ ਰੇਡੀਓ ਆਵਾਜ਼ ਤੁਸੀਂ ਸੁਣੋਗੇ ਸਵੇਰੇ 10 ਤੋਂ ਲੈ ਕੇ 1 ਵਜੇ ਤੱਕ, ਤੇ ਏਸੀ ਸਟੇਸ਼ਨ, ਏਸੀ ਸਟੂਡੀਓ, ਏਸੀ ਨੰਬਰ ਤੇ। ਤੇ ਅਮਨ ਜੀ ਸਾਡੇ ਨਾਲ ਨੇ ਜੀ। ਅਮਨ ਜੀ,
5: ਹਾਂ, ਥੈਂਕ ਯੂ ਰਵੀ, ਗੱਲ ਸੁਣ ਕੇ ਯਾਰ ਵੀ ਫਰੈਸ਼ ਹੋ ਗਏ ਭਾਜੀ ਦੀ।
1: ਹਾਂ ਸਹੀ,
5: ਉਹਨੇ ਗੱਲ ਬੜੀ ਡਿਫਰੈਂਟ ਵੇ ਨਾਲ ਸ਼ੁਰੂ ਕੀਤੀ, ਪਰ ਬਾਅਦ ਜਦੋਂ 42 ਇਅਰਸ ਕਿਹਾ ਨਾ, ਮੈਨੂੰ ਬੜਾ ਵਧੀਆ ਲੱਗਿਆ।
1: 42, ਕੀ ਬਾਤ ਹੈ,
5: ਪੰਜਾਬੀ ਰੇਡੀਓ ਸਾਰਿਆਂ ਤੇ ਜੁੜਦੇ ਹੋਏ, ਤੇ ਕੋਈ ਵੀ ਜਿਵੇਂ ਸੈਟਰਡੇ ਦੇ ਲਾਈਵ ਔਨ ਲੋਕੇਸ਼ਨ ਜਾਂ ਸ਼ਾਮ ਦੇ ਤੁਸੀਂ ਕਰਾਉਂਦੇ ਹੈਗੇ, ਤੁਸੀਂ ਚਾਹੁੰਦੇ ਹੈਗੇ ਨਵੀਂ ਨੇ ਗੱਲ ਕਰ ਲੈਣੀ ਹੈ, ਤੇ ਸੈਟਰਡੇ ਨੂੰ ਵੀ ਅਸੀਂ 3 ਘੰਟੇ ਲਗਾਤਾਰ ਲਾਈਵ ਲੋਕੇਸ਼ਨ ਸ਼ੋਅ ਜਿਹੜੇ ਕਰਦੇ ਹੁੰਦੇ ਆ, ਤੇ ਬਹੁਤ ਸਾਰੇ ਲੋਕ ਕੰਟੈਕਟ ਕਰ ਰਹੇ ਨੇ, ਤੇ ਸਾਨੂੰ ਕੋਈ ਵੀ ਜਿਹੜਾ ਸੁਣਨਾ ਚਾਹੁੰਦੇ ਸਵੇਰੇ, ਤੁਸੀਂ 10 ਵਜੇ ਤੋਂ ਲੈ ਕੇ ਜਿਹੜਾ ਹੈਗਾ ਸਵੇਰੇ 1 ਵਜੇ ਤੱਕ ਲਗਾਤਾਰ 3 ਘੰਟੇ ਦਾ ਸ਼ੋਅ ਹੋਊਗਾ, ਤੇ ਨੰਬਰ ਸੇਮ ਤੇ ਸੇਮ ਸਟੂਡੀਓ। ਤੇ ਨਾਲ ਨਾਲ ਮੈਂ ਵੀ ਦੱਸਣਾ ਚਾਹੁੰਦਾ ਸੀਗਾ ਸਾਰਿਆਂ ਨੂੰ ਕਿ ਜਿਹੜੇ ਨਾ ਲੋਕ ਪਾਰਟੀਜ਼ ਨੇ ਅੱਗੇ, ਤੁਹਾਡੇ ਕੋਈ ਵਿਆਹ ਸ਼ਾਦੀ ਮੰਗਣਾ ਹੈਗਾ, ਤੁਸੀਂ ਵੱਡਾ ਬੈਂਕਟ ਹਾਲ ਨਹੀਂ ਕਰ ਸਕਦੇ, ਜਾਂ ਤੁਸੀਂ ਚਾਹੁੰਦੇ ਛੋਟੀ ਗੈਦਰਿੰਗ ਹੈ, ਕੋਈ ਜਨਮ ਦਿਨ ਮਨਾਉਣਾ ਕਿਸੇ ਨੇ ਵੀ, ਕਿਸੇ ਨੇ ਵੀ ਕੋਈ ਵੀ ਫੰਕਸ਼ਨ ਹੈਗਾ ਸਵੀਟ 16 ਤੋਂ ਲੈ ਕੇ ਸਾਰੇ, ਤੁਹਾਡੇ ਇੱਥੇ ਸਕਰੀਨ ਲੱਗੇ ਹੋਏ ਨੇ ਵੱਡੇ ਸਕਰੀਨ, ਉਹਦੇ 'ਚ ਤੁਸੀਂ ਆਪਣੀ ਪੈਨ ਡਰਾਈਵ ਲਿਆਓ, ਤੁਹਾਡੇ ਬੱਚੇ ਦੀ ਜਾਂ ਤੁਹਾਡੇ ਪਰਿਵਾਰ ਦੀਆਂ ਫੋਟੋ ਚੱਲਣਗੀਆਂ, ਤੁਸੀਂ ਡੀਜੇ ਲੱਗਿਆ ਹੋਇਆ, ਇਹ ਹੈਗੀ ਹੈ ਨਜ਼ਾਰਾ ਦੀ ਗੱਲ ਕਰਦਾ, ਨਜ਼ਾਰਾ ਫਾਈਨ ਇੰਡੀਅਨ ਰੈਸਟੋ ਹੈ ਜਿਹੜਾ ਕਿ ਰੈਸਟੋਰੈਂਟ ਬਾਹਰ, ਤੁਸੀਂ ਨਜ਼ਾਰਾ ਇੰਡੀਅਨ ਰੈਸਟੋਰੈਂਟ ਪਾਲਣਾ ਗੂਗਲ ਦੇ ਉੱਤੇ, ਗੂਗਲ ਨੇ ਉੱਪਰ ਲਿਆਉਣਾ ਹੈਗਾ ਤੁਹਾਨੂੰ, ਤੇ ਤੁਸੀਂ ਇੱਥੇ ਕੈਪੈਸਿਟੀ ਹੈ ਅਰਾਊਂਡ ਜਿਹੜਾ ਹੈਗਾ 80 to 100 ਬੰਦੇ ਦੀ ਤੁਸੀਂ ਪਾਰਟੀ ਕਰਨੀ ਹੈ, ਸਟੇਜ ਡੀਜੇ ਤੁਹਾਡਾ ਡਾਇਨਰ ਬਣਿਆ ਹੋਇਆ, ਕੈਬਿਨਸ ਬਣੇ ਹੋਏ ਨੇ, ਤੁਸੀਂ ਕਿਸੇ ਨੇ ਬਿਜ਼ਨਸ ਮੀਟਿੰਗ ਲਈ ਬਹਿਣਾ 5-7 ਬੰਦਿਆਂ ਨੇ, ਕੈਬਿਨ ਬਣੇ ਨੇ, ਇੰਟਰਨੈਟ ਵਾਈਫਾਈ ਸਾਰਾ ਹੈਗਾ, ਤੇ ਪਲੱਸ ਬਾਹਰ ਪੈਟੀਓ ਜਿਹੜਾ ਹੈਗਾ ਬੜਾ ਵੱਡਾ ਪੈਟੀਓ ਆ ਬਾਹਰ, ਸਟੀਲ ਐਂਡ ਕੈਨੇਡੀ ਦਾ ਇੰਟਰਸੈਕਸ਼ਨ ਹੈ, 30 ਰੈਂਬਲਰ ਡਰਾਈਵ ਜਿਹੜਾ ਕਿ ਕੈਨੇਡੀ ਐਂਡ ਸਟੀਲ ਤੋਂ ਤੁਸੀਂ ਜਦੋਂ ਨੌਰਥ ਨੂੰ ਜਾਂਦੇ ਹੋ ਕੁਈਨ ਸਟਰੀਟ ਵੱਲ ਨੂੰ ਤਾਂ ਜਿੱਥੇ ਤਵਾ ਕਿਚਨ ਆ ਜਾਂਦਾ, ਤਵਾ ਐਕਸਪੈਕਸ 30 ਰੈਂਬਲਰ ਡਰਾਈਵ ਦੇ ਉੱਤੇ ਹੁੰਦਾ, ਤਵਾ ਐਕਸਪੈਕਸ ਤਵਾ ਕਿਚਨ ਵਾਲੇ ਪਲਾਜ਼ੇ ਦੇ ਵਿੱਚ ਆ ਇਹ, ਤੇ ਤੁਸੀਂ ਕਿਸੇ ਨੇ ਵੀ ਕੋਈ ਵੀ ਜਿਹੜਾ ਹੈਗਾ ਕੋਈ ਕਾਲ ਕਰਨੀ ਆ, ਪਾਰਟੀ ਬੁੱਕ ਕਰਨੀ ਆ, ਥੋੜ੍ਹੀ ਸਪੈਸ਼ਲ ਡਿਸਕਾਊਂਟ ਹੋਊਗਾ, ਮੈਂ ਇਹਨਾਂ ਕੋਲ ਆਇਆ ਹੋਇਆ ਇੱਥੇ, ਕੋਈ ਵੀ ਹੁਣੇ ਕਾਲ ਕਰ ਲਿਓ 905-451-2600, 905-451-2600 ਬਾਰ ਡੀਜੇ ਲੇਜ਼ਰ ਲਾਈਟਸ ਹੋ ਗਈਆਂ, ਵਾਸ਼ਰੂਮ ਵੱਡੇ ਵੱਡੇ ਨੇ, ਏਅਰਪੋਰਟ ਵਰਗੇ ਵਾਸ਼ਰੂਮ ਨੇ ਵੱਡੇ, 7-8 ਵਾਸ਼ਰੂਮ ਨੇ ਅੰਦਰ ਬਣੇ ਹੋਏ, ਬਹੁਤ ਸੋਹਣਾ ਫਲੋਰ ਹੈ, ਬੜਾ ਵਧੀਆ ਐਂਬੀਅੰਸ ਹੈ, ਤੇ ਤੁਸੀਂ ਨਵੀਂ ਵੀ ਇੱਥੇ ਆਊਗਾ ਕਿਸੇ ਨੂੰ ਲਾਈਵ ਲੋਕੇਸ਼ਨ ਕਰਾਂਗੇ ਅਸੀਂ ਸਾਰੇ, ਬਟ ਹਜੇ ਸਿਰਫ ਇਹ ਸੋਫਟ ਓਪਨਿੰਗ ਦੇ ਉੱਤੇ ਹੈ, ਤੇ 905-451-2600 ਨੰਬਰ ਹੈ ਨਜ਼ਾਰਾ ਦਾ, 905-451-2600, ਕੋਈ ਵੀ ਤੁਹਾਡਾ ਮਤਲਬ ਡੇਟਸ ਬਹੁਤ ਸਾਰੀਆਂ ਬੁੱਕ ਹੋ ਰਹੀਆਂ ਨੇ, ਕੋਈ ਵੀ ਤੁਹਾਡਾ ਇਵੈਂਟ ਹੈ ਤੁਸੀਂ ਲੇਟ ਨਾ ਕਰੋ, ਹੁਣੇ ਬੁਕਿੰਗ ਕਰਾ ਲਓ, 905-451-2600 ਨੰਬਰ ਦੇ ਉੱਤੇ ਨਜ਼ਾਰਾ ਨੂੰ ਤੁਸੀਂ ਕੰਟੈਕਟ ਕਰਨਾ, 905-451-2600, ਤੇ ਕਿਸੇ ਨੇ ਵੀ ਮੈਨੂੰ ਕੰਟੈਕਟ ਕਰਨਾ ਕੱਲ ਦੇ ਸ਼ੋਅ ਵਾਸਤੇ ਕੋਈ ਗੱਲ ਕਰਨੀ ਹੈ ਜਾਂ ਕੋਈ ਵੀ ਜਾਣਕਾਰੀ ਲਈ, 416-518-3200-416-518-3200, ਸਪੈਸ਼ਲੀ ਕਿਸੇ ਕੋਈ ਕਰਜ਼ਾ ਹੈਗਾ, ਕੋਈ ਪ੍ਰੋਬਲਮ ਚ ਕਰਜ਼ੇ ਵਗੈਰਾ ਦੀ, ਕੋਈ ਪ੍ਰੋਪਰਟੀਜ਼ ਦੀਆਂ ਕਿਸ਼ਤਾਂ ਨਹੀਂ ਦੇ ਰਹੀਆਂ ਜਾਂ ਕੋਈ ਹੋਰ ਪ੍ਰੋਬਲਮ ਹੈ, ਇਸ਼ੂ ਆ ਕਿਸੇ ਵੀ ਤਰ੍ਹਾਂ ਦਾ, ਤੁਸੀਂ ਕਾਲ ਕਰ ਲਿਓ, ਤੁਹਾਨੂੰ ਵਧੀਆ ਸਲਾਹ ਤੇ ਵਧੀਆ ਰਾਹ ਮਿਲ ਜੂਗਾ, 416-518-3200, ਕੱਲ ਸਵੇਰੇ ਮਿਲਦਾ 10 ਵਜੇ ਤੋਂ ਲੈ ਕੇ 1 ਵਜੇ ਤੱਕ, ਬਹੁਤ ਸ਼ੁਕਰੀਆ, ਤੇ ਮੈਂ ਵੀ ਸ਼ੋਅ ਨੂੰ ਸੁਣਨਾ ਪੰਜਾਬੀ ਲਰਨ, ਥੈਂਕ ਯੂ ਸੋ ਮਚ,
1: ਥੈਂਕ ਯੂ ਮਨੀ, ਬਹੁਤ ਸ਼ੁਕਰੀਆ ਤੁਹਾਡਾ, ਸੋ ਬਹੁਤ ਧੰਨਵਾਦ, 1074, ਹੈਲੋ ਜੀ,
6: ਹੈਲੋ, ਸਤਿ ਸ਼੍ਰੀ ਅਕਾਲ ਨਵੀ ਜੀ,
1: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ,
6: ਠੀਕ ਆ, ਮੈਂ ਆਫ ਦੀ ਏਅਰ ਗੱਲ ਕਰਨੀ, ਮੈਨੂੰ ਇੱਕ ਨੰਬਰ ਚਾਹੀਦਾ, ਪਲੀਜ਼,
1: ਨੰਬਰ ਲੈ ਲਓ, ਇੱਥੇ ਲੈ ਲਓ,
6: ਪਲੀਜ਼,
1: ਓਕੇ ਹੋਲਡ ਕਰ ਲਓ, ਕੋਈ ਨਾ, ਆਫ ਦੀ ਏਅਰ ਲੈ ਲੈ, ਤੁਹਾਨੂੰ ਦੇ ਦੇਣਾ ਨੰਬਰ, ਨੋ ਪ੍ਰੋਬਲਮ, ਐਂਡ ਮੈਨੂੰ 1 ਸੈਕਿੰਡ ਦਾ ਟਾਈਮ ਦਿਓ, ਸਟੂਡੀਓ ਦਾ ਨੰਬਰ ਹੈ 905-673-3337, ਤੇ ਦੋ ਮੈਸੇਜ ਮੈਂ ਇਹਨਾਂ ਨੂੰ ਨੰਬਰ ਦੇ ਦੇਵਾਂ, ਤੇ ਵਿਲ ਬੀ ਰਾਈਟ ਬੈਕ, ਇੱਕ ਤੁਹਾਨੂੰ ਜਾਣਕਾਰੀ ਅਸੀਂ ਜ਼ਰੂਰ ਦਿੰਦੇ ਹੁੰਦੇ ਹਾਂ, ਤੇ ਆਸ ਦੀ ਕਿਰਨ,
7: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ, 9915154548।
8: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045-1557। ਵੈਰੀ ਗੁੱਡ, ਓਕੇ, ਸੋ ਇਹਨਾਂ ਨੇ ਇੱਕ ਨੰਬਰ ਲਿਆ ਲਵਾਨਾ ਸਪਾ ਦਾ, ਸਾਰੇ ਲੋ ਯਾਰ ਆਨ ਦੀ ਏਅਰ ਲੈਂਦੇ ਤੇ ਨਾਲੇ ਮੈਂ ਸਾਰਿਆਂ ਨੂੰ ਦਿੰਦਾ। ਸੋ ਲਵਾਨਾ ਸਪਾ ਹੈ, ਲਵਾਨਾ ਵੈਲਨੈਸ ਸਪਾ, ਤੁਸੀਂ ਲਵਾਨਾ ਵਾਲਿਆਂ ਕੋਲ ਜਾਓਗੇ ਨਾ, ਮੈਂ ਕਹਿੰਦਾ ਕਿ ਬਸ ਨਵੇਂ ਹੋ ਕੇ ਨਿਕਲੋਗੇ, ਕਿਉਂਕਿ ਇੱਕ ਬਹੁਤ ਹੀ ਸ਼ਾਨਦਾਰ ਸਪਾ ਹੈ, ਇਹਨਾਂ ਦੀ ਸਰਵਿਸ ਬੜੀ ਕਮਾਲ ਦੀ ਹੈ। ਤੁਹਾਨੂੰ ਸਾਇਟਿਕਾ ਬੈਕ ਪੇਨ ਹੈ, ਬੜੇ ਲੋਕਾਂ ਨੂੰ ਹੁੰਦੀ ਹੈ, ਖਾਸ ਤੌਰ 'ਤੇ ਟਰੈਕਿੰਗ ਦੇ ਵਿੱਚ ਬੈਠੇ ਰਹਿੰਦੇ ਹਾਂ, ਬੈਕ ਦਰਦ ਕਰ ਰਹੀ ਹੈ, ਬਹੁਤ ਹੀ ਸਪੈਸ਼ਲ ਅਤੇ ਕਮਾਲ ਦੇ ਇਹਨਾਂ ਕੋਲ ਥੈਰੇਪਿਸਟ ਨੇ, ਤੇ 1 ਘੰਟੇ ਦਾ ਮਸਾਜ 80 ਵਾਲਾ ਸਿਰਫ $75 ਦੇ ਵਿੱਚ। ਇਹ ਨੌਨ RMT ਹੈ, ਜੇ ਤੁਸੀਂ ਲਾਇਸੈਂਸਡ RMT ਚਾਹੁੰਦੇ ਹੋ ਉਹ ਵੀ ਹੈਗੇ ਨੇ, ਡਾਇਰੈਕਟ ਬਿਲਿੰਗ ਇੰਸ਼ੋਰੈਂਸ ਨੂੰ ਵੀ ਕਰਦੇ ਆ, ਤੇ ਲੇਡੀਜ਼ ਲਈ ਲੇਜ਼ਰ ਹੇਅਰ ਰਿਮੂਵਲ $250 ਦੀ ਥਾਂ ਤੇ 200 ਚ, ਵੈਕਸਿੰਗ $120 ਦੀ ਥਾਂ ਤੇ 100 ਚ, ਲਵਾਨਾ ਵੈਲਨੈਸ ਸਪਾ 1

0: ਮੇਰਾ ਨਾ ਅੱਜ ਮੇਰਾ ਬੜਾ ਫਨੀ ਜਿਹਾ ਕਿੱਸਾ ਆ ਤੇ ਮੈਂ ਦੱਸਣਾ ਚਾਹੁੰਦਾ ਆ ਨਵੀਂ ਜੀ ਮੈਨੂੰ ਨਾ ਬਾਕੀ ਨਾ ਕੁੜੀ ਨਾਲ ਕੁੜੀ ਨਾਲ ਗੱਲਬਾਤ ਨਹੀਂ ਕਰਨੀ ਹੁੰਦੀ ਸੀ ਸਾਨੂੰ ਕਿਹੜਾ ਸਾਡੀ ਜਨਰੇਸ਼ਨ ਜਾਂ ਏਦਾਂ ਦੀ ਜਾਂ ਕੁਛ ਵੀ ਆ ਤੇ ਨਵੀਂ ਜੀ ਮੈਂ ਨਾ ਬੜੀ ਹਿੰਮਤ ਕਰਕੇ ਨਾ ਮੇਰੇ ਫਰੈਂਡ ਸਰਕਲ ਜਦੋਂ ਕਾਲਜ ਗਏ ਨਾ ਮੈਂ ਆਪਣੇ ਨਾ ਫਰੈਂਡ ਸਰਕਲ ਦੀ ਇੱਕ ਕੁੜੀ ਨੂੰ ਮੈਂ ਪ੍ਰਪੋਜ਼ ਮਾਰਿਆ ਨਵੀਂ ਜੀ ਫੋਨ ਦੇ ਉੱਤੇ ਤੇ ਮੈਂ ਏਦਾਂ ਹੀ ਕਿਹਾ ਮੈਂ ਤੁਹਾਡੇ ਨਾਲ ਫਰੈਂਡਸ਼ਿਪ ਕਰਨਾ ਚਾਹੁੰਦਾ ਆ ਤੇ ਅੱਗੋਂ ਕੁੜੀ ਅੱਗੋਂ ਕਹਿੰਦੀ ਕਹਿੰਦੇ ਮੈਨੂੰ ਪਸੰਦ ਤਾਂ ਸ਼ੁਰੂ ਤੋਂ ਹੀ ਸੀਗਾ ਪਰ ਤੂੰ ਲੇਟ ਬਹੁਤ ਹੋ ਗਿਆ ਪ੍ਰਪੋਜ਼ ਕਰਨ ਦੇ ਵਿੱਚ ਮੈਨੂੰ ਕਿਸੇ ਹੋਰ ਨੇ ਪ੍ਰਪੋਜ਼ ਕਰਤਾ ਮੁੰਡੇ ਸੰਜੇ ਨੇ ਮੇਰਾ ਜੋ ਮੇਰਾ ਕਲੀਗ ਹੀ ਸੀਗਾ ਤੇ ਮੈਂ ਕਿਹਾ ਫਿਰ ਮੈਂ ਉਹਨੂੰ ਕਿਹਾ ਮੈਂ ਕਿਹਾ ਦੇਖ ਲਾ ਜੇ ਕਿਤੇ ਐਡਜਸਟ ਹੋ ਸਕਦਾ ਮੈਂ ਵੀ ਮੈਨੂੰ ਤੂੰ ਪਸੰਦ ਸੀਗਾ ਪਰ ਤੂੰ ਕਹਿੰਦੀ ਮੈਨੂੰ ਪ੍ਰਪੋਜ਼ ਨੀ ਕਦੇ ਕੀਤਾ ਹੈਗਾ ਤੇ ਮੈਂ ਕਿਹਾ ਮੈਨੂੰ ਕਦੇ ਇਹਨਾਂ ਚੀਜ਼ਾਂ ਦਾ ਕਰਨਾ ਹੀ ਨੀ ਆਇਆ ਵੀ ਕਿੱਦਾਂ ਕਰੀਦਾ ਕੁਛ ਵੀ ਹੈ ਜੋ ਵੀ ਸੀਗਾ ਤੇ ਚਲੋ ਉਹਨੇ ਨਾ ਕੁੜੀ ਚੰਗੀ ਸੀ ਉਹਨੇ ਨਾ ਮੇਰੀ ਕਿਸੇ ਹੋਰ ਕੁੜੀ ਦਾ ਗੱਲਬਾਤ ਕਰਵਾਤੀ ਜੀ ਕਰਵਾਤੀ ਮੇਰੀ ਉਹਦੇ ਨਾਲ ਫ੍ਰੈਂਡਸ਼ਿਪ ਕਰਵਾਈ ਉਹ ਉਦੋਂ ਵੀ ਸੋਹਣੀ ਸੀਗੀ ਜੀ ਦਿੱਕਤ ਕੀ ਸੀ ਨਵੀਂ ਜੀ ਮੈਨੂੰ ਗੱਲਾਂ ਕਰਨੀਆਂ ਬਈ ਗੱਲ ਕਰੀ ਨੀ ਕਿੱਦਾਂ ਕੁੜੀ ਨਾਲ ਜੋ ਵੀ ਹੈਗਾ ਆ ਉਹ ਕੁੜੀ ਮੈਨੂੰ ਦੇਖ ਕੇ ਸ਼ਰਮਾਈ ਜਾਵੇ ਮੈਂ ਉਹਨੂੰ ਦੇਖ ਕੇ ਸ਼ਰਮਾਈ ਜਾਵਾਂ ਬਸ ਸ਼ਰਮ ਸ਼ਰਮ ਦੇ ਵਿੱਚ ਹੀ ਨਾ ਪਤਾ ਲੱਗਿਆ ਜੀ ਇੱਕ ਦਿਨ ਉਹ ਕੁੜੀ ਕਿਤੇ ਹੋਰ ਨਾਲ ਮਤਲਬ ਉਹਦੀ ਹੋ ਗਈ ਇੱਕੋ ਫਰੈਂਡਸ਼ਿਪ ਜੀ
1: ਚਲੋ ਜੀ
0: ਤੇ ਮੇਰੇ ਨਾਲ ਫਿਰ ਉਹ ਵਾਲੀ ਜਿਹਦੇ ਨਾਲ ਹੋਈ ਉਹ ਏਡਾ ਮਤਲਬ ਉਹਨਾਂ ਕੀ ਦੱਸਿਆ ਇੱਥੇ ਚੈਨਲ ਉੱਤੇ ਬੰਦਾ ਕਿਆ ਜਾ ਸੀਗਾ ਮੇਰੇ ਨਾਲ ਤਾਂ ਹੋ ਗਈ ਜੀ ਬੱਬਲ ਰਾਏ ਵਾਲੀ ਜਿਵੇਂ ਕਹਿੰਦੇ ਨਾ ਘੋੜੇ ਨੂੰ ਨੀ ਮਿਲਦੀ ਗਰਾਸ ਤੇ ਗਧੇ ਖਾਰੇ ਚਮਨ ਬਰਾਸ਼
1: ਅੱਛਾ
0: ਮੇਰੇ ਨਾਲ ਤਾਂ ਵਾਲੀ ਹੋ ਗਈ ਜੀ
1: ਚਲ ਠੀਕ ਆ ਜਿਵੇਂ ਹੋਇਆ ਚੰਗਾ ਹੋਇਆ ਹੁਣ ਠੀਕ ਹੈ ਹੁਣ ਸੈੱਟ ਹੋ
0: ਆਪਦੀ
1: ਘਰ ਵਾਲੀ ਨਾਲ ਗੱਲ ਕਰਾਇਓ ਮਾੜੇ ਉਹਨੂੰ ਦੱਸਦੇ ਆ ਸਾਰੇ ਤਾਂ ਹੀ ਖੁੱਲ ਕੇ ਗੱਲ ਕਰਦੇ ਆ ਚਲੋ ਠੀਕ ਹੈ ਥੈਂਕ ਯੂ ਜੇ ਘਰ ਵਾਲੀ ਕੋਲ ਬੈਠੀ ਹੋਈ ਫਿਰ ਚੂ ਨਹੀਂ ਨਿਕਲਦੀ ਹੈ ਸੋ ਪ੍ਰੋਗਰਾਮ ਹੈ ਪੰਜਾਬੀ ਰਹਿਣ ਨੰਬਰ ਹੈ 905-673-3337 ਸ਼ਿੰਦਾ ਸ਼ੌਂਕੀ ਤੇ ਪੂਜਾ ਦਾ ਕਿਹੜਾ ਗਾਣਾ ਆਇਆ ਸੀ ਕਾਲਜ ਉਹ ਬੱਲੇ ਬੱਲੇ ਬੱਲੇ ਬੱਲੇ ਬੱਲੇ ਆਹ ਸੁਣੋ ਯਾਰ ਬਹੁਤ ਚਿਰ ਹੋ ਗਿਆ

ਯਾਰ ਇਹ ਗਾਣਾ ਸੁਣਿਆ, ਬੱਲੇ ਬੱਲੇ ਬੱਲੇ ਕਿਆ ਚੱਲਿਆ ਹੈ, ਅਮੇਜ਼ਿੰਗ। ਪੂਜਾ ਜੀ ਤੁਸੀਂ ਵੀ ਫੱਟੇ ਹੀ ਚੱਕੇ ਆ, ਸੋ ਕਿਆ ਬਾਤ ਹੈ। ਓਕੇ, ਆਪਣੇ ਇੱਕ ਤਾਂ ਫਿਊਨਰਲ ਦੀ ਪ੍ਰੀ ਪਲੈਨਿੰਗ ਕਰੋ। ਫਿਊਨਰਲ ਪ੍ਰੀ ਪਲੈਨ ਕਰਨ ਦਾ ਫਾਇਦਾ ਇਹ ਹੈ, ਅੱਜ ਦਾ ਰੇਟ ਲੋਕ ਹੋ ਜਾਊਗਾ, ਭਾਵੇਂ ਫਿਊਨਰਲ ਤੁਹਾਡਾ ਅੱਜ ਤੋਂ 30 ਸਾਲ ਬਾਅਦ ਹੋਵੇ, ਅੱਜ ਦਾ ਰੇਟ ਤੁਹਾਨੂੰ ਮਿਲ ਰਿਹਾ, ਇਸ ਤੋਂ ਵਧੀਆ ਕੀ ਹੋ ਸਕਦਾ। ਸੋ ਫਿਊਨਰਲ ਦੀ ਪ੍ਰੀ ਪਲੈਨਿੰਗ ਲਈ ਬ੍ਰੈਂਪਟਨ ਕ੍ਰੈਮੇਟੋਰੀਅਮ 905-458-2222। ਗਰਮੀ ਬਹੁਤ ਹੈ, ਜੇ ਏਸੀ ਨਹੀਂ ਚੱਲ ਰਿਹਾ ਏਸੀ ਰਿਪੇਅਰ ਕਰਾਓ, ਫਰਨੈਸ ਨਹੀਂ ਚੱਲ ਰਿਹਾ ਫਰਨੈਸ ਰਿਪੇਅਰ ਕਰਾਓ। ਤੇਜਪਾਲ ਭਾਅ ਜੀ ਨੂੰ ਕਾਲ ਕਰੋ, ਗਲੋਬਲ ਕੰਫਰਟ ਏਅਰ ਬਹੁਤ ਪ੍ਰੋਫੈਸ਼ਨਲ ਟੀਮ ਹੈ। 905-458-2222, ਸੋਰੀ ਨੰਬਰ ਹੈ 905-790-9080, 905-790-9080, ਜਾਂ ਨਵਾਂ ਫਰਨੈਸ ਲਵਾਓ, ਨਵਾਂ ਏਸੀ ਲਵਾਓ, ਅਤੇ $1800 ਤੱਕ ਦਾ ਰੀਬੇਟ ਪੈਸੇ ਮਿਲਣਗੇ ਵਾਪਸ। 905-790-9080 ਤੇ ਫੋਨ ਤੁਸੀਂ ਜ਼ਰੂਰ ਕਰੋ। ਸੋ ਇੱਕ ਮੈਂ ਤੁਹਾਨੂੰ ਨਾਲ ਦੀ ਨਾਲ ਜਾਣਕਾਰੀ ਇਹ ਵੀ ਜ਼ਰੂਰ ਦੇਵਾਂ ਕਿ ਤੁਸੀਂ ਕਹਿੰਦੇ ਹੁੰਦੇ ਹੋ ਕਿ ਨਵੀਂ ਯਾਰ ਸਾਨੂੰ ਪੀਜ਼ਾ ਖਵਾ ਦਿਓ ਵਧੀਆ। ਮਿਸਟਰ ਸਿੰਘ ਪੀਜ਼ੇ ਦੀਆਂ ਬ੍ਰੈਂਪਟਨ 'ਚ 15-20 ਲੋਕੇਸ਼ਨਾਂ ਨੇ ਅਤੇ ਬਾਕੀ 30 ਲੋਕੇਸ਼ਨਾਂ ਟੋਟਲ ਨੇ ਗੁਐਲਫ, ਬੋਲਟਨ, ਮੈਨੂੰ ਲੱਗਦਾ ਵਿੰਡਜ਼ਰ ਤੱਕ, ਦੂਰ ਦੂਰ ਤੱਕ। 2 ਲਾਰਜ ਪੀਜ਼ੇ, 4-4 ਟੋਪਿੰਗ, 4 ਡਿਪਿੰਗ ਸੌਸ ਫਰੀ ਅਤੇ 2 ਲੀਟਰ ਕੋਕ ਦੀ ਬੋਤਲ ਫਰੀ। 905-500-4000 ਮਿਸਟਰ ਸਿੰਘ ਪੀਜ਼ਾ। ਨਵੀਂ ਰੂਫ ਲੱਗਣ ਵਾਲੀ ਹੈ, ਰੂਫ ਰਿਪੇਅਰ ਕਰਨ ਵਾਲੀ ਹੈ, ਰੂਫ ਦੀ ਰਿਪੇਅਰ ਜਾਂ ਬ੍ਰੈਂਡ ਨਿਊ ਰੂਫ ਲਵਾਉਣੀ ਹੈ ਵਿਥ ਵਾਰੰਟੀ, ਤਾਂ ਪੈਸ਼ਨ ਰੂਫਿੰਗ ਦੇ ਗੁਰਲਾਲ ਭਾਅ ਜੀ 647-919-9494, 647-919-9413, 647-919-9413 ਦੇ ਉੱਤੇ ਤੁਸੀਂ ਜ਼ਰੂਰ ਕਾਲ ਕਰ ਲਓ ਅਤੇ ਤੁਹਾਡੇ ਲਈ ਗੁਰਲਾਲ ਭਾਅ ਜੀ ਹੁਣੇ ਹਾਜ਼ਰ ਨੇ। ਮਿਸਟਰ ਸਿੰਘ ਦਾ ਦਿੱਤਾ ਤੁਹਾਨੂੰ, ਤੁਸੀਂ ਨਾ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦੀਆਂ 3 ਲੋਕੇਸ਼ਨਾਂ 'ਤੇ ਜਾਓ, ਚਿਕਨ ਪਕੌੜਾ, ਬਿਰਿਆਨੀ, ਫਿਸ਼ ਪਕੌੜਾ, ਪਾਓ ਭਾਜੀ, ਬਾਏ 1 ਗਿੱਟ 1 ਫਰੀ। 3 ਲੋਕੇਸ਼ਨਾਂ, ਇੱਕ ਲੋਕੇਸ਼ਨ ਇਹਨਾਂ ਦੀ 275 ਗਾਰਡਨ ਬਰੁਕ ਟ੍ਰੇਲ, ਦੂਜੀ ਲੋਕੇਸ਼ਨ ਇਹਨਾਂ ਦੀ 15 ਫੈਂਡਰ ਵੇ, ਤੀਜੀ ਲੋਕੇਸ਼ਨ ਇਹਨਾਂ ਦੀ ਆਪਣਾ 85 ਮਾਉਂਟ ਪੈਲੀ ਸਟਰੀਟ, ਮਿਸਾਗਰ ਰੋਡ 'ਤੇ, ਫਾਈਨੈਂਸ਼ੀਅਲ ਦੇ ਨੇੜੇ। ਸੋ ਪਹੁੰਚੋ, ਇੰਜੋਏ ਕਰੋ ਐਟ ਦ 1 ਐਂਡ ਓਨਲੀ ਸਿੰਪਲੀ ਇੰਡੀਅਨ ਸਵੀਟਸ। ਅਤੇ ਕੇਟਰਿੰਗ ਕਰਾਉਣੀ ਹੈ, ਕੋਈ ਫੰਕਸ਼ਨ ਆ ਰਿਹਾ, $10.99 ਤੋਂ ਕੇਟਰਿੰਗ ਆਫਰ ਕਰ ਰਿਹਾ ਪਰ ਪਰਸਨ ਯਾਰ। ਸੋ ਬੜੀਆਂ ਡੀਲਾਂ ਨੇ, ਤੁਸੀਂ ਜਾਓ ਇੰਜੋਏ ਕਰੋ। ਸੋ ਪੰਜਾਬੀ ਲਹਿਰਾਂ ਤੋਂ ਕੋਈ ਵੀ ਨੰਬਰ ਚਾਹੀਦੇ ਆ ਸਾਡੇ, ਕਿਸੇ ਵੀ ਬਿਜ਼ਨਸ, ਕਿਸੇ ਵੀ ਸਪੋਂਸਰ ਦੇ ਨੰਬਰ ਚਾਹੀਦੇ ਆ, ਲਿਖੇ ਨਹੀਂ ਹੋਏ ਆ, ਮੈਂ ਬਹੁਤ ਕਾਹਲੀ 'ਚ ਬੋਲ ਗਿਆ, ਤਾਂ ਸਾਡਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ ਵੀਕਐਂਡ 'ਤੇ ਮੈਸੇਜ ਕਰ ਦਿਓ, ਉੱਥੇ PUNJABILEHRAN, ਜਾਂ ਸਾਨੂੰ ਕਾਲ ਟੈਕਸਟ ਮੈਸੇਜ ਕਰ ਲਿਓ, ਉਹਦੇ ਲਈ ਨੰਬਰ ਹੈ 6475041557। ਕੋਈ ਵੀ ਨੰਬਰ ਚਾਹੀਦਾ ਟੈਕਸਟ ਮੈਸੇਜ ਕਰ ਦਿਓ 6475041557। ਸੋ ਆ ਜਾਓ ਅਤੇ ਤੁਹਾਡੇ ਲਈ ਹੋਸਟਲ ਗੀਤ ਸੁਣਾਉਂਦੇ ਹਾਂ, ਹੈ ਵਿਸ ਮੈਨੂੰ ਇੱਕ ਦਿਨ ਦੇ ਲਈ ਹੋਸਟਲ।

ਜੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਤੁਸੀਂ ਜੁੜੇ ਹੋਏ ਹੋ ਖੂਬਸੂਰਤ ਸ਼ਾਮ ਦੇ ਵਿੱਚ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ। ਮੈਂ ਤੁਹਾਡਾ ਆਪਣਾ ਮੇਜ਼ਬਾਨ ਬੜਾ ਪਸੰਦ, ਸੋ ਇੱਥੋਂ ਸਟੀਅਰਿੰਗ ਆਪਣੇ ਹੱਥ 'ਚ ਆ। 905-673-3337 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ, ਔਰ ਗੱਲਾਂ ਬਾਤਾਂ ਬਹੁਤ ਖੂਬਸੂਰਤ ਹੋ ਰਹੀਆਂ। ਗੱਲਾਂ ਬਾਤਾਂ ਅੱਜ ਤੋਂ ਮੌਸਮ ਵੀ ਬਾਹਰ ਖੂਬਸੂਰਤ, ਔਰ ਗੱਲਾਂ ਵੀ ਬੜੀਆਂ ਖੂਬਸੂਰਤ। 905-673-3337। ਮੈਂ ਤੁਹਾਡੀਆਂ ਗੱਲਾਂ ਨੂੰ ਅੱਧ ਵਿਚਾਲੇ ਤੋੜਨਾ ਨਹੀਂ ਚਾਹੁੰਦਾ, ਕਿਉਂਕਿ ਨਵੀਂ ਬਹੁਤ ਕਮਾਲ ਦੇ ਟੋਪਿਕ ਲੈ ਕੇ ਆਉਂਦਾ, ਬਹੁਤ ਕਮਾਲ ਦੇ ਵਿਸ਼ੇ ਹੁੰਦੇ ਆ ਹਰ ਵਾਰੀ, ਅਤੇ ਮੈਂ ਵੀ ਇੰਜੋਏ ਕਰਦਾ ਆ ਰਿਹਾ ਸੀਗਾ। ਸੋ ਜੇ ਕਿਸੇ ਦੀ ਭਾਈ ਕੋਈ ਗੱਲਬਾਤ ਅਧੂਰੀ ਰਹਿ ਗਈ ਆ, ਸੋ ਜਿਹੜੀ ਇਹ ਗੱਲਬਾਤ ਆ ਨਾ ਕਾਲਜ ਟਾਈਮ ਦੀ, ਉਹਨਾਂ ਦਿਨਾਂ ਦੀ, ਉਹ ਖੂਬਸੂਰਤ ਯਾਦਾਂ ਦੀ, ਉਹ ਵਿੱਚੋਂ ਨਹੀਂ ਟੁੱਟਣੀਆਂ ਚਾਹੀਦੀਆਂ। ਸੋ ਤੁਸੀਂ ਆਪਣਾ ਜੋ ਵੀ ਦਿਲ ਦਾ ਹਾਲ ਸਾਂਝਾ ਕਰਨਾ, ਅਤੇ 905-673 ਦੇ ਦੀ ਸਹਿੰਦੀ, ਆਪਣੇ ਕੋਲ ਕੁਛ ਕੁ ਮਿੰਟ ਹੈਗੇ ਆ। ਸੋ 905-673-3337 'ਤੇ ਗੱਲਾਂ ਬਾਤਾਂ ਹੋ ਸਕਦੀਆਂ ਨੇ। 905-673-3337 ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਜੁੜੇ ਹੋਏ ਹੋ। 905-673-3337 ਕੋਈ ਵੀ ਗੱਲਬਾਤ, ਕੋਈ ਵੀ ਸੁਝਾਅ, ਕੋਈ ਵੀ ਤੁਹਾਡੀ ਦਿਲ ਦੀ ਯਾਦ, ਕਾਲਜ ਟਾਈਮ ਦੇ ਸਮੇਂ ਦੀ ਯਾਦ, ਅਤੇ ਆ ਜਾਓ ਫਿਰ 905-673-3337।

0: 905-673-33 37 ਮਨਜੀਤ ਸਿੱਧੂ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ। ਸਿੱਧੂ ਸਾਹਿਬ ਸਤਿ ਸ੍ਰੀ ਅਕਾਲ, ਕੀ ਹਾਲ ਚਾਲ?
1: ਹਾਂਜੀ ਭਾਜੀ, ਜੇ ਕਰਤਾਰ ਰਾਮ ਜਿਹੜਾ ਗਾਣਾ ਸੁਣਾ ਦੋਗੇ ਨਾ ਭਾਜੀ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ, ਧੰਨਵਾਦ ਤੁਹਾਡਾ।
0: ਚਲੋ
1: ਜਿਹੜਾ ਮਰਜ਼ੀ ਹੋਵੇ
0: ਜੀ, ਬਹੁਤ ਸ਼ੁਕਰੀਆ, ਚਲੋ ਕੋਸ਼ਿਸ਼ ਕਰਦੇ ਹਾਂ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-33

0: ਗੱਲਾਂ ਹੋਣੀਆਂ ਚਾਹੀਦੀਆਂ। ਕਹਿੰਦੇ ਗੱਲਾਂ ਨਾਲ ਹੀ ਜ਼ਿੰਦਗੀ ਚੱਲਦੀ ਆ, ਜੇ ਚੁੱਪ ਮਾੜੀ ਆ ਗੱਲਾਂ ਕਰਨੀਆਂ ਚਾਹੀਦੀਆਂ, ਗੱਲਾਂ ਹੋਣੀਆਂ ਚਾਹੀਦੀਆਂ। ਗੱਲਾਂ ਤੁਸੀਂ ਬੜੀਆਂ ਖੂਬਸੂਰਤ ਕਰ ਰਹੇ ਹੋ। ਸੋ 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਜੀ। ਸਤਿ ਸ਼੍ਰੀ ਅਕਾਲ ਸੱਜਣੋ, ਕੀ ਹਾਲ ਚਾਲ? 2825 ਜੀ, 2825 ਕੀ ਹਾਲ ਚਾਲ ਵੀਰੇ?
1: ਹੁਕਮ
0: ਹੋ ਜਾਂਦਾ ਫਿਰ ਹਾਜ਼ਰੀ ਲਵਾਉਣੀ ਪੈਂਦੀ ਹੈ ਜੀ।
1: ਹਾਂਜੀ
0: ਹਾਂਜੀ, ਉਹੀ ਆ
1: ਟੀਚਰ ਦਾ ਕਹਿੰਦਾ ਕੰਮ ਹੀ ਆ, ਟਾਈਮ ਤੇ ਆਉਣਾ। ਕਿਆ ਬਾਤ ਆ, ਉਹ ਤਾਂ
0: ਬਸ ਇਦਾਂ ਹੀ ਜਦੋਂ
1: ਤੇ ਮੈਂ ਵੀ ਮਤਲਬ ਪੜ੍ਹਦਾ ਹੁੰਦਾ ਸੀਗਾ ਆਪਣੇ ਜਲੰਧਰ ਜਿਹੜੇ 'ਚ, ਮੈਂ ਉੱਦਾਂ ਬਿਲੋਂਗ ਕਰਦਾ, ਮੈਂ ਫਲੋਰ ਪੜ੍ਹਦਾ ਹੁੰਦਾ ਸੀ ਡੀਏਵੀ ਕਾਲਜ ਹੈ ਨਾ। ਤੇ ਉੱਥੇ ਮਤਲਬ ਮੈਂ ਹੈਰਾਨੀ ਵਾਲੀ ਗੱਲ ਇਹ ਮੈਂ ਕਹਿਣੀ ਸੀਗੀ ਵੀ ਮੈਂ ਉਦੋਂ ਮੋਟਰਸਾਈਕਲ ਤੇ ਜਾਂਦਾ ਹੁੰਦੇ ਉੱਥੇ ਪੜ੍ਹਨਾ ਨਾ, ਤੇ ਉਹਦੇ ਵਿੱਚ ਜਿਹੜਾ ਤੇਲ ਪਾਉਣਾ ਸੀਗਾ ਮੈਂ ਮੰਮੀ ਦੇ ਪੈਸੇ ਮੰਗਦਾ ਹੁੰਦਾ ਸੀਗਾ।
0: ਓਕੇ,
1: ਤੇਲ ਪਾਉਣ ਲਈ ਉਹਦੇ ਵਿੱਚ ਹੈ ਨਾ ਪੈਟਰੋਲ
0: ਜੀ।
1: ਤੇ ਉਹ ਮੰਮੀ ਨੇ ਜਾਣੀ ਕਿ ਮਤਲਬ ਜਿੰਨੀ ਵਾਰ ਵੀ ਆਪਣੇ ਕਦੇ ਪੇਟੀ ਚੋਂ ਕਦੇ ਟਰੰਕ ਚੋਂ
0: ਗੰਢਾਂ ਨਾਲ ਖੋਲ ਖੋਲ ਕੇ ਕਿਆ ਬਾਤ ਆ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337 ਕਹਿੰਦੇ ਕਿ ਪਾਪਾ ਪਾਪਾ ਕਹਿੰਦੇ ਸੀ, ਬੜੇ ਸਖਾਲੇ ਰਹਿੰਦੇ ਸੀ, ਹੁਣ ਪਾਪਾ ਪਾਪਾ ਕਹਾਇਆ ਤੇ ਬੜਾ ਦੁੱਖ ਪਾਇਆ। 905-673-3337 9567333337 ਯਾਰ, ਕਿਆ ਮੁਹੱਬਤ ਆ ਇਸ ਮਾਈਕ 'ਤੇ ਔਰ ਤੁਹਾਡੇ ਨਾਲ ਜੁੜ ਕੇ ਨਾ ਸਭ ਕੁਛ ਭੁੱਲ ਜਾਂਦਾ। ਆਈ ਥਿੰਕ ਇਹ ਇੱਕ ਤਰ੍ਹਾਂ ਦੀ ਮੈਡੀਟੇਸ਼ਨ ਆ, ਅਤੇ ਮੈਡੀਕੇਸ਼ਨ ਕਹਿਣ ਲੱਗੇ ਸੀ ਮੈਂ, ਉਹ ਵੀ ਵੈਸੇ ਉਹ ਵੀ ਬੰਦੇ ਨੂੰ ਹੀਲ ਕਰਦੀ ਆ ਪਰ ਉਹ ਦੂਜੀ ਤਰ੍ਹਾਂ। ਸੋ ਇਟਸ ਅ ਮੈਡੀਟੇਸ਼ਨ। ਸੋ ਗੱਲਾਂ ਬਾਤਾਂ ਕਰਨੀਆਂ ਤੁਹਾਡੇ ਨਾਲ ਜੁੜਨਾ ਔਰ ਪੰਜਾਬੀ ਲਹਿਰਾਂ ਦਾ ਮੰਚ ਹੋਵੇ ਤਾਂ ਫਿਰ ਤਾਂ ਕਿਆ ਬਾਤ ਹੈ ਯਾਰ। 905-673-3337 9057333337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ ਤੁਹਾਡੀਆਂ ਸਾਡੀਆਂ।

ਵੈਸੇ ਆਪਾਂ ਜੇ ਗੱਲ ਕਰੀਏ ਨਾ, ਜਿਹੜੇ ਦੋ ਸਮੇਂ ਆ ਨਾ ਉਹ ਬਹੁਤ ਮੁਸ਼ਕਿਲ ਭੁਲਾਇਆ ਭੁੱਲਦੇ ਆ। ਇੱਕ ਤਾਂ ਬਚਪਨ ਦਾ ਜਿਹੜਾ ਸਮਾਂ ਆ, ਔਰ ਇੱਕ ਕਾਲਜ ਦਾ ਸਮਾਂ, ਯਾਰਾਂ ਬੇਲੀਆਂ ਵਾਲਾ ਸਮਾਂ। ਤੁਸੀਂ ਦੁਨੀਆ ਦੀ ਕਿਸੇ ਵੀ ਧਰਤੀ 'ਤੇ ਚਲੇ ਜਾਓ, ਕਿੰਨੇ ਵੀ ਤੁਸੀਂ ਐਸ਼ੋ ਆਰਾਮ ਵਾਲੀ ਜ਼ਿੰਦਗੀ ਤੁਸੀਂ ਬਤੀਤ ਕਰ ਰਹੇ ਹੋ, ਪਰ ਜਦੋਂ ਕਿਤੇ ਇਕੱਲਿਆਂ ਇਕਾਂਤ ਦੇ ਵਿੱਚ ਬੈਠਣਾ ਨਾ, ਅਤੇ ਕੁਰਸੀ 'ਤੇ ਬੈਠਦਿਆਂ ਸਾਰ ਜੇ ਹੱਥ ਵਿੱਚ ਚਾਹ ਦਾ ਕੱਪ ਹੋਵੇ ਤਾਂ ਫਿਰ ਬੰਦਾ ਪਹੁੰਚ ਜਾਂਦਾ ਉਹਨਾਂ ਯਾਰਾਂ ਬੇਲੀਆਂ ਦੇ ਵਿੱਚ, ਬਸ਼ਰਤੇ ਤੁਸੀਂ ਰੁੱਝੇ ਨਾ ਹੋ। ਦੁਨੀਆ ਦੀ ਜਿਹੜੀ ਇੱਕ ਪਾਸੜ ਦੌੜ ਆ, ਜਿਹਦੇ ਵਿੱਚ ਦੌੜਦੇ ਨਹੀਂ, ਅਤੇ ਤਾਂ ਕਿਸਮਤ ਵਾਲੇ ਨੇ ਉਹ ਸੱਜਣ ਜਿਨ੍ਹਾਂ ਕੋਲ ਸਮਾਂ ਆ ਪਿੱਛੇ ਪਿੱਛਲ ਝਾਤ ਮਾਰਨ ਦਾ। ਪਿੱਛਲ ਝਾਲ 'ਤੇ ਬੜੀ ਖੂਬਸੂਰਤ ਕਵਿਤਾ ਵੀ ਮੈਂ ਲਿਖੀ ਹੈ, ਅਤੇ ਉਹਦੇ 'ਤੇ ਵੀ ਗੱਲਬਾਤ ਕਰਾਂਗੇ ਕਿਸੇ ਦਿਨ। ਜਿਹਦੇ ਕੋਲ ਸਮਾਂ ਆ ਪਿੱਛੇ ਆਪਣੀਆਂ ਯਾਦਾਂ ਨੂੰ ਤਾਜ਼ੀਆਂ ਕਰਨ ਦਾ, ਉਹ ਵੀ ਬੜਾ ਅਮੀਰ ਬੰਦਾ ਆ। ਸੋ ਸਮੇਂ ਦੀ ਤਾਂ ਸਾਰੀ ਖੇਡ ਆ, ਜਿਹਦੇ ਕੋਲ ਸਮਾਂ ਆ ਉਹ ਰਾਜਾ ਆ, ਜਿਹਦੇ ਕੋਲ ਸਮਾਂ ਨਹੀਂ ਫਿਰ ਭਾਈ ਤੁਸੀਂ ਸਭ ਤੋਂ ਗਰੀਬ ਬੰਦੇ ਹੋ ਜੇ ਤੁਹਾਡੇ ਕੋਲ ਸਮਾਂ ਨਹੀਂ ਤਾਂ। ਜੀ ਤੁਸੀਂ ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ, ਮੈਂ ਤੁਹਾਡਾ ਆਪਣਾ ਮੇਜ਼ਬਾਨ।

ਮੌਸਮ ਬਾਹਰ ਬਹੁਤ ਖੂਬਸੂਰਤ ਆ। ਸੋ ਢਲਦੀ ਹੋਈ ਸ਼ਾਮ ਅਤੇ ਹਲਕੀ ਹਲਕੀ ਬੂੰਦਾਬਾਂਦੀ ਅਤੇ ਖਿਣਮਣ ਖਿਣਮਣ ਹੋ ਰਹੀ ਆ, ਅਤੇ ਖੂਬਸੂਰਤ ਮੌਸਮ ਔਰ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ, ਅਤੇ ਉੱਤੋਂ ਫਿਰ ਤੁਹਾਡਾ ਭਰਾ ਸਿੰਧੂ ਬੈਠਾ ਹੋਵੇ, ਫਿਰ ਤਾਂ ਗੱਲਾਂ ਬਣ ਜਾਂਦੀਆਂ।

ਦੱਸ ਸਕਦਾ ਆਪਾਂ ਜ਼ਿੰਦਗੀ ਦੇ ਬਹੁਤ ਖੂਬਸੂਰਤ ਪੜਾਵ 'ਚੋਂ ਲੰਘ ਰਹੇ ਹਾਂ ਔਰ ਬੜਾ ਹੀ, ਚਲੋ ਜ਼ਿੰਦਗੀ ਆਪਣੀ ਚੱਲਦੀ ਜਾ ਰਹੀ ਹੈ, ਆਪਾਂ ਆਪਣੀ ਆਪਣੀ ਜ਼ਿੰਦਗੀ 'ਚ ਬੜੀ ਮਸਤ ਆ, ਪਰ ਕੋਈ ਦੱਸ ਸਕਦਾ ਕਿ ਅੱਜ ਇੰਡੀਆ ਦੇ ਵਿੱਚ 6 ਤਰੀਕ ਹੋ ਚੁੱਕੀ ਹੈ, 6 ਤਰੀਕ ਦਾ ਸਵਖਤ ਆ, ਸਵੇਰ ਹੋ ਚੁੱਕੀ ਆ, ਅੱਜ ਦੇ ਦਿਨ ਕੋਈ ਖਾਸ ਕੋਈ ਦੱਸ ਸਕਦਾ ਵੀ ਕੀ ਹੋਇਆ ਸੀ? 905-673-3337 ਆ, ਜੇ ਕੋਈ ਦੱਸ ਸਕਦਾ ਕਿ ਅੱਜ ਦਾ ਦਿਨ ਖਾਸ ਕੀ ਹੋਇਆ ਸੀ, ਅਤੇ ਫਿਰ 9 ਤੋਂ 10 ਉਸੇ ਦੀਆਂ ਗੱਲਾਂ ਚੱਲੀਆਂ ਰੇਡੀਓ ਪ੍ਰੋਗਰਾਮ ਉਡਾਣ ਦੇ ਵਿੱਚ, ਅੱਜ ਪੂਰਾ ਦਾ ਪੂਰਾ ਪ੍ਰੋਗਰਾਮ ਸਮਰਪਿਤ ਰਹਿਣਾ 6 ਜੂਨ ਨੂੰ, ਕੋਈ ਦੱਸ ਸਕਦਾ ਅੱਜ ਦੇ ਦਿਨ ਕੀ ਹੋਇਆ ਸੀ? 905-673-3337

0: ਅੱਜ ਗੱਲ ਕਰਾਂਗੇ ਵੈਰੀ ਦੇ ਪਾਏ ਨੇ ਆਉਂਦਿਆਂ ਦੀ ਅਤੇ ਮੁਰਦਿਆਂ ਦੇ ਸ਼ਹਿਰ 'ਚ ਜਿਉਂਦਿਆਂ ਦੀ। 9 to 10 ਰੇਡੀਓ ਪ੍ਰੋਗਰਾਮ ਉਡਾਣ ਦੇ ਵਿੱਚ ਜੁੜੇ ਰਹੋ ਅਤੇ ਤੁਸੀਂ ਕਹੋਗੇ ਕਿ ਵਾਕਈ ਸੁਣਿਆ ਸੀ ਕੁਛ। ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ। ਸਿਮਰਨ ਕੌਰ ਮੇਰੇ ਕੋਲ ਨਾਮ ਆ ਰਿਹਾ ਜੀ।
1: ਹਾਂਜੀ
0: ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਜੀ। ਆਈ ਥਿੰਕ ਤੁਹਾਡੀ ਆਵਾਜ਼ ਨਹੀਂ, ਤੁਹਾਡਾ ਫੋਨ ਹੀ ਕੱਟ ਗਿਆ। ਸੋ 905-673 ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ। ਜੀ ਸਤਿ ਸ਼੍ਰੀ ਅਕਾਲ ਗੁਰਦੀਪ ਬਾਈ ਜੀ, ਤੁਸੀਂ ਆਉਣੇ ਰਹੋ।
2: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
0: ਚੜ੍ਹਦੀ ਕਲਾ ਬਾਈ ਜੀ। ਐਨਰਜੀ ਆਜੋ ਸਭ ਦੇ, ਆਪਾਂ ਨੂੰ ਵੇਲਾ ਭੁੱਲਣਾ ਨੀ ਚਾਹੀਦਾ। ਸੋ ਉਹਦੇ ਵਾਸਤੇ ਮੈਂ ਥੋੜੀ ਜਿਹੀ ਐਨਰਜੀ ਇਕੱਠੀ ਕਰ ਰਿਹਾ। ਆਜੋ ਗੁਰੂ ਮਹਾਰਾਜ ਕਿਰਪਾ ਕਰਨ, 9 to 10 ਫਿਰ ਆਪਾਂ ਲਾਉਣੇ ਹੋਕਾ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਔਰ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਐਟਲੀਸਟ ਤੁਹਾਨੂੰ ਯਾਦ ਆ। ਬਹੁਤ ਸ਼ੁਕਰੀਆ। 905-673-3337 905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ, ਔਰ ਨਾਲ ਦੀ ਨਾਲ ਸਟੂਡੀਓ ਦੇ ਘੜੀ ਦੇ ਮੁਤਾਬਕ 8:41 ਹੋ ਚੁੱਕੇ ਆ। ਬਸ ਕੁਛ ਹੀ ਸਮੇਂ ਦੇ ਬਾਅਦ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਪੰਜਾਬ ਦੀ ਧਰਤੀ ਤੋਂ ਖਬਰਾਂ ਲੈ ਕੇ ਪਹੁੰਚਣਗੇ ਅਤੇ ਫਿਰ ਗੱਲਾਂ ਬਾਤਾਂ ਵੀ ਹੋਣਗੀਆਂ ਖੂਬਸੂਰਤ, ਔਰ ਰੇਡੀਓ ਪ੍ਰੋਗਰਾਮ ਉਡਾਣ ਦੇ ਵਿੱਚ ਫਿਰ ਜੁੜੇ ਰਹੋ ਅਤੇ 905-673-3337 ਪੰਜਾਬੀ ਲਹਿਰਾਂ।

ਜੇਐਸ ਹੋਮ ਇੰਪਰੂਵਡ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 905-789-0333, 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ, 905-799-0333।

0: 905-673-3337 905-673-3337 ਥੋੜ੍ਹਾ ਜਿਹਾ ਮਾਹੌਲ ਗਰਮ ਕਰ ਜੀਏ ਕਿ ਜਦ ਤੱਕ ਮੁੜ ਕੇ ਆਵਾਂਗੇ ਅਤੇ ਫਿਰ ਥੋੜ੍ਹੇ ਜਿਹੇ ਲਾਲ ਹੋਏ ਹੋਵਾਂਗੇ ਅਤੇ ਥੋੜ੍ਹੀ ਜਿਹੀ ਗਰਮੀ ਆਈ ਹੋਊਗੀ।
1: ਉਹ ਕਦੀ ਕਾਮਯਾਬ ਨਹੀਂ ਹੁੰਦੇ ਜਿਹੜੇ ਜਾਂ ਤਾਂ ਸੰਘਰਸ਼ ਸ਼ੁਰੂ ਹੀ ਨਹੀਂ ਕਰਦੇ
0: ਜਾਂ
1: ਤੋੜ ਸਿਰੇ ਤੱਕ ਨਹੀਂ ਕਰਦੇ।
0: ਨਾਲੇ
1: ਹਾਰ ਉਸ ਵੇਲੇ ਇਨਸਾਨ ਦੀ ਹੁੰਦੀ ਆ ਜਿਸ ਵੇਲੇ ਅਸੀਂ ਹਾਰ ਮੰਨ ਲੈਂਦੇ ਹਾਂ। ਸੋ ਸੰਘਰਸ਼ ਨੂੰ ਕਦੇ ਵਿਚਾਲੇ ਨਹੀਂ ਛੱਡਣਾ।
0: ਕੀ ਬਾਤ,
1: ਸਾਡੇ ਤਿੰਨਾਂ ਵੀਰਾਂ ਵੱਲੋਂ ਨਵੇਂ ਖਿੜਦੇ ਫੁੱਲਾਂ ਦੇ ਨਾਂ ਇੱਕ ਗੀਤ।
0: ਕੀ ਬਾਤ ਆ,

0: ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਓਨਰ ਹੋ ਜੀ? ਸਿਮਰਨ ਜੀ ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ? ਸਿਮਰਨ ਜੀ ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ? ਸਤਿ ਸ਼੍ਰੀ ਅਕਾਲ ਜੀ। ਜੀ ਤੁਹਾਡੀ ਆਵਾਜ਼ ਪਹੁੰਚ ਰਹੀ ਹੈ ਜੀ, ਜੀ ਤੁਸੀਂ ਓਨਰ ਹੋ?
1: ਹਾਂਜੀ।
0: ਤੁਸੀਂ ਐਵਰੀਥਿੰਗ ਗੁੱਡ? ਤੁਸੀਂ ਥੋੜੀ ਆਵਾਜ਼ ਹੈਲੋ ਤੋਂ ਬਾਅਦ ਕੁਛ ਅੱਗੇ ਆ ਨਹੀਂ ਰਿਹਾ। ਚਲੋ ਐਨੀਵੇ 905-673-3337। ਆਈ ਥਿੰਕ ਲੱਗਦਾ ਕਿ ਜਾਂ ਤਾਂ ਭੈਣ ਜੀ ਹੁਣਾਂ ਨੇ ਪਹਿਲੀ ਵਾਰੀ ਕਾਲ ਕੀਤੀ ਹੈ ਰੇਡੀਓ 'ਤੇ, ਜਾਂ ਥੋੜ੍ਹੇ ਨਰਵਸ ਨੇ, ਜਾਂ ਉਹ ਕੁਛ ਕਹਿਣਾ ਚਾਹੁੰਦੇ ਨੇ, ਅਤੇ ਤਿੰਨ ਵਾਰ ਕਾਲ ਆ ਚੁੱਕੀ ਹੈ, ਚੌਥੀ ਵਾਰੀ ਕੱਟੀ ਗਈ ਸੀ। ਸੋ 905-673-3337 905-673-3337 ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਜੁੜੇ ਹੋਏ ਹੋ।

0: ਜੀ ਸਤਿ ਸ਼੍ਰੀ ਅਕਾਲ ਲੀਲਾ ਸਾਹਿਬ, ਤੁਸੀਂ ਆਉਂਦੇ ਹੋ, ਕੀ ਹਾਲ ਚਾਲ?
1: ਸਤਿ ਸ਼੍ਰੀ ਅਕਾਲ ਪਰਬ, ਮੈਂ ਕਿਹਾ ਇਹ ਆਪਾਂ ਨੂੰ ਦਿਖਾਤ ਭੁੱਲਣ ਵਾਲਾ ਨਹੀਂ ਗਾ। ਅਸੀਂ ਤਾਂ ਉਦੋਂ ਤੁਰ ਕੇ ਵੇਖ ਲਾ, 10 ਦਿਨ ਰਾਹਾਂ ਚ ਫਿਰਦੇ ਰਹੇ ਵੀ ਮਰ ਜਾਂਗੇ ਮਾਰ ਦਿਆਂਗੇ।
0: ਕੀ ਬਾਤ ਹੈ, ਤੁਸੀਂ ਉਸ ਵੇਲੇ ਦਾ ਵਕਤ ਫਿਰ ਅੱਖੀ ਵੇਖਿਆ?
1: ਅੱਖੀ ਵੇਖ ਲਾ, ਤੁਰ ਕੇ ਗਏ ਪਿੰਡਾਂ ਤੋਂ ਲੋਕ ਆ ਚਾਰੇ ਪਾਸੇ, ਕਿੱਧਰ ਦੇਖਾ ਸਾਡੀ ਬੰਦਿਆਂ ਦਾ ਜਨਤਾ ਦਾ ਸੀਗਾ ਇੰਨਾ।
0: ਲੈਲਾ ਸਾਹਿਬ, ਤੁਸੀਂ ਜੇ ਮੈਨੂੰ ਇੱਕ ਸੈਕਿੰਡ ਦੇ ਵਿੱਚ ਦੱਸ ਸਕਦੇ, ਕਿਉਂਕਿ ਨਾਲ ਖਬਰਾਂ ਵਾਲੇ ਵੀ ਸਾਡੇ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਜੁੜ ਚੁੱਕੇ ਨੇ, ਜੇ ਥੋੜਾ ਸਮਾਂ ਮਿਲੇ ਤੇ 9 ਤੋਂ 10 ਜ਼ਰੂਰ ਜੁੜਿਓ, ਬਹੁਤ ਸਾਰੀਆਂ ਗੱਲਾਂ ਪੁੱਛਣੀਆਂ ਤੁਹਾਡੇ ਤੋਂ।
1: ਓਕੇ, ਥੈਂਕ ਯੂ,
0: ਬਹੁਤ ਸ਼ੁਕਰੀਆ। 905-673-3337 ਤੁਸੀਂ ਜੁੜੇ ਹੋਏ ਸੀ ਪੰਜਾਬੀ ਲਹਿਰਾਂ ਦੇ ਨਾਲ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ। ਇਸ ਤੋਂ ਬਾਅਦ ਰੇਡੀਓ ਪ੍ਰੋਗਰਾਮ ਉਡਾਣ ਲੈ ਕੇ ਹਾਜ਼ਰ ਹੋਵਾਂਗੇ 9 ਤੋਂ 10, ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਅੱਜ, ਅਤੇ ਬਸ ਜੁੜੇ ਰਹੋ 905-673-3337, ਕਿਉਂਕਿ ਬਸ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਆਲਮੋਸਟ ਆਪਣੇ ਨਾਲ ਜੁੜ ਚੁੱਕੇ ਨੇ, ਅਤੇ ਕਰਦੇ ਹਾਂ ਜੀ ਪੰਜਾਬ ਦੀ ਧਰਤੀ ਤੋਂ ਖਬਰਾਂ ਦਾ ਸਾਰਾ ਹਾਲ ਤੁਹਾਨੂੰ ਦੱਸਣਗੇ। ਬਿਲਕੁਲ ਜੀ, ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਸਾਡੇ ਨਾਲ ਜੁੜ ਚੁੱਕੇ ਨੇ। ਸੋ 9 ਤੋਂ 10 ਰੇਡੀਓ ਪ੍ਰੋਗਰਾਮ ਉਡਾਣ 'ਚ ਹੁਣ ਆਪਣਾ ਥੋੜ੍ਹਾ ਸਾਡਾ ਰਾਬਤਾ ਹੋਣਾ, ਜੁੜੇ ਰਹੋ ਪੰਜਾਬੀ ਲਹਿਰਾਂ ਦੇ ਨਾਲ ਅਤੇ ਨਾਲ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ।
2: ਬੀਤੀ 4 ਜੂਨ ਸ੍ਰੀ ਅਖੰਡ ਸਾਹਿਬ ਦੇ ਜਾਪ ਆਰੰਭ ਹੋਏ ਸਨ ਅਤੇ ਅੱਜ ਭਾਰਤੀ ਸਮੇਂ ਮੁਤਾਬਕ ਨਿਚਰਵਾਰ 6 ਜੂਨ ਨੂੰ ਸ੍ਰੀ ਅਖੰਡ ਸਾਹਿਬ ਦੇ ਭੋਗ ਪਹਿਣ ਕੇ ਇਸ ਤੋਂ ਬਾਅਦ ਪ੍ਰਮੁੱਖ ਸਮਾਗਮ ਵੀ ਕਰਵਾਇਆ ਜਾਵੇ, ਜਿਸ ਲਈ ਵੱਖ ਵੱਖ ਸਿੱਖ ਜਥੇਬੰਦੀਆਂ ਅੰਮ੍ਰਿਤਸਰ ਵਿਖੇ ਪਹੁੰਚੀਆਂ ਹੋਈਆਂ ਨੇ। ਉਧਰ ਸਾਕਾ ਨੀਲਾ ਤਰਪਤ ਦੀ ਬਰਸੀ ਮੌਕੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਸੁਰੱਖਿਆ ਦੇ ਮੱਦੇਨਜ਼ਰ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਅਤੇ ਅੰਮ੍ਰਿਤਸਰ ਵਿੱਚ ਵੀ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਅਤੇ ਪੁਲਿਸ ਟੀਮਾਂ ਵੱਲੋਂ ਲਗਾਤਾਰ ਸਥਿਤੀ ਉੱਤੇ ਨਿਗਰਾਨੀ ਵੀ ਰੱਖੀ ਜਾ ਰਹੀ ਹੈ। ਪੰਜਾਬ ਵਿੱਚ ਲੰਘੇ ਕੱਲ ਪਟਿਆਲਾ ਵਿਖੇ ਨੌਜਵਾਨਾਂ ਉੱਤੇ ਹੋਏ ਲਾਠੀਚਾਰਜ ਦਾ ਮੁੱਦਾ ਕਾਫੀ ਜ਼ਿਆਦਾ ਗਰਮਾਉਂਦਾ ਨਜ਼ਰ ਆ ਰਿਹਾ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਯਾਨੀ ਕਿ ਪਾਵਰਕੌਮ ਦੇ ਦਫ਼ਤਰ ਮੂਹਰੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸ਼ਾਂਤਮਈ ਧਰਨਾ ਦੇ ਰਹੇ ਪੰਜਾਬੀ ਨੌਜਵਾਨਾਂ ਉੱਤੇ ਪੁਲਿਸ ਵੱਲੋਂ ਬੇਰਹਿਮੀ ਨਾਲ ਲਾਠੀਚਾਰਜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ। ਇਸ ਸੰਬੰਧੀ ਜੋ ਵੀਡੀਓ ਨਸ਼ਰ ਹੋਈਆਂ ਨੇ ਉਹਨਾਂ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਇਸ ਤਰ੍ਹਾਂ ਪੁਲਿਸ ਮੁਲਾਜ਼ਮਾਂ ਵੱਲੋਂ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਨੂੰ ਸੜਕਾਂ ਉੱਤੇ ਧੜਾ ਧੜਾ ਕੇ ਕੁੱਟਿਆ ਗਿਆ। ਪੁਲਿਸ ਵੱਲੋਂ ਕੀਤੇ ਗਏ ਇਸ ਤਿੱਖੇ ਲਾਠੀਚਾਰਜ ਕਾਰਨ ਕਈ ਨੌਜਵਾਨਾਂ ਦੇ ਗੰਭੀਰ ਸੱਟਾਂ ਲੱਗੀਆਂ ਨੇ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਤੋਂ ਬਾਅਦ ਇਲਾਕੇ ਵਿੱਚ ਕੁੱਝ ਦੇਰ ਲਈ ਤਣਾਅ ਵੀ ਬਣ ਗਿਆ ਅਤੇ ਨੌਜਵਾਨਾਂ ਵਿੱਚ ਪ੍ਰਸ਼ਾਸਨ ਖਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਅਪ੍ਰੈਂਟਿਸਸ਼ਿਪ ਨਾਲ ਸੰਬੰਧਿਤ ਵੱਖ ਵੱਖ ਨੌਜਵਾਨ ਰੁਜ਼ਗਾਰ ਦੇ ਮੁੱਦਿਆਂ ਨੂੰ ਲੈ ਕੇ ਪਾਵਰਕੌਮ ਦੇ ਦਫ਼ਤਰ ਸਾਹਮਣੇ ਪਹੁੰਚੇ। ਉਹਨਾਂ ਦਾ ਕਹਿਣਾ ਸੀ ਕੋਈ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਸੰਬੰਧੀ ਪ੍ਰਸ਼ਾਸਨ ਨੂੰ ਅਪੀਲਾਂ ਕਰ ਰਹੇ ਨੇ, ਪਰ ਸਰਕਾਰ ਨੇ ਪਿਛਲੀ ਵਾਰ ਜੋ ਉਹਨਾਂ ਨੂੰ ਭਰੋਸਾ ਦਵਾਇਆ ਸੀ 27 ਮਈ ਤੱਕ ਉਹਨਾਂ ਦੀਆਂ ਮੰਗਾਂ ਉੱਤੇ ਵਿਚਾਰ ਕੀਤੇ ਜਾਣ ਦੀ ਗੱਲ ਹੋਈ ਸੀ, ਪਰ ਸੁਣਵਾਈ ਨਾ ਹੋਣ ਕਾਰਨ ਉਹਨਾਂ ਨੂੰ ਸ਼ਾਂਤਮਈ ਧਰਨਾ ਦੇਣਾ ਪਿਆ। ਇਸੇ ਧਰਨੇ ਦੌਰਾਨ ਪੁਲਿਸ ਨੇ ਅਚਾਨਕ ਅੰਨੇਵਾਹ ਲਾਠੀਆਂ ਭਰਾਉਣੀਆਂ ਸ਼ੁਰੂ ਕਰ ਦਿੱਤੀਆਂ। ਪ੍ਰਦਰਸ਼ਨਕਾਰੀ ਨੌਜਵਾਨਾਂ ਨੇ ਦੋਸ਼ ਲਾਇਆ ਕਿ ਸਰਕਾਰ ਤੇ ਪ੍ਰਸ਼ਾਸਨ ਉਹਨਾਂ ਦੀ ਆਵਾਜ਼ ਨੂੰ ਦਬਾਉਣ ਲਈ ਤਸ਼ੱਦਦ ਦਾ ਸਹਾਰਾ ਲੈ ਰਿਹਾ ਹੈ। ਇਸ ਲਾਠੀਚਾਰਜ ਤੋਂ ਬਾਅਦ ਵੱਖ ਵੱਖ ਜਥੇਬੰਦੀਆਂ ਨੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੀ ਇਸ ਕਾਰਵਾਈ ਦੀ ਸਖ਼ਤ ਨਿਖੇਧੀ ਕੀਤੀ ਹੈ। ਜੂਨ 1984 ਦੀ ਫੌਜੀ ਕਾਰਵਾਈ ਦੀ ਸਾਲਾਨਾ ਯਾਦ ਵਿੱਚ ਹੋਣ ਵਾਲੇ ਸਮਾਗਮਾਂ ਦੀ ਥਾਂ ਨੂੰ ਲੈ ਕੇ ਐਤਕੀ ਇੱਕ ਨਵਾਂ ਵਿਵਾਦ ਖੜਾ ਹੋ ਗਿਆ। ਦਰਅਸਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਨੇ ਜਨਤਕ ਤੌਰ ਤੇ ਇੱਕ ਦੂਜੇ ਤੇ ਤਿੱਖੀਆਂ ਟਿੱਪਣੀਆਂ ਕੀਤੀਆਂ ਨੇ। ਇਹ ਵਿਵਾਦ ਜੂਨ 1984 ਦੀਆਂ ਘਟਨਾਵਾਂ ਦੀ ਯਾਦ ਵਿੱਚ ਮਹਿਤਾ ਚੌਕ ਸਥਿਤ ਦਮਦਮੀ ਟਕਸਾਲ ਦੇ ਮੁੱਖ ਦਫ਼ਤਰ ਵਿੱਚ ਹੋਣ ਵਾਲੇ ਸਾਲਾਨਾ ਸਮਾਗਮ ਨੂੰ ਲੈ ਕੇ ਹੋਇਆ ਹੈ। ਦਰਅਸਲ ਹਾਲ ਹੀ ਵਿੱਚ ਸਿਮਰਨਜੀਤ ਸਿੰਘ ਮਾਨ ਨੇ ਧੁੰਮਾ ਦੀ ਆਲੋਚਨਾ ਕਰਦਿਆਂ ਕਿਹਾ ਸੀ ਕਿ 6 ਜੂਨ ਦਾ ਸਮਾਗਮ ਸਿਰਫ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਹੀ ਹੋਣਾ ਚਾਹੀਦਾ ਹੈ, ਜਿੱਥੇ ਦੁਨੀਆਂ ਭਰ ਦੇ ਸਿੱਖ ਉਸ ਦਿਨ ਨੂੰ ਸਮੂਹਿਕ ਤੌਰ ਉੱਤੇ ਯਾਦ ਕਰਨ ਲਈ ਇਕੱਠੇ ਹੁੰਦੇ ਨੇ। ਸਿਮਰਜੀਤ ਸਿੰਘ ਮਾਨ ਨੇ ਧੁੰਮਾਂ ਨੂੰ ਮਹਿਤਾ ਚੌਂਕ ਵਾਲਾ ਸਮਾਗਮ 7 ਜੂਨ ਨੂੰ ਕਰਵਾਉਣ ਦੀ ਬੇਨਤੀ ਕੀਤੀ ਸੀ ਤੇ ਕਿਹਾ ਸੀ ਕਿ ਉਹਨਾਂ ਨੂੰ ਅਜਿਹੀ ਵਿਵਸਥਾ ਉੱਤੇ ਕੋਈ ਇਤਰਾਜ਼ ਨਹੀਂ ਹੋਵੇਗਾ। ਉਧਰ ਹਰਨਾਮ ਸਿੰਘ ਧੁੰਮਾਂ ਨੇ ਵੀ ਇੱਕ ਸਮਾਗਮ ਦੌਰਾਨ ਮੰਚ ਤੋਂ ਬੋਲਦਿਆਂ ਸਿਮਰਨਜੀਤ ਸਿੰਘ ਮਾਨ ਬਾਰੇ ਤਿੱਖੀਆਂ ਟਿੱਪਣੀਆਂ ਕੀਤੀਆਂ ਨੇ ਅਤੇ ਉਹਨਾਂ ਨੂੰ ਇਸ ਮੁੱਦੇ ਉੱਤੇ ਨਾ ਬੋਲਣ ਦੀ ਤਾਕੀਦ ਕੀਤੀ ਹੈ। ਧੁੰਮਾਂ ਦੀਆਂ ਟਿੱਪਣੀਆਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਜਨਰਲ ਸਕੱਤਰ ਮਹਿੰਦਰਪਾਲ ਸਿੰਘ ਨੇ ਪਲਟਵਾਰ ਕਰਦਿਆਂ ਕਿਹਾ ਕਿ ਧੁੰਮਾਂ 2012-13 ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ 6 ਜੂਨ ਦੇ ਸਮਾਗਮ ਵਿੱਚ ਸ਼ਾਮਲ ਹੁੰਦੇ ਸਨ। ਉਸ ਤੋਂ ਬਾਅਦ ਕੁੱਝ ਤਾਕਤਾਂ ਦੇ ਕਹਿਣ ਉੱਤੇ ਕਥਿਤ ਤੌਰ ਤੇ ਧੁੰਮਾਂ ਨੇ ਮਹਿਤਾ ਚੌਂਕ ਵਿੱਚ ਇੱਕ ਵੱਖਰਾ ਸਮਾਗਮ ਕਰਵਾਉਣਾ ਸ਼ੁਰੂ ਕੀਤਾ। ਇਸ ਤਰ੍ਹਾਂ ਸਮਾਗਮ ਦੀ ਥਾਂ ਨੂੰ ਲੈ ਕੇ ਸਿਮਰਨਜੀਤ ਸਿੰਘ ਮਾਨ ਅਤੇ ਹਰਨਾਮ ਸਿੰਘ ਧੁੰਮਾਂ ਦਰਮਿਆਨ ਬਿਆਨਬਾਜ਼ੀ ਚੱਲਦੀ ਨਜ਼ਰ ਆਈ ਹੈ। ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਇਸ ਵਕਤ ਇੱਕ ਪੋਸਟਰ ਵਾਰ ਸ਼ੁਰੂ ਹੋ ਗਈ ਹੈ। ਨਗਰ ਕੌਂਸਲ ਚੋਣਾਂ ਦੌਰਾਨ ਹੋਏ ਝਗੜੇ ਕਾਰਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਵਿਧਾਇਕ ਵਿਕਰਮ ਸਿੰਘ ਮਜੀਠੀਆ ਖਿਲਾਫ ਕੇਸ ਦਰਜ ਹੋਣ ਤੋਂ ਬਾਅਦ ਮਜੀਠੀਆ ਦੇ ਲਾਪਤਾ ਹੋਣ ਕਾਰਨ ਮਜੀਠਾ ਹਲਕੇ ਵਿੱਚ ਮਜੀਠੀਆ ਦੇ ਗੁੰਮਸ਼ੁਦਾ ਹੋਣ ਦੇ ਪੋਸਟਰ ਲੱਗੇ ਸਨ। ਵੱਡੀ ਗਿਣਤੀ ਵਿੱਚ ਮਜੀਠੀਆ ਦੇ ਗੁੰਮਸ਼ੁਦਾ ਪੋਸਟਰ ਲੱਗਣ ਤੋਂ ਬਾਅਦ ਹੁਣ ਮਜੀਠੀਆ ਦੇ ਹਮਾਇਤੀਆਂ ਵੱਲੋਂ ਟਾਈਗਰ ਅਭੀ ਜ਼ਿੰਦਾ ਹੈ ਦੇ ਪੋਸਟਰ ਮਜੀਠਾ ਸ਼ਹਿਰ ਵਿੱਚ ਲਾਏ ਗਏ ਨੇ, ਕਿਉਂਕਿ ਮਜੀਠੀਆ ਅਕਸਰ ਆਪਣੇ ਭਾਸ਼ਣਾਂ ਵਿੱਚ ਆਪਣੇ ਆਪ ਨੂੰ ਟਾਈਗਰ ਹਾਲੇ ਜ਼ਿੰਦਾ ਹੈ ਵਜੋਂ ਦੱਸਦੇ ਹੁੰਦੇ ਨੇ। ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਮਜੀਠੀਆ ਨੂੰ ਭਗੌੜਾ ਕਰਾਰ ਦਿੱਤਾ ਜਾ ਰਿਹਾ ਹੈ ਅਤੇ ਮਜੀਠੀਆ ਦੇ ਹਮਾਇਤੀਆਂ ਵੱਲੋਂ ਮੋੜਵੇਂ ਪੋਸਟਰ ਲਾ ਕੇ ਮਜੀਠੀਆ ਨੂੰ ਟਾਈਗਰ ਕਹਿ ਕੇ ਜਵਾਬ ਦਿੱਤਾ ਜਾ ਰਿਹਾ ਹੈ। ਇਸ ਤਰ੍ਹਾਂ ਮਜੀਠੀਆ ਦੇ ਹੱਕ ਅਤੇ ਵਿਰੋਧ ਵਿੱਚ ਮਜੀਠਾ ਹਲਕੇ ਵਿੱਚ ਕਾਫੀ ਪੋਸਟਰ ਲੱਗੇ ਨਜ਼ਰ ਆ ਰਹੇ ਨੇ ਅਤੇ ਇਸੇ ਕਰਕੇ ਮਜੀਠੀਆ ਸੰਬੰਧੀ ਇੱਕ ਪੋਸਟਰ ਵਾਰ ਜਿਹੀ ਚੱਲ ਪਈ ਹੈ। ਉਧਰ ਪੁਲਿਸ ਵੱਲੋਂ ਮਜੀਠੀਆ ਨੂੰ ਗ੍ਰਿਫ਼ਤਾਰ ਕਰਨ ਲਈ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ ਅਤੇ ਹੁਣ ਮਜੀਠੀਆ ਵਿਰੁੱਧ ਦਰਜ ਕੇਸ ਦੀ FIR ਵੀ ਜਨਤਕ ਯਾਨੀ ਕਿ ਪਬਲਿਕ ਕੀਤੀ ਜਾ ਚੁੱਕੀ ਹੈ। ਇਹ ਤੇ ਰਹੇ ਕਿ ਨਗਰ ਕੌਂਸਲ ਚੋਣਾਂ ਤੋਂ ਬਾਅਦ ਪੁਲਿਸ ਵੱਲੋਂ ਵੋਟਾਂ ਵਾਲੇ ਦਿਨ ਆਮ ਆਦਮੀ ਪਾਰਟੀ ਅਤੇ ਅਕਾਲੀ ਵਰਕਰਾਂ ਵਿਚਾਰ ਹੋਏ ਝਗੜੇ ਦੇ ਸੰਬੰਧ ਵਿੱਚ ਅਕਾਲੀ ਵਰਕਰ ਜੋਗਨਪ੍ਰੀਤ ਸਿੰਘ ਵਿਰੁੱਧ ਕੇਸ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਇਸਦੇ ਵਿਰੁੱਧ ਵਿਕਰਮ ਮਜੀਠੀਆ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਮਜੀਠਾ ਥਾਣੇ ਵਿੱਚ ਧਰਨਾ ਦਿੱਤਾ ਗਿਆ ਸੀ ਤੇ ਇਲਜ਼ਾਮ ਲੱਗੇ ਸਨ ਕਿ ਉਹਨਾਂ ਨੇ ਥਾਣੇ ਅੰਦਰ ਦਾਖਲ ਹੋ ਕੇ ਜੋਗਨਪ੍ਰੀਤ ਨੂੰ ਬਾਹਰ ਲਿਆਉਣ ਤੇ ਪੁਲਿਸ ਅਧਿਕਾਰੀਆਂ ਨਾਲ ਤਕਰਾਰ ਕੀਤੀ ਸੀ। ਹੁਣ ਇਸ ਮਾਮਲੇ ਵਿੱਚ ਜੋਗਨਪ੍ਰੀਤ ਸਿੰਘ ਨੂੰ ਤਾਂ ਜ਼ਮਾਨਤ ਮਿਲ ਗਈ, ਉਹ ਤਾਂ ਰਿਹਾਅ ਹੋ ਗਿਆ, ਪਰ ਪੁਲਿਸ ਵੱਲੋਂ ਮਜੀਠੀਆ ਨੂੰ ਫੜਨ ਲਈ ਵੱਖ ਵੱਖ ਥਾਵਾਂ ਤੇ ਛਾਪੇ ਮਾਰੇ ਜਾ ਰਹੇ ਨੇ। ਪਿਛਲੇ ਦਿਨੀ ਭਾਰਤੀ ਜਨਤਾ ਪਾਰਟੀ ਦੇ ਨਵੇਂ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਅਹੁਦਾ ਸੰਭਾਲਿਆ ਸੀ, ਪਰ ਉਸ ਮੌਕੇ ਕੈਪਟਨ ਅਮਰਿੰਦਰ ਸਿੰਘ, ਰਾਘਵ ਚੱਡਾ ਤੇ ਹਰਭਜਨ ਸਿੰਘ ਸਮੇਤ ਭਾਜਪਾ ਆਗੂਆਂ ਦੇ ਇੱਕ ਵੱਡੇ ਹਿੱਸੇ ਦੀ ਗੈਰ ਹਾਜ਼ਰੀ ਚਰਚਾ ਦਾ ਵਿਸ਼ਾ ਬਣੀ ਰਹੀ। ਇਸ ਕਾਰਨ ਇਹ ਅਫਵਾਹਾਂ ਚੱਲ ਰਹੀਆਂ ਨੇ ਕਿ ਉਹਨਾਂ ਨੇ ਸਮਾਗਮ ਤੋਂ ਦੂਰੀ ਕਿਉਂ ਬਣਾਈ। ਸਾਲ 2021 ਵਿੱਚ ਕਾਂਗਰਸ ਛੱਡਣ ਵਾਲੇ ਕੈਪਟਨ ਅਮਰਿੰਦਰ ਸਿੰਘ ਦੇ ਨਾਰਾਜ਼ ਹੋਣ ਦੀਆਂ ਚਰਚਾਵਾਂ ਉਦੋਂ ਹੋਰ ਤੇਜ਼ ਹੋ ਗਈਆਂ ਜਦੋਂ ਉਹਨਾਂ ਨੇ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਉਣ ਤੇ ਸਵਾਲ ਚੁੱਕੇ ਅਤੇ ਕਿਹਾ ਕਿ ਇਸ ਮਾਮਲੇ ਵਿੱਚ ਉਹਨਾਂ ਨੂੰ ਕੋਈ ਸਲਾਹ ਮਸ਼ਵਰਾ ਨਹੀਂ ਕੀਤਾ ਗਿਆ। ਦੂਜੇ ਬੰਨੇ ਰਾਘਵ ਚੱਡਾ, ਹਰਭਜਨ ਸਿੰਘ ਅਤੇ ਪੰਜਾਬ ਤੋਂ 4 ਹੋਰ ਰਾਜ ਸਭਾ ਮੈਂਬਰ ਜੋ ਕਿ ਹਾਲ ਹੀ ਵਿੱਚ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਨੇ, ਉਹ ਵੀ ਇਸ ਸਮਾਗਮ ਵਿੱਚ ਨਜ਼ਰ ਨਹੀਂ ਆਏ। ਹਾਲਾਂਕਿ ਭਾਜਪਾ ਦੇ ਸੀਨੀਅਰ ਬੁਲਾਰੇ ਪ੍ਰਿਤਪਾਲ ਸਿੰਘ ਬਲਿਆਵਾਲ ਤੇ ਮਨੋਰੰਜਨ ਕਾਲੀਆ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਭਾਜਪਾ ਛੱਡ ਕੇ ਦੁਬਾਰਾ ਕਾਂਗਰਸ ਵਿੱਚ ਸ਼ਾਮਲ ਹੋਣ ਦੀਆਂ ਅਫਵਾਹਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ ਅਤੇ ਸਪਸ਼ਟ ਕੀਤਾ ਹੈ ਕਿ ਇਹ ਸਿਰਫ ਅਫਵਾਹਾਂ ਨੇ, ਉਹ ਕਿਤੇ ਨਹੀਂ ਜਾ ਰਹੇ, ਉਹ ਭਾਜਪਾ ਦੇ ਨਾਲ ਹੀ ਨੇ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਭਾਜਪਾ ਦੀ ਕਮਾਨ ਸੌਂਪੇ ਜਾਣ ਉੱਤੇ ਕੁੱਝ ਇਤਰਾਜ਼ ਪ੍ਰਗਟਾਇਆ ਸੀ। ਅਮਰਿੰਦਰ ਸਿੰਘ ਵਾਂਗ ਕੇਵਲ ਸਿੰਘ ਢਿੱਲੋਂ ਨੇ ਵੀ ਸਾਲ 2022 ਵਿੱਚ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਲੰਮਾ ਸਮਾਂ ਕਾਂਗਰਸ ਵਿੱਚ ਬਿਤਾਇਆ ਸੀ। ਕੇਵਲ ਸਿੰਘ ਢਿੱਲੋਂ ਦੇ ਤਾਜਪੋਸ਼ੀ ਸਮਾਗਮ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਤੇ ਬੇਟੀ ਜੈ ਇੰਦਰ ਕੌਰ ਮੌਜੂਦ ਸਨ ਅਤੇ ਉਹਨਾਂ ਨੇ ਕੇਵਲ ਸਿੰਘ ਢਿੱਲੋਂ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ ਹੋਇਆ। ਕੈਪਟਨ ਅਮਰਿੰਦਰ ਸਿੰਘ ਨੇ ਕੇਵਲ ਸਿੰਘ ਢਿੱਲੋਂ ਨੂੰ ਆਪਣਾ ਦੋਸਤ ਦੱਸਦਿਆਂ ਕਿਹਾ ਕਿ ਉਹ ਇੱਕ ਦੂਜੇ ਨੂੰ ਦੋਸਤ ਵਜੋਂ ਜਾਣਦੇ ਨੇ ਪਰ ਦੋਸਤੀ ਇੱਕ ਪਾਸੇ ਹੈ ਅਤੇ ਸਿਆਸੀ ਯੋਗਤਾ ਦੂਜੇ ਪਾਸੇ ਹੈ। ਵਰਲਡ ਸਿੱਖ ਚੈਂਬਰ ਆਫ ਕਾਮਰਸ ਦੀ ਪੰਜਾਬ ਇਕਾਈ ਨੇ ਪੰਜਾਬ ਦੇ ਰਾਜਪਾਲ ਨੂੰ ਅਪੀਲ ਕੀਤੀ ਹੈ ਕਿ ਉਹ ਅਟਾਰੀ ਵਾਹਗਾ ਸਰਹੱਦ ਰਾਹੀਂ ਅੰਤਰਰਾਸ਼ਟਰੀ ਵਪਾਰ ਨੂੰ ਦੁਬਾਰਾ ਸ਼ੁਰੂ ਕਰਵਾਉਣ ਅਤੇ ਸ਼ਰਧਾਲੂਆਂ ਲਈ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਮੁੜ ਖੁਲਵਾਉਣ ਲਈ ਕੇਂਦਰ ਸਰਕਾਰ ਕੋਲ ਪੈਰਵੀ ਕਰਨ। ਵਰਲਡ ਸਿੱਖ ਚੈਂਬਰ ਆਫ ਕਾਮਰਸ ਦੇ ਉੱਚ ਪੱਧਰੀ ਵਫਦ ਨੇ ਰਾਜਭਵਨ ਵਿਖੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਅਤੇ ਮੰਗ ਪੱਤਰ ਸੌਂਪਿਆ ਕਿ ਸਰਹੱਦ ਪਾਰੋਂ ਵਪਾਰ ਲੰਮੇ ਸਮੇਂ ਤੋਂ ਮੁਅੱਤਲ ਰਹਿਣ ਕਰ ਪੰਜਾਬ ਦੇ ਆਰਥਿਕ ਅਤੇ ਸਮਾਜਿਕ ਤਾਣੇ ਬਾਣੇ ਤੇ ਮਾਰੂ ਪ੍ਰਭਾਵ ਪੈ ਰਹੇ ਨੇ ਜਿਸ ਲਈ ਲਾਂਘੇ ਨੂੰ ਜਲਦ ਤੋਂ ਜਲਦ ਖੋਲਿਆ ਜਾਣਾ ਜ਼ਰੂਰੀ ਹੈ। ਇਸ ਵਫਦ ਨੇ ਮੰਗ ਕੀਤੀ ਹੈ ਕਿ ਭਾਰਤ ਵਿੱਚ ਗੁਆਂਢੀ ਮੁਲਕਾਂ ਜਿਵੇਂ ਕਿ ਪਾਕਿਸਤਾਨ, ਅਫਗਾਨਿਸਤਾਨ, ਇਰਾਨ, ਇਰਾਕ, ਉਜ਼ਬੇਕਿਸਤਾਨ, ਕਜ਼ਾਕਿਸਤਾਨ, ਤੁਰਮੇਕਿਸਤਾਨ ਅਤੇ ਤਜਾਕਿਸਤਾਨ ਦਰਮਿਆਨ ਵਪਾਰਕ ਸੰਬੰਧਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ। ਖਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਸੁਣਾਉਂਦੇ ਹਾਂ। ਰੂਸ ਨੇ ਭਾਰਤ ਨਾਲ ਮਿਲ ਕੇ SU-57 ਜਹਾਜ਼ ਬਣਾਉਣ ਨੂੰ ਸਹਿਮਤੀ ਦੇ ਦਿੱਤੀ ਹੈ ਅਤੇ ਪੁਤਿਨ ਵੱਲੋਂ ਪੰਜਵੀਂ ਪੀੜ੍ਹੀ ਦਾ ਅਤਿ ਆਧੁਨਿਕ ਜਹਾਜ਼ ਦੇਣ ਦੀ ਵੀ ਪੇਸ਼ਕਸ਼ ਕੀਤੀ ਗਈ ਹੈ। ਪੰਜਾਬ ਅੰਦਰ ਲੋਕਾਂ ਵਿੱਚ ਸਹਿਣਸ਼ੀਲਤਾ ਕਿਵੇਂ ਘਟਦੀ ਜਾ ਰਹੀ ਹੈ ਤੇ ਛੋਟੀਆਂ ਛੋਟੀਆਂ ਗੱਲਾਂ ਤੇ ਲੋਕੀ ਕਿਵੇਂ ਲੜਨ ਤੇ ਉਤਾਰੂ ਹੋ ਜਾਂਦੇ ਨੇ, ਬਟਾਲਾ ਤੋਂ ਇਸਦੀ ਇੱਕ ਮਿਸਾਲ ਆਈ ਹੈ ਜਿੱਥੇ ਬਟਾਲਾ ਦੇ ਡਿਫੈਂਸ ਰੋਡ ਉੱਤੇ ਕੱਲ ਦੁਪਹਿਰੇ ਗੱਡੀ ਕ੍ਰੋਸ ਕਰਨ ਤੋਂ ਝਗੜਾ ਹੋ ਗਿਆ ਤੇ ਇਸ ਝਗੜੇ ਵਿੱਚ ਗੋਲੀਆਂ ਚੱਲ ਗਈਆਂ ਤੇ ਦੋ ਜਾਣਿਆਂ ਦੀ ਜਾਨ ਚਲੀ ਗਈ ਹੈ। ਹਾਲੇ ਇਸ ਘਟਨਾ ਵਿੱਚ ਕਈ ਲੋਕ ਜ਼ਖਮੀ ਵੀ ਨੇ, ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਤ੍ਰਿਣਮੂਲ ਕਾਂਗਰਸ ਵਿੱਚ ਸੱਤਾ ਗੁਆਉਣ ਤੋਂ ਬਾਅਦ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਲਗਾਤਾਰ ਸੰਕਟ ਵਿੱਚੋਂ ਲੰਘ ਰਹੀ ਹੈ। ਕਈ ਵਿਧਾਇਕਾਂ ਦੇ ਬਾਗੀ ਹੋਣ ਤੋਂ ਬਾਅਦ ਹੁਣ ਮਮਤਾ ਬੈਨਰਜੀ ਦੇ 20 ਮੈਂਬਰ ਪਾਰਲੀਮੈਂਟਾਂ ਦੇ ਬਾਗੀ ਹੋਣ ਦੀ ਵੀ ਚਰਚਾ ਹੈ ਅਤੇ ਨਾਰਾਜ਼ MP ਵੀ ਆਪਣਾ ਵੱਖਰਾ ਧੜਾ ਬਣਾ ਸਕਦੇ ਨੇ। ਪਿਛਲੇ ਦਿਨੀ ਨਿਹੰਗ ਸਿੰਘਾਂ ਵੱਲੋਂ ਹਿਮਾਚਲ ਪ੍ਰਦੇਸ਼ ਦੀ ਹੱਦ ਤੇ ਖਾਲਸਾ ਟੈਕਸ ਲਾਇਆ ਗਿਆ ਸੀ। ਇੱਕ ਦਿਨ ਦੇ ਲਈ ਸੰਕੇਤਕ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਹਿਮਾਚਲ ਪ੍ਰਦੇਸ਼ ਤੋਂ ਆਉਂਦੀਆਂ ਗੱਡੀਆਂ ਤੋਂ ਖਾਲਸਾ ਟੈਕਸ ਵਸੂਲਿਆ ਗਿਆ ਸੀ। ਹੁਣ ਇਸ ਰੋਸ ਪ੍ਰਦਰਸ਼ਨ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਉਹ ਇਸ ਬਾਰੇ ਪੰਜਾਬ ਸਰਕਾਰ ਨਾਲ ਗੱਲਬਾਤ ਕਰਨਗੇ। ਪੰਜਾਬ ਉਹਨਾਂ ਲਈ ਵੱਡੇ ਭਰਾ ਵਰਗਾ ਹੈ ਅਤੇ ਗੱਲਬਾਤ ਰਾਹੀਂ ਹੱਲ ਕੱਢਣ ਦੀ ਕੋਸ਼ਿਸ਼ ਕਰਨਗੇ। ਪੰਜਾਬ ਸਮੇਤ ਉੱਤਰੀ ਭਾਰਤ ਦੇ ਬਹੁਤੇ ਇਲਾਕਿਆਂ ਵਿੱਚ ਬੀਤੀ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ 4.3 ਸੀ। ਹਾਲਾਂਕਿ ਇਸਦਾ ਕੋਈ ਨੁਕਸਾਨ ਹੋਇਆ ਇਸਦੀ ਕੋਈ ਰਿਪੋਰਟ ਨਹੀਂ ਹੈ। ਪੰਜਾਬ ਵਿੱਚ ਮੌਸਮ ਪੱਖੋਂ ਅੱਜ ਵੀ ਮੀਂਹ ਹਨੇਰੀ ਦੀ ਸੰਭਾਵਨਾ ਦੱਸੀ ਗਈ ਹੈ। ਪਿਛਲੇ ਦੋ ਦਿਨ ਜੋ ਮੀਂਹ ਦੱਸਿਆ ਗਿਆ ਸੀ ਉਹ ਤਾਂ ਨਹੀਂ ਪਿਆ, ਪਰ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅੱਜ ਮੀਂਹ ਹਨੇਰੀ ਚੱਲ ਸਕਦੀ ਹੈ ਤੇ ਇਸ ਤੋਂ ਬਾਅਦ ਕੱਲ ਤੋਂ ਇੱਕ ਵਾਰ ਫਿਰ ਗਰਮੀ ਦਾ ਤੇਜ਼ ਕਹਿਰ ਵਿਖਾਈ ਦੇ।
3: This is AM 530 CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ ਆਜੋ ਰਲ ਮਿਲ ਮਹਿਫਲ ਲਾਈਏ ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਭ ਦੇ ਨਾਲ ਦਰਿਆਵਾਂ ਤੋਂ ਨਹਿਰਾਂ ਤੱਕ ਦਰਿਆਵਾਂ ਤੋਂ ਨਹਿਰਾਂ ਤੱਕ ਪਿੰਡ ਕਸਬੇ ਤੇ ਸ਼ਹਿਰਾਂ ਤੱਕ ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ ਪੋਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗੈਰਾਂ ਤੱਕ ਪੁੱਛਦੀ ਸੀ ਉਹ ਮੇਰਾ ਰੁਤਬਾ ਮੈਂ ਕਿਹਾ ਤੇਰੇ ਪੈਰਾਂ ਤੱਕ ਮੈਂ ਕਿਹਾ ਤੇਰੇ ਪੈਰਾਂ ਤੱਕ ਡ੍ਰੀਮ ਹੋਮ ਅਪਲਾਈਸਿਸ ਜੇ ਤੁਸੀਂ ਘਰ ਵਾਸਤੇ ਬੇਸਮੈਂਟ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਈਸਿਸ ਲੱਭ ਰਹੇ ਸੀ ਤਾਂ ਤੁਸੀਂ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ ਬਿਲਟਨ ਅਪਲਾਈਸਿਸ ਫਰਿਜਸ ਡਿਸ਼ਵਾਸ਼ਰਸ ਬੈਸਟ ਬੈਸਟ ਬੈਸਟ ਡੀਲ ਦੇ ਲਈ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ ਵਿਜ਼ਿਟ ਡ੍ਰੀਮ ਹੋਮ ਅਪਲਾਈਸਿਸ ਬੈਸਟ ਡੀਲ ਬੈਸਟ ਪ੍ਰਾਈਜ਼ ਪ੍ਰਾਈਜ਼ ਕਹਿੰਦੇ ਮੈਚ ਨਹੀਂ ਬੀਟ ਕਰਕੇ ਦਿਆਂਗੇ 2915 ਅਰਜੈਂਟੀਆ ਰੋਡ ਮਿਸੀਸਾਗਾ ਡ੍ਰੀਮ ਹੋਮ ਅਪਲਾਈਸਿਸ 905-805-3000 905-805-3000 ਰੇਡੀਓ ਉਡਾਨ ਦਾ ਰੈਫਰੈਂਸ ਦੇਣ ਤੇ ਖੂਬਸੂਰਤ ਗਿਫਟ ਵੀ ਪਾਓ
1: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ ਤਾਂ ਹੁਣ ਇੰਤਜ਼ਾਰ ਖਤਮ ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ ਸਾਡੀਆਂ ਖਾਸ ਸਰਵਿਸਿਜ਼ ਰਿਲੈਕਸਿੰਗ ਅਤੇ ਮਸਾਜ ਥੈਰੇਪੀ ਪ੍ਰੀਨੇਟਲ ਅਤੇ ਪੋਸਟਨੇਟਲ ਗਲੋਇੰਗ ਹਾਈਡਰਾ ਫੇਸ਼ੀਅਲ ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ ਅਤੇ ਹਾਂ ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ ਪਤਾ 534 ਪਾਰਕਹਸਟ ਸਕੁਆਇਰ ਬ੍ਰੈਂਪਟਨ ਫੋਨ ਨੰਬਰ 416-811-5385 ਲਿਵਾਨਾ ਵੈਲਨੈਸ ਸਪਾ ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ

0: Call at 647-539-4499.
1: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ। ਫੈਸ਼ਨ ਆਈਕਿਊ ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
2: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
1: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਸ ਫੈਸ਼ਨ।
2: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ। ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ ਆਈਕਿਊ, ਫੈਸ਼ਨ ਆਈਕਿਊ। ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।
3: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
4: ਬਸ ਇੰਨੀ ਗੱਲ,

0: ਇਹ ਸੱਚ ਕਿਹੋ ਜਿਹਾ ਹੁੰਦਾ?
1: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
2: ਮਿੱਟੀ ਚੁਗਦੀ ਫਸਲ ਸੱਚ ਹੈ,
1: ਖੁਰੋ ਦੀ ਪਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

ਸਤਿਗੁਰ ਹੋਏ ਦਿਆਲ ਤਸਰਦਾ ਪੂਰੀਐ, ਸਤਿਗੁਰ ਹੋਏ ਦਿਆਲ ਨਾ ਕਬ ਹੂੰ ਝੂਰੀਐ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇੱਕ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ, ਰੇਡੀਓ ਉਡਾਣ, ਜ਼ਿੰਦਗੀ ਜ਼ਿੰਦਾਬਾਦ ਅਤੇ ਚੜ੍ਹਦੀ ਕਲਾ ਦੀ ਪਹਿਚਾਣ, ਰੇਡੀਓ ਉਡਾਣ, ਪ੍ਰਭ ਸੰਧੂ ਦੇ ਨਾਲ।

ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ਼੍ਰੀ ਅਕਾਲ ਅਤੇ ਨਮਸਕਾਰ।

ਉਮੀਦ ਕਰਦੇ ਹਾਂ ਕਿ ਤੁਹਾਡਾ ਦਿਨ ਬਹੁਤ ਖੂਬਸੂਰਤ ਅਤੇ ਚੜ੍ਹਦੀ ਕਲਾ ਵਾਲਾ ਅਤੇ ਖੁਸ਼ਗਵਾਰ ਰਿਹਾ ਹੋਏਗਾ। ਉਮੀਦ ਕਰਦੇ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਪਰ ਅੱਜ ਦੇ ਦਿਨ ਦੇਖੋ ਹੋਰ ਇਤਿਹਾਸ ਨਾਲ ਜੁੜਿਆ ਹੋਇਆ। ਅੱਜ ਦੇ ਦਿਨ ਦੀ ਜੇ ਗੱਲ ਕਰੀਏ, ਅੱਜ ਦਾ ਪੂਰਾ ਦਿਨ ਜੂਨ 1984 ਦੇ ਵਿੱਚ ਦਰਬਾਰ ਸਾਹਿਬ 'ਤੇ ਹੋਏ ਹਮਲੇ ਦੇ ਵਿੱਚ ਸ਼ਹੀਦ ਹੋਏ ਉਹਨਾਂ ਸਾਰਿਆਂ ਸਿੰਘਾਂ ਨੂੰ, ਸਿੰਘਣੀਆਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ ਸਮਰਪਿਤ ਅੱਜ ਦੇ ਦਿਨ 6 ਜੂਨ 1984 ਦੀ ਗੱਲਬਾਤ ਕਰਾਂਗੇ। ਅਤੇ ਤੁਸੀਂ ਜ਼ਰੂਰ ਯਾਦ ਕਰਿਓ, 1984 ਨਾ ਬਖਸ਼ਣਯੋਗ ਨਾ ਭੁੱਲਣਯੋਗ। ਆਪਣੀ ਸ਼ਿਰਕਤ ਤੁਸੀਂ ਕਰ ਸਕਦੇ ਹੋ, ਆਪਣੇ ਕੋਈ ਸੁਝਾਅ ਤੁਸੀਂ ਦੇਣੇ ਆ 905-673-3337, 905-673-3337। ਰੇਡੀਓ ਪ੍ਰੋਗਰਾਮ ਉਡਾਨ AM 530 ਤੋਂ ਪ੍ਰਭ ਸੰਤੂ ਦੇ ਨਾਲ। ਸਨਾਈਪਰ

6 ਜੂਨ ਦੀ ਉਸ ਸਵੇਰ ਜੋ ਹੋਇਆ ਤੁਸੀਂ ਸਾਰਿਆਂ ਨੇ ਬਹੁਤ ਪੜ੍ਹਿਆ, ਸੁਣਿਆ, ਬਜ਼ੁਰਗਾਂ ਕੋਲੋਂ ਸੁਣਿਆ। ਪਰ ਉਹ ਇੱਕ ਐਸਾ ਦਿਨ ਸੀ, ਹਕੂਮਤ ਤੁਹਾਨੂੰ ਦੱਸਣਾ ਚਾਹੁੰਦੀ ਸੀ ਕਿ ਤੁਹਾਡੀ ਆਹ ਹਾਲਤ ਅਸੀਂ ਕਰ ਸਕਦੇ ਹਾਂ। ਕੋਈ ਕਾਰਨ ਨਹੀਂ ਸੀ ਉੱਥੇ ਕੁਛ ਚੰਦ ਸਿੰਘਾਂ ਨੂੰ ਫੜਨ ਨੂੰ ਜਾਂ ਮਾਰਨ ਦੇ ਲਈ, ਸਿਰਫ ਟੈਂਕਾਂ, ਮਸ਼ੀਨ ਗੰਨਾਂ, ਹੈਲੀਕਾਪਟਰ ਅਤੇ ਲੱਖਾਂ ਦੀ ਤਾਦਾਦ ਦੇ ਵਿੱਚ ਫੌਜ ਭੇਜਣ ਦਾ ਕੋਈ ਮਕਸਦ ਬਣਦਾ ਨਹੀਂ ਸੀ। ਸਿਰਫ ਹਕੂਮਤ ਨੇ ਇਹ ਸੋਚਿਆ ਕਿ ਤੁਹਾਨੂੰ ਸਬਕ ਸਿਖਾਉਣਾ, ਤੁਹਾਨੂੰ ਦੱਸਣਾ ਕਿ ਅਸੀਂ ਕੌਣ ਹਾਂ ਅਤੇ ਤੁਹਾਡੀ ਔਕਾਤ ਕੀ ਆ। ਸਿਰਫ ਸਾਡੀ ਔਕਾਤ ਦੱਸਣ ਦੇ ਲਈ ਹੀ ਹਕੂਮਤ ਨੇ ਉਹ ਹਮਲਾ ਕੀਤਾ, ਹੋਰ ਕੋਈ ਬਹੁਤੀ ਗੱਲ ਬਣਦੀ ਨਹੀਂ ਸੀ। ਜੇ ਸੰਤਾਂ ਨੂੰ ਫੜਨਾ ਸੀ ਕੋਈ ਬਹੁਤੀ ਵੱਡੀ ਗੱਲ ਨਹੀਂ ਸੀ, ਤੁਸੀਂ ਫੜ ਸਕਦੇ ਸੀ। ਸੰਤ ਕੁਝ ਦਿਨ ਪਹਿਲਾਂ ਦਿੱਲੀ ਜਾ ਕੇ ਆਏ ਸੀ, ਉਸ ਦਿਨ ਵੀ ਫੜ ਸਕਦੇ ਸੀ, ਪਰ ਨਹੀਂ,

0: ਸੋ ਅੱਜ ਦਾ ਪ੍ਰੋਗਰਾਮ ਸਾਡਾ 1984 ਜੂਨ 1984 ਦੇ ਵਿੱਚ ਦਰਬਾਰ ਸਾਹਿਬ 'ਤੇ ਹੋਏ ਹਮਲੇ ਦੇ ਵਿੱਚ ਸ਼ਹੀਦ ਹੋਏ ਸਾਰੇ ਸਿੰਘਾਂ ਸਿੰਘਣੀਆਂ ਅਤੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਸਮਰਪਿਤ। ਸੋ ਅੱਜ ਗੱਲਬਾਤ ਕਰਾਂਗੇ ਕਿ ਜੂਨ 1984 ਨਾ ਭੁੱਲਣਯੋਗ ਨਾ ਬਖਸ਼ਣਯੋਗ। ਅਸੀਂ ਇਹ ਗੱਲ ਬਚਪਨ ਤੋਂ ਸੁਣਦੇ ਆ ਰਹੇ ਹਾਂ ਕਿ ਨਹੀਂ ਤੁਸੀਂ ਇਹ ਗੱਲ ਨਾ ਕਹੋ। ਸਾਡੇ ਅੰਦਰ ਇੰਨਾ ਕੁ ਡਰ ਪਾ ਦਿੱਤਾ ਗਿਆ ਕਿ ਅਸੀਂ ਆਪਣੇ ਹੱਕ ਅਤੇ ਇਨਸਾਫ ਮੰਗਣ ਤੋਂ ਵੀ ਡਰ ਗਏ। ਸਾਡੇ ਬਜ਼ੁਰਗਾਂ ਨੇ, ਸਾਡੇ ਮਾਂ ਬਾਪ ਨੇ ਜੋ ਸੁਣਿਆ ਸਾਡੇ ਨਾਲ ਹੋਇਆ, ਬਸ ਤੁਸੀਂ ਇਹ ਗੱਲ ਕਹਿਣੀ ਨਹੀਂ, ਸਾਡੀ ਜ਼ੁਬਾਨ 'ਤੇ ਤਾਲੇ ਲਾ ਦਿੱਤੇ ਗਏ ਕਿ ਨਹੀਂ ਨਾ ਹੀ ਵੀ ਕਾਕਿਆ ਤੂੰ ਇਹ ਗੱਲ ਨਹੀਂ ਕਹਿਣੀ। ਸਿਰਫ ਸਾਨੂੰ ਉਸ ਸਮੇਂ ਦੀ ਹਕੂਮਤ ਨੇ ਦੱਸਿਆ ਕਿ ਤੁਸੀਂ ਜੇ ਬੋਲੋਗੇ ਤਾਂ ਤੁਹਾਡਾ ਆਹ ਹਸ਼ਰ ਹੋਊਗਾ। ਸਾਨੂੰ ਚੁੱਪ ਕਰਾ ਦਿੱਤਾ ਗਿਆ, ਸਾਨੂੰ ਡਰਾ ਦਿੱਤਾ ਗਿਆ ਅਤੇ ਅੱਜ ਅਸੀਂ ਇੰਨੇ ਡਰੇ ਹੋਏ ਹਾਂ ਕਿ ਆਪਣੇ ਹੱਕ ਦੀ ਗੱਲ ਵੀ ਨਹੀਂ ਕਰ ਸਕਦੇ। ਪਰ ਅਸੀਂ ਸਮੇਂ ਸਮੇਂ 'ਤੇ ਦੱਸਦੇ ਆਉਂਦੇ ਹਾਂ ਕਿ ਸਾਡਾ ਕਿਸੇ ਕੌਮ ਨਾਲ, ਕਿਸੇ ਧਰਮ ਨਾਲ ਸਾਡਾ ਕੋਈ ਵੈਰ ਨਹੀਂ, ਸਾਡੀ ਹਕੂਮਤਾਂ ਨਾਲ ਲੜਾਈ ਆ। ਇਹੀ ਸੰਤ ਕਹਿੰਦੇ ਸੀ ਅਤੇ ਸਾਨੂੰ ਅਹਿਸਾਸ ਕਰਾਇਆ ਗਿਆ ਕਿ ਨਹੀਂ, ਕਿ ਤੁਸੀਂ ਸਾਡੇ ਵਰਗੇ ਨਹੀਂ ਅਤੇ ਜਦੋਂ ਅਸੀਂ ਮਾਰਨ 'ਤੇ ਆਈਏ ਫਿਰ ਇੱਦਾਂ ਮਾਰਦੇ ਹਾਂ। 905-673-3337 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਰੇਡੀਓ ਪ੍ਰੋਗਰਾਮ ਉਡਾਨ ਦੀ।
1: ਸੁਣੀਏ

ਮੈਨੂੰ ਨਾ ਇੱਕ ਨੌਜਵਾਨ ਮਿਲਿਆ ਜਿਹਦੇ ਬਜ਼ੁਰਗ 6 ਜੂਨ ਦੇ ਸਵੇਰ 7:30 ਵਜੇ ਸ਼ਹੀਦ ਹੁੰਦੇ ਆ, ਕਿਉਂਕਿ ਜਿਨ੍ਹਾਂ 'ਤੇ ਬਣੀਆਂ ਨਾ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਕਿ ਉਹ ਕਿਹੜੇ ਹਾਲਾਤ ਦੇ ਵਿੱਚੋਂ, ਕਿਹੜੇ ਦੌਰ ਦੇ ਵਿੱਚੋਂ ਲੰਘੇ, ਅਦਰਵਾਈਜ਼ ਗੱਲਾਂ ਕਰਨੀਆਂ ਬਹੁਤ ਸਿਖਾਲੀਆਂ। ਉਸ ਨੌਜਵਾਨ ਨੇ ਮੈਨੂੰ ਦੱਸਿਆ ਕਿ ਸਾਡੇ ਬਜ਼ੁਰਗ ਦਨਾਲੀਆਂ ਨਾਲ ਮਸ਼ੀਨ ਗੰਨਾਂ ਦਾ ਸਾਹਮਣਾ ਕਰਦੇ ਰਹੇ, ਦਨਾਲੀਆਂ ਦੇ ਨਾਲ ਜਿਹੜੀਆਂ ਕੁੱਤਿਆਂ ਬਿੱਲੇ ਨੂੰ ਮਾਰਨ ਨੂੰ ਹੁੰਦੀਆਂ ਨਾ, ਉਹਨਾਂ ਨਾਲ ਮਸ਼ੀਨ ਗੰਨਾਂ ਟੈਂਕਾਂ ਅਤੇ ਤੋਫਾਂ ਦੇ ਮੁਕਾਬਲੇ ਸਾਡੇ ਸਿੰਘਾਂ ਨੇ ਕੀਤੇ ਆ, ਦਨਾਲੀਆਂ ਦੇ ਨਾਲ। ਇਹ ਗੱਲ ਯਾਦ ਰੱਖਿਓ।

ਤੇ ਹਕੂਮਤ ਨੇ ਬੜੇ ਜ਼ੋਰ ਨਾਲ, ਬੜੇ ਠਾਠ ਨਾਲ, ਬੜੇ ਚੌੜੀਆਂ ਛਾਤੀਆਂ ਕਰਕੇ ਦੱਸਿਆ ਕਿ ਅਸੀਂ ਦੇਖੋ ਖਾੜਕੂ ਨੂੰ ਮਾਰਤਾ ਸੀ, ਅੱਤਵਾਦੀਆਂ ਨੂੰ ਮਾਰਤਾ। ਪਰ ਤੁਸੀਂ ਕਦੇ ਜਾਣਨ ਦੀ ਕੋਸ਼ਿਸ਼ ਕੀਤੀ ਕਿ ਅੱਤਵਾਦੀ ਕਿਉਂ ਸੀ ਉੱਥੇ? 6 ਸਾਲ ਦੇ ਬੱਚੇ, 3 ਸਾਲ ਦੇ ਬੱਚੇ, 90 ਸਾਲ ਦੇ ਬਜ਼ੁਰਗ, ਜ਼ਿਆਦਾਤਰ ਤਾਦਾਦ ਦੇ ਵਿੱਚ। ਅਤੇ ਜਿਹਨਾਂ ਅੱਤਵਾਦੀਆਂ ਦੀ ਉਹ ਗੱਲ ਕਰਦੇ ਆ, ਚੰਦ ਸਿੰਘਾਂ ਨੇ 6 ਦਿਨ, ਜਿਨ੍ਹਾਂ ਨੂੰ ਉਹ ਸੋਚਦੇ ਸੀ ਕਿ 2 ਦਿਨਾਂ ਦੇ ਵਿੱਚ ਢਹਿ ਢੇਰੀ ਕਰਕੇ ਘੜੀਸ ਕੇ ਬਾਹਰ ਕੱਢ ਲਾਂਗੇ, 6 ਦਿਨ ਹਕੂਮਤ ਨੂੰ ਵਕਤ ਪਾਈ ਰੱਖਿਆ, ਲੱਖਾਂ ਫੌਜਾਂ ਦੇ ਨਾਲ, ਟੈਂਕਾਂ ਦੇ ਨਾਲ। ਕਦੀ ਇਤਿਹਾਸ ਦੇ ਵਿੱਚ, ਪਹਿਲੀ ਗੱਲ ਤਾਂ ਕਦੀ ਇਤਿਹਾਸ ਦੇ ਵਿੱਚ ਐਸੀ ਲੜਾਈ ਹੋਈ ਨਹੀਂ ਕਿ ਆਪਣੀ ਹਕੂਮਤ ਨੇ ਆਪਣੇ ਲੋਕਾਂ ਦੇ ਉੱਪਰ ਐਡਾ ਤਕੜਾ ਜ਼ੁਲਮ ਢਾਇਆ ਹੋਵੇ। ਅਤੇ ਤੁਸੀਂ ਸਾਨੂੰ ਕਹਿੰਦੇ ਹੋ ਭੁੱਲ ਜਾਓ।

9056733337 ਮੈਨੂੰ ਇੱਕ ਸਵੇਰੇ ਇੱਕ ਸਿੰਘ ਦਾ ਫੋਨ ਆਇਆ 7-8 ਪ੍ਰੋਗਰਾਮ ਦੇ ਵਿੱਚ, ਕਹਿੰਦੇ ਕਿ ਤੁਸੀਂ June 1984 ਦੀ ਗੱਲ ਨਹੀਂ ਕਰਦੇ। ਕਰਦੇ ਹਾਂ, ਹਿੱਕ ਠੋਕ ਕੇ ਕਰਦੇ ਹਾਂ ਅਤੇ ਕਰਦੇ ਰਹਾਂਗੇ, ਔਰ ਸਾਡੀਆਂ ਆਉਣ ਵਾਲੀਆਂ ਨਸਲਾਂ ਵੀ ਕਰਦੀਆਂ ਰਹਿਣਗੀਆਂ ਜਦ ਤੱਕ ਅਸੀਂ ਆਪਣਾ ਹੱਕ ਲੈ ਨਹੀਂ ਲੈਂਦੇ। 9056733337 ਮੈਂ ਨਾ ਇੱਕ ਤੁਹਾਨੂੰ ਸਾਡੇ ਭਰਪੂਰ ਸਿੰਘ ਬਲਬੀਰ ਹੋਣਾ ਦੀ ਦੋ ਕੁ ਲਫਜ਼ਾਂ ਦੀ ਮੈਂ ਨਾ ਸੁਣਾਉਣਾ ਤੁਹਾਨੂੰ, ਸੁਣਿਓ ਜ਼ਰੂਰ। 905-673-3337 905-673-3337 ਧਿਆਨ ਨਾਲ ਸੁਣਿਓ, ਫਿਰ ਉਸ ਤੋਂ ਬਾਅਦ ਪ੍ਰੋਗਰਾਮ ਦੇ ਅਗਲੇ ਸ਼ੁਰੂਆਤੀ ਹਿੱਸੇ ਵਿੱਚ ਗੱਲਬਾਤ ਕਰਾਂਗੇ। ਬਹੁਤ ਸਾਰੀਆਂ ਤੁਹਾਡੀਆਂ ਕਾਲਜ਼ ਆ ਰਹੀਆਂ, ਜ਼ਰੂਰ ਗੱਲਬਾਤ ਕਰਾਂਗੇ। 905-673-3337 ਤੂੰ ਮੇਰਾ ਖੂਨ ਤਾਂ ਹੈ।

905-600-3333-37 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਸੋ ਅੱਜ ਦੇ ਦਿਨ ਸੰਤ ਜਰਨੈਲ ਸਿੰਘ ਪਿੰਡਰਾਂਵਾਲੇ ਸ਼ਹੀਦੀ ਪਾਉਂਦੇ ਨੇ, ਉਸ ਬਾਰੇ ਵੀ ਅੱਗੇ ਜਾ ਕੇ ਗੱਲਬਾਤ ਕਰਾਂਗੇ। 905-600-3333 ਮੈਂ ਦੋ ਕਾਲਜ ਲੈ ਲਾਂ, ਦੇਖੀਏ ਕਿ

0: 5673337 ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਓਨਰ ਹੋ 6919।
1: ਸਤਿ ਸ਼੍ਰੀ ਅਕਾਲ ਜੀ ਭਾਅ ਜੀ, ਮੈਂ ਸੁਣਦਾ ਤੁਹਾਡੀ ਗੱਲਬਾਤ। ਮੈਂ ਗੱਲ ਕਰਨੀ ਚਾਹੁੰਦਾ ਕਿ ਵੀ ਆਪਣੇ ਆਪਾਂ ਸਾਰੇ ਦਿਮਾਗ 'ਚ ਗੱਲ ਪਾਈ ਗਈ ਕਿ ਕਾਂਗਰਸ ਸਰਕਾਰ ਨੇ ਉਸ ਟਾਈਮ 'ਤੇ ਅਟੈਕ ਕੀਤਾ ਹੈਗਾ ਦਰਬਾਰ ਸਾਹਿਬ 'ਤੇ
0: ਜੀ।
1: ਇਹ ਤਾਂ ਧੱਬ ਧੱਬਾ ਕਾਲਾ ਧੱਬਾ ਪੂਰੇ ਕੰਟਰੀ ਦੇ ਉੱਪਰ ਨਾ, ਕਿ ਆਪਾਂ ਤਾਂ ਕੋਈ ਗੱਲਬਾਤ ਨਹੀਂ ਹੈਗੀ, ਕਿਉਂਕਿ ਕੋਈ ਇੱਦਾਂ ਦੀ ਕੋਈ ਵਰਲਡ ਵਿੱਚ ਕੰਟਰੀ ਨਹੀਂ ਹੈਗੀ ਕਹਿੰਦੇ ਆਪਣੀ ਕੰਟਰੀ ਆਪਣੇ ਕੰਟਰੀ ਉੱਪਰ ਹੀ ਅਟੈਕ ਕੀਤਾ ਆਰਮੀ ਨੇ।
0: ਕੰਟਰੀ ਨੇ ਜੀ ਆਪਣੇ ਬਛਿੰਦਿਆਂ ਉੱਪਰ, ਆਪਣੇ ਉਸ ਕੌਮ ਦੇ ਉੱਪਰ ਜਿਹੜੀ ਉਹਨਾਂ ਲਈ ਢਾਲ ਬਣ ਕੇ ਖੜਦੀ ਰਹੀ ਆ, ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਤੇ, ਇਹ ਨਾ ਭੁੱਲਿਓ।
1: ਕਹਿੰਦੇ ਵੀ ਉਹਨਾਂ ਅਟੈਕ ਕੀਤਾ, ਮੈਂ ਕਹਿੰਦਾ ਬੁੱਕਾਂ ਪੜ੍ਹਨੀਆਂ ਜ਼ਰੂਰ ਸਿੱਖੋ, ਸਾਰੇ ਬੁੱਕ ਪੜ੍ਹਿਆ ਕਰੋ, ਤੁਹਾਨੂੰ ਵਿੱਚ ਪਤਾ ਲੱਗਦਾ ਹੈਗਾ ਤੇ ਐਲ ਕੇ ਅਡਵਾਨੀ ਦੀ ਮਾਈ ਕੰਟਰੀ ਮਾਈ ਲਾਈਫ ਸਾਰੇ ਕੁਲ ਪੜ੍ਹ ਕੇ ਦੇਖੋ। ਉਹਨੇ ਫੋਰਸ ਕੀਤਾ ਜੀ ਕਾਂਗਰਸ ਪਾਰਟੀ ਨੂੰ ਕਿ ਅਟੈਕ ਕਰੋ ਉਹਦੇ ਤੇ।
0: ਜੀ ਵੀਰੇ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਮੈਂ ਦੱਸਦਾ ਉਹਦੇ ਬਾਰੇ, ਮੈਂ ਆਪਾਂ ਕਹਿ ਕੇ ਹਟੇ, ਆਪਾਂ ਕਿਸੇ ਇੱਕ ਅਸੀਂ ਸਾਡਾ ਵੈਰ ਕਿਹਦੇ ਨਾਲ ਆ? ਸਾਡਾ ਵੈਰ ਕਿਸੇ ਧਰਮ ਨਾਲ ਨਹੀਂ, ਕੋਈ ਲੋਕਾਂ ਨਾਲ ਨਹੀਂ, ਕਿਸੇ ਖਾਸ ਮਜ਼ਹਬ ਨਾਲ ਨਹੀਂ ਹੈਗਾ। ਸਾਡਾ ਵੈਰ ਆ ਹਕੂਮਤ ਨਾਲ, ਤੇ ਹਕੂਮਤ ਜਿਹੜੀ ਵੀ ਸੀ ਉਸ ਟਾਈਮ ਉਹ ਵੀ ਉਨੀ ਜੋ ਸੀ, ਉਹਦੇ ਨਾਲ ਜਿਹੜੀ ਆਪੋਜਿਟ ਸੀ ਉਹਨਾਂ ਨੇ ਵੀ ਪੂਰਾ, ਮੈਨੂੰ ਲੱਗਦਾ ਕਿ ਉਦੋਂ ਜਿੰਨਾ ਜ਼ੋਰ ਅਕਾਲੀ ਦਲ ਦਾ ਲੱਗਿਆ ਸੀ ਉਹ ਜਿੰਨਾ ਜ਼ੋਰ ਬੀਜੇਪੀ ਦਾ ਲੱਗਿਆ ਸੀਗਾ, ਕਾਂਗਰਸ ਨੂੰ ਤਾਂ ਮੋਹਰਾ ਬਣਾ ਲਿਆ ਗਿਆ। ਪਰ ਅਸੀਂ ਕਿਸੇ ਕਾਂਗਰਸ ਅਕਾਲੀ ਜਾਂ ਬੀਜੇਪੀ ਵਾਟਐਵਰ, ਸਾਨੂੰ ਕਿਸੇ ਨਾਲ ਕੋਈ ਮਤਲਬ ਨਹੀਂ। ਸਾਡਾ ਰੋਸ ਸਮੇਂ ਦੀ ਹਕੂਮਤ ਨਾਲ ਸ਼ੁਰੂ ਤੋਂ ਰਿਹਾ। ਇਹ ਬਾਬੇ ਬਾਬਰ ਵੇਲੇ, ਬਾਬੇ ਵੇਲੇ ਵੀ ਇਹ ਰਿਹਾ ਕਿ ਸਾਡਾ ਜੋ ਹਕੂਮਤ ਦੇ 'ਚ ਬੈਠਾ ਆ ਸਾਡੀ ਲੜਾਈ ਉਹਨਾਂ ਨਾਲ ਰਹੀ ਆ, ਸਾਡਾ ਜਿਹੜਾ ਵੀ ਟਾਕਰਾ ਰਿਹਾ ਉਹ ਜਬਰ ਜ਼ੁਲਮ ਨਾਲ ਰਿਹਾ। ਕੋਈ ਵੀ ਹਕੂਮਤ ਦੇ ਵਿੱਚ ਕਿਹੜਾ ਵੀ ਚਿਹਰਾ ਬੈਠਾ ਔਰ ਜਿਹੜਾ ਹਕੂਮਤ ਦੇ ਵਿੱਚ ਬੈਠਾ ਉਹਦਾ ਕੋਈ ਧਰਮ ਨਹੀਂ ਹੁੰਦਾ, ਇਹ ਯਾਦ ਕਰ ਲਿਓ, ਸਿਰਫ ਜ਼ਾਲਮ ਹੁੰਦਾ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਬਾਈ ਜੀ। 905-673-3337। ਹਰਪ੍ਰੀਤ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਬਾਈ ਜੀ?
2: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਬਾਈ ਜੀ।
2: ਹਾਂਜੀ ਵੀਰ ਜੀ, ਇੱਕ ਬੇਨਤੀ ਹੈ, ਜਦੋਂ ਵੀ ਕੋਈ ਬੰਦਾ ਵਿਸ਼ੇ ਤੇ ਗੱਲ ਕਰਦਾ ਇਹਨੂੰ ਨੀਲਾ ਛਾਕਾ ਜਾਂ ਬਲੂ ਸਟਾਰ ਆਪਰੇਸ਼ਨ ਦੀ ਤੌਰ ਤੇ ਨਾ ਦੇਖਿਆ ਜਾਵੇ
0: ਜੀ,
2: ਕਿਉਂਕਿ ਉਹ ਸਿਸਟਮ ਵੱਲੋਂ ਨਾ ਦਿੱਤਾ ਗਿਆ ਆਪਾਂ ਨੂੰ, ਆਪਾਂ ਉਹਦੇ ਤੇ ਨਹੀਂ ਉਹ ਕਰਨਾ ਚਾਹੀਦਾ। ਤੇ ਦੂਜੀ ਨਾ ਵੀ ਆਪਾਂ ਨੂੰ ਵੱਧ ਤੋਂ ਵੱਧ ਜੁੜਨਾ ਚਾਹੀਦਾ, ਬਹੁਤੇ ਲੋਕਾਂ ਨੂੰ ਇਹਨਾਂ ਬਾਰੇ ਹਾਲੇ ਤੱਕ ਪਤਾ ਹੀ ਨਹੀਂ ਹੈ
0: ਜੀ। ਬਿਲਕੁਲ, ਅਸੀਂ ਹਮੇਸ਼ਾ ਘੱਲੂ ਘਰ ਕਹਿ ਕੇ ਸੰਬੋਧਿਤ ਕਰਦੇ ਹਾਂ, ਸਾਡੇ ਨਾਲ ਜੋ ਹੋਇਆ ਉਹ ਘੱਲੂ ਘਰ ਆਇਆ, ਅਸੀਂ ਜੈਨੋਸਾਈਡ ਵੀ ਨਹੀਂ ਕਹਿੰਦੇ, ਅਸੀਂ ਤਾਂ ਕਹਿੰਦੇ ਕਿ ਅਸੀਂ, ਪਰ ਉਹਦੇ ਵਿੱਚ ਮੈਨੂੰ ਲੱਗਦਾ ਕਿ ਅਸੀਂ ਚੜ੍ਹਦੀ ਕਲਾ ਨਾਲ ਲਈ ਨਹੀਂ, ਇਸ ਗੱਲ ਨੂੰ ਚੜ੍ਹਦੀ ਕਲਾ ਨਾਲ ਲਈ। ਅਸੀਂ ਉਹਨੇ ਕਹੀ ਕਿ ਸਾਨੂੰ ਮਾਰਿਆ, ਸਾਡੇ 'ਤੇ ਜ਼ੁਲਮ ਹੋਇਆ, ਅਸੀਂ ਕਹਿੰਦੇ ਕਿ ਠੀਕ ਆ ਜੇ ਆਏ ਤਾਂ ਫਿਰ ਅਸੀਂ ਭਰ ਭਰ ਵੀ ਤੋੜੇ ਨਾ ਵਾਪਸ, ਦੇਖੋ ਸਿੰਘਾਂ ਨੇ ਚੜ੍ਹਦੀ ਕਲਾ ਨਾਲ। ਮੈਨੂੰ ਇੱਕ ਗੱਭਰੂ ਦੀ ਕਾਲ ਆਈ, ਮੈਨੂੰ ਅੱਜ 7-8 ਕਾਲਾਂ ਆਈਆਂ ਸਪੈਸ਼ਲੀ, ਅਤੇ ਮੈਨੂੰ ਕਹਿੰਦੇ ਕਿ ਯਾਰ ਤੁਸੀਂ ਗੱਲ ਕਿਉਂ ਨਹੀਂ ਕਰਦੇ ਗੇ, ਅਤੇ ਮੈਨੂੰ ਗੱਲ ਯਾਦ ਆਈ, ਮੈਂ ਕਿਸੇ ਨਾਲ ਮਹਿਫਲ ਦੇ ਵਿੱਚ ਬੈਠਾ ਸੀ ਅਤੇ ਉੱਥੇ ਕਹਿੰਦੇ ਕਿ ਯਾਰ ਮੌਕਾ ਤਾਂ ਦਿੱਤਾ ਸੀ ਕਿ ਹੱਥਾਂ ਖੜ ਕਰਕੇ ਬਾਹਾਂ ਖੜੀਆਂ ਕਰਕੇ ਆ ਜਾਓ, ਅਤੇ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਸਿੰਘ ਬਾਹਾਂ ਖੜੀਆਂ ਨਹੀਂ ਕਰਦੇ, ਬਾਹਾਂ ਖੜੀਆਂ ਕਰਾਉਣ 'ਚ ਕਰਾਉਣਾ ਜਾਣਦੇ ਸਿੰਘ, ਬਾਹਾਂ ਖੜੀਆਂ ਕਰਦੇ ਨਹੀਂ। ਸੋ ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ।
2: ਇੱਕ ਚੀਜ਼ ਹੋਰ ਐਡ ਕਰਨਾ ਚਾਹੁੰਦਾ, ਜਿਵੇਂ ਤੁਸੀਂ ਕਹਿ ਰਹੇ ਸੀ ਵੀ ਆਪਣੀ ਕਿਸੇ ਸਰਕਾਰ ਅਜੇ ਉਹ ਹੈ, ਇਹ ਸਿਰਫ ਸਿਸਟਮ ਦੀ ਆਪਣੀ ਸੋਚ ਦੀ ਸਿਸਟਮ ਨਾਲ ਟੱਕਰ ਆ ਜੀ, ਸਰਕਾਰ 'ਚ ਕੋਈ ਵੀ ਹੋ ਸਕਦਾ, ਸਿਸਟਮ 'ਚ ਕੋਈ ਵੀ ਹੋ ਸਕਦਾ।
0: ਬਿਲਕੁਲ, ਮੇਰੇ ਕਹਿਣ ਦਾ ਭਾਵ ਇਹ ਸੀ।
2: ਸਰਕਾਰ ਨਾ ਪੈ ਕਹਿਣ।
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਬਹੁਤ ਮੁਹੱਬਤ ਜੀ। ਸਰ, ਸਤਿ ਸ਼੍ਰੀ ਅਕਾਲ, ਤੁਸੀਂ ਓਨਰ 4748।
3: ਹਾਂਜੀ ਸੰਧੂ ਭਾਜੀ, ਸਤਿ ਸ਼੍ਰੀ ਅਕਾਲ। ਉਦੋਂ ਮੇਰਾ ਨੈਟਵਰਕ ਪਹਿਲੀ, ਮੈਂ ਤੁਹਾਨੂੰ ਦੱਸਦਾ ਸੀਗਾ ਕਟੂਗਾ ਉੱਥੇ, ਹੈ ਨਾ, ਉਹ ਹਾਈਵੇ ਦਾ ਥੋੜਾ ਟਰਨ ਇੱਦਾਂ ਦਾ ਹੁੰਦਾ। ਤੋ ਮੈਂ ਤਾਂ ਇੱਕ ਗੱਲ ਕਹਿਣਾ, ਕਹਿੰਦਾ ਵੀ ਕਈ ਕਹਿੰਦੇ ਆ ਅਸੀਂ ਆਜ਼ਾਦ ਹੋ ਗਏ ਹਾਂ, ਪਰ ਉਹ ਟਾਈਮ ਅਸੀਂ ਬਰਬਾਦ ਹੋ ਗਏ ਹਾਂ। ਇਕੱਲੇ ਸੰਤ ਸਿਪਾਹੀ ਦੇ ਕੇ ਟੈਂਕ ਲੈ ਕੇ ਆ ਗਏ ਨੇ, ਅਸੀਂ ਕਿਵੇਂ ਭੁੱਲੀਏ ਚਲਾ ਸੀ ਜਿਹਨਾਂ ਨੇ ਸਾਡੇ ਤਖ਼ਤ ਦੇ ਗੋਲੇ ਤਾਗੇ ਨੇ।
0: ਬਿਲਕੁਲ, ਨਾ ਭੁੱਲਣ ਯੋਗ ਨਾ ਬਖਸ਼ਣੇ ਯੋਗ ਇਹ ਤਾਂ ਤੁਸੀਂ ਯਾਦ ਰੱਖੋ। ਭੁੱਲਣ
3: ਯੋਗ ਬਲੂ ਸਟਾਰ ਕਦੇ ਵੀ ਨਾ ਆਪਾਂ ਕਹੀਏ, ਹੈ ਨਾ, ਕਿਉਂਕਿ ਉਹ ਤਾਂ ਇੱਕ ਨਿਹੱਥਿਆਂ ਨੂੰ ਮਾਰਨ ਵਾਲਾ, ਹੈ ਨਾ, ਚਲੋ ਆਪਾਂ ਸੰਤ ਸਿਪਾਹੀ ਕਹਿ ਦਿੰਦੇ ਹਾਂ, ਆਪਾਂ ਪਿੰਡਾਂ ਵਾਲੇ ਸਭ ਆਪਣੇ ਸੰਤ ਜੀ ਅੰਦਰ ਬੈਠੇ ਸੀਗੇ, ਹਥਿਆਰ ਬੰਦ ਸੀਗੇ, ਉਹਨਾਂ ਨੂੰ ਪਤਾ ਸੀਗਾ ਹੋਊਗਾ ਸਭ ਕੁਛ ਹੋਊਗਾ
0: ਜੀ।
3: ਬਟ ਜਿਹੜੇ ਉਹਨਾਂ ਨੇ ਪ੍ਰਕਰਮਾਂ 'ਚ ਬੰਦੇ, ਹੈ ਨਾ, ਬੇ ਜਵਾਨ, ਬੇ ਉਹਨਾਂ ਵਿਚਾਰਿਆਂ ਦਾ ਕਸੂਰ ਵੀ ਕੋਈ ਨਹੀਂ ਸੀ, ਉਹ ਤਾਂ ਆਪਣੇ ਆਪਾਂ ਆਪਣੇ ਦਰਬਾਰ ਸਾਹਿਬ ਮੱਥਾ ਟੇਕਣ ਗਏ ਆ। ਉਹ ਤਾਂ ਜਮੀ ਆਪਾਂ ਵੀ ਕਹਿ ਦਈਏ ਵੀ ਹੱਦ ਹੀ ਕੀਤੀ ਆ ਉਦੋਂ, ਤੇ ਸਰਕਾਰਾਂ ਵਿੱਚ ਹੀ ਸੀਗੀਆਂ, ਵਿੱਚ ਕਹੀ ਜਾਂਦੇ ਆ ਕਾਂਗਰਸ ਨਹੀਂ ਕਰਦੀ ਭਾਜੀ, ਤੁਹਾਡੇ ਸਟੇਟ ਦੇ ਵਿੱਚ ਕੁਛ ਹੁੰਦਾ ਆ, ਸੋ ਤੁਸੀਂ ਰਿਸਪੋਨਸੀਬਲ ਆਉਂਦੇ।
0: ਬਿਲਕੁਲ ਵੀਰੇ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਵੀਰੇ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337 ਮੰਗੜ ਸਾਹਿਬ, ਸਤਿ ਸ਼੍ਰੀ ਅਕਾਲ, ਤੁਸੀਂ ਵੀ ਓਨਰ ਹੋ ਜੀ?
4: ਫਿਰ ਜੀ ਕੀ ਹਾਲ ਨੇ ਜੀ?
0: ਚੜ੍ਹਦੀ ਕਲਾ ਬਾਈ ਜੀ,
4: ਚੜ੍ਹਦੀ ਕਲਾ ਹੀ ਜਾਣਗੇ ਜੀ। ਆਪਾਂ ਤਿੰਨ, ਮੈਂ ਇੱਕ ਤਰੀਕ ਤੋਂ ਸੁਣਦਾ ਹੁੰਦਾ ਵੀ ਆਪਾਂ ਨੀਲੇ ਸਾਕੇ ਆਪਣੇ ਦਰਬਾਰ ਸਾਹਿਬ ਦੀ ਗੱਲ ਕਰਦੇ ਆ
0: ਜੀ,
4: ਜਿੰਨਾ ਪਿੰਡਰਾਂ ਵਾਲਿਆਂ ਦਾ ਰੋਲ ਆ ਜੀ ਓਨਾ ਹੀ ਸੁਖ ਸਿੰਘ ਦਾ ਰੋਲ ਸੀਗਾ ਜੀ।

0: ਬਿਲਕੁਲ ਜੀ
1: ਉਹਨੇ ਰੂਲ ਉਹਨਾਂ ਦਾ ਸੀ, ਉਹਨਾਂ ਦੀ ਸਾਰੀ ਉਹ ਬਣਾਈ ਹੋਈ ਸੀ ਪਲੈਨਿੰਗ ਵੀ ਕਿਵੇਂ ਆਪਾਂ ਹਮਲਾ ਕਰਨਾ, ਕਿਵੇਂ ਰੋਕਣਾ, ਹੈ ਨਾ?
0: ਬਿਲਕੁਲ ਜੀ
1: ਉਹ ਮਹਾਨ ਯੋਧਾ ਸੀ, ਉਹ ਵੀ ਬਰਾਬਰ ਦਾ, ਪਰ ਉਹਦੇ ਪਰਿਵਾਰ ਨੂੰ ਤਾਂ ਜੀ ਅੱਜ ਤੱਕ ਕਿਸੇ ਨੇ ਨੀ ਪੁੱਛਿਆ। ਉਹਦਾ ਮੁੰਡਾ ਏਟੀਐਮ ਬੈਂਕ ਚ ਜੋਬ ਕਰਦਾ ਜਿੱਥੇ ਆਟੋ ਚਲਾਉਂਦਾ ਜੀ, ਜਨਰਲ ਸਵੇਖ ਸਿੰਘ ਦਾ ਮੁੰਡਾ। ਹੈਲੋ
0: ਜੀ, ਮੈਂ ਸੁਣ ਰਿਹਾ ਤੁਹਾਡੀ ਆਵਾਜ਼, ਤੁਸੀਂ ਆਉਣੇ ਹੋ।
1: ਇੱਥੇ ਮੈਨੂੰ ਇੰਨੇ ਤਿੰਨ ਗੁਰਦੁਆਰਿਆਂ ਬਾਰੇ ਪਤਾ ਜਿਨ੍ਹਾਂ ਨੇ ਉਹਦੇ ਨਾਂ ਤੇ ਪੈਸੇ ਇਕੱਠੇ ਕਰੇ ਨੇ, ਉਹਦੇ ਵਿਚਾਰੇ ਦੇ ਸ਼ੱਸ ਵੀ ਹੈ ਨੀ ਜੀ।
0: ਇਹ ਤਰਾਸਦੀ ਹੈ ਵੀਰੇ ਆਪਣੀ,
1: ਤਰਾਸਦੀ ਨੀ, ਮੈਂ ਤਾਂ ਕਹਿੰਦਾ ਉਹਨਾਂ ਸੰਤਾਂ ਨੂੰ ਭੁੱਲ ਜਾਣਾ ਚਾਹੀਦਾ। ਅਸੀਂ ਪੰਜਾਬ ਵਿੱਚ ਕਾਹਦੀ ਕੁਰਬਾਨੀ ਦੇਈ ਹੈ ਵੀ ਸਾਡੇ ਯੋਧਿਆਂ ਦੇ ਮਗਰ ਪਰਿਵਾਰ ਤਾਂ ਰੁਲਦੇ ਨੇ।
0: ਮੈਂ ਤੁਹਾਡੀ ਗੱਲ ਨਾਲ ਬਹੁਤ ਐਗਰੀ ਕਰਦਾ, ਮੈਂ ਇਹਨਾਂ ਚੀਜ਼ਾਂ ਚੋਂ ਲੰਘਿਆ ਹੋਇਆ।
1: ਮਿਲ ਕੇ ਆਇਆ ਜੀ, ਜਿੰਨੇ ਕੁ ਯੋਗਾ ਹੈਗਾ ਮੈਂ ਉਹਦੀ ਮਦਦ ਕਰਦਾ ਰਹਿਣਾ, ਅਸੀਂ ਤਿੰਨ ਚਾਰ ਦੋਸਤ ਆ, ਹਨਾ। ਪਰ ਉਹਦੀ ਬਹੁਤ ਵੱਡੀ ਲੋੜ ਆ ਅੱਜ ਦੇ ਸਮੇਂ 'ਚ ਉਹਨੂੰ ਪੈਸੇ ਦੀ ਜੀ। ਉਹਦਾ ਤਰਾ ਉਹਦੀ ਘਰ ਵਾਲੀ ਵੀ ਪੈਸੇ ਕਰਕੇ ਉਹਨੂੰ ਛੱਡ ਕੇ ਚਲੀ ਗਈ।
0: ਮੈਂ ਨਾ ਤੁਹਾਨੂੰ ਤੁਹਾਡੀ ਕਾਲ ਤੋਂ ਬਾਅਦ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਅਤੇ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਤੁਹਾਡੀ ਆਵਾਜ਼ ਡਿਸਟਰਬੈਂਸ ਬਹੁਤ ਆ ਰਹੀ ਹੈ ਅਤੇ ਆਪਾਂ ਗੱਲ ਦੱਸਦਾ ਮੈਂ ਤੁਹਾਨੂੰ। ਅਸੀਂ ਸਾਰ ਨਹੀਂ ਲਈ, ਮੰਨਿਆ ਕਿ ਅਸੀਂ ਬਹੁਤ ਸਾਡੇ ਸਿੰਘ ਸੂਰਮੇ ਸਾਡੇ ਜਿਹੜੇ ਸ਼ਹੀਦੀਆਂ ਪਾਈਆਂ ਉਹਨਾਂ ਦੇ ਪਰਿਵਾਰਾਂ ਦੀ ਸਾਰ ਨਹੀਂ ਲਈ, ਇੱਥੋਂ ਤੱਕ ਕਿ ਬਹੁਤ ਪਰਿਵਾਰ ਦਿਹਾੜੀਆਂ ਕਰਨ ਨੂੰ ਮਜਬੂਰ ਆ, ਚੁੱਲ੍ਹਿਆਂ 'ਚ ਘਾਹ ਉੱਗ ਗਏ। ਪਰ ਮੈਨੂੰ ਲੱਗਦਾ ਕਿ ਇਹ ਵੀ ਗੁਰੂ ਮਹਾਰਾਜ ਦੀ ਇੱਕ ਕਲਾ ਆ, ਅਤੇ ਦੂਜੀ ਗੱਲ ਇਹ ਕਿ ਜੇ ਉਹ ਇਹ ਸੋਚ ਕੇ ਜਾਂਦੇ ਕਿ ਸਾਡੇ ਪਿੱਛੇ ਪਰਵਾਹ ਹੋਊਗੀ ਤਾਂ ਫਿਰ ਕਦੇ ਵੀ ਕਿਸੇ ਨੇ ਸ਼ਹੀਦੀ ਨਹੀਂ ਪਾਉਣੀ ਸੀ, ਨਾ ਉਹਨਾਂ ਜੁਝਾਰੂਆਂ ਨੇ ਉਸ ਜੰਗ ਦੇ ਵਿੱਚ ਕੁੱਦਣਾ ਸੀ। ਔਰ ਰਹੀ ਗੱਲ ਕਿ ਸਾਡਿਆਂ ਨੇ ਸਾਡਿਆਂ ਦੀ ਸਾਰ ਨਹੀਂ ਲਈ, ਅਤੇ ਮੈਂ ਇੱਥੇ ਇਹ ਵੀ ਕਹਿਣਾ ਵਾਜਬ ਸਮਝੂੰਗਾ ਕਿ ਇਸੇ ਕਰਕੇ ਅਸੀਂ ਛਿੱਤਰ ਵੀ ਖਾ ਰਹੇ ਹਾਂ। ਜੇ ਅਸੀਂ ਇਕੱਠੇ ਨਹੀਂ ਤਾਂ ਅਸੀਂ ਐਵੇਂ ਮਰਦੇ ਰਹਾਂਗੇ, ਐਵੇਂ ਇੱਕ ਦੂਜੇ ਨਾਲ ਲੜਦੇ ਰਹਾਂਗੇ, ਅਤੇ ਜੇ ਅਸੀਂ ਇਕੱਠੇ ਨਹੀਂ ਜਦ ਤੱਕ ਅਸੀਂ ਇੱਕ ਨਿਸ਼ਾਨ ਥੱਲੇ ਇਕੱਠੇ ਨਹੀਂ ਆਉਂਦੇ, ਤਾਂ ਇੱਦਾਂ ਇਕੱਲੇ ਇਕੱਲਿਆਂ ਨੂੰ ਜਿਹੜਾ ਦੁਸ਼ਮਣ ਆ ਨਾ ਉਹਨੂੰ ਫਿਰ ਇੱਦਾਂ ਇਕੱਲੇ ਇਕੱਲੇ ਨੂੰ ਮਾਰਨਾ ਬੜਾ ਸੌਖਾ, ਅਤੇ ਅਸੀਂ ਮਰਦੇ ਰਹਾਂਗੇ ਇੱਦਾਂ ਹੀ। ਪਰ ਆਪਾਂ ਫਿਲਹਾਲ ਗੱਲ ਕਰ ਰਹੇ ਹਾਂ ਸਾਡੇ ਉਹਨਾਂ ਸੂਰਮਿਆਂ ਦੀ, ਸਾਡੇ ਉਹਨਾਂ ਯੋਧਿਆਂ ਦੀ ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ, ਸਾਡੇ ਬੱਚੇ, ਬਜ਼ੁਰਗ, ਮਾਤਾਵਾਂ, ਭੈਣਾਂ ਜਿਹੜੇ ਬੇਕਸੂਰ। ਦਰਬਾਰ ਸਾਹਿਬ ਸਿਰਫ ਇਹ ਸੋਚ ਕੇ ਗਏ ਕਿ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਚੱਲੇ ਹਾਂ, ਅਤੇ ਉੱਥੇ ਜਾ ਕੇ ਉਹਨਾਂ ਦੀਆਂ ਸ਼ਹੀਦੀਆਂ ਹੋਈਆਂ ਅਤੇ ਬਾਹਰ ਨਿਕਲਣ ਦਾ ਮੌਕਾ ਤੱਕ ਨਹੀਂ ਦਿੱਤਾ ਗਿਆ। ਸੋ ਉਹ ਜਾਣ ਬੁੱਝ ਕੇ ਇੱਕ ਘਾਣ ਕਰਨਾ ਔਰ ਇੱਕ ਤੁਹਾਨੂੰ ਦਿਖਾਉਣਾ ਕਿ ਦੇਖੋ ਅੱਜ ਸਾਡੀ ਹਕੂਮਤ ਆਈ ਹੈ ਅਤੇ ਅਸੀਂ ਮੁਗਲਾਂ ਨਾਲੋਂ ਵੀ ਜ਼ਾਲਮ ਹਾਂ, ਇੰਨਾ ਜ਼ੁਲਮ ਮੁਗਲਾਂ ਨੇ ਨਹੀਂ ਕੀਤਾ ਜਿੰਨਾ ਸਾਡੇ 'ਤੇ ਇਸ ਹਕੂਮਤ ਨੇ ਢਾਇਆ, ਅਸੀਂ ਇਹਨਾਂ ਮੁਗਲ ਰਾਜ ਵਿੱਚ ਨਹੀਂ ਮਰੇ ਜਿੰਨਾ ਇਹਨਾਂ ਦੇ ਰਾਜ 'ਚ ਮਰੇ ਹਾਂ, ਇਹ ਗੱਲ ਨੂੰ ਕਦੀ ਨਾ ਭੁੱਲਿਓ ਤੁਸੀਂ। ਔਰ ਮੈਂ ਫਿਰ ਕਰ ਦੇਣਾ, ਸਾਡੀ ਕਿਸੇ ਧਰਮ ਨਾਲ ਕੋਈ ਰੰਜਿਸ਼ ਨਹੀਂ, ਸਾਡੀ ਜਦੋਂ ਵੀ ਨਹੀਂ ਬਣੀ, ਸਾਡੀ ਜਦੋਂ ਖੜਕੀ ਆ, ਜਦੋਂ ਅਸੀਂ ਲੜੇ ਹਾਂ, ਜਦੋਂ ਅਸੀਂ ਮਰੇ ਹਾਂ, ਅਸੀਂ ਹਕੂਮਤ ਨਾਲ ਲੜ ਕੇ ਮਰੇ ਹਾਂ। 905-673-3333 ਦੀ ਮਾਫ਼ ਕਰਨਾ, ਮੈਂ ਹੋਰ ਕਾਲਸ ਨਹੀਂ ਲੈ ਪਾਊਂਗਾ। ਸੋ ਕਿਉਂਕਿ ਪ੍ਰੋਗਰਾਮ ਨੂੰ ਆਪਾਂ ਅੱਗੇ ਵੀ ਲੈ ਕੇ ਜਾਣਾ, ਔਰ ਮੇਰੇ ਨਾਲ ਸਟੂਡੀਓ ਦੇ ਵਿੱਚ 1469 ਲਾਈਫ ਕੋਚਿੰਗ ਫਾਊਂਡਰ ਹਰਪਾਲ ਸਿੰਘ ਜੀ ਜੁੜੇ ਹੋਏ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਸੋ ਅੱਜ ਦਾ ਪ੍ਰੋਗਰਾਮ ਥੋੜ੍ਹਾ ਜਿਹਾ ਇਸ ਤਰ੍ਹਾਂ ਸੀ ਕਿ ਭਾਵੁਕਤਾ ਵਾਲਾ ਪ੍ਰੋਗਰਾਮ ਸੀ, ਮੈਂ ਉਸ ਦਰਾਜ ਦੇ ਵਿੱਚ ਨਹੀਂ ਜਾਣਾ ਚਾਹੁੰਦਾ ਸੀ, ਮੈਂ ਚਾਹੁੰਦਾ ਸੀ ਕਿ ਥੋੜ੍ਹਾ ਜਿਹਾ ਬਾਹਰ ਰਹਿ ਕੇ ਨਿਊਟਰ ਰਹਿ ਕੇ ਗੱਲਬਾਤ ਕੀਤੀ ਜਾਵੇ। ਪਰ ਸਾਡੇ ਵੱਲੋਂ ਸ਼ਰਧਾਂਜਲੀ, ਅੱਜ ਪੂਰਾ ਦਾ ਪੂਰਾ ਪ੍ਰੋਗਰਾਮ ਸਮਰਪਿਤ ਆ ਸਾਡੇ ਉਹਨਾਂ ਸ਼ਹੀਦਾਂ ਦੇ ਨਾਮ। ਔਰ ਤੁਸੀਂ ਗੱਲ ਕਰੋ, ਤੁਸੀਂ ਤੁਹਾਨੂੰ ਤੁਹਾਡੇ ਕੋਲ ਬਹੁਤ ਸਵਾਲ ਆ, ਤੁਹਾਡੇ ਅੰਦਰ ਬੜੇ ਸਵਾਲ ਆ, ਪਰ ਆਪਾਂ ਕਿੰਤੂ ਪਰੰਤੂ ਕਰਦੇ ਹਾਂ ਆਪਣਿਆਂ ਦੇ ਉੱਪਰ। ਦੇਖੋ ਸਾਡੇ ਵਿੱਚ ਬਹੁਤ ਕਮੀਆਂ ਹੋਣਗੀਆਂ, ਹਰ ਇਨਸਾਨ ਦੇ ਵਿੱਚ ਕਮੀਆਂ ਹੁੰਦੀਆਂ। ਜੇ ਆਪਾਂ ਕਹਿੰਦੇ ਹਾਂ ਕਿ ਕਿਸੇ ਨੇ ਕਿਸੇ ਦੀ ਹੈਲਪ ਨਹੀਂ ਕੀਤੀ, ਜੇ ਆਪਾਂ ਸਿੰਘਾਂ ਦੀ ਸਾਰ ਨਹੀਂ ਲਈ, ਤਾਂ ਭਾਈ ਲਓ ਕਿਹਨੇ ਲੈਣੀ ਆ? ਆਪਾਂ ਕਿਸੇ 'ਤੇ ਉਂਗਲੀਆਂ ਉਠਾਉਣ ਦੀ ਵਾਜਬ ਕਿਉਂ ਤੁਸੀਂ ਨਹੀਂ ਲੈਂਦੇ? ਕਿਉਂ ਅਸੀਂ ਨਹੀਂ ਲੈਂਦੇ? ਜਦੋਂ ਸਾਰੇ ਸਿੱਖ ਖਤਮ ਹੋ ਗਏ ਸੀ ਤਾਂ ਦੋ ਸਿੰਘ ਬਚੇ ਸੀਗੇ, ਅਤੇ ਉਦੋਂ ਉਹਨਾਂ ਦੇ ਵਾਰਸ ਆਪਾਂ ਸਾਰੇ ਤੁਰੇ ਫਿਰਦੇ ਹਾਂ, ਅਤੇ ਹੁਣ ਤਾਂ ਯਾਰ ਬਹੁਤ ਆਪਾਂ ਉਹਨਾਂ ਚਿੱਟ ਕੱਪੜਿਆਂ ਵਾਲਿਆਂ ਦੇ, ਉਹਨਾਂ ਜੇ ਤੁਹਾਨੂੰ ਲੱਗਦਾ ਕਿ ਸਾਡੇ ਜਿਹੜੇ ਮੋਹਰੀ ਆ ਉਹ ਠੱਗ ਆ, ਉਹ ਚੋਰ ਆ, ਉਹਨਾਂ ਨੇ ਸਿੰਘਾਂ ਦੀ ਸਾਰ ਨਹੀਂ ਲਈ, ਉਹਨਾਂ ਪਰਿਵਾਰਾਂ ਦੀ ਸਾਰ ਨਹੀਂ ਲਈ, ਮੈਂ ਤੁਹਾਡੇ ਨਾਲ ਹਾਂ, ਅਤੇ ਫਿਰ ਆਪਾਂ ਲਈਏ, ਆਪਾਂ ਅੱਗੇ ਲੱਗੀਏ, ਉਹਨਾਂ ਪਰਿਵਾਰਾਂ ਦੀ ਬਾਂਹ ਆਪਾਂ ਫੜੀਏ। ਜੇ ਤੁਹਾਡੇ ਸੀਨੇ 'ਚ ਦਰਦ ਆ, ਆਪਾਂ ਵੀ ਉਹਨਾਂ ਦੇ ਬੱਚੇ ਹਾਂ, ਆਪਾਂ ਵੀ ਉਹਨਾਂ ਦੇ ਵਾਰਸ ਹਾਂ, ਆਪਾਂ ਲਈਏ, ਨਾ ਕਿ ਆਪਾਂ ਸਿਰਫ ਕਿੰਤੂ ਪਰੰਤੂ ਕਰੀਏ ਕਿ ਬਈ ਉਹਨੇ ਸਾਰ ਨਹੀਂ ਲਈ, ਉਹਨੇ ਸਾਰ ਨਹੀਂ ਲਈ, ਆਪਾਂ ਲੈਂਦੇ ਹਾਂ ਨਾ। ਚਲੋ ਲੱਗੋ, ਜੇ ਤੁਸੀਂ ਕਿਸੇ ਦੀ ਸਾਰ ਲਈ ਆ ਤਾਂ ਬਹੁਤ ਤੁਹਾਨੂੰ ਗੁਰੂ ਮਹਾਰਾਜ ਚੜ੍ਹਦੀ ਕਲਾ ਕਰਨ, ਅਤੇ ਤੁਸੀਂ ਜ਼ਰੂਰ ਆਪਣੇ ਆਪਣੇ ਅੰਦਰ ਸੀਨੇ ਦੇ ਵਿੱਚ ਚੀਜ਼ਾਂ ਰੱਖੋ, ਯਾਦ ਰੱਖੋ ਕਿ ਸਾਡੇ ਨਾਲ ਕੀ ਹੋਇਆ ਅਤੇ ਕੀ ਕਰਨਾ। ਇਹ ਸਾਰਿਆਂ ਦਾ ਫਰਜ਼ ਬਣਦਾ, ਇਹ ਕਿਸੇ ਇੱਕ ਸਿੱਖ ਦਾ ਫਰਜ਼ ਨਹੀਂ। ਤੇ ਜਿਹੜਾ ਵੀ ਧਰਮ ਲਈ ਸ਼ਹੀਦੀ ਦਿੱਤੀ ਆ ਉਹਦੇ ਲਈ ਉਹ ਸਾਰਿਆਂ ਦਾ ਫਰਜ਼ ਬਣਦਾ, ਕਿਸੇ ਇੱਕ ਦਾ ਫਰਜ਼ ਨਹੀਂ ਬਣਦਾ। ਜੇ ਕੋਈ ਇੱਕ ਕਿਸੇ ਦੇ ਨਾਮ 'ਤੇ ਲੈ ਕੇ ਪੈਸੇ ਖਾ ਗਿਆ ਤਾਂ ਇਸਦਾ ਮਤਲਬ ਇਹ ਥੋੜ੍ਹੀ ਕਿ ਆਪਾਂ ਚੁੱਪ ਕਰਕੇ ਬਹਿ ਜੀ ਸਿਰਫ ਉਂਗਲਾਂ ਉਠਾਈਏ। ਤੁਸੀਂ ਜਿੰਨਾ ਕਰ ਸਕਦੇ ਹੋ ਕਰੋ, ਦਸਾਂ ਨੌਂ ਦੀ ਕਿਰਤ 'ਚੋਂ ਜੋ ਵੀ ਤੁਸੀਂ ਕੱਢਣਾ ਕੱਢ ਕੇ ਆਪਣਾ ਉਹਨਾਂ ਪਰਿਵਾਰਾਂ ਦੇ ਤੱਕ ਪਹੁੰਚਾਓ, ਜੋ ਅਸੀਂ ਕਰ ਸਕਦੇ ਹਾਂ ਕਰੋ। ਪਰ ਫਿਰ ਮੈਂ ਉਸੇ ਗੱਲਬਾਤ 'ਤੇ ਵਾਪਸ ਆਊਂਗਾ, ਜਿੰਨਾ ਚਿਰ ਅਸੀਂ ਇਕੱਠੇ ਨਹੀਂ, ਜਿੰਨਾ ਚਿਰ ਅਸੀਂ ਇੱਕ ਨਿਸ਼ਾਨ ਥੱਲੇ ਨਹੀਂ ਆਉਂਦੇ, ਉਹਨਾਂ ਚਿਰ ਭਾਈ ਇਹ ਸਭ ਗੱਲਾਂ ਹੀ ਆ। ਨਾ ਅਸੀਂ ਪਹਿਲਾਂ ਇਕੱਠੇ ਸੀ, ਨਾ ਅੱਜ ਇਕੱਠੇ ਹਾਂ। ਛੋਟੀ ਜਿਹੀ ਗੱਲ ਹੁੰਦੀ ਅਤੇ ਇੱਕ ਦੂਜੇ ਦੇ ਆਹਮਣੋ ਸਾਹਮਣੇ ਆਪਾਂ ਕੁਰਸੀਆਂ ਦੀ ਖਾਤਰ ਪੱਗਾਂ ਲਾਉਣ ਲੱਗ ਵਾਲੇ ਆਪਾਂ ਹੋ ਗਏ ਹਾਂ। ਪਰ ਫਿਰ ਵੀ ਆਪਾਂ ਇਹ ਨਾ ਭੁੱਲੀਏ ਕਿ ਇਸ ਕੌਮ ਦੇ ਵਿੱਚ ਅਜੇ ਵੀ ਬਹੁਤ ਜੁਝਾਰੂ ਨੇ। ਆਪਾਂ ਸਿਰਫ ਉਹਨਾਂ ਨੂੰ ਨਾ ਵੇਖੀਏ ਜਿਨ੍ਹਾਂ ਨੇ ਸਿਰਫ ਪੱਗਾਂ 'ਚ ਸਿਰਫ ਸਾਏ ਹੋਏ ਆ। ਮੌਕੇ 'ਤੇ ਕਹਿੰਦੇ ਜਿਹੜਾ ਹਥਿਆਰ ਚੱਲ ਜੇ ਨਾ ਉਹ ਹੀ ਸਭ ਤੋਂ ਵਾਜਬ ਹੁੰਦਾ। ਸੋ ਚਾਹੇ ਤੁਸੀਂ ਰਹਿਤ ਧਾਰੀ ਹੋ, ਚਾਹੇ ਤੁਸੀਂ ਸਹਿਜ ਧਾਰੀ ਹੋ, ਚਾਹੇ ਤੁਸੀਂ ਗੁਰੂ ਦੇ ਪੂਰੇ ਸਿੱਖ ਹੋ, ਜੇ 100 ਦੇ ਵਿੱਚੋਂ 10 ਵੀ ਆ ਨਾ ਤਾਂ ਉਹਦੀ ਜਦੋਂ ਕਲਾ ਵਰਤੀ ਤਾਂ ਉਹ ਉਨੇ ਹੀ ਭਾਰੀ ਪੈ ਜਾਣੇ ਆ। ਸੋ 905-673-3337 ਸਵਾਗਤ ਕਰਦੇ ਹਾਂ ਜੀ ਹਰਪਾਲ ਸਿੰਘ ਹੁਣਾਂ ਦਾ। ਚਿੰਤਾ, ਗੁੱਸਾ, ਘਬਰਾਹਟ, ਅੰਦਰ ਅਧੂਰੀਆਂ ਚੀਜ਼ਾਂ ਰਿਸ਼ਤਿਆਂ ਨਾਲ ਬੰਨਣਾ ਅੱਜ ਦੇ ਦੌਰ ਦਾ ਇਹ ਫਲਸਫਾ ਬਣ ਗਿਆ ਆ। ਗੁਰਬਾਣੀ ਦੇ ਲੜ ਅਸੀਂ ਲੱਗੇ ਨਹੀਂ, ਅੰਦਰ ਹੰਕਾਰ, ਈਰਖਾ, ਈਗੋ, ਮਨ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਚੱਲਦੀਆਂ ਰਹਿੰਦੀਆਂ। ਇੱਕ ਐਸੀ ਦੌੜ ਦੇ ਵਿੱਚ ਅਸੀਂ ਦੌੜ ਰਹੇ ਹਾਂ ਜਿਸ ਦੌੜ ਦਾ ਕੋਈ ਅੰਤ ਹੀ ਨਹੀਂ ਹੈਗਾ। ਇਹਨਾਂ ਖੂਬਸੂਰਤ ਮੁਲਕਾਂ ਦੇ ਵਿੱਚ ਬੈਠੇ ਹਾਂ, ਗੱਲਾਂ ਬਾਤਾਂ ਕਰਦੇ ਹਾਂ, ਆਪਾਂ ਹਰ ਤਰ੍ਹਾਂ ਦੀ ਗੱਲਬਾਤ ਕਰ ਸਕਦੇ ਹਾਂ, ਪਰ ਆਪਾਂ ਅੰਦਰ ਦੇ ਵਿੱਚ ਚੱਲਦੀਆਂ ਚੀਜ਼ਾਂ ਨੂੰ ਸਮਝ ਹੀ ਨਹੀਂ ਪਾ ਰਹੇ, ਕਿਉਂਕਿ ਅਸੀਂ ਬਾਬੇ ਦੀ ਬਾਣੀ ਨਾਲੋਂ ਟੁੱਟ ਗਏ ਹਾਂ। ਅਸੀਂ ਪਿਆਰ ਕਰਨਾ ਛੱਡ ਗਏ ਹਾਂ, ਸਾਨੂੰ ਨਫ਼ਰਤ ਦੀ ਅੱਗ ਨੇ ਅੰਦਰੋਂ ਪੂਰੀ ਤਰ੍ਹਾਂ ਸਾੜ ਦਿੱਤਾ ਆ। ਸੋ ਛੋਟੀਆਂ ਛੋਟੀਆਂ ਟੈਨਸ਼ਨਾਂ ਦੇ ਵਿੱਚ ਜ਼ਿੰਦਗੀ ਲੰਘੀ ਜਾਂਦੀ ਹੈ, ਇੱਕ ਅਣਚਾਹੇ ਡਰ ਤੁਹਾਨੂੰ ਸਤਾਰਿਆ ਤਾਂ ਗੁਰਬਾਣੀ ਦੇ ਨਾਲ ਜੁੜ ਕੇ ਤੁਸੀਂ ਆਪਣੇ ਸਾਰੇ ਇਹਨਾਂ ਡਰਾਂ ਨੂੰ ਖਤਮ ਕਰ ਸਕਦੇ ਹੋ। ਬਾਕੀ ਆਪਾਂ ਜ਼ਿਆਦਾ ਜਾਣਕਾਰੀ ਹਰਪਾਲ ਸਿੰਘ ਜੀ ਹੁਣਾਂ ਤੋਂ ਲੈਂਦੇ ਹਾਂ। ਭਾਅ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਠੀਕ ਠਾਕ ਹੋ ਚੜ੍ਹਦੀ ਕਲਾ 'ਚੋਂ?
2: ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ, ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਸਾਡੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਸਭ ਤੋਂ ਪਹਿਲਾਂ ਜਿਵੇਂ ਟੋਪਿਕ ਚੱਲ ਰਿਹਾ ਹੈ ਕਿ ਅੱਜ ਅਸੀਂ ਜੂਨ 84 ਦੇ ਸ਼ਹੀਦਾਂ ਨੂੰ ਸਮਰਪਿਤ, ਸੋ ਸਭ ਤੋਂ ਪਹਿਲਾਂ ਪ੍ਰਣਾਮ ਸ਼ਹੀਦਾਂ ਨੂੰ। ਉਹ ਦੌਰ ਕਦੇ ਨਾ ਭੁੱਲਿਆ ਨਾ ਭੁੱਲਣ ਵਾਲਾ ਹੈ, ਅਤੇ ਅਸੀਂ ਉਹ ਕੌਮਾਂ ਜਿਹੜੀਆਂ ਸਦਾ ਯਾਦ ਰੱਖਦੀਆਂ ਨੇ, ਪਰ ਇਕੱਲਾ ਯਾਦ ਕਰਨਾ ਹੀ ਕਾਫੀ ਨਹੀਂ ਕਿ ਜਦੋਂ ਜੇ ਅਸੀਂ ਆਪਣੇ ਬੱਚਿਆਂ ਨੂੰ ਸਿੱਖਿਆ ਨਾ ਦਿੱਤੀ, ਉਹਨਾਂ ਨੂੰ ਦੱਸਿਆ ਨਾ, ਜੇ ਅਸੀਂ ਦੱਸ ਨਹੀਂ ਪਾਏ, ਤਦੇ ਕਰਕੇ ਅੱਜ ਦੇ ਦੌਰ ਦੇ ਅੰਦਰ ਸਾਡੇ ਬੱਚਿਆਂ ਦੇ ਇਹ ਹਾਲਾਤ ਹੋ ਗਏ ਨੇ ਕਿ ਉਹ, ਆਪ ਸਾਰਿਆਂ ਨੂੰ ਪਤਾ ਹੈ ਹਾਲਾਤ ਬਾਰੇ ਦੱਸਣ ਦੀ ਲੋੜ ਬਹੁਤੀ ਹੈ ਨਹੀਂ, ਤੇ ਪਰ ਹੁਣ ਆਪਾਂ ਅਸੀਂ ਹੱਲ ਵੱਲ ਨੂੰ ਤੁਰਦੇ ਹਾਂ। ਅਸੀਂ ਹੱਲ ਜਿਹੜਾ ਹੈ ਉਹ 1469 ਜਿਹੜੀ ਇਹ ਅਸੀਂ ਚਲਾਇਆ ਹੈ ਕਿ ਘਰ ਘਰ ਦੇ ਵਿੱਚ ਬਾਬੇ ਦੀ ਬਾਣੀ ਦੀ ਵਿਚਾਰ ਆ ਜਾਵੇ ਤੇ ਮਨਾਂ ਦੇ ਅੰਦਰ ਜਾਗ ਆ ਜਾਵੇ, ਸਿਰਫ ਜਾਗਣ ਦੀ ਲੋੜ ਹੈ, ਬਾਕੀ ਅੱਗੇ ਮਹਾਰਾਜ ਬਾਬਾ ਨਾਨਕ ਆਪੇ ਹੀ ਬਾਂਹ ਫੜੇਗਾ। ਤੇ ਇਸ ਪ੍ਰਕਾਰ ਇਹ ਅਸੀਂ ਚਲਾਇਆ, ਜਿਸ ਤਰ੍ਹਾਂ ਭਾਅ ਜੀ ਨੇ ਦੱਸਿਆ ਕਿ ਅਸੀਂ ਆਪਣੇ ਅੰਦਰ ਤਾਂ ਝਾਤ ਮਾਰਦੇ ਨਹੀਂ, ਬਾਹਰ ਦੇਖਦੇ ਹਾਂ ਉਹ ਇਹ ਸਾਰੀ ਘਾਟ ਜਿਹੜੀ ਹੈਗੀ ਹੈ, ਇਹ ਜਿਵੇਂ ਕਿ ਦੱਸ ਹੀ ਰਹੇ ਨੇ ਕਿ ਹਕੂਮਤਾਂ ਤਾਂ ਸਦਾ ਤੋਂ ਹਮੇਸ਼ਾ ਤੋਂ ਘੱਟ ਗਿਣਤੀ ਵਾਲੀਆਂ ਕੌਮਾਂ ਨੂੰ ਦਬਾਉਂਦੀਆਂ ਆਈਆਂ ਨੇ, ਇਹ ਤਾਂ ਸਦਾ ਤੋਂ ਹਮੇਸ਼ਾ ਤੋਂ ਹਰ ਥਾਂ 'ਤੇ ਉੱਪਰ ਐਸਾ ਹੁੰਦਾ। ਜਿਵੇਂ ਜੋਸ਼ ਨੂੰ ਤੁਸੀਂ ਦੇਖ ਲਓ, ਉਹਨਾਂ ਨੇ ਕਿਤਨਾ ਜ਼ਿਆਦਾ ਸੰਘਰਸ਼ ਕੀਤਾ, ਪਰ ਉੱਭਰ ਕੇ ਉਹਨਾਂ ਨੇ ਇੱਕ ਦੁਨੀਆ 'ਤੇ ਉੱਪਰ ਇੱਕ ਨਾਮ ਬਣਾ ਲਿਆ। ਉਹਨਾਂ ਦੀ ਸਭ ਤੋਂ ਵੱਡੀ ਜਿਹੜੀ
0: ਕਾਰਨ ਆ ਕਿ ਉਹ ਯੂਨਾਈਟ ਆ,
2: ਯੂਨਾਈਟਡ ਆ, ਹਾਂ ਇਕੱਠੇ ਨੇ। ਉਹਨਾਂ ਦੇ ਬੱਚੇ ਦੇ ਸੁਪਨਾ ਬਣਾ ਦਿੱਤਾ ਸੀ ਉਹਨਾਂ ਨੇ, ਜਦੋਂ ਸੁਪਨਾ ਲੈਂਦੇ ਕਿ ਸਾਡਾ ਆਪਣਾ ਇੱਕ ਘਰ ਹੋਵੇ, ਉਹਨੂੰ ਸੁਪਨੇ ਨੂੰ ਪੂਰਾ ਉਹਨਾਂ ਨੇ ਕਰ ਲਿਆ 1950 ਦੇ ਵਿੱਚ ਜਦੋਂ ਇਜ਼ਰਾਈਲ ਮੁਲਕ ਬਣਾ ਲਿਆ। ਉਹ ਕਹਿੰਦੇ ਚਲੋ ਸਾਡਾ ਇੱਕ ਵੱਖਰਾ ਤਾਂ ਮੁਲਕ ਬਣ ਲਿਆ, ਪਰ ਇਕਨੋਮਿਕ ਤੌਰ ਦੇ ਉੱਪਰ ਉਹਨਾਂ ਨੇ ਤਰੱਕੀ ਕੀਤੀ। ਉਹਦੀ ਉਹਨਾਂ ਦੀ ਸਾਰੀ ਤਰੱਕੀ ਦਾ ਰਾਜ ਸਾਰਾ ਐਜੂਕੇਸ਼ਨ ਹੈ। ਉਹਨਾਂ ਨੇ ਹਰ ਇੱਕ ਘਰ ਦੇ ਵਿੱਚ ਐਜੂਕੇਸ਼ਨ ਦਿੱਤੀ। ਆਪਣੇ ਅਸੀਂ ਉਸ ਐਜੂਕੇਸ਼ਨ ਨਾਲੋਂ ਟੁੱਟ ਗਏ ਹਾਂ, ਬਸ ਅੱਜ ਲੋੜ ਹੈ
0: ਜੀ ਸਾਨੂੰ ਜੁੜਨ ਦੀ। ਮੈਂ ਮਾਫ ਕਰਨਾ, ਤੁਹਾਨੂੰ ਇੰਟਰਪਟ ਕੀਤਾ, ਸਾਨੂੰ ਐਜੂਕੇਸ਼ਨ ਦੀ ਲੋੜ ਨਹੀਂ ਹੈ, ਸਾਨੂੰ ਲੋੜ ਆ ਆਟੇ ਦੀ, ਦਾਲ ਦੀ, ਫਰੀ ਬਿਜਲੀ ਦੀ, ਅਸੀਂ ਮਰ ਜਾਂਦੇ ਉਹਨਾਂ ਪਿੱਛੇ, ਦੌੜਦੇ ਉਹਨਾਂ ਪਿੱਛੇ,
2: ਉਹਨਾਂ ਵਿੱਚ ਬਿਲਕੁਲ ਜੀ ਬਿਲਕੁਲ।
0: ਸਾਨੂੰ ਮੁਫ਼ਤ ਟਿਕਟਾਂ ਦੇ ਦਿਓ, ਬੱਸਾਂ 'ਚ ਮੁਫ਼ਤ ਪਾ ਦਿਓ, ਸਾਨੂੰ ਗੈਰਤਮੰਦ ਪੰਜਾਬੀ ਨੂੰ ਭਖਾਰੀ ਬਣਾ ਕੇ ਪੇਸ਼
2: ਭਖਾਰੀ ਬਣਾ ਦਿੱਤਾ। ਬਿਲਕੁਲ ਜੀ,
0: ਤੁਹਾਨੂੰ ਆਹ ਵੀ ਦੇ ਦਾਂਗੇ, ਤੁਹਾਨੂੰ ਆਟਾ ਦਾਲ ਦੇ ਦਾਂਗੇ, ਸਾਨੂੰ ਸਾਡਿਆਂ ਨੇ ਭਖਾਰੀ ਬਣਾਇਆ, ਜਿਨ੍ਹਾਂ ਨੂੰ ਅਸੀਂ ਅੱਗੇ ਲਾਇਆ ਸਾਨੂੰ ਉਹ ਭਖਾਰੀਆਂ ਦੀ ਲਾਈਨ ਚ ਖੜਾ ਕਰਕੇ।
2: ਬਿਲਕੁਲ ਬਿਲਕੁਲ ਜੀ, ਸਾਨੂੰ ਗੁਰੂ ਨੇ ਸਰਦਾਰ ਬਣਾਇਆ ਤੇ ਇਹ ਸਾਨੂੰ ਭਿਖਾਰੀ ਬਣਾਉਣ ਤੇ ਉਤਰੇ ਨੇ, ਤੇ ਸਾਨੂੰ ਇਹ ਸੋਚਣਾ ਪਏਗਾ ਕਿ ਇਹ ਜਜ਼ਬਾ ਜਿਹੜਾ ਕਿਤੇ ਮਿਟ ਨਾ ਜਾਵੇ, ਇਹ ਜ਼ਿੰਦਾ ਰਹੇ। ਜ਼ਿੰਦਾ ਰਹਿਣ ਲਈ ਸਾਨੂੰ ਇਹ ਘਰ ਘਰ ਦੇ ਵਿੱਚ ਇਹ ਸਿੱਖਿਆ ਹਰੇਕ ਘਰ ਦੇ ਵਿੱਚ ਲਿਆਉਣੀ ਪਏਗੀ। ਜਦੋਂ ਤੱਕ ਅਸੀਂ ਆਪਣੇ ਘਰ ਦੇ ਵਿੱਚ ਆਪ ਹੀ ਬੱਚਿਆਂ ਨੂੰ ਨਹੀਂ ਦੱਸਾਂਗੇ ਤਾਂ ਉਹਨਾਂ ਨੂੰ ਅੱਗੇ, ਉਹਨਾਂ ਨੇ ਬਾਹਰਲਾ ਮਾਹੌਲ ਠੀਕ ਹੈ, ਆਪਾਂ ਅਸੀਂ ਸਾਰੇ ਆਏ ਹਾਂ, ਮੈਂ ਵੀ ਆਇਆ ਬਾਹਰ ਉਹਨਾਂ ਹਾਲਾਤਾਂ ਦੇ ਵਿੱਚੋਂ ਗੁਜ਼ਰਦੇ ਹੋਏ, ਚੰਨ 84 ਦੇ ਵਿੱਚ ਮੈਂ ਖੁਦ ਇਸ ਲਹਿਰ ਦੇ ਵਿੱਚ ਰਿਹਾ ਅਤੇ ਉਹਨੂੰ ਸਾਰੇ ਨੂੰ ਅਸੀਂ ਆਪਣੇ ਸੀਨੇ 'ਤੇ ਹੰਢਾਇਆ। ਸਾਨੂੰ ਪਤਾ ਵੀ ਹਕੂਮਤਾਂ ਨੇ ਤਾਂ ਹਮੇਸ਼ਾ ਹੀ ਤੁਹਾਨੂੰ ਢਾਉਣਾ, ਹੁਣ ਵੀ ਉਹਨਾਂ ਦਾ ਪੂਰਾ ਜ਼ੋਰ ਲੱਗਿਆ ਪਿਆ।
0: ਪਾਲ ਭਾਈ ਜੀ, ਮੈਂ ਮਾਫ਼ ਕਰਨਾ ਤੁਹਾਨੂੰ, ਫਿਰ ਇੰਟਰਪਟ ਕੀਤਾ ਮੈਂ। ਹੁਣ ਇੱਕ ਸੱਜਣ ਦੀ ਕਾਲ ਆਈ ਸੀ ਕਿ ਕਹਿੰਦੇ ਕਿ ਆਪਣਿਆਂ ਨੇ ਆਪਣਿਆਂ ਦੀ ਸਾਰ ਨਹੀਂ ਲਈ।
2: ਹਾਂਜੀ,
0: ਬਹੁਤ ਸਾਰੇ ਐਸੇ, ਪਿਛਲੇ ਦਿਨ ਮੈਂ ਰਿਸ਼ਪਾਲ ਸਿੰਘ ਛੰਦੜਾ ਜੀ ਦੇ ਮਾਤਾ ਪਿਤਾ ਨੂੰ ਦੇਖ ਰਿਹਾ ਸੀਗਾ, ਉਹ ਬਜ਼ੁਰਗ ਦਿਹਾੜੀ ਕਰਦੇ ਆ। ਤੁਸੀਂ ਜੇ ਤੁਸੀਂ ਬਹੁਤ ਇੱਥੇ ਕਮਿਊਨਿਟੀ ਦੇ ਵਿੱਚ ਜਾਣੇ ਪਹਿਚਾਣੇ ਹੋ, ਤੁਹਾਨੂੰ ਤੁਸੀਂ ਬਹੁਤ ਗੁਰੂ ਘਰਾਂ ਦੇ ਬਹੁਤ ਸਾਰੇ ਜਿਹੜੇ ਆਪਣੇ ਮੋਹਤਬਾਰ ਜਿਹੜੇ ਬੰਦੇ ਜਿਨ੍ਹਾਂ ਨੇ ਇੱਥੇ ਆਪਣੇ ਧਰਮ ਦਾ ਨਾਮ ਬਣਾ ਕੇ ਰੱਖਿਆ ਕਿ ਭਾਈ ਅਸੀਂ ਸਾਂਭਦੇ ਹਾਂ ਤੁਹਾਨੂੰ, ਬਹੁਤ ਸਾਰਾ ਪੈਸਾ ਇੱਥੋਂ ਇਕੱਠਾ ਹੋਇਆ,
2: ਬਹੁਤ ਬਹੁਤ,
0: ਕਿਉਂ ਨਹੀਂ ਉਹਨਾਂ ਸ਼ਹੀਦਾਂ ਸਿੰਘਾਂ ਦੇ ਪਰਿਵਾਰਾਂ ਤੱਕ ਪਹੁੰਚਿਆ? ਅੱਜ ਤੱਕ ਪਰਿਵਾਰ ਦਿਹਾੜੀਆਂ ਕਰਨ 'ਤੇ ਮਜਬੂਰ ਆ। ਗੱਲ ਤਾਂ ਦੇਖੋ ਉਹਨਾਂ ਸੱਜਣਾਂ ਦੀ ਬਿਲਕੁਲ ਸਹੀ
2: ਸਹੀ ਹੈ,
0: ਪਰ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਜੇ ਕਿਸੇ ਨੇ ਨਹੀਂ ਕੀਤਾ ਤਾਂ ਅਸੀਂ ਨਾ ਕਰੀਏ। ਜੇ ਇਹ ਕਿੱਥੇ ਨਾ ਕਿੱਥੇ ਅਸੀਂ ਫੇਲ ਰਹੇ ਹਾਂ, ਆਪਣਿਆਂ ਦੀ ਬਾਂਹ ਫੜਨ ਤੋਂ ਕਿਉਂ ਅਸੀਂ ਇੰਨਾ ਪਿੱਛੇ ਰਹਿ ਗਏ?
2: ਇੰਨਾ ਜੋ ਜਿੱਥੋਂ ਤੱਕ ਸਾਨੂੰ ਲੱਗਦਾ ਹੈ ਕਿ ਜੇ ਮੈਂ ਇਤਿਹਾਸ ਵੱਲ ਨਜ਼ਰ ਮਾਰਦਾ ਤਾਂ ਇਹ ਇਤਿਹਾਸ ਡੂੰਘਾ ਹੈ ਬਈ, ਸਾਡੇ ਦਸਮ ਪਾਤਸ਼ਾਹ ਨੇ, ਸਾਡੇ ਗੁਰੂਆਂ ਨੇ ਜੋ ਸਾਨੂੰ ਸਿਖਾਇਆ ਸੀ
0: ਜੀ,
2: ਅਸੀਂ ਉਸ ਦੇ ਉੱਪਰ ਪੂਰੀ ਤਰ੍ਹਾਂ ਸਾਨੂੰ ਜਾਂ ਤਾਂ ਸਮਝ ਨਹੀਂ, ਜਾਂ ਤਾਂ ਪ੍ਰਚਾਰ ਉਸ ਢੰਗ ਦਾ ਹੋ ਗਿਆ, ਜਾਂ ਜੋ ਵੀ ਹੋਇਆ, ਇਹ ਦੁਨੀਆ ਦੇ ਵਿੱਚ ਇਹ ਸਾਰਾ ਇਹ ਵਾਤਾਵਰਣ ਇੱਥੋਂ ਦਾ ਹੀ ਨਹੀਂ, ਪੂਰਾ ਮੁੱਢ ਕਰੀਮ ਸਾਡੇ ਪਿੱਛੋਂ ਐਸ ਜੀ ਪੀ ਸੀ ਦਾ ਵੀ ਮਾਹੌਲ ਦੱਸਣ ਦੀ ਲੋੜ ਨਹੀਂ ਹੈਗੀ
0: ਜੀ,
2: ਅਤੇ ਵੀ ਉਹ ਜੋ ਅੱਜ ਕੱਲ੍ਹ ਚੱਲ ਰਿਹਾ। ਅਸੀਂ ਤਾਂ ਕਿਉਂਕਿ ਮੈਂ ਬੀਇੰਗ ਇਨ ਐਜੂਕੇਸ਼ਨ ਫੀਲਡ ਦੇ ਵਿੱਚ ਅਸੀਂ ਕੰਮ ਕਰਦੇ ਹਾਂ ਬੱਚਿਆਂ ਨੂੰ, ਉਹ ਕੱਲ੍ਹ ਪਰਸੋਂ ਮੈਂ ਪਿਛਲੇ ਹਫ਼ਤੇ ਦੇਖਿਆ ਕੋਈ ਐਸੀਆਂ ਐਸੀਆਂ ਐਨ ਸੀ ਆਰ ਟੀ ਨੇ ਸੀ ਬੀ ਐਸ ਈ ਦੇ ਵਿੱਚ ਐਸੀਆਂ ਐਸੀਆਂ ਬੁੱਕਸ ਲਗਾ ਦਿੱਤੀਆਂ ਗਈਆਂ ਜਿਹਦੇ 'ਚ ਸਾਡੇ ਇਤਿਹਾਸ ਨੂੰ ਬਹੁਤ ਵਿਗਾੜਿਆ ਗਿਆ, ਬਹੁਤ ਹੀ ਜ਼ਿਆਦਾ।
0: ਅੱਜ ਤੋਂ ਨਹੀਂ ਜੀ, ਇਹ ਇਹ ਤਾਂ ਮੈਨੂੰ ਲੱਗਦਾ ਕਿ ਜੇ ਆਪਾਂ 60-75 ਦੀ ਗੱਲ ਕਰੀਏ, ਉਸ ਦੌਰ ਤੋਂ ਸ਼ੁਰੂ ਹੋਇਆ ਦੌਰ, ਥੋੜ੍ਹੇ ਇਤਿਹਾਸ ਨੂੰ ਵਿਗਾੜਿਆ ਗਿਆ, ਗੁਰੂ ਮਹਾਰਾਜ ਬਾਰੇ ਬੜਾ ਉਲਟਾ ਸਿੱਧਾ
2: ਉਲਟਾ ਸਿੱਧਾ ਲਿਖ ਰਹੇ
0: ਔਰ ਅੱਜ ਤੱਕ ਅਸੀਂ ਉਹਨਾਂ ਨੂੰ ਠੀਕ ਹੀ ਨਹੀਂ ਕਰਾ ਪਾਏ। ਅਸੀਂ ਸਵੇਰੇ ਖਬਰਾਂ ਕਰਨ ਡਏ ਸੀਗੇ, ਰਮੇਸ਼ ਹੁਸ਼ਿਆਰਪੁਰੀ ਜੀ ਆਉਂਦੇ ਨੇ AM 530 'ਤੇ, ਅਤੇ ਇੱਕ ਸੱਜਣ ਨੇ ਬੜਾ ਖੂਬਸੂਰਤ ਸਵਾਲ ਕੀਤਾ ਕਿ ਅਜੇ ਤੱਕ ਆਪਾਂ ਇਕੱਠੇ ਹੋਣ ਦੀ ਗੱਲ ਕਰਦੇ ਹਾਂ, ਅਜੇ ਤੱਕ ਅਸੀਂ ਆਪਣੇ ਇੱਕ ਨੁਮਾਇੰਦੇ ਨੂੰ ਬਾਹਰ ਨਹੀਂ ਕਢਵਾ ਸਕੇ, ਤੇ ਅਸੀਂ ਕਿਹੜੀਆਂ ਗੱਲਾਂ ਕਰ ਰਹੇ ਹਾਂ?
2: ਬਿਲਕੁਲ ਬਿਲਕੁਲ ਠੀਕ ਹੈ ਜੀ।
0: ਜੇ ਕੋਈ ਸੱਜਣ ਸਾਡਾ ਗੱਲਬਾਤ ਕਰਦਾ ਨਾ ਕਿ ਤੁਸੀਂ ਭਾਈ ਕੀ ਲੈਣਾ ਤੁਸੀਂ ਇੱਦਾਂ ਦੀਆਂ ਗੱਲਾਂ ਕਰਕੇ, ਅਸੀਂ ਦੇਖੋ ਇਹ ਤੁਹਾਨੂੰ ਇਹਨਾਂ ਗੱਲਾਂ ਦਾ ਦੇਣਾ ਪੈਣਾ ਆਪਾਂ ਨੂੰ, ਜੋ ਆਪਾਂ ਗੱਲਾਂ ਬਾਰੇ ਬੋਲਾਂਗਾ ਨਾ, ਤੇ ਇਹ ਅਸੀਂ ਦੇਣੇ ਪੈਣੇ ਆ, ਸਾਨੂੰ ਅਸੀਂ ਕਿਤੇ ਜਾ ਨਹੀਂ ਸਕਦੇ ਹੁਣ ਜਦੋਂ ਅਸੀਂ ਆਪਣੀਆਂ ਗੱਲਾਂ ਕਰਾਂਗੇ ਨਾ, ਪਰ ਅਸੀਂ ਜਗਾ ਕਿਹਨਾਂ ਨੂੰ ਰਹੇ ਹਾਂ? ਅਸੀਂ ਮੁਰਦਿਆਂ ਨੂੰ ਜਗਾ ਰਹੇ ਹਾਂ, ਤੇ ਮੁਰਦੇ ਅੱਗੋਂ ਕਹਿ ਰਹੇ ਕਿ ਭਾਈ ਤੁਸੀਂ ਐਵੇਂ ਹਨੇਰੇ 'ਚ ਸੋਟੀਆਂ ਮਾਰਨ ਡੇ, ਅਸੀਂ ਜ਼ਿਆਦਾ ਸਮਝਦਾਰ ਹਾਂ, ਅਸੀਂ ਤੁਸੀਂ ਇਹ ਕਿਹੜੇ ਕੰਮ 'ਚ ਪਏ, ਅਸੀਂ ਨਿਕਲੇ ਹਾਂ ਇੱਥੋਂ,
2: ਨਿਕਲੇ
0: ਇੱਥੇ, ਕੋਈ ਬਾਹਰ ਨਹੀਂ ਫੜਦਾ ਕਿਸੇ ਦੀ।
2: ਹਾਂਜੀ,
0: ਇਹ ਇੱਕ ਸਭ ਤੋਂ ਵੱਡਾ ਕਾਰਨ ਆ ਕਿ ਕਹਿੰਦੇ ਕਿ ਪਿੱਛੇ ਰਹੋ, ਕੀ ਲੋੜ ਕੀ ਲੈਣਾ ਤੁਸੀਂ ਛਿੱਤਰ ਖਾ ਕੇ, ਜਦੋਂ ਤੁਹਾਡੇ ਨਾਲ ਹੀ ਕੋਈ ਨਹੀਂ ਖੜਦਾ। ਅਸੀਂ ਮਰੇ ਇੱਥੇ ਹਾਂ, ਅਸੀਂ ਆਪਣੇ ਦੀ ਬਾਂਹ ਨਹੀਂ ਫੜੀ, ਆਪਣਿਆਂ ਦੀ ਸਾਰ ਨਹੀਂ ਲਈ, ਆਪਣੀ ਆਪਣਿਆਂ ਦੀ ਸਾਰ ਕੀ ਲੈਣੀ? ਅਸੀਂ 4 ਲੱਖ ਵੋਟਾਂ ਪਾ ਕੇ ਬਣਾਏ ਹੋਏ ਐਮ ਪੀ ਨੂੰ ਅਸੀਂ ਅੱਜ ਤੱਕ ਬਾਹਰ ਨਹੀਂ ਕਢਵਾ ਸਕੇ, ਆਹ ਸਾਡੀ ਔਕਾਤ ਆ। ਉਹ ਕਹਿੰਦੇ ਇੱਥੇ ਆਓ, ਦੱਸੋ, ਜਿੱਤੋ, ਆਹ ਤੁਹਾਡੀ ਔਕਾਤ ਆ, ਅਸੀਂ ਇੱਦਾਂ ਤੁਹਾਡੇ ਬੰਦਿਆਂ ਨੂੰ ਅੰਦਰ ਰੱਖਾਂਗੇ, ਆਮ ਇਨਸਾਨ ਦੀ ਉੱਥੇ ਕੀ ਚੱਲੂਗੀ?
2: ਜੇ ਤੁਸੀਂ ਦੇਖੋ, ਇਹਦਾ ਨਾਮ ਸਰਕਾਰ ਨੇ ਨੀਲਾ ਤਾਰਾ ਰੱਖਿਆ
0: ਜੀ।
2: ਨੀਲੇ ਤਾਰੇ ਦਾ ਮਤਲਬ ਹੈ ਤੁਹਾਨੂੰ ਦਿਨੇ ਤਾਰੇ ਦਿਖਾਏ ਨੇ ਅਸੀਂ, ਇਹ ਸਰਕਾਰ ਦਾ ਮੈਸੇਜ ਸੀ ਜਦੋਂ 84 'ਤੇ ਅਟੈਕ ਕੀਤਾ ਉਹਨਾਂ ਨੇ।
0: ਬਿਲਕੁਲ ਜੀ, ਬਿਲਕੁਲ,
2: ਉਹਨਾਂ ਨੇ ਕੋਈ ਉਹ ਡੈਲੀਬਰੇਟਲੀ ਉਹ ਪੰਚਮ ਪਾਤਸ਼ਾਹ ਦੇ ਸ਼ਹੀਦੀ ਪੁਰਬ ਵੀ ਲੋਕ ਇਕੱਠੇ ਹੋਏ ਹੋਣਗੇ, ਉਦਣ ਕੀਤਾ ਅਟੈਕ, ਕਿਉਂ?
0: ਬਸ ਕੁੱਲ ਮਿਲਾ ਕੇ ਜੀ ਗੱਲ ਸਿੰਘ ਸਾਹਿਬ ਇੱਥੇ ਮੁੱਕਦੀ ਆ ਕਿ ਜਦ ਤੱਕ ਅਸੀਂ ਇਕੱਠੇ ਨਹੀਂ ਅਸੀਂ ਇੱਦਾਂ ਹੀ ਮਰਦੇ ਰਹਾਂਗੇ।
2: ਉਦਣ ਵੀ ਅਸੀਂ ਅਲੱਗ ਅਲੱਗ ਸੀ, ਸਾਡੀ ਲੀਡਰਸ਼ਿਪ ਉਸ ਦਿਨ ਵੀ ਅਲੱਗ ਅਲੱਗ ਹੀ ਸੀ, ਸਾਡੀ ਲੀਡਰਸ਼ਿਪ ਨੇ ਹੀ ਇਹ ਸਾਰਾ ਵਿੱਚ ਸਾਡੇ ਨਾਲ ਹੋਇਆ, ਅਤੇ ਇਹ ਉਦੋਂ ਤੱਕ ਹੁੰਦਾ ਰਹੇਗਾ ਜਦੋਂ ਤੱਕ ਅਸੀਂ ਸੁੱਤੇ ਪਏ ਆ। ਤੁਹਾਡੀ ਗੱਲ ਠੀਕ ਹੈ ਵੀ ਇਹਨੂੰ ਜਗਾਉਣ ਲਈ ਕੁਛ ਤਾਂ ਉਪਰਾਲਾ,
0: ਜ਼ਮੀਰਾਂ ਮਰ ਗਈਆਂ ਸਿੰਘ ਸਾਹਿਬ ਸਾਡੀਆਂ।
2: ਹਾਂਜੀ ਬਿਲਕੁਲ,
0: ਅਸੀਂ ਜਿੰਨਾ ਚਿਰ ਜਾਗਦੇ ਨਹੀਂ ਅੰਦਰੋਂ ਅਸੀਂ ਉੱਠਦੇ ਨਹੀਂ ਨਾ ਉਹਨਾਂ ਚਿਰ, ਪਰ ਕੋਸ਼ਿਸ਼ ਕਰਿਓ ਤੁਹਾਡੇ ਮਰਨ ਤੋਂ ਪਹਿਲਾਂ ਤੁਹਾਡੀਆਂ ਜ਼ਮੀਰਾਂ ਜਾਗ ਜਾਣ, ਨਹੀਂ ਤਾਂ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਦਾ ਬਹੁਤ ਬੁਰਾ ਹਾਲ ਹੋਣਾ। ਤੁਸੀਂ ਆਪਣੀਆਂ ਨਸਲਾਂ ਨੂੰ ਖਤਮ ਕਰਕੇ ਜਾਓਗੇ, ਤੁਹਾਡੀਆਂ ਨਸਲਾਂ ਨੇ ਤੁਹਾਡੀਆਂ ਕਬਰਾਂ 'ਤੇ ਡੰਡੇ ਮਾਰਨੇ ਆ। ਮੈਨੂੰ ਲੱਗਦਾ ਕਿ ਇਹ ਗੱਲ ਵਾਜਬ ਆ ਕਿ ਸਾਡੀਆਂ ਨਸਲਾਂ ਸਾਨੂੰ ਲਾਹਨਤਾਂ ਪਾਉਣਗੀਆਂ ਕਿ ਸਾਡੇ ਵੱਡੇ ਵਡੇਰੇ ਕੀ ਕਰਕੇ ਗਏ। ਅਸੀਂ ਸਾਡੇ ਵੱਡੇ ਵਡੇਰਿਆਂ 'ਤੇ ਮਾਣ ਕਰ ਸਕਦੇ ਹਾਂ ਕਿ ਉਹ ਕੀ ਕਰਕੇ ਗਏ, ਪਰ ਸਾਡੇ 'ਤੇ ਸਾਡੇ ਬੱਚੇ ਕੀ ਮਾਣ ਕਰਨਗੇ?
2: ਸਾਡੇ 'ਤੇ ਕੋਈ ਮਾਣ ਨਹੀਂ ਕਰਨਗੇ। ਅਸੀਂ ਤਾਂ ਇਹ ਜੋ ਜੇ ਤੁਸੀਂ ਇਤਿਹਾਸ ਦੇ ਜੇ ਅਸੀਂ ਕੰਪੈਰੀਜ਼ਨ ਕਰਦੇ ਹਾਂ ਅਤੇ ਉਹਨਾਂ ਨੇ ਦੂਸਰੀ ਕੌਮ ਨੇ ਇਸ ਦੁਨੀਆਂ ਦੇ ਤਖਤੇ 'ਤੇ ਆਪਣਾ ਨਾਮ ਕਿਵੇਂ ਬਣਾਇਆ, ਉਹਨਾਂ ਨੇ ਇਹ ਸਾਡੇ ਸਮਾਜ ਦੇ ਵਿੱਚ ਉਹ ਜਿਹੜਾ ਇਕਨੋਮਿਕ ਫੈਕਟਰ ਹੈ, ਜਿਹੜਾ ਵੀ ਇਕੱਠੇ ਹੋ ਕੇ ਖਾਵੋ ਖਰਚੋ ਰਲ ਮਿਲ ਭਾਈ ਟੁੱਟ ਨਾ ਆਵੇ ਵਾਧੋ ਜਾਈ, ਇਹ ਖਾਵੋ ਖਰਚੋ ਤਾਂ ਇਹ ਆਪਣੇ ਆਪਸ 'ਚ ਹੀ ਕਰਨ ਲੱਗ ਗਏ, ਕੌਮ 'ਚ ਕਿਸੇ ਨੂੰ ਦਿੱਤਾ ਨਹੀਂ। ਸ਼ਹੀਦਾਂ ਦੇ ਪਰਿਵਾਰ ਅੱਜ ਤੱਕ
0: ਲੰਗਰ ਲਾ ਦੇ ਜੀ, ਦੇਖੋ ਜਿੱਥੇ ਤੁਹਾਡਾ ਮਤਲਬ ਨਹੀਂ ਹੈ ਉੱਥੇ ਵੀ ਲੰਗਰ ਲਾ ਦੇ, ਰੱਜਿਆਂ ਨੂੰ ਰਜਾਉਣ ਡਏ ਆ, ਤੇ ਜਿਹੜੇ ਸਾਡੇ ਪਰਿਵਾਰ ਪਿੱਛੇ ਭੁੱਖੇ ਮੰਡੇ ਦਿਹਾੜੀਆਂ ਕਰਨ ਨੂੰ ਮਜਬੂਰ, ਉਹਨਾਂ ਦੇ ਅਸੀਂ ਬਾਹ ਨਹੀਂ ਫੜਨ, ਤੇ ਫਿਰ ਕਿਵੇਂ ਨਵੇਂ ਨੌਜਵਾਨ ਹੌਸਲਾ ਕਰਨਗੇ?
2: ਕਰਨਗੇ ਨਹੀਂ ਜੀ, ਇਹ ਜੋ ਸਿਧਾਂਤਿਕ ਗੱਲ ਹੈ, ਜੇ ਅਸੀਂ ਬੱਚਿਆਂ ਨੂੰ ਆਪਣੇ ਸਿਧਾਂਤ ਪੂਰੀ ਗੁਰਬਾਣੀ ਦੇ ਵਿਚਾਰ ਦੇ ਅਨੁਸਾਰ ਸਿਧਾਂਤਾਂ ਨੂੰ ਨਹੀਂ ਸਮਝਾਵਾਂਗੇ ਮਾਡਰਨ ਲੈਂਗੁਏਜ ਦੇ ਵਿੱਚ, ਉਦੋਂ ਤੱਕ ਸਾਨੂੰ ਸਮਝ ਨਹੀਂ ਆਏਗੀ। ਇਸੇ ਲਈ ਇਹ ਉਪਰਾਲਾ ਅਸੀਂ ਕਰ ਰਹੇ ਹਾਂ ਕਿ ਹਰ ਇੱਕ ਪਰਿਵਾਰ ਦੇ ਘਰ ਦੇ ਵਿੱਚ ਇਹ ਜੋ ਸਿੱਖਿਆ ਹੈ, ਚਾਹੇ ਗੁਰਬਾਣੀ ਦੀ ਗੁਰਬਾਣੀ ਨੂੰ ਆਪਣੇ ਡੇਲੀ ਲਾਈਫ ਦੇ ਵਿੱਚ ਕਿਸ ਤਰ੍ਹਾਂ ਜੀਣਾ, ਉਹ ਅਸੀਂ ਸ਼ੁਰੂ ਕਰ ਰਹੇ ਹਾਂ।
0: ਆਓ ਜੀ ਰਲ ਮਿਲ ਕੇ ਗੁਰਬਾਣੀ ਨੂੰ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਕਿਵੇਂ ਕੰਮ ਕਰਦੀ ਹੈ ਸਮਝਣਾ ਆ। ਤੁਸੀਂ ਮੁਫਤ ਦੀ ਇੱਕ ਫ੍ਰੀ ਦੇ ਵਿੱਚ ਵਰਕਸ਼ਾਪ ਲੱਗ ਰਹੀ ਹੈ, ਮਨ ਜੀਤੇ ਜਗਜੀਤ 1469 ਲਾਈਫ ਕੋਚਿੰਗ ਦੇ ਫਾਊਂਡਰ ਹਰਪਾਲ ਸਿੰਘ ਜੀ ਇਹਨੂੰ ਮੈਨੇਜ ਕਰ ਰਹੇ ਨੇ, ਅਤੇ ਤੁਸੀਂ ਜੇ ਚਿੰਤਾ ਐਂਗਜ਼ਾਇਟੀ ਗੁੱਸਾ ਘਬਰਾਹਟ ਰਿਸ਼ਤਿਆਂ ਦੇ ਵਿੱਚ ਦੂਰੀ, ਅੰਦਰ ਬਹੁਤ ਕੁਛ ਅਧੂਰਾ ਚੱਲਦਾ, ਅੰਦਰ ਐਸੀਆਂ ਗੱਲਾਂ ਚੱਲਦੀਆਂ ਜਿਨ੍ਹਾਂ ਦਾ ਕੋਈ ਮੋਟਿਵ ਨਹੀਂ ਆ, ਜਿਨ੍ਹਾਂ ਦਾ ਕੋਈ ਮਕਸਦ ਨਹੀਂ, ਕਈ ਵਾਰੀ ਐਸੇ ਅਣਚਾਹੇ ਡਰ ਸਾਡੇ ਅੰਦਰ ਵੜੇ ਹੋਏ ਆ, ਉਹਨਾਂ ਨੂੰ ਕੱਢਣਾ ਨਾ ਅਤੇ ਗੁਰਬਾਣੀ ਦਾ ਸਹਾਰਾ ਲੈਣਾ ਪੈਣਾ। ਇਸ ਵਰਕਸ਼ਾਪ 'ਚ ਪਹੁੰਚਣਾ ਕੱਲ੍ਹ ਨੂੰ, ਜਾਣੀ ਕਿ 6 ਜੂਨ ਨੂੰ 3 ਵਜੇ ਤੋਂ ਲੈ ਕੇ 5 ਵਜੇ ਤੱਕ ਕੈਲਡਨ ਦੇ ਵਿੱਚ 9569 ਹਾਈਵੇ ਕੈਲਡਨ ਦੇ ਵਿੱਚ ਇਹ ਵਰਕਸ਼ਾਪ ਹੋ ਰਹੀ ਹੈ, ਬਿਲਕੁਲ ਫ੍ਰੀ ਦੀ ਵਰਕਸ਼ਾਪ ਆ। ਤੁਸੀਂ ਸਿੰਘ ਸਾਹਿਬ ਉਹਨਾਂ ਨੂੰ ਵਟਸਐਪ ਕਰ ਸਕਦੇ ਹੋ 8149452246 8149542246 'ਤੇ, ਜਾਂ ਤੁਸੀਂ ਕਾਲ ਕਰ ਸਕਦੇ ਹੋ ਵਧੇਰੇ ਜਾਣਕਾਰੀ ਦੇ ਲਈ। ਇਸ ਵਰਕਸ਼ਾਪ ਦੇ ਵਿੱਚ ਤੁਸੀਂ 2 ਘੰਟੇ ਲਈ ਆਉਣਾ ਅਤੇ ਬਹੁਤ ਕੁਛ ਸਿੱਖ ਕੇ ਲੈ ਕੇ ਜਾਓਗੇ, ਬੜਾ ਕੁਛ ਜ਼ਿੰਦਗੀ ਦੇ ਇੱਕ ਜ਼ਿੰਦਗੀ ਨੂੰ ਸੇਧ ਦੇ ਕੇ ਤੁਸੀਂ ਜਾਓਗੇ ਆਪਣੀ। ਇੱਕ ਵਾਰੀ ਤੁਸੀਂ ਕਾਲ ਕਰ ਲੈਣੀ ਹੈ 647-244-1324 ਮੁਫਤ ਦੀ ਵਰਕਸ਼ਾਪ ਆ, ਅਤੇ ਬੜਾ ਕੁਛ ਸਿੱਖ ਕੇ ਬੜਾ ਕੁਛ ਸਮਝ ਕੇ ਲੈ ਕੇ ਜਾਓਗੇ ਕਿ ਪਰਿਵਾਰਾਂ ਨੂੰ ਕਿਵੇਂ ਜੋੜ ਕੇ ਰੱਖਣਾ, ਪਰਿਵਾਰਾਂ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਕਿੱਦਾਂ ਦਾ ਵਿਵਹਾਰ ਕਰਨਾ ਗੁਰਬਾਣੀ ਦੇ ਮਾਧਿਅਮ ਨਾਲ। ਸਿੰਘ ਸਾਹਿਬ, ਮੈਂ ਅੱਗੇ ਜਾ ਕੇ ਹੋਰ ਇੱਕ ਦੋ ਸਵਾਲ ਪੁੱਛੂਗਾ, ਇੱਕ ਕਾਲ ਲੈ ਲਈਏ। ਜੀ ਸਰ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਹੋ?
3: ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ?
3: ਹਾਲ ਚਾਲ ਠੀਕ ਹੈ ਜੀ। ਆਪਣਾ ਪਹਿਲਾਂ ਤਾਂ ਜੀ ਆਪਣਾ ਜੋ ਤੁਸੀਂ ਗੱਲਬਾਤ ਕਰ ਰਹੇ ਹੋ, ਸ਼ਹੀਦੀ ਘੱਲੂਘਾਰੇ ਦਾ ਸਮਾਂ ਚੱਲ ਰਿਹਾ ਜੀ।
0: ਜੀ ਬਾਈ ਜੀ,
3: ਤੇ ਸਾਰੇ ਹੀ ਜਿੰਨੇ ਵੀ ਸ਼ਹੀਦ ਹੋਏ ਨੇ ਜਾਂ ਇਸ ਮੂਵਮੈਂਟਸ ਦੇ ਨਾਲ ਜੁੜੇ ਹੋਏ ਸੀ, ਸਭ ਨੂੰ ਪ੍ਰਣਾਮ ਜੀ। ਤੇ ਅਸੀਂ ਤਾਂ ਅਰਦਾਸ ਕਰਦੇ ਹਾਂ ਜੀ, ਪਹਿਲੀ ਗੱਲ ਤਾਂ ਜੀ ਵੀ ਇਹ ਜਿਹਾ ਮੌਕਾ ਕਦੇ ਦੁਬਾਰਾ ਆਵੇ ਨਾ
0: ਜੀ,
3: ਵੀ ਕਦੇ ਵੀ ਕਿਸੇ ਦਾ ਘਰ ਸੁੰਨਾ ਹੋਵੇ ਤੇ ਜਾਂ ਕਿਸੇ ਦਾ ਧੀ ਪੁੱਤ ਜਾਵੇ, ਕਿਉਂਕਿ ਇੱਕ ਗੱਲ ਤਾਂ ਸਪਸ਼ਟ ਹੈ ਜੀ, ਚਾਹੇ ਉਹੀ ਤੁਹਾਡੇ ਵਾਲੀ ਗੱਲ ਵੀ ਆਪਾਂ ਕਿਸੇ ਨੂੰ ਗੁਨਾਹਗਾਰ ਤਾਂ ਨਹੀਂ ਇਹਦੇ ਵਿੱਚ ਕਹਿ ਸਕਦੇ, ਪਰ ਜਦੋਂ ਕਿਸੇ ਦਾ ਧੀ ਪੁੱਤ ਚਲਾ ਜਾਂਦਾ ਨਾ ਜੀ, ਤਾਂ ਉਹ ਫਿਰ ਜਾਂ ਤਾਂ 26 ਜਨਵਰੀ 15 ਅਗਸਤ ਜਾਂ ਥੋੜੇ ਬਹੁਤੇ 5-4 ਜਕਾਰਿਆਂ ਜੋਗਾ ਰਹਿ ਜਾਂਦਾ ਜੀ, ਸਰੋਪਾ ਪਾ ਕੇ ਤੋਰ ਦਿੰਦੇ ਆ, ਚੱਲ ਭਾਈ ਤੁਰਦਾ ਲੱਗ ਵੀ ਬਹੁਤ ਬੱਲੇ ਬੱਲੇ ਕਰਾਤੀ ਹੈ, ਚਲੋ ਜੀ। ਉਹਦਾ ਕਿਤੇ ਧੀ ਪੁੱਤ ਗਾਂਹ ਕੋਈ ਭੈਣ ਭਰਾ ਜਾਵੇ ਨਾ ਜੀ, ਵੀ ਮੈਂ ਉਹਦਾ ਫਲਾਣੇ ਸ਼ਹੀਦ ਦਾ ਬੱਚਾ ਜਾਂ ਮੈਨੂੰ ਨੌਕਰੀ ਚਾਹੀਦੀ ਹੈ, ਕੋਈ ਨੀ ਪੁੱਤ ਦੱਸਾਂਗੇ। ਫਿਰ ਦੱਸਾਂ, ਸੋਰੀ ਟੂ ਸੇ, ਮੈਂ ਵਰਤਣਾ ਨੀ ਚਾਹੁੰਦਾ, ਫਿਰ ਕਹਿੰਦੇ ਬਹੁਤ ਸ਼ਹੀਦ ਹੋਏ ਆ ਜੀ, ਕਿਹਨੂੰ ਕਿਹਨੂੰ ਦੇਵਾਂਗੇ।
0: ਅਜਨਾਲੇ ਤੋਂ ਤੇ ਇੱਥੇ ਪਹੁੰਚੇ ਤੇ ਮੈਨੂੰ ਉਹਨਾਂ ਨੇ ਪੁੱਛਿਆ ਕਿ ਉਹ ਖਾਲੜਾ ਸਾਹਿਬ ਦੇ ਨਾਲ ਰਹੇ ਨੇ ਔਰ ਪਹਿਲਾਂ ਉਹਨਾਂ ਨੇ ਮੂਵਮੈਂਟ ਦੇ ਵਿੱਚ ਰਹੇ ਨੇ ਜੋਧਪੁਰ, ਉਹਨਾਂ ਨੇ 18 ਸਾਲ ਜੇਲ੍ਹ ਕੱਟੀ, ਸਰੀਰ ਦਾ ਕੋਈ ਐਸਾ ਹਿੱਸਾ ਨਹੀਂ ਜਿਹੜਾ ਉਹਨਾਂ ਦਾ ਪੂਰਾ ਹੋਵੇ, ਕੱਟਿਆ ਵੱਢਿਆ ਪਾਟਿਆ ਹੋਇਆ ਅਤੇ ਸਹੀ ਢੰਗ ਨਾਲ ਤੁਰਿਆ ਨਹੀਂ ਜਾਂਦਿਆ। ਅਤੇ ਜੇਲ੍ਹਾਂ ਤੋਂ ਬਾਅਦ ਫਿਰ ਸਿੰਘਾਂ ਦੀ ਜ਼ਿੰਦਗੀ ਇੱਦਾਂ ਦਾ ਕਿ ਸ਼੍ਰੋਮਣੀ ਕਮੇਟੀ ਦੇ ਵਿੱਚ ਜੋਬ ਮਿਲੀ ਔਰ ਕੁਛ ਸਮੇਂ ਬਾਅਦ ਫਿਰ ਉਹਨਾਂ ਨੂੰ ਰੁਖਸਤ ਕਰਤਾ ਉੱਥੋਂ। ਹੁਣ ਇੱਥੇ ਬੱਚਿਆਂ ਦੇ ਕਾਰਨ ਇੱਥੇ ਪਹੁੰਚੇ ਅਤੇ ਪਿਛਲੇ 7-8 ਮਹੀਨਿਆਂ ਤੋਂ ਕਦੇ ਬੇਰ ਤੋੜਨੇ, ਕਦੇ ਕਿੱਧਰ ਚਲੇ ਜਾਣਾ, ਕਦੇ ਛੋਟੀ ਮੋਟੀ ਲੇਬਰ ਜੋਬ। ਸਰੀਰ ਇੰਨਾ ਸਖਤ ਰਿਹਾ ਨਹੀਂ ਕਿ ਹੁਣ ਇੰਨਾ ਸਰੀਰ ਦੇ ਵਿੱਚ ਬਲ ਨਹੀਂ ਕਿ ਉਹ ਹਾਰਡ ਜੋਬ ਕਰ ਸਕਣ। ਅਤੇ ਪੂਰੇ ਗੁਰੂ ਦੇ ਸਿੰਘ ਨੇ, ਮੈਂ ਗੁਰਦੁਆਰਾ ਸਾਹਿਬ ਚਲਾ ਗਿਆ, ਮੈਂ ਕਿਹਾ ਵੀ ਚਲੋ ਗੱਲਬਾਤ ਕਰਦੇ ਹਾਂ ਡਿਕਸੀ ਗੁਰੂ ਘਰ। ਹੋ ਸਕਦਾ ਕਿ ਬਹੁਤ ਸਾਰੇ ਸਿੰਘ ਸਾਨੂੰ ਸੁਣਦੇ ਵੀ ਆ, ਅਤੇ ਮਾਫ਼ ਕਰਨਾ, ਇਹ ਸਾਡੀਆਂ ਕਮੀਆਂ ਨੇ, ਸਾਡੇ ਵਿੱਚ ਖਾਮੀਆਂ ਨੇ। ਅਸੀਂ ਜਿੱਥੇ ਤਾਂ ਸਾਨੂੰ ਲਾਈਮ ਲਾਈਟ ਮਿਲਦੀ ਆ, ਮੈਂ ਪਿਛਲੇ ਦਿਨ ਐਮੀ ਵਿਰਕ ਹੋਣਾ ਨਾਲ ਗਿਆ ਅਤੇ ਬੜੇ ਚਾਹ ਪਕੌੜੇ ਲੰਗਰ ਉਹਨਾਂ ਨੂੰ ਖੁਆਏ ਗਏ, ਪਿਕਚਰਾਂ ਖਿੱਚੀਆਂ ਗਈਆਂ, ਵੀਡੀਓ ਬਣਾਈਆਂ ਗਈਆਂ। ਮਾਫ਼ ਕਰਨਾ, ਮੈਂ ਵੀ ਉਹਨਾਂ ਵਿੱਚ ਸੀਗਾ। ਅਤੇ ਜਿੱਦਣ ਮੈਂ ਇੱਕ ਸਿੰਘ ਨੂੰ ਲੈ ਕੇ ਗਿਆ ਜਿਹਨਾਂ ਨੇ ਆਪਣਾ ਸਾਰਾ ਪਰਿਵਾਰ ਅਤੇ ਸਾਰਾ ਖੇਰੂੰ ਕਰਵਾ ਲਿਆ, ਉਹਨਾਂ ਦਾ ਇੱਕ ਭਰਾ ਵੀ ਸ਼ਹੀਦ ਹੋਇਆ ਔਰ ਪੂਰਾ ਪਰਿਵਾਰ ਉਹਨਾਂ ਦਾ ਇਸੇ ਚੱਕਰ ਦੇ ਵਿੱਚ ਪੂਰੀ ਉਮਰ 18 ਸਾਲ ਮਾਫ਼ ਕਰਨਾ 12 ਸਾਲ ਉਹਨਾਂ ਨੇ ਜੇਲ੍ਹ ਰਿਹਾ। ਵਿਰਸਾ ਬਲਟੋਆ ਸਾਹਿਬ ਵੀ ਉਹਨਾਂ ਦੇ ਨਾਲ ਜੇਲ੍ਹ ਸੀ ਅਤੇ ਆਪਣੇ ਹਰਮਿੰਦਰ ਸਿੰਘ ਸੰਧੂ ਸਾਹਿਬ ਦੇ ਨਾਲ ਉਹਨੇ ਜੇਲ੍ਹ ਕੱਟੀ ਆ, ਇੱਕੋ ਕੋਠੜੀ ਦੇ ਵਿੱਚ ਰਹੇ ਆ ਅਤੇ ਬੜੀਆਂ ਤੰਗੀਆਂ ਪੇਸ਼ੀਆਂ ਝੱਲੀਆਂ ਅਤੇ ਉਹਨਾਂ ਨੂੰ ਫਤਿਹ ਤੱਕ ਨਹੀਂ ਬੁਲਾਈ ਉਹ ਆਪਣੇ ਸਿੰਘ ਸਾਹਿਬ ਨੇ ਜਿਹੜੇ ਗੁਰੂ ਘਰ ਦੇ ਪ੍ਰਧਾਨ ਨੇ, ਫਤਿਹ ਤੱਕ ਦੀ ਸਾਂਝ ਨਹੀਂ ਪਾਈ, ਵੇਖਿਆ ਤੱਕ ਨਹੀਂ। ਮੈਂ ਜਾ ਕੇ ਦੱਸਿਆ ਕਿ ਦੇਖੋ ਵੀ ਆਪ ਸਿੰਘ ਸਾਹਿਬ ਆਪਣੇ ਅਤੇ ਤੁਸੀਂ ਬੜਾ ਪੜ੍ਹਿਆ ਲਿਖਿਆ, ਨਾਂ ਲਿਖਿਆ ਉਹਨਾਂ ਦਾ, ਨਾਂ ਲਿਖਿਆ ਜਿਹੜੇ ਉਹਨਾਂ ਦੇ ਭਾਈ ਸਾਹਿਬ ਨੇ ਜਿਹੜਾ ਮੋਰਚੇ ਫਤਿਹ ਕੀਤੇ, ਜਿਹਨਾਂ ਨੂੰ ਸੋਧੇ ਲਏ, ਉਹਨਾਂ ਦਾ ਨਾਮ ਲਿਖਿਆ ਅਤੇ ਬਸ ਗੱਲਾਂ ਕੀ ਕਰ ਰਹੇ ਹਾਂ ਅਸੀਂ, ਆਹ ਸਾਡੇ ਹਾਲ ਨੇ। ਅਸੀਂ ਫਤਿਹ ਤੱਕ ਦੀ ਸਾਂਝ ਨਹੀਂ ਪਾ ਸਕਦੇ, ਉਹਨਾਂ ਇੰਨਾ ਮੁੱਲ ਪਾਉਣੇ ਆ ਅਤੇ ਕਿੱਥੇ ਅਸੀਂ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਉਹਨਾਂ ਪਰਿਵਾਰਾਂ ਨੂੰ ਕਿੱਥੇ ਅਸੀਂ ਦੇ ਸਕਾਂ। ਅਸੀਂ ਸਿਰਫ ਵਿਖਾਵਾ ਕਰ ਸਕਦੇ ਹਾਂ, ਅਸੀਂ ਸਿਰਫ ਬੱਲੇ ਬੱਲੇ ਵਾਲੇ ਰਹਿ ਗਏ ਹਾਂ, ਅਸੀਂ ਜਕਾਰਿਆਂ, ਜਿਵੇਂ ਬਾਈ ਜੀ ਤੁਸੀਂ ਕਿਹਾ ਕਿ ਜਕਾਰਿਆਂ ਜੋਗੇ ਰਹਿ ਗਏ ਹਾਂ, ਆਹ ਸਾਡੀ ਅਸਲੀਅਤ ਆ ਅਤੇ ਇਹ ਸਾਡੀਆਂ ਨਸਲਾਂ ਨੇ ਸਾਡੇ 'ਤੇ ਲਾਹਨਤਾਂ ਪਾਉਣੀਆਂ, ਇਹ ਗੱਲ ਭੁੱਲਿਓ ਨਾ ਕਿ ਤੁਸੀਂ ਕਰਕੇ ਕੀ ਗਏ। ਜੀ ਬਾਈ ਜੀ,
3: ਲਾਸਟ ਗੱਲ ਕਰਕੇ ਸਮਾਪਤ ਕਰ ਦੂੰਗਾ।
0: ਜੀ ਬਾਈ ਜੀ,
3: ਚਲੋ ਮੈਂ ਨਾਂ ਤਾਂ ਨਹੀਂ ਲਊਂਗਾ ਜੀ, ਸਾਡੀ ਫੈਮਿਲੀ ਨੇ ਤਾਂ ਸਾਰੀ ਜ਼ਿੰਦਗੀ ਟਪਾਤੀ ਇਹਨਾਂ ਕੰਮਾਂ 'ਚ, ਤੇ ਤੁਸੀਂ ਐਂ ਕਹਿ ਲਓ ਵੀ ਜਿਵੇਂ ਕਹਿ ਲਓ ਵੀ ਜੇ ਆਟਾ ਵੀ ਨਾ ਮੰਗ ਤੰਗ ਕੇ ਲਈਦਾ ਸੀਗਾ ਜੀ, ਜਿਹੜੇ ਹਾਲਾਤ ਸੀਗੇ
0: ਜੀ।
3: ਤੇ ਇੱਥੇ ਜਿਵੇਂ ਤੁਸੀਂ ਚਲੋ ਜੇਲ੍ਹਾਂ ਗਣਾਈਆਂ, ਸਮੇਂ ਗਣਾਏ, ਸਾਡੇ ਪੇਰੈਂਟਸ ਬੜੇ ਸਾਲ ਜੇਲ੍ਹਾਂ ਕੱਟ ਕੇ ਆਏ ਆ ਜੀ
0: ਜੀ।
3: ਤੇ ਇੱਥੇ ਜਦੋਂ ਕਦੇ ਚਲੋ ਉਹੀ ਤੁਹਾਡੇ ਵਾਲੀ ਗੱਲ ਵੀ ਕਿਸੇ ਨੂੰ ਗੁਨਾਹਗਾਰ ਨਹੀਂ ਠਹਿਰਾਉਂਦੇ, ਪਰ ਉਹ ਕਈ ਵਾਰੀ ਮਹਿਸੂਸ ਹੁੰਦਾ ਜੀ, ਕਿਉਂਕਿ ਜਿਹੜੇ ਬੰਦਿਆਂ ਨੇ ਕਹਿ ਲਓ ਵੀ ਸਰੀਰ ਤੇ ਹੰਢਾਇਆ ਹੋਵੇ ਜਾਂ ਕੁਛ ਕੀਤਾ ਹੋਵੇ ਨਾ, ਜੋ ਸਿਰਫ ਫਾਰਮੈਲਿਟੀ ਸੇਕ ਸਿਰਫ ਨਾਮ ਰਹਿ ਗਏ ਜੀ, ਜਦੋਂ ਬੰਦੇ ਇਸ ਦੁਨੀਆਂ ਤੋਂ ਚਲੇ ਜਾਂਦੇ ਆ ਨਾ ਜੀ, ਫਿਰ ਉਹਨਾਂ ਦੀ ਫੋਟੋ ਪਵਾਂਗੇ ਤੇ ਲਾ ਦੇਣ ਵੀ ਆਹ ਵੀ ਬੰਦਾ ਹੁੰਦਾ ਸੀ, ਇਹਦੀ ਵੀ ਬੜੀ ਕੁਰਬਾਨੀ ਹੁੰਦੀ ਸੀ,
0: ਬਿਲਕੁਲ
3: ਠੀਕ ਹੈ ਜੀ। ਚਲੋ ਜਦੋਂ ਜਿਉਂਦਾ ਉਹਨੂੰ ਨੀ ਫਿਰ ਪੁੱਛਦੇ ਵੀ ਛੱਡ ਦਫਾ ਕਰ, ਐਵੇਂ ਕੋਈ ਕੰਮ ਹੀ ਨਾ ਆਖਦੇ ਇਹ, ਤਾਂ ਕਰਕੇ ਨਾ ਜੀ ਮੈਂ ਜਾਣ ਲੱਗਾ, ਨਿੱਕੀ ਜੀ ਗੱਲ ਕਰਕੇ ਸਮਾਪਤ ਕਰ ਦੂੰਗਾ। ਚਲੋ ਆਪਾਂ ਕਿਉਂਕਿ ਸਮਾਂ ਹੋ ਜਾ ਚੱਲ ਰਿਹਾ, ਆਪਾਂ ਨੂੰ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਅੱਗੇ ਜੋ ਆਪਣੇ ਸੁਸਾਇਟੀ ਦੇ ਵਿੱਚ ਜਾਂ ਜੇ ਆਪਣੇ ਆਪਣੇ ਕਬੀਲੇ ਦੀ ਗੱਲ ਕਰ ਲਈਏ, ਉੱਥੇ ਕੀ ਹੈ ਜੀ ਵੀ ਆਪਣੇ ਕੋਲੇ ਇਸ ਟਾਈਮ ਕੋਈ ਇਤਿਹਾਸਕਾਰ ਨਹੀਂ ਹੈ। ਅੱਗੇ ਤੁਸੀਂ ਦੇਖ ਲਓ ਵੀ ਪ੍ਰਿੰਸੀਪਲ ਗੰਡਾ ਸਿੰਘ ਸੀਗੇ, ਉਹਨਾਂ ਦੀਆਂ ਕਿਤਾਬਾਂ ਲੋਕ ਪੜ੍ਹਦੇ ਸੀ, ਠੀਕ ਹੈ ਜੀ। ਖੁਸ਼ਵੰਤ ਸਿੰਘ ਸੀਗੇ, ਉਹਨਾਂ ਦੀਆਂ ਕਿਤਾਬਾਂ ਪੜ੍ਹਦੇ ਸੀਗੇ, ਠੀਕ ਹੈ ਜੀ। ਆਹ ਹੁਣ ਤੁਸੀਂ ਦੇਖ ਲਓ ਵੀ ਮੌਜੂਦਾ ਜੇ ਦੇਖਿਆ ਜਾਵੇ ਇੱਕ ਦੋ ਇਤਿਹਾਸਕਾਰ ਹੈਗੇ ਜੀ, ਅਜਮੇਰ ਸਿੰਘ ਦੀਆਂ ਬੁੱਕਸ ਚੱਲ ਰਹੀਆਂ ਜੀ, ਉਹ ਕਾਫੀ ਬਜ਼ੁਰਗ ਹੋ ਗਏ ਜੀ, ਹਰਵਿੰਦਰ ਸਿੰਘ ਖਾਲਸਾ ਉਹ ਵੀ ਕਾਫੀ ਬਜ਼ੁਰਗ ਹੋ ਗਏ ਜੀ। ਨਹੀਂ ਤਾਂ ਆਪਣੇ ਕੋਲ ਯੰਗ ਕੋਈ ਬੰਦਾ ਹੀ ਹੈ ਨੀ, ਕਿਉਂ ਕਿਸੇ ਦਾ ਧੀ, ਕੋਈ ਮਾਂ ਪਿਓ ਨੀ ਕਹਿੰਦਾ ਵੀ ਮੇਰਾ ਪੁੱਤ ਇਤਿਹਾਸਕਾਰ ਬਣੇ, ਅਗਲਾ ਕੋਈ ਭੁੱਖਾ ਮਾਰ ਦੂ ਏ, ਨਾ ਕੋਈ ਕਵੇ ਵੀ ਇਹ ਗ੍ਰੰਥੀ ਬਣਾਉਣਾ, ਅਗਲਾ ਕੋਈ ਨਾ ਭਰਾਵਾ ਹੱਥ ਬੰਨੇ। ਤਾਂ ਕਰਕੇ ਨਾ ਜੀ ਇਹ ਆਪਾਂ ਚਲੋ ਅੱਜ ਦਾ ਦਿਨ ਹੈ ਜੀ, ਮੁੜ ਕੇ ਗੱਲ ਵੀ ਨੀ ਹੋਣੀਗੀ, ਪਰ ਆਪਾਂ ਜਾਣ ਲੱਗੇ ਫਿਰ ਆਹੀ ਗੱਲ ਕਰਾਂਗੇ ਵੀ ਭਾਈ ਆਪਾਂ ਸੁਧਰ ਜਾਈਏ ਸਾਰੇ ਜਣੇ, ਆਪਾਂ ਵੀ ਵਿੱਚ ਹੀ ਸ਼ਾਮਿਲ ਹੈ ਜੀ ਸਾਰੇ।
0: ਬਿਲਕੁਲ ਜੀ, ਬਿਲਕੁਲ ਦਰੁਸਤ।
3: ਧੰਨਵਾਦ ਵੈਰੀ ਮਚ ਜੀ,
0: ਬਹੁਤ ਸ਼ੁਕਰੀਆ। 905-673-3337 ਬਹੁਤ ਸ਼ੁਕਰੀਆ ਬਾਈ ਜੀ, ਥੈਂਕ ਯੂ ਸੋ ਮਚ। ਆਪਾਂ ਇਸ ਵਾਰਤਾਲਾਪ ਨੂੰ ਇੱਥੇ ਸਟੋਪ ਕਰਦੇ ਹਾਂ। ਸੋ ਆਪਣੇ ਕੋਲ ਸਮਾਂ ਬਹੁਤ ਥੋੜ੍ਹਾ, ਬਹੁਤ ਸਾਰੇ ਸਪੋਂਸਰ ਸਾਡੇ ਨਾਲ ਲਾਈਨ 'ਤੇ ਨੇ, ਹੋਰ ਵੀ ਗੱਲਾਂ ਬਾਤਾਂ ਕਰਨੀਆਂ ਨੇ। ਰਸ਼ਮੀਤ ਜੀ ਸਾਡੇ ਨਾਲ ਲਾਈਨ 'ਤੇ ਨੇ। ਰਸ਼ਮੀਤ ਜੀ ਸਤਿ ਸ਼੍ਰੀ ਅਕਾਲ, ਅਕਾਲ ਮੌਰਗੇਜ ਦੇ ਪ੍ਰਿੰਸੀਪਲ ਬ੍ਰੋਕਰ ਨੇ। ਮੌਰਗੇਜ ਦੀਆਂ ਸੇਵਾਵਾਂ ਦੇ ਲਈ ਤੁਸੀਂ ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇਜ ਨੂੰ ਯਾਦ ਰੱਖਣਾ ਹੈ। ਕਿਸੇ ਵੀ ਤਰ੍ਹਾਂ ਦਾ ਮੌਰਗੇਜ ਦੇ ਰਿਲੇਟਡ ਤੁਹਾਡਾ ਸਵਾਲ ਆ, ਤੁਸੀਂ ਰੀਫਾਈਨਸਿੰਗ ਕਰਵਾਉਣੀ ਆ, ਪ੍ਰੀ ਅਪਰੂਵਲ ਦੇ ਬਾਬਤ ਤੁਸੀਂ ਕੋਈ ਗੱਲਬਾਤ ਕਰਨੀ ਆ, ਤਾਂ ਫਸਟ ਟਾਈਮ ਹੋਮ ਬਾਇਰ ਹੋ ਤਾਂ ਜ਼ਰੂਰ ਤੁਸੀਂ ਰਸ਼ਮੀਤ ਜੀ ਨਾਲ ਰਾਬਤਾ ਕਰੋ। ਕਿਉਂਕਿ ਜੇ ਤੁਸੀਂ ਪਹਿਲਾਂ ਹੀ ਇੱਕ ਸਹੀ ਲੋਕੇਸ਼ਨ 'ਤੇ ਪਹੁੰਚ ਗਏ ਨਾ, ਤਾਂ ਮੰਜ਼ਿਲ ਫਿਰ ਨੇੜੇ ਹੋ ਜਾਣੀ ਆ। ਜੀ ਰਸ਼ਮੀਤ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ।
4: ਬਹੁਤ ਬਹੁਤ ਧੰਨਵਾਦ ਪ੍ਰਭ ਜੀ, ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ, ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਈਵਨਿੰਗ ਜੀ।
0: ਵੈਰੀ ਗੁੱਡ ਈਵਨਿੰਗ।
4: ਬਿਲਕੁਲ, ਜਿੱਦਾਂ ਤੁਸੀਂ ਮੈਂਸ਼ਨ ਕਰ ਰਹੇ ਸੀਗੇ, ਫਸਟ ਟਾਈਮ ਹੋਮ ਬਾਇਰ ਹੈਗੇ ਸਪੈਸ਼ਲੀ, ਤੇ ਹਮੇਸ਼ਾ ਹੀ ਓਬਵੀਅਸਲੀ ਅਗਰ ਐਜ਼ ਅ ਲੇਮੈਨ ਸਾਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਅਸੀਂ ਇੱਕ ਪ੍ਰੋਫੈਸ਼ਨਲ ਕੋਲ ਜਾਂਦੇ ਹੈਗੇ ਆ। ਬਟ ਜੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੈਗੇ ਹੋ ਤੇ ਘਰ ਲੈਣ ਦੀ ਸੋਚਦੇ ਹੈਗੇ ਹੋ, 20% ਤੋਂ ਘੱਟ ਡਾਊਨ ਪੇਮੈਂਟ ਕਰਨ ਦੀ ਸੋਚਦੇ ਹੈਗੇ ਹੋ, ਕਈ ਵਾਰ ਕੀ ਹੁੰਦਾ, ਮੈਂ ਲਿਟਰਲੀ ਐਕਸਪੀਰੀਅੰਸ ਨਾਲ ਦੱਸ ਰਹੀ ਹਾਂ, ਤੇ ਇਸ ਵੇਲੇ ਕਰੰਟਲੀ ਮੇਰੇ ਕੋਲ 2 ਫਾਈਲਾਂ ਇਹੋ ਜਿਹੀਆਂ ਚੱਲ ਰਹੀਆਂ ਨੇ ਜਿਹਦੇ ਵਿੱਚ ਕਲਾਇੰਟ ਫਸਟ ਟਾਈਮ ਹੋਮ ਬਾਇਰ ਨੇ ਤੇ 5% 10% ਡਾਊਨ ਦੇ ਨਾਲ ਘਰ ਲੈ ਰਹੇ ਸੀ। ਇਨਕਮ ਵਾਈਜ਼ ਪੂਰਾ ਅਸੀਂ ਕੁਆਲੀਫਾਈ ਕਰਦੇ ਹੈਗੇ ਹਾਂ, ਬਟ ਉਹਨਾਂ ਦਾ ਜਿਹੜਾ ਕ੍ਰੈਡਿਟ ਹੈਗਾ ਉਹ ਵਧੀਆ ਨਹੀਂ ਹੈ, ਔਰ ਐਜ਼ ਪਰ ਦਾ ਕਲਾਇੰਟ ਕ੍ਰੈਡਿਟ ਬਹੁਤ ਵਧੀਆ ਹੈਗਾ। ਸੋ ਹੋ ਕੀ ਰਿਹਾ ਹੈਗਾ, 2 ਜਣੇ ਹੈਗੇ ਨੇ, ਵੱਖਰੀ 2 ਫਾਈਲਾਂ ਨੇ ਜਿਹਦੇ ਵਿੱਚ ਕ੍ਰੈਡਿਟ ਜਿਹੜਾ ਹੈਗਾ ਕਿਸੇ ਹੋਰ ਨਾਲ ਮੈਚ ਕਰ ਗਿਆ ਹੈਗਾ, ਕੁਝ ਡੈਟ ਕੁਝ ਕਰਜ਼ੇ ਇਹੋ ਜਿਹੇ ਦਿਸ ਰਹੇ ਨੇ ਜੋ ਕਿ ਕਲਾਇੰਟ ਦੇ ਹੈਗੇ ਹੀ ਨਹੀਂ। ਦੋਨੋਂ ਕੇਸਿਸ ਵਿੱਚ ਇਹੀ ਸਿਨੈਰੀਓ ਹੈਗਾ, ਉਹ ਕਰਜ਼ੇ ਉਹਨਾਂ ਦੇ ਨਹੀਂ ਨੇ, ਬਟ ਉਹ ਜਿਹਦੇ ਵੀ ਨੇ ਉੱਥੇ ਪੇਮੈਂਟਸ ਮਿਸ ਹੋ ਰਹੀਆਂ ਨੇ ਜਿਹਦੇ ਕਰਕੇ ਸਾਡੇ ਕਲਾਇੰਟ ਜਿਹੜਾ ਕ੍ਰੈਡਿਟ ਵਧੀਆ ਨਹੀਂ ਹੈਗਾ। ਹੁਣ ਉਸ ਕ੍ਰੈਡਿਟ ਨੂੰ ਸੋਰਟ ਆਊਟ ਕਰਨ ਲਈ ਇੰਨਾ ਜਿਹੜਾ ਡਿਲੇ ਹੋ ਰਿਹਾ ਪ੍ਰੋਸੈਸ ਜਿਹੜਾ ਹੈਗਾ, ਅਗਰ ਐਕੁਆਫੈਕਸ ਨੂੰ ਕੰਟੈਕਟ ਕਰੋ ਉਹ ਕਹਿੰਦੇ ਜੀ ਕੰਪਨੀ ਨੂੰ ਕੰਟੈਕਟ ਕਰੋ, ਸੋ ਬਹੁਤ ਜਿਹੜਾ ਲੰਬਾ ਪ੍ਰੋਸੈਸ ਬਣ ਜਾਂਦਾ ਹੈਗਾ। ਅਗਰ ਤੁਸੀਂ ਘਰ ਲੈਣ ਦੀ ਸੋਚ ਰਹੇ ਹੋ, ਈਵਨ ਇਫ ਤੁਸੀਂ ਸੋਚ ਰਹੇ ਹੋ ਤੁਹਾਡਾ ਕ੍ਰੈਡਿਟ ਵਧੀਆ ਹੈਗਾ, ਅਗਰ ਕਿਸੇ ਬ੍ਰੋਕਰ ਤੋਂ ਪੁੱਲ ਨਹੀਂ ਕਰਾਉਣਾ, ਕਿਸੇ ਬੈਂਕ ਤੋਂ ਪੁੱਲ ਨਹੀਂ ਕਰਾਉਣਾ ਕ੍ਰੈਡਿਟ, ਕਿਉਂਕਿ ਅਸੀਂ ਜਦੋਂ ਪੁੱਲ ਕਰਦੇ ਹਾਂ ਉਹਨੂੰ ਅਸੀਂ ਹਾਰਡ ਪੁੱਲ ਕੰਸਿਡਰ ਕਰਦੇ ਹਾਂ, ਉਹਦੇ ਨਾਲ ਪੁਆਇੰਟਸ ਜਿਹੜੇ ਨੇ 2-4 ਥੱਲੇ ਜਾਂਦੇ ਨੇ। ਬਟ ਜੇ ਹੁਣ ਸਿਰਫ ਸੋਚਿਆ ਹੀ ਹੈ ਘਰ ਲੈਣ ਦਾ, ਤੇ ਆਪਣਾ ਕ੍ਰੈਡਿਟ ਐਕੁਆਫੈਕਸ ਦੀ ਵੈਬਸਾਈਟ ਤੇ ਜਾ ਕੇ ਆਪਣੇ ਆਪ ਤੁਸੀਂ ਪੁੱਲ ਕਰ ਸਕਦੇ ਹੋ, ਉਹਨੂੰ ਸੋਫਟ ਪੁੱਲ ਕਿਹਾ ਜਾਂਦਾ ਹੈਗਾ, ਉਹਦੇ ਨਾਲ ਤੁਹਾਡੇ ਪੁਆਇੰਟਸ ਥੱਲੇ ਨਹੀਂ ਆਉਂਦੇ, ਬਟ ਤੁਹਾਨੂੰ ਪੇ ਕਰਨਾ ਪੈਂਦਾ ਹੈਗਾ ਉਸ ਪੁੱਲ ਵਾਸਤੇ। ਤੇ ਉਹਦੇ ਨਾਲ ਕੀ ਹੈ ਕਿ ਤੁਹਾਨੂੰ ਐਟਲੀਸਟ ਇੰਨਾ ਪਤਾ ਲੱਗ ਜਾਂਦਾ ਕਿ ਸਕੋਰ ਕਿੱਥੇ ਖੜਾ, ਉਸ ਦੇ ਨਾਲ ਨਾਲ ਤੁਹਾਡੇ ਜਿਹੜੇ ਕਰਜ਼ੇ ਰਿਫਲੈਕਟ ਹੋ ਰਹੇ ਨੇ ਉਹ ਸਾਰੇ ਤੁਹਾਡੇ ਨੇ, ਉਹ ਰਾਈਟ ਇਨਫੋਰਮੇਸ਼ਨ ਹੈਗੀ ਹੈ। ਅਪਾਰਟ ਫਰੋਮ ਕਰਜ਼ੇ ਉਹਦੇ 'ਚ ਤੁਸੀਂ ਦੇਖੋਗੇ ਤੁਹਾਡੀ ਇੰਪਲੋਇਮੈਂਟ ਇਨਫੋਰਮੇਸ਼ਨ, ਤੁਹਾਡੇ ਘਰ ਦੀ ਇਨਫੋਰਮੇਸ਼ਨ, ਤੁਸੀਂ ਕਿੱਥੇ ਰਹਿੰਦੇ ਹੋ, ਉਹ ਸਾਰੀ ਇਨਫੋਰਮੇਸ਼ਨ ਇੱਕ ਵਾਰ ਟੈਲੀ ਕਰਕੇ ਰੱਖੋ ਕਿ ਤਾਂ ਕਿ ਮੋਰਗੇਜ ਲੈਣ ਵੇਲੇ ਜਾਂ ਕੋਈ ਲੋਨ ਲੈਣ ਵੇਲੇ ਤੁਹਾਨੂੰ ਕੋਈ ਇਸ਼ੂਜ਼ ਨਾ ਆਉਣ ਲੇਟਰ ਔਨ। ਜਦੋਂ ਸਾਨੂੰ ਅਗਰ ਮੋਰਗੇਜ ਸਟੇਜ ਤੇ ਪਤਾ ਲੱਗਦਾ ਹੈਗਾ ਤੇ ਇਹ ਸਭ ਚੀਜ਼ਾਂ ਠੀਕ ਕਰਾਉਣੀਆਂ, ਦੈਟ ਟੇਕਸ ਅ ਲੋਟ ਆਫ ਟਾਈਮ ਐਜ਼ ਵੈਲ। ਹਮੇਸ਼ਾ ਐਮਫਸਾਈਜ਼ ਕਰਦੀ ਹਾਂ, ਹਰ ਕਲਾਇੰਟ ਦੀ ਸਿਚੁਏਸ਼ਨ ਵੱਖਰੀ ਹੁੰਦੀ ਹੈ। ਕ੍ਰੈਡਿਟ ਰਿਲੇਟਡ ਕੋਈ ਵੀ ਕੁਐਸਚਨ ਹੈ ਤੁਹਾਡਾ, ਕਾਲ ਕਰ ਸਕਦੇ ਹੋ ਮੈਨੂੰ, ਰਸ਼ਮੀਤ ਕੌਰ ਨੂੰ, ਫਰੋਮ ਅਕਾਲ ਮੋਰਗੇਜ, 6475394499। ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਧੰਨਵਾਦ ਜੀ,
0: ਬਹੁਤ ਬਹੁਤ ਸ਼ੁਕਰੀਆ ਰਸ਼ਮੀਤ ਜੀ, ਥੈਂਕ ਯੂ ਸੋ ਮਚ। ਔਰ ਤੁਸੀਂ ਵੀ ਰਸ਼ਮੀਤ ਹੁਣਾਂ ਨਾਲ ਰਾਬਤਾ ਕਰ ਲਿਓ, 905-543-9449, 6475-394499। ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜ।
5: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ, ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
6: ਆਪਣੀਆਂ ਫੌਜਾਂ ਨੂੰ ਜਰਾ ਅੰਦਰ ਤੇ ਗੱਲ, ਅਸੀਂ ਹੱਥ ਖੜੇ ਕਰਨ ਵਾਲੇ ਨਹੀਂ, ਅਸੀਂ ਹੱਥ ਖੜੇ ਕਰਾਉਣ ਵਾਲੇ ਆ। ਸੁਣੀਏ ਕੁਲਦੀਪ ਬਰਾੜ ਕੀ ਕਹਿ ਰਿਹਾ, ਤੇ ਅੰਦਰੋਂ ਸੰਤ ਬਾਬਾ ਜਰਨੈਲ ਸਿੰਘ, ਉਹ ਵੀ ਬਰਾੜ ਸੀ, ਕੀ ਕਹਿ ਰਹੇ ਇੱਕ ਦੂਜੇ ਨੂੰ, ਗੱਲਾਂ ਬਾਤਾਂ, ਸਵਾਲ ਜਵਾਬ, ਉੱਤਰ ਪ੍ਰਸ਼ਨ ਸਾਡੇ ਸਾਹਮਣੇ ਜੋੜੀ ਹੈ, ਇਉਂ ਬਿਆਨ ਕਰ ਰਹੇ
7: ਜਦੋਂ ਫੌਜ

അസീഫത്ത്

0: ਜੀ ਸਤਿ ਸ਼੍ਰੀ ਅਕਾਲ, ਤੁਸੀਂ ਓਨਰ 0169 ਸ਼ੋਰਟ ਜਿਹਾ ਰੱਖਿਓ, ਛੋਟੀ ਜਿਹੀ ਗੱਲਬਾਤ ਕਰਾਂਗੇ, ਬਾਹਲੀਆਂ ਕਾਲਾਂ ਆਪਾਂ ਲੈਣੀਆਂ ਨੇ ਜੀ ਸਰ
1: ਜੀ।
0: ਸਤਿ ਸ਼੍ਰੀ ਅਕਾਲ ਜੀ।
1: ਦੇਖੋ ਭਾਅ ਜੀ, ਆਪਣੇ ਕਿਸੇ ਦੀ ਵੀ ਕੋਈ ਜਾਨਵਰ ਹੈ, ਚਰਿੰਦ ਪਰਿੰਦ ਹੈ, ਉਹਦੀ ਵੀ ਇੱਕ ਜਾਨ ਜਾਏ ਤੇ ਇੱਕ ਦੁੱਖ ਉਹਦੇ ਪਰਿਵਾਰ ਨੂੰ ਹੁੰਦਾ
0: ਜੀ।
1: ਨਾ ਇਹ ਕਿ ਵੰਡ ਵੇਤਰਾ ਹੁੰਦੀਆਂ ਉੱਥੇ ਦੋਵਾਂ ਦੇਸ਼ਾਂ ਦੀਆਂ, ਨਾ ਹੀ ਇਹ ਕਿ ਆਪਣੇ ਨਾ 47 ਹੁੰਦਾ, ਨਾ 84 ਹੁੰਦਾ, ਨਾ ਦੂਸਰੇ ਕੋਈ ਹੁੰਦੇ। ਅੱਜ ਦੇਖ ਲਾ ਨਾ ਫਲਸਤੀਨ ਗਜ਼ਾ ਦੇ ਵਿੱਚ ਜਗ੍ਹਾ ਜਗ੍ਹਾ ਇੱਕ ਫਲੈਗ ਲੈ ਕੇ ਖਲੋਤੇ ਹੁੰਦੇ, ਉਹ ਕਿਸ ਵਾਸਤੇ ਖਲੋਤੇ ਹੁੰਦੇ
0: ਜੀ?
1: ਉਹਨਾਂ ਦੇ ਰਿਸ਼ਤੇਦਾਰ, ਉਹਨਾਂ ਦੇ ਪਿਆਰੇ, ਉਹਨਾਂ ਦੇ ਦੁਨੀਆਂ ਦੇ ਚਲੇ ਗਏ, ਵਰਨਾ ਉਹਨਾਂ ਨੂੰ ਕਿਹੜੀ ਜ਼ਰੂਰਤ ਹੈ ਕਿ ਆਪਣੇ ਨਾ ਥਾਂ ਥਾਂ ਇੱਕ ਫਲੈਗ ਲੈ ਕੇ ਖਲੋਤੇ। ਮੈਂ ਖਤਮ ਕਰ ਦੇਗਾ, ਮੇਰੇ ਏਰੀਆ ਦੇ ਵਿੱਚ ਮਾਂ ਪੁੱਤ ਦਾ, ਮਾਂ ਪਿਓ ਦਾ ਇੱਕੋ ਪੁੱਤ ਸੀ ਹੈ, ਉਹ ਪਾਣੀ ਦੀ ਨਜ਼ਰ ਹੋ ਗਿਆ, ਉਹ ਗਿਆ ਹੈ ਕਿ ਜੋ ਇਹਨਾਂ ਥਾਂ ਦੇ ਵਿੱਚ ਉਹ ਖਲੋ ਕੇ ਸਿਰਫ ਪਾਣੀ ਨਾਲ ਕਿਹੜਾ ਸ਼ਿਕਵਾ ਕਰਦੇ ਕਿ ਤੂੰ ਸਾਡੇ ਬੱਚੇ ਦੀ ਜਾਨ ਲੈ ਲਈ ਹੈ
0: ਜੀ।
1: ਇਹ ਹੈ ਕਿ ਆਪਣੇ ਨਾ ਦੇਖੋ ਦਰਿਆ ਦੇ ਵਿੱਚ, ਨਹਿਰਾਂ ਚ ਜਿਹੜਾ ਜਾਂਦਾ ਕੋਈ ਹੈ ਨਹੀਂ, ਜਿਹਨੂੰ ਇਹ ਖੇਲੂ ਹੈ
0: ਜੀ। ਸਰ ਬਹੁਤ ਸ਼ੁਕਰੀਆ, ਆਪਣੇ ਕੋਲ ਸਮਾਂ ਬਹੁਤ ਘੱਟ ਹੈ, ਫਿਰ ਗੱਲਾਂ ਬਾਤਾਂ ਕਰਾਂਗੇ ਕਿਸੇ ਦਿਨ।
1: ਦੇਖਦੇ ਕਿਸੇ ਦੀ ਜਾਨ ਨਾ ਲਵੋ
0: ਜੀ,
1: ਜੋ ਵੀ ਹੈ
0: ਜੀ ਜੀ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਭਾਅ ਜੀ,
1: ਮਾਫ਼ ਕਰ ਦਿੱਤਾ।
0: ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਸਮਾਂ ਬਹੁਤ ਆਪਣੇ ਕੋਲ ਸੀਮਤ ਆ, ਸੋ BDS ਹੋਮ ਪੇਂਟਿੰਗ ਨੂੰ ਯਾਦ ਰੱਖਣਾ, ਜੇ ਤੁਸੀਂ ਘਰ ਨੂੰ, ਆਪਣੀ ਕਮਰਸ਼ੀਅਲ ਯੂਨਿਟ ਨੂੰ ਜਾਂ ਤੁਸੀਂ ਬੇਸਮੈਂਟ ਨੂੰ ਪੇਂਟਿੰਗ ਕਰਾਉਣਾ, ਇੰਟੀਰੀਅਰ ਐਕਸਟੀਰੀਅਰ ਨੂੰ ਪੇਂਟ ਕਰਾਉਣਾ, ਤਾਂ ਜਗਰਾਜ ਸਿੰਘ ਉਹਨਾਂ ਨੂੰ 12 ਸਾਲਾਂ ਦਾ ਤਜਰਬਾ ਆ, ਵਧੀਆ ਅਤੇ ਪ੍ਰੋਫੈਸ਼ਨਲ ਕੰਮ ਕਰਕੇ ਦੇਣਗੇ। ਸੋ BDS ਹੋਮ ਪੇਂਟਿੰਗ ਦੇ 905-965-6611 ਜਗਰਾਜ ਸਿੰਘ ਉਹਨਾਂ ਨੂੰ ਤੁਸੀਂ ਕਾਲ ਕਰ ਲਿਓ, 905-965-6311, ਔਰ ਨਾਲ ਦੀਆਂ ਡਰੀਮ ਹੋਮ ਅਪਲਾਇੰਸਿਸ ਨੂੰ ਤੁਸੀਂ ਯਾਦ ਰੱਖਣਾ, ਡਰੀਮ ਹੋਮ ਅਪਲਾਇੰਸਿਸ। ਬਾਈ ਜੀ ਕਹਿੰਦੇ ਕਿ ਤੁਸੀਂ ਪੂਰੇ GTA ਦੇ, ਪੂਰੇ GTA ਦੇ ਕਿਸੇ ਵੀ ਸਟੋਰ ਦਾ ਕੁਛ ਤੁਸੀਂ ਫਲਾਇਰ ਲੈ ਕੇ ਆਓ, ਸੇਲ ਲੈ ਕੇ ਆਓ, ਅਸੀਂ ਉਹਨੂੰ ਪ੍ਰਾਈਸ ਮੈਚ ਨਹੀਂ ਬੀਟ ਕਰਕੇ ਦੇਵਾਂਗੇ, ਗਰੰਟੀਡ ਆ, ਬਹੁਤ ਤੁਹਾਡੀ ਸੇਵਿੰਗ ਹੋ ਜਾਣੀ ਆ। 905-805-3000, 905-805-3000 ਡਰੀਮ ਹੋਮ ਅਪਲਾਇੰਸਿਸ, 2915 ਅਰਜੈਂਟੀਆ ਰੋਡ, ਮਿਸੀ ਸਾਗਾ 'ਤੇ ਲੋਕੇਟਡ ਨੇ। ਇੱਕ ਗੇੜਾ ਜ਼ਰੂਰ ਲਾ ਕੇ ਆਓ, ਕਾਫੀ ਦਾ ਕੱਪ ਲਓ, ਔਰ ਇੱਕ ਗੇੜਾ ਲਾ ਕੇ ਆਓ, ਜੇ ਤੁਹਾਡੇ ਬਹੁਤ ਸਾਰੇ ਡਾਲਰ ਬਚ ਰਹੇ ਤਾਂ ਵਾਈ ਨੋਟ। ਡਰੀਮ ਹੋਮ ਅਪਲਾਇੰਸਿਸ, ਅਪਲਾਇੰਸਿਸ ਖਰੀਦਣ ਦੇ ਲਈ ਤੁਸੀਂ ਜਾਣਾ ਘਰ ਵਾਸਤੇ, ਬੇਸਮੈਂਟ ਵਾਸਤੇ ਜਾਂ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਇੰਸਿਸ ਲੈਣੇ ਆ ਨਾ, ਤਾਂ ਡਰੀਮ ਹੋਮ ਅਪਲਾਇੰਸਿਸ ਨੂੰ ਯਾਦ ਰੱਖਣਾ ਆ। ਔਰ ਨਾਲ ਦੀ ਨਾਲ ਲਿਵਾਨਾ ਵੈਲਨੈਸ ਸਪਾ, ਤੁਹਾਨੂੰ ਹੁਣੇ ਮੈਸੇਜ ਦੇ ਕੇ ਹਟਿਆ, ਲਵਾਨਾ ਵੈਲਨੈਸ ਸਪਾ 'ਤੇ ਤੁਸੀਂ ਜ਼ਰੂਰ ਪਹੁੰਚਣਾ, ਅਪੁਆਇੰਟਮੈਂਟ ਲੈ ਲਿਓ, 416-888-5853-53। ਟਰੱਕ ਚਲਾਉਂਦੇ ਹੋ, ਟਰੱਕ ਚਲਾਉਂਦਿਆਂ ਚਲਾਉਂਦਿਆਂ ਤੁਹਾਡੀ ਬੈਕ ਪੇਨ ਹੋਣ ਲੱਗ ਗਈ, ਸ਼ੋਲਡਰ ਪੇਨ ਹੋਣ ਲੱਗ ਗਈ, ਸਟ੍ਰੈਸ ਪੇਨ ਆ, ਸਟ੍ਰੈਸ ਲੀਵ ਕਰਾਉਣਾ, ਤਾਂ ਲਵਾਨਾ ਵੈਲਨੈਸ ਸਪਾ ਇਹਨਾਂ ਕੋਲ ਰਜਿਸਟਰਡ ਥੈਰੇਪਿਸਟ ਨੇ। ਸੋ ਕਾਲ ਕਰ ਲਓ ਤੁਸੀਂ ਪੰਜਾਬੀ ਲਹਿਰਾਂ 'ਤੇ, AM 530 ਦਾ ਤੁਸੀਂ ਜੇ ਰੇਡੀਓ ਉਡਾਣ ਦਾ ਰੈਫਰੈਂਸ ਦਿਓਗੇ ਤਾਂ ਤੁਹਾਡੀ ਬਹੁਤ ਸਾਰੀ ਸੇਵਿੰਗ ਹੋ ਸਕਦੀ, 20% ਦਾ ਡਿਸਕਾਊਂਟ ਤੁਹਾਨੂੰ ਮਿਲ ਸਕਦਾ ਆ। ਸੋ ਤੁਸੀਂ ਕਾਲ ਕਰ ਲੈਣੀ ਹੈ ਜੀ ਲਵਾਨਾ ਵੈਲਨੈਸ ਸਪਾ, 416-888-15385, ਔਰ ਨਾਲ ਦੀਆਂ ਲਰਨ ਫਰੈਂਚ ਵਿਦ ਨਿਤਕਾਰੀ, 647-594-9093। ਤੁਸੀਂ ਆਪਣੇ ਬੱਚਿਆਂ ਨੂੰ ਫਰੈਂਚ ਸਿਖਾਉਣੀ ਹੈ ਤਾਂ ਨਿਤਕਾ ਜੀ ਨੂੰ ਕਾਲ ਕਰ ਲਓ, ਕਿਉਂਕਿ ਹੁਣ ਸਮਰ ਸਕੂਲ ਸਟਾਰਟ ਹੋ ਚੁੱਕਿਆ, ਸਮਰ ਕਲਾਸਿਸ ਵੀ ਲੈਂਦੇ ਨੇ, ਤੁਸੀਂ ਆਪਣੇ ਬੱਚਿਆਂ ਨੂੰ ਲੇਬਰ ਜੋਬਾਂ ਦਾ ਖਹਿੜਾ ਛਡਾਉਣਾ ਚਾਹੁੰਦੇ ਹੋ, ਤੁਸੀਂ ਚਾਹੁੰਦੇ ਹੋ ਕਿ ਸਾਡੇ ਬੱਚੇ ਫਰੈਂਕਫੋਨ ਦੀਆਂ ਜੋਬਾਂ ਕਰਨ, ਔਰ ਜਿੰਨੇ ਵੀ ਇੰਟਰਨੈਸ਼ਨਲ ਸਟੂਡੈਂਟ ਭੈਣ ਭਰਾ ਆ, ਤੁਸੀਂ ਜ਼ਰੂਰ, ਤੁਹਾਡੇ ਵਾਸਤੇ ਤਾਂ ਬਈ ਹੁਣ ਜਿਹੜੀ ਫਰੈਂਚ ਆ ਉਹ ਬਹੁਤ ਕੰਪਲਸਰੀ ਕਰ ਦਿੱਤੀ ਗਈ, ਤੁਸੀਂ ਵੀ ਜੇ ਬਹੁਤ ਸਾਰੇ ਪੈਸੇ ਬਚਾਉਣੇ ਆ, ਔਰ ਜੇ ਲੈਵਲਾਂ ਦੇ ਚੱਕਰ 'ਚੋਂ ਬਾਹਰ ਨਿਕਲਤਾ, ਤਾਂ ਤੁਸੀਂ ਨਿਕਤਾ ਜੀ ਨੂੰ ਕਾਲ ਕਰ ਲਓ, ਜਲਦੀ ਕੁਇਕ ਫਰੈਂਚ ਤੁਹਾਨੂੰ ਸਿਖਾ ਦੇਣਗੇ, 4 ਤੋਂ ਵੱਧ ਸਾਲਾਂ ਦਾ ਇਹਨਾਂ ਦਾ ਆਪਣਾ ਤਜਰਬਾ ਆ ਫਰੈਂਚ ਦੇ ਵਿੱਚ। 647-594-9093। ਮੈਸੇਜ ਹੋਰ ਬਹੁਤ ਨੇ, 647-594-9093, ਪਰ ਇੱਕ ਸਭ ਤੋਂ ਅਹਿਮ ਮੈਸੇਜ, ਤੁਸੀਂ ਆਪਣੀ ਸਟ੍ਰੈਸ ਨੂੰ ਰਿਲੀਵ ਕਰਨਾ, ਤੁਸੀਂ ਚਿੰਤਾ ਤੋਂ ਮੁਕਤ ਹੋਣਾ ਆ, ਪਰੇਸ਼ਾਨੀਆਂ 'ਚ ਫਸੇ ਹੋਏ ਹੋ, ਉਲਝਣਾਂ 'ਚ ਫਸੇ ਹੋਏ ਹੋ, ਤਾਂ ਤੁਸੀਂ ਕੱਲ੍ਹ ਨੂੰ ਕੈਂਪ ਲੱਗ ਰਿਹਾ, ਇੱਕ ਵਰਕਸ਼ਾਪ ਲੱਗ ਰਹੀ ਆ, ਸਮਾਂ ਮੈਂ ਤੁਹਾਨੂੰ ਦੱਸ ਦੇਣਾ, ਕੈਲਡਨ ਦੇ ਵਿੱਚ, ਔਰ ਸਮਾਂ 3 ਤੋਂ ਲੈ ਕੇ 5 ਵਜੇ ਤੱਕ 2 ਘੰਟੇ ਦੀ ਵਰਕਸ਼ਾਪ ਆ, ਮੈਂ ਵੀ ਪਹੁੰਚੂੰਗਾ ਉੱਥੇ, ਮਿਲਦੇ ਆ ਸਾਰੇ, ਤੁਸੀਂ ਪਹੁੰਚਿਓ, ਜਿਹੜੇ ਜਿਹੜੇ ਤੁਹਾਨੂੰ ਲੱਗਦਾ ਕਿ ਹੁਣ ਚਿੰਤਾ ਤੋਂ ਸਿਵਾ ਕੁਛ ਨਹੀਂ ਰਹਿ ਗਿਆ ਜ਼ਿੰਦਗੀ 'ਚ, ਗੁੱਸਾ ਬਹੁਤ ਆਉਂਦਾ, ਘਬਰਾਹਟ ਹੁੰਦੀ ਆ, ਪਰਿਵਾਰਾਂ 'ਚ ਰਿਲੇਸ਼ਨ ਖਰਾਬ ਹੋ ਗਏ ਆ, ਸਮਝ ਨਹੀਂ ਆ ਰਹੀ, ਤਾਂ ਤੁਸੀਂ ਇੱਕ ਬਹੁਤ ਖੂਬਸੂਰਤ ਵਰਕਸ਼ਾਪ ਆ, ਕੱਲ੍ਹ ਨੂੰ ਆਓ, ਰਲ ਮਿਲ ਕੇ ਆਪਾਂ ਗੁਰਬਾਣੀ ਦੇ ਨਾਲ ਜ਼ਿੰਦਗੀ ਦਾ ਜਿਹੜਾ ਫਲਸਫਾ ਅਸਲੀ ਸਮਝੀਏ, ਮਨ ਜੀਤੇ ਜਗਜੀਤ, ਇੱਕ ਲਾਈਫ ਕੋਚਿੰਗ, ਹਰਪਾਲ ਸਿੰਘ ਜੀ 1469 ਲਾਈਫ ਕੋਚਿੰਗ ਦੇ ਫਾਊਂਡਰ ਨੇ, ਇਹਨਾਂ ਨੇ ਸ਼ੁਰੂ ਕੀਤੀ ਆ, ਬਹੁਤ ਖੂਬਸੂਰਤ ਗੱਲਾਂ ਬਾਤਾਂ ਹੋਣੀਆਂ, ਤੁਸੀਂ ਕੱਲ੍ਹ ਨੂੰ ਪਹੁੰਚਣਾ ਆ, 9569 ਹਾਈਵੇ 9 ਕੈਲਡਨ, ਨੰਬਰ ਨੋਟ ਕਰ ਲਓ ਜੇ ਤੁਸੀਂ ਬਹੁਤੀ ਜਾਣਕਾਰੀ ਲੈਣੀ ਹੈ ਇਸ ਬਾਰੇ, ਹੋਰ ਗੱਲਬਾਤ ਕਰਨੀ ਹੈ, 647-244-1324। ਤੁਸੀਂ ਘਰ ਦੇ ਵਿੱਚ ਕਿਸ ਤਰ੍ਹਾਂ ਦਾ ਵਿਵਹਾਰ ਕਰਦੇ ਹੋ, ਤਾਂ ਤੁਸੀਂ ਜ਼ਰੂਰ ਇਹ ਇਸ ਵਰਕਸ਼ਾਪ ਦੇ ਵਿੱਚ ਆਓ। ਤੁਹਾਡੇ ਬੱਚੇ ਆ, ਤੁਹਾਨੂੰ ਲੱਗਦਾ ਕਿ ਮੇਰਾ ਵਰਤਾਰਾ ਸਹੀ ਨਹੀਂ ਕਰੇ, ਮੈਂ ਕੁਝ ਦਿਨਾਂ ਤੋਂ ਚੰਗਾ ਫੀਲ ਨਹੀਂ ਕਰ ਰਿਹਾ, ਚਿੜਚਿੜੇਪਣ ਹੋ ਗਿਆ। ਹਰਪਾਲ ਭਾਈ ਜੀ, ਭਾਜੀ ਤੁਸੀਂ ਕੁਇਕ ਸ਼ਬਦਾਂ ਦੇ ਵਿੱਚ ਦੱਸੋ ਕਿ ਪਰਿਵਾਰ ਕਿੱਥੇ ਪਹੁੰਚਣ ਅਤੇ ਕੀ ਪਰਿਵਾਰਾਂ ਨੂੰ ਫਾਇਦਾ ਹੋਊਗਾ? ਆਪਣੇ ਕੋਲ ਇੱਕ ਮਿੰਟ ਆ ਜੀ।
2: ਹਾਂਜੀ, ਕੱਲ੍ਹ ਨੂੰ ਇਹ ਫ੍ਰੀ ਵਰਕਸ਼ਾਪ ਜਿਹੜੀ ਮਾਂਝੀ ਅਤੇ ਜਗਜੀਤ 1469 ਲਾਈਫ ਕੋਚਿੰਗ ਵੱਲੋਂ ਲੱਗੀ ਹੈ, ਅਤੇ ਇਹਦਾ ਇਹ ਹੈ 3-5 9569 ਹਾਈਵੇ 9 ਕੈਲਡਨ ਓਂਟਾਰੀਓ ਦੇ ਵਿੱਚ ਹੈਗੀ ਹੈ। ਅਤੇ ਤੁਸੀਂ ਵਧੇਰੇ ਜਾਣਕਾਰੀ ਲਈ ਵਟਸਅਪ ਕਰ ਸਕਦੇ ਹੋ 8149542246। ਇਹ ਸਾਰੇ ਪੇਰੈਂਟਸ ਨੂੰ ਇਹ ਬੇਨਤੀ ਹੈ ਕਿ ਉਹ ਜ਼ਰੂਰ ਆਪਣੇ ਜਿਨ੍ਹਾਂ ਦੇ ਵੀ ਬੱਚੇ ਨੇ ਉਹ ਇਹ ਜ਼ਰੂਰ ਮਹਿਸੂਸ ਕਰਦੇ ਹੋਣਗੇ ਕਿ ਘਰਾਂ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ, ਉਸ ਲਈ ਚਿੰਤਾ ਹੈ, ਗੁੱਸਾ ਹੈ, ਜਾਂ ਕਈ ਤਰ੍ਹਾਂ ਦੀ ਇਮੋਸ਼ਨਲ ਹੈਲਥ ਦੇ ਨਾਲ ਰਿਲੇਟਡ ਪ੍ਰੋਬਲਮਸ ਨੇ। ਉਹਨਾਂ ਸਾਰਿਆਂ ਨੂੰ ਆਪਾਂ ਬੈਠ ਕੇ ਡਿਸਕਸ ਕਰਾਂਗੇ ਅਤੇ ਜੇ ਕੀ ਗੁਰਬਾਣੀ ਸਾਨੂੰ ਸੇਧ ਦਿੰਦੀ ਹੈ, ਕੀ ਮਾਡਰਨ ਲਾਈਫ ਦੇ ਵਿੱਚ ਅਸੀਂ ਮਾਡਰਨ ਢੰਗ ਦੇ ਨਾਲ ਬੱਚਿਆਂ ਨੂੰ ਕਿਸ ਤਰ੍ਹਾਂ ਗੁਰਬਾਣੀ ਦੇ ਨਾਲ ਜੋੜ ਸਕਦੇ ਹਾਂ, ਇਸ ਚੀਜ਼ ਦੀ ਇਹ ਵਰਕਸ਼ਾਪ 1469 ਲਾਈਫ ਕੋਚਿੰਗ ਵੱਲੋਂ ਲਗਾਈ ਜਾ ਰਹੀ ਹੈ
0: ਜੀ। ਬਿਲਕੁਲ ਜ਼ਰੂਰ ਪਹੁੰਚਿਓ ਤੁਸੀਂ ਕੱਲ੍ਹ ਨੂੰ 3-5 ਹੋਰ ਜਾਣਕਾਰੀ ਲੈਣੀ ਹੈ ਤਾਂ ਮੈਂ ਇੰਸਟਾਗ੍ਰਾਮ 'ਤੇ ਸਾਰੀ ਡਿਟੇਲ ਮੈਂ ਅਪਡੇਟ ਕਰ ਦੂੰਗਾ। ਤੁਸੀਂ ਮੇਰੇ ਇੰਸਟਾਗ੍ਰਾਮ ਰੇਡੀਓ ਉਡਾਨ ਆਰ ਜੇ ਪ੍ਰਭ ਸੰਧੂ ਕਰਕੇ ਮੇਰਾ ਇੰਸਟਾਗ੍ਰਾਮ ਦਾ ਪੇਜ ਹੈ, ਤੁਸੀਂ ਉੱਥੇ ਮੈਂ ਸਾਰੀ ਅਪਡੇਟ ਪਾ ਦਿੰਦਾ ਜਿਨ੍ਹਾਂ ਵੀ ਪਰਿਵਾਰਾਂ ਨੇ ਪਹੁੰਚਣਾ ਸਵੇਰੇ, ਅਤੇ ਤੁਸੀਂ ਜ਼ਰੂਰ ਪਹੁੰਚਿਓ। ਸੋ ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੋਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ, ਯਾਦ ਰੱਖਿਓ। ਸੋ ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ, ਮਿਲਦੇ ਆ ਕੱਲ੍ਹ ਨੂੰ ਸਵੇਰੇ 6 ਤੋਂ ਲੈ ਕੇ 8 ਵਜੇ ਤੱਕ ਖਬਰਾਂ ਦੇ ਨਾਲ ਸਾਂਝ ਪਾਵਾਂਗੇ ਪੰਜਾਬੀ ਲਰਨ ਦੇ ਵਿੱਚ। ਕੱਲ੍ਹ ਨੂੰ ਰਾਬਤਾ ਹੋਊਗਾ, ਫਿਰ ਸ਼ਨੀਵਾਰ ਅਤੇ ਐਤਵਾਰ ਦੋਨੋਂ ਦਿਨ ਆਪਾਂ ਲਗਾਤਾਰ ਸਵੇਰੇ ਨਿਊਜ਼ ਕਰਾਂਗੇ। ਸਵੇਰੇ ਫਿਰ ਮਿਲਦੇ ਹਾਂ ਮੰਡੇ ਸ਼ਾਮ ਨੂੰ 9 ਤੋਂ 10। ਲਵ ਯੂ ਆਲ ਅਤੇ ਸ਼ੁਭ ਰਾਤਰੀ, ਗੁੱਡ ਨਾਈਟ, ਸਤਿ ਸ਼੍ਰੀ।

ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਦੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ, ਐਂਡ ਮਾਈਂਡ ਬਲੋਇੰਗ ਵੈਰਾਈਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ, ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਇਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ, ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ, ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਸ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ।

ਮਾਂ ਬੋਲੀ ਹੈ ਮਾਵਾਂ ਵਰਗੀ, ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਬਾਲ ਪੁਨੇ ਦੇ ਚਾਵਾਂ ਵਰਗੀ, ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ, ਖੁੱਲੀਆਂ ਡੁੱਲੀਆਂ ਥਾਵਾਂ ਵਰਗੀ, ਮੇਰੇ ਪਿੰਡ ਨੂੰ ਜਾਂਦੇ ਰਾਹਾਂ ਵਰਗੀ। ਆਓ ਇਸ ਦੀ ਸ਼ਾਨ ਵਧਾਈਏ, ਇਹਦੇ ਸੋਹਲੇ ਰਲ ਮਿਲ ਗਾਈਏ, ਕਿਉਂਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ। ਬੰਦਾ ਜਦੋਂ ਬੋਲੇ ਤਾਂ ਪਛਾਣ ਹੋਣਾ ਚਾਹੀਦਾ। ਆਪਣੀ ਪਛਾਣ ਵਾਲਾ ਦੀਵਾ ਨਾ ਬਜਾ ਦਿਓ, ਵੇਖਿਓ ਪੰਜਾਬੀ ਉਹ ਪੰਜਾਬੀ ਨਾ ਭੁਲਾ ਦਿਓ, ਵੇਖਿਓ ਪੰਜਾਬੀ ਉਹ ਪੰਜਾਬੀ ਨਾ ਭੁਲਾ ਦਿਓ।

ਇਹ ਰੰਗ ਤਮਾਸ਼ੇ ਦੁਨੀਆਂ ਦੇ ਦੇਖੀ ਜਾ ਪਰ ਬੋਲੀ ਨਾ। ਇਹ ਰੰਗ ਤਮਾਸ਼ੇ ਦੁਨੀਆਂ ਦੇ ਦੇਖੀ ਜਾ ਪਰ ਬੋਲੀ ਨਾ। ਲੋਕੀ ਦਰਦਾਂ ਚੋਂ ਵੀ ਸਵਾਦ ਲੈਂਦੇ ਇਹ ਨਾਲ ਕਿਸੇ ਦੇ ਫੋਲੀ ਨਾ। ਇੱਥੇ ਪਲੜਾ ਭਾਰੀ ਝੂਠਾਂ ਦਾ ਕਦੇ ਸੱਚ ਬਰਾਬਰ ਤੋਲੀ ਨਾ। ਡੋਰਾਂ ਤੂੰ ਛੱਡਦੇ ਸਤਿਗੁਰ ਤੇ ਡਟਿਆ ਰਹਿ ਪਰ ਡੋਲੀ ਨਾ। ਡੋਰਾਂ ਤੂੰ ਛੱਡਦੇ ਸਤਿਗੁਰ ਤੇ ਡਟਿਆ ਰਹਿ ਪਰ ਡੋਲੀ ਨਾ। ਸੋ ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਨੇ? ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰ ਹਾਂ। ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਪੇਸ਼ ਹੁੰਦੇ ਰੇਡੀਓ ਪ੍ਰੋਗਰਾਮ ਸਭ ਰੰਗ ਨੂੰ ਤੁਹਾਡੇ ਸਾਹਮਣੇ ਲੈ ਕੇ ਸਾਡਾ ਤੁਹਾਡਾ ਸਾਥ ਰਹੇਗਾ। 11 ਵਜੇ ਤੱਕ ਅਸੀਂ ਤੁਸੀਂ ਅਸੀਂ ਮਿਲਦੇ ਹਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ। ਹੁਣੇ ਹੁਣੇ ਤੁਸੀਂ ਸੁਣ ਰਹੇ ਸੀ ਰੇਡੀਓ ਪ੍ਰੋਗਰਾਮ ਉਡਾਨ, ਔਰ ਸਵੇਰੇ 4 ਵਜੇ ਤੋਂ ਲਗਾਤਾਰ 5:30 AM ਦੀ ਜਿਹੜੀ ਗੱਡੀ ਜਿਹੜੀ ਹੈ ਨਾ ਚੱਲ ਰਹੀ ਹੈ, ਤੇ ਸਾਡੇ ਵੱਖਰੇ ਵੱਖਰੇ ਦੋਸਤ, ਮਿੱਤਰ, ਭੈਣ ਭਰਾ ਵੱਖਰੇ ਵੱਖਰੇ ਪ੍ਰੋਗਰਾਮਾਂ ਨੂੰ ਜਿਹੜੇ ਹੋਸਟ ਕਰਦੇ ਨੇ, ਤੇ ਵੱਖਰੇ ਵੱਖਰੇ ਉਸ ਗੱਡੀ ਨੂੰ ਲੈ ਕੇ ਆਪਣੇ ਆਪਣੇ ਪ੍ਰੋਗਰਾਮਾਂ ਦੇ ਰਾਹੀਂ ਤੇ ਇਸ ਵੇਲੇ ਸਾਡੇ ਤੱਕ ਉਹਨਾਂ ਨੂੰ ਪਹੁੰਚਾਇਆ, ਤੇ ਇਸ ਵੇਲੇ ਗੱਡੀ ਸਾਡੇ ਹਵਾਲੇ ਕੀਤੀ ਹੈ। ਹੁਣ ਸਟੇਅਰਿੰਗ ਉਸ ਗੱਡੀ ਦਾ ਸਾਡੇ ਹੱਥ ਦੇ ਵਿੱਚ ਹੈ, ਤੇ ਅਸੀਂ ਉਸ ਗੱਡੀ ਨੂੰ ਕਿਸੇ ਹੋਰ ਸਿਰੇ ਦੇ ਉੱਪਰ ਲਗਾਉਣ ਦੀ ਕੋਸ਼ਿਸ਼ ਕਰਾਂਗੇ, ਵਧੀਆ ਠਿਕਾਣੇ ਵਾਲੀ ਜਗ੍ਹਾ ਦੇ ਉੱਪਰ, ਜਿੱਥੇ ਸਾਰੀ ਰਾਤ ਉਸ ਗੱਡੀ ਨੇ ਫਿਰ ਆਰਾਮ ਕਰਨਾ, ਫਿਰ 4 ਵਜੇ ਫਿਰ ਸਟਾਰਟ ਹੋ ਜਾਣਾ ਤੁਹਾਡੇ ਮਨੋਰੰਜਨ ਦੇ ਲਈ, ਵੱਖਰੇ ਵੱਖਰੇ ਸਟੋਪੇਜ ਦੇ ਉੱਪਰ ਬ੍ਰੇਕਾਂ ਲਾਉਂਦੀ। ਸਾਡੀ ਵਾਰੀ ਆ ਜਾਂਦੀ ਹੈ ਇਸ ਵੇਲੇ 10 ਵਜੇ, ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਵੀ ਤੁਹਾਡੇ ਨਾਲ ਅੱਛੀਆਂ ਬੜੀਆਂ ਖੂਬਸੂਰਤ, ਮਨ ਨੂੰ ਅੱਛੀਆਂ ਲੱਗਣ ਵਾਲੀਆਂ, ਮਨ ਨੂੰ ਸਕੂਨ ਦੇਣ ਵਾਲੀਆਂ ਗੱਲਾਂ ਬਾਤਾਂ ਕਰੀਏ। ਤੇ ਅੱਜ ਤਾਂ ਖਾਸ ਤੌਰ ਤੇ ਹੈ ਹੀ ਫਰਾਈਡੇ, ਫਰਾਈਡੇ ਦੇ ਦਿਨ ਤਾਂ ਜਿਸ ਤਰ੍ਹਾਂ ਅਸੀਂ ਹਰ ਫਰਾਈਡੇ, ਹਰ ਵੀਕਐਂਡ ਤੇ ਕੋਈ ਜ਼ਿਆਦਾ ਗੰਭੀਰ ਵਿਸ਼ੇ ਦੇ ਉੱਪਰ ਚਰਚਾ ਨਹੀਂ ਕਰੀਦੀ, ਕਿਉਂਕਿ ਸਾਰਾ ਵੀਕ ਗੱਲਾਂ ਬਾਤਾਂ ਆਪਣੀਆਂ ਹੁੰਦੀਆਂ ਰਹਿੰਦੀਆਂ ਵੱਖਰੇ ਵੱਖਰੇ ਵਿਸ਼ਿਆਂ ਦੇ ਉੱਪਰ। ਅੱਜ ਦੇ ਦਿਨ ਬਸ ਇਹੀ ਹੁੰਦਾ ਹੈ ਕਿ ਗੱਲਾਂ ਬਾਤਾਂ ਤੁਸੀਂ ਆਪਣੀਆਂ ਮਨ ਆਈਆਂ, ਜੋ ਵੀ ਤੁਹਾਡੇ ਮਨ ਦੇ ਵਿੱਚ ਕੋਈ ਵਿਚਾਰ ਨੇ, ਜੋ ਵੀ ਤੁਹਾਡੇ ਜਜ਼ਬਾਤ ਨੇ, ਜਿਸ ਵੀ ਚੀਜ਼ ਦਾ ਤੁਸੀਂ ਇਜ਼ਹਾਰ ਕਰਨਾ ਚਾਹੁੰਦੇ ਹੋ, ਉਹ ਤੁਸੀਂ ਰੇਡੀਓ ਪ੍ਰੋਗਰਾਮ ਤੇ ਕਰ ਸਕਦੇ ਹੋ। ਅੱਜ ਪਲੇਟਫਾਰਮ, ਮਾਈਕ ਜਿਹੜਾ ਤੁਹਾਡੇ ਕੋਲ ਹੈ, ਤੁਸੀਂ ਜਿਸ ਤਰ੍ਹਾਂ ਮਰਜ਼ੀ ਇਸ ਨੂੰ ਇਸਤੇਮਾਲ ਕਰੋਗੇ। ਮੈਂ ਤਾਂ ਇੱਥੇ ਬੈਠਾ ਜਿਸ ਤਰ੍ਹਾਂ ਮੈਂ ਕਹਿੰਦਾ ਹੁੰਦਾ, ਸੂਤਰ ਧਾਰ ਹਾਂ ਮੈਂ, ਤੁਹਾਡੀਆਂ ਗੱਲਾਂ ਆਪਣੇ ਤੱਕ, ਆਪਣੀਆਂ ਗੱਲਾਂ ਤੁਹਾਡੇ ਤੱਕ, ਤੇ ਸਾਡੀਆਂ ਤੁਹਾਡੀਆਂ ਦੋਨਾਂ ਦੀਆਂ ਗੱਲਾਂ ਸਾਡੇ ਸਾਰੇ ਸਰੋਤਿਆਂ ਤੱਕ ਪਹੁੰਚਾਉਣ ਦੀ ਮੇਰੀ ਜਿਹੜੀ ਕੋਸ਼ਿਸ਼ ਹੋਏਗੀ। ਸਾਡੇ ਸਟੂਡੀਓ ਦਾ ਨੰਬਰ ਹੈ 6473763535, 6473653535 3। ਸੋ ਅੱਜ 5 ਜੂਨ ਹੋ ਗਈ ਜੀ। ਮੌਸਮ ਇਸ ਵੇਲੇ ਤਾਂ ਹੈ 23 ਡਿਗਰੀ ਟੈਂਪਰੇਚਰ, ਲੇਕਿਨ ਅੱਜ ਸਾਰਾ ਦਿਨ ਗਰਮੀ ਰਹੀ ਹੈ ਕਾਫੀ, 31 ਡਿਗਰੀ ਤੱਕ ਰਿਹਾ। 31 ਡਿਗਰੀ ਟੈਂਪਰੇਚਰ ਹੋਣ ਦੇ ਕਾਰਨ ਹੀ ਸ਼ਾਮ ਨੂੰ ਬੜਾ ਖੂਬਸੂਰਤ ਮੌਸਮ ਹੋ ਗਿਆ, ਬੜਾ ਸੁਹਾਵਣਾ ਮੌਸਮ ਹੋ ਗਿਆ। ਬਾਹਰ ਠੰਡੀ ਠੰਡੀ ਹਵਾ ਚੱਲਣ ਲੱਗੀ ਹੋਈ ਹੈ, ਬੱਦਲਵਾਈ ਹੋਈ ਹੋਈ ਹੈ, ਤੇ ਹਵਾ ਬੜੀ ਖੂਬਸੂਰਤ ਚੱਲ ਰਹੀ ਹੈ। ਮੌਸਮ ਟੈਂਪਰੇਚਰ ਵੀ ਕਾਫੀ ਡਾਊਨ ਆ ਗਿਆ। ਕੱਲ 6 ਜੂਨ, ਕੱਲ 25 ਡਿਗਰੀ ਟੈਂਪਰੇਚਰ ਰਹੇਗਾ। ਕੱਲ ਹਵਾ ਬਹੁਤ ਤੇਜ਼ ਚੱਲਣੀ ਹੈ, 28 ਤੋਂ 30 ਕਿਲੋਮੀਟਰ ਦੀ ਹਵਾ ਚੱਲੇਗੀ, ਔਰ ਥੰਡਰ ਸਟੋਰਮ ਦੀ ਵੀ ਪੋਸੀਬਿਲਟੀ ਹੈ, ਕਿਉਂਕਿ ਨੈਚੁਰਲ ਜਦੋਂ ਇੰਨੀ ਗਰਮੀ ਐਟਮੋਸਫੀਅਰ ਦੇ ਵਿੱਚ ਹੋ ਜਾਏਗੀ ਤਾਂ ਉਹ ਥੰਡਰ ਸਟੋਰਮ ਦੀ ਪੋਸੀਬਿਲਟੀ ਬਣ ਜਾਂਦੀ ਹੈ। 5:38 ਤੇ ਸਵੇਰੇ ਸੂਰਜ ਦੇਵਤਾ ਜੀ ਨੇ ਦਰਸ਼ਨ ਦੇਣੇ, ਔਰ 8:57 ਤੇ ਸ਼ਾਮ ਨੂੰ ਉਸਨੇ ਆਪਣੇ ਘਰ ਵਾਪਸ ਚਲੇ ਜਾਣਾ। ਸੋ ਮੌਸਮ ਦੇ ਉਤਰਾ ਚੜਾ ਦੇ ਮੱਦੇ ਨਜ਼ਰ ਨਾ ਧਿਆਨ ਰੱਖਣੀ ਪੈਂਦੀ ਹੈ ਕਈਆਂ ਚੀਜ਼ਾਂ ਦੀ, ਕਿ ਸਿਹਤ ਦਾ ਜ਼ਰੂਰ ਆਪਣੀ ਦਾ ਖਿਆਲ ਰੱਖੋ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਦੋਂ ਬਾਹਰ ਮੌਸਮ 30-31 ਡਿਗਰੀ ਹੁੰਦਾ, ਬਹੁਤ ਭਿਅੰਕਰ ਕਿਸਮ ਦੀ ਗਰਮੀ ਹੈ ਬਾਹਰ, ਲੇਕਿਨ ਜਦੋਂ ਅਸੀਂ ਘਰ ਆ ਜਾਂਦੇ ਹਾਂ, ਘਰ ਸਾਡਾ ਸਾਰਾ ਸੈਂਟਰਲੀ ਏਅਰ ਕੰਡੀਸ਼ਨਡ ਹੁੰਦਾ, ਤੇ ਉਸ ਸਾਡੀ ਬਾਡੀ ਨੂੰ, ਸਾਡੇ ਸਰੀਰ ਨੂੰ ਥੋੜਾ ਜਿਹਾ ਉਸਨੂੰ ਬੈਲੈਂਸ ਕਰਨ ਦੇ ਲਈ ਨਾ ਥੋੜਾ ਜਿਹਾ ਡਿਸਕੰਫਰਟ ਹੁੰਦਾ ਜਦੋਂ ਅਸੀਂ ਬਾਹਰ ਦੀ ਗਰਮੀ ਚ ਆਉਂਦੇ ਹਾਂ, ਅੰਦਰ ਠੰਡ ਦੇ ਵਿੱਚ ਆ ਜਾਂਦੇ ਹਾਂ, ਤੇ ਇਸ ਕਰਕੇ ਨਾ ਆਪਣੇ ਸਰੀਰ ਦਾ, ਆਪਣੀ ਸਿਹਤ ਦਾ ਬਹੁਤ ਖਿਆਲ ਰੱਖਣ ਦੀ ਜ਼ਰੂਰਤ ਹੈ ਇਹਨਾਂ ਦਿਨਾਂ ਦੇ ਵਿੱਚ ਖਾਸ ਤੌਰ ਤੇ। ਤੁਸੀਂ ਸਮਝਦੇ ਹੋ, ਜਾਣਦੇ ਹੋ ਨਾ ਕਿ ਤੁਹਾਡੀ ਜ਼ਿੰਦਗੀ ਦਾ ਸਭ ਤੋਂ ਨੇੜਲਾ ਸਾਥੀ ਕੌਣ ਹੈ ਤੁਹਾਡਾ, ਕੋਈ ਦੱਸ ਸਕਦੇ ਹੋ? ਸਭ ਤੋਂ ਨੇੜਲਾ ਸਾਥੀ ਜ਼ਿੰਦਗੀ ਦੇ ਵਿੱਚ ਤੁਹਾਡਾ ਕੌਣ ਹੈ? ਤੁਹਾਡੇ ਸਾਰਿਆਂ ਦਾ ਵੈਸੇ ਜਵਾਬ ਹੋਏਗਾ, ਕੋਈ ਕਹੇਗਾ ਮਾਂ, ਕੋਈ ਕਹੇਗਾ ਬਾਪ, ਕੋਈ ਪਤਨੀ, ਬੇਟੀ, ਬੇਟਾ, ਪਤੀ ਜਾਂ ਦੋਸਤ, ਲੇਕਿਨ ਮੇਰੇ ਖਿਆਲ ਦੇ ਵਿੱਚ ਇਹਨਾਂ ਸਾਰਿਆਂ ਦੇ ਵਿੱਚੋਂ ਕੋਈ ਵੀ ਐਸਾ ਨਹੀਂ ਹੈ ਜਿਹੜਾ ਤੁਹਾਡਾ ਸਭ ਤੋਂ ਨਜ਼ਦੀਕੀ ਦੋਸਤ ਹੋਏ। ਮੇਰੇ ਮੁਤਾਬਕ ਸਭ ਤੋਂ ਨਜ਼ਦੀਕੀ ਦੋਸਤ ਤੁਹਾਡਾ ਜਿਹੜਾ ਨਾ, ਉਹ ਤੁਹਾਡਾ ਸਰੀਰ ਹੈ, ਤੁਹਾਡਾ ਆਪਣਾ ਸਰੀਰ ਹੈ, ਕਿਉਂਕਿ ਦੋਸਤ, ਮਿੱਤਰ, ਭੈਣ ਭਰਾ, ਬੇਟਾ, ਬੇਟੀ, ਪਤੀ, ਪਤਨੀ, ਜਿੰਨੇ ਵੀ ਸਾਰੇ ਨੇ ਨਾ,
ਜੇਕਰ ਇਹਨਾਂ ਨੂੰ ਅਸੀਂ ਨਜ਼ਦੀਕੀ ਦੋਸਤ ਸਮਝਦੇ ਹਾਂ ਤਾਂ ਇਹ ਸਾਡਾ ਭਰਮ ਹੈ। ਤੁਸੀਂ ਦੇਖੋ ਤੁਹਾਡਾ ਅਸਲ ਜੀਵਨ ਸਾਥ ਸਰੀਰ ਹੈ। ਇੱਕ ਵਾਰ ਇਸ ਸਰੀਰ ਦੀ ਜਿਹੜੀ ਪ੍ਰਤੀਕਿਰਿਆ ਜੇਕਰ ਬੰਦ ਹੋਈ ਨਾ, ਜਦੋਂ ਸਵਾਸ ਤੁਹਾਡੇ ਖਤਮ ਹੋਏ ਤਾਂ ਕੋਈ ਨਜ਼ਰ ਨਹੀਂ ਆਉਣਾ ਤੁਹਾਡੇ ਨਜ਼ਦੀਕ, ਵੀ ਕਿਸੇ ਨੇ ਨਾਲ ਨਹੀਂ ਜਾਣਾ। ਇਹ ਸਰੀਰ ਦਾ ਸਾਥ ਤੁਹਾਡੇ ਨਾਲ ਤੁਹਾਡੇ ਜਨਮ ਤੋਂ ਲੈ ਕੇ ਤੁਹਾਡੇ ਆਖਰੀ ਸਵਾਸ ਤੱਕ ਇਸ ਸਰੀਰ ਦਾ ਸਾਥ ਤੁਹਾਡੇ ਨਾਲ ਹੈ। ਸੋ ਜਿੰਨੀ ਇਸ ਦੀ ਦੇਖਭਾਲ ਕਰ ਲਓਗੇ ਨਾ, ਉਨੀ ਹੀ ਇਹ ਤੁਹਾਡੀ ਦੇਖਭਾਲ ਕਰੇਗਾ। ਇਹ ਬਿਲਕੁਲ ਫੈਕਟ ਹੈ। ਜਿੰਨੀ ਆਪਣੇ ਸਰੀਰ ਦੀ ਦੇਖਭਾਲ ਤੁਸੀਂ ਕਰੋਗੇ, ਉਨੀ ਦੇਖਭਾਲ ਤੁਹਾਡੀ ਇਹ ਕਰੂਗਾ। ਇਹ ਤੁਹਾਡੇ ਤੇ ਨਿਰਭਰ ਹੈ ਕਿ ਤੁਸੀਂ ਕੀ ਖਾਂਦੇ ਹੋ, ਕੀ ਪੀਂਦੇ ਹੋ, ਕਿੰਨਾ ਕੰਮ ਕਰਦੇ ਹੋ, ਕੀ ਨਹੀਂ ਖਾਣਾ ਚਾਹੀਦਾ, ਕੀ ਖਾਣਾ ਚਾਹੀਦਾ ਹੈ। ਇਹ ਸਭ ਕੁਝ ਤੁਸੀਂ ਇਸ ਚੀਜ਼ ਨੂੰ ਧਿਆਨ ਵਿੱਚ ਰੱਖ ਕੇ ਕਿ ਤੁਸੀਂ ਆਪਣੇ ਇਸ ਸਰੀਰ ਦਾ ਤਿਆਰ ਰੱਖਣਾ, ਇਹ ਤੁਹਾਡੀ ਪੱਕੀ ਸੰਪਤੀ ਹੈ ਜਿਸ ਨੂੰ ਕੋਈ ਵੀ ਡਿਵਾਈਡ ਨਹੀਂ ਕਰ ਸਕਦਾ, ਕੋਈ ਵੀ ਤੁਹਾਡੇ ਤੋਂ ਵੰਡ ਨਹੀਂ ਸਕਦਾ। ਬਾਕੀ ਜਿੰਨੀਆਂ ਵੀ ਤੁਹਾਡੇ ਕੋਲ ਪ੍ਰੋਡਕਟ ਨੇ, ਜਿੰਨੀਆਂ ਵੀ ਸੰਪਤੀਆਂ ਤੁਹਾਡੀਆਂ ਜ਼ਿੰਦਗੀ 'ਚ ਹੁੰਦੀਆਂ ਨੇ, ਸਾਰੀਆਂ ਦੀ ਡਿਵੀਜ਼ਨ ਹੋ ਜਾਂਦੀ ਹੈ, ਲੇਕਿਨ ਇੱਕੋ ਇੱਕ ਤੁਹਾਡਾ ਸਭ ਤੋਂ ਨਜ਼ਦੀਕ ਸਾਥੀ ਜਿਹੜਾ ਨਾ, ਇਸ ਦੀ ਕੋਈ ਸੰਪਤੀ ਜਿਹੜੀ ਇਹਦਾ ਕੋਈ ਡਿਵੀਜ਼ਨ ਨਹੀਂ ਹੁੰਦੇ। ਤੁਹਾਡੇ ਰਹਿਣ ਦਾ ਪੱਕਾ ਟਿਕਾਣਾ ਤੁਹਾਡਾ ਸਰੀਰ ਹੀ ਹੈ। ਸੋ ਬਾਕੀ ਪੈਸਾ, ਧੇਲਾ, ਦੋਸਤ, ਮਿੱਤਰ, ਰਿਸ਼ਤੇਦਾਰ, ਉਹ ਸਾਰੇ ਦੇ ਸਾਰੇ ਅਸਥਾਈ ਹਨ। ਇੱਕ ਸਭ ਤੋਂ ਸਥਾਈ ਦੋਸਤ ਤੁਹਾਡਾ ਪੱਕਾ ਜਿਹੜਾ ਫਰੈਂਡ ਹੈ ਨਾ, ਉਹ ਤੁਹਾਡਾ ਸਰੀਰ ਹੈ। ਜਿੰਨੀ ਇਸ ਦੀ ਸਾਂਭ ਸੰਭਾਲ ਕਰ ਲਓਗੇ, ਜਿੰਨਾ ਇਸ ਨੂੰ ਧਿਆਨ ਇਸ ਦਾ ਰੱਖ ਲਓਗੇ ਨਾ, ਉਨਾ ਹੀ ਇਹ ਤੁਹਾਡਾ ਵੀ ਧਿਆਨ ਰੱਖੇਗਾ। ਕਿਉਂਕਿ ਤੰਦਰੁਸਤ ਸਰੀਰ ਦੇ ਵਿੱਚ ਹੀ ਤੰਦਰੁਸਤ ਮਨ ਦਾ ਜਿਹੜਾ ਨਾ ਵਾਸ ਹੋ ਸਕਦਾ ਹੈ। ਸੋ ਸਭ ਤੋਂ ਪਹਿਲਾਂ ਜਿਹੜੀ ਇਹ ਤੁਹਾਡੀ ਕਾਇਆ, ਇਹ ਤੁਹਾਡਾ ਸਰੀਰ ਹੈ, ਇਸ ਦਾ ਖਿਆਲ ਰੱਖਣਾ ਸਾਡੇ ਸਾਰਿਆਂ ਦੇ ਲਈ ਬਹੁਤ ਜ਼ਰੂਰੀ ਹੈ। ਸੋ ਰੇਡੀਓ ਪ੍ਰੋਗਰਾਮ ਸਭ ਰੰਗ ਨੂੰ ਤੁਸੀਂ ਸੁਣਦੇ ਹੋ, ਵਿਸ਼ਵ ਪੰਜਾਬੀ ਸਭਾ ਦੁਆਰਾ, ਵਿਸ਼ਵ ਪੰਜਾਬੀ ਸਭਾ ਦੁਆਰਾ, ਵਿਸ਼ਵ ਪੰਜਾਬੀ ਸਾਂਝ ਆਨਲਾਈਨ, ਪੰਜਾਬੀ ਅਖਬਾਰ ਵੀ ਸੁਬਾਹ ਆਨਲਾਈਨ ਤੁਸੀਂ ਪੜ੍ਹ ਸਕਦੇ ਹੋ ਐਪ ਡਾਊਨਲੋਡ ਕਰਕੇ। VPS24.ca 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ ਵੀ ਹੈ। ਕਿਸੇ ਕਾਰਨ ਇਸ ਪ੍ਰੋਗਰਾਮ ਦੇ ਨਾਲ ਇਸ ਵੇਲੇ ਤੁਸੀਂ ਨਹੀਂ ਜੁੜ ਸਕੇ ਤਾਂ ਅਗਲੇ ਦਿਨ ਸ਼ਾਮ ਨੂੰ 6:30 ਫਿਰ ਤੁਸੀਂ ਇਸ ਪ੍ਰੋਗਰਾਮ ਰਿਕਾਰਡਡ ਨੂੰ ਸੁਣ ਸਕਦੇ ਹੋ। ਵਿਸ਼ਵ ਪੰਜਾਬੀ ਭਵਨ ਕੱਲ 6 ਤਰੀਕ ਨੂੰ ਉੱਥੇ ਸ਼ਾਮ ਨੂੰ ਇੱਕ ਤਾਂ ਮੁਸ਼ਾਇਰਾ ਬਹੁਤ ਖੂਬਸੂਰਤ ਕੱਲ ਸ਼ਾਮ ਨੂੰ 6 ਤੋਂ ਲੈ ਕੇ 8-9 ਤੱਕ ਹੋਏਗਾ। ਬਹੁਤ ਸਾਰੇ ਸੱਜਣ ਮਿੱਤਰ, ਬਹੁਤ ਪਿਆਰੇ ਪਿਆਰੇ ਕਵੀ ਜਨ ਉੱਥੇ ਆ ਰਹੇ ਨੇ। ਤੁਹਾਡੇ ਵਿੱਚੋਂ ਜਿਹੜੇ ਜਿਹੜੇ ਵੀ ਦੋਸਤ ਮਿੱਤਰ ਕਵਿਤਾ ਦੇ ਨਾਲ ਪਿਆਰ ਕਰਦੇ ਨੇ, ਸ਼ੇਰੋ ਸ਼ਾਇਰੀ ਦੇ ਨਾਲ ਪਿਆਰ ਕਰਦੇ ਨੇ, ਜਾਂ ਸਾਹਿਤ ਨੂੰ ਪੜ੍ਹਨ ਦੇ ਵਿੱਚ ਜਾਂ ਸੁਣਨ ਦੇ ਵਿੱਚ ਸ਼ੌਕ ਰੱਖਦੇ ਨੇ, ਤੇ ਤੁਹਾਨੂੰ ਸਾਰਿਆਂ ਨੂੰ ਕੱਲ ਖੁੱਲ੍ਹਾ ਸੱਦਾ, ਤੁਸੀਂ ਆ ਸਕਦੇ ਹੋ ਸ਼ਾਮ ਨੂੰ 6:00। ਸਵੇਰੇ 9:00 ਵੀ ਛੋਟੇ ਬੱਚਿਆਂ ਦਾ ਇੱਕ ਸੈਮੀਨਾਰ ਹੈ, ਛੋਟੇ ਛੋਟੇ ਬੱਚਿਆਂ ਨੂੰ ਪ੍ਰੋਤਸਾਹਿਤ ਕਰਨ ਲਈ ਇੱਕ ਬੜੀ ਅੱਛੀ ਐਕਟੀਵਿਟੀ ਇੱਥੇ ਰੱਖੀ ਹੈ। ਕੱਲ ਸਾਰਾ ਦਿਨ ਹੀ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਕੋਈ ਨਾ ਕੋਈ ਐਕਟੀਵਿਟੀ ਜਿਹੜੀ ਹੁੰਦੀ ਰਹੇਗੀ। ਤੁਹਾਨੂੰ ਵੀ ਉੱਥੇ ਸੱਦਾ, ਤੁਸੀਂ ਵੀ ਉੱਥੇ ਆ ਸਕਦੇ ਹੋ। ਕੋਈ ਉੱਥੇ ਟਿਕਟ ਨਹੀਂ ਹੈ, ਕੋਈ ਕਿਸੇ ਨੂੰ ਆਉਣ ਦੀ ਉੱਥੇ ਮਨਾਈ ਨਹੀਂ ਹੈ। ਸੋ ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਰਹੇਗਾ 11:00 ਤੱਕ। ਤੇ ਅੱਜ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਦਾ ਹੁੰਦਾ ਕਿ ਫਰਾਈਡੇ ਨੂੰ ਬਿਲਕੁਲ ਛੋਟੀਆਂ ਛੋਟੀਆਂ ਗੱਲਾਂ ਬਾਤਾਂ ਮੈਂ ਤੇ ਕਰੂੰਗਾ, ਛੋਟੀਆਂ ਛੋਟੀਆਂ ਹਲਕੀਆਂ ਫੁਲਕੀਆਂ ਗੱਲਾਂ ਬਾਤਾਂ। ਤੁਸੀਂ ਆਪਣੇ ਵੱਲੋਂ ਕੋਈ ਵੀ ਗੱਲਬਾਤ ਕਰ ਸਕਦੇ ਹੋ, ਕੋਈ ਵੀ ਫੀਡਬੈਕ ਦੇ ਸਕਦੇ ਹੋ, ਕੋਈ ਵੀ ਨਿਊਜ਼ ਜੋ ਤੁਸੀਂ ਸੁਣੀ ਹੋਵੇ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਕੋਈ ਅੱਜ ਵਿਚਰਦਿਆਂ ਹੋਇਆਂ ਸ਼ਹਿਰ ਦੇ ਵਿੱਚ ਇੱਧਰ ਉੱਧਰ ਜਾਂਦਿਆਂ ਹੋਇਆਂ ਕੋਈ ਖਬਰ ਤੁਸੀਂ ਸੁਣੀ ਹੋਵੇ, ਕੋਈ ਗੱਲਬਾਤ, ਕੋਈ ਇੰਸੀਡੈਂਟ, ਕੋਈ ਜੱਗ ਬੀਤੀ, ਕੋਈ ਹੱਡ ਬੀਤੀ ਸ਼ੇਅਰ ਕਰਨੀ ਹੋਵੇ ਤਾਂ 6437653353 ਦੇ ਉੱਪਰ ਫੋਨ ਕਰੋ। ਤੇ ਬਾਕੀ ਕੋਈ ਵੀ ਗੱਲਬਾਤ ਜਦੋਂ ਸੁਣਦੇ ਹੋ ਨਾ, ਕੋਈ ਤੁਹਾਨੂੰ ਕਹਿੰਦਾ ਹੈ ਜਦੋਂ, ਤੇ ਇਮੀਡੀਏਟਲੀ ਉਸ ਤੇ ਤੁਰੰਤ ਜਿਹੜਾ ਨਾ ਰਿਐਕਟ ਨਾ ਕਰਿਆ ਕਰੋ। ਗੁੱਸੇ ਗੱਸੇ ਤੋਂ ਥੋੜਾ ਜਿਹਾ ਆਪਣੇ ਆਪ ਤੇ ਕੰਟਰੋਲ ਕਰ ਲਿਆ ਕਰੋ, ਕਿਉਂਕਿ ਗੁੱਸਾ ਜਿਹੜਾ ਨਾ ਸਭ ਤੋਂ ਵੱਡਾ ਚੰਡਾਲ ਜਿਹੜਾ ਨਾ ਤੁਹਾਡਾ ਸਭ ਤੋਂ ਵੱਡਾ ਦੁਸ਼ਮਣ ਹੈ ਜਿਹੜਾ। ਇਸ ਤੇ ਜਿੰਨਾ ਵੀ ਕੰਟਰੋਲ ਕਰ ਲੋਗੇ ਨਾ, ਜਿੰਨਾ ਵੀ ਇਸ ਨੂੰ ਕਾਬੂ ਦੇ ਵਿੱਚ ਰੱਖ ਲੋਗੇ, ਉਨਾ ਹੀ ਤੁਹਾਡਾ ਸਰੀਰ ਜਿਹੜਾ ਨਾ ਤੰਦਰੁਸਤ ਰਹੇਗਾ, ਤੁਹਾਡੀ ਸਿਹਤ ਜਿਹੜੀ ਠੀਕ ਰਹੇਗੀ। ਮੈਂ ਇੱਕ ਦਿਨ ਅੱਗੇ ਵੀ ਗੱਲ ਸ਼ਾਇਦ ਸ਼ੇਅਰ ਕੀਤੀ ਸੀ, ਕਿਉਂਕਿ ਕਹਿੰਦੇ ਵੀ ਇੱਕ ਸੱਪ ਜਿਹੜਾ ਨਾ ਤੁਰਿਆ ਆ ਰਿਹਾ ਸੀ, ਤੇ ਰਸਤੇ ਦੇ ਵਿੱਚ ਨਾ ਉੱਥੇ ਕੋਈ ਆਰੀ ਪਈ ਸੀ, ਜਿਹੜੀ ਆ ਲੱਕੜਾਂ ਕੱਟਣ ਵਾਲੀ ਆਰੀ ਹੁੰਦੀ, ਉੱਥੋਂ ਦੀ ਨਿਕਲਣ ਲੱਗਿਆ ਤੇ ਆਰੀ ਦਾ ਥੋੜਾ ਬਹੁਤ ਕੋਈ ਉਹਦੇ ਨਾਲ ਮਾੜੀ ਜਿਹੀ ਖਹਿ ਗਈ, ਤੇ ਉਹਨੂੰ ਮਾੜਾ ਜਿਹਾ ਨਾ ਉਦੋਂ ਜਦੋਂ ਚੋਟ ਲੱਗੀ ਨਾ ਸੱਪ ਨੂੰ, ਤੇ ਗੁੱਸੇ ਦੇ ਉੱਪਰ ਤੁਹਾਨੂੰ ਪਤਾ ਸੱਪ ਦਾ ਕਾਬੂ ਨਹੀਂ ਰਿਹਾ, ਉਹਨੇ ਇਮੀਡੀਏਟਲੀ ਸੱਪ ਜਦੋਂ ਥੋੜਾ ਜਿਹਾ ਜ਼ਖਮੀ ਹੋ ਗਿਆ ਤੇ ਤੁਰੰਤ ਹੀ ਉਹਨੇ ਮੂੰਹ ਦਾ ਡੰਗ ਮਾਰਨ ਦੀ ਕੋਸ਼ਿਸ਼ ਕੀਤੀ ਉਸ ਆਰੀ ਤੇ, ਵੀ ਇਹ ਆਰੀ ਮੈਨੂੰ ਜ਼ਖਮੀ ਕਰ ਦੇਵੇ, ਮੈਨੂੰ ਕੋਈ ਤਕਲੀਫ ਦੇ ਜਾਵੇ। ਸੋ ਸੱਪ ਨੇ ਜਦੋਂ ਆਰੀ ਦੇ ਉੱਪਰ ਮੂੰਹ ਮਾਰਿਆ, ਡੰਗ ਮਾਰਿਆ, ਤੇ ਉਸਦਾ ਮੂੰਹ ਵੀ ਜ਼ਖਮੀ ਹੋ ਗਿਆ। ਉਸ ਨੂੰ ਹੋਰ ਗੁੱਸਾ ਆਇਆ,
ਫਿਰ ਗੁੱਸੇ ਤੇ ਕਾਬੂ ਨਾ ਹੋਇਆ, ਉਸਨੇ ਸੱਪ ਨੇ ਪਕੜ ਕੇ ਨਾਰੀ ਨੂੰ ਉਸਨੂੰ ਚਾਰ ਚਪੇਰੇ ਲਪੇਟਾ ਮਾਰ ਲਿਆ ਉਸਤੇ, ਜਿਵੇਂ ਸੱਪ ਜਿੱਦਾਂ ਕਰਦਾ ਹੁੰਦਾ ਕਿ ਕੱਸ ਕੇ ਉਸਨੂੰ ਮਾਰਨ ਦੀ ਕੋਸ਼ਿਸ਼ ਕਰਾਂ। ਫਿਰ ਕੀ ਹੋਣਾ ਸੀ, ਜਦੋਂ ਜਿਵੇਂ ਜਿਵੇਂ ਉਹ ਕੱਸੀ ਗਿਆ ਵਲੇਵਾਂ ਤੇ, ਆਰੀ ਨੇ ਉਹਨੂੰ ਸੱਪ ਨੂੰ ਕੱਟ ਦਿੱਤਾ, ਸੱਪ ਮਰ ਗਿਆ। ਸੋ ਇਸੇ ਤਰ੍ਹਾਂ ਹੀ ਸਾਨੂੰ ਵੀ ਜ਼ਿੰਦਗੀ ਦੇ ਵਿੱਚ ਜਦੋਂ ਕੋਈ ਗੁੱਸਾ ਆਉਂਦਾ ਨਾ, ਜਦੋਂ ਕੋਈ ਇਸ ਤਰ੍ਹਾਂ ਦਾ ਇਰੀਟੇਟ ਕਰਦਾ ਹੈ, ਤੇ ਥੋੜੀ ਦੇਰ ਕਮ ਸੇ ਕਮ ਅਸੀਂ ਪਹਿਲਾਂ ਸੋਚੀਏ, ਸਾਡੇ ਕੋਲ ਦਿਮਾਗ ਹੈ ਕਿ ਸਾਡੇ ਲਈ ਇਹ ਰਿਐਕਟ ਕਰਨ ਦੀ ਕੋਈ ਗੱਲ ਹੈਗੀ ਹੈ ਜਾਂ ਨਹੀਂ ਹੈਗੀ। ਐਵੇਂ ਅਸੀਂ ਰਿਐਕਟ ਕਰਕੇ, ਐਵੇਂ ਇਮੀਡੀਏਟਲੀ ਤੁਰੰਤ ਗੁੱਸਾ ਕਰਕੇ ਆਪਣਾ ਨੁਕਸਾਨ ਖੁਦ ਕਰ ਲਵਾਂਗੇ, ਅਗਲੇ ਦਾ ਨੁਕਸਾਨ ਕੋਈ ਹੋਣਾ ਨਹੀਂ। ਮੈਂ ਕੱਲ ਵੀ ਗੱਲ ਕੀਤੀ ਸੀ ਕਿ ਗੁੱਸੇ, ਗਿਲੇ, ਸ਼ਿਕਵੇ, ਇਹ ਜਿਹੜੀਆਂ ਸਾਡੇ ਦਿਮਾਗ ਦੇ ਵਿੱਚ ਹੁੰਦੇ ਨਾ, ਕਿਸੇ ਦੇ ਨਾਲ ਜੈਲਸੀ, ਈਰਖਾ, ਕਿਸੇ ਨੂੰ ਅਸੀਂ ਕਰਦੇ ਹਾਂ, ਕਿਸੇ ਨੂੰ ਤਾਂ ਕੁਝ ਪਤਾ ਹੀ ਨਹੀਂ ਹੈ, ਇਹ ਅਸੀਂ ਆਪਣੇ ਅੰਦਰ ਹੀ ਪਾਲੀ ਜਾਂਦੇ ਹਾਂ। ਉਹ ਅੰਦਰ ਅੰਦਰ ਜਦੋਂ ਪਾਲੀ ਜਾਂਦੇ ਹਾਂ ਤੇ ਸਾਡਾ ਨੁਕਸਾਨ ਹੀ ਕਰਦੇ ਨੇ, ਸਾਡੀ ਆਪਣੀ ਸਿਹਤ ਦਾ ਨੁਕਸਾਨ ਕਰਦੇ ਨੇ, ਸਾਡੇ ਆਪਣੇ ਸਰੀਰ ਨੂੰ ਨੁਕਸਾਨ ਪਹੁੰਚਾਉਂਦੇ ਨੇ। ਤੇ ਸਰੀਰ ਦੀ ਗੱਲ ਅਸੀਂ ਪਹਿਲੇ ਕੀਤੀ ਹੈ ਕਿ ਸਭ ਤੋਂ ਵੱਡਾ ਇਹ ਸਾਡਾ ਸਾਥੀ ਹੈ, ਇਹ ਸਾਡਾ ਜਨਮ ਤੋਂ ਲੈ ਕੇ ਮਰਨ ਤੱਕ ਸਾਡੇ ਸਾਥ, ਇਹ ਸਰੀਰ ਨਹੀਂ ਨਿਭਣਾ, ਇਸ ਦਾ ਖਿਆਲ ਸਾਨੂੰ ਰੱਖਣ ਦੀ ਬਹੁਤ ਜ਼ਰੂਰਤ ਹੈ। ਸੋ ਗੱਲਾਂ ਬਾਤਾਂ ਇਸੇ ਤਰ੍ਹਾਂ ਆਪਾਂ ਚਾਲੂ ਰੱਖਾਂਗੇ, ਕਰਾਂਗੇ ਛੋਟੀਆਂ ਛੋਟੀਆਂ ਗੱਲਾਂ ਬਾਤਾਂ ਅੱਜ ਕਰਾਂਗੇ, ਤੇ ਤੁਸੀਂ ਉਹਨਾਂ ਗੱਲਾਂ ਬਾਤਾਂ ਦਾ ਰਿਸਪੌਂਡ ਕਰਨਾ 647-367-5353 6475353 5353। ਇੱਕ ਮੈਂ ਤੁਹਾਨੂੰ ਛੋਟੀ ਜਿਹੀ ਗੱਲ ਪੁੱਛਣ ਲੱਗਾ, ਇਹਦਾ ਜਵਾਬ ਮੈਨੂੰ ਦਿਓ ਜੇ। ਉਹ ਕਹਿੰਦੇ ਵੀ ਇੱਕ ਚੀਜ਼ ਹੈ, ਸਵੇਰੇ ਉਸਦੀਆਂ ਚਾਰ ਲੱਤਾਂ ਹੁੰਦੀਆਂ ਤੇ ਦੁਪਹਿਰ ਨੂੰ ਉਸਦੀਆਂ ਦੋ ਲੱਤਾਂ ਹੁੰਦੀਆਂ ਤੇ ਸ਼ਾਮ ਨੂੰ ਉਸਦੀਆਂ ਤਿੰਨ ਲੱਤਾਂ ਹੁੰਦੀਆਂ, ਉਹ ਕਿਹੜੀ ਚੀਜ਼ ਐਸੀ, ਕਿਹੜਾ

ਖੂਬਸੂਰਤ ਗੀਤ ਸੂਫੀ ਬਲਬੀਰ ਦਾ ਲਿਖਿਆ ਗਾਇਆ ਹੋਇਆ ਤੇ ਉਸ ਨੂੰ ਸੁਣੋ ਤੇ ਫਿਰ ਜਿਹੜੀ ਮੈਂ ਗੱਲਬਾਤ ਤੁਹਾਡੇ ਨਾਲ ਪੂਤੀ ਇੱਕ ਜਿਹੜੀ ਬੁਝਾਰਤ ਵੀ ਪਾਈ ਹੈ ਉਸ ਨੂੰ ਵੀ ਬੁੱਝਣ ਦੀ ਕੋਸ਼ਿਸ਼ ਕਰੋ ਤੇ ਜਾਂ ਆਪਣੇ ਵੱਲੋਂ ਕੋਈ ਫੀਡਬੈਕ ਦੇਣੀ ਆਪਣੇ ਵੱਲੋਂ ਕੋਈ ਗੱਲਬਾਤ ਕਰਨੀ ਹੈ ਤੇ ਤਾਂ ਵੀ ਯੂ ਆਰ ਮੋਸਟ ਵੈਲਕਮ।

0: ਸਤਿਕਾਲ ਬੀਬੀ ਗੋਸਲ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ ਬੀਬੀ ਗੋਸਲ ਜੀ, ਸਤਿ ਸ਼੍ਰੀ ਅਕਾਲ।
1: ਹਾਂਜੀ, ਮੈਂ ਕਹਿੰਦਾ ਪਹਿਲੇ ਮੈਂ ਦੁਬਾਰਾ, ਪਤਾ ਕੀ ਆ
0: ਜੀ,
1: ਜਿਹੜੇ ਗੁੱਸੇ ਦੇ ਨਾ, ਸਾਡੇ ਕੱਲ ਕਲੱਬ ਚ ਕਿਸੇ ਚ ਉਹ ਕਹਿੰਦੇ ਵੀ ਚਾਰ ਕੁ ਦਿਨ ਰਾਤ ਉਹ ਕਹਿੰਦੀਆਂ ਹਿੰਦੀ ਬੋਲਣ, ਸਾਨੂੰ ਵੀ ਪੰਜਾਬੀ ਸਮਝ ਆਉਂਦੀ। ਮੈਂ ਕਿਹਾ ਲੈ
0: ਜੀ ਜੀ,
1: ਅੱਗੇ ਬਾਰਾਂ ਸਾਲ ਦਾ ਕਲੱਬ ਪੰਜਾਬੀ ਜੀ ਚੱਲਦਾ, ਹੁਣ ਇਹ ਨਵੀਆਂ ਦਿਲ ਮੈਂ ਬੜਾ ਆਪਣੇ ਆਪਣੇ ਖੂਬੀ ਉੱਥੇ ਮੈਂ ਕਹਿ ਵੀ ਆਈ, ਮੈਂ ਗਾਇਆ ਵੀ
0: ਜੀ,
1: ਤੇ ਮੈਂ ਪੰਜਾਬ ਦੀ ਮੈਂ ਧੀ ਆ। ਮੈਨੂੰ ਬੜਾ ਗੁੱਸਾ ਆ ਗਿਆ ਵੀ ਦੱਸੋ ਤੁਹਾਨੂੰ ਬੈਨ ਲਾਉਣੇ, ਤੁਸੀਂ ਜੇ ਚਾਰ ਗੁਜਰਾਤੀ ਆ ਗਈਆਂ ਤੇ ਸਾਨੂੰ ਤੁਸੀਂ ਪੁੱਛ ਲਓ
0: ਇਨਸਪੈਕਟਰ ਹੈ ਤੇ ਜੱਜ ਕੌਣ ਹੋਇਆ ਭਲਾ?
1: ਬੇਟਾ ਉਹਨਾਂ ਦਾ ਹੈਗਾ, ਬੇਟਾ ਉਹਨਾਂ ਦਾ ਜੱਜ ਤੇ ਪਿਓ ਉਹਨਾਂ ਦਾ ਹੈਗਾ।
0: ਚਲੋ ਇੱਕ ਹੋਰ ਕਾਲ ਆ ਗਈ, ਆਪਾਂ ਉਹਨਾਂ ਨੂੰ ਪੁੱਛਦੇ, ਸ਼ਾਇਦ ਉਹਨਾਂ ਨੂੰ ਯਾਦ ਆ ਗਿਆ ਹੋਵੇ, ਮੈਂ ਤਾਂ ਉਹਨਾਂ ਨੂੰ ਕਾਲ ਕਰਨਾ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਤੁਹਾਡੀ ਕਾਲ ਕੱਟ ਗਈ ਜੀ, 01699 ਤੁਸੀਂ ਦੁਬਾਰਾ ਕਾਲ ਕਰੋ ਤੇ ਕਾਲ ਤੁਹਾਡੀ ਡਿਸਕਨੈਕਟ ਹੋ ਗਈ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ, ਹੈਲੋ, 01699 ਤੁਸੀਂ ਆਉਂਦੇ ਹੋ ਜੀ।
2: ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ
2: ਜੀ, ਆਪਣੇ ਤੁਹਾਡੀ ਬਜਾਰਤ ਹੈ, ਇਹ ਪੁਲਿਸ ਆ ਲਈ ਹੈ?
0: ਹਾਂਜੀ
2: ਜੀ, ਪੁਲਿਸ
0: ਨਹੀਂ, ਪੁਲਿਸ ਨਹੀਂ, ਮੇਰਾ ਮਤਲਬ ਮੈਂ ਦੁਬਾਰਾ, ਤੁਸੀਂ ਫੇਰ ਸੁਣੋ ਵੀ ਇੱਕ ਜੱਜ ਹੈ, ਜੱਜ ਦਾ ਬੇਟਾ ਜਿਹੜਾ ਉਹ ਵਕੀਲ ਹੈ ਤੇ ਵਕੀਲ ਦਾ ਪਿਤਾ ਜਿਹੜਾ ਨਾ ਉਹ ਇੱਕ ਇੰਸਪੈਕਟਰ ਹੈ, ਤੇ ਜੱਜ ਕੌਣ ਹੋਇਆ ਭਲਾ? ਇਹ ਕੋਸ਼ਿਸ਼ ਕਰੋ ਦੱਸਣ ਦੀ। ਸਾਡੇ ਖਲੀਲ ਜੀ ਆ ਗਏ ਦੁਬਾਰਾ, ਇਹਨਾਂ ਨੇ ਦੱਸ ਦੇਣਾ। ਖਲੀਲ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਦੱਸ ਦੇਣਾ, ਮੇਰਾ ਖਿਆਲ ਹੈ।
2: ਮੈਂ ਕੋਸ਼ਿਸ਼ ਕਰੂੰਗਾ, ਮੇਰੇ ਹਿਸਾਬ ਤੇ ਕਾਨੂੰਨ,
0: ਕਾਨੂੰਨ
2: ਲਾ
0: ਨਹੀਂ। ਖਲੀਲ ਜੀ ਆਪ ਵੀ ਕਨਫਿਊਜ਼ ਹੋ ਗਏ, ਦੁਬਾਰਾ ਸੁਣੋ, ਮੈਂ ਫਿਰ ਬੋਲ ਰਹਾ ਹੂੰ ਕਿ ਜੱਜ, ਜੋ ਜੱਜ ਹੈ ਨਾ, ਜੱਜ ਕਾ ਬੇਟਾ ਵਕੀਲ ਹੈ, ਤੇ ਵਕੀਲ ਜੋ ਹੈ, ਵਕੀਲ ਕਾ ਜੋ ਪਿਤਾ ਹੈ ਵੋ ਇੰਸਪੈਕਟਰ ਹੈ, ਤੇ ਜੱਜ ਕੌਣ ਹੈ?
2: ਬੇਟਾ ਵਕੀਲ ਹੈ, ਵਕੀਲ ਕਾ ਪਿਤਾ ਪੁਲਿਸ ਵਾਲਾ ਹੈ,
0: ਪੁਲਿਸ ਇੰਸਪੈਕਟਰ ਹੈ,
2: ਪੁਲਿਸ ਇੰਸਪੈਕਟਰ ਹੈ, ਤੋ
0: ਜੱਜ ਕੌਣ ਹੈ?
2: ਜੱਜ ਕਾ ਬੇਟਾ ਵਕੀਲ ਹੈ, ਔਰ ਵਕੀਲ ਕਾ ਬੇਟਾ
0: ਇੰਸਪੈਕਟਰ ਹੈ,
2: ਵਕੀਲ ਕਾ ਪਿਤਾ ਇੰਸਪੈਕਟਰ ਕੈਸੇ ਹੋਊਗਾ, ਜੋ ਵੀ ਨੇ ਵਕੀਲ ਜੱਜ ਉਸਕਾ ਬੇਟਾ ਹੈ, ਵਕੀਲ ਪਿਤਾ ਹੈ ਜੱਜ ਕਾ, ਕਨਫਿਊਜ਼ਨ ਹੈ,
0: ਕਨਫਿਊਜ਼ ਹੋ ਗਏ। ਮੈਂ ਆਪਕੋ ਬਤਾ ਦੇਤਾ ਹੂੰ, ਦੇਖੋ ਜੱਜ ਜੋ ਹੈ ਨਾ, ਜੱਜ ਮਦਰ ਹੈ ਉਸਕੀ।
2: ਅੱਛਾ
0: ਹਾਂ, ਜੋ ਜੱਜ ਹੈ ਨਾ ਵੋ ਲੇਡੀ ਹੈ, ਵੋ ਮਦਰ ਹੈ, ਉਸਕਾ ਬੇਟਾ ਵਕੀਲ ਹੈ, ਔਰ ਵਕੀਲ ਕਾ ਪਿਤਾ ਜੋ ਉਸਕਾ ਵੋ ਇੰਸਪੈਕਟਰ ਹੈ, ਇੰਸਪੈਕਟਰ ਕੀ ਵਾਈਫ ਜੋ ਜੱਜ ਹੈ ਵੋ ਉਸਕੀ ਮਦਰ ਹੈ।
2: ਅੱਛਾ,
0: ਆਪ ਯਹਾਂ ਪੇ ਕਨਫਿਊਜ਼ ਹੋ ਗਏ, ਚਲੋ ਕੋਈ ਬਾਤ ਨਹੀਂ, ਇੱਕ ਔਰ ਕਾਲ ਆ ਰਹੀ ਹੈ, ਉਨਸੇ ਬਾਤ ਕਰਤੇ ਹੈ।
2: ਥੈਂਕ ਯੂ
0: ਜੀ, ਤੁਹਾਡੀ ਕਾਲ ਆ ਰਹੀ ਸੀ ਜੀ, 1133 ਸੀ, ਤੁਸੀਂ ਦੁਬਾਰਾ ਕਾਲ ਕਰ ਲਓ ਤੇ ਅਸੀਂ ਗੱਲਬਾਤ ਨੂੰ ਅੱਗੇ ਤੋਰਦੇ ਹਾਂ, ਤੇ 6473675353 ਸਾਡੇ ਸਟੂਡੈਂਟ ਦੇ ਨੰਬਰ।

ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਹੈ ਜੀ ਰਾਤ ਨੂੰ 11 ਵਜੇ ਤੱਕ। ਤੇ ਚਲੋ ਤੁਹਾਨੂੰ ਲੈ ਕੇ ਚੱਲਦੇ ਆ ਬ੍ਰਮਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਇਹਨਾਂ ਦਿਨਾਂ ਦੇ ਵਿੱਚ

ਪੰਜਾਬੀ ਮਾਹੌਲ ਦਾ ਤਾਂ ਬਿਲਕੁਲ ਹਰ ਇੱਕ ਚੀਜ਼ ਢੋਲਕੀਆਂ ਪੱਖੀਆਂ ਚਰਖੇ ਚਾਟੀਆਂ ਜਾਂ ਹੋਰ ਡਰੈਸ ਗਿੱਧੇ ਦੀ ਭੰਗੜੇ ਦੀ ਮਾਡਲ ਬਣੇ ਹੋਏ

0: ਡਿਸਪੋਜ਼ੇਬਲ ਦਾ ਇੰਨੀ ਵੈਰਾਈਟੀ ਡਿਸਪੋਜ਼ੇਬਲ ਦੀ, ਘਰ ਦੇ ਵਿੱਚ ਵਰਤੀਆਂ ਜਾਣ ਵਾਲੀਆਂ ਛੋਟੀਆਂ ਮੋਟੀਆਂ ਹਰ ਤਰ੍ਹਾਂ ਦੀ ਦਵਾਈ ਤੁਹਾਨੂੰ ਲੈਣੀ ਹੋਏ, ਮੂਵ ਲੈਣੀ ਹੋਏ, ਬਰਨੋਲ, ਆਇਓਡੈਕਸ, ਹਾਲਸ, ਵਿਕਸ, ਪਾਈਲੈਕਸ, ਪੁਦੀਨ ਹਰਾ, ਐਲੋਵੇਰਾ, ਕਾਇਮ ਚੂਰਨ, ਇਚਗਾਰਡ, ਜਨਮ ਕੁੱਟੀ, ਸਾਫੀ, ਚੰਡੂ ਬਾਮ, ਬਦਾਮ ਰੋਗਨ, ਅੰਮ੍ਰਿਤ ਤਾਰਾ, ਈਨੋ, ਹਰ ਚੀਜ਼ ਇੱਥੇ ਮਿਲਦੀ ਹੈ। ਖਾਂਸੀ ਦੀ ਦਵਾਈ ਹਨੀ ਟ੍ਰਸ ਲੈਣੀ ਹੋਏ ਉਹ ਵੀ ਤੁਹਾਨੂੰ ਮਿਲੇਗੀ। ਸੋ ਪੂਰੇ ਕੈਨੇਡਾ ਦੇ ਵਿੱਚ 9 ਵੱਖਰੀਆਂ ਵੱਖਰੀਆਂ ਲੋਕੇਸ਼ਨ ਦੇ ਉੱਪਰ ਸੇਵਾਵਾਂ ਦੇ ਰਹੇ ਨੇ। ਬ੍ਰਮਟਨ ਕੈਸ਼ ਐਂਡ ਕੈਰੀ, ਫੋਨ ਨੰਬਰ 905-230-4800, 905-230-4800। ਸਾਡੀਆਂ ਗੱਲਾਂ ਬਾਤਾਂ ਚੱਲ ਰਹੀਆਂ ਸੀ ਹਲਕੀਆਂ ਫੁਲਕੀਆਂ ਹੀ, ਇੱਕ ਹੋਰ ਬੁਝਾਰਤ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਕਿ ਉਹ ਭਿਖਾਰੀ ਨਹੀਂ ਹੈ ਲੇਕਿਨ ਫਿਰ ਵੀ ਪੈਸੇ ਮੰਗਦਾ। ਸੁਣੋ ਦੁਬਾਰਾ, ਫਿਰ ਮੈਂ ਬੋਲ ਰਿਹਾ, ਉਹ ਕਹਿੰਦੇ ਵੀ ਉਹ ਭਿਖਾਰੀ ਨਹੀਂ ਹੈ ਲੇਕਿਨ ਫਿਰ ਵੀ ਪੈਸੇ ਮੰਗਦਾ, ਉਹ ਪੁਜਾਰੀ ਵੀ ਨਹੀਂ ਹੈ ਫਿਰ ਵੀ ਟੱਲੀਆਂ ਵਜਾਉਂਦਾ, ਔਰ ਉਹ ਔਰਤ ਵੀ ਨਹੀਂ ਹੈ ਤੇ ਉਹਦੇ ਕੋਲੇ ਹਰ ਵੇਲੇ ਪਰਸ ਹੁੰਦਾ। ਦੁਬਾਰਾ ਫਿਰ ਮੈਂ ਰਿਪੀਟ ਕਰ ਦਿੰਦਾ, ਉਹ ਭਿਖਾਰੀ ਨਹੀਂ ਹੈ ਲੇਕਿਨ ਫਿਰ ਵੀ ਪੈਸੇ ਮੰਗਦਾ ਹੈ, ਉਹ ਪੁਜਾਰੀ ਵੀ ਨਹੀਂ ਹੈ ਫਿਰ ਵੀ ਟੱਲੀਆਂ ਵਜਾਉਂਦਾ, ਉਹ ਔਰਤ ਵੀ ਨਹੀਂ ਹੈ ਤੇ ਫਿਰ ਵੀ ਪਰਸ ਰੱਖਦਾ, ਉਹ ਕੌਣ ਹੈ ਭਲਾ? ਕਾਲ ਆ ਗਈ ਇੱਕ, ਮੇਰਾ ਖਿਆਲ ਹੈ 4133। ਸਤਿ ਸ੍ਰੀ ਅਕਾਲ ਜੀ।
1: ਹਾਂਜੀ ਬੇਟੇ, ਉਹ ਕੰਡਕਟਰ ਹੈ
0: ਜੀ ਜੀ ਜੀ ਜੀ। ਤੁਸੀਂ ਬੜੀ ਤੁਰੰਤ ਹੀ ਲੱਭ ਲਿਆ ਹੈ, ਪਹਿਲਾਂ ਸੁਣੀ ਲੱਗਦੀ ਮੈਨੂੰ, ਲੱਗਦੀ ਤੁਸੀਂ ਕਿਤੇ ਨਾ ਕਿਤੇ, ਹੈਨਾ?
1: ਹਾਂਜੀ ਬੇਟੇ, ਆਪਣੇ ਇੰਡੀਆ ਪੱਕਾ ਹੀ ਸੀ ਨਾ ਵੀ ਬੈਗ
0: ਭਿਖਾਰੀ ਨਹੀਂ ਹੈ, ਪੈਸੇ ਵੀ ਮੰਗਦਾ ਵਿਚਾਰਾ, ਸਾਰਿਆਂ ਤੋਂ ਪੈਸੇ ਮੰਗਦਾ, ਪੁਜਾਰੀ ਵੀ ਨਹੀਂ ਹੈ ਤੇ ਸੀਟੀਆਂ ਵੀ ਮਾਰਦਾ, ਟੱਲੀਆਂ ਵੀ ਮਾਰਦਾ, ਔਰਤ ਵੀ ਨਹੀਂ ਹੈ ਤੇ ਪਰਸ ਵੀ ਰੱਖਦਾ। ਤੁਸੀਂ ਪਾਓ ਇੱਕ, ਦੱਸੋ। ਹਾਂ ਇੱਕ ਹੋਰ ਵੀ ਹੁੰਦਾ ਵੀ
1: ਹੈ, ਤੇ ਮੇਰੀ ਬੁਝਾਰਤ ਹੈਗੀ ਹੈ, ਤੇ ਇੱਕ ਮਿੰਟ ਮੈਂ ਦੁਬਾਰਾ ਪਾਉਣੀ ਆ ਫਿਰ।
0: ਜੀ ਜੀ ਜੀ, ਚਲੋ ਕੋਈ ਗੱਲ, ਠੀਕ ਹੈ ਜੀ, ਠੀਕ, ਥੈਂਕ ਯੂ ਥੈਂਕ ਯੂ ਥੈਂਕ ਯੂ। ਚਲੋ ਬਹੁਤ ਵਧੀਆ ਜੀ, ਭੈਣ ਜੀ ਨੇ ਤੁਰੰਤ ਹੀ ਲੱਭ ਲਈ ਹੈ ਤਾਂ ਬੁਝਾਰਤ। ਇੱਕ ਹੋਰ ਸੁਣੋ ਫਿਰ ਤੁਸੀਂ, ਉਹ ਕਹਿੰਦੇ ਵੀ ਇੱਕ ਚੀਜ਼ ਹੈ ਜਿਹੜੀ ਪਾਣੀ ਵਿੱਚ ਡਿੱਗਣ ਦੇ ਉੱਪਰ ਗਿੱਲੀ ਨਹੀਂ ਹੁੰਦੀ, ਇਹ ਵੀ ਲੱਭਣ ਦੀ ਕੋਸ਼ਿਸ਼ ਕਰੋ ਵੀ ਇੱਕ ਚੀਜ਼ ਹੈ ਜਿਹੜੀ ਪਾਣੀ ਦੇ ਵਿੱਚ ਜੇਕਰ ਡਿੱਗ ਜਾਵੇ ਨਾ ਤੇ ਉਹ ਗਿੱਲੀ ਨਹੀਂ ਹੁੰਦੀ, ਉਹ ਭਿੱਜਦੀ ਨਹੀਂ, ਉਹ ਕਿਹੜੀ ਐਸੀ ਚੀਜ਼ ਹੈ? ਸੋ ਤੁਸੀਂ ਦੱਸਣ ਦੀ ਕੋਸ਼ਿਸ਼ ਕਰੋ ਤੇ ਗੱਲਾਂ ਬਾਤਾਂ ਨੂੰ ਆਪਾਂ ਕੰਟੀਨਿਊ ਇੱਦਾਂ ਹੀ ਕਰਾਂਗੇ। ਤੁਸੀਂ ਅੱਜ ਕੋਈ ਫਰਾਈਡੇ ਆ ਯਾਰ, ਗੱਲਾਂ ਬਾਤਾਂ ਫੋਨ ਤੁਹਾਡੇ ਘੱਟ ਆ ਰਹੇ ਆ, ਤੇ ਤੁਸੀਂ ਕੋਈ ਨਾ ਕੋਈ ਗੱਲ ਕਰ ਸਕਦੇ ਹੋ 647-367-5353, 647-367-5353। ਬੇਸਮੈਂਟ ਇੱਕ ਹੈ ਜੀ, 2 ਬੈਡਰੂਮ ਬੇਸਮੈਂਟ ਕਿਸੇ ਨੂੰ ਕਿਰਾਏ ਤੇ ਚਾਹੀਦੀ ਹੋਏ, ਕਿਸੇ ਦੋਸਤ ਮਿੱਤਰ ਭੈਣ ਭਰਾ ਨੂੰ, ਤੇ ਤੁਸੀਂ ਕੰਟੈਕਟ ਕਰ ਸਕਦੇ ਹੋ। ਫੋਨ ਨੰਬਰ ਹੈ 4376888440, 437-688-4840। 2 ਬੈਡਰੂਮ ਦੀ ਬੇਸਮੈਂਟ ਹੈ ਤੇ 2 ਉਹਨਾਂ ਨੂੰ ਗੱਡੀਆਂ ਦੀ ਪਾਰਕਿੰਗ ਵੀ ਮਿਲੇਗੀ, ਘਰ ਦੇ ਬਿਲਕੁਲ ਸਾਹਮਣੇ ਬੱਸ ਸਟਾਪ ਹੈ ਤੇ ਘਰ ਤੋਂ ਪੈਦਲ 5 ਮਿੰਟ ਦੇ ਰਸਤੇ ਦੇ ਉੱਪਰ ਗੋ ਸਟੇਸ਼ਨ ਹੈ। ਕਿਸੇ ਦੋਸਤ ਮਿੱਤਰ ਭੈਣ ਭਰਾ ਨੂੰ ਇਹ 2 ਕਮਰੇ ਦੀ ਬੇਸਮੈਂਟ ਚਲਾਈ ਚਾਹੀਦੀ ਹੋਵੇ, 1 ਜੁਲਾਈ ਤੋਂ ਜਿਹੜੀ ਤੁਹਾਨੂੰ ਅਵੇਲੇਬਲ ਹੋਏਗੀ। ਫੋਨ ਨੰਬਰ ਨੋਟ ਕਰ ਲਓ 437-688-4840, 437-688-4400। ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ 0169
2: ਜੀ। ਸਤਿ ਸ੍ਰੀ ਅਕਾਲ ਭਾਈ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ
2: ਜੀ। ਆਪਣਾ ਇਹ ਤੇ ਚਲੋ ਇਹ ਕਿਸਾ ਆਇਆ ਵੈ ਜਿਹੜੀ ਤੁਸੀਂ ਬੁਝਾਰਤਾਂ। ਅੱਛਾ, 2 ਬੁਝਾਰਤਾਂ ਥੋੜੀਆਂ ਜਿਹੀਆਂ ਕਿ ਕਨਫਿਊਜ਼ਨ ਵਾਲੀਆਂ ਹੈ ਵੀ ਨਹੀਂ ਵੀ ਨੇ।
0: ਚਲੋ ਪਹਿਲੀ ਦਾ ਇੱਕ ਕਿਹਾ ਜਾਂਦਾ ਆਪਾਂ ਆਨਸਰ ਦੇ ਦਈਏ ਜੀ, ਇੱਕ ਚੀਜ਼ ਜਿਹੜੀ ਹੈ ਸਰ,
2: ਅਕਸਰ ਅਕਸਰ ਕਿਹਾ ਜਾਂਦਾ ਵੈ
0: ਜੀ
2: ਕਿ ਫਲਾਂ 12 ਨਦੀਆਂ ਦਾ ਤਾਰੂ ਹੈ।
0: ਕੋਈ ਇਹ ਨਹੀਂ ਕਿ ਦੇਖਿਆ ਵੈ, ਕੋਈ ਆਦਮੀ ਜਿਹੜਾ ਕੋਈ 12 ਨਦੀਆਂ ਦਾ ਤਾਰੂ ਹੈ,
2: 12 ਨਦੀਆਂ ਦੇ, ਕੋਈ ਇਹ ਨਹੀਂ ਕਿ ਖਲੋਤੇ ਸਾਰੀ ਵਰਖ ਖਲੋਤੇ ਹੈ ਤੇ ਇਹ ਕਿ 12 ਨਦੀਆਂ ਉਹ ਕ੍ਰਾਸ ਪਿਆ ਕਰਦਾ। ਅੱਛਾ, ਦੂਸਰਾ ਇਹ ਕਿ ਜੱਜਾਂ ਦੀ ਗੱਲ ਹੋ ਰਹੀ ਸੀ ਕਿ ਦੱਸਿਓ ਕਿ ਜੱਜ ਸਾਹਿਬ ਜਿਸ ਵੇਲੇ ਉਹਨਾਂ ਦੇ ਟੇਬਲ ਤੇ ਥੋੜਾ ਵੀ ਹੁੰਦਾ
0: ਜੀ ਜੀ ਜੀ,
2: ਸੋ ਇੱਕ ਪਾਸਾ ਮੂੰਹ ਨਾਲ ਕਹਿੰਦੇ ਨੇ ਕਿ ਆਰਡਰ ਆਰਡਰ
0: ਜੀ ਜੀ,
2: ਦੂਸਰੇ ਪਾਸੇ ਕਿ ਥੋੜੇ ਨੂੰ ਵੀ ਇਹ ਕਿ ਮਾਰਦੇ ਨੇ
0: ਥੋੜਾ ਵੀ ਮਾਰਦੇ,
2: ਤੀਸਰੇ ਪਾਸੇ ਜਿਹੜਾ ਹੁਕਮਨਾਮਾ ਉਹਨਾਂ ਲਿਖਣਾ ਹੁੰਦਾ ਜਾਂ ਸੁਣਾਉਣਾ ਹੁੰਦਾ
0: ਜੀ ਜੀ ਜੀ,
2: ਉਹ ਥੋੜੇ ਦਾ ਕੀ ਵਿੱਚ ਇੱਕ ਕਿਰਦਾਰ ਹੁੰਦਾ ਵੈ?
0: ਥੋੜੇ ਦਾ ਪੁੱਛ ਲੈਣੇ ਜੇ ਪਸੰਦ ਨੂੰ, ਜਰੂਰ ਪੁੱਛਦੇ ਆ, ਜਰੂਰ ਪੁੱਛਦੇ ਆ, ਜੇ ਤੋਂ ਥੋੜਾ ਮਾਰਦਾ ਨਾ ਠਾ ਠਾ ਕਰਕੇ ਨਾਲ ਆਰਡਰ ਆਰਡਰ ਬੋਲਦਾ,
2: ਹਜੇ ਤਾਂ ਮੂੰਹ ਨਾਲ ਹੀ ਬੋਲਦਾ ਨਾ ਥੋੜਾ ਵੈ, ਤਾਂ ਮੂੰਹ ਨਾਲ ਵੀ ਤਾਂ ਕਹਿ ਸਕਦਾ ਨਾ ਜੱਜ।
0: ਚਲੋ ਪੁੱਛਦੇ ਆ ਆਪਾਂ, ਸਰੋਤਿਆਂ ਨੂੰ ਪੁੱਛਦੇ ਆ, ਜਰੂਰ ਪੁੱਛਦੇ ਆ, ਜਰੂਰ ਪੁੱਛਦੇ ਆ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ 4133।
1: ਜਿਸਦਾ
0: ਮਾਲਕ ਬਹੁਤ ਸਿਆਣਾ,
1: ਹਾਂ, ਦੋਵਾਂ ਹੱਥਾਂ ਨਾਲ ਲੁਟਾਵੇ
0: ਜੀ,
1: ਉਸ ਕੋਲ ਵੱਧਦਾ ਜਾਵੇ।
0: ਕਿਆ ਬਾਤ ਹੈ, ਕਿਆ ਬਾਤ ਹੈ, ਇੱਕ ਵਾਰੀ ਰਿਪੀਟ ਕਰ ਦਿਓ ਦੁਬਾਰਾ।
1: ਹਾਂ, ਇੱਦਾਂ ਦਾ ਇੱਕ ਅਜਬ ਖਜ਼ਾਨਾ ਵੀ, ਅਨੋਖਾ ਖਜ਼ਾਨਾ
0: ਜੀ ਜੀ ਜੀ ਜੀ ਜੀ ਜੀ,
1: ਜਿਸ ਦਾ ਮਾਲਕ ਵੀ ਬਹੁਤ ਸਿਆਣਾ,
0: ਬਹੁਤ ਸਿਆਣਾ,
1: ਤੇ ਦੋਵਾਂ ਹੱਥਾਂ ਨਾਲ ਵੰਡਦਾ ਜਾਵੇ, ਹਾਂ, ਫਿਰ ਵੀ ਉਸ ਕੋਲ ਵੱਧਦਾ ਹੀ ਜਾਵੇ।
0: ਚਲੋ ਦੋਸਤੋ, ਤੁਸੀਂ ਸਾਰਿਆਂ ਨੇ ਸੁਣ ਲਈ ਹੈ ਬੁਝਾਰਤ। ਅਗਰ ਕਿਸੇ ਨੂੰ ਇਹਦਾ ਆਨਸਰ ਆਉਂਦਾ ਹੋਵੇ ਤਾਂ ਜਰੂਰ ਸ਼ੇਅਰ ਕਰੋ 6473675353, ਤੇ ਨਹੀਂ ਤਾਂ ਭੈਣ ਜੀ, ਜੇ ਕਿਸੇ ਨੇ ਨਾ ਜਵਾਬ ਦਿੱਤਾ ਤੇ ਤੁਸੀਂ 2-4 ਮਿੰਟ ਬਾਅਦ ਫੋਨ ਕਰਕੇ ਨਾ ਫਿਰ ਆਪੇ ਹੀ ਆਨਸਰ ਦੱਸ ਦਿਓ ਇਹਦਾ ਜੀ,
1: ਫਿਰ ਮੈਂ ਦੱਸ ਦਾਂਗਾ।
0: ਹਾਂ, ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਸੋ 6473675353 ਸਾਡੇ ਸਟੂਡੈਂਟ ਦੇ ਨੰਬਰ ਹੈ। ਇੱਕ ਸਾਡੇ ਦੋਸਤ ਨੇ ਪੁੱਛਿਆ ਜੀ, ਜੱਜ ਜਦੋਂ ਕੋਰਟ ਦੇ ਵਿੱਚ ਬੈਠਾ ਹੁੰਦਾ ਨਾ, ਤੇ ਉਹ ਆਰਡਰ ਜਦੋਂ ਕਰਦਾ, ਉਸ ਤੋਂ ਪਹਿਲਾਂ ਇੱਕ ਲੱਕੜੀ ਦਾ ਹਥੌੜਾ ਹੁੰਦਾ ਉਹਦੇ ਕੋਲੇ, ਜਿਸ ਨੂੰ ਉਹ ਟੇਬਲ ਦੇ ਉੱਪਰ ਮਾਰਦਾ 2-3 ਵਾਰੀ ਮਾਰ ਕੇ, ਤੇ ਫਿਰ ਆਰਡਰ ਕਹਿੰਦਾ। ਕਿਸੇ ਦੋਸਤ ਮਿੱਤਰ ਨੂੰ, ਖਲੀਲ ਜੀ ਨੂੰ ਹੋ ਸਕਦਾ ਪਤਾ ਹੋਵੇ, ਬੜੇ ਤਜਰਬੇਕਾਰ ਬੰਦੇ ਨੇ, ਹੋਰ ਕਿਸੇ ਦੋਸਤ ਮਿੱਤਰ ਨੂੰ ਜਾਣਕਾਰੀ ਹੋਵੇ ਇਸ ਚੀਜ਼ ਦੀ ਕਿ ਉਸ ਹਥੌੜੇ ਦਾ ਕੀ ਰੋਲ ਹੈ ਮਾਰਨ ਦਾ। ਕਿਤੇ ਮੇਰੇ ਤੇ ਦਿਮਾਗ ਦੇ ਵਿੱਚ ਹੈ ਕਿ ਅਟੈਨਸ਼ਨ ਕਰਨ ਵਾਸਤੇ ਉੱਥੇ ਹਥੌੜਾ ਮਾਰ ਕੇ, ਵੀ ਸਾਰੇ ਭਾਈ ਮੇਰੀ ਗੱਲ ਸੁਣ ਲਓ, ਜੇ ਆਪਸ ਦੇ ਵਿੱਚ ਗੱਲਾਂ ਬਾਤਾਂ ਕਰਦੇ ਵੀ ਹੋਣ ਤੇ ਹਥੌੜਾ ਮਾਰਨ ਦਾ ਹੈ ਵੀ ਉਹ ਇੱਕ ਖੜਾਕ ਕਰਕੇ ਇੱਕ ਆਰਡਰ ਉਹਦਾ, ਜਿਹਨੂੰ ਮੂਕ ਆਰਡਰ ਕਹਿ ਦਿੰਦੇ, ਵੀ ਚੁੱਪ ਚਪੀਤੇ ਥੌੜਾ ਮਾਰ ਕੇ ਵੀ ਸੁਣੋ ਭਾਈ ਧਿਆਨ ਨਾਲ, ਮੈਂ ਇਹ ਬੋਲਣਾ ਆਰਡਰ। ਚਲੋ, ਹੋ ਸਕਦਾ ਮੈਂ ਠੀਕ ਹਾਂ ਕਿ ਨਹੀਂ ਗਲਤ, ਕਿਸੇ ਦੋਸਤ ਮਿੱਤਰ ਨੂੰ ਜਾਣਕਾਰੀ ਹੋਏ ਤਾਂ ਜ਼ਰੂਰ ਇਸ ਚੀਜ਼ ਨੂੰ ਸ਼ੇਅਰ ਕਰੋ, ਦੱਸੋ ਜੇ ਤੁਹਾਨੂੰ ਜਾਣੀ। ਇੱਕ ਭੈਣ ਜੀ ਨੇ ਸਾਡੀ ਨੇ ਬੁਝਾਰਤ ਪਾਈ ਹੈ ਕਿ ਜਿਹੜਾ ਉਹ ਬੜਾ ਮਾਲਕ ਬੜਾ ਸਿਆਣਾ, ਜਿਹਦੇ ਕੋਲ ਖਜ਼ਾਨਾ ਵੀ ਬਹੁਤ ਹੈ, ਦੋਵਾਂ ਹੱਥਾਂ ਨਾਲ ਵੰਡਦਾ ਜਾਵੇ, ਫਿਰ ਵੀ ਉਹ ਖਜ਼ਾਨਾ ਦਿਨ ਬ ਦਿਨ ਜਿਹੜਾ ਉਹਦਾ ਵੱਧਦਾ ਜਾਵੇ, ਇਹ ਵੀ ਕੀ ਹੈ। ਜੇ ਕਿਸੇ ਦੋਸਤ ਮਿੱਤਰ ਭੈਣ ਭਰਾ ਨੂੰ ਇਸ ਦੀ ਜਾਣਕਾਰੀ ਹੋਵੇ ਤਾਂ ਜ਼ਰੂਰ ਸਾਡੇ ਨਾਲ ਸ਼ੇਅਰ ਕਰੋ। ਸਾਡੇ ਇਸ ਰੇਡੀਓ ਪ੍ਰੋਗਰਾਮ ਦੇ ਇਸ ਵੇਲੇ ਦੇ ਜਿਹੜੇ ਮੇਨ ਪ੍ਰਾਊਡ ਸਪੌਂਸਰ ਵਿਲੇਜ ਆਫ ਇੰਡੀਆ, ਸ਼ੁੱਧ ਸ਼ਾਕਾਹਾਰੀ

0: 450-33-33 और 6430 एरनविल पार्कवे मिसिसागा फोन नंबर 905-542-1333 लंडन हैलीफैक्स और विंडसर दे विच भी ब्रांच है। सो तुसी इन्हां दे स्ट्रीट फूड खाना होए टेस्ट करना होवे तो जरूर गोलगप्पे टिक्कियां भल्ले डोसे गर्मा गर्म जलेबियां दा तुसी आनंद माण सकदे हो। लाइव कैटरिंग घर दे विच कोई फंक्शन है तुसी करवाउणी है ता इन्हां दा ट्रक तुसी हायर कर सकदे हो, तुहाडे मेन्यू दे मुताबिक गर्मा गर्म चीज तुहानू सप्लाई होएगी तुहाडे घर दे विच। कोई हॉल बुक करवाउणा है, कोई छोटा मोटा फंक्शन करवाउण वास्ते 100-125 बंदियां दी उत्थे खुली डुली पार्किंग भी है और लाइट एंड साउंड डीजे वगैरा दा भी फुल इंतजाम है। टिफिन वगैरा लगाना हो 7 दिन वास्ते 6 दिन वास्ते या 5 दिन वास्ते वो पूरी जानकारी लैन दे लई उसके मेन्यू दी और उसकी कीमत दी तुसी फोन कर सकते हो 905-450-33-33 114 कैनेडी रोड का नंबर है और 905-542-1333 जिहड़ा एरन मिल पार्कवे का नंबर है। तुसी किसी किस्म की जानकारी लैनी हो इस नंबर से फोन करके ले सकते हो। सत श्री अकाल जी, बीबी गोसल जी आने रहो तुसी।
1: ਮੇਰਾ ਖਿਆਲ ਜੀ ਮੈਂ ਪਤਾ ਨੀ, ਮੈਨੂੰ ਪਤਾ ਕਿ ਜਿਹੜਾ ਉਹ ਕਹਿੰਦੇ ਨੇ ਖਜ਼ਾਨਾ ਉਹ ਬਣਦਾ ਆ, ਉਹ ਗਰੀਬਾਂ ਬਣਦਾ ਕਿਹਨੂੰ ਬਣਦਾ, ਕਹਿੰਦੇ ਦਾਨ ਦੇ ਤਾਂ ਨਾ ਕੱਢੇ ਕਹਿ ਭਗਤ ਵੀਰ ਉਹ ਹੋਰ ਵਧੀ ਵਧੀ ਜਾਂਦਾ।
0: ਅੱਛਾ, ਦਾਨ ਤੁਹਾਡੇ ਮੁਤਾਬਕ ਦਾਨ ਹੋ ਸਕਦਾ।
1: ਹਾਂ, ਇਹ ਬੀਬੀ ਦਾ ਨਾਮ ਕੀ? ਬੀਬੀ ਕਹਿੰਦੀ ਬੇਟਾ ਜੀ, ਮੈਂ ਬੇਟਾ ਜੀ
0: ਨੀ ਨਾ ਨੀ ਮੈਨੂੰ ਮੈਂ ਸ਼ੇਅਰ ਕੀਤਾ, ਕੋਈ ਗੱਲ ਨੀ, ਹੁਣ ਕਾਲ ਆਉਂਦੀ ਹੈ ਤੇ ਮੈਂ ਦੁਬਾਰਾ ਫਿਰ ਪੁੱਛ ਲਿਆ। ਕਾਲਰ ਆ ਗਏ, ਪਹਿਲਾਂ ਉਹਨਾਂ ਦੀ ਗੱਲ ਸੁਣ ਲਈਏ। ਖਲੀਲ ਜੀ ਆਇਆ ਨੂੰ? ਹੈਲੋ, ਹਾਂਜੀ ਹਾਂਜੀ ਖਲੀਲ ਜੀ ਆਉਂਦੇ ਰਹੋ ਤੁਸੀਂ।
2: टेबल के ऊपर हथौड़े से उसका मकसद ये रहता है कि कोर्ट रूम जितने भी है क्वाइट हो जाइए, खामोश हो जाइए।
0: मेरा भी मतलब ये है, इतने भी थोड़ा मारने के बाद भी खामोश हो जाओ, जज बोलने लगा इसके बाद।
2: इसका मतलब है कि नहीं, जज बोलने भी लगा है और मारने का मकसद ये भी है कि आप कोर्ट के जो आदाब है, रेस्पेक्ट है, वो मुलूज खातिर रखिए। यानी कीप इट द माइंड कि आप कोर्ट में बैठे हुए, जैसा एक दफा मेरे साथ हुआ इंडिया में कोर्ट में कि मैं ब्लैक ग्लासेस लगाए हुआ था, रेबैन के थे ना, उसको फोटो साइन बोलते, अगर अंधेरा हो तो वो काले हो जाते थे। तो जैसे ही उसका मुझे जज का वैलिड के पास आया, आके मेरे को बोला क्या ये नंबर है ना की है पूछा। मैंने कहा नहीं, नंबर की नहीं है। तो आपने फैशन के लिए लगाई? मैंने कहा धूप के लिए लगाई। तो जज साहब मना कर रहे हैं, उतार दीजिए इसको, बोला।
0: चलो बहुत बहुत
2: अगर तो अगर ऐनक नंबर की हो तो इजाजत है, क्योंकि मजबूर है ना। जिस तरह कैनेडा ब्रैम्पटन में भी पांच दुकानों पे लिखा हुआ रहता, द पेट इज नॉट अलाउ मगर गाइड डॉग इज अलाउ। कुत्तों के जो आंखों वाला कुत्ता है उसको इजाजत है, लेकिन आप शूट के लिए अपने प्यारा कुत्ता पेट लाएंगे तो पेट अलाउ नहीं है जी। तो ये कुछ चीजें होती है,
0: शुक्रिया,
2: इंसान समझना चाहिए। ओके, आपका भी शुक्रिया जनाब।
0: थैंक यू। सो 647-367-5353 ਸਾਡਾ ਨੰਬਰ ਹੈ, 6473-67-5353। ਉਹ ਕਹਿੰਦੇ ਨੇ ਇੱਕ ਬੁੱਢਾ ਬਾਪ ਸੀ ਤੇ ਉਸਦਾ ਇੱਕ ਬੇਟਾ ਸੀ, ਬਾਪ ਬੇਟਾ ਦੋਨੋਂ ਹੀ ਸੀ, ਥੋੜੀ ਬਹੁਤੀ ਖੇਤੀ ਵੀ ਕਰਦੇ ਸੀ। ਮੈਂ ਗੱਲ ਦੱਸਣ ਲੱਗਾ ਕਿ ਸ਼ਾਰਪ ਮਾਇੰਡ ਕਿੰਨਾ ਹੁੰਦਾ ਕਈ ਲੋਕਾਂ ਦਾ ਆਪਸ ਦੇ ਵਿੱਚ। ਬਾਪ ਸੀ ਤੇ ਉਸਦੇ ਬੇਟੇ ਨੂੰ ਨਾ ਕੋਈ ਕਿਸੇ ਜੁਰਮ ਦੇ ਵਿੱਚ ਕੈਦ ਹੋ ਗਈ, ਉਹ ਜੇਲ੍ਹ ਦੇ ਵਿੱਚ ਬੰਦ ਸੀ ਤੇ ਬਾਪ ਨੇ ਨਾ ਬੇਟੇ ਨੂੰ ਚਿੱਠੀ ਲਿਖੀ ਕਿ ਪੁੱਤਰ ਮੈਂ ਨਾ ਜਿਹੜੀ ਆਪਣੀ ਖੇਤੀ ਥੋੜੀ ਬਹੁਤੀ ਆਪਾਂ ਕਰਦੇ ਸੀ, ਤੂੰ ਹੁਣ ਜੇਲ੍ਹ ਦੇ ਵਿੱਚ ਚਲਾ ਗਿਆ ਤੇ ਮੈਂ ਤਾਂ ਬਜ਼ੁਰਗ ਆਦਮੀ ਆ, ਮੈਂ ਕੋਈ ਹਲ ਹੁਲ ਵਾਹ ਨਹੀਂ ਸਕਦਾ, ਖੇਤੀ ਕਰ ਨਹੀਂ ਸਕਦਾ ਤੇ ਇਸ ਵਾਰ ਫਸਲ ਫੁਸਲ ਜਿਹੜੀ ਬੀਜੀ ਜਾਣੀ ਬਹੁਤ ਔਖੀ, ਸਬਜ਼ੀ ਭਾਜੀ ਜਿਹੜੀ ਆਪਾਂ ਬੀਜਦੇ ਸੀ ਬੜਾ ਮੁਸ਼ਕਲ ਹੋ ਜਾਣਾ, ਤੂੰ ਤਾਂ ਜੇਲ੍ਹ ਦੇ ਵਿੱਚ ਬੈਠਾ, ਕਿਵੇਂ ਕਰ ਸਕਦੇ ਹਾਂ ਫਿਰ ਆਪਾਂ। ਤੇ ਬੱਚਾ ਬਾਪ ਦਾ ਵੀ ਪਿਓ ਨਿਕਲਿਆ ਅੱਗੋਂ, ਬੱਚੇ ਨੇ ਅੱਗੋਂ ਬਾਪ ਨੂੰ ਚਿੱਠੀ ਲਿਖੀ ਕਿ ਪਿਤਾ ਜੀ ਜਿਹੜੀ ਜ਼ਮੀਨ ਹੈ ਨਾ ਤੁਸੀਂ ਉਸ ਦੇ ਉੱਪਰ ਖੇਤੀ ਨਾ ਕਰਿਆ ਜੇ, ਉਸ ਨੂੰ ਖੋਦਣ ਦੀ ਕੋਸ਼ਿਸ਼ ਨਾ ਕਰਿਆ ਜੇ, ਕਿਉਂਕਿ ਮੈਂ ਨਾ ਉਹਦੇ ਵਿੱਚ ਹਥਿਆਰ ਦੱਬੇ ਹੋਏ ਆ। ਤੇ ਉਹਨੇ ਚਿੱਠੀ ਫੜਾ ਵੀ ਇੱਕ ਪੁਲਿਸ ਵਾਲੇ ਨੂੰ ਦਿੱਤੀ ਵੀ ਆ ਮੇਰੇ ਬਾਪ ਨੂੰ ਦੇ ਦਿਓ। ਪੁਲਿਸ ਵਾਲੇ ਨੇ ਜਦੋਂ ਚਿੱਠੀ ਦੇਖੀ ਵੀ ਇਹਦੇ ਬਾਪ ਨੂੰ ਦੇਣੀ ਤੇ ਉਹਨੇ ਪੜ੍ਹ ਲਈ ਜਦੋਂ ਚਿੱਠੀ ਪੜ੍ਹੀ ਉਹਨੇ ਵੀ ਪੁੱਤਰ ਨੇ ਲਿਖਿਆ ਆਪਣੇ ਬਾਪ ਨੂੰ, ਭਾਈ ਜ਼ਮੀਨ ਦੇ ਵਿੱਚ ਹਥਿਆਰ ਦੱਬੇ ਹੋਏ ਆ, ਤੁਸੀਂ ਉਸ ਨੂੰ ਜ਼ਮੀਨ ਨੂੰ ਕਲਟੀਵੇਟ ਨਾ ਕਰਿਓ, ਵਾਹਿਆ ਜੇ ਨਾ, ਖੇਤੀ ਨਾ ਕਰਿਆ ਜੇ। ਤੇ ਪੁਲਿਸ ਨੇ ਕੀ ਕੀਤਾ ਨਾ, ਉਹ ਹਥਿਆਰ ਲੱਭਣ ਦੀ ਖਾਤਰ ਜੋ ਟਰੈਕਟਰ ਟਰੁਕਟਰ ਲਿਜਾ ਕੇ ਉਹਨਾਂ ਦੀ ਜਿੰਨੀ 1-2 ਏਕੜ ਜ਼ਮੀਨ ਸੀ ਸਾਰੀ ਪੁੱਟ ਪੁੱਟ ਕੇ ਨਾ ਉਹ ਵਾਹ ਦਿੱਤੀ। ਤੇ ਅੱਗੋਂ ਜਦੋਂ ਮਿਲਿਆ ਉੱਥੋਂ ਕੁਛ ਨੀ, ਮਿਲਿਆ ਤਾਂ ਕੁਝ ਹੈ ਨੀ, ਜਦੋਂ ਕੁਝ ਹੋਵੇ ਤਾਂ ਹੀ ਮਿਲੇ ਨਾ, ਮਿਲਿਆ ਕੁਝ ਹੈ ਨੀ। ਉਸ ਤੋਂ ਬਾਅਦ ਪਿਤਾ ਨੂੰ ਪੁੱਤਰ ਨੇ ਇੱਕ ਚਿੱਠੀ ਹੋਰ ਲਿਖੀ, ਕਹਿੰਦਾ ਪਿਤਾ ਜੀ ਜੇਲ੍ਹ ਦੇ ਵਿੱਚ ਰਹਿ ਕੇ ਮੈਂ ਤੁਹਾਡੀ ਇੰਨੀ ਕੁ ਮਦਦ ਕਰ ਸਕਦਾ ਸੀ, ਉਹ ਮੈਂ ਇੰਨੀ ਕੁ ਮਦਦ ਤੁਹਾਡੀ ਕਰ ਦਿੱਤੀ। ਚਲੋ ਇੱਕ ਹੋਰ ਸਾਡੇ ਕਾਲਰ, ਸਤਿ ਸ੍ਰੀ ਅਕਾਲ ਭੈਣ ਜੀ, ਸਤਿ ਸ੍ਰੀ ਅਕਾਲ, 4133।
3: ਹਾਂਜੀ ਬੇਟੇ, ਉਹਨੇ ਮਿੱਟੀ ਉਹਨੇ ਜ਼ਮੀਨ ਪਟਵਾ ਲਈ, ਦੇਖ ਲਓ ਹਨਾ।
0: ਹਾਂ ਬਸ ਵੇਖ ਲਓ, ਢੰਗ ਦੇ ਨਾਲ ਜ਼ਮੀਨ ਉਹਨੇ ਖੁਦਵਾ ਲਈ ਤੇ ਬਾਪ ਦੀ ਹੈਲਪ ਕਰਤੀ। ਉਹ ਕਹਿੰਦਾ ਪਿਤਾ ਜੀ ਮੈਂ ਜੇਲ੍ਹ ਚ ਰਹਿ ਕੇ ਇੰਨੀ ਹੈਲਪ ਕਰ ਸਕਦੇ ਸੀ, ਤੁਹਾਡੀ ਕਰ ਦਿੱਤੀ।
3: ਤੇ ਮੇਰਾ ਨਾਮ ਜਤਿੰਦਰ ਕੌਰ ਆ ਬੇਟੇ, ਮੇਰੇ ਬੇਟੇ ਦਾ ਨਾਮ ਇੰਦਰਜੀਤ ਸਿੰਘ ਹੈ।
0: ਹਾਂ ਉਹ ਨਾਮ ਆਉਂਦਾ ਹੁੰਦਾ ਕਈ ਵਾਰੀ ਫੋਨ ਦੇ ਉੱਤੇ।
3: ਹਾਂਜੀ, ਮੇਰਾ ਨਾਮ ਜਤਿੰਦਰ ਕੌਰ ਹੈ ਤੇ ਮੈਂ ਨਾਨੀ ਵੀ ਆ ਤੇ ਦਾਦੀ ਵੀ ਆ। ਉਹਨਾਂ ਨੂੰ ਪੁੱਛਿਆ ਸੀ ਨਾ ਵੀ ਓਲਡ ਲੇਡੀ ਲੱਗਦੀ ਹੈ, ਮੈਂ ਓਲਡ ਲੇਡੀ ਹਾਂ। ਓਲਡ
0: ਉਹਦਾ ਉਹ ਵੀ ਆਨਸਰ ਵੀ ਦੇ ਦਿਓ, ਦਾਨ ਇੱਕ ਨੇ ਦੱਸਿਆ ਹੈ, ਦਾਨ।
3: ਹਾਂ ਨਹੀਂ ਨਹੀਂ ਦਾਨ ਨੀ ਗਾ, ਇਹ ਹੈਗੀ ਹੈ ਗਿਆਨ ਦੀ ਕਿਤਾਬ,
0: ਗਿਆਨ ਦੀ ਕਿਤਾਬ, ਬਿਲਕੁਲ ਸਹੀ ਗੱਲ ਹੈ ਵੀ।
3: ਹਾਂਜੀ, ਤੇ ਜਿੰਨਾ ਮਰਜ਼ੀ ਦੇਖ ਲਓ ਗਿਆਨ ਜਿਹੜਾ ਹੁੰਦਾ ਉਹ ਸਿਆਣਾ ਹੀ ਹੋ ਸਕਦਾ
0: ਹੈ ਨਾ। ਗਿਆਨ ਤਾਂ ਜਿੰਨਾ ਵੰਡੋਗੇ ਓਨਾ ਆਦਮੀ ਤੁਹਾਡਾ ਆਪਣਾ ਗਿਆਨ ਵੀ ਓਨਾ ਹੀ ਵੱਧਦਾ ਤੁਹਾਡਾ,
3: ਓਨਾ ਫਿਰ ਵੱਧਦਾ ਹੀ ਜਾਂਦਾ ਹੈ। ਦੋ ਹੱਥਾਂ ਨਾਲ ਲੁਟਾਵੇ ਦੋ ਹੱਥਾਂ ਨਾਲ ਕਿਤਾਬ ਪੜ੍ਹੋ ਤੇ ਜਿੰਨੀ ਮਰਜ਼ੀ ਤੁਸੀਂ ਉਹ ਪੜ੍ਹੀ ਜਾਓ ਤੇ ਗਿਆਨ ਵੱਧਦਾ ਹੀ ਜਾਂਦਾ, ਘਟਦਾ ਨੀ।
0: ਜੀ ਜੀ,
3: ਤੇ ਪੈਸਾ ਖਰਚਿਆ ਘਟਦਾ, ਗਿਆਨ ਜਿਹੜਾ ਖਰਚਿਆ ਨਾ ਉਹ ਵੱਧਦਾ।
0: ਚਲੋ ਸ਼ੁਕਰੀਆ ਜੀ ਭੈਣ ਜੀ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਮਿਹਰਬਾਨੀ। ਸੋ ਦੋਸਤੋ, ਤੁਸੀਂ ਵੀ ਕੋਈ ਗੱਲਬਾਤ ਕਰਨੀ ਹੋਵੇ, ਆਪਣੇ ਮਨ ਦਾ ਜਜ਼ਬਾਤ ਕੋਈ ਇਜ਼ਹਾਰ ਕਰਨਾ ਹੋਵੇ ਕਰ ਸਕਦੇ ਹੋ। ਸਾਡੇ ਸਟੂਡੀਓ ਨੰਬਰ 647-3657-53, 6473-657-5353। ਔਰ ਸਾਡੇ ਇਸ ਪ੍ਰੋਗਰਾਮ ਦੇ ਮੇਨ ਪ੍ਰਾਊਡ ਸਪੋਂਸਰ ਇੱਕ ਨੇ ਅਮਾਇਰਾ ਅਕੈਡਮੀ, ਬਿਊਟੀ ਦੀ ਦੁਨੀਆ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ। ਸਾਡੀਆਂ ਬੀਬੀਆਂ ਭੈਣਾਂ ਨੇ ਕੋਈ ਹੇਅਰਸ ਦਾ ਕੋਈ ਟ੍ਰੀਟਮੈਂਟ ਲੈਣਾ ਹੋਵੇ, ਕੋਈ ਬਿਊਟੀ ਦਾ ਕੋਈ ਟ੍ਰੀਟਮੈਂਟ ਲੈਣਾ ਹੋਵੇ, ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਅਸਥੈਟਿਕ ਡਿਪਲੋਮਾ ਜਾਂ ਹੋਰ ਕੋਈ ਡਿਪਲੋਮਾ ਕਰਨਾ ਹੋਵੇ, ਤਾਂ ਤੁਸੀਂ ਜਾਣਕਾਰੀ ਲੈਣ ਦੇ ਲਈ ਫੋਨ ਨੰਬਰ ਨੋਟ ਕਰੋ, 905-399-8010, 9053-996-1100, ਅਮਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕਸ, 9053-996-1100। ਸੋ ਜੁੜਿਓ ਤੁਸੀਂ 647-367-5353 ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ। ਉਹ ਕਹਿੰਦੇ ਵੀ ਇੱਕ ਵਾਰ ਨਾ ਇੱਕ ਰਾਜੇ ਦਾ ਦਰਬਾਰ ਲੱਗਿਆ ਹੋਇਆ ਤੇ ਇੱਕ ਬੜੀ ਖੂਬਸੂਰਤ ਅਫਸਰਾਂ ਨੂੰ ਨਾ ਬੁਲਾਇਆ ਗਿਆ ਉੱਥੇ ਨੱਚਣ ਦੇ ਲਈ। ਉਹ ਅਫਸਰਾ ਬਹੁਤ ਖੂਬਸੂਰਤ ਰਾਜੇ ਦੇ ਦਰਬਾਰ ਦੇ ਵਿੱਚ ਜਦੋਂ ਆਈ ਨਾ ਨੱਚਣ ਵਾਸਤੇ, ਤੇ ਰਾਜਾ ਜਿਹੜਾ ਨਾ, ਰਾਜੇ ਇੰਨਾ ਖੂਬਸੂਰਤ ਨਹੀਂ ਸੀ, ਰਾਜਾ ਜ਼ਰੂਰ ਸੀ ਪਰ ਇੰਨਾ ਖੂਬਸੂਰਤ ਨਹੀਂ ਸੀ। ਅਫਸਰਾਂ ਨੂੰ ਆਪਣੀ ਸੁੰਦਰਤਾ ਦੇ ਉੱਪਰ ਬੜਾ ਮਾਣ ਸੀ, ਬੜਾ ਘਮੰਡ ਸੀ। ਉਹ ਜਦੋਂ ਨੱਚ ਨੁੱਚ ਕੇ ਹਟ ਗਈ ਨਾ, ਤੇ ਰਾਜੇ ਨੂੰ ਕਹਿੰਦੀ ਮਹਾਰਾਜ ਮੈਂ ਤੁਹਾਨੂੰ ਇੱਕ ਸਵਾਲ ਪੁੱਛਾਂ। ਰਾਜਾ ਕਹਿੰਦਾ ਜ਼ਰੂਰ ਪੁੱਛ। ਉਹ ਜਿਹੜੀ ਨਰਤਕੀ ਸੀ ਨਾ, ਉਹ ਰਾਜੇ ਨੂੰ ਕਹਿੰਦੀ ਵੀ ਜਦੋਂ ਪਰਮਾਤਮਾ ਖੂਬਸੂਰਤੀ ਵੰਡ ਰਿਹਾ ਸੀ ਤੇ ਤੁਸੀਂ ਕਿੱਥੇ ਸੀ ਰਾਜਾ ਜੀ ਉਦੋਂ? ਸਵਾਲ ਦੇਖੋ ਉਸ ਨਰਤਕੀ ਨੇ ਜਿਹੜੀ ਬੜੀ ਖੂਬਸੂਰਤ ਸੀ, ਨੱਚਣ ਤੋਂ ਬਾਅਦ ਰਾਜੇ ਨੂੰ ਸਵਾਲ ਪੁੱਛਿਆ ਕਿ ਜਦੋਂ ਪਰਮਾਤਮਾ ਖੂਬਸੂਰਤੀ ਵੰਡ ਰਿਹਾ ਸੀ ਤੁਸੀਂ ਉਦੋਂ ਕਿੱਥੇ ਸੀ? ਤੇ ਰਾਜਾ ਆਫਟਰ ਆਲ ਰਾਜਾ ਸੀ, ਰਾਜਾ ਵੀ ਜੀਨੀਅਸ ਸੀ, ਰਾਜਾ ਏਦਾਂ ਨੀ ਰਾਜਾ ਬਣ ਗਿਆ ਸੀ, ਹੈ ਉਹ ਸ਼ਕਲ ਉਹਦੀ ਐਡੀ ਵਧੀਆ ਭਾਵੇਂ ਨਹੀਂ ਸੀ, ਲੇਕਿਨ ਦਿਮਾਗ ਤਾਂ ਬਹੁਤ ਉਹਦਾ ਤੇਜ਼ ਤਰਾਰ ਸੀ ਨਾ। ਉਹਨੇ ਜੋ ਜਵਾਬ ਦਿੱਤਾ ਨਾ ਉਸ ਨਰਤਕੀ ਨੂੰ, ਉਸ ਨਰਤਕੀ ਨੂੰ ਕਹਿੰਦਾ ਵੀ ਜਦੋਂ ਤੂੰ ਖੂਬਸੂਰਤੀ ਵਾਲੀ ਲਾਈਨ ਦੇ ਵਿੱਚ ਲੱਗੀ ਹੋਈ ਸੀ ਨਾ, ਤੇ ਮੈਂ ਉਦੋਂ ਕਿਸਮਤ ਵਾਲੀ ਲਾਈਨ ਦੇ ਵਿੱਚ ਲੱਗਿਆ ਹੋਇਆ ਸੀ। ਕਹਿੰਦਾ ਤੂੰ ਖੂਬਸੂਰਤੀ ਵਾਲੀ ਲਾਈਨ ਦੇ ਵਿੱਚ ਲੱਗੀ ਸੀ ਤੇ ਮੈਂ ਕਿਸਮਤ ਵਾਲੀ ਲਾਈਨ ਦੇ ਵਿੱਚ ਲੱਗਾ ਹੋਇਆ ਸੀ। ਸੋ ਕਦੇ ਵੀ ਨਾ ਆਪਣੀ ਖੂਬਸੂਰਤੀ ਦਾ ਜਾਂ ਕਿਸੇ ਚੀਜ਼ ਦਾ ਹੰਕਾਰ ਨਾ ਕਰੋ, ਈਗੋ ਨਾ ਕਰੋ, ਕਿਉਂਕਿ ਈਗੋ ਜਿਹੜੀ ਨਾ ਉਹ ਆਦਮੀ ਨੂੰ ਹਮੇਸ਼ਾ ਲੈ ਬਹਿੰਦੀ ਹੈ। ਤੇ ਜੋ ਤੁਹਾਡੇ ਕੋਲ ਕੋਈ ਕਲਾ ਹੈਗੀ ਨਾ, ਸਗੋਂ ਉਸਦੀ ਕਦਰ ਕਰੋ। ਜੇ ਤੁਸੀਂ ਈਗੋ ਕਰੋਗੇ ਨਾ, ਹੰਕਾਰ ਕਰੋਗੇ, ਤਾਂ ਆਪਣੀ ਉਸ ਕਲਾ ਦੀ ਜਿਹੜੀ ਕਦਰ ਤੁਸੀਂ ਨਾ ਉਹ ਨਹੀਂ ਕਰਵਾ ਸਕੋਗੇ। ਸੋ 647-367-5353 ਸਾਡੇ ਸਟੂਡੀਓ ਦੇ ਨੰਬਰ ਹੈ, ਤੁਸੀਂ ਕੋਈ ਗੱਲਬਾਤ ਕਰਨੀ ਹੋਏ ਤਾਂ ਕਰ ਸਕਦੇ ਹੋ। ਆਪਾਂ ਪ੍ਰੋਗਰਾਮ ਨੂੰ ਲੈ ਕੇ ਚੱਲਦੇ ਅੱਗੇ ਤੇ ਫਿਰ ਅੱਗੇ ਆਪਾਂ ਗੱਲਬਾਤ ਨੂੰ ਸ਼ੁਰੂ ਕਰਾਂਗੇ।

0: ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਹਾਂਜੀ ਸਤਿੰਦਰ ਸਰਤਾਜ। ਨਹੀਂ ਨਹੀਂ ਨਹੀਂ ਬਹੁਤ ਵਧੀਆ ਗਾਣਾ ਜੀ, ਬੜਾ ਖੂਬਸੂਰਤ ਗਾਣਾ ਹੈ, ਗਾਣੇ ਦੀ ਬਹੁਤ ਵਧੀਆ ਲਾਜਵਾਬ ਗਾਣਾ ਜੀ। ਸਤਿ ਸ਼੍ਰੀ ਅਕਾਲ। ਸੋ ਦੋਸਤੋ, ਤੁਸੀਂ ਕੋਈ ਗੱਲਬਾਤ ਸਾਡੇ ਨਾਲ ਸ਼ੇਅਰ ਕਰਨੀ ਹੋਵੇ 647-357-5353 ਸਾਡੇ ਸਟੂਡੀਓ ਦੇ ਨੰਬਰ ਹੈ। ਸਗੋ ਫਰਾਈਡੇ ਅੱਜ ਵੀਕਐਂਡ ਹੈ, ਦੋ ਦਿਨ ਇੰਜੋਏ ਕਰੋ ਆਪਣੀ ਫੈਮਿਲੀ ਦੇ ਨਾਲ, ਇੱਧਰ ਉੱਧਰ ਜਾਓ, ਦੋਸਤਾਂ ਮਿੱਤਰਾਂ ਨੂੰ ਮਿਲੋ, ਰਿਸ਼ਤੇਦਾਰਾਂ ਨੂੰ ਮਿਲੋ, ਸੱਜਣਾ ਮਿੱਤਰਾਂ ਨੂੰ ਮਿਲੋ, ਖੁਸ਼ੀਆਂ ਵੰਡਾਓ ਆਪਸ ਦੇ ਵਿੱਚ। ਉਹ ਕਹਿੰਦੇ ਜਦੋਂ ਖੁਸ਼ੀਆਂ ਵੰਡਾਈਏ ਨਾ ਕਿਸੇ ਦੇ ਨਾਲ, ਜਿੰਨੀਆਂ ਵੀ ਖੁਸ਼ੀਆਂ ਤੁਸੀਂ ਵੰਡੋਗੇ ਤੇ ਤੁਹਾਨੂੰ ਦੁਆਵਾਂ ਮਿਲਣਗੀਆਂ। ਸੋ ਦੇਖੋ, ਖੁਸ਼ੀਆਂ ਇੱਦਾਂ ਹੀ ਆ। ਉਹ ਕਹਿੰਦੇ ਵੀ ਜਦੋਂ ਬੈਂਕ ਦੇ ਵਿੱਚ ਕੁਝ ਜਮ੍ਹਾਂ ਕਰਵਾਓਗੇ ਤਾਂ ਰਿਟਰਨ ਆਏਗੀ ਨਾ ਤੁਹਾਨੂੰ। ਸੋ ਖਲੀਲ ਜੀ, ਹਾਂਜੀ ਜੀ ਖਲੀਲ ਜੀ
1: ਜੀ, ਇੱਕ ਲਤੀਫਾ ਯਾਦ ਆਇਆ ਮੁਝੇ, ਬਾਪ ਬੇਟੇ ਕਾ ਜੋ ਆਪਨੇ ਜ਼ਿਕਰ ਕੀਆ, ਜੇਲ ਮੇ ਖਤ ਜੀ। ਤੋ ਇੱਕ ਬੇਟੇ ਆਪਣੀ ਮਿਹਨਤ ਸੇ ਬਾਪ ਪੜ੍ਹਾਈ ਕੇ ਲਿਏ ਭਿਜਾਤਾ, ਤੋ ਆਪ ਕਿਉਂਕਿ ਵਿਦਿਆ ਸੇ ਤਾਲੁਕ ਥਾ ਆਪਕਾ, ਇਸ ਲਈ ਆਪ ਇੰਜੋਏ ਕਰੇਂਗੇ ਬੋਲ ਕੇ ਸੁਣਾ ਰਹਾ ਹੂੰ ਕਿ ਵੋ ਬੋਰਡਿੰਗ, ਇੱਕ ਸਕੂਲ ਮੇ ਬੋਰਡਿੰਗ ਵੀ ਹੋਤੀ ਹੈ, ਕਾਲਜ ਸਕੂਲ ਜੋ ਵੀ
0: ਜੀ ਜੀ,
1: ਉਸਮੇ ਖਾਣਾ ਆਨਾ ਵੀ, ਤੋ ਬਾਪ ਬੋਲਤਾ ਦੇਖੋ ਬੇਟਾ ਕਿਰਾਇਆ ਮੈਂ ਦੇ ਦਿਆ ਹੂੰ ਔਰ ਯੇ ਜਿਤਨਾ ਭਾੜਾ ਹੈ ਵੋ ਵੀ ਰੂਮ ਕਾ ਵੀ ਦੇ ਦਿਆ ਹੂੰ, ਮੈਸ ਕਾ ਵੀ ਦੇ ਦਿਆ ਹੂੰ, ਔਰ ਤੁਮਾਰੇ ਆਨੇ ਜਾਨੇ ਕੇ ਬਸ ਕੇ ਪੈਸੇ ਵੀ ਸਾਰਾ ਹੋ ਗਿਆ। ਅਬ ਦੇਖਣਾ ਬੇਟਾ ਇਤਿਹਾਸ ਸੇ ਕਰਨਾ, ਨੈਕਸਟ ਮੰਥ ਮੇ ਤੁਮੇ ਫਿਰ ਮਿਲੇਂਗੇ ਇਤਨੇ ਪੈਸੇ, ਠੀਕ ਹੈ ਬੋਲਤਾ। ਅਬ ਉਸਕੇ ਬਾਅਦ ਕੁਛ ਖਰਾਬ ਦੋਸਤੋ ਕੀ ਸੋਬਤ ਮੇ ਦੋਸਤ ਮਿਲਤੇ, ਉਸਕੋ ਬੋਲਤੇ ਮੀਆਂ ਕਲ ਰਾਤ ਮੈਂ ਇੱਕ ਜਗ੍ਹਾ ਗਿਆ ਥਾ ਤਾਸ਼ ਖੇਲਾ, ਤੀਨ ਮਹੀਨੇ ਕਾ ਕਿਰਾਇਆ, ਤੀਨ ਮਹੀਨੇ ਕਾ ਮੁਝੇ ਮੈਸ ਕੇ ਪੈਸੇ ਮਿਲ ਗਏ। ਬੋਲਤਾ ਮੁਝੇ ਵੀ ਲੈ ਚਲ ਯਾਰ, ਐਸੀ ਜਗ੍ਹਾ ਜਾ ਤੀਨ ਤੀਨ ਮਹੀਨੇ ਕੇ, ਅਬ ਯੇ ਜਾ ਕੇ ਖੇਲਨੇ ਲਗਤਾ, ਅਬ ਜੋ ਮਹੀਨੇ ਕੇ ਪੈਸੇ ਰਹਤੇ ਉਸਮੇ ਉੜਾ ਦੇਤਾ ਹੂੰ, ਅਬ ਪੈਸੇ ਆਪਕੋ ਕਿਆ ਪਰੇਸ਼ਾਨ, ਅਬ ਟੈਲੀਗ੍ਰਾਮ ਦੇਣਾ ਚਾਹਤਾ ਬਾਪਕੋ, ਤੋ ਟੈਲੀਗ੍ਰਾਮ ਕੇ ਲੀਏ ਵੀ ਹਿਸਾਬ ਕਿਤਾਬ ਕੇ ਪੈਸੇ ਦੇਣਾ, ਕਿਉਂਕਿ ਏਕ ਲਫ਼ਜ਼ ਵੀ ਪੜ ਗਿਆ, ਏਕ ਅਕਸ਼ਰ ਪੜ ਗਿਆ, ਤੋ ਉਸਕੇ ਪੈਸੇ ਅਲਗ
0: ਜੀ ਜੀ।
1: ਤੋ ਬਾਪਕੋ ਹੱਥ ਕੀਤਾ, ਤੀਨ ਵਰਡੋ ਮੇ ਟੈਲੀਗ੍ਰਾਮ ਲਿਖਤਾ, ਨੋ ਮਨੀ ਨੋ ਫਨ ਯੂਰ ਸਨ।
0: ਕਿਆ ਬਾਤ ਹੈ, ਕਿਆ ਬਾਤ ਹੈ,
1: ਨੋ ਮਨੀ ਨੋ ਮਨੀ ਨੋ ਫਨ ਯੂਰ ਸਨ। ਤੋ ਬਾਪਕੋ ਜਬ ਟੈਲੀਗ੍ਰਾਮ ਮਿਲਤਾ, ਤੋ ਬਾਪ ਉਸਕੀ ਬੀਵੀ ਕੋ ਯਾਨੀ ਉਸਕੀ ਪਤਨੀ ਕੋ ਬੋਲਤਾ, ਲਗਤਾ ਹੈ ਭਗਵਾਨ ਯੇ ਕੋਈ ਖਰਾਬ ਆਦਤੋ ਮੇ ਪੜ ਗਿਆ ਹੈ, ਮੈਂ ਵੀ ਇਸਕਾ ਬਾਪ ਹੂੰ, ਇਸਨੇ ਮੁਝੇ ਤੀਨ ਤੀਨ ਵਰਡ ਲਿਖੇ ਹੈ ਟੈਲੀਗ੍ਰਾਮ ਮੇ, ਮੈਂ ਵੀ ਤੀਨ ਹੀ ਜਵਾਬ ਦੂੰਗਾ। ਤੋ ਬੀਵੀ ਪਤਨੀ ਪੁਛਤੀ, ਕਿਆ ਲਿਖਾ ਉਸਨੇ ਮੇਰੇ ਬੇਟੇ ਨੇ, ਜਦੋਂ ਤੁਹਾਡਾ ਬੇਟਾ ਨੇ ਲਿਖਾ ਹੈ ਨੋ ਮਨੀ ਨੋ ਫਨ ਪਰਸਨ, ਤੁਮ ਕਿਆ ਜਵਾਬ ਦੋਗੇ? ਮੈਂ ਜਵਾਬ ਦੂੰਗਾ, ਵੇਰੀ ਸੈਡ ਵੇਰੀ ਬੈਡ ਯੋਰ ਡੈਡ।
0: ਵਾਹ, ਕਿਆ ਬਾਤ, ਕਿਆ ਬਾਤ, ਕਿਆ ਬਾਤ, ਚਲੋ
1: ਥੈਂਕ ਯੂ, ਸ਼ੁਕਰੀਆ।
0: ਸੋ ਦੋਸਤੋ, ਮੈਂ ਗੱਲ ਕਰ ਰਿਹਾ ਸੀ ਕਿ ਖੁਸ਼ੀਆਂ ਵੰਡਿਆ ਕਰੋ ਦੋਸਤਾਂ ਮਿੱਤਰਾਂ ਦੇ ਨਾਲ, ਖੁਸ਼ੀਆਂ ਇੱਦਾਂ ਹੁੰਦੀਆਂ। ਉਹ ਕਹਿੰਦੇ ਵੀ ਜਿੱਦਾਂ ਤੁਸੀਂ ਬੈਂਕ ਦੇ ਵਿੱਚ ਕੁਝ ਜਮ੍ਹਾਂ ਕਰਾਓਗੇ ਤਾਂ ਫਿਰ ਹੀ ਰਿਟਰਨ ਤੁਹਾਨੂੰ ਆਊਗੀ ਨਾ। ਸੋ ਖੁਸ਼ੀਆਂ ਇੱਦਾਂ ਹੀ ਹੈ, ਜਿੱਦਾਂ ਖੁਸ਼ੀਆਂ ਵੰਡੋਗੇ ਨਾ ਤੁਹਾਨੂੰ ਦੁਆਵਾਂ ਮਿਲਣਗੀਆਂ ਦੋਸਤਾਂ ਮਿੱਤਰਾਂ ਦੀਆਂ, ਖੁਸ਼ੀਆਂ ਉਦਾਂ ਰਿਟਰਨ ਹੋਣਗੀਆਂ। ਸੋ ਕਹਿੰਦੇ ਵੀ ਖੁਸ਼ੀਆਂ ਵੰਡੋਗੇ ਤੇ ਦੁਆਵਾਂ ਮਿਲਣਗੀਆਂ, ਤੇ ਜੇ ਚੱਲੋਗੇ ਤੇ ਰਾਹਾਂ ਮਿਲਣਗੀਆਂ, ਤੇ ਜੇ ਰੁਕੋਗੇ ਤਾਂ ਸਲਾਹਾਂ ਮਿਲਣਗੀਆਂ। ਸੋ ਖਿਆਲ ਰੱਖਿਆ ਕਰੋ ਆਪਣੀ ਆਪਣੀ ਜ਼ਿੰਦਗੀ ਦਾ, ਖੁਸ਼ ਰਹੋ। ਹੁਣ ਟਾਈਮ ਸਾਡੇ ਪ੍ਰੋਗਰਾਮ ਦੀ ਸਮਾਪਤੀ ਦਾ ਹੋ ਗਿਆ, ਮਿਲਾਂਗੇ ਸੋਮਵਾਰ ਕਿਸੇ ਨਵੇਂ ਪ੍ਰੋਗਰਾਮ ਦੇ ਨਾਲ। ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ।

0: Hello AM, serving Brampton, Mississauga, Toronto, the GTA, and the world at am530.ca.
1: ਪੰਜਾਬੀ ਲਹਿਰਾਂ
2: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ। ਕਾਲ ਕਰੋ 905-840-7135-905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: SS Lawn Care ਤੁਹਾਡੀ lawn ਦੀ ਸੰਭਾਲ ਦੇ ਲਈ best choice. ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ sod install ਕਰਵਾਉਣੀ ਚਾਹੁੰਦੇ ਹੋ, seasonal grass cutting, fertilizer, weed ਦੀ treatment ਅਤੇ ਹਰ ਇੱਕ ਕਿਸਮ ਦੀ lawn ਦੀ ਮੁਰੰਮਤ ਦੇ ਲਈ ਤਿਆਰ ਹਨ. flower bed ਬਣਵਾਓ ਜਾਂ ਸਾਫ ਕਰਵਾਓ ਅਤੇ plants ਦੀ trimming ਵੀ ਕਰਦੇ ਹਨ, ਚਾਹੇ ਹੋਵੇ residential, commercial ਜਾਂ farm house ਦਾ ਕੰਮ. ਅੱਜ ਹੀ call ਕਰੋ 437-655-1984 437-655-1984. ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 647-504-1557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ.
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ. ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ. ਕਾਰ ਐਕਸੀਡੈਂਟ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ. ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ. ਕੰਟੈਕਟ ਅਸ ਐਟ bridgemohan.com.
5: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ. ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ.
6: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ. ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000.
3: ਕਿਸੇ ਨੇ ਵੀ ਅਗਰ ਕਾਰ, ਵੈਨ, ਐਸਯੂਵੀ ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ. ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ. ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ. ਸੋ ਕਾਰ, ਵੈਨ, ਐਸਯੂਵੀ ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800 905-828-5800 ਤੇ ਕਾਲ ਕਰੋ. ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ. ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ. ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ, 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ. ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ. ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ. IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋਰ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 to 8. 905-204-1313 905-204-1313. ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ. ਟੈਕ ਸਪਿਰਿਟ 905-621-4100. ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ. ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ.
7: ਜੇ ਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ। ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 6475104-1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040।

ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਤੁਹਾਡਾ ਸਾਥ ਰਹੇਗਾ। ਬਈ ਕਿਵੇਂ ਹੋ, ਕੀ ਬਣ ਰਿਹਾ, ਠੀਕ ਠਾਕ, ਬੱਲੇ ਬੱਲੇ ਇੰਜੋਏ ਕਰ ਰਹੇ ਹੋ ਆਪਣੀ ਇਸ ਪਿਆਰੀ ਸੋਹਣੀ ਖੂਬਸੂਰਤ

0: ਅਵੀਵਾ ਕਿਆ ਬਾਤ ਹੈ, ਰੌਣਕ ਮੇਲਾ ਪੰਜਾਬੀ ਲਹਿਰ ਨਾਲ ਲੱਗ ਚੁੱਕਿਆ ਸ਼ੁਰੂ ਹੈ ਪ੍ਰੋਗਰਾਮ ਤੇ ਤੁਹਾਡੇ ਨਾਲ ਗੱਲਾਂ ਬਾਤਾਂ, ਤੁਹਾਡਾ ਹਾਲ ਚਾਲ ਅਸੀਂ ਪੁੱਛਾਂਗੇ, ਸਾਡਾ ਹਾਲ ਚਾਲ ਤੁਸੀਂ ਪੁੱਛੋ, ਇਕੱਠੇ ਇੱਕ ਦੂਜੇ ਦਾ ਸਾਥ ਦਿੰਦੇ ਹਾਂ ਕਿ ਨਹੀਂ। ਸਾਥ ਦੇਣਾ ਜ਼ਰੂਰੀ ਹੈ ਯਾਰ, ਹੁਣ ਸਾਥ ਨਾ ਹੋਵੇ ਬੰਦੇ ਦੇ ਕੋਲ ਤਾਂ ਫਿਰ ਹੈ ਕੀ ਆ। ਸੋ ਲੈਟਸ ਹੈਵ ਅ ਗੁੱਡ ਟਾਈਮ, ਇੰਜੋਏ ਕਰਦੇ ਹਾਂ ਅਤੇ ਹੱਸਦੇ ਹਾਂ, ਖੇਡਦੇ ਹਾਂ, ਨੱਚਦੇ ਹਾਂ, ਗਾਉਂਦੇ ਹਾਂ, ਭੰਗੜੇ ਪਾਉਂਦੇ ਹਾਂ। ਪਾਓ ਭੰਗੜੇ ਕਰੋ, ਦਿਲ ਰਾਜ਼ੀ ਵੀ ਸੜਦਿਆਂ ਨੂੰ ਸੜਨ ਦਿਓ, ਜਿਹਦਾ ਦਿਲ ਖੁਸ਼ ਹੋਵੇ ਉਹੀ ਹੱਸਦਾ ਤੇ ਜਿਹਨੂੰ ਨੱਚਣੇ ਦਾ ਚਾਅ ਉਹੀ ਨੱਚਦਾ। ਵਾਹ, ਸੋ ਇੰਜੋਏ ਕਰਦੇ ਹਾਂ ਅਤੇ ਕੋਸ਼ਿਸ਼ ਇਹੀ ਰਹਿੰਦੀ ਹੈ ਬਈ ਸਾਡੀ ਕਿ ਤੁਹਾਨੂੰ ਪੂਰਾ ਐਨ ਇੰਟਰਟੇਨ ਕਰਕੇ ਰੱਖੀਏ। ਤੁਸੀਂ ਵੀ ਕਹੋ ਕਿ ਨਾ ਵੀ ਯਾਰ ਤੁਹਾਡਾ ਪ੍ਰੋਗਰਾਮ ਸੁਣ ਕੇ ਨਾ ਵਾਕਈ ਆਨੰਦ ਬਹੁਤ ਆਇਆ, ਤੁਹਾਡਾ ਪ੍ਰੋਗਰਾਮ ਸੁਣ ਕੇ ਇੱਕ ਕਿਸਮ ਦਾ ਚਾਅ ਵੀ ਚੜਿਆ ਤੇ ਫਰਾਈਡੇ ਆ, ਵੀਕਐਂਡ ਦੀ ਸ਼ੁਰੂਆਤ ਤੁਸੀਂ ਸਾਡੇ ਨਾਲ ਕਰਦੇ ਹੋ, ਇੰਨਾ ਕੁ ਤਾਂ ਸਾਡਾ ਫਰਜ਼ ਬਣਦਾ ਕਿ ਤੁਹਾਨੂੰ ਪੂਰਾ ਐਨ ਜੋਸ਼ ਦੇ ਨਾਲ ਭਰ ਦਈਏ। ਕੀ ਪਲਾਨ ਨੇ ਯਾਰ, ਫਿਰ ਕਿੱਥੇ ਜਾ ਰਹੇ ਹੋ, ਕੀ ਕਰ ਰਹੇ ਹੋ, ਵਿਆਹ ਸ਼ਾਦੀਆਂ ਦੇ ਪਲਾਨ ਨੇ ਜਾਂ ਵੈਸੇ ਹੀ ਘੁੰਮਣ ਫਿਰਨ, ਯਾਰਾਂ ਦੋਸਤਾਂ ਫੈਮਿਲੀਜ਼ ਦੇ ਨਾਲ ਜਾ ਰਹੇ ਹੋ, ਸੋ ਕਰੋ ਸ਼ੇਅਰ ਯਾਰ ਥੋੜ੍ਹਾ ਸਾਡੇ ਨਾਲ ਕਿ ਕਿੱਥੇ ਜਾ ਰਹੇ ਹੋ, ਕੀ ਕਰ ਰਹੇ ਹੋ। ਐਂਡ ਸਾਡਾ ਤਾਂ ਐਤਕੀ ਕੁਛ ਨਹੀਂ, ਬਸ ਚਿੱਲ ਕਰਾਂਗੇ, ਠੀਕ ਹੈ। ਕਈ ਵਾਰ ਨਾ ਬੰਦੇ ਨੂੰ ਇਹ ਵੀ ਜ਼ਰੂਰੀ ਹੈ ਕਿ ਜਸਟ ਰਿਲੈਕਸ, ਕੁਛ ਬਾਹਲਾ ਨਾ ਕਰੋ, ਜ਼ਿੰਦਗੀ ਆਲਰੇਡੀ ਬਿਜ਼ੀ ਹੈ। ਇੱਕ ਤਾਂ ਸਮਰ ਦੇ ਵਿੱਚ ਫੰਕਸ਼ਨ ਨਹੀਂ ਮੁੱਕਦੇ, ਸੋ ਜਦੋਂ ਤੁਹਾਨੂੰ ਵਿਹਲ ਮਿਲਦਾ ਨਾ ਤਾਂ ਫਿਰ ਬੰਦਾ ਥੋੜ੍ਹਾ ਜਿਹਾ ਕਹਿੰਦਾ ਕਿ ਯਾਰ ਵਧੀਆ ਯਾਰ, ਆਰਾਮ ਨਾਲ ਸਵੇਰੇ ਉੱਠੀਏ, ਕੌਫੀ ਕੁਫੀ ਪੀਏ ਤੇ ਘਰੇ ਬਸ ਇੰਜੋਏ ਕਰੀਏ। ਸੋ ਚਲੋ ਕਰਦੇ ਹਾਂ ਇੰਜੋਏ ਤੇ ਅਸੀਂ ਤੁਹਾਡੇ ਨਾਲ ਗੱਲਾਂ ਬਾਤਾਂ ਮਾਰਦੇ ਹਾਂ। ਤੁਸੀਂ ਕੁਝ ਸੁਣਨ ਦੇ ਮੂਡ ਦੇ ਵਿੱਚ ਹੋ ਤਾਂ ਨੰਬਰ ਹੈ ਆਪਣਾ 9056733337 ਤੇ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। 905-673-3337 9056733337 ਆਪਣਾ ਨੰਬਰ ਹੈ, 9056733337। ਕੁਛ ਵੀ ਤੁਹਾਡਾ ਮੂਡ ਹੈ ਕਿ ਨਵੀਂ ਆਹ ਸੁਣਨਾ ਉਹ ਸੁਣਨਾ, ਬਸ ਦੱਸ ਦਿਓ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਲਈ ਲਾਈਏ ਤੁਹਾਡੇ ਮਨਪਸੰਦ ਦੇ ਕੁਝ ਇੱਕ ਗੀਤ ਤੇ ਫਿਰ ਇੰਜੋਏ ਕਰਦੇ ਹਾਂ। 905-673-3337 ਇਸ ਦੀ ਨੰਬਰ ਟੂ ਕਾਲ, ਇਹੀ ਨੰਬਰ ਰਹੇਗਾ ਆਪਣਾ ਠੀਕ 10 ਵਜੇ ਤੱਕ। 905-673-3337 9056733337। ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਫਰਾਈਡੇ ਨੂੰ ਥੋੜ੍ਹੇ ਆ ਚਮਕੀਲਾ ਸਾਹਿਬ ਵੀ ਤੁਹਾਨੂੰ ਸੁਣਾ ਦਈਏ, ਹੈ ਖਾਂਦੇ ਪੀਂਦਿਆਂ ਨੂੰ ਵੇਖ ਕੇ ਨਾ ਸੜੀਏ ਇਹ, ਪਰ ਥੋੜ੍ਹਾ ਗਾਣਾ ਹੈ ਵਧੀਆ, ਮੈਂ ਕਹਿੰਦਾ ਬਸ ਕਮਾਲ ਹੀ ਹੈ। ਬਟ ਫਰਾਈਡੇ ਨੂੰ ਥੋੜ੍ਹਾ ਹੁੰਦਾ ਨਾ ਕਿ ਕੰਨ ਕਰ ਗੱਲ ਸੁਣ ਮੱਖਣਾ, ਯਾਰੇ ਜ਼ਮੀਰ ਵਾਲ ਕੁੜੀ ਖੰਡ ਦਾ ਖੇਡਣਾ, ਥੋੜ੍ਹਾ ਉਦਾਂ ਦਾ ਲਾਉਂਦੇ ਹਾਂ ਯਾਰ। ਆਹਾ ਕਿਆ ਬਾਤ ਹੈ, ਹੁਣ ਬਣੀ ਗੱਲ। ਸੋ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ ਵਨ ਐਂਡ ਓਨਲੀ ਇੱਕੋ ਇੱਕ ਲਵਾਨਾ ਵੈਲਨੈਸ ਸਪਾ ਵਾਲਿਆਂ ਵੱਲੋਂ। ਜਿਹੜਾ ਬੰਦਾ ਲਵਾਨਾ ਸਪਾ ਤੇ ਚਲਾ ਗਿਆ ਨਾ, ਤੁਸੀਂ ਕਹੋਗੇ ਨਵੀਂ ਯਾਰ ਇੰਨੇ ਰਿਲੈਕਸ ਹੋ ਕੇ ਲਵਾਨਾ ਵਾਲਿਆਂ ਦੇ ਨਿਕਲੇ ਆ ਨਾ ਕਿ ਪਤਾ ਹੀ ਨਹੀਂ ਲੱਗਿਆ ਕਿਹੜੀ ਦੁਨੀਆ ਤੇ ਆ। ਸੋ ਲਵਾਨਾ ਵੈਲਨੈਸ ਸਪਾ 341 ਪਾਰਕਹਰਸਟ ਸਕੁਏਅਰ, ਏਅਰਪੋਰਟ ਰੋਡ ਅਤੇ ਸਟੀਲਸ ਦੇ ਕੋਰਨਰ ਤੇ। ਤੁਸੀਂ ਇੱਥੇ ਜਾਓ, ਆਰ ਐਮ ਟੀਜ਼ ਵੀ ਇੱਥੇ ਨੇ, ਤੁਸੀਂ ਅਗਰ ਮਸਾਜ ਕਰਾਉਣੇ ਆ ਮਸਾਜ ਕਰਵਾਓ, ਤੁਸੀਂ ਕਹਿ ਲਓ ਕਿ ਨਹੀਂ ਤੁਹਾਡੇ ਕੋਲ ਬੈਨੀਫਿਟ ਹੈਗੇ ਤਾਂ ਵੀ ਤੁਹਾਨੂੰ ਫਾਇਦਾ, ਇੱਥੇ ਜਾਓ। $80 ਦਾ ਮਸਾਜ 75 ਦੇ ਵਿੱਚ ਸਾਡਾ ਨਾਂ ਲੈ ਦਿਓ, 1 ਘੰਟੇ ਦਾ ਮਸਾਜ ਹੈ। ਮੈਂ ਕਹਿੰਦਾ ਸਾਰੀਆਂ ਤੁਹਾਡੀਆਂ ਮਸਲ ਪੇਨਸ ਜਿੰਨੀਆਂ ਨੇ ਸਾਰੀਆਂ ਦੂਰ ਕਰ ਦੇਣਗੇ। ਹਾਈਡਰਾ ਫੇਸ਼ਲ ਕਰਾਉਣਾ, ਇੱਕ ਤਾਂ ਵੀਕਐਂਡ ਹੈ, ਲੇਡੀਜ਼ ਨੂੰ ਹੁੰਦਾ ਕਿ ਥੋੜ੍ਹਾ ਯਾਰ ਨਿਖਾਰ ਲਈ ਆਪਣੇ ਆਪ ਨੂੰ। ਹਾਈਡਰਾ ਫੇਸ਼ਲ 150 ਵਾਲਾ ਸਾਡੇ ਰੈਫਰੈਂਸ ਤੇ $130 ਚ, ਲੇਜ਼ਰ ਹੇਅਰ ਰਿਮੂਵਲ $250 ਦੀ ਥਾਂ ਤੇ $200 ਚ, ਵੈਕਸਿੰਗ ਉਦਾਂ $120 ਫੁੱਲ ਬਾਡੀ ਤੇ ਸਾਡੇ ਨਾਮ ਨਾਲ $100 ਚ, ਅੰਡਰ ਆਰਮ ਫੇਸ਼ਲ ਕਿਉਂਕਿ ਹੁਣ ਬੀਚ ਬੂਚ ਦਾ ਸੀਜ਼ਨ ਹੈ ਤੇ ਅੰਡਰ ਆਰਮ ਫੇਸ਼ਲ $60 ਵਾਲਾ $50 ਦੇ ਵਿੱਚ, ਬੈਕ ਫੇਸ਼ਲ $80 ਵਾਲਾ $60 ਦੇ ਵਿੱਚ। ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਵੀ ਕਰਦੇ ਨੇ ਜੇ ਬੈਨੀਫਿਟਸ ਹੈਗੇ ਨੇ। ਬਹੁਤ ਹੀ ਵਧੀਆ ਤੇ ਐਕਸਪੀਰੀਅੰਸਡ ਥੈਰੇਪਿਸਟ ਨੇ। ਕਿਸੇ ਸਾਡੀ ਲੇਡੀਜ਼ ਨੇ ਪੋਸਟ ਨੇਟਲ ਮਸਾਜ ਕਰਾਉਣਾ, ਸਰਵਾਈਕਲ ਇਸ਼ੂ ਆ, ਕਿਸੇ ਨੂੰ ਮਸਲ ਸਟਿਫ ਨੇ, ਸਾਡੇ ਟਰੱਕਾਂ ਵਾਲੇ ਵੀਰ ਭੈਣ ਨੇ, ਤੁਹਾਡੀ ਬੈਕ ਪੇਨ ਸਾਇਟਿਕਾ ਬਹੁਤ ਦਰਦ ਕਰ ਰਹੀ ਹੈ ਤਾਂ ਇਹਨਾਂ ਕੋਲ ਜਾਓ, ਸਾਇਟਿਕਾ ਦੇ ਵੀ ਮਾਹਰ ਨੇ। ਸੋ ਹੈਲਥ ਹੈ ਤਾਂ ਵੈਲਥ ਹੈ, ਨਹੀਂ ਤਾਂ ਕੱਖ ਵੀ ਨਹੀਂ। ਲਵਾਨਾ ਵੈਲਨੈਸ ਸਪਾ 341 Parkhurst Square, Airport Road and Steels, laser hair removal bhi kar diya. The number hai 416-881-5385. And akul high-end machine ne lakhan dollar de value diya. Ek var pancho sahi, tusi kahunge navi yaar balle balle balle. ਇੱਥੇ ਆਏ ਤੇ ਜਦੋਂ ਨਿਕਲੇ ਆਏ ਲੱਗਿਆ ਕਿ ਕਿਸੇ ਹੋਰ ਹੀ ਦੁਨੀਆਂ ਦੇ ਆ ਸੋ ਲਵਾਨਾ ਵੈਲਨੈਸ ਸਪਾ ਸੋ ਸਟੂਡੀਓ ਚ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ ਕਾਲ ਤੁਹਾਡੀ ਆ ਰਹੀ ਸੀ ਤੇ ਕੱਟੀ ਗਈ ਨੋ ਪ੍ਰੋਬਲਮ ਦੁਬਾਰਾ ਤੋਂ ਕਰ ਲਿਓ ਅਸੀਂ ਇੱਥੇ ਹੀ ਆ ਕਿਤੇ ਨਹੀਂ ਜਾਂਦੇ ਅਗਲੇ 3 ਘੰਟੇ ਤੁਹਾਡੇ ਨਾਲ ਰੌਣਕ ਮੇਲਾ ਬਣਾ ਕੇ ਰੱਖਾਂਗੇ ਤੇ 9056733337 ਦੇ ਉੱਤੇ ਤੁਹਾਡੀ ਇੱਥੇ ਸਾਡੀ ਗੱਲਬਾਤ ਹੋ ਸਕਦੀ ਹੈ ਕੁਛ ਵੀ ਸੁਣਨਾ ਕੋਈ ਨਾ ਦੱਸ ਦਿਓ ਹੁਣ ਅੱਜ ਸੰਗਣਾ ਨਹੀਂ ਤੇ ਕਿਉਂਕਿ ਵੀਕਐਂਡ ਹੈ ਵੀਕਐਂਡ ਦੀ ਤਾਂ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਨੂੰ ਖੁਸ਼ ਕਰਕੇ ਹੀ ਤੋਰੀਏ ਲਾਉਣੇ ਆ ਤੇ ਅਮਰਜੋਤ ਜੀ ਦੀ ਵੀ ਆਵਾਜ਼ ਜਦੋਂ ਆਉਂਦੀ ਆ ਨਾ ਤਾਂ ਬੱਲੇ ਬੱਲੇ ਬਹਿਰਾ ਬਹਿਰਾ ਹੋ ਜਾਂਦੀ ਆ ਐਂਡ ਅੱਜ ਮੈਂ ਨਾ ਸਵੇਰੇ ਵੀ ਕੱਲ ਵੀ ਅਨਾਊਂਸ ਕੀਤਾ ਸੀ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਬਾਰੇ ਤੇ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦਾ ਨੰਬਰ ਵੀ ਅੱਜ ਕਾਫੀ ਸਾਡੇ ਸੱਜਣਾਂ ਨੇ ਲਿਆ ਤੁਸੀਂ ਨਾ ਇੱਥੇ ਜਾਓਗੇ ਸਾਡੇ ਇੱਕ ਵੀਰ ਇੱਥੇ ਗਏ ਅੱਜ ਕਹਿੰਦੇ ਨਵੀਂ ਯਾਰ ਇੰਨਾ ਉਹਨਾਂ ਨੂੰ ਕਹਿੰਦੇ ਕਹਿੰਦਾ ਵੀ ਮੈਨੂੰ 15 ਸਾਲ ਹੋ ਗਏ ਮੈਂ ਕੰਟਰੈਕਟਰ ਰੈਨੋਵੇਸ਼ਨ ਦਾ ਕੰਮ ਕਰਦਾ ਤੇ ਕਹਿੰਦੇ ਇੰਨਾ ਲਗਜ਼ਰੀ ਇੰਨਾ ਹਾਈ ਐਂਡ ਬਿਲਡਿੰਗ ਸਪਲਾਈ ਦਾ ਸਟੋਰ ਪਹਿਲੀ ਵਾਰ ਦੇਖਿਆ ਨਵਾਂ ਖੁੱਲਿਆ ਅੰਦਰ ਵੜੋਗੇ ਨਵੇਂ ਸਟੋਰ ਦੀ ਖੁਸ਼ਬੂ ਆਊਗੀ ਸੋ ਸਾਡੇ ਕੋਈ ਵੀ ਰੈਨੋਵੇਸ਼ਨ ਦੇ ਵਿੱਚ ਨੇ ਕੰਟਰੈਕਟਰਸ ਨੇ ਤੁਸੀਂ ਪਲੰਬਰ ਹੋ ਇਲੈਕਟ੍ਰੀਸ਼ੀਅਨ ਹੋ ਕਿਸੇ ਵੀ ਫੀਲਡ ਦੇ ਵਿੱਚੋਂ ਕੰਟਰੈਕਟਰ ਵਾਈਜ਼ ਫਲੋਰਿੰਗ ਦਾ ਕੰਮ ਕਰਦੇ ਹੋ ਇਹਨਾਂ ਕੋਲ ਜਾਓ 8005 ਡਿਕਸੀ ਰੋਡ ਸਟੀਲਸ ਐਂਡ ਡਿਕਸੀ ਦੇ ਕੋਰਨਰ ਤੇ ਹਰ ਇੱਕ ਪ੍ਰਾਈਸ ਬੀਟ ਕਰਨਗੇ ਬ੍ਰੈਂਪਟਨ ਚ ਡਿਲੀਵਰੀ ਫ੍ਰੀ ਹੈ ਪਲੰਬਿੰਗ ਸਪਲਾਈਜ਼ ਐਂਡ ਫਿਕਸਚਰਸ ਐਚਵੈਕ ਮਟੀਰੀਅਲਸ ਇਲੈਕਟ੍ਰੀਕਲ ਸਪਲਾਈਜ਼ ਫਲੋਰਿੰਗ ਐਂਡ ਟਾਇਲ ਪ੍ਰੋਡਕਟਸ ਡੋਰਸ ਟ੍ਰਿਮ ਮੋਲਡਿੰਗ ਡਰਾਈਵਾਲ ਇੰਸੂਲੇਸ਼ਨ ਟੂਲ ਹਾਰਡਵੇਅਰ ਵੈਨਿਟੀਜ਼ ਫਾਸੈਟਸ ਟੋਇਲੇਟ ਸਾਰਾ ਕੁਝ ਡਿਕਸੀ ਸਟੀਲਸ ਹਰ ਇੱਕ ਪ੍ਰਾਈਸ ਨੂੰ ਬੀਟ ਕੀਤਾ ਜਾਵੇਗਾ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ 8005 ਡਿਕਸੀ ਰੋਡ
1: 6479610585
0: ਫਰਾਈਡੇ ਦਾ ਹੈ ਆਪਣੇ ਬੰਦੇ ਨੀ ਹਟਦੇ ਸ਼ਿਫਟਾਂ ਤੁਹਾਨੂੰ ਤਾਂ ਚਾਹੇ 7 ਦਿਨ ਮਿਲ ਜਾਣਗੇ ਲਾ ਲਓਗੇ ਕਿ ਨਹੀਂ ਚਲੋ ਯਾਰ ਦੇਖੋ ਜ਼ਰੂਰੀ ਹੈ ਕਿਉਂਕਿ ਮਿਹਨਤ ਹੈ ਤਾਂ ਸਾਰਾ ਕੁਛ ਜੇ ਮਿਹਨਤ ਹੀ ਨਹੀਂ ਕਰਾਂਗੇ ਫਿਰ ਫਾਇਦਾ ਕੀ ਹੈ
1: ਹਾਂਜੀ ਹਾਂਜੀ ਬਿਲਕੁਲ ਬਿਲਕੁਲ ਭਾਜੀ
0: ਹੋਰ ਸੁਣਾ ਹੁਕਮ
1: ਕੋਈ
0: ਤੁਹਾਡਾ ਯਾਰ ਮਿੱਤਰ ਹੈ ਜਾਂ ਵੈਸੇ ਹੀ ਸੁਣਨਾ ਗਾਣਾ
1: ਨਹੀਂ ਵੈਸੇ ਸੁਣਨਾ ਹੈ ਕਾਫੀ ਪੁਰਾਣਾ ਸੀਗਾ ਇਹਨੇ ਹੁਣ ਨਿਊ ਵਰਜ਼ਨ ਵੀ ਇਹਦਾ ਆਇਆ ਆ
0: ਅੱਛਾ ਕਾਲਜ ਦੀ ਯਾਦ ਨੀ ਭੁੱਲਦੀ ਤੁਹਾਨੂੰ ਹੈ ਸਾਰਿਆਂ ਨੂੰ
1: ਬਿਲਕੁਲ
0: ਪਤਾ ਨੀ ਕੀ ਗੱਲ ਹੈ ਹੁਣ ਮੈਂ ਬਹੁਤ ਵਾਰ ਗੱਲ ਕੀਤੀ ਹੈ ਅਸੀਂ ਨਾ ਇੱਥੇ ਯੂਨੀਵਰਸਿਟੀਜ਼ ਦੇ ਵਿੱਚ ਪੜ੍ਹੇ ਆ ਅਸੀਂ ਉਹਨਾਂ ਨੀ ਮਿਸ ਕਰਦੇ ਜਿੰਨਾ ਤੁਸੀਂ ਲੋਕ ਕਰਦੇ ਹੋ ਜਿਹੜੇ ਸਾਡੇ ਸੱਜਣ ਮਿੱਤਰ ਜਿਹੜੇ ਇੰਡੀਆ ਚ ਪੜ੍ਹੇ ਆ ਤੁਹਾਡੀ ਕਾਲਜ ਦੀ ਲਾਈਫ ਵਾਕਈ ਮੈਨੂੰ ਲੱਗਦਾ ਕਿ ਥੋੜੀ ਜਿਹੀ ਜ਼ਿਆਦੇ ਵਧੀਆ ਸੀ ਸਾਡੇ ਨਾਲੋਂ
1: ਉਹ ਭਾਈ ਬਸ ਟਾਈਮ ਟਾਈਮ ਦੀ ਗੱਲ ਹੁੰਦੀ ਆ ਕੁਛ ਚੀਜ਼ਾਂ ਹੁੰਦੀਆਂ ਨੀ ਤਾਂ ਕਿ ਆਪਣੀ ਮੈਮਰੀਜ਼ ਵਧੀਆ ਹੁੰਦੀਆਂ ਲਾਈਫ ਵਿੱਚ ਉਹ

0: ਅਸੀਂ ਤਾਂ ਚਲੋ ਗਾਣਿਆਂ ਦੇ ਰਾਹੀਂ ਸੁਣੀਏ ਨੇ, ਸੌਖ ਹੈ। ਨੰਬਰ ਹੈ ਆਪਣਾ 9056733337, 9056733337, 905-673-3337 'ਤੇ ਗੱਲਬਾਤ ਆਪਣੀ ਹੋਵੇਗੀ। ਐਂਡ ਇੱਕ ਮੈਂ ਕਾਲ ਲੈਣ ਤੋਂ ਪਹਿਲਾਂ ਤੁਹਾਨੂੰ ਜ਼ਰੂਰ ਜਾਣਕਾਰੀ ਦੇਵਾਂ ਕਿ ਤੁਸੀਂ ਪੈਸ਼ਨ ਰੂਫਿੰਗ ਦੇ ਗੁਰਲਾਲ ਬਾਈ ਜੀ ਨੂੰ ਫੋਨ ਕਰੋ, ਅਗਰ ਨਵੀਂ ਰੂਫ ਲਗਵਾਉਣੀ ਹੈ, ਰੂਫ ਦੀ ਰਿਪੇਅਰ ਕਰਾਉਣੀ ਹੈ, ਗੱਲ ਕੀ ਰੂਫ ਦਾ ਕੋਈ ਵੀ ਕੰਮ ਹੈ, ਪੈਸ਼ਨ ਰੂਫਿੰਗ ਮੈਟਲ ਰੂਫ ਹੈ, ਕੋਈ ਗਟਰਸ ਤੁਹਾਡੇ ਫਿਕਸ ਹੋਣ ਵਾਲੇ ਆ, ਸੋਫਿਟਸ, ਫੇਸ਼ਾ, ਕੋਈ ਵੀ ਰੂਫ ਦੇ ਨਾਲ ਸੰਬੰਧਿਤ ਕੰਮ ਨਾ, ਗੁਰਲਾਲ ਬਾਈ ਜੀ ਨੂੰ ਮੈਂ ਬਹੁਤ ਯੂਜ਼ ਕੀਤਾ, ਮੇਰੇ ਯਾਰਾਂ ਨੇ ਵੀ ਯੂਜ਼ ਕੀਤਾ, ਮੇਰੇ ਫੈਮਿਲੀ ਨੇ ਵੀ ਯੂਜ਼ ਕੀਤਾ। ਸੋ ਗੁਰਲਾਲ ਭਾਅ ਜੀ, ਪੈਸ਼ਨ ਰੂਫਿੰਗ ਨੰਬਰ ਹੈ ਗੁਰਲਾਲ ਜੀ ਦਾ, 6479194194, 6479199413, 6479199413, 8600। ਹੈਲੋ,
1: ਹਾਂਜੀ ਬਾਈ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਬਾਈ ਜੀ, ਕੀ
1: ਹਾਲ ਆ? ਬਸ ਠੀਕ ਠਾਕ ਵਧੀਆ ਬਾਈ, ਤੁਸੀਂ ਸੁਣਾਓ ਕਿਦਾਂ ਜੀ?
0: ਬਹੁਤ ਵਧੀਆ ਸਰ,
1: ਵਧੀਆ ਨੇ ਭਾਈ। ਬਸ ਡਰਾਈਵ ਕਰ ਰਹੇ ਸੀ, ਤੁਹਾਡਾ ਪ੍ਰੋਗਰਾਮ ਸੁਣ ਰਹੇ ਸੀ ਗੱਡੀ 'ਚ ਬੈਠੇ।
0: ਕਿਆ ਬਾਤ ਹੈ!
1: ਤੇ ਜਿਵੇਂ ਜੋ ਤੁਹਾਡਾ, ਹਾਂਜੀ, ਜਿਵੇਂ ਬਾਈ ਜੀ ਨੇ ਗੱਲ ਕੀਤੀ ਵੀ ਕਾਲਜ, ਤੁਸੀਂ ਕਿਸੇ ਵੀ ਕਾਲਜ ਟਾਈਮ ਇੰਡੀਆ ਦਾ ਬਹੁਤ, ਉੱਥੇ ਵਾਲਾ ਭਾਜੀ ਕਾਲਜ ਬਹੁਤ ਵਧੀਆ ਹੁੰਦਾ। ਜਿਵੇਂ ਇੱਥੇ ਹੁਣ ਸਟੂਡੈਂਟ ਆਏ ਨੇ ਆਫਟਰ ਪਲੱਸ ਟੂ, ਤਾਂ ਮੈਂ ਉਹਨਾਂ ਨਾਲ ਗੱਲ ਚੱਲਦੀ ਹੁੰਦੀ, ਜਿਵੇਂ ਸਾਡੇ ਕੋਲ ਗੱਲਾਂ ਸੁਣਦੇ ਨੇ, ਉਹ ਕਹਿੰਦੇ ਨੇ ਵੀ ਇਸ ਬਹੁਤ ਕੁਛ ਮਿਸ ਕਰਤਾ ਵੀ ਇੱਥੇ ਜਿਹੜਾ ਆਫਟਰ ਪਲੱਸ ਟੂ ਸਿੱਧਾ ਇੱਥੇ ਕੈਨੇਡਾ ਆ ਗਏ। ਮਤਲਬ ਕੁਛ ਹੁੰਦੀਆਂ ਨੇ ਖੱਟੀਆਂ ਮਿੱਠੀਆਂ ਯਾਦਾਂ, ਹੁਣ ਜਿਵੇਂ ਕਾਲਜ ਜਾਣਾ, ਬੱਸਾਂ ਵਾਲਿਆਂ ਨਾਲ ਕਿਰਾਏ ਪਿੱਛੇ ਲੜਨਾ, ਮਤਲਬ ਉਹ ਕਾਫੀ ਕੁਛ ਹੁਣ ਉਹ ਯਾਦਾਂ ਬਣ ਕੇ ਰਹਿ ਗਿਆ।
0: ਅੱਛਾ, ਬੱਸਾਂ ਵਾਲਿਆਂ ਨਾਲ ਕਿਰਾਏ ਪਿੱਛੇ ਲੜਨਾ?
1: ਹਾਂਜੀ, ਮਤਲਬ ਜਿਵੇਂ ਸਟੂਡੈਂਟ ਹੁੰਦੇ ਵੀ ਅਸੀਂ ਕਿਰਾਇਆ ਨੀ ਦੇਣਾ ਹੈਗਾ, ਵੀ ਅਸੀਂ ਤਾਂ ਸਟੂਡੈਂਟ ਹਾਂ, ਤੁਹਾਨੂੰ ਕਿਰਾਇਆ ਨੀ ਦੇਣਾ।
0: ਅੱਛਾ, ਕੁਛ ਕੋਈ ਸੀਗਾ ਸਿਸਟਮ ਵੀ ਸਟੂਡੈਂਟ ਨੂੰ ਨਹੀਂ ਦੇਣਾ ਪੈਂਦਾ?
1: ਸਾਡੇ
0: ਵਰਗਿਆਂ ਨੇ ਤਾਂ ਗੋ ਬੱਸ ਤੇ ਚੜ ਜਾਣਾ, ਜਿਹੜਾ ਕਿਰਾਇਆ ਹੈਗਾ ਉਹ ਦੇਣਾ ਹੀ ਪੈਂਦਾ, ਨਾ ਲੜ ਸਕਦੇ ਆ ਕਿਸੇ ਨਾਲ।
1: ਨਸ਼ਾ ਪੱਤਾ ਬਹੁਤ ਸੋਹਣਾ, ਉਹ ਮਤਲਬ ਜਿਵੇਂ ਉਹਨਾਂ ਦੀ ਟਿਊਨ ਤੇ ਬਸ ਬਾਜ ਸੁਣ ਕੇ ਮੈਨੂੰ ਉਸ ਟਾਈਮ ਦਾ ਦੌਰ ਯਾਦ ਆਇਆ, ਆਪਣੇ ਟਾਈਮ ਦਾ ਸਾਡੇ ਉਸ ਟਾਈਮ, ਮਤਲਬ ਸੁਦੇਸ਼ ਕੁਮਾਰੀ ਜੀ ਤੇ ਆਪਣੇ ਇਹਨਾਂ ਪ੍ਰਵੀਨ ਭਾਟਾ ਹੁਣ ਦੌਰ ਸੀ, ਬਹੁਤ ਚੱਲਦੇ ਹੁੰਦੇ ਸੀ।
0: ਪ੍ਰਵੀਨ ਭਾਟਾ ਹੈ ਸਾਡੀ ਕਾਲਜ ਦੀ ਕੰਧ ਉੱਤੇ ਹਾਣੀਆਂ। ਜ਼ਰੂਰ ਵੀਰੇ, ਪੱਕਾ ਮੈਂ ਲਾਉਣਾ ਤੁਹਾਡੇ ਲਈ, ਤੇ ਇੰਜੋਏ ਕਰੋ, ਬਹੁਤ ਧੰਨਵਾਦ ਤੁਹਾਡੀ ਕਾਲ ਲਈ। ਥੈਂਕ ਯੂ ਵੀਰੇ, ਇੰਜੋਏ ਕਰੋ ਤੇ ਪ੍ਰੋਗਰਾਮ ਪੰਜਾਬੀ ਦਾ, ਵਧੀਆ ਯਾਰ, ਮੈਨੂੰ ਬਹੁਤ ਖੁਸ਼ੀ ਮਿਲਦੀ ਹੈ ਤੁਹਾਡੇ ਨਾਲ ਗੱਲਾਂ ਕਰਕੇ। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਟਰੱਕਾਂ ਦੇ ਨਵੇਂ ਟਾਇਰ ਪਵਾਉਣੇ ਆ, ਟਰੱਕ ਦੀ ਅਲਾਈਨਮੈਂਟ ਕਰਵਾਉਣੀ ਆ, ਟਰੱਕ ਦਾ ਓਇਲ ਚੇਂਜ ਕਰਾਉਣਾ, ਤੁਸੀਂ ਕਿੱਥੇ ਜਾਣਾ? ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ, ਮਿਲਟਨ ਦੇ ਵਿੱਚ ਨਵੀਂ ਲੋਕੇਸ਼ਨ ਖੁੱਲੀ ਹੈ, ਦੂਜੀ ਇਹਨਾਂ ਦੀ, ਸਟੀਓਜ਼ ਅਤੇ ਜੇਮਸਨੋ ਪਾਰਕਵੇ ਈਸਟ, 401 ਤੋਂ ਉੱਤਰ ਅਨਸਾਰ ਹੈ। ਜਿਹੜੇ ਬੰਦੇ ਜਾਣਗੇ ਵੀਕਐਂਡ ਤੇ, ਇਹ ਕਹਿੰਦੇ ਨਵੀਂ ਬਹੁਤ ਵੱਡਾ ਡਿਸਕਾਊਂਟ, ਚਾਹੇ ਨਵੇਂ ਟਾਇਰ ਪਵਾਉਣ, ਚਾਹੇ ਅਲਾਈਨਮੈਂਟ ਕਰਾਓ, ਚਾਹੇ ਓਇਲ ਚੇਂਜ ਟਰੱਕਾਂ ਦਾ। 10874 ਸਟੀਲਸ ਐਵਨਿਊ ਈਸਟ, 10874 ਸਟੀਲਸ ਐਵਨਿਊ ਈਸਟ, 6472346293, 6472346293, 6472346293 ਤੇ ਕਾਲ ਕਰੋ। ਹਾਂਜੀ, 6011 ਜੀ।
2: ਹਾਂਜੀ, ਸਤਿ ਸ੍ਰੀ ਅਕਾਲ ਜੀ, ਇੰਦਰਮੋਹਨ ਬੋਲ ਰਿਹਾ ਬਫਲੋ ਤੋਂ।
0: ਓ ਬੱਲੇ ਬੱਲੇ ਇੰਦਰਮੋਹਨ ਸਿੰਘ ਜੀ, ਕਿਵੇਂ ਹੋ?
2: ਹਾਂਜੀ, ਬਸ ਜੀ, ਮੈਨੂੰ 4.5 ਮਿੰਟ ਹੋ ਗਏ ਹੋਲਡ ਕਰਦੇ ਨੂੰ, ਕੋਈ ਗੱਲ ਨੀ, ਮੈਂ ਪਹਿਲੀ ਵਾਰ ਤੁਹਾਨੂੰ ਅਰਜ਼ ਕਰਨੀ ਹੈ, ਮੈਨੂੰ 10 ਮਿੰਟ ਸ਼ਾਇਦ ਲੱਗਣਗੇ ਘਰ ਪਹੁੰਚਣ ਨੂੰ। ਇੱਕ ਸ਼ਬਦ ਲਾ ਦਿਓ, ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ।
0: ਅੱਛਾ, ਸ਼ਬਦ ਲਾ ਦੀ?
2: ਹਾਂਜੀ, ਅਗਰ ਲਗਾ ਦਿਓ ਤੇ ਬੜੀ ਮਿਹਰਬਾਨੀ ਹੈ, ਮੇਰਾ ਮੂਡ ਕਰ ਰਿਹਾ, ਮੈਂ ਤੁਹਾਨੂੰ 4 ਮਿੰਟ ਤੋਂ ਹੋਲਡ ਕਰ।
0: ਚਲੋ, ਥੈਂਕ ਯੂ ਇੰਦਰਮੋਹਨ ਸਿੰਘ ਜੀ, ਬਹੁਤ ਸ਼ੁਕਰੀਆ ਤੁਹਾਡਾ।
2: ਹਾਂਜੀ, ਨਹੀਂ ਨਹੀਂ, ਪਲੀਜ਼, ਓਕੇ,
0: ਬਹੁਤ ਧੰਨਵਾਦ ਸਰ, ਸ਼ੁਕਰੀਆ। 6587, ਹੈਲੋ,
3: ਜਿਹੜਾ ਬੰਦਾ ਉੱਥੇ ਨਹੀਂ

0: ਬਣ ਕੇ ਆਇਆ ਨਾ ਵੀ ਮੈਂ ਆਪਦੇ ਜ਼ਿੰਦਗੀ ਦੇ 5 ਸਾਲ ਗੋਲਡਨ ਪੀਰੀਅਡ ਸਮਝਾਂ ਕਿ ਉਹ ਇੰਨੀਆਂ ਯਾਦਾਂ ਆਏ ਉਸ ਟਾਈਮ ਦੀਆਂ। ਤੁਸੀਂ ਹੋਸਟਲ ਰਹਿੰਦੇ ਹੋ, ਤੁਹਾਡੇ ਕੋਲ ਪੈਸੇ ਬੜੇ ਲਿਮਿਟਡ ਹੁੰਦੇ ਆ, ਤੁਸੀਂ ਉਸ 'ਚ ਬਜਟ ਕਰਦੇ ਹੋ ਆਪਦੇ ਆਪ ਨੂੰ, ਤੁਸੀਂ ਨਵੇਂ ਨਵੇਂ ਲੋਕਾਂ ਨਾਲ ਮਿਲਦੇ ਹੋ, ਯੂਥ ਫੈਸਟ ਹੁੰਦੇ ਆ, ਖੇਡਾਂ ਹੁੰਦੀਆਂ ਏ, ਕਾਲਜ 'ਚ ਕੰਪੀਟੀਸ਼ਨ ਹੁੰਦੇ ਆ, ਬੜਾ ਹੀ ਕੁਛ ਹੁੰਦਾ ਵੀ ਜਿਹੜੀਆਂ ਇੱਥੇ ਮੈਂ ਕੈਨੇਡਾ ਆ ਕੇ ਕਾਲਜ 'ਚ ਉਹ ਚੀਜ਼ਾਂ ਦੇਖੀਆਂ ਨੀਗੀਆਂ ਨਾ। ਇੱਥੇ ਆਉਂਦੇ ਸਾਰ ਬੱਚਿਆਂ ਨੂੰ ਗੱਡੀਆਂ ਮਿਲ ਜਾਂਦੀਆਂ, ਉੱਥੇ ਤੁਹਾਡੇ ਕੋਲ ਪੈਸੇ ਵੀ ਲਿਮਿਟਡ ਹੁੰਦੇ ਆ, ਤੁਸੀਂ ਫਿਰ ਵੀ ਕੰਟੀਨ ਵਗੈਰਾ ਤੋਂ ਖਾਂਦੇ ਹੋ, ਤੁਹਾਡੇ ਖਾਤੇ ਚੱਲਦੇ ਹੁੰਦੇ ਆ, ਉਹ ਅੰਕਲਾਂ ਨਾਲ ਤੁਹਾਡੀ ਲਿਹਾਜ, ਬੜਾ ਹੀ ਕੁਛ ਆ ਵੀ ਬਹੁਤ ਸੋਹਣਾ ਟਾਈਮ ਹੁੰਦਾ ਉਹ ਕਾਲਜ ਵਾਲਾ। ਤੇ ਬਾਕੀ ਨਟਖਟ ਜਿਹੜੀਆਂ ਆਪਾਂ ਸ਼ਰਾਰਤਾਂ ਕਰਦੇ ਹਾਂ ਕਾਲਜ ਟਾਈਮ, ਉਹ ਅਲੱਗ ਆ। ਮੈਂ ਵੀ ਬੜਾ ਮਿਸ ਕਰਦਾ, ਬਾਈ ਨੇ ਬਹੁਤ ਸੋਹਣਾ ਗਾਣਾ ਕਿਹਾ ਵੀ ਉਹ ਤੁਸੀਂ ਲਾ ਦਿਓ।
1: ਉੱਥੋਂ ਦਾ ਕਾਲਜ ਤੇ ਇੱਥੋਂ ਦਾ ਕਾਲਜ ਕਿਵੇਂ ਇੰਜੋਏ ਕੀਤਾ ਤੁਸੀਂ?
0: ਬਈ ਇੱਥੋਂ ਵਾਲੇ ਕਾਲਜ, ਪਹਿਲਾਂ ਤਾਂ ਇਹ ਕਿ ਉੱਥੇ ਕਾਲਜ ਹੈ ਹੀ ਬਹੁਤ ਵੱਡੇ ਵੱਡੇ ਹਨ,
1: ਅੱਗੇ
0: ਬਿਲਡਿੰਗ ਇਨਫਰਾਸਟ੍ਰਕਚਰ ਵਾਈਜ਼
1: ਜੀ।
0: ਉੱਥੇ ਜਿਹੜੇ ਪ੍ਰੋਫੈਸਰ ਆ ਉਹ ਐਕਚੁਅਲ ਪ੍ਰੋਫੈਸਰ ਇੱਦਾਂ ਕਿ ਮੋਸਟਲੀ PhD ਆ ਜਾਂ ਉਹਨਾਂ ਦੇ ਜਿਵੇਂ ਗੇਟ ਵਗੈਰਾ ਦੇ ਜਾਂ ਜਿਹੜੇ ਆਪਣੇ ਨੈਟ ਦੇ UGC ਦੇ ਪੇਪਰ ਹੁੰਦੇ ਆ ਉਹ ਕਲੀਅਰ ਕਰਕੇ ਬਣਿਆ। ਵੀ ਬਹੁਤ ਜਿਵੇਂ ਹੁਣ ਮੈਂ MSc ਫਿਜ਼ਿਕਸ ਕੀਤੀ ਆ ਨਾ ਇੰਡੀਆ, ਤੇ ਮੇਰੇ ਪ੍ਰੋਫੈਸਰ ਸੀਗੇ ਕੋਈ IIT ਦਿੱਲੀ ਤੋਂ ਸੀਗਾ PhD, ਤੇ ਇੱਕ ਦੋ ਪ੍ਰੋਫੈਸਰ ਮੇਰੇ ਸੀਗੇ ਉਹ ਜਿਨ੍ਹਾਂ ਨੇ ਵੀ ਨੋਬਲ ਲੋਰੇਟ ਪ੍ਰੋਫੈਸਰਾਂ ਨਾਲ ਕੰਮ ਕੀਤਾ ਵੀ ਜਿਨ੍ਹਾਂ ਨੇ ਨੋਬਲ ਪੁਰਸਕਾਰ ਮਿਲੇ ਵੇ ਉਹਨਾਂ ਦੇ ਉਹ ਸ਼ਾਗਿਰਦ ਸੀਗੇ, ਤੇ ਉਹ ਚੀਜ਼ਾਂ ਮਗੇ ਬੜੀਆਂ ਵਧੀਆ ਸੀਗੀਆਂ ਵੀ ਨੌਲੇਜੇਬਲ ਵੀ ਬੜਾ ਕੁਛ ਸੀਗਾ। ਤੇ ਬਾਕੀ ਹੈ ਕਿ ਯੂਥ ਫੈਸਟ ਵਗੈਰਾ ਬਹੁਤ ਵੱਡੇ ਲੈਵਲ ਤੇ ਹੁੰਦੇ ਆ ਕਿਉਂਕਿ ਆਪਣੇ ਉੱਥੇ ਪਾਪੂਲੇਸ਼ਨ ਬਹੁਤ ਆ ਹਨਾ, ਕਾਲਜਸ 'ਚ ਕੰਪੀਟੀਸ਼ਨ ਬਹੁਤ ਆ, ਅੱਗੇ ਗਾਂ ਦੀ ਗਾਂ ਕਾਲਜਸ ਜਿਵੇਂ ਹੁਣ ਖਾਲਸਾ ਕਾਲਜ ਅੰਮ੍ਰਿਤਸਰ ਆ, DAV ਜਲੰਧਰ ਆ, ਉਹ ਵੀ ਵੱਡੇ ਵੱਡੇ ਕਾਲਜਸ ਆ ਜਿਹੜੇ ਯੂਨੀਵਰਸਿਟੀਆਂ ਦੇ ਲੈਵਲ ਦੇ ਹੀ ਆ ਆਲਮੋਸਟ।
1: ਇੱਕ ਨਾ ਨਾਲੇ ਚਲੋ ਉੱਥੇ ਤੁਸੀਂ ਹੁਣ ਮਾਂ ਬਾਪ ਦੇ ਪੈਸੇ ਮਾਂ ਬਾਪ ਦੇ ਸਿਰ ਉੱਤੇ ਬੜੀ ਐਸ਼ ਕੀਤੀ, ਇੱਥੇ ਆ ਕੇ ਫਿਰ ਪਤਾ ਕੀ ਯਾਰ ਕਿੰਨਾ ਖਰਚਾ।
0: ਹਾਂਜੀ ਹਾਂਜੀ ਵੀਰੇ,
1: ਉੱਥੇ ਵੈਸੇ ਯਾਰ ਕਾਲਜ ਦੀ ਟਿਊਸ਼ਨ ਕਿੰਨੇ ਕੁ ਸਾਲ ਦੀ ਕਿੰਨੀ ਹੁੰਦੀ ਆ?
0: ਨਵੀਂ ਵੀਰੇ ਮਗੇ ਡਿਪੈਂਡ ਕਰਦਾ ਤੁਸੀਂ ਕਿਹੜਾ ਪ੍ਰੋਗਰਾਮ ਕਰਦੇ। ਜਿਵੇਂ ਮੈਂ ਮਾਸਟਰਸ ਕੀਤੀ ਹੈ ਫਿਜ਼ਿਕਸ ਦੇ ਵਿੱਚ, ਤਾਂ ਜਿਹੜਾ ਮੇਰਾ ਕਾਲਜ ਸੀਗਾ ਉਹ ਸੀਗਾ ਜਿਵੇਂ ਆਪਾਂ ਕਹੀਏ ਗਵਰਨਮੈਂਟ ਸਬਸਿਡਾਈਜ਼ਡ, ਵੀ ਹਾਫ ਜਿਹੜੀ ਸੈਲਰੀ ਆ ਉਹ ਗਵਰਨਮੈਂਟ ਦਿੰਦੀ ਸੀ ਪ੍ਰੋਫੈਸਰਾਂ ਨੂੰ, ਤੇ ਕੁਛ ਪ੍ਰਾਈਵੇਟ ਜਿਹੜਾ ਵੀ ਸ਼ੇਅਰ ਹੋਲਡਰ ਆ ਵੀ ਉਹ ਦਿੰਦਾ ਸੀ। ਉਸ ਕਰਕੇ ਸਾਡੀ 40,000-45,000 ਸਾਲ ਦੀ ਫੀਸ ਹੁੰਦੀ ਸੀ। ਬਾਕੀ ਤੁਸੀਂ ਹੋਸਟਲ ਦਾ ਲਾ ਲਓ ਸਾਲ ਦਾ 55,000-60,000 ਵੀ ਲੱਖ ਕੁ ਰੁਪਇਆ ਮਗੇ ਸਾਲ ਦਾ ਮੰਨ ਕੇ ਚੱਲੋ ਲੱਗਦਾ ਸੀ। ਜੇ ਕੋਈ ਬੀਟੈਕ ਕਰਦਾ ਸੀ ਉਹਦੀ ਮਗੇ ਸਾਲ ਦਾ ਡੇਢ
1: ਸਾਲ ਦਾ ਲੱਖ, ਫਿਰ ਵੀ ਯਾਰ ਕੰਪੇਅਰ ਟੂ ਇੱਥੇ ਬਹੁਤ ਸਸਤਾ।
0: ਬਿਲਕੁਲ ਬਈ ਬਹੁਤ ਸਸਤਾ, ਪਰ ਇੱਥੇ ਆ ਨਾ ਬਈ ਨਵੀਂ ਵੀਰੇ ਉੱਥੇ ਲੱਖ ਰੁਪਇਆ ਜਿਵੇਂ ਮੰਨ ਲਓ ਮਡਿਓਕਰ ਫੈਮਿਲੀ ਲਈ, ਜਿਹਦੇ ਤਾਂ ਚਲੋ ਗਵਰਨਮੈਂਟ ਜੋਬ ਤੇ ਆ ਜਾਂ ਵੀ ਚੰਗੀ ਜਾਇਦਾਦ ਵਾਲਾ ਬੰਦਾ ਉਹਨੂੰ ਨੀ ਮਹਿਸੂਸ ਹੁੰਦਾ, ਪਰ ਉੱਥੇ ਲੱਖ ਰੁਪਇਆ ਬਣਾਉਣਾ ਬਹੁਤ ਔਖਾ।
1: ਹਾਂ ਨਹੀਂ ਉਹ ਤਾਂ ਹੈ ਤੁਹਾਡੀ ਗੱਲ, ਬਿਲਕੁਲ ਬਿਲਕੁਲ ਬਿਲਕੁਲ।
0: ਚਲੋ ਬੜਾ ਬਹੁਤ ਬੈਸਟ ਲਾਈਫ ਆ ਜੀ ਬੰਦੇ ਨੂੰ, ਹਰੇਕ ਨੂੰ ਮੈਂ ਤਾਂ ਕਹਿੰਦਾ ਵੀ ਜਿਹੜਾ ਪਲੱਸ ਟੂ ਕਰਕੇ ਆਉਂਦਾ ਵੀ ਵੀਰ ਜੇ ਤੁਸੀਂ ਰੋਕ ਸਕਦੇ ਹਾਂ ਨਾ
1: ਗੱਲਬਾਤ ਥੋੜੀ ਸਾਡੀ ਹੋ ਰਹੀ ਹੈ, ਤੇ ਰਾਜਧਾਨੀ ਦਾ

0: patients in GTA. For more information, visit rajdhanisweets.ca.
1: क्या बात है राजधानी स्वीट्स डॉट सी ए तुसी राजधानी ते एक बार गेड़ा जरूर जरूर जरूर लगाओ ते मैं मल्ली टेंट सर्विसेज दा भी नंबर दवा मल्ली टेंट जे तुसी हुण व्याह शादियां लई किसी भी अखंड पाठ साहब लई तुसी टेंट लवाउणे अपने घर तो मल्ली टेंट कोल छोटे तो लैके वड्डे साइज दे सारे टेंट अवेलेबल ने 1500 ਬੰਦਿਆਂ ਤੱਕ ਦੀ ਕਪੈਸਿਟੀ ਮੱਲੀ ਟੈਂਟ ਸਰਵਿਸਿਸ ਇਹਨਾਂ ਕੋਲ ਡਾਂਸ ਫਲੋਰ ਵੀ ਨੇ ਟੇਬਲ ਵੀ ਹੈ ਚੇਅਰਾਂ ਵੀ ਹੈ ਸਟੇਜ ਵੀ ਹੈ ਲਗਜ਼ਰੀ ਪੋਰਟੇਬਲ ਵਾਸ਼ਰੂਮ ਵੀ ਹੈ ਤੁਸੀਂ ਜ਼ਰੂਰ ਇੱਕ ਵਾਰ ਪਹੁੰਚੋ ਐਂਡ ਮੱਲੀ ਟੈਂਟ 6479992569 6479992569 ਦੇ ਉੱਤੇ ਤੁਸੀਂ ਮੱਲੀ ਟੈਂਟ ਸਰਵਿਸਿਸ ਨਾਲ ਕਾਲ ਕਰੋ ਐਂਡ ਇੱਕ ਮੈਂ ਤੁਹਾਨੂੰ ਐਚ ਕੇ ਮੂਵਰਸ ਦਾ ਨੰਬਰ ਵੀ ਦੇ ਦੇਵਾਂ ਜਿਨ੍ਹਾਂ ਨੇ ਨਵਾਂ ਘਰ ਲਿਆ ਇੱਕ ਟੋਪ ਦੀ ਬੜੀ ਕਮਾਲ ਦੀ ਮੂਵਿੰਗ ਕੰਪਨੀ ਦੀ ਭਾਲ ਚੋਂ ਨਾ ਤਾਂ ਐਚ ਕੇ ਮੂਵਰਸ ਇਹ ਸਭ ਤੋਂ ਪੁਰਾਣੀ ਮੂਵਿੰਗ ਕੰਪਨੀ ਆਪਣੀ ਕਮਿਊਨਿਟੀ 'ਚ ਬਹੁਤ ਹੀ ਪ੍ਰੋਫੈਸ਼ਨਲ ਅਤੇ ਇੱਕ ਮੇਨ ਗੱਲ ਇਹ ਹੈ ਕਿ ਇਹਨਾਂ ਕੋਲ ਸਟੋਰੇਜ ਵੀ ਅਵੇਲੇਬਲ ਹੈ ਜੇ ਤੁਹਾਡੀ ਕਲੋਜ਼ਿੰਗ ਜਾ ਕੇ 5-6 ਮਹੀਨਿਆਂ ਨੂੰ ਹੈ ਨਾ ਤਾਂ ਸਟੋਰੇਜ ਵੀ ਇਹਨਾਂ ਕੋਲ ਅਵੇਲੇਬਲ ਹੈ ਸੋ ਤੁਸੀਂ ਸਮਾਨ ਆਪਣਾ ਸਟੋਰ ਕਰ ਲਓ 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704 416-524-6704

0: ਯਾਦਾਂ ਨਹੀਂ ਭੁੱਲੇ ਕਾਲਜ ਟਾਈਮ ਦੀਆਂ? ਹੋਰ ਕਿਹੜੇ ਕਿਹੜੇ ਸਾਡੇ ਸੱਜਣ ਮਿੱਤਰ ਨੇ ਜਿਹੜੇ ਨਹੀਂ ਭੁੱਲੇ ਯਾਦਾਂ ਕਾਲਜ ਟਾਈਮ ਦੀਆਂ? ਕਾਲਜ ਦੇ ਵਿੱਚ ਕੀਤੀਆਂ ਬੰਕ ਕਲਾਸਾਂ, ਦੋਸਤੀਆਂ ਕਈ ਬਣੀਆਂ ਕਈ ਟੁੱਟੀਆਂ, ਕੋਈ ਫੇਵਰੇਟ ਟੀਚਰ, ਪਹਿਲਾ ਪਿਆਰ, ਤੇ ਬੜਾ ਯਾਰ ਦੇਖੋ ਜਿਵੇਂ ਕੁਝ ਕਵੀਰ ਹੁਣ ਇੱਕ ਬਾਈ ਦੀ ਕਹਿ ਕੇ ਗਏ ਆ ਕਿ ਨਵੀਂ ਯਾਰ ਇੱਥੇ ਵੀ ਪੜ੍ਹੇ ਆ ਕਾਲਜ ਦੇ ਵਿੱਚ, ਬਟ ਜਿਹੜਾ ਉਹ 5 ਸਾਲ ਦਾ ਸਮਾਂ ਸੀਗਾ ਬਸ ਬੱਲੇ ਬੱਲੇ ਉਹਦੀ ਕੋਈ ਰੀਸ ਨਹੀਂ। ਸੋ ਨੰਬਰ ਆਪਣਾ 905-673-3337 ਗੱਲ ਕੀਤੀ ਹੋਈ ਆਪਾਂ ਪਹਿਲਾਂ ਇਹਨੋ, ਬਟ ਥੋੜ੍ਹੀ ਜਿਹੀ ਡਿਸਕਸ਼ਨ ਕਰਦੇ ਆ ਯਾਰ, ਹੁਣ ਗੱਲਾਂ ਤੁਰੀ ਪਈਆਂ ਕਿ ਦੋ ਤਿੰਨ ਚੀਜ਼ਾਂ ਮੈਂ ਤੁਹਾਨੂੰ ਪੁੱਛਾਂਗਾ। ਪਹਿਲਾਂ ਮਨਜੀਤ ਥੋੜ੍ਹਾ ਲੈ ਲਈਏ ਅਪਲਾਇੰਸ ਜੰਕਸ਼ਨ ਤੋਂ, ਮਨਜੀਤ ਸਾਡੇ ਨਾਲ ਨੇ। ਮਨਜੀਤ ਜੀ ਕਿਵੇਂ ਹੋ?
1: ਬਸ ਵਧੀਆ ਨਵੀਂ, ਤੇ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ
0: ਅਪਲਾਈ। ਮਨਜੀਤ ਤੁਸੀਂ ਕਾਲਜ ਇੰਡੀਆ 'ਚ ਪੜ੍ਹੇ ਹੋ?
1: ਹਾਂਜੀ ਨਵੀਂ, ਮੈਂ ਇੰਜੀਨੀਅਰ
0: ਹਾਂ। ਉਹ ਬੱਲੇ ਤੁਹਾਡੇ ਮਨਜੀਤ ਇੰਜੀਨੀਅਰ, ਕਿਆ ਬਾਤ ਹੈ। ਨਹੀਂ ਮੈਂ ਪੁੱਛ ਰਿਹਾ ਸੀ ਕਿ ਯਾਰ ਜਿਹੜੇ ਹੁਣ ਬਹੁਤ ਸਾਰੇ ਮੈਨੂੰ ਕਾਲਾਂ ਵੀ ਆ ਰਹੀਆਂ ਨੇ, ਜਿਹੜਾ ਇੰਡੀਆ ਦਾ ਕਾਲਜ ਪੰਜਾਬ ਦਾ ਕਾਲਜ ਯਾਰ ਉਹ ਇੰਨਾ ਸਾਰੇ ਮਿਸ ਕਿਉਂ ਕਰਦੇ ਆ? ਮੈਂ ਕਹਿ ਰਿਹਾ ਸੀ ਕਿ ਅਸੀਂ ਇੱਥੇ ਯੂਨੀਵਰਸਿਟੀ 'ਚ ਪੜ੍ਹਿਆ, ਇਸ ਤਾਂ ਬੜਾ ਯਾਦ ਨਹੀਂ ਕਰਦੇ ਉਹਨਾਂ ਨੂੰ।
1: ਨਵੀਂ ਉੱਥੇ ਨਾ ਕਾਲਜ ਦੀ ਵਾਈ ਵੀ ਡਿਫਰੈਂਟ ਆ। ਇੱਕ ਤਾਂ ਮਤਲਬ ਕਿ ਬੰਦਾ 1500-2000 ਰੁਪਿਆ ਵੀ ਮਹੀਨਾ ਘਰਦਿਆਂ ਤੋਂ ਲਈ ਜਾਵੇ ਤਾਂ ਖਰਚਾ ਖੁਰਚਾ ਖੁੱਲਾ ਹੋ ਜਾਂਦਾ। ਇੱਕ ਥੋੜਾ ਜਿਹਾ ਉੱਥੇ ਵੈਦਰ ਏਦਾਂ ਦਾ ਹੁੰਦਾ ਸੀ, ਸਿਆਲਾਂ ਨੂੰ ਵੀ ਬੰਦੇ ਨੇ ਬਾਹਰ ਬਹਿ ਕੇ ਕੌਫੀ ਚਾਹ ਚੂ ਪੀ ਜਾਣੀ ਹਨਾ, ਤੇ ਮਾਹੌਲ ਉੱਥੇ ਦੇ ਕਾਲਜ ਦਾ ਬਿਲਕੁਲ ਡਿਫਰੈਂਟ, ਇੱਕ ਬੇਫਿਕਰੀ ਆ। ਇੱਥੇ ਵੀ ਚਲੋ ਮੈਂ ਇੰਡੀਆ ਵੀ ਪੜ੍ਹਿਆ, ਮੈਂ ਇੱਥੇ ਵੀ ਪੜ੍ਹਿਆ ਆ ਕੇ ਹਨਾ, ਇੱਥੇ ਤਾਂ ਸਾਨੂੰ ਪਤਾ ਹੀ ਨੀ ਲੱਗਿਆ ਕਿ ਜਿੰਨਾ 2-3 ਸਾਲ ਪੜ੍ਹੇ ਆ ਕਿ ਕੰਮਾਂ ਕਾਰਾਂ ਤੇ ਰਹੇ ਆ ਜਾਂ ਫਿਰ ਕਾਲਜ ਚਲ ਜਾਓ। ਪਰ ਉੱਥੇ ਦੀ ਪੜ੍ਹਾਈ, ਉੱਥੇ ਦਾ ਮਾਹੌਲ ਹੀ ਡਿਫਰੈਂਟ ਆ ਇੰਡੀਆ ਦਾ।
0: ਐਂਡ ਆਈ ਥਿੰਕ ਇਹ ਵੀ ਗੱਲ ਹੈ, ਹੁਣ ਇੱਥੇ ਤੁਹਾਨੂੰ ਪਤਾ ਕਿ ਯਾਰ ਜੇ ਕੰਮ ਨਹੀਂ ਕਰਾਂਗੇ ਤਾਂ ਬਸ ਪੰਗਾ ਪਊਗਾ, ਉੱਥੇ ਇਹ ਪਤਾ ਕਿ ਚਲੋ ਮੰਮੀ ਡੈਡੀ ਤੋਂ ਪੈਸੇ ਲੈ ਲੈਣੇ ਆ ਤੇ ਗੁਜ਼ਾਰਾ ਜਿਹਾ ਹੋਈ ਜਾਊਗਾ।
1: ਬਿਲਕੁਲ ਨਵੀਂ, ਕਿਉਂਕਿ ਫੀਸਾਂ ਉਹਨੀ ਦੇ ਦੇਣੀਆਂ ਸਾਰਾ ਕੁਛ ਆ, ਤਾਂ ਉੱਥੇ ਫਿਰ ਉਹੀ ਆ ਨਾ, ਬੁੱਲੇ ਲੁੱਟਦਾ ਬੰਦੇ।
0: ਕਿਆ ਬਾਤ ਹੈ! ਸੋ ਤੁਸੀਂ ਮਿਸ ਕਰਦੇ ਹੋ ਆਪਣਾ ਟਾਈਮ ਹੈ?
1: ਬਿਲਕੁਲ ਬਿਲਕੁਲ ਨਵੀਂ, ਕਾਲਜ ਤਾਂ ਮੈਂ ਹਜੇ ਵੀ ਜਦੋਂ ਵੀ ਇੰਡੀਆ ਜਾਂਦਾ ਮੈਂ ਟਰਾਈ ਕਰਦਾ, ਮੈਂ ਇੱਕ ਵਾਰੀ ਗੇੜਾ ਜ਼ਰੂਰ ਮਾਰ ਕੇ
0: ਆਉਂਦਾ। ਅੱਛਾ, ਕਿਆ ਬਾਤ ਹੈ! ਚਲੋ ਦੇਖਦੇ ਹਾਂ ਸਾਰੇ ਬਾਕੀ ਦੇ ਸੱਜਣ ਕੀ ਕਹਿੰਦੇ ਆ। ਮਨਜੀਤ, ਸੋ ਫਿਰ ਅਪਲਾਈਸ ਜੰਕਸ਼ਨ ਤੇ ਕੀ ਡੀਲਾਂ ਚੱਲ ਰਹੀਆਂ ਨੇ?
1: ਸੋ ਬਿਲਕੁਲ ਨਵੀਂ, ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ। ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੀ ਕੋਈ ਇਨਵੈਸਟਮੈਂਟ ਪ੍ਰਾਪਰਟੀ ਕਲੋਜ਼ ਕਰ ਰਹੇ ਨੇ, ਤੁਸੀਂ 5 ਦੇ 5 ਅਪਲਾਈਸਸ ਦਾ ਜੇ ਕੋਂਬੋ ਦੇਖ ਰਹੇ ਹੋ, ਲਿਮਿਟਡ ਸਟਾਕ ਅਵੇਲੇਬਲ ਹੈ। ਪੂਰੇ 5 ਪੀਸ ਦਾ ਅਪਲਾਈਸ ਬੰਡਲ ਹੈ ਜਿਹਦੇ ਵਿੱਚ 36 ਇੰਚ ਦਾ ਸਟੇਨਲੈਸ ਸਟੀਲ ਕਲਰ ਦਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਵਾਲਾ ਇਲੈਕਟ੍ਰਿਕ ਸਟੋਵ ਹੈ, ਟੋਲ ਟੱਬ ਦੀ ਡਿਸ਼ਵਾਸ਼ਰ ਹੈ ਵਿਦ ਵਾਸ਼ਰ ਤੇ ਡਰਾਇਰ, $5,500 ਦੀ ਵੈਲਿਊ ਦੇ 5 ਅਪਲਾਈਸਸ ਦਾ ਕੋਂਬੋ ਹੈ ਜਿਹੜਾ ਕਿ ਸਿਰਫ $3,199 ਦੇ ਵਿੱਚ ਪੂਰੇ 5 ਹੋਮ ਅਪਲਾਈਸਸ ਦਾ ਬੰਡਲ ਤੁਸੀਂ ਆਪਣੀ ਇਨਵੈਸਟਮੈਂਟ ਪ੍ਰਾਪਰਟੀ ਲਈ ਲਗਾ ਸਕਦੇ ਆ ਵਿਦ 36 ਇੰਚ ਵਾਈਡ ਫਰਿੱਜ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਈਸਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਬਿਲਟ ਇਨ ਅਪਲਾਈਸਸ ਦਾ ਪੂਰੇ ਦਾ ਪੂਰਾ ਬੰਡਲ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕ ਟੋਪ ਵਿਦ 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੋਂਬੀਨੇਸ਼ਨ ਤੇ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਈਸਸ ਦਾ ਬੰਡਲ ਹੈ ਜਿਹੜਾ ਕਿ ਸਿਰਫ $69.99 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ। 6 ਮਹੀਨਿਆਂ ਚ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। 2 ਲੋਕੇਸ਼ਨਾਂ ਤੁਸੀਂ ਸਰਵ ਕਰਦੇ ਆ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਵ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054, 905-450-0054। ਅਪਲਾਈਸ ਜੰਕਸ਼ਨ, ਥੈਂਕ ਯੂ ਸੋ ਮਚ ਫੋਰ ਦ ਟਾਈਮ ਨਵੀ।
0: ਥੈਂਕ ਯੂ ਜੀ, ਥੈਂਕ ਯੂ। 0187, ਹੈਲੋ ਜੀ। ਓ ਸੋਰੀ ਸੋਰੀ ਸੋਰੀ, ਹਾਂਜੀ ਹਾਂਜੀ, ਹੁਣ ਵੈਲਕਮ ਜੀ।
2: ਹਾਂਜੀ ਹਾਂਜੀ, ਥੈਂਕ ਯੂ ਸੋ ਮਚ। ਕੈਨ ਯੂ ਹੀਅਰ ਮੀ?
0: ਯੈਸ ਸਰ।
2: ਹਾਂਜੀ ਹਾਂਜੀ, ਤੁਸੀਂ ਬਹੁਤ ਵਧੀਆ ਟੌਪਿਕ ਵੀਰੇ ਚੂਜ਼ ਕੀਤਾ। ਮੈਂ ਗੱਡੀ ਡਰਾਈਵ ਕਰਦਾ ਕਰਦਾ ਮੈਂ ਨਾ ਆਟੋਵਾ ਤੋਂ ਬ੍ਰੈਂਪਟਨ ਆ ਰਿਹਾ ਸੀਗਾ।
0: ਕੀ ਬਾਤ ਹੈ!
2: ਔਨ ਕੀਤਾ, ਚਲੋ ਬੜਾ ਵਧੀਆ ਟੌਪਿਕ ਚੱਲ ਰਿਹਾ ਸੀਗਾ, ਮੈਂ ਚਲੋ ਮੈਂ ਇੱਥੇ ਕੰਟੀਨਿਊ ਕਰਦਾ।
0: ਹਾਂਜੀ ਵੀਰੇ।
2: ਸੋ ਮੈਂ ਪਹਿਲਾਂ ਇੰਡੀਆ ਪੜ੍ਹਿਆ, ਮੈਂ ਇੰਜੀਨੀਅਰਿੰਗ ਕੀਤੀ ਇੰਡੀਆ ਤੋਂ, ਫਿਰ ਮੈਂ ਆਸਟ੍ਰੇਲੀਆ ਪੜ੍ਹ ਕੇ ਆਇਆ, ਫਿਰ ਮੈਂ ਇੱਥੇ ਆ ਕੇ ਪੜ੍ਹਾਈ ਕੀਤੀ, ਕੈਨੇਡਾ ਪੜ੍ਹਾਈ ਕੀਤੀ। ਪਰ ਜਿਹੜਾ ਇੰਡੀਆ ਦਾ ਕਾਲਜ ਸੀਗਾ ਨਾ, ਉਹ ਹਮੇਸ਼ਾ ਮਿਸ ਹੁੰਦਾ ਜਿਹੜੇ।
0: ਅੱਛਾ, ਆਸਟ੍ਰੇਲੀਆ ਨਾਲੋਂ ਵੀ ਵਧੀਆ?
2: ਆਸਟ੍ਰੇਲੀਆ ਦੇਖੋ, ਇੱਥੇ ਹੁਣ ਆਪ ਕੰਮ ਕਰਨਾ, ਫੀਸਾਂ ਆਪ ਭਰਨੀ ਆ, ਆਲਮੋਸਟ ਅਬਾਊਟ $70,000-80,000 ਉੱਥੇ 2 ਸਾਲਾਂ ਦੇ ਵਿੱਚ ਪੇ ਕਰਨਾ ਸੀਗਾ, ਉਹ ਆਪ ਹੀ ਪੜ੍ਹ ਕੇ ਉੱਥੋਂ ਆਪ ਹੀ ਪੇ ਕੀਤਾ। ਫਿਰ ਇੰਡੀਆ ਏਦਾਂ ਹੁੰਦਾ ਕਿ ਤੁਹਾਡੇ ਕੋਲ ਜਿੱਦਾਂ ਸਾਰੇ ਬਾਈ ਜਿਹੜੀ ਗੱਲ ਕਰਦੇ ਸੀ, ਲਿਮਿਟਡ ਪੈਸੇ ਹੁੰਦੇ ਤੁਹਾਡੇ ਕੋਲ। ਕਈ ਵਾਰ ਏਦਾਂ ਹੁੰਦਾ ਦਿਨੇ ਕਾਲਜ ਦੇ ਵਿੱਚ ਨਾ ਕੰਟੀਨ ਤੇ ਖਾ ਲੈਣਾ, ਜਿਹਦੇ ਵਿੱਚ 10 ਰੁਪਏ ਹੋਣੇ, ਸ਼ਾਮ ਨੂੰ 10 ਰੁਪਏ ਇੱਕ ਦੂਜੇ ਤੋਂ ਮੰਗਣੇ ਆ, ਮੇਰੀ ਟਿਕਟ ਤੂੰ ਲਾ ਦੀ ਜਾਂ ਤੂੰ ਲਾ ਦੀ, ਜਾਂ ਬੱਸ ਦੇ ਵਿੱਚ ਉਹ ਚੀਜ਼ਾਂ ਦਾ ਉਹ ਅੱਜ ਪੈਸਾ ਹੈਗਾ ਪਰ ਅੱਜ ਉਹ ਟਾਈਮ ਨੀ ਹੈਗਾ ਅੱਜ ਉਹ ਚੀਜ਼ਾਂ ਮਿਸ ਕਰਦੇ ਜਦੋਂ ਉਦੋਂ ਪੈਸਾ ਨੀ ਸੀ ਹੁੰਦਾ ਉਦੋਂ ਫਰੈਂਡਸ਼ਿਪ ਕੋਲੇ ਹੁੰਦੀ ਸੀ ਮੈਂ ਮਾਲਵੇ ਚ ਵੀ ਪੜ੍ਹਿਆ ਮੈਂ ਦੁਆਬੇ ਚ ਵੀ ਪੜ੍ਹਿਆ ਮੈਂ ਲਵਲੀ ਯੂਨੀਵਰਸਿਟੀ ਪੜ੍ਹਿਆ ਉੱਥੇ ਤਾਂ ਚਲੋ ਟਿਕਟ ਸਿਸਟਮ ਸੀਗਾ ਕਿ ਤੁਸੀਂ ਪੇ ਕਰਕੇ ਹਨਾ ਬੱਸ ਦੀ ਟਿਕਟ ਤੁਸੀਂ ਪੇ ਕਰਦੇ ਸੀਗੇ ਪਰ ਮਾਲਵੇ ਚ ਮੈਂ ਜਿੰਨੀ ਦੇਰ ਪੜ੍ਹਿਆ ਕਦੇ ਵੀ ਕਿਸੇ ਸਟੂਡੈਂਟ ਨੇ ਨਾ ਤਾਂ ਆਪ ਪੇ ਕੀਤੇ ਨਾ ਕਿਸੇ ਨੂੰ ਪੇ ਕਰਨ ਦਿੱਤੀ ਉਹਨਾਂ ਨੇ ਇਵਨ ਉਹਦਾ ਟੀਚਰ ਨੂੰ ਵੀ ਟਿਕਟ ਨਹੀਂ ਸੀ ਲੈਣ ਦਿੰਦੇ ਹੁੰਦੇ ਇਟ ਵਾਜ਼ ਸੋ ਮਚ ਫਨ ਉਹ ਦਿਨ ਯਾਦ ਹੁੰਦੇ ਨੇ ਕਦੇ ਏਦਾਂ ਲੱਗਦੇ ਨੀ ਕਿ 15-16 ਸਾਲ ਹੋ ਗਏ ਵੀ ਕਾਲਜ ਪਾਸ ਵੀ ਕਰ ਲਿਆ
0: $100 ਵੀ ਮੰਗੋ ਅਗਲਾ ਕਹੋਗੇ ਨਾ ਭਰਾਵੇ ਮੇਰੇ ਕੋਲ ਤਾਂ ਹੈ ਹੀ ਕੱਖ ਨੀ
2: ਬਿਲਕੁਲ ਐਗਜੈਕਟਲੀ ਕਈ ਵਾਰ ਸਾਡਾ ਏਦਾਂ ਦਾ ਟਾਈਮ ਹੁੰਦਾ ਸੀਗਾ ਕਿ ਜਿੱਦਾਂ ਹੋਸਟਲ ਅਸੀਂ ਰਹਿੰਦੇ ਹੁੰਦੇ ਸੀਗੇ ਕਿ ਹੋਸਟਲ ਤੁਹਾਨੂੰ ਪਤਾ ਫੂਡ ਉਦਾਂ ਦਾ ਨਹੀਂ ਹੁੰਦਾ ਕਿ ਸ਼ਾਮ ਨੂੰ ਚਲੋ ਮੈਸ ਦੇ ਵਿੱਚ ਫਿਰ ਉਹ ਸਪੈਸ਼ਲ ਫੂਡ ਤਿਆਰ ਕਰ ਦਿੰਦੇ ਆ ਪਰੌਂਠੇ ਪਨੀਰ ਵਾਲੇ ਆ ਉਹ ਘਰ ਫਿਰ ਅਸੀਂ ਜਾਂਦੇ ਨੀ ਸੀ ਉਹਦੇ 3-3 ਮਹੀਨੇ ਤਾਂ ਮੈਸ ਦੇ ਵਿੱਚ ਬਸ ਇੱਕ ਦੂਜੇ ਤੋਂ ਕਿਸੇ ਤੋਂ 5 ਫੜ ਲਏ ਕਿਸੇ ਤੋਂ 10 ਫੜ ਲਏ ਏਦਾਂ ਕਰਕੇ ਬਸ ਰੋਟੀ ਖਾ ਲਈ ਕੱਲ ਦਾ ਕਦੇ ਫਿਕਰ ਹੀ ਨੀ ਸੀ ਹੁੰਦਾ ਜਿੱਦਾਂ ਹੁਣ ਤਾਂ ਹਮੇਸ਼ਾ ਬੰਦੇ ਨੂੰ ਨਾਲ ਨਾਲ ਟੈਨਸ਼ਨ ਆ ਰਹਿੰਦੀ ਮੈਂ ਕੱਲ ਕੀ ਕਰਨਾ ਕਦੇ ਕੱਲ ਬਾਰੇ ਸੋਚਿਆ ਨੀ ਸੀ ਬਸ ਖਾ ਲਿਆ ਬਸ ਚੱਲ ਗਏ ਅੱਗੇ
0: ਚਲੋ ਵੈਰੀ ਗੁੱਡ ਬ੍ਰਦਰ ਥੈਂਕ ਯੂ ਸੋ ਮਚ ਫਾਰ ਯੋਰ ਕਾਲ ਤੇ ਡਰਾਈਵ ਸੇਫ
2: ਥੈਂਕ ਯੂ ਬ੍ਰਦਰ
0: ਥੈਂਕ ਯੂ ਵੈਰੀ ਇੰਜੋਏ ਕਰੋ ਤੇ ਵਾਹ ਵੀ ਵਾਹ ਹੈ ਕਹਿੰਦੇ ਕਿ ਦੁਨੀਆ ਘੁੰਮ ਕੇ ਦੇਖ ਲਈ ਨਵੀਂ ਵੀਰੇ ਬਟ ਉੱਥੋਂ ਵਰਗੀ ਮੌਜ ਨਹੀਂ ਕਿਤੇ ਮਿਲਣੀ ਯਾਦ ਰੱਖੋ ਤੁਸੀਂ ਰਾਜਵੰਤ ਕੌਰ ਦਾ ਨੰਬਰ ਆਟੋ ਹੋਮ ਕਮਰਸ਼ੀਅਲ ਇੰਸ਼ੋਰੈਂਸ ਕਰਾਉਣੀ ਹੈ ਤਾਂ ਰਾਜਵੰਤ ਕੌਰ ਇਹ 30% ਤੱਕ ਦਾ 30% ਤੱਕ ਦਾ ਡਿਸਕਾਊਂਟ ਲੈ ਕੇ ਦਿੰਦੇ ਰਾਜਵੰਤ ਤੇ 25 ਤੋਂ ਵੱਧ ਕੰਪਨੀਜ਼ ਨਾਲ ਰਾਜਵੰਤ ਡੀਲ ਕਰਦੇ ਆ ਰਾਜਵੰਤ ਦਾ ਫੋਨ ਨੰਬਰ ਹੈ 6476744735 ਨਵੀਂ ਕਿਚਨ ਰੈਡੀ ਕਰਾਉਣੀ ਹੈ ਨਾ ਜਿਹੜਾ ਮੈਂ ਨੰਬਰ ਦੇ ਰਿਹਾ ਇਸ ਤੋਂ ਵਧੀਆ ਕਿਚਨ ਨਹੀਂ ਕਿਸੇ ਨੇ ਰੈਡੀ ਕਰਨੀ ਤੁਸੀਂ ਇੱਕ ਵਾਰ ਮੇਰੇ ਕਹਿਣ ਤੇ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਜੀ ਹੁਣ ਦਾ ਕੰਮ ਦੇਖੋ ਇਹਨਾਂ ਦਾ ਕੰਮ ਜਿਨ੍ਹਾਂ ਨੂੰ ਵੀ ਮੈਂ ਦਿਖਾਇਆ ਕਹਿੰਦੇ ਯਾਰ ਬੱਲੇ ਬੱਲੇ ਬੱਲੇ ਨਵੀਂ ਇੰਨਾ ਸੋਹਣਾ ਕੰਮ ਚਾਹੇ ਤੁਸੀਂ ਬਾਰ ਨਵਾਂ ਰੈਡੀ ਕਰਾਉਣਾ ਵੈਨਿਟੀਜ਼ ਨਵੀਆਂ ਤਿਆਰ ਕਰਾਉਣੀਆਂ ਕਾਊਂਟਰ ਟਾਪ ਹੋ ਗਏ ਟੀਵੀ ਦੇ ਆਲੇ ਦੁਆਲੇ ਇੰਟਰਟੇਨਮੈਂਟ ਯੂਨਿਟ ਹੋ ਗਿਆ ਤਾਂ ਨੰਬਰ ਕਿਹਦਾ ਯਾਦ ਰੱਖਣਾ ਤੁਸੀਂ ਨਿਊ ਹਾਈਟਸ ਕਿਚਨ 416-859-1920 ਇੱਕ ਅੰਡਰ ਮਾਊਂਟ ਡਬਲ ਸਿੰਕ ਬਿਲਕੁਲ ਫ੍ਰੀ ਤੇ ਨਾਲ ਡਿਸਕਾਊਂਟ 416-859-1920 ਜੀ 7131 ਹੈਲੋ ਹੈਲੋ
3: ਹਾਂਜੀ ਕੈਸੇ ਹੈ
0: ਠੀਕ ਹੈ ਸਰ ਕੈਸੇ ਹੋ
3: ਜੀ ਜੀ ਆਪ ਸੁਣਾਏ
0: ਬਹੁਤ ਵਧੀਆ ਸਰ
3: ਮੈਂ ਰਹਿ ਲਿਆ ਮੈਨੂੰ ਪੰਜਾਬੀ ਚ ਗੱਲ ਕਰਨੀ ਚਾਹੀਦੀ ਹੈ ਮੈਂ ਪਾਕਿਸਤਾਨ ਤੋਂ ਆ ਪੰਜਾਬ ਤੋਂ
0: ਹਾਂਜੀ ਸਰ
3: ਬੜਾ ਵਧੀਆ ਤੁਹਾਡਾ ਪ੍ਰੋਗਰਾਮ ਚੱਲ ਰਿਹਾ ਬੜਾ ਮਜ਼ਾ ਆ ਰਿਹਾ ਡਰਾਈਵਿੰਗ ਕਰ ਰਿਹਾ ਤੇ ਬੜਾ ਅੱਛਾ ਲੱਗ ਰਿਹਾ ਤੁਹਾਡੇ ਨਾਲ ਗੱਲ ਕਰਕੇ ਵੀ
0: ਜੀ
3: ਅੱਛਾ ਕੱਲ ਤੁਸੀਂ ਇੱਕ ਮੈਸੇਜ ਕਨਵੇ ਕਰ ਰਿਹਾ ਸੀ ਕਿ ਕਿਸੇ ਬੰਦੇ ਨੇ ਪੇਰੈਂਟ ਵਾਸਤੇ ਕੋਈ ਇੰਪਲਾਈ ਚਾਹੀਦਾ ਤੇ ਉਹਦੇ ਵਾਸਤੇ ਉਹਦਾ ਨੰਬਰ ਤੁਸੀਂ ਸ਼ੇਅਰ ਕੀਤਾ ਸੀ ਲੇਕਿਨ ਉਹ ਨੋਟ ਨਹੀਂ ਕਰ ਸਕਿਆ
0: ਤੇ ਉਹ ਤਾਂ ਉਹਨਾਂ ਨੂੰ ਦੇਖੋ ਉਹਨਾਂ ਨੂੰ ਇੱਕ ਵਰਕਰ ਦੀ ਲੋੜ ਹੈ ਕਿਸੇ ਸੀਨੀਅਰ ਦੀ ਟੇਕ ਕੇਅਰ ਕਰਨ ਦੇ ਲਈ
3: ਜੀ ਜੀ ਬਿਲਕੁਲ
0: ਹਾਂਜੀ ਉੱਥੇ ਹੀ ਰਹਿਣਾ ਉਹੀ ਖਾਣਾ ਪੀਣਾ ਦੇਣਗੇ ਕਮਰਾ ਦੇਣਗੇ ਤੇ ਪੇ ਕਰਨਗੇ
3: ਜੀ ਜੀ ਉਹ ਦੋਸਤ ਹੈ ਮੇਰਾ ਤੇ ਉਹ
0: ਚਲੋ ਤੁਸੀਂ ਨੰਬਰ ਨੋਟ ਕਰ ਲਓ ਨੰਬਰ ਹੈ ਜੀ 647
3: ਜਸਟ ਅ ਮਿੰਟ ਮੈਂ ਡਰਾਈਵਿੰਗ ਵੀ ਇਸ ਤੋਂ ਕਰ
0: 647-218-218 ਹਾਂਜੀ 7043 ਜੀ
3: ਜੀ ਜੀ ਬਹੁਤ ਸ਼ੁਕਰੀਆ ਜੀ
0: ਨੋ ਪ੍ਰੋਬਲਮ ਸਰ ਬਹੁਤ ਸ਼ੁਕਰੀਆ ਤੁਹਾਡਾ ਜੀ 6986 ਹਾਂਜੀ ਵੀਰੇ
4: ਹਾਂਜੀ ਵੀਰੇ ਕੀ ਹਾਲ ਨੇ
0: ਬਹੁਤ ਵਧੀਆ ਜੀ ਬੱਲੇ ਬੱਲੇ ਕੀ ਬਣਦਾ
4: ਵਧੀਆ ਵਧੀਆ ਬਸ ਨਜ਼ਾਰੇ
0: ਹਾਂ ਨਜ਼ਾਰੇ
4: ਇੰਜੋਏ ਕਰ ਰਹੇ ਹਾਂ
0: ਸਹੀ ਗੱਲ ਹੈ ਯਾਰ ਹੁਣ ਕਣੀਆਂ ਜੀਆਂ ਲੱਗਦਾ ਕਿ ਪੈਣਗੀਆਂ ਹਲਕੀਆਂ ਫੁਲਕੀਆਂ ਦੇਖਦੇ ਆ ਕੀ ਬਣਦਾ
4: ਹਾਂ ਦੱਸਿਆ ਤਾਂ ਹੋਇਆ ਜੋ ਕੱਲ ਨੂੰ ਵੀ ਦੱਸਿਆ ਹੋਇਆ ਮੀਂਹ
0: ਹਾਂ
4: ਬਾਕੀ ਜਿਹੜਾ ਟੌਪਿਕ ਚੱਲਦਾ ਇਹ ਹੁਣ ਕਿੱਦਾਂ ਮੌਸਮ ਹੋਰ ਘੈਂਟ ਲੱਗਣ ਲੱਗ ਗਿਆ
0: ਸਹੀ ਗੱਲ ਹੈ ਤੇ ਉੱਤੋਂ ਦੀ ਪੰਜਾਬੀ ਦਾ ਪ੍ਰੋਗਰਾਮ ਚੱਲ ਪਿਆ ਤਾਂ ਹੋਰ ਘੈਂਟ ਹੋ ਗਿਆ ਹੈ
4: ਸਹੀ ਗੱਲ ਹੈ ਵੀਰੇ ਸਹੀ ਗੱਲ ਇੰਡੀਆ ਦੀ ਮੇਰੇ ਕਾਲਜ ਲਾਈਫ ਤਾਂ ਬੜੀ ਹੈ ਬੜੀ ਅੱਤ ਹੁੰਦੀ ਸੀਗੀ ਨਾਲੇ ਯਾਨੀ ਕਿ ਡਿਫਰੈਂਟ ਲੈਵਲ ਦੀ ਗੱਲਬਾਤ ਸੀਗੀ
0: ਹਾਂ
4: ਕਿਉਂਕਿ ਇੱਕ ਤਾਂ ਨਾ ਉੱਥੇ ਜਿਵੇਂ ਕਾਲਜ ਨੇ ਜਾਂ ਆਪਣੀ ਯੂਨੀਵਰਸਿਟੀਆਂ ਨੇ ਲਾਈਕ ਬਹੁਤ ਵੱਡੇ ਵੱਡੇ ਨੇ ਨਾ ਚਲੋ ਉਹ ਵੀ ਗੱਲ ਡਿਫਰੈਂਟ ਰਹੇਗੀ ਫਿਰ ਇੱਕ ਨਾ ਜਿਹੜਾ ਉਹ ਟਾਈਮ ਆ ਉੱਥੇ ਕਾਲਜ ਵਾਲਾ ਜਿਵੇਂ ਉਰੇ ਵਾਲੇ ਸਟੂਡੈਂਟ ਨੇ ਜਿਵੇਂ ਤੁਸੀਂ ਉਰੇ ਪੜ੍ਹੇ ਹੋ ਨਾ ਲਾਈਕ ਚਲੋ ਉਰੇ ਵੀ ਚੀਜ਼ ਡਿਫਰੈਂਟ ਆ, ਪਰ ਉੱਥੇ ਜਿਹੜਾ ਉੱਥੇ ਵਾਲਾ ਚੱਕਰ ਆ ਨਾ, ਇੱਕ ਤਾਂ ਆਪਣੀ ਕਾਲਜ ਦੀ ਸਟੱਡੀ ਵਗੈਰਾ ਹੋ ਗਈ ਨਾ, ਤੇ ਉੱਪਰ ਦੀ ਜਿਵੇਂ ਨਾ ਆਪਣੇ ਯਾਰਾਂ ਦੋਸਤਾਂ ਦੇ ਗਰੁੱਪ ਲਾਈਕ ਵਿੱਚ ਜਿਵੇਂ ਫਿਰ ਕਈਆਂ ਦੇ ਕੀੜਾ ਹੁੰਦਾ, ਜਿਵੇਂ ਆਪਾਂ ਪ੍ਰਧਾਨੀਆਂ ਪ੍ਰਧੂਨੀਆਂ ਵੀ ਕਰਦੀਆਂ ਹੁੰਦੀਆਂ
0: ਨੇ ਉੱਥੇ, ਉੱਥੇ ਮਤਲਬ ਕੀੜਾ ਇਹੀ ਜ਼ਿਆਦਾ ਹੁੰਦਾ ਕਿ ਬਸ ਸਾਡੀ ਟੌਰ ਹੋਵੇ,
4: ਬਸ ਬਸ ਬਸ, ਕਿਉਂਕਿ ਨਾ ਹਰੇਕ ਕਾਲਜ ਦੇ ਵਿੱਚ ਦੋ ਤਿੰਨ ਗਰੁੱਪ ਹੁੰਦੇ ਸੀਗੇ, ਬਾਹਰੀ ਕੀ ਹੁੰਦਾ ਸੀ ਵੀ ਹਾਂ ਆਪਾਂ ਘੈਂਟ ਬਣ ਕੇ ਰਹਿਣਾ, ਦੂਜੇ ਕਹਿੰਦੇ ਆਪਾਂ ਘੈਂਟ ਬਣ ਕੇ ਰਹਿਣਾ, ਤੇ ਉਹਦੇ ਵਿੱਚ ਫਿਰ ਜਿਵੇਂ ਹਨਾ ਹੋ ਗਈ ਗੱਲ, ਇੱਕ ਬਾਈ ਕਰਦਾ ਸੀ ਕੰਟੀਨ ਦੀ ਗੱਲ ਕਰਦਾ ਸੀਗਾ, ਉੱਥੇ ਕੀ ਹੁੰਦਾ ਸੀ ਨਾ ਵੀਰੇ ਕੰਟੀਨ ਦੇ ਵਿੱਚ ਲਾਈਕ ਜਿਹਨੇ ਕੰਟੀਨ ਹੋਸਟ ਓਨਰ ਹੁੰਦਾ ਸੀ ਕੰਟੀਨ ਦਾ, ਜਿਹਨੇ ਲਾਈਕ ਠੇਕੇ ਤੇ ਲਈ ਹੁੰਦੀ ਸੀਗੀ, ਤੇ ਜਿਹੜੇ ਆਪਣੇ ਕਾਲਜ ਦੇ ਮੁੰਡੇ ਹਰੇਕ ਨੂੰ ਜਾਣ ਪਛਾਣ ਹੁੰਦੀ ਸੀ ਉਹਨਾਂ ਨਾਲ, ਉੱਥੇ ਨਾ ਆਪਣਾ ਖਾਤੇ ਚੱਲਦੇ ਹੁੰਦੇ ਸੀਗੇ,
0: ਲਾਈਕ
4: ਤੁਹਾਨੂੰ ਇਹ ਨਹੀਂ ਗਾ ਵੀ ਆਪਾਂ ਜਾ ਕੇ ਪੇ ਕਰਦੇ, ਜਿਵੇਂ ਆਪਾਂ ਆਪਾਂ ਕਿਤੇ ਵੀ ਜਾਂਦੇ ਹਾਂ ਲਾਈਕ ਪੇ ਕਰਾਂਗੇ ਤਾਂ ਆਪਾਂ ਨੂੰ ਚੀਜ਼ ਮਿਲਣੀ ਆ, ਉੱਥੇ ਕੀ ਹੁੰਦਾ ਸੀਗਾ ਲਾਈਕ ਤੁਹਾਡਾ ਖਾਤਾ ਚੱਲਣਾ, ਤੁਸੀਂ ਉਹਨੇ ਤੁਹਾਨੂੰ 6 ਮਹੀਨੇ ਬਾਅਦ ਤੁਹਾਡੇ ਨਾਲ ਹਿਸਾਬ ਕਰਨਾ ਜਾਂ ਸਾਲ ਬਾਅਦ ਕਰਨਾ, ਪਰ ਜਿਹੜਾ ਜਦ ਤੁਹਾਡੇ ਫਾਈਨਲ ਐਗਜ਼ਾਮ ਹੋਣੇ ਹੁੰਦੇ ਸੀਗੇ ਤੇ ਤੁਹਾਨੂੰ ਕੰਟੀਨ ਜਿਹੜੀ ਤੁਹਾਡੀ ਕੰਟੀਨ ਵਾਲੀ ਲਿਸਟ ਆ ਉਹ ਕਲੀਅਰ ਹੋਣੀ ਚਾਹੀਦੀ ਹੁੰਦੀ
0: ਸੀ। ਅੱਛਾ,
4: ਬੈਠੇ ਯਾਰ ਦੋਸਤ ਬੈਠੇ ਆਪਣਾ ਚਾਹ ਪਾਣੀ ਪੀਤਾ ਨਾ ਜਾਂ ਕੁਛ ਵੀ ਖਾਧਾ ਪੀਤਾ, ਉਦੋਂ ਬਾਅਦ ਕਹਿਣਾ ਬਾਈ ਦੇਖ ਲਈਆਂ ਆਪਣੇ ਯਾਰ ਆਹ ਖਾਤੇ ਚ ਲਿਖ ਲਈਆਂ ਆਪਣੇ।
0: ਅੱਛਾ, ਤੇ ਉਹਨਾਂ ਨੇ ਬਸ ਹੋਰ ਕੁਛ ਨਹੀਂ ਤੁਹਾਡੇ ਤੋਂ ਲੈਣਾ, ਬਸ ਖਾਤੇ ਚ ਲਿਖ ਲਈ ਇਹੀ ਕਹਿ ਦੇਣਾ।
4: ਆਪਣੀ ਆਈਡੀ ਹੁੰਦੀ ਸੀਗੀ ਨਾ,
0: ਜਿਵੇਂ
4: ਆਪਣੇ ਆਪਣੀ ਆਈਡੀ ਉਹਨਾਂ ਨੇ ਲੈਣੀ ਪਹਿਲਾਂ, ਆਈਡੀ ਤੇ ਲੈ ਕੇ ਵਧੀਆ ਤੁਸੀਂ ਆਪਣਾ ਫਾਈਨਲ ਐਗਜ਼ਾਮ ਦੇਣੇ ਨੇ ਤੁਹਾਡੀ ਉਹ ਕਲੀਅਰ ਹੋਣੀ ਪੈਣੀ ਸੀ। ਤੇ ਫਿਰ ਜਿਵੇਂ ਬੱਸਾਂ ਬੁੱਸਾਂ ਦਾ ਕਿਰਾਇਆ ਹੋਣਾ ਨਾ ਤੇ ਉਹ ਫ੍ਰੀ, ਜਾਂ ਤਾਂ ਕਾਲਜ ਦਾ ਪਾਸ ਹੁੰਦਾ ਸੀਗਾ ਤਾਂ ਫ੍ਰੀ ਹੋਣਾ, ਜਿਹੜੀ ਪ੍ਰਾਈਵੇਟ ਬੱਸ ਹੋਣੀ ਉਹਦੇ ਜਾ ਕੇ ਆਉਣਾ, ਹਾਂ ਵੀ ਜੀ ਐਨ ਈ ਵਾਲੇ ਆ।
0: ਅੱਛਾ,
4: ਉਹਨੇ ਕਹਿਣਾ ਵੀ ਠੀਕ ਆ। ਉਸ ਟਾਈਮ ਨਾ ਆਪਣੇ ਜੀ ਐਨ ਈ ਤੋਂ ਆਪਣੇ ਪਿੰਡ ਤੱਕ ਦਾ ਕਰਾਇਆ ਹੁੰਦਾ ਸੀਗਾ ਮਤਲਬ 20-25 ਰੁਪਏ, ਅਸੀਂ 10 ਰੁਪਏ ਦਿੰਦੇ ਹੁੰਦੇ ਸੀਗੇ ਜਿਵੇਂ ਕਦੇ ਕਦੇ ਬੱਸ ਬੁਸ ਜਾਣਾ ਨਾ, ਤੇ ਹਾਂ ਵੀ ਜੀ ਐਨ ਈ ਵਾਲੇ ਆ, ਹੋ ਗਿਆ ਠੀਕ ਆ ਵੀ 10 ਰੁਪਏ ਦੇ ਦੋ।
0: ਅੱਛਾ ਚਲੋ, ਕਿਆ ਬਾਤ, ਚਲੋ ਠੀਕ ਹੈ ਵੀਰੇ, ਥੈਂਕ ਯੂ ਸੋ ਮਚ। $40 ਚ ਸਾਰਾ ਸਮਾਨ। ਮਿਸਟਰ ਸਿੰਘ ਪੀਜ਼ਾ 905-500-4000 9055004000। ਤੁਸੀਂ ਸਬਜ਼ੀ ਮਾਰਕੀਟ ਤੇ ਗਰੋਸਰੀ ਕਰੋ ਇਸ ਵੀਕਐਂਡ, ਦੋ ਲੋਕੇਸ਼ਨਾਂ ਤੇ 24 ਘੰਟੇ ਖੁੱਲਦੇ ਨੇ, 10 ਲੋਰ ਮੈਲ ਗੇਟ ਸੈਂਡਲ ਰੋਡ ਮੈਕਲੋਗਲਿਨ, 10970 ਬ੍ਰੈਮਲੀ ਰੋਡ ਬ੍ਰੈਮਲੀ ਕੰਟਰੀ ਸਾਈਡ। ਵਿਆਹਾਂ ਵਾਸਤੇ ਜਾਗੋ, ਪੱਖੀਆਂ ਨਾਨਕੇ ਦਾਦਕੇ, ਮੁੰਡੇ ਦੇ ਵਿਆਹ ਤੇ ਕੁੜੀ ਦੇ ਵਿਆਹ ਵਾਲੀਆਂ ਛੱਜ, ਇੱਥੋਂ ਢੋਲਕੀ ਰੈਂਟ ਕਰੋ, ਹੀਲੀਅਮ ਵਾਲੇ ਬਲੂਨ, ਬਰਥਡੇ ਲਈ ਸਾਰੇ ਬਲੂਨ ਅਵੇਲੇਬਲ ਨੇ, ਵੈਜ ਨਾਨ ਵੈਜ ਕੇਟਰਿੰਗ, ਜਲੇਬੀ ਸਟੇਸ਼ਨ ਇਹਨਾਂ ਕੋਲੋਂ ਲਵਾਓ, ਤੇ 24 ਘੰਟੇ ਫਿਸ਼ ਪਕੌੜਾ, ਚਿਕਨ ਪਕੌੜਾ, ਚਿਕਨ ਕਬਾਬ, ਚਿਕਨ ਟਿੱਕਾ, 24 ਘੰਟੇ ਸਬਜ਼ੀ ਮਾਰਕੀਟ। 2882 ਹੈਲੋ, ਹਾਂਜੀ
5: ਸਤਿ
0: ਸ਼੍ਰੀ ਅਕਾਲ ਜੀ,
5: ਬੜਾ ਵਧੀਆ ਟੌਪਿਕ ਚਲਾਇਆ ਹੋਇਆ ਭਾਈ ਅੱਜ, ਸਾਰੇ ਮੈਨੂੰ ਲੱਗਦਾ ਜੀ ਐਨ ਈ ਵਾਲੇ ਇਕੱਠੇ ਹੋਏ ਆ ਅੱਜ।
0: ਅੱਛਾ, ਜੀ ਐਨ ਈ ਵਾਲੇ ਜਾਦੇ ਆ, ਪਤਾ ਨਹੀਂ ਦੇਖਦੇ ਆ ਕਿਹੜੇ ਜਾਦੇ ਆ,
5: ਆਪਣੇ ਭਾਜੀ ਜੀ ਐਨ ਈ ਵਾਲੇ ਆ।
0: ਓ ਵਾਹ ਬਈ ਵਾਹ, ਜੀ ਐਨ ਈ ਦੀ ਟੌਰ ਆ ਫਿਰ ਹੈ
5: ਪੂਰੀ ਭਾਜੀ। ਮੈਂ ਕਹਿੰਦਾ ਜਦੋਂ ਅਸੀਂ ਪੜ੍ਹਦੇ ਸੀਗੇ 2016 ਦੀ ਗੱਲ ਆ, ਉਸ ਟਾਈਮ ਤੇ ਸਾਡੇ ਨਾਲ ਇੱਕ ਬੰਦਾ ਬਾਹਰ ਦਾ ਹੁੰਦਾ ਸੀ ਬਸ ਜੀ ਐਨ ਈ ਕਾਲਜ ਦੇ ਵਿੱਚ, ਹੁਣ ਮੈਂ ਇੰਡੀਆ ਜਾ ਕੇ ਆਇਆ, ਹੁਣ ਤਾਂ ਸਾਰੇ ਬਾਹਰ ਦੇ ਹੀ ਨੇ, ਇੱਥੇ ਪੰਜਾਬੀ ਘੱਟ ਲੱਭਦੇ ਨੇ।
0: ਅੱਛਾ, ਠੀਕ ਹੈ,
5: ਹੁਣ ਟਾਈਮ ਚੇਂਜ ਹੋ ਗਿਆ ਭਾਜੀ। ਪਹਿਲਾਂ ਆਪਣੇ ਪੂਰੇ ਉੱਧਰ ਸਾਰੇ ਕਿਉਂਕਿ ਸਟੂਡੈਂਟ ਉੱਧਰ ਹੀ ਪੜ੍ਹਾਈ ਕਰਕੇ ਆਉਂਦੇ ਸੀਗੇ ਹਨਾ, ਹੁਣ ਸਮਾਂ ਬਦਲ ਗਿਆ, ਹੁਣ ਸਾਰੇ ਆਈਲੈਟਸ ਕਰਕੇ ਬਾਹਰ ਆਈ ਜਾਂਦੇ ਆ, ਉੱਧਰ ਦੇ ਕਾਲਜ ਖਾਲੀ ਹੋਈ ਜਾਂਦੇ ਆ।
0: ਪਰ ਉੱਥੋਂ ਦਾ ਕਾਲਜ ਦਾ ਜਿਹੜਾ ਤੁਹਾਡੀ ਉਹ ਲਾਈਫ ਸੀਗੀ ਉਹਨੂੰ ਇੰਨਾ ਮਿਸ ਕਿਉਂ ਕਰਦੇ ਆ ਸਾਰੇ
5: ਭਾਜੀ? ਲਾਈਫ ਲਾਈਫ ਭਾਜੀ ਜਮਾ ਹੀ, ਮੈਂ ਕਹਿੰਦਾ ਸਿਰੇ ਵਾਲੀ ਲਾਈਫ ਹੁੰਦੀ ਸੀਗੀ, ਉੱਥੇ ਇੱਕ ਦੂਜੇ ਤੋਂ 10 ਰੁਪਏ ਲੈ ਕੇ ਕੰਟੀਨ ਤੋਂ ਸੋਇਆ ਦਾ ਦੁੱਧ ਪੀਣ ਜਾਣਾ, ਫਿਰ ਪੀਣਾ ਵੀ ਲੁਕ ਲੁਕ ਕੇ ਵੀ ਉਹ ਨਾ ਦੇਖ ਲੈ ਕਿਤੇ ਸਾਡੇ ਤੋਂ ਮੰਗ ਲੈ।
0: ਅੱਛਾ,
5: ਬੜਾ ਇੰਜੋਏ ਕਰਦੇ ਹੁੰਦੇ ਜੀ ਭਾਜੀ, ਉੱਥੇ ਦੀ ਲਾਈਫ ਬਹੁਤ ਸੋਹਣੀ ਆ।
0: ਕਿਆ ਬਾਤ ਹੈ, ਸੋ ਮਿਸ ਕਰਦੇ ਹੋ ਕਾਲਜ ਟਾਈਮ ਹੈ
5: ਭਾਜੀ? ਕਾਲਜ ਟਾਈਮ ਇੰਡੀਆ ਦਾ ਬਹੁਤ ਵਧੀਆ ਸੀਗਾ।
0: ਸਭ ਤੋਂ ਵੱਧ ਕਿਹੜੀ ਚੀਜ਼ ਮਿਸ ਕਰਦੇ ਹੋ ਉਸ ਟਾਈਮ ਦੀ?
5: ਮਿਸ ਭਾਜੀ ਸਟੱਡੀ, ਸਾਰਾ ਕੁਛ ਹੀ ਭਾਜੀ ਵਧੀਆ ਸੀਗਾ, ਮਤਲਬ ਬੱਸਾਂ ਤੇ ਟਰੈਵਲ ਕੀਤਾ ਜਿਹੜਾ ਲੁਕ ਲੁਕ ਕੇ ਕਰੇ ਪਿੱਛੇ ਦੀ,
6: ਠੀਕ ਹੈ,
5: ਬੱਸ ਪਾਸ ਬਣਾਉਣ ਲਈ ਲਾਈਨਾਂ ਚ ਖੜਨਾ ਜਾ ਕੇ ਉੱਥੇ ਉਹਨਾਂ ਤੋਂ ਬੱਸ ਅੱਡੇ ਜਾ ਕੇ ਸਾਈਨ ਕਰਵਾਉਣੇ,
6: ਠੀਕ ਹੈ,
5: ਤੇ ਬਾਹਲਾ ਸੀਨ ਜਿਹਾ ਚੱਲਦਾ ਸੀਗਾ ਭਾਜੀ ਉੱਥੋਂ ਦਾ। ਲਾਈਫ ਤਾਂ ਬਾਹਲੀ ਵਧੀਆ ਸੀਗੀ, ਬਸ
6: ਬਹੁਤ
5: ਘੈਂਟ ਸੀਗੀ।
6: ਤੇ ਇੱਥੇ ਵੀ ਕਾਲਜ ਪੜ੍ਹੇ ਹੋ?
5: ਬਹੁਤ ਵਧੀਆ, ਇੱਥੇ ਭਾਜੀ ਕਾਲਜ ਪੜ੍ਹੇ ਆ।
6: ਤੇ ਇੱਥੇ ਇੱਥੋਂ ਦਾ ਕਾਲਜ ਕੋਈ ਮੁਕਾਬਲਾ ਨਹੀਂ ਕਰ ਸਕਦਾ ਉੱਥੋਂ ਦੇ ਕਾਲਜ ਨਾਲ, ਹੈ?
5: ਨਹੀਂ ਭਾਜੀ, ਉੱਥੋਂ ਦੀ ਤਾਂ ਬਿਲਕੁਲ ਲਾਈਫ ਹੀ ਡਿਫਰੈਂਟ ਆ ਨਾ। ਉੱਥੇ ਤਾਂ ਬਸ ਆਪਣੇ ਕੋਲ ਇੱਕ ਹੁੰਦਾ ਸੀ, ਘਰੇ ਗਏ ਆ ਤਾਂ ਜਾ ਕੇ ਖੇਤੀ ਚ ਹੱਥ ਵਟਾਉਣਾ, ਨਹੀਂ ਤਾਂ ਬਸ ਕਾਲਜ ਦੇ ਵਿੱਚ ਲੱਗੇ ਹੋਏ ਆ ਪੜ੍ਹਾਈ ਕਰਨੇ, ਬੰਕ ਕਰ ਲਈ ਕਲਾਸ ਦੀ। ਇੱਕ ਵਾਰੀ ਸੀਨ ਆਇਆ ਸੀ ਭਾਜੀ ਸਾਡੇ ਨਾਲ, ਇੱਕ ਪੜ੍ਹਦਾ ਸੀਗਾ ਬਿਹਾਰ ਦਾ, ਸਾਡੀ ਕਲਾਸ ਚ ਇੱਕ ਸੀਗਾ ਬਸ ਯੂਪੀ ਦਾ, ਪੜਾਕੂ ਜਿਹਾ ਬੰਦ ਹੁੰਦਾ ਸੀ। ਅਸੀਂ ਉਹਨੂੰ ਕਿਹਾ ਵੀ ਨਾ ਆਪਾਂ ਬੰਕ ਕਰਨਾ ਵੀ ਕਲਾਸ ਦੇ ਵਿੱਚੋਂ, ਵੀ ਆਪਾਂ ਸਾਡਾ ਕੁਛ ਅਸਾਈਨਮੈਂਟਾਂ ਪੂਰੀਆਂ ਨੀ ਸੀਗੀਆਂ, ਸਾਰੀਆਂ ਕੁੜੀਆਂ ਮੰਨ ਗਈਆਂ, ਸਾਰੇ ਮੁੰਡੇ ਮੰਨ ਗਏ ਜੀ। ਬਸ ਉਹ ਕੱਲਾ ਪੇਰਾ ਪੁੱਤ ਕਹਿੰਦਾ ਮੈਂ ਨੀ ਬੰਕ ਕਰਦਾ, ਕਹਿੰਦਾ
6: ਕਈ ਹੁੰਦੇ ਆ ਜਿਵੇਂ ਤੁਸੀਂ ਕਿਹਾ ਨਾ ਵੀ ਬਾਲੇ ਪੜਾਕੂ, ਉਹ ਕਹਿੰਦੇ ਅਸੀਂ ਨੀ ਵੀ ਬੰਕ ਬੁੰਕ ਕਰਨਾ, ਨਾਲੇ ਮੈਂ ਇਹ ਵੀ ਜ਼ਰੂਰ ਹੋਊਗਾ ਕਿ ਉਹ ਪਹਿਲੀ ਸੀਟ ਤੇ ਉਹੀ ਬੈਠਾ ਹੋਣਾ। ਨਾਇਗਰਾ ਫਾਲ ਤੋਂ ਬੁੱਧ ਧਾਲੀਵਾਲ ਜੀ ਦਾ ਮੈਸੇਜ ਆਇਆ, ਫਰਾਈਡੇ ਦੀ ਗਲਾਸੀ ਕਿਆ ਬਾਤ ਹੈ ਬੁੱਧ ਜੀ, ਇੰਜੋਏ ਕਰੋ, ਹੈਵ ਅ ਗੁੱਡ ਟਾਈਮ। ਨਾਲ ਦੀ ਨਾਲ ਇੱਕ ਤੁਸੀਂ ਯਾਦ ਜ਼ਰੂਰ ਰੱਖੋ ਪ੍ਰਦੀਪ ਬਾਈ ਜੀ ਨੂੰ, ਫਰਿੱਜ, ਸਟੋਵ, ਡਿਸ਼ਵਾਸ਼ਰ, ਵਾਸ਼ਰ, ਡਰਾਇਰ, ਕੋਈ ਵੀ ਅਪਲਾਇੰਸਿਸ ਦੀ ਰਿਪੇਅਰ ਤਾਂ ਪ੍ਰਦੀਪ ਟੀਵੀ ਵੀ ਰਿਪੇਅਰ ਕਰ ਦੇਣਗੇ। 647-622-3203 ਸਿੰਪਲੀ ਇੰਡੀਅਨ ਸਵੀਟਸ ਐਂਡ ਡਿਨਰ, ਸੋਰੀ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਤੇ ਡਿਨਰ ਕਰੋ ਅੱਜ ਕੱਲ ਪਰਸੋਂ। ਚਿਕਨ ਪਕੌੜਾ ਬਾਏ ਵਨ ਗਿੱਟ ਵਨ ਫਰੀ, ਬਰਿਆਨੀ ਬਾਏ ਵਨ ਗਿੱਟ ਵਨ ਫਰੀ, ਫਿਸ਼ ਪਕੌੜਾ ਬਾਏ ਵਨ ਗਿੱਟ ਵਨ ਫਰੀ, ਪਾਓ ਭਾਜੀ ਬਾਏ ਵਨ ਗਿੱਟ ਵਨ ਫਰੀ, ਸਿੰਪਲੀ ਇੰਡੀਅਨ, ਸਿੰਪਲੀ ਦਾ ਬੈਸਟ। ਤਿੰਨ ਲੋਕੇਸ਼ਨਾਂ, 275 ਗਾਰਡਨ ਬਰੁਕ ਟ੍ਰੇਲ, ਗਾਰਡਨ ਬਰੁਕ ਐਸਮੋਰ, 85 ਮਾਊਂਟ ਪੈਲੀਅਰ ਸਟਰੀਟ ਮਿਸਾਗਾ ਫਾਈਨੈਂਸ਼ੀਅਲ, 15 ਫੈਂਡਰ ਵੇ ਬਵੇਰਡਨ ਸਿੰਘ ਕਿਊਜ਼ੀ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਤੇ ਕੇਟਰਿੰਗ ਕਰਾਉਣੀ ਹੈ ਨਾ, ਸਿਰਫ $10 ਤੇ 99 ਸੈਂਟ ਤੋਂ ਕੇਟਰਿੰਗ ਹੈ, ਵਾਹ ਬਈ ਵਾਹ, ਸਿੰਪਲੀ ਇੰਡੀਅਨ। ਨਿੱਕ ਮਹਿੰਗੀ ਜੀ ਦਾ ਮੈਸੇਜ ਆਇਆ, ਕਹਿੰਦੇ ਕਿ ਨਵੀ ਜਿਹੜਾ ਬੰਦਾ ਕਾਲਜ ਨਹੀਂ ਪੜ੍ਹਿਆ ਇੰਡੀਆ ਤਾਂ ਉਹਨੇ ਆਪਣੀ ਜ਼ਿੰਦਗੀ ਨਹੀਂ ਲਿਵ ਕੀਤੀ, ਕਿਆ ਬਾਤ ਹੈ ਨਿੱਕ ਜੀ, ਥੈਂਕ ਯੂ। ਸੋ ਨਿੱਕ ਮਹਿੰਗੀ, ਮੋਨਾ ਮਹਿੰਗੀ ਸਾਡੇ ਸਵੇਰੇ ਬਹੁਤ ਹੀ ਸਾਡਾ ਜਿਹੜਾ ਪਾਪੂਲਰ ਖਬਰਾਂ ਵਾਲਾ ਪ੍ਰੋਗਰਾਮ ਹੈ ਸੁਬਹਾ 7 to 8, ਉਸਦੇ ਬੜੇ ਮੇਨ ਸਪੋਂਸਰ ਨੇ, ਸੋ ਬਹੁਤ ਸ਼ੁਕਰੀਆ ਨਿੱਕ ਜੀ। 2692 ਹੈਲੋ,
7: ਹੈਲੋ,
6: ਹਾਂਜੀ
7: ਹਾਂਜੀ ਬਾਈ, ਕੀ ਹਾਲ ਨੇ ਨਵੀਂ?
6: ਬਹੁਤ ਵਧੀਆ ਜੀ, ਤੁਸੀਂ ਸੁਣਾਓ ਸਰ?
7: ਵਧੀਆ ਵਧੀਆ ਬਾਈ। ਬਾਈ ਇੱਕ ਵਾਰੀ ਟੌਪਿਕ ਦੱਸੋਗੇ ਦੁਬਾਰਾ, ਟੌਪਿਕ ਹੈਗਾ ਕੀ ਆ ਮੇਨਲੀ?
6: ਟੌਪਿਕ ਇੰਡੀਆ ਪੰਜਾਬ ਦੇ ਕਾਲਜ ਟਾਈਮ ਦੀ ਗੱਲਬਾਤ, ਵੀ ਸਾਰੇ ਇੰਨਾ ਕਿਉਂ ਇੰਜੋਏ ਕਰਦੇ ਸੀ ਉਸ ਟਾਈਮ ਦੇ ਕਾਲਜ ਦੇ ਟਾਈਮ ਨੂੰ।
7: ਓਕੇ ਹਾਂ,
6: ਕਿਉਂਕਿ ਮੈਂ ਭਾਜੀ ਸ਼ੇਅਰ ਕਰ ਰਿਹਾ ਸੀ ਕਿ ਅਸੀਂ ਇੱਥੇ ਪੜ੍ਹੇ ਹਾਂ, ਚਲੋ ਠੀਕ ਹੈ ਇੰਜੋਏ ਕੀਤਾ, ਬਟ ਅਸੀਂ ਓਨਾ ਨਹੀਂ ਮਿਸ ਕਰਦੇ ਯੂਨੀਵਰਸਿਟੀ ਜਾਂ ਕਾਲਜ ਨੂੰ ਜਿੰਨਾ ਯੂ ਨੋ ਤੁਸੀਂ ਸਾਰੇ ਕਰਦੇ ਹੋ।
7: ਬਿਲਕੁਲ ਬਿਲਕੁਲ, ਇਹਦਾ ਜਿਹੜਾ ਬੇਸਿਕ ਸਿੱਧੀ ਜੀ ਗੱਲ ਉਹ ਇਹ ਆ ਬ੍ਰੋ, ਜਦੋਂ ਤੁਸੀਂ ਪੜ੍ਹਦੇ ਸੀਗੇ ਨਾ, ਮੋਸਟ ਆਫ ਯੂ ਤੁਸੀਂ ਕੰਮ ਕੁਛ ਨਾ ਕੁਛ ਨਾਲ ਦੀ ਨਾਲ ਕਰ ਰਹੇ ਸੀਗੇ, ਕੁਛ ਪਾਰਟ ਟਾਈਮ, ਕੁਛ ਜੋਬ, ਕੁਛ ਛੋਟੀ ਮੋਟੀ ਕੁਛ ਵੀ, ਹੈ ਨਾ। ਜਿਹੜੇ ਉੱਥੇ ਸੀ ਸਾਡਾ ਪੜ੍ਹਨ ਦਾ ਹਿਸਾਬ ਕਿਤਾਬ ਸੀਗਾ, ਉੱਥੇ ਚੜੀ ਲੱਥੀ ਦਾ ਯਾਰ ਕੋਈ ਫਰਕ ਨੀ ਸੀ ਹੁੰਦਾ ਭੋਰਾ ਵੀ, ਕਿਉਂਕਿ ਆਪਦਾ ਕੁਛ ਕਰਨਾ ਨੀ, ਕੋਈ ਕੰਮ ਨੀ ਕਰਨਾ, ਕੋਈ ਕਮਾਈ ਨੀ ਕਰਨੀ, ਮੋਸਟ ਆਫ ਅਸ, ਨਾਟ ਆਲ ਆਫ, ਸਾਰਿਆਂ ਨੂੰ ਨੀ ਆਪਾਂ ਲੈ ਸਕਦੇ, ਉਵੇਂ ਜਿਵੇਂ ਤੁਹਾਨੂੰ ਵੀ ਸਾਰਿਆਂ ਨੂੰ ਨਹੀਂ ਲੈ ਸਕਦੇ। ਤੇ ਇਹ ਸਭ ਤੋਂ ਵੱਡਾ ਫਰਕ ਆ, ਕਿਉਂਕਿ ਉਦੋਂ ਬਿਲਕੁਲ ਕੱਲੀ ਐਸ਼ ਹੁੰਦੀ ਸੀ, ਐਸ਼ ਪ੍ਰਸਤੀ ਹੁੰਦੀ ਸੀ, ਉਹ ਵੀ ਬਹੁਤਿਆਂ ਲਈ, ਹਨਾ।
6: ਸੋ ਉਦੋਂ ਡਿਊਰਿੰਗ ਕਾਲਜ ਕੋਈ ਪਾਰਟ ਟਾਈਮ ਜੋਬ ਕੋਈ ਕੁਛ ਨਹੀਂ ਸੀ ਕਰਦਾ?
7: ਨਹੀਂ ਨਹੀਂ ਵੀਰੇ, ਨਹੀਂ, ਮੋਸਟਲੀ ਨਹੀਂ ਸੀ ਕਰਦੇ, ਆਈ ਵੁੱਡ ਸੇ 90-95% ਤਾਂ ਨਹੀਂ ਕਰਦੇ ਹੁਣੇ ਪੰਜਾਬੀ ਜਿਹੜੇ ਬੰਦੇ ਆਪਣੇ, ਹਨਾ, ਕੋਰ ਪੰਜਾਬੀ ਕਹਿ ਲਓ ਜਮਾਂ, ਤੇ ਨਹੀਂ ਸੀ ਕਰਦੇ।
6: ਅੱਛਾ, ਠੀਕ ਹੈ,
7: ਕਲਚਰ ਹੀ ਨਹੀਂ ਹੈਗਾ ਸੀਗਾ ਉੱਥੇ ਪਾਰਟ ਟਾਈਮ ਜੋਬ ਦਾ ਜਾਂ ਕੁਛ। ਜਿਹੜੇ ਬੜੇ ਲੋੜਵੰਦ ਬੰਦੇ ਹੁੰਦੇ ਸੀਗੇ, ਜਿਹਨਾਂ ਨੂੰ ਜ਼ਿਆਦਾ ਲੋੜ ਸੀ ਜਾਂ ਕੁਛ ਜ਼ਿਆਦਾ ਹੀ ਹੁੰਦੇ ਨੇ ਵਿੱਚੋਂ, ਹਨਾ, ਜਿਹੜੇ ਇਹਨੂੰ ਸੱਚੀ ਮੀਨ ਕਰਦੇ ਸੀਗੇ ਵੀ ਅਸੀਂ ਵੀ ਕਰੀਏ ਕੁਛ ਨਾ ਕੁਛ ਸਾਈਡ, ਇਵਨ ਇਫ ਦੇ ਆਰ ਏਬਲ, ਤੇ ਏਦਾਂ ਦਾ ਮਾਹੌਲ ਹੁੰਦਾ ਸੀਗਾ ਉੱਥੇ। ਫਿਰ ਜਦੋਂ ਯਾਰ ਕੋਈ ਸਾਨੂੰ ਕਿਸੇ ਵੀ ਤਰ੍ਹਾਂ ਦਾ ਫਿਕਰ ਨਾ ਹੋਣਾ, ਜਿਵੇਂ ਹੁਣ ਮੈਂ ਤੁਹਾਨੂੰ ਆਪਣਾ ਰੁਟੀਨ ਦੱਸਾਂ ਤਾਂ ਸਾਡਾ ਇਹ ਰੁਟੀਨ, ਅਸੀਂ ਡਿਗਰੀ ਕਰਦੇ ਸੀਗੇ, ਬੀ ਟੈਕ ਕਰ ਰਹੇ ਸੀਗੇ 2014-18 ਤੱਕ ਕੀਤੀ ਆ, ਤੇ ਕੋਈ ਯੂਨੀਵਰਸਿਟੀ ਪੜ੍ਹਦੇ ਸੀਗੇ, ਚੰਡੀਗੜ੍ਹ ਰਹਿੰਦੇ ਸੀਗੇ, ਤੇ ਕੋਈ ਚੜੀ ਲੱਤੀ ਦਾ ਕਿਸੇ ਬੰਦੇ ਨੂੰ ਕੋਈ ਫਰਕ ਨੀ ਸੀ ਹੁੰਦਾ, ਪੜ੍ਹਾਈ ਪੜੂਈ ਕਿਤੇ ਨੀ ਸੀ ਹੁੰਦੀ, ਪੇਪਰਾਂ ਤੋਂ ਪਹਿਲਾਂ ਇੱਕ ਹਫ਼ਤਾ 10 ਦਿਨ ਪਹਿਲਾਂ ਪੜ੍ਹ ਲੈਂਦੇ ਹੁੰਦੇ ਸੀਗੇ, ਉਹਦੇ ਨਾਲ ਸਾਰੇ ਦੇ ਸਾਰੇ ਪੇਪਰ ਕਲੀਅਰ ਕਰ ਜਾਂਦੇ ਸੀ, ਇੱਕ ਦੋ ਰਹਿ ਜਾਂਦੇ ਸੀ, ਉਹ ਬੈਕਲੌਗ ਲੱਗ ਜਾਂਦਾ ਸੀ, ਅਗਲੀ ਵਾਰੀ ਕਲੀਅਰ ਹੋ ਜਾਂਦੇ ਸੀ, ਨਹੀਂ ਤਾਂ ਉਸ ਤੋਂ ਅਗਲੀ ਵਾਰੀ।
0: ਅੱਛਾ, ਕੋਈ ਫੇਲ ਫੁਲ ਹੋ ਗਿਆ, ਨਹੀਂ ਪਾਸ ਹੋਇਆ, ਕੋਈ ਕੋਈ ਪ੍ਰਵਾਹ ਨਹੀਂ ਹੈ,
7: ਤੁਹਾਨੂੰ ਮੈਟਰ ਬਰੋ ਇਹਦਾ ਕਦੇ ਮਾਈਂਡ 'ਤੇ ਨਹੀਂ ਸੀ ਆਇਆ।
0: ਅੱਛਾ, ਸਾਨੂੰ ਤਾਂ ਇੱਥੇ ਭਾਜਣਾ ਪੈ ਜਾਣੀ ਹੈ ਵੀ ਯਾਰ ਇੰਨੇ ਹਜ਼ਾਰਾਂ ਡਾਲਰ ਲਾਇਆ, ਜੇ ਨਹੀਂ ਪਾਸ ਹੋਏ ਤਾਂ ਗਾਲਾਂ ਪੈਣਗੀਆਂ।
7: ਨਹੀਂ ਨਹੀਂ ਨਹੀਂ, ਕੁਛ ਨਾ ਕੁਛ ਤਾਂ ਇਹ ਵੀ ਹੁੰਦਾ ਸੀਗਾ ਵੀ ਆਪਦੇ ਆਪ ਤੇ ਵੀ ਬੰਦੇ ਨੂੰ ਮਾਣ ਹੁੰਦਾ, ਪਤਾ ਹੁੰਦਾ ਨਾ ਵੀ ਆਪਾਂ ਇੰਨੇ ਕੁ ਟਾਈਮ ਦੇ ਵਿੱਚ ਇੰਨਾ
0: ਕਰ ਲਾਂਗੇ,
7: ਟਾਰਗੇਟ ਕਰ ਲਾਂਗੇ ਅਚੀਵ।
0: ਜੀ ਜੀ ਜੀ,
7: ਮੌਕੇ ਤੇ ਬੰਦਾ ਕਰ ਲੈਂਦਾ, ਇਹ ਵੀ ਹੁੰਦੀ ਹੈ, ਅਦਰਵਾਈਜ਼ ਜਮਾ ਤੁਸੀਂ ਹਥਿਆਰ ਤਾਂ ਨਹੀਂ ਛੱਡ ਸਕਦੇ ਵੀ ਭਗਵਾਨ ਆਸਰੇ।
0: ਜੀ ਜੀ ਜੀ,
7: ਤੇ ਓਦਾਂ ਕਰ ਕਰਾ ਕੇ ਚਲੋ ਡਿਗਰੀ ਲੰਘ ਗਈ, ਨਾਲ ਦੀ ਨਾਲ ਐਸ਼ ਕੀਤੀ ਪੂਰੀ, ਓਦਾਂ ਹੀ ਹੁੰਦਾ ਸੀਗਾ ਬ੍ਰੋ, ਬਸ ਕਾਲਜ ਜਾਣਾ ਨਹੀਂ ਜਾਣਾ, ਬਾਹਰ ਕਿਤੇ ਘੁੰਮਦੇ ਰਹਿਣਾ, ਕਿਤੇ ਵੀ ਪਾਰਟੀ ਕਰਦੇ ਰਹਿਣਾ, ਕੁਛ ਵੀ ਗੱਡੀਆਂ ਘਰ ਨੇ ਲੈ ਕੇ ਦਿੱਤੀਆਂ ਹੋਈਆਂ ਸੀਗੀਆਂ, ਪੈਸਾ ਚੰਗਾ ਦੇ ਰਹੇ ਸੀਗੇ, ਅਸੀਂ ਖਰਚਣ ਵਾਲੇ ਸੀ।
0: ਚਲੋ ਠੀਕ ਹੈ, ਥੈਂਕ ਯੂ ਵੀਰੇ, ਬਹੁਤ ਧੰਨਵਾਦ ਤੁਹਾਡਾ।
7: ਚੱਕਰੀ
0: ਤੇ ਇੱਕ ਅੱਧਾ ਗਾਣਾ ਵੀ ਲਾਉਣੇ, ਥੋੜੀ ਯਾਦਾਂ ਤਾਜ਼ੀਆਂ ਕਰਦੇ ਆ। ਨਵੇਂ ਘਰ ਪੈਰਾਡਾਈਸ ਡਿਵੈਲਪਮੈਂਟਸ ਵਾਲੇ ਰਿਲੀਜ਼ ਕਰ ਰਹੇ ਆ ਬਹੁਤ ਹੀ ਰੀਜ਼ਨੇਬਲ ਰੇਟ ਤੇ। ਲੋ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ, ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ, ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135-905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com। ਵੈਰੀ ਗੁੱਡ ਜੀ, 4244 ਹੈਲੋ।
8: ਹਾਂਜੀ ਵੀਰੇ, ਮੈਨੂੰ ਤੁਸੀਂ, ਆਈ ਨੋ ਤੁਹਾਡਾ ਟੌਪਿਕ ਚੱਲ ਰਿਹਾ, ਮੈਂ ਤੁਹਾਨੂੰ ਸੋਰੀ ਇੰਟਰਪ ਕਰ ਰਿਹਾ, ਤੁਹਾਡੇ ਨਾ ਡਾਕਟਰ ਸਾਹਿਬ ਆਉਂਦੇ ਹੁੰਦੇ ਇੱਕ ਜਨ ਹੋਮੋਪੈਥਿਕ ਦੇ,
0: ਉਹਨਾਂ
8: ਨੂੰ 40 ਸਾਲ ਦਾ ਤਜਰਬਾ, ਮੈਨੂੰ ਨੰਬਰ ਦੇ ਸਕਦੇ ਉਹਨਾਂ ਦਾ ਪਲੀਜ਼?
0: ਜੀ ਜੀ, ਸ਼ੋਰ ਸ਼ੋਰ, ਕੋਈ ਇੰਟਰਪਸ਼ਨ ਨਹੀਂ, ਕੋਈ ਨਾ, ਸਾਨੂੰ ਤਾਂ ਚਾਰਟਰ ਦਾ ਨੰਬਰ ਪੁੱਛ ਦਿਓ 647
8: ਜੀ
0: 818
8: ਜੀ
0: 0055
8: ਥੈਂਕ ਯੂ।
0: ਕੋਈ ਗੱਲ ਨਹੀਂ, ਇਹਨਾਂ ਦਾ ਨਾਮ ਹੈ ਜੀ ਡਾਕਟਰ ਕੁਲਦੀਪ।
8: ਕੁਲਦੀਪ, ਥੈਂਕ ਯੂ,
0: ਕੋਈ ਗੱਲ ਨੀ, ਕਹਿ ਦਿਓ ਨਵੀਂ ਤੋਂ ਮਿਲਿਆ ਨੰਬਰ, ਨੋ ਪ੍ਰੋਬਲਮ ਐਨੀ ਟਾਈਮ। ਤੇ ਇੱਕ ਤੁਸੀਂ ਦੁਆਬਾ ਟਰੈਵਲ ਨੂੰ ਯਾਦ ਰੱਖੋ, ਇੰਡੀਆ ਕਿਸ ਨੇ ਜਾਣਾ ਜਾਂ ਇੰਡੀਆ ਤੋਂ ਕੋਈ ਆ ਰਿਹਾ, ਨੰਬਰ 1 ਤੁਸੀਂ ਟਿਕਟਾਂ ਲੈਣੀਆਂ ਤਾਂ ਦੁਆਬਾ ਟਰੈਵਲ ਐਂਡ ਟੂਰ, ਦੁਆਬਾ ਟਰੈਵਲ ਦੇ ਅਮਨ ਅਤੇ ਸੌਰਵ ਜੀ ਨੂੰ ਫੋਨ ਕਰੋ 905-796-7800 905-796-7800 905-796-7800। ਦੁਆਬਾ ਟਰੈਵਲ ਐਂਡ ਟੂਰ, ਦੁਆਬਾ ਟਰੈਵਲ ਐਂਡ ਟੂਰ ਦੀ ਟੀਮ ਦੇ ਨਾਲ ਤੁਸੀਂ ਸੰਪਰਕ ਜ਼ਰੂਰ ਕਰੋ। ਤੁਸੀਂ ਇੱਕ ਵਾਰ ਫਿਰ ਤੋਂ ਯਾਦ ਰੱਖੋ ਵੀ ਲਵਾਨਾ ਵੈਲਨੈਸ ਸਪਾ, ਲੇਡੀਜ਼ ਦਈਏ ਕੁਝ ਡੀਲਾਂ ਤੁਹਾਨੂੰ, ਮੈਨੂੰ ਪਤਾ ਲੇਡੀਜ਼ ਨੂੰ ਬੜਾ ਚਾਅ ਹੁੰਦਾ, ਵੀਕਐਂਡ ਹੈ ਬਈ, ਫੇਸ਼ੀਅਲ ਕਰਾ ਲਈਏ, ਵੈਕਸਿੰਗ ਕਰਾ ਲਈਏ, ਲੇਜ਼ਰ ਕਰਾ ਲਈਏ। ਸੋ ਲਵਾਨਾ ਵੈਲਨੈਸ ਸਪਾ ਏਅਰਪੋਰਟ ਰੋਡ ਅਤੇ ਸਟੀਲਸ ਦੇ ਕੋਰਨਰ ਤੇ ਤੁਸੀਂ ਪਹੁੰਚਣਾ, ਹਾਈਡਰਾ ਫੇਸ਼ੀਅਲ 150 ਦੀ ਥਾਂ ਤੇ ਮੇਰਾ ਨਾਂ ਲੈ ਦਿਓ $130 ਚ, ਲੇਜ਼ਰ ਹੇਅਰ ਰਿਮੂਵਲ 250 ਦੀ ਥਾਂ ਤੇ ਮੇਰਾ ਨਾਂ ਲੈ ਦਿਓ $200 ਚ, ਵੈਕਸਿੰਗ ਫੁੱਲ ਬਾਡੀ $120 ਦੀ ਥਾਂ ਤੇ ਮੇਰਾ ਨਾਂ ਲੈ ਦਿਓ $100 ਚ, ਅੰਡਰ ਆਰਮ ਫੇਸ਼ੀਅਲ ਸਪੈਸ਼ਲ $60 ਵਾਲਾ ਅੰਡਰ ਆਰਮ ਕਰਾਓ $50 ਚ, ਬੈਕ ਫੇਸ਼ੀਅਲ $80 ਵਾਲਾ $60 ਚ, ਤੇ ਜਿਨ੍ਹਾਂ ਨੇ ਮਸਾਜ ਕਰਾਉਣੇ ਆ RMTV ਇੱਥੇ ਨੇ ਇਹਨਾਂ ਕੋਲ, ਬੈਨੀਫਿਟਸ ਜੇ ਤੁਹਾਡੇ ਕੋਲ ਹੈਗੇ ਆ ਯੂਜ਼ ਕਰੋ, ਬਹੁਤ ਹੀ ਵਧੀਆ ਥੈਰੇਪਿਸਟ ਨੇ, ਤੇ ਬਿਨਾਂ RMTV ਤੁਸੀਂ ਮਸਾਜ ਕਰਾਉਣਾ $80 ਵਾਲਾ ਘੰਟੇ ਦਾ ਮਸਾਜ ਸਿਰਫ 75 ਦੇ ਵਿੱਚ, 341 ਪਾਰਕਹਰਸ ਸਕੁਆਇਰ, ਏਅਰਪੋਰਟ ਰੋਡ ਅਤੇ ਸਟੀਲਸ, ਲਵਾਨਾ ਵੈਲਨੈਸ ਸਪਾ। ਕੋਈ ਬੈਕ ਪੇਨ ਹੈ, ਸਾਇਆਟਿਕਾ, ਤੁਸੀਂ ਟਰੈਕਿੰਗ ਦੇ ਵਿੱਚੋਂ ਤੇ ਬਹਿ ਬਹਿ ਕੇ ਤੁਹਾਡੀ ਬੈਕ ਨੂੰ ਬਹੁਤ ਇਸ਼ੂ ਆ, ਤਾਂ 416-881-5385 ਲਵਾਨਾ ਵੈਲਨੈਸ ਸਪਾ 341 ਪਾਰਕਹਰਸ ਸਕੁਆਇਰ।
6: ਏਅਰਪੋਰਟ ਰੋਡ ਐਂਡ ਸਟੀਲਸ ਦੇ ਕੋਰਨਰ ਤੇ 416-881-5385 ਦੇ ਉੱਤੇ ਤੁਸੀਂ ਸੰਪਰਕ ਜ਼ਰੂਰ ਜ਼ਰੂਰ ਜ਼ਰੂਰ ਕਰੋ। ਸੋ ਪ੍ਰੋਗਰਾਮ ਪੰਜਾਬੀ ਦੌਰਾਨ ਤੁਸੀਂ ਸੁਣ ਰਹੇ ਹੋ ਅਤੇ ਕਾਲ ਤੁਹਾਡੀ ਰਹਿ ਗਈ, ਜ਼ਰੂਰ ਕਰ ਸਕਦੇ ਹੋ ਫਿਰ ਤੋਂ 905-673-3337 ਅਤੇ 9056733337 ਆਪਣਾ ਨੰਬਰ ਹੈ। ਅਤੇ ਦੋ ਬੋਲ ਸੁਣਦੇ ਹਾਂ, ਇੱਕ ਬਾਈ ਨੇ ਰਿਕੁਐਸਟ ਕੀਤੀ ਸੀ।

0: ਪੰਜਾਬੀ ਲਹਿਰਾਂ
1: ਪੰਜਾਬੀ ਲਹਿਰਾਂ
0: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
0: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
0: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
2: This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

जरा मरा काम

ਖਬਰਾਂ ਸੀ ਕਦਿਆਂ ਮੈਂ ਕਿਰਪਾ ਤਾਰੀ ਆਜ ਪਹਿਰ ਹਰਾ ਤੋਂ ਸੋਨੀ ਪੂਰਨ ਕਾਲ ਅਮਾਨੀ ਹਰ ਜੀਉ ਤੂੰ ਸੁਖ ਸੰਪਤ ਰਾਜ ਰਾਖ ਲੈ ਹੋ ਭਾਈ ਮੇਰੇ ਕੋਲ ਰੱਬ ਆ ਕੇ ਅਰਦਾਸ ਜੋ ਬਾਬੂ ਸੋਈ ਸੋਈ ਪਾਵੋ ਆਪਣੇ ਖਸਮ ਭਰੋਸਾ।

ਜਿਨ ਸਿਮਰਿਆ ਨਾਮ ਆਧਾਰੇ ਤਾਪ ਉਤਾਰਿਆ ਸਤਿਗੁਰ ਪੂਰੈ ਆਪਣੀ ਕਿਰਪਾ ਧਾਰ ਰਹਾਉ ਸਦਾ ਆਨੰਦ ਕਰਹਾ ਮੇਰੇ ਪਿਆਰੇ ਹਰ ਗੋਬਿੰਦ ਗੁਰ ਗਾਖਿਆ ਵੱਡੀ ਵਡਿਆਈ ਨਾਨਕ ਕਰਤੇ ਕੀ।

ਸਤਿਗੁਰ ਨਾ ਪਵਾਇਆ ਭਾਈ ਠਾਂਡ ਪਈ ਸੰਸਾਰ ਆਪਣੇ ਜੀ ਜੰਦ ਆਪੇ ਰਾਖੀ ਜਮੇ ਕੀ ਉਹ ਹਟਦਾਰ ਹਰ ਕੇ ਚਰਨ ਹਿਰਦੈ ਉਰਧਾਰ ਸਦਾ ਸਦਾ ਪ੍ਰਭ ਸਿਮਰੀ ਹੈ ਭਾਈ ਦੁੱਖ ਕਿਲ ਬਿਖ ਕਾਟਣ ਹਾਰ ਰਹਾ ਤਿਸ ਕੀ ਸਣੀ ਉਭਰੈ ਭਾਈ ਜਿਨ ਰਚਿਆ ਸਤ ਕੋਈ ਕਰਨ ਕਾਰਨ ਸਮਰਥ ਸੋ ਭਾਈ ਸੱਚਾ ਸੱਚੀ ਸੋਏ ਨਾਨਕ ਪ੍ਰਭੂ ਧਿਆਈ ਹੈ ਭਾਈ ਮਨ ਤਨ ਸੀਤਲ ਹੋਈ ਸੰਤ ਹੋ ਹਰ ਹਰ ਨਾਮ ਧਿਆਈ ਸੁਖ ਸਾਗਰ ਪ੍ਰਭ ਵਿਸਰੋ ਨਾਹੀ ਮਨ ਚਿੰਦਿਆੜਾ ਫਲ ਪਾਈ ਰਹਾਉ ਸਤਿਗੁਰ ਪੂਰਾ ਨਾਮ ਗਵਾਇਆ ਆਪਣੀ ਕਿਰਪਾ ਧਾਰੀ

ਜਦ ਮਸਤਕ ਧਾਰਿਆ ਸੋਰਤ ਮਹੱਲਾ ਪੰਜਵਾਂ ਜੀ ਅਜੰਤਰ ਸਭ ਤਿਸਕੇ ਕੀਏ ਸੋਈ ਸੰਤ ਸਹਾਏ ਆਪਣੇ ਸੇਵਕ ਕੀ ਆਪੇ ਰਾਤੈ ਪੂਰਨ ਭਈ ਬਡਾਈ ਪਾਤਰਮ ਪੂਰਾ ਮੇਰਾ ਨਾਲ ਗੁਰ ਪੂਰਾ ਪੂਰੀ ਸਭ ਰਾਖੀ ਹੋਏ ਸਰਬ ਦਇਆਲ ਰਹਾ ਪੰਜ ਦਿਨ ਨਾਨਕ ਨਾਮ ਤੇ ਆਏ।

ನೀಲ ಚಂದನ ಭೂಷಿತ ಪಾದೌ ನೀಲಾಂಬರ ಪಾತು ಸರ್ವಾಂಗಂ ಸಿಂಹಿಕಾಸುತಃ.

ਮਹੀਨੇ ਪਤਲੀ ਟੀਂਗਾਂ ਸਈਆਂ ਚੁੱਕਣੀਆਂ ਆ, ਮਿੱਠੇ ਮਿੱਠੇ ਬੋਲ ਬੋਲ ਕੇ ਦਿਲ ਨੂੰ ਚਿੰਗਾ ਲਾਈਆਂ, ਝੂਟੇ ਝੂਟ ਗਈਆਂ ਸਭ ਕਰ ਨੂੰ ਪਿਆਰ ਦੀਆਂ ਤਰਹਾਈਆਂ, ਝੂਟੇ ਝੂਟ ਗਈਆਂ ਸਭ ਕਰ ਨੂੰ ਪਿਆਰ ਦੀਆਂ ਤਰਹਾਈਆਂ, ਉਹ ਜਦ ਝੂਟਾ ਝੂਟਣ ਦੀ ਆਈ ਮੈਂ ਪਤਲੀ ਕੀ ਮਾਰੀ ਕੇ ਚੁੱਕੇ ਦੀ ਤਰ੍ਹਾਂ।

0: ਸਾ ਐਂਡ ਸਵੀਟ ਐਕਚਰੀ ਜਿੱਥੇ ਭਾਜੀ ਦੀਆਂ ਸਾਰੀਆਂ ਆਈਟਮਾਂ $4.75 ਪਰ ਪਾਉਂਡ ਤੋਂ ਸ਼ੁਰੂ ਨੇ। ਬੇਸਨ, ਪਿਸਤਾ, ਰਸਗੁੱਲੇ ਔਰ $5 ਪਰ ਪਾਉਂਡ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-213-1165।
1: ਜੀ ਹਾਂ, ਤੋ ਆਈਏ ਸੁਣੀਏ ਮਿਸ ਪੂਜਾ ਕਾ ਪੰਜਾਬੀ।

Bibi.

ਮੁਖ ਸਭਨਾ ਸੇ ਕਦਿਆਂ ਮੈਂ ਕਿਰਪਾ ਧਾਰੀ ਪਾਠ ਪਹਿਰ ਹਰਾ ਲੋ ਸੁਆਮੀ ਪੂਰਨ ਕਾਲ ਹਮਾਰੀ ਹਰ ਜੀਓ ਤੂੰ ਸੁਖ।

ਸਿਆ ਪਾਕ ਹਮ ਪਰਮੇਸ਼ਰ ਸਗਲੇ ਲੋਕ ਦਾਲੇ ਗੁਰ ਪੂਰੇ ਕੀ ਸਰਣੀ ਉਭਰੇ ਕਾਰਜ ਸਗਲ ਸਮਾਨੇ ਮਨ ਜਿਨ ਸਿਮਰਿਆ ਨਾਮ ਆਧਾਰੇ ਤਾਪ ਉਤਾਰਿਆ ਸਤਿਗੁਰ ਪੂਰੇ ਆਪਣੀ ਕਿਰਪਾ ਧਾਰ ਰਹਾਉ ਸਦਾ ਆਨੰਦ ਕਰ ਹੋ ਮੇਰੇ ਪਿਆਰੇ ਹਰ ਗੋਬਿੰਦ ਗੁਰ ਗਾਖਿਆ ਵੱਡੀ ਵਡਿਆਈ ਨਾਨਕ ਕਰਤੇ ਕੀ।

0: ਮੁਹੱਬਤ ਅਜ਼ਲ ਤੋਂ ਆਦਮ ਤੇ ਹਵਾ ਦੀ ਕਹਾਣੀ ਏ ਕਿਸੇ ਰੂਹ ਲਈ ਹੈ ਅੱਗ ਵਰਗੀ ਕਿਸੇ ਰੂਹ ਲਈ ਇਹ ਪਾਣੀ ਏ ਤੇ ਦੁਨੀਆਂ ਦੇ ਹਰ ਇੱਕ ਕਸਬੇ 'ਚ ਚੁੱਪ ਚੁੱਪ ਲਰਜ਼ਦੀ ਸਰਤਾਜ ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ
1: I'm really sorry.
2: Will I ever see you again?

0: the views and opinions of the management and staff of CHLO AM 530.
1: ਪੀਰਾਂ ਫਕੀਰਾਂ ਦੀ ਧਰਤੀ ਨੂੰ
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
2: ਚਰਖਾ ਕੱਤਦੀਆਂ ਤੇ ਪੀਂਗਾ ਝੂਟਦੀਆਂ ਮੁਟਿਆਰਾਂ ਨੂੰ
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
2: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.

जस है जराए

ਪਤਾ ਨਹੀਂ ਇਸ ਗੱਲ ਵਿੱਚ ਕਿੰਨੀ ਸੱਚਾਈ ਆ ਕਿ ਜਦੋਂ ਵੀ ਅਸੀਂ ਜੂਨ 1984 ਦੀ ਗੱਲਬਾਤ ਕਰਦੇ ਹਾਂ, ਜਦੋਂ ਵੀ ਅਸੀਂ ਸਾਡੇ ਨਾਲ ਹੋਏ ਉਸ ਧੱਕੇ ਦੀ ਗੱਲਬਾਤ ਕਰਦੇ ਹਾਂ, ਜਦੋਂ ਵੀ ਅਸੀਂ ਗੱਲਬਾਤ ਕਰਦੇ ਹਾਂ ਕਿ ਸਾਡੇ ਮੁਕੱਦਸ ਸਥਾਨ ਨੂੰ ਢਾਇਆ ਗਿਆ ਔਰ ਸਾਡੀ ਹਕੂਮਤ ਦੇ ਵੱਲੋਂ, ਜਦੋਂ ਵੀ ਅਸੀਂ ਆਪਣੇ ਹੱਕਾਂ ਦੀ ਗੱਲ ਕਰਦੇ ਹਾਂ, ਸਾਨੂੰ ਵੱਖਵਾਦੀ ਕਹਿ ਕੇ ਹਮੇਸ਼ਾ ਦੀ ਤਰ੍ਹਾਂ ਆਪਣੇ ਨਾਲੋਂ ਅਲੱਗ ਕਰ ਦਿੱਤਾ ਜਾਂਦਾ, ਪਤਾ ਨਹੀਂ ਕਿਉਂ। 905-673-3333 ਅੱਜ ਦਾ ਪੂਰਾ ਪ੍ਰੋਗਰਾਮ ਆਪਣਾ ਸਮਰਪਿਤ ਰਹਿਣਾ ਸਾਡੇ ਉਹਨਾਂ ਸ਼ਹੀਦਾਂ ਨੂੰ, 4-4 ਸਾਲ ਦੇ, 3-3 ਸਾਲ ਦੇ ਔਰ 70-70 ਸਾਲ ਦੇ ਬਜ਼ੁਰਗਾਂ, ਬੱਚਿਆਂ, ਔਰਤਾਂ ਨੂੰ ਜਿਹੜੇ ਸਿਰਫ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਿਹਾੜੇ ਦੇ ਮੌਕੇ ਦਰਬਾਰ ਸਾਹਿਬ ਦੇ ਵਿੱਚ ਜਿੰਨੀ ਵੀ ਸੰਗਤ ਪਹੁੰਚੀ ਸੀ, ਸੋ ਉਹਨਾਂ ਸਾਰੇ ਸ਼ਹੀਦਾਂ ਨੂੰ ਅਸੀਂ ਨਮਨ ਕਰਦੇ ਹਾਂ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਵੱਲੋਂ। ਅਤੇ ਅੱਜ ਦਾ ਦਿਨ ਭਾਰਤ ਦੀ ਪੂਰੀ ਰਾਜਨੀਤਿਕ ਅਤੇ ਇਸ ਇਤਿਹਾਸਿਕ ਦੇ ਉੱਪਰ ਕਾਲਾ ਧੱਬਾ ਹਮੇਸ਼ਾ ਦੀ ਤਰ੍ਹਾਂ ਰਹੂਗਾ, ਅਤੇ ਜੂਨ 1984 ਨਾ ਭੁੱਲਣ ਯੋਗ ਅਤੇ ਨਾ ਬਖਸ਼ਣ ਯੋਗ।

ਔਰ ਇਹ ਸਾਡੀ ਤਰਾਸ਼ ਦੀ ਰਹੀ ਆ। ਮੈਂ ਪੜ੍ਹ ਰਿਹਾ ਸੀ ਕਿਤੇ, ਵੈਸੇ ਤੁਸੀਂ ਵੀ ਬੜੇ ਸੂਝਵਾਨ ਹੋ, ਮੈਨੂੰ ਪਤਾ ਕਿ ਤੁਸੀਂ ਖਬਰਾਂ ਦੇ ਨਾਲ ਜੁੜੇ ਰਹਿੰਦੇ ਹੋ, ਤੁਸੀਂ ਬਹੁਤ ਘੋਖ ਪੜਤਾਲ ਕਰਦੇ ਹੋ, ਬੜੇ ਬੜੇ ਸਿਆਣੇ ਅਤੇ ਸੁਲਝੇ ਲੋਕ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਸਵੇਰੇ ਸੁਣਦੇ ਆ। ਮੈਂ ਪੜ੍ਹ ਰਿਹਾ ਸੀ ਅਤੇ ਬੜੀ ਹੈਰਾਨੀ ਹੋਈ ਕਿ ਅਸੀਂ, ਮੈਂ ਸਿੱਖ ਕੌਮ ਦੀ ਗੱਲ ਕਰ ਰਿਹਾ, ਕਿ ਅਸੀਂ ਮੁਗਲ ਰਾਜ ਦੇ ਵਿੱਚ ਇੰਨਾ ਨਹੀਂ ਮਰੇ ਜਿੰਨਾ ਅਸੀਂ ਆਪਣੇ ਰਾਜ ਦੇ ਵਿੱਚ ਮਰੇ ਹਾਂ, ਜਿੰਨਾ ਅਸੀਂ ਭਾਰਤ ਦੀ ਹਕੂਮਤ ਦੇ ਥੱਲੇ ਮਰੇ ਹਾਂ। ਮੈਂ ਹੈਰਾਨ ਸੀ।

0: ਅੱਜ ਵੀ ਸਾਨੂੰ ਨਾਰ ਲਾਉਣ ਦੀ ਜਗ੍ਹਾ ਕਾਣੀ ਵੰਡ ਕੀਤੀ ਜਾਂਦੀ, ਸਾਨੂੰ ਦੱਸਿਆ ਜਾਂਦਾ। ਉਸ ਵੇਲੇ ਦੀਆਂ ਹਕੂਮਤਾਂ ਨੇ ਵੀ ਦੱਸਿਆ ਕਿ ਦੇਖੋ ਅਸੀਂ ਇੱਦਾਂ ਕਰ ਸਕਦੇ ਹਾਂ, ਅਸੀਂ ਤੁਹਾਡੇ ਮੁਕੱਦਸ ਸਥਾਨ 'ਤੇ ਇੱਦਾਂ ਤੁਹਾਨੂੰ ਕੁਚਲ ਸਕਦੇ ਹਾਂ। ਕੋਈ ਮਕਸਦ ਨਹੀਂ ਬਣਦਾ ਸੀ ਕਿ ਉੱਥੇ ਹਮਲਾ ਕੀਤਾ ਜਾਵੇ। ਜੇ ਤੁਸੀਂ ਇੱਕ ਜਾਂ ਚੰਦ ਸਿੰਘਾਂ ਨੂੰ ਫੜਨਾ ਚਾਹੁੰਦੇ ਸੀ ਤਾਂ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਅਕਾਲ ਸਾਹਿਬ ਤਖ਼ਤ ਸਾਹਿਬ ਨੂੰ ਤੁਸੀਂ ਹਟਾ ਦਿਓ ਤੋਹਫ਼ਿਆਂ ਦੇ ਨਾਲ, ਟੈਂਕਾਂ ਦੇ ਨਾਲ। ਐਡੀ ਨੌਬਤ ਨਹੀਂ ਸੀ ਆਉਣੀ ਚਾਹੀਦੀ। ਔਰ ਉਸ ਤੋਂ ਬਾਅਦ ਫਿਰ ਹਕੂਮਤ ਨੇ ਸਾਡੇ ਬਜ਼ੁਰਗਾਂ ਦੇ ਮਨਾਂ ਦੇ ਵਿੱਚ ਵਹਿਮ ਪਾਇਆ, ਡਰ ਪਾਇਆ, ਖੌਫ ਪਾਤਾ ਕਿ ਤੁਸੀਂ ਇਹ ਗੱਲ ਨਹੀਂ ਕਰਨੀ, ਤੁਸੀਂ ਆਪਣੇ ਬੱਚਿਆਂ ਨੂੰ ਇਹ ਦੱਸ ਕੇ ਨਹੀਂ ਜਾਣਾ ਕਿ ਤੁਹਾਡੇ ਨਾਲ ਕੀ ਹੋਇਆ। ਅਸੀਂ ਜਦੋਂ ਆਪਣੇ ਬਜ਼ੁਰਗਾਂ ਨਾਲ ਗੱਲ ਕਰਨੀ ਕਿ ਯਾਰ ਆਪਣੇ ਨਾਲ ਤਾਂ, ਉਹ ਕਹਿੰਦੇ ਨਹੀਂ ਛੱਡੋ ਪਰਾਂ, ਤੁਸੀਂ ਭੁੱਲੋ, ਇਹ ਗੱਲ ਨਾ ਕਰੋ। ਉਹਨਾਂ ਦੇ ਮਨਾਂ ਦੇ ਵਿੱਚ ਸਹਿਮ ਇੰਨਾ ਭਰਤਾ, ਡਰ ਇੰਨਾ ਭਰਤਾ ਕਿ ਹਕੂਮਤ ਦੇ ਖਿਲਾਫ਼ ਗੱਲ ਕਰਨ ਤੋਂ ਹੀ। ਪਰ ਜਦੋਂ ਜਦੋਂ ਵੀ ਸਿੱਖ ਕੌਮ ਲੜੀ ਆ, ਇਹਨੇ ਕਦੀ ਕਿਸੇ ਇੱਕ, ਅਸੀਂ ਅੱਜ ਵੀ ਕਹਿੰਦੇ ਹਾਂ ਕਿ ਕੋਈ ਧਰਮ ਦੇ ਖਿਲਾਫ਼ ਸਾਡੀ ਲੜਾਈ ਨਹੀਂ, ਕਿਸੇ ਖਾਸ ਇੱਕ ਤਬਕੇ ਦੇ ਖਿਲਾਫ਼ ਲੜਾਈ ਨਹੀਂ। ਸਾਡੀ ਲੜਾਈ ਹਕੂਮਤਾਂ ਦੇ ਨਾਲ ਰਹੀ ਆ, ਸਾਡੀ ਲੜਾਈ ਜਬਰ ਦੇ ਨਾਲ ਰਹੀ ਆ, ਸਾਡੀ ਲੜਾਈ ਜ਼ੁਲਮ ਦੇ ਨਾਲ ਰਹੀ ਆ। ਸੋ 905-673-3337 905-673-3337 ਅੱਜ ਦਾ ਪ੍ਰੋਗਰਾਮ ਜੂਨ 1984 ਦੇ ਉਸ ਘੱਲੂਘਾਰੇ ਨੂੰ ਸਮਰਪਿਤ, ਉਹਨਾਂ ਸ਼ਹੀਦਾਂ ਨੂੰ, ਉਹਨਾਂ ਬੱਚਿਆਂ, ਬਜ਼ੁਰਗਾਂ, ਮਾਤਾਵਾਂ ਨੂੰ ਸਮਰਪਿਤ। 905-673-3337
1: ਭੁੱਲ ਨਹੀਂ ਸਕਦੇ, ਸਾਥੋਂ ਭੁੱਲ ਹੋਣੀ।

ਟਰੱਕਾਂ ਦੀ ਇਸ ਲੜਾਈ ਨੂੰ ਇੱਕ ਤਰਫਾ ਰੂਪ ਦੇ ਦਿੱਤਾ ਗਿਆ ਵੱਖਵਾਦੀ ਕਹਿ ਕੇ। ਇੱਕ ਖਾਸ ਪੰਜਾਬ ਦੇ ਵਿੱਚ ਨਫ਼ਰਤ ਦੀ ਭਾਵਨਾ ਇੱਕ ਦੂਜੇ ਦੇ ਖਿਲਾਫ ਸਰਕਾਰਾਂ ਨੇ ਦੋ ਕੌਮਾਂ ਨੂੰ ਆਪਣੇ ਆਹਮਣੇ ਸਾਹਮਣੇ ਖੜ੍ਹਾ ਕਰ ਦਿੱਤਾ। ਹਾਲਾਂਕਿ ਇੱਦਾਂ ਦਾ ਕੁਛ ਵੀ ਨਹੀਂ ਸੀ, ਪੰਜਾਬ ਸ਼ੁਰੂ ਤੋਂ ਹੀ ਬੜਾ ਭਾਈਚਾਰਕ ਸਾਂਝ ਵਾਲਾ ਰਿਹਾ ਆ। ਅਤੇ ਅੱਜ ਵੀ ਜੇ ਅਸੀਂ ਗੱਲਬਾਤ ਕਰੀਏ ਕਿ ਪੰਜਾਬ ਦੇ ਵਿੱਚ ਕੋਈ ਐਸਾ ਮਾਹੌਲ ਨਹੀਂ ਆ, ਕੁਛ ਇੱਕਾ ਦੁੱਕਾ ਐਸੀਆਂ ਘਟਨਾਵਾਂ ਹੁੰਦੀਆਂ ਕਿ ਉਹਦੇ ਵਿੱਚ ਅਸੀਂ ਸਾਰੇ ਭਾਈਚਾਰੇ ਨੂੰ ਨਹੀਂ ਕਹਿ ਸਕਦੇ ਕਿ ਸਾਰਾ ਭਾਈਚਾਰਾ ਇੱਕ ਦੂਜੇ ਦੇ ਖਿਲਾਫ ਆ। ਸੋ ਪੰਜਾਬ ਦੀ ਇਹ ਖੂਬਸੂਰਤੀ ਰਹੀ ਹੈ ਸ਼ੁਰੂ ਤੋਂ, ਉਦੋਂ ਵੀ ਸੀ, ਪਰ ਕੁਛ ਖਾਸ ਕੁਛ ਕੁ ਲੋਕਾਂ ਨੇ ਇਸ ਨੂੰ ਇੱਕ ਅਲੱਗ ਰੰਗ ਦੇਣਾ ਚਾਹਿਆ। ਜਦੋਂ ਵੀ ਦੁਨੀਆ ਭਰ ਦੇ ਵਿੱਚ ਬਹੁਤ ਵੱਡੇ ਵਿਦਰੋਹ ਹੁੰਦੇ ਆ, ਜਦੋਂ ਹਕੂਮਤਾਂ ਦੇ ਖਿਲਾਫ ਆਵਾਜ਼ ਉੱਠਦੀ ਆ, ਦੁਨੀਆ ਭਰ ਦੇ ਵਿੱਚ ਘੱਟ ਗਿਣਤੀ ਜਿੱਥੇ ਜਿੱਥੇ ਵੀ ਹੁੰਦੇ ਉਹਨਾਂ ਨੂੰ ਦਬਾਇਆ ਜਾਂਦਾ, ਇਹ ਸਰਕਾਰਾਂ ਦੀਆਂ ਆਪਣੀਆਂ ਪੋਲਿਸੀਜ਼ ਆ। ਭਾਰਤ ਵਿੱਚ ਖਾਸ ਕਰਕੇ ਸ਼ੁਰੂ ਤੋਂ ਰਿਹਾ ਆ ਕੋਈ ਵੀ ਘੱਟ ਗਿਣਤੀ ਆ ਉਹਨੂੰ ਦਬਾਇਆ ਗਿਆ, ਮਾਰਿਆ ਗਿਆ, ਕੁਚਲਿਆ ਗਿਆ। ਪਰ ਇਹੀ ਗਲਤੀ ਸਿੱਖਾਂ ਨਾਲ ਵੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਹੁੰਦੀ ਆ ਰਹੀ ਆ।

ਔਰ ਇਹ ਸਾਡੀ ਤਰਾਸਦੀ ਰਹੀ ਹੈ ਕਿ ਅਸੀਂ ਰਾਜਨੀਤਿਕ ਚਾਲਾਂ 'ਚੋਂ ਕਦੀ ਬਾਹਰ ਹੀ ਨਹੀਂ ਆ ਪਾਏ। ਅਸੀਂ ਆਪਣੇ ਆਪ ਨੂੰ ਇੰਨਾ ਕੁ ਕੈਦ ਕਰ ਲਿਆ ਰਾਜਨੇਤਾਵਾਂ ਦੀਆਂ ਗੁਲਾਮੀਆਂ ਕਰ ਕਰਕੇ, ਅਸੀਂ ਉਹਨਾਂ ਪੋਲੀਟੀਕਲ ਲੋਕਾਂ ਦੀ ਗੁਲਾਮੀ ਕਰ ਕਰਕੇ ਆਪਣੇ ਮਾਨਸਿਕ ਤੌਰ 'ਤੇ ਅਸੀਂ ਇੰਨੇ ਕੁ ਗੁਲਾਮ ਹੋ ਗਏ ਕਿ ਅਸੀਂ ਆਪਣੇ ਆਪ ਨੂੰ ਔਰ ਆਪਣੇ ਹੱਕਾਂ ਨੂੰ ਅਜੇ ਤੱਕ ਸਮਝ ਨਹੀਂ ਪਾਏ। ਸਾਨੂੰ ਹਰ ਸਾਲ ਇੱਕ ਨਵੀਂ ਪਾਰਟੀ ਦੇ ਵਿੱਚ ਆਪਦਾ ਭਵਿੱਖ ਵਿਖਣ ਲੱਗ ਜਾਂਦਾ। ਪਰ ਇੱਕ ਗੱਲ ਮੰਨ ਕੇ ਚੱਲਿਓ ਕਿ ਘੱਟ ਗਿਣਤੀ ਅਤੇ ਹੱਕਾਂ ਮੰਗਣ ਵਾਲੀਆਂ ਕੌਮਾਂ ਦੇ ਹੱਕ ਦੇ ਵਿੱਚ ਕੋਈ ਵੀ ਪਾਰਟੀ ਨਹੀਂ ਹੁੰਦੀ, ਜੇ ਤਖ਼ਤ 'ਤੇ ਕੋਈ ਵੀ ਬੈਠਾ ਹੋਵੇ, ਰਾਜ ਦੇ ਸੈਂਟਰ ਦੇ ਵਿੱਚ ਕੋਈ ਵੀ ਬੈਠਾ ਹੋਵੇ।

ਵੈਸੇ ਦੁਨੀਆ ਦੇ ਵਿੱਚ ਬਹੁਤ ਸਾਰੇ ਇਤਿਹਾਸ ਹੋਣਗੇ, ਪਰ ਮੈਂ ਕੋਈ ਐਸਾ ਇਤਿਹਾਸ ਅਜੇ ਤੱਕ ਮੈਨੂੰ ਨਹੀਂ ਮਿਲਿਆ ਕਿ ਤੁਹਾਡੀ ਆਪਣੀ ਹਕੂਮਤ ਨੇ ਆਪਣੇ ਲੋਕਾਂ ਦੇ ਇੱਕ ਸਭ ਤੋਂ ਮੁਕੱਦਸ ਸਥਾਨ ਦੇ ਉੱਪਰ ਅਤੇ ਆਪਣੇ ਲੋਕਾਂ ਦੇ ਉੱਪਰ ਟੈਂਕਾਂ ਆਪਣੀ ਆਰਮੀ ਦੇ ਨਾਲ ਹਮਲਾ ਕੀਤਾ ਹੋਵੇ। ਮੈਨੂੰ ਕੋਈ ਐਸਾ ਇਤਿਹਾਸ ਮਿਲਿਆ ਤਾਂ ਪਲੀਜ਼ ਦੱਸਿਓ। 905-673-33-37।

0: 905-673-3337 905-673-3337 ਤੁਸੀਂ ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ ਅਤੇ ਕੁਛ ਸਮੇਂ ਦੇ ਵਿੱਚ ਸਾਡੇ ਨਾਲ ਰਮੇਸ਼ ਹੁਸ਼ਿਆਰਪੁਰੀ ਜੀ ਪਹੁੰਚ ਜਾਣਗੇ ਫਿਰ ਖਬਰਾਂ ਦੇ ਸਿਲਸਿਲੇ ਨੂੰ ਸ਼ੁਰੂ ਕਰਾਂਗੇ 905-673-3337
1: ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ
2: ਓਏ ਕੱਲਾ ਮੈਂ ਨਹੀਂ ਆਪਣੀ ਕਮਿਊਨਿਟੀ ਦਾ

0: ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
1: 905-673-3337 905-673-3337 ਤੁਸੀਂ ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ। ਸੋ ਗੱਲਾਂ ਬਾਤਾਂ ਅੱਗੇ ਜਾ ਕੇ ਹੋਣਗੀਆਂ, ਟਰਾਈ ਕਰ ਰਿਹਾ ਕਿ ਜੇ ਰਮੇਸ਼ ਹੁਸ਼ਿਆਰਪੁਰੀ ਜੀ ਥੋੜ੍ਹਾ ਜਿਹਾ ਪਹਿਲਾਂ ਆ ਜਾਣ ਅਤੇ ਤੁਹਾਡੇ ਨਾਲ ਰਾਬਤਾ, ਤੁਹਾਡੇ ਸਵਾਲਾਂ ਦੀ ਜਿਹੜੀ ਜਾਣਕਾਰੀ ਆ ਉਹ ਹੋਰ ਜ਼ਿਆਦਾ ਲੰਬੇ ਸਮੇਂ ਤੱਕ ਦੇ ਸਕਦੇ ਨੇ, ਅਤੇ ਕੋਸ਼ਿਸ਼ ਕਰ ਰਹੇ ਕਿ ਆਪਾਂ ਜਲਦੀ ਜੁੜੀਏ ਰਮੇਸ਼ ਹੁਸ਼ਿਆਰਪੁਰ ਜੀ ਹੋਣਾ।
2: HST rebates ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ Paradise Developments ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680, 416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।

ਮਿਗਲ ਜੀ ਪ੍ਰੋਗਰਾਮ ਦੇ ਸਿਸਟਮ ਨੂੰ ਸਪੋਂਸਰ ਕਰ ਰਹੇ ਜੀ ਟੋਪ ਚੋਇਸ ਇੰਸ਼ੋਰੈਂਸ ਦੇ ਹਰਪ੍ਰੀਤ ਸੈਣੀ ਜੀ। ਪਰਿਵਾਰਾਂ ਨੂੰ ਸੁਰੱਖਿਅਤ ਅਤੇ ਫਾਈਨੈਂਸ਼ੀਅਲ ਪਲਾਨਿੰਗ ਦੇ ਲਈ ਇੰਸ਼ੋਰੈਂਸ ਦੇ ਲਈ ਸਲਾਹ ਦਿੰਦੇ ਨੇ। ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸਬਿਲਿਟੀ, ਸੁਪਰ ਵੀਜ਼ਾ ਅਤੇ ਟਰੈਵਲ ਇੰਸ਼ੋਰੈਂਸ ਦੇ ਬਾਬਤ ਕੋਈ ਵੀ ਜਾਣਕਾਰੀ ਤੁਸੀਂ ਲੈਣੀ ਹੋਵੇ ਜਾਂ ਹੈਲਥ, ਡੈਂਟਲ, ਇਨਵੈਸਟਮੈਂਟ ਪਲਾਨ ਬਾਰੇ ਕੋਈ ਗੱਲਬਾਤ ਕਰਨੀ ਹੋਵੇ ਤਾਂ ਹਰਪ੍ਰੀਤ ਸੈਣੀ ਹੋਣਾ ਤੁਸੀਂ ਗੱਲਬਾਤ ਕਰ ਸਕਦੇ ਹੋ 416-817-4164-16-816-817-6500। ਹਰਪ੍ਰੀਤ ਸੈਣੀ ਟੋਪ ਚੋਇਸ ਇੰਸ਼ੋਰੈਂਸ ਦੇ ਤੋਂ ਸੇਵਾਵਾਂ ਦਿੰਦੇ ਨੇ।

ਬਿਲਕੁਲ ਜੀ। ਔਰ ਹਰਮਨ ਬੱਤਾ ਜੀ ਪ੍ਰੋਗਰਾਮ ਦੇ ਸਿਲਸਿਲੇ ਨੂੰ ਸਪੋਂਸਰ ਕਰ ਰਹੇ ਨੇ ਜੀ ਮੌਰਗੇਜ ਬ੍ਰੋਕਰ ਨੇ। ਤੁਸੀਂ ਘਰ ਖਰੀਦਣਾ, ਰੀਨਲ ਆ ਗਈ, ਰੀਫਾਈਨੈਂਸਿੰਗ ਬਾਰੇ ਜਾਂ ਪ੍ਰੀ ਅਪਰੂਵਲ ਬਾਰੇ ਕੋਈ ਵੀ ਸਵਾਲ, ਇਨਵੈਸਟਮੈਂਟ ਪ੍ਰੋਪਰਟੀ ਦੀ ਮੌਰਗੇਜ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਹਰਮਨ ਬੱਤਾ ਨਾਲ ਗੱਲਬਾਤ ਕਰ ਸਕਦੇ ਹੋ 647-685-9000 6647-685-9000 ਹਰਮਨ ਬੱਤਾ ਜੀ।

ਨਾਲ ਦੀ ਨਾਲ ਅਪਲਾਇੰਸ ਜੰਕਸ਼ਨ ਨੂੰ ਯਾਦ ਰੱਖਣਾ ਤੁਸੀਂ ਜੇ ਘਰ ਵਾਸਤੇ ਬੇਸਮੈਂਟ ਵਾਸਤੇ ਆਪਣੀ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਇੰਸਿਸ ਲੈਣ ਜਾ ਰਹੇ ਤਾਂ ਇੱਕ ਗੇੜਾ ਅਪਲਾਇੰਸ ਜੰਕਸ਼ਨ 'ਤੇ ਜ਼ਰੂਰ ਲਾ ਕੇ ਆਉਣਾ ਆ। ਫਰਿੱਜ, ਸਟੋਵ, ਡਿਸ਼ ਵਾਸ਼ਰ, ਟੀ ਵੀ, ਹੋਰ ਬਹੁਤ ਸਾਰੇ ਅਪਲਾਇੰਸਿਸ ਤੁਸੀਂ ਲੈ ਸਕਦੇ ਹੋ ਅਪਲਾਇੰਸ ਜੰਕਸ਼ਨ ਤੋਂ। ਅਤੇ ਨਾਲ ਦੀ ਨਾਲ ਤੁਸੀਂ ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣਾ ਨਹੀਂ ਭੁੱਲਣਾ। ਸੋ ਮਾਫ ਕਰਨਾ 416 905 450 0054 905-450-0054 ਅਪਲਾਇੰਸ ਜੰਕਸ਼ਨ 905-450-0054 ਅਪਲਾਇੰਸ ਜੰਕਸ਼ਨ 'ਤੇ ਇੱਕ ਗੇੜਾ ਜ਼ਰੂਰ ਲਾ ਕੇ ਉਹ ਨਾਲ ਦੀ ਨਾਲ ਬ੍ਰੈਂਪਟਨ ਕ੍ਰੈਮਟੋਰੀਅਮ ਦਾ ਤੁਸੀਂ ਤੁਹਾਨੂੰ ਮੈਸੇਜ ਦੇ ਦਈਏ। ਤੁਸੀਂ ਕ੍ਰਿਮੀਨੇਸ਼ਨ ਦੀਆਂ ਅਤੇ ਫਿਊਨਲ ਦੀਆਂ ਸੇਵਾਵਾਂ ਦਿੰਦੇ ਨੇ, ਤੁਸੀਂ ਆਪਣੇ ਫਿਊਨਲ ਦੀ ਪ੍ਰੀ ਪਲਾਨਿੰਗ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਬ੍ਰੈਂਪਟਨ ਕ੍ਰੈਮਟੋਰੀਅਮ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਜੇ ਆਪਣੇ ਪਰਿਵਾਰ ਨੂੰ ਤੁਸੀਂ ਜਾਣ ਤੋਂ ਬਾਅਦ ਆਪਣੀ ਮੁਸ਼ਕਲਾਂ ਦੇ ਵਿੱਚ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚ ਨਹੀਂ ਛੱਡ ਕੇ ਜਾਣਾ ਚਾਹੁੰਦੇ ਤਾਂ ਤੁਸੀਂ ਬ੍ਰੈਂਪਟਨ ਕ੍ਰੈਮਟੋਰੀਅਮ ਨਾਲ ਗੱਲਬਾਤ ਕਰ ਸਕਦੇ ਹੋ। 905-458-2222 905-458-2222 ਬ੍ਰੈਂਪਟਨ

0: ਜੀ ਅੱਜ ਦਾ ਪੂਰਾ ਪ੍ਰੋਗਰਾਮ ਅਸੀਂ ਸਮਰਪਿਤ ਕਰਦੇ ਹਾਂ 1984 ਜੂਨ 1984 ਦੇ ਵਿੱਚ ਘੱਲੂਘਾਰਾ ਜੋ ਵਾਪਰਿਆ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਉੱਪਰ ਹਕੂਮਤਾਂ ਨੇ ਹਮਲਾ ਕਰਕੇ ਸਿੱਖ ਕੌਮ ਦੇ ਬੱਚੇ ਬਜ਼ੁਰਗ ਮਾਤਾਵਾਂ ਔਰਤਾਂ ਨੂੰ ਬੇਕਸੂਰ ਉਹਨਾਂ ਨਿਰਦੋਸ਼ ਸ਼ਹੀਦ ਕੀਤਾ। ਸੋ ਸਾਡਾ ਅੱਜ ਦਾ ਪ੍ਰੋਗਰਾਮ ਅਸੀਂ ਪ੍ਰਣਾਮ ਕਰਦੇ ਹਾਂ ਉਹਨਾਂ ਸ਼ਹੀਦਾਂ ਨੂੰ। ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਵੱਲੋਂ ਅਸੀਂ ਨਤਮਸਤਕ ਹੁੰਦੇ ਹਾਂ ਔਰ ਸਾਡੇ ਨਾਲ ਰਮੇਸ਼ ਹੁਸ਼ਿਆਰਪੁਰੀ ਜੀ ਵੀ ਜੁੜ ਚੁੱਕੇ ਨੇ ਅਤੇ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਖੂਬਸੂਰਤ ਚੜ੍ਹਦੀ ਕਲਾ ਵਾਲੀ ਸਵੇਰ ਅਤੇ ਪੰਜਾਬ ਦੀਆਂ ਤਰਕਾਲਾਂ 6 ਜੂਨ ਦਾ ਦਿਨ। ਸੋ ਵੈਲਕਮ ਜੀ, ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਮੇਹ ਜੀ, ਕੀ ਹਾਲ ਚਾਲ?
1: ਸੰਧੂ ਜੀ ਸ਼ੁਕਰੀਆ, ਮਿਹਰਬਾਨੀ। ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਰਮੇਸ਼ ਜੀ, ਅੱਜ ਦਿਨ ਬੜਾ ਖਾਸ ਆ ਔਰ ਅੱਜ ਦਾ ਦਿਨ ਤਾਂ ਜਿਵੇਂ ਦਿਲਾਂ 'ਤੇ ਲਿਖਿਆ ਹੋਇਆ ਆ। ਸੋ ਅੱਜ ਦੇ ਦਿਲ ਨੂੰ ਕਹਿ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਇਹਨੂੰ ਨਾ ਭੁੱਲਣ ਯੋਗ ਅਤੇ ਨਾ ਬਖਸ਼ਣ ਯੋਗ। ਸੋ ਸਾਕਾ ਨੀਲਾ ਤਾਰਾ, ਅਤੇ ਇਹਨੂੰ ਆਪਾਂ ਵੱਡਾ ਘੱਲੂਘਾਰਾ ਘੱਲੂਘਾਰਾ ਵੀ ਸ਼ਬਦ ਨਾਲ ਅਸੀਂ ਸੰਬੋਧਿਤ ਕਰਦੇ ਹਾਂ। ਇਹਦੇ 'ਤੇ ਦੋ ਸ਼ਬਦ ਅੱਜ ਤੁਸੀਂ ਦੱਸੋ। ਮੈਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਅਤੇ ਮੈਂ ਅੱਜ ਸ਼ਰਧਾਂਜਲੀ ਵੀ ਦਿੱਤੀ ਕਿ ਅੱਜ ਦਾ ਪ੍ਰੋਗਰਾਮ ਅਸੀਂ ਸਮਰਪਿਤ ਕਰਦੇ ਹਾਂ ਉਹਨਾਂ ਸ਼ਹੀਦਾਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ ਜਿਹੜੇ ਬਿਲਕੁਲ ਬੇਕਸੂਰ ਸਿਰਫ ਗੁਰੂ ਘਰ ਦਰਸ਼ਨ ਕਰਨ ਗਏ ਸੀ ਅਤੇ ਉਹਨਾਂ ਨੂੰ ਪਤਾ ਨਹੀਂ ਸੀ ਕਿ ਕੀ ਭਾਣਾ ਵਰਤਣ ਵਾਲਾ। ਸੋ ਉਹਨਾਂ 'ਤੇ ਦੋ ਸ਼ਬਦ ਜ਼ਰੂਰ ਤੁਸੀਂ ਬੋਲੋ ਅੱਜ।
1: ਸੰਧੂ ਜੀ, ਗੱਲ ਇਸ ਤਰ੍ਹਾਂ ਆ, ਜਿਸ ਦਿਨ ਦਾ ਤੁਸੀਂ ਜ਼ਿਕਰ ਕੀਤਾ ਨਾ ਅੱਜ ਦਾ, ਇਸ ਦਿਨ ਦਾ ਇਤਿਹਾਸ ਬੜਾ ਕੌੜਾ ਇਤਿਹਾਸ ਹੈ ਤੇ ਬੜਾ ਉਹ ਜ਼ਖਮ ਹੈ ਜਿਹੜੇ 42 ਵਰੇ ਹੋ ਗਏ, ਪਰੰਤੂ 42 ਵਰਿਆਂ ਵਿੱਚ ਵੀ ਉਹ ਜ਼ਖਮ ਅੱਜ ਵੀ ਅੱਲੇ ਹੀ ਹੈ। ਸਾਕਾ ਨੀਲਾ ਤਾਰਾ ਕੋਈ ਆਖਦਾ, ਕੋਈ ਘੱਲੂਘਾਰਾ ਆਖਦਾ, ਜੋ ਮਰਜ਼ੀ ਆਖ ਲਓ, ਪਰੰਤੂ ਸਿੱਧੇ ਸ਼ਬਦਾਂ 'ਚ ਵਿੱਚ ਇਹ ਕਹਿ ਸਕਦੇ ਹਾਂ ਕਿ ਸਮੇਂ ਦੀਆਂ ਹਕੂਮਤਾਂ ਨੇ ਘੱਟ ਗਿਣਤੀਆਂ ਨੂੰ ਦੱਬਣ ਦੇ ਲਈ, ਕੁਚਲਣ ਦੇ ਲਈ ਇੱਕ ਬਹੁਤ ਵੱਡਾ ਜ਼ੁਲਮ ਕੀਤਾ ਸੀ, ਜਿਹਨੂੰ ਕੋਈ ਸਾਕਾ ਨੀਲਾ ਤਾਰਾ ਆਖਦਾ, ਕੋਈ ਘੱਲੂਘਾਰਾ ਆਖਦਾ
0: ਜੀ।
1: ਤੇ ਜਦੋਂ ਪ੍ਰਭ ਸੰਧੂ ਜੀ ਅਸੀਂ ਅੱਜ ਗੱਲ ਕਰ ਰਹੇ ਹਾਂ, ਮੈਂ ਸਮਝਦਾ ਕਿ ਸਾਡਾ ਫਰਜ਼ ਇਸ ਕਰਕੇ ਬਣਦਾ ਆ, ਜਦੋਂ ਕੁੱਲ ਦੁਨੀਆਂ ਦੇ ਉੱਪਰ ਕੁਛ ਵੀ ਮਾੜਾ ਵਾਪਰਦਾ ਅਸੀਂ ਹਮੇਸ਼ਾ ਚਰਚਾ 'ਚ ਲੈ ਕੇ ਆਉਂਦੇ ਹਾਂ
0: ਜੀ,
1: ਤੇ ਦੁਨੀਆਂ 'ਚ ਟਾਵੇਂ ਟਾਵੇਂ ਹਾਦਸੇ ਏਦਾਂ ਦੇ ਆ ਜਿਹੜੇ ਕਦੇ ਵੀ ਨਹੀਂ ਭੁਲਾਏ ਜਾ ਸਕਦੇ। ਤੇ ਇਹ ਜਿਹੜਾ ਦਰਦ ਆ ਨਾ 1984 ਦਾ, ਤੁਸੀਂ 6 ਜੂਨ ਦਾ ਜ਼ਿਕਰ ਕੀਤਾ, ਵੈਸੇ ਤੇ 6 ਜੂਨ ਅੱਜ ਆਖਰੀ ਪੜਾਅ ਸੀ, ਅੱਜ 6-7 ਦਿਨ ਹੋ ਗਏ ਸੀ ਜੋ ਅੰਮ੍ਰਿਤਸਰ ਦੇ ਵਿੱਚ ਲਗਾਤਾਰ ਹੋ ਰਿਹਾ ਸੀ। ਪਰ ਸੰਧੂ ਸਾਹਿਬ, ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ, ਅੰਮ੍ਰਿਤਸਰ ਤਾਂ ਅਸੀਂ ਸਾਰੇ ਜਾਣਦੇ ਹਾਂ 1984 ਦੇ ਨਾਲ ਜੋੜ ਕੇ, ਇਕੱਲਾ ਦਰਬਾਰ ਸਾਹਿਬ ਨੀ, ਫੌਜਾਂ ਗੁਰੂ ਘਰ ਦੇ ਵਿੱਚ ਬੜੀਆਂ ਸੀ, ਪੰਜਾਬ ਦੇ ਵਿੱਚ ਹੋਰ ਵੀ ਬਥੇਰੇ ਗੁਰੂ ਘਰ ਸੀਗੇ ਜਿੱਥੇ ਫੌਜਾਂ ਨੇ ਘੇਰਾ ਪਾਇਆ ਸੀਗਾ, ਪਰੰਤੂ ਇੱਥੇ ਬਹੁਤ ਵੱਡੇ ਪੱਧਰ ਤੇ ਕਾਂਡ ਹੋਇਆ, ਬਹੁਤ ਵੱਡੇ ਪੱਧਰ ਤੇ ਉਹ ਲੋਕਾਂ ਨੂੰ ਮਾਰਿਆ ਗਿਆ ਜਿਹੜੇ 100% ਨਿਰਦੋਸ਼ ਸੀ, ਗੁਰੂ ਘਰ ਦਰਸ਼ਨਾਂ ਨੂੰ ਗਏ, ਕੋਈ ਗੋਲੀ ਦਾ ਸ਼ਿਕਾਰ ਹੋ ਗਏ, ਕੋਈ ਬੰਬ ਦਾ ਸ਼ਿਕਾਰ ਹੋ ਗਏ, ਕੋਈ ਕਿਸੇ ਤਰ੍ਹਾਂ ਦੇ ਨਾਲ, ਭੁੱਖੇ ਪਿਆਸੇ ਵੀ ਅੰਦਰ ਬਹੁਤ ਸਾਰੇ ਲੋਕ ਮਰ ਗਏ। ਸੋ ਅੱਜ ਦੇ ਦਿਨ ਤੇ ਮੈਂ ਤੇ ਇੰਨਾ ਕਹਿ ਸਕਦਾ ਕਿ ਇਹ ਦਿਨ ਜਿਵੇਂ ਤੁਸੀਂ ਵੀ ਜ਼ਿਕਰ ਕਰਦੇ ਹੋ ਕਿ ਨਾ ਭੁੱਲਿਆ ਜਾ ਸਕਦਾ ਤੇ ਨਾ ਭੁਲਾਉਣਾ ਚਾਹੀਦਾ। ਇਹ ਠੀਕ ਹੈ, ਸਮਾਂ ਹੋ ਗਿਆ, ਬਹੁਤ ਕੁਛ ਨੇ ਉਹਨਾਂ ਸਰਕਾਰਾਂ ਨੂੰ, ਉਹਨਾਂ ਪੋਲੀਟੀਕਲ ਪਾਰਟੀਆਂ ਨੂੰ ਵੀ ਕਈਆਂ ਨੇ ਮਾਫ਼ ਕਰਤਾ, ਕਈਆਂ ਨੇ ਨਹੀਂ ਕੀਤਾ, ਪਰੰਤੂ ਇਸ ਕਰਕੇ ਯਾਦ ਰੱਖਣਾ ਬਣਦਾ ਕਿ ਘੱਟੋ ਘੱਟ ਆਉਣ ਵਾਲੇ ਸਮੇਂ ਦੇ ਵਿੱਚ ਸਮੇਂ ਦੀਆਂ ਹਾਕਮਾਂ ਨੂੰ ਇਹ ਪਤਾ ਰਹੇ ਕਿ ਜੇ ਕੋਈ ਗਲਤੀ ਕਰਦਾ ਤੇ ਉਸ ਦਿਨ ਨੂੰ ਲੋਕ ਜਿਹੜਾ ਕਾਲੇ ਦਿਨ ਦੇ ਤੌਰ ਤੇ ਲੈਂਦੇ ਆ। ਅੱਜ ਅੰਮ੍ਰਿਤਸਰ ਦੇ ਵਿਖੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਅਕਾਲ ਤਖ਼ਤ ਦੀ ਫਸੀਲ ਤੋਂ ਜਿਹੜਾ ਸੰਦੇਸ਼ ਜਾਰੀ ਕੀਤਾ ਕੌਮ ਦੇ ਨਾਂ ਤੇ, ਹਰੇਕ ਵਾਰ ਕੀਤਾ ਜਾਂਦਾ ਅੱਜ ਵੀ ਕੀਤਾ, ਔਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਕੱਚ ਹੋਣਾ ਨੇ ਘੱਲੂਘਾਰੇ ਦੇ ਸ਼ਬਦ ਦਾ ਜ਼ਿਕਰ ਕਰਦੇ ਬੜੇ ਸਪਸ਼ਟ ਕਿਹਾ ਕਿ ਘੱਲੂਘਾਰੇ ਤੇ ਪਹਿਲਾਂ ਵੀ ਹੋਏ ਹੈ, ਪਰੰਤੂ ਜਿਹੜਾ ਇਹ ਘੱਲੂਘਾਰਾ ਤੇ ਪਿਛਲਿਆਂ ਘੱਲੂਘਾਰਿਆਂ ਚ ਫਰਕ ਕਹਿੰਦੇ ਇਹ ਸੀਗਾ ਕਿ ਪਿਛਲੇ ਘੱਲੂਘਾਰੇ ਲੋਕਾਂ ਨੇ ਕੀਤੇ ਸੀ, ਭਾਰਤੀ ਹਮਲਾਵਰ ਦੂਜੇ ਦੇਸ਼ਾਂ ਚੋਂ ਆਏ ਸੀ, ਦੂਜੇ ਪਾਸਿਓਂ ਆਏ ਸੀ ਹਮਲਾਵਰ, ਹਾਲਾਂਕਿ ਉਹ ਬਹੁਤ ਵੱਡਾ ਨੁਕਸਾਨ ਹੋਇਆ ਸੀ, ਪਰੰਤੂ ਇਹ ਜਿਹੜਾ ਦਰਦ ਆਪਣੇ ਆਪ ਚ ਇਸ ਕਰਕੇ ਵੱਡਾ ਕਿ ਇੱਥੇ ਹਮਲਾ ਕਰਨ ਵਾਲੇ ਆਪਣੇ ਸੀ, ਇੱਥੇ ਪਰਾਏ ਨੀ। ਸਭ ਤੋਂ ਵੱਡੀ ਗੱਲ ਉਹ ਜਥੇਦਾਰ ਸਾਹਿਬ ਨੇ ਅੱਜ ਗੱਲ ਕਹੀ ਆ, ਮੈਂ ਸੁਣ ਰਿਹਾ ਸੀ ਟੀਵੀ ਦੇ ਮਾਧਿਅਮ ਦੇ ਨਾਲ ਜਦੋਂ ਜਥੇਦਾਰ ਯਾਨੀ ਕੁਲਦੀਪ ਸਿੰਘ ਗੜਕੱਚ ਹੁਣੀ ਕੌਮ ਦੇ ਨਾਮ ਤੇ ਸੰਦੇਸ਼ ਜਾਰੀ ਕਰ ਰਹੇ ਸੀ। ਇਹ ਗੱਲ ਬੜੀ ਵੱਡੀ ਗੱਲ ਹੈ ਜਿਹੜੀ ਉਹਨਾਂ ਨੇ ਕਹੀ ਹੈ ਕਿ ਇੱਥੇ ਆਪਣਿਆਂ ਨੇ ਹਮਲਾ ਕੀਤਾ ਸੀ, ਇਸ ਕਰਕੇ ਸਭ ਤੋਂ ਵੱਡਾ ਘੱਲੂਘਾਰਾ ਇਹੋ ਹੀ ਹੈ, ਜਿੱਥੇ ਆਸ ਹੀ ਨਹੀਂ ਕੀਤੀ ਜਾ ਸਕਦੀ ਕਿ ਆਪਣੀ ਸਰਕਾਰ, ਆਪਣੀ ਪੁਲਿਸ, ਆਪਣੀ ਫੌਜ ਇਸ ਤਰ੍ਹਾਂ ਵੀ ਕਰ ਸਕਦੀ ਹੈ, ਕਿਉਂਕਿ ਫੌਜਾਂ ਤੇ ਇਸ ਕਰਕੇ ਬਣਾਈਆਂ ਜਾਂਦੀਆਂ ਕਿ ਦੇਸ਼ ਦੀ ਸਰਹੱਦਾਂ ਦੀ ਰਾਖੀ ਕਰਨੀ ਹੈ, ਕੋਈ ਬਾਹਰੀ ਦੁਸ਼ਮਣ ਨਾ ਆ ਜਾਏ ਦੇਸ਼ ਤੇ। ਤੇ ਇੱਥੇ ਉਹ ਲੋਕ ਜਿਨ੍ਹਾਂ ਨੇ ਆਜ਼ਾਦੀ ਦੇ ਇਤਿਹਾਸ ਦੇ ਵਿੱਚ ਏਡਾ ਵੱਡਾ ਯੋਗਦਾਨ ਪਾਇਆ ਹੋਵੇ, ਜਿਹਨੂੰ ਅਸੀਂ ਪੰਜਾਬੀ ਭਾਈਚਾਰਾ ਕਹਿੰਦੇ, ਸਿੱਖ ਭਾਈਚਾਰਾ, ਤੇ ਸ਼ਰੇਆਮ ਗੋਲੀਆਂ ਨਾਲ ਭੁੰਨ ਦਿੱਤਾ ਜਾਵੇ, ਟੈਂਕ ਚਾੜ ਦਿੱਤੇ ਜਾਣ। ਔਰ ਮੈਂ ਬਹੁਤ ਵਾਰ ਸੰਧੂ ਸਾਹਿਬ ਜ਼ਿਕਰ ਕੀਤਾ ਜਿੱਥੇ ਵੀ ਮੈਨੂੰ ਮੌਕਾ ਮਿਲਿਆ, ਇਹ ਉਹ ਘਟਨਾ ਸੀ ਜਿਹਨੂੰ ਟਾਲਿਆ ਜਾ ਸਕਦਾ ਸੀ। ਇਹ ਠੀਕ ਹੈ, ਹੋ ਸਕਦਾ ਸਾਹਮਣੇ ਵਾਲੀ ਧਿਰ ਵਿੱਚ ਗਲਤੀਆਂ ਹੋਣ, ਹੋ ਸਕਦਾ ਇੱਦਾਂ ਦੇ ਕੁਛ ਲੋਕ ਜਿਹੜੇ ਮੌਕੇ ਤੇ ਪੁਲਿਸ ਨੂੰ ਲੜੀਂਦੇ ਹੋਣ, ਕਿਸੇ ਨੂੰ ਫੜਨਾ ਹੋਵੇ, ਕਿਸੇ ਨੂੰ ਗ੍ਰਿਫਤਾਰ ਕਰਨਾ ਹੋਵੇ, ਪਰੰਤੂ ਉਹਦੇ ਢੰਗ ਬਹੁਤ ਸੀਗੇ, ਬੜੇ ਸਾਰੇ ਇਹੋ ਜਿਹੇ ਢੰਗ ਤਕਨੀਕਾਂ ਸੀਗੀਆਂ ਜਿਹਨਾਂ ਨੂੰ ਅਪਣਾ ਕੇ ਚੁੱਪ ਚਪੀਤੇ ਫੜਿਆ ਜਾ ਸਕਦਾ ਸੀ, ਗ੍ਰਿਫਤਾਰੀਆਂ ਹੋ ਸਕਦੀਆਂ ਸੀਗੀਆਂ। ਲੋੜ ਹੀ ਨਹੀਂ ਸੀ ਬੰਬ ਗੋਲੀ ਦੀ, ਲੋੜ ਹੀ ਨਹੀਂ ਸੀ ਟੈਂਕਾਂ ਦੀ, ਜਿੱਡੇ ਵੱਡੇ ਪੱਧਰ ਤੇ ਕੀਤਾ। ਉਹ ਤੇ ਮੈਂ 2 ਦਿਨ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਅਸਲ ਵਿੱਚ ਮੈਨੂੰ ਇੰਝ ਲੱਗਦਾ ਕਿ ਜਿਵੇਂ ਸਮੇਂ ਦੀ ਹਕੂਮਤ ਇਹ ਕਹਿੰਦੀ ਹੋਵੇ ਕਿ ਸਾਡੇ ਮੂਹਰੇ ਸਿੱਖ ਚੁੱਕ ਜਿਹੜੇ ਆ ਕਿਵੇਂ ਧੌਣ ਚੁੱਕ ਰਹੇ ਆ, ਅਸੀਂ ਕੁਚਲਣਾ ਆ, ਔਰ ਉਹ ਕੁਚਲੇ ਗਏ ਸੀ। ਸੋ ਬਹੁਤ ਵੱਡਾ ਦੁਖਾਂਤ ਹੈ।
0: ਬਿਲਕੁਲ ਜੀ, ਮੈਂ
1: ਉਸ ਮਸਲੇ ਦੇ ਉੱਪਰ ਆਪਣਾ ਸੰਦੇਸ਼ ਜਾਰੀ ਕੀਤਾ। ਉਹਨਾਂ ਨੇ ਬੇਅਦਬੀ ਦੇ ਕਾਨੂੰਨਾਂ ਦਾ ਮਸਲਾ ਵੀ ਚੁੱਕਿਆ, ਬੰਦੀ ਸਿੰਘਾਂ ਦਾ ਮਸਲਾ ਵੀ ਚੁੱਕਿਆ, ਭਾਈ ਰਾਜੋਆਣਾ ਦਾ ਜ਼ਿਕਰ ਵੀ ਅੱਜ ਹੋਇਆ, ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਸ੍ਰੀ ਅਕਾਲ ਤਖਤ ਸਾਹਿਬ ਵਿਖੇ। ਭੋਗ ਪੈਣ ਉਪਰੰਤ ਸੰਧੂ ਸਾਹਿਬ ਜਿਹੜੇ ਉਹ ਲੋਕ ਜਿਹਨਾਂ ਦੇ ਪਰਿਵਾਰਾਂ ਦੇ ਜੀ ਉਸ ਵੇਲੇ ਸ਼ਹੀਦ ਹੋ ਗਏ ਸੀ, ਉਹਨਾਂ ਨੂੰ ਵੀ ਸਨਮਾਨਿਤ ਕੀਤਾ ਜਾਂਦਾ। ਇੱਕ ਪਰੰਪਰਾ ਹੈਗੀ ਔਰ ਚੰਗੀ ਪਰੰਪਰਾ। ਮੈਂ ਸੰਧੂ ਸਾਹਿਬ ਵੇਖ ਰਿਹਾ ਸੀ, ਕੁਛ ਤਸਵੀਰਾਂ ਮੇਰੇ ਸਾਹਮਣੇ ਆਈਆਂ
0: ਜੀ,
1: ਉਹਨਾਂ ਤਸਵੀਰਾਂ ਦੇ ਵਿੱਚ ਪਤਾ ਇਹ ਲੱਗਾ ਹੈਗਾ ਕਿ ਇੱਕ ਬਜ਼ੁਰਗ ਮਾਤਾ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੇ ਵਿਖੇ ਗੈਲਰੀ ਹੈ ਜਿੱਥੇ ਬਹੁਤ ਸਾਰੀਆਂ ਤਸਵੀਰਾਂ ਤੁਸੀਂ ਦੇਖੋਗੇ ਜਦੋਂ ਅਸੀਂ ਦਰਬਾਰ ਸਾਹਿਬ ਜਾਂਦੇ, ਉੱਥੇ ਇੱਕ ਵਿਸ਼ੇਸ਼ ਲਾਇਬ੍ਰੇਰੀ ਹੈ
0: ਜੀ।
1: ਉਸ ਲਾਇਬ੍ਰੇਰੀ ਦੇ ਵਿੱਚ 1984 ਦੇ ਬਹੁਤ ਸਾਰੇ ਸ਼ਹੀਦਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ। ਇੱਕ ਬਜ਼ੁਰਗ ਮਾਤਾ ਆਪਣੇ 2 ਪੁੱਤਰਾਂ ਦੀਆਂ ਤਸਵੀਰਾਂ ਦੇਖਣਾ ਚੇਚੇ ਤੌਰ ਤੇ ਆਉਂਦੀ ਹੈ। ਇੱਕ ਬਜ਼ੁਰਗ ਮਾਤਾ 1984 ਦੇ 2 ਪੁੱਤਰ ਜਿਹੜੇ ਉਹਦੇ ਸ਼ਹੀਦ ਹੋ ਗਏ ਉਹਨਾਂ ਦੀਆਂ ਤਸਵੀਰਾਂ ਦੇਖਣਾ ਉੱਥੇ ਆਉਂਦੀ ਹੈ। ਸੋ ਇੱਦਾਂ ਦੇ ਦਰਦ ਕਿਤੇ ਭੁਲਾਏ ਜਾ ਸਕਦੇ? ਉਹਨਾਂ ਮਾਪਿਆਂ ਨੂੰ ਪੁੱਛ ਕੇ ਵੇਖੋ ਕੀ ਬੀਤੀ ਹੋਵੇਗੀ। ਔਰ ਜਿੱਥੇ ਜਥੇਦਾਰ ਸਾਹਿਬ ਨੇ ਕੌਮ ਦੇ ਨਾਮ ਤੇ ਸੰਦੇਸ਼ ਜਾਰੀ ਕੀਤਾ, ਉੱਥੇ ਮੈਂ ਇਸ ਗੱਲ ਦਾ ਵੀ ਜ਼ਿਕਰ ਕਰਦਾ ਕਿ ਜਿਹੜੇ ਮਤਵਾਜੀ ਜਥੇਦਾਰ ਨੇ ਭਾਈ ਧਿਆਨ ਸਿੰਘ ਮੰਡ ਹੁਣੀ, ਉਹਨਾਂ ਨੇ ਵੀ ਸੰਦੇਸ਼ ਜਾਰੀ ਕੀਤਾ ਹੈ। ਉਹਨਾਂ ਨੇ ਅਕਾਲ ਤਖ਼ਤ ਦੇ ਸਾਹਮਣੇ ਸਨਮੁਖ ਸਾਹਮ ਬਾਹਰ ਖੜ ਕੇ ਕੀਤਾ ਹੈ। ਉਹ ਵੱਖਰੀ ਗੱਲ ਹੈ ਕਿ ਉਹ ਵੀ ਇੱਕ ਵੱਖਰੀ ਪਰੰਪਰਾ ਹੈ, ਪੰਥ ਦੇ ਵਿੱਚ ਕੁਛ ਵੰਡੀਆਂ ਨੇ ਔਰ ਉਹ ਵੰਡੀਆਂ ਧਾਰਮਿਕ ਤੌਰ ਤੇ ਵੀ ਇਹਨਾਂ ਨੇ ਪਾ ਲਈਆਂ, ਸਿਆਸੀ ਤੌਰ ਤੇ ਸਿੱਗੀਆਂ ਹੀ ਸਿੱਗੀਆਂ। ਸੋ ਉਹ ਵੀ ਕਈ ਤਰ੍ਹਾਂ ਦੀਆਂ ਵੰਡੀਆਂ ਹੈਗੀਆਂ ਜਿੱਥੇ ਜਿਹੜੇ ਪੰਥ ਦੀ ਨੁਮਾਇੰਦਾ ਕਰਨ ਵਾਲੇ, ਨੁਮਾਇੰਦਗੀ ਕਰਨ ਵਾਲੇ ਲੋਕ ਹੈ ਉਹ ਆਪਸ ਵਿੱਚ ਵੰਡੇ ਹੋਏ ਹੈਗੇ ਆ, ਉਹ ਵੀ ਰੌਲੇ ਰੱਪੇ ਹੈਗੇ ਆ। ਸ਼ਾਇਦ ਉਹ ਰੌਲੇ ਰੱਪੇ ਹੀ ਇੱਕ ਵੱਡਾ ਕਾਰਨ ਸੀ ਜਿਹੜਾ ਇਹ ਦਿਨ ਵੇਖਣਾ ਪਿਆ ਜਿਸ ਦਿਨ ਦਾ ਅਸੀਂ ਜ਼ਿਕਰ ਕਰ ਰਹੇ ਹਾਂ। ਸੋ ਸੰਧੂ ਸਾਹਿਬ, ਮੈਂ ਦਿਲ ਤੋਂ ਉਹਨਾਂ ਲੋਕਾਂ ਨੂੰ ਯਾਦ ਕਰਦਾ, ਉਹਨਾਂ ਨੂੰ ਜਿਹਨਾਂ ਲੋਕਾਂ ਦੀ ਉਸ ਵੇਲੇ ਜਿਹੜਾ ਕਹਿ ਸਕਦੇ ਕਿ ਕਤਲੋਗਾਤੀ ਕਹਿ ਸਕਦੇ ਆ, ਬਹੁਤ ਸਾਰੇ ਲੋਕ ਠੀਕ ਹੈ, ਕੁਛ ਲੋਕ ਲੜੀਂਦੇ ਹੋ ਸਕਦੇ ਪੁਲਿਸ ਨੂੰ, ਕੁਛ ਲੋਕਾਂ ਨਾਲ ਮਤਭੇਦ ਹੋ ਸਕਦੇ ਹੈ, ਕੁਛ ਲੋਕਾਂ ਤੇ ਪਰਚੇ ਦਰਜ ਸੀ ਜਾਂ ਕੁਛ ਵੀ ਕਾਨੂੰਨੀ ਤੌਰ ਤੇ, ਪਰੰਤੂ ਬਹੁਤ ਸਾਰੇ ਲੋਕ, ਸੈਂਕੜੇ ਲੋਕ ਉਹ ਸੀ ਜਿਹੜੇ ਇਨੋਸੈਂਟ ਸੀ, ਜਿਹੜੇ ਗੁਰੂ ਘਰ ਗਏ ਸੀ, ਜਿਹਨਾਂ ਨੂੰ ਉੱਥੇ ਮਾਰ ਦਿੱਤਾ ਗਿਆ, ਕਤਲ ਕਰ ਦਿੱਤਾ ਗਿਆ ਹੈਗਾ। ਸੋ ਉਹਨਾਂ ਨੂੰ ਅਸੀਂ ਅੱਜ ਯਾਦ ਕਰਦੇ ਹਾਂ ਔਰ ਉਸ ਵੇਲੇ ਦੀਆਂ ਹਕੂਮਤਾਂ ਦੀ ਉਸ ਘਟਨਾ ਦੀ ਨਿੰਦਾ ਕਰਦੇ ਆ, ਔਰ ਅੱਜ ਇਹ ਮੰਗ ਕਰਦੇ ਆ ਕਿ ਘੱਟ ਗਿਣਤੀਆਂ ਤੇ ਜਿਹੜੇ ਕੁੱਲ ਜਹਾਨ ਵਿੱਚ, ਚਾਹੇ ਉਹ ਪੰਜਾਬ ਹੈ, ਚਾਹੇ ਭਾਰਤੀ ਕੋਈ ਹੋਰ ਨੁੱਕਰ ਹੈ, ਚਾਹੇ ਗੱਲ ਮਨੀਪੁਰ ਦੀ ਕਰੀਏ, ਚਾਹੇ ਗੱਲ ਅਸੀਂ ਪੱਛਮੀ ਬੰਗਾਲ ਦੀ ਕਰੀਏ ਜਾਂ ਕਿਸੇ ਹੋਰ ਥਾਂ ਦੀ ਕਰੀਏ, ਜਿੱਥੇ ਵੀ ਘੱਟ ਗਿਣਤੀਆਂ ਦੇ ਉੱਪਰ ਅਤਿਆਚਾਰ ਹੋ ਰਹੇ ਅਸੀਂ ਉਸਨੂੰ ਨਿੰਦਦੇ ਹਾਂ, ਇਸ ਦਾ ਵਿਰੋਧ ਹੋਣਾ ਚਾਹੀਦਾ, ਕਿਉਂਕਿ ਇਹ ਚੀਜ਼ਾਂ ਠੀਕ ਨਹੀਂ ਹੈ, ਇਹ ਬਹੁਤ ਵੱਡੇ ਦਰਦ ਹੁੰਦੇ ਆ। 42 ਵਰ੍ਹਿਆਂ ਚ ਹੋ ਗਏ ਆ ਤੇ 42 ਵਰ੍ਹਿਆਂ ਦੇ ਸੰਧੂ ਸਾਹਿਬ ਉਹ ਦਰਦ, ਉਹ ਜ਼ਖਮ ਅੱਜ ਵੀ ਅੱਲੇ।
0: ਮੈਂ ਸਿਰਫ 50 ਸਕਿੰਟਾਂ ਦੀ ਗੱਲ ਕਰਨੀ ਹੈ ਕਿ ਮੈਂ 1 ਤਰੀਕ ਨੂੰ ਸ਼ਾਮ ਨੂੰ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਘੱਲੂਘਾਰੇ ਦੀ ਸ਼ੁਰੂਆਤੀ ਦਿਨਾਂ ਦੇ ਵਿੱਚ, ਜਦੋਂ 1 ਜੂਨ ਨੂੰ ਇਹ ਸੂਹਾਂ ਲੱਗਣ ਲੱਗਦੀਆਂ ਕਿ ਦਰਬਾਰ ਸਾਹਿਬ 'ਤੇ ਫੌਜ ਚੜ੍ਹ ਕੇ ਆ ਰਹੀ ਔਰ ਸਾਰੇ ਰੋਡਾਂ ਦੇ ਉੱਪਰ ਫੌਜ ਹੀ ਫੌਜ ਚਾਰੇ ਪਾਸੇ CRPF ਹੋ ਗਈ। ਉਸ ਦਿਨ ਮੈਂ ਗੱਲਬਾਤ ਕਰ ਰਹੀ ਅਤੇ ਮੈਨੂੰ ਇੱਕ ਸਿੰਘ ਸਾਹਿਬਾਨ ਦੀ ਕਾਲ ਆਈ ਅਤੇ ਮੈਂ ਮਿਲਿਆ, ਮੈਨੂੰ ਕਹਿੰਦੇ ਕਿ ਪੁੱਤਰ ਮਿਲਣਾ ਤੈਨੂੰ। ਰਮੇਸ਼ ਜੀ, ਮੈਂ ਉਹਨਾਂ ਨੂੰ ਮਿਲਿਆ ਪ੍ਰੋਗਰਾਮ ਤੋਂ ਬਾਅਦ, ਅਤੇ ਮੈਨੂੰ ਉਹਨਾਂ ਨੇ ਦੱਸਿਆ ਕਿ ਉਹ 1 ਜੂਨ ਨੂੰ ਦਰਬਾਰ ਸਾਹਿਬ ਦੇ ਅੰਦਰ ਸਨ ਅਤੇ 2 ਜੂਨ ਵਾਲੇ ਦਿਨ ਉਹਨਾਂ ਨੂੰ ਕੋਈ ਲੰਗਰ ਪਾਣੀ ਨਹੀਂ ਮਿਲਿਆ। 4 ਜੂਨ ਤੱਕ ਉਹ ਬਿਲਕੁਲ ਕਹਿੰਦੇ ਕਿ ਅਸੀਂ ਅੱਧ ਮੋਇਆਂ ਵਰਗੇ ਹੋ ਗਏ ਅਤੇ ਉਹਨਾਂ ਦੇ ਲੱਤ 'ਤੇ ਬ੍ਰਸ਼ਟ ਵੀ ਵੱਜਿਆ ਅਤੇ ਕਹਿੰਦੇ ਕਿ ਸਾਨੂੰ ਧੂ ਕੇ ਫੌਜੀਆਂ ਨੇ ਇੱਕ ਸਾਹਮਣੇ ਹਾਲ ਦੇ ਵਿੱਚ ਕਰਤਾ। ਤੁਸੀਂ ਗੱਲ ਕਹੀ ਸੀ ਹੁਣੇ ਕਿ ਹੋ ਸਕਦਾ ਕਿ ਦੂਜੀ ਧੁਰ ਦੇ ਵਿੱਚ ਕਸੂਰ ਹੋਵੇ, ਦੂਜੀ ਧਿਰ ਨਾਲ ਸਰਕਾਰ ਦਾ ਕੋਈ ਟਕਰਾਵ ਹੋਵੇ, ਪਰ ਉਹ ਬਜ਼ੁਰਗ ਮੈਨੂੰ ਗੱਲਾਂ ਦੱਸਦੇ ਦੱਸਦੇ ਰੋਏ। ਉਹ ਕਹਿੰਦੇ ਕਿ ਮੇਰੇ ਸਾਹਮਣੇ ਇੱਕ 4 ਸਾਲ ਦਾ ਬੱਚਾ, 4 ਕੁ ਸਾਲ ਦਾ ਬੱਚਾ ਹੋਣਾ, ਕਹਿੰਦੇ ਇੱਕ ਇੱਕ ਮਾਂ ਉਹਦੀ ਮਾਂ ਨੂੰ ਅਤੇ ਦੋਨਾਂ ਨੂੰ ਧਰੂ ਕੇ ਇੱਕ ਫੌਜੀ ਨੇ ਅੰਦਰੋਂ ਲਿਆਂਦਾ ਅਤੇ ਸਰੋਵਰ ਦੇ ਨਾਲ ਜਿਹੜੀਆਂ ਬੁਰਜੀਆਂ ਬਣੀਆਂ ਉਹਨਾਂ ਨਾਲ ਬਿਠਾਤਾ ਅਤੇ ਉਹ ਪਾਣੀ ਨੂੰ ਮਿੰਨਤਾਂ ਕਰਦੀ ਸੀ ਪੂਰਾ ਇੱਕ ਦਿਨ ਲਗਾਤਾਰ। ਉਹ ਮੇਰੇ ਸਾਹਮਣੇ ਬੈਠੀ ਕਹਿੰਦੀ, ਕਹਿੰਦਾ ਕਿ ਮੈਂ ਗਰਮੀ ਦੇ ਨਾਲ ਬੇਹੋਸ਼ ਹੋ ਜਾਂਦਾ ਸੀ ਅਤੇ ਮੈਨੂੰ ਹੋਸ਼ ਆ ਜਾਂਦੀ ਸੀ ਅਤੇ ਮੈਂ ਫਿਰ ਬੇਹੋਸ਼ ਹੋ ਜਾਂਦਾ ਸੀ ਅਤੇ ਉਹ ਪੂਰਾ 8 ਘੰਟੇ ਸਿਰਫ ਪਾਣੀ ਮੰਗਦੀ ਰਹੀ ਅਤੇ ਉਹ ਫੌਜੀ ਸਿਰਫ ਉਹਨੂੰ ਬੂਟ ਮਾਰਦਾ ਰਿਹਾ ਆਪਣੇ ਬੱਚੇ ਵਾਸਤੇ, ਉਹ ਪਾਣੀ ਦੀ ਮਦਦ ਕਰਦੀ ਕਿ ਮੈਨੂੰ 2 ਬੂੰਦਾਂ ਮੇਰੇ ਬੱਚੇ ਵਾਸਤੇ ਪਾਣੀ ਦੇ ਦੇ। ਅਤੇ ਇੰਨੇ ਨੂੰ ਇੱਕ CRPF ਦਾ ਜਵਾਨ ਆਇਆ, ਉਸਨੇ ਆਪਣੇ ਕਰੜੇ ਬੂਟਾਂ ਦੇ ਨਾਲ ਉਸ ਬੱਚੇ ਨੂੰ ਬੂਟ ਦੇ ਨਾਲ ਬੁਰਜੀ ਦੇ ਸਣ ਲਾ ਕੇ ਐਸੀ ਲੱਤ ਮਾਰੀ ਕਿ ਉਹਦਾ ਸਿਰ ਕਹਿੰਦਾ ਖਰਬੂਜੇ ਵਾਂਗੂ ਖਿੱਲ ਗਿਆ 4 ਸਾਲ ਦੇ ਬੱਚੇ ਨਾਲ। ਕਿੰਨਾ ਨਫ਼ਰਤ ਭਰੀ ਹੋਣੀ ਇਹਨਾਂ ਨੇ ਉੱਥੇ ਹਮਲਾ ਕਰਨ ਤੋਂ ਪਹਿਲਾਂ ਕਿ ਇਹਨਾਂ ਨੇ ਇਹ ਵੀ ਨਹੀਂ ਵੇਖਿਆ ਕਿ ਉਹ 4-4 ਸਾਲ ਦੇ ਬੱਚਿਆਂ ਦੇ ਵਿੱਚ ਇਹਨਾਂ ਨੂੰ ਅੱਤਵਾਦੀ ਵਿਖ ਰਿਹਾ, ਵੱਖਵਾਦੀ ਵਿਖ ਰਿਹਾ। ਜੇ ਕਿਸੇ ਦਾ ਕਸੂਰ ਆ ਸਰਕਾਰ ਦਾ, ਕਿਸੇ ਨਾਲ ਵੱਖਵਾਦ ਆ, ਕਿਸੇ ਨਾਲ ਵਿਚਾਰ ਨਹੀਂ ਮਿਲਦੇ, ਅਤੇ ਜੋ ਅੰਦਰ ਹੋਇਆ ਜਿਨ੍ਹਾਂ ਨੇ ਅੱਖੀਂ ਵੇਖਿਆ, ਬਹੁਤ ਸਾਰੇ ਸਾਡੇ ਵੀ ਇੱਥੇ ਦੋਸਤ ਹੋਣੇ ਆ ਜਿਨ੍ਹਾਂ ਦੇ ਵਿਚਾਰਕ ਮਤਭੇਦ ਸਾਡੇ ਨਾਲ ਨਹੀਂ ਮਿਲਦੇ, ਪਰ ਜੋ ਜਿਹੜੀਆਂ ਚੀਜ਼ਾਂ ਅੰਦਰ ਹੋਈਆਂ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਹੋਈਆਂ, ਜੋ ਜ਼ੁਲਮ ਹੋਇਆ, ਜੋ ਤਸ਼ੱਦਦ ਹੋਇਆ, ਇਹ ਤਾਂ ਮੁਗਲਾਂ ਨੇ ਨਹੀਂ ਕੀਤਾ ਸਾਡੇ ਨਾਲ। ਸ਼ਾਇਦ ਮੁਗਲ ਵੀ ਜੇ ਕਰਦੇ ਸੀ ਤਾਂ ਉਹ ਸ਼ਰੇਆਮ ਕਰਦੇ ਸੀ, ਅਤੇ ਜੋ ਦਰਬਾਰ ਸਾਹਿਬ ਦੇ ਵਿੱਚ ਹੋਇਆ ਅੱਜ ਉਹਨੂੰ ਅਸੀਂ ਲੁਕਾਉਂਦੇ ਹਾਂ। ਸਾਡੇ ਹੀ ਲੋਕ ਕਹਿੰਦੇ ਨਹੀਂ ਇੱਦਾਂ ਕਿੱਥੇ ਹੋਇਆ, ਤੁਸੀਂ ਐਵੇਂ ਕਹਾਣੀਆਂ ਬਣਾਉਂਦੇ ਹੋ, ਉਹਨੂੰ ਲੁਕਾਉਂਦੇ ਹਾਂ, ਉਹਨੂੰ ਛੁਪਾਉਂਦੇ ਹਾਂ। ਮੁਗਲ ਜ਼ੁਲਮ ਕਰਦੇ ਸੀ ਸ਼ਰੇਆਮ ਚੌਂਕ ਦੇ ਵਿੱਚ ਟੰਗਦੇ ਸੀ ਉਹ ਬਰਛਿਆਂ 'ਤੇ, ਅਤੇ ਅਸੀਂ ਹੱਸ ਹੱਸ ਟੰਗੇ ਜਾਂਦੇ ਸੀ। ਅਤੇ ਇਹਨਾਂ ਨੇ ਮਾਰਿਆ ਵੀ ਅਤੇ ਦੱਸਣ ਨਹੀਂ ਦਿੱਤਾ ਕਿ ਨਹੀਂ ਅਸੀਂ ਨਹੀਂ ਕੀਤਾ, ਮੁੱਕਰੇ ਵੀ। ਔਰ ਸਾਡੇ ਬਜ਼ੁਰਗਾਂ ਦੇ ਮਨਾਂ ਦੇ ਵਿੱਚ ਇੰਨਾ ਸਹਿਮ ਅਤੇ ਡਰ ਭਰਤਾ ਕਿ ਤੁਸੀਂ ਭਾਈ ਇਹਦੀ ਗੱਲ ਨਹੀਂ ਕਰਨੀ, ਨਹੀਂ ਤਾਂ ਦੇਖੋ ਅਸੀਂ ਇੱਦਾਂ ਕਰਦੇ ਹੁੰਦੇ ਹਾਂ। ਅਤੇ ਅੱਜ ਤੱਕ ਉਹ ਸਾਡੀ ਕੌਮ ਦੇ ਵਿੱਚ ਇੰਨਾ ਡਰ ਆ, ਸਾਡੇ ਨਸਲਾਂ ਦੇ ਵਿੱਚ ਡਰ ਭਰਿਆ ਹੋਇਆ ਕਿ ਅਸੀਂ ਗੱਲ ਹੀ ਨਹੀਂ ਕਰ ਪਾਉਂਦੇ, ਅੱਜ ਦੀ ਜਵਾਨੀ ਗੱਲ ਨਹੀਂ ਕਰਦੀ, ਅੱਜ ਦੇ ਬਜ਼ੁਰਗ ਗੱਲ ਕਰਨ ਤੋਂ ਡਰਦੇ ਨੇ ਕਿ ਸਾਡੇ ਨਾਲ ਹੋਇਆ ਕੀ। ਚਲੋ ਐਨੀਵੇ ਜੀ, ਅਸੀਂ ਤਾਂ ਸਿਰਫ ਅੱਜ ਦਾ ਦਿਨ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਕਰਦੇ ਹਾਂ ਔਰ ਅਸੀਂ ਨਤਮਸਤਕ ਹੁੰਦੇ ਹਾਂ ਉਹਨਾਂ ਬੱਚਿਆਂ, ਬਜ਼ੁਰਗਾਂ ਅਤੇ ਔਰਤਾਂ, ਨਿਰਦੋਸ਼ ਦਾ ਕਿਤੇ ਵੀ ਕਾਣ ਹੁੰਦਾ, ਨਿਰਦੋਸ਼ ਦਾ ਅਸੀਂ ਉਹਨਾਂ ਦੇ ਹੱਕ ਦੇ ਵਿੱਚ ਹਮੇਸ਼ਾ ਹੀ ਆਵਾਜ਼ ਉਠਾਉਂਦੇ ਹਾਂ। ਸਾਡਾ ਪੰਜਾਬੀ ਜਾਂ ਸਿੱਖ ਫਲਸਫੇ ਦੀ ਗੱਲ ਹੋਵੇ, ਅਸੀਂ ਤਾਂ ਜਿੱਥੇ ਵੀ ਧੱਕਾ ਹੁੰਦਾ ਅਸੀਂ ਉੱਥੇ ਖੜ੍ਹਦੇ ਹਾਂ, ਪਰ ਬੜੀ ਤ੍ਰਾਸਦੀ ਦੀ ਗੱਲ ਆ ਕਿ ਸਾਡੇ ਵਾਸਤੇ ਕੋਈ ਨਹੀਂ ਖੜ੍ਹਿਆ, ਸਾਡੇ ਵਾਸਤੇ ਕਿਸੇ ਨੇ ਆਵਾਜ਼ ਹੀ ਨਹੀਂ ਚੁੱਕੀ। ਇੱਥੇ ਕੁੱਤਿਆਂ ਨੂੰ ਇਨਸਾਫ ਮਿਲ ਜਾਂਦਾ ਦੂਜੇ ਦਿਨ, ਕੁੱਤਿਆਂ ਦੀ ਗੱਲ ਹੋਵੇ ਚੰਡੀਗੜ੍ਹ ਅਤੇ ਦੂਜੇ ਦਿਨ ਸਰਕਾਰਾਂ ਉਹਦੇ 'ਤੇ ਕਾਨੂੰਨ ਬਣਾ ਦਿੰਦੀਆਂ, ਪਰ ਸਾਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ। ਸਾਡੀ ਤ੍ਰਾਸਦੀ ਇਹ ਆ ਕਿ ਸਾਨੂੰ ਮਤਭੇਦ ਸਾਡੇ ਆਪਦੇ ਬੜੇ ਆ। ਮੈਂ ਜੇ ਗੱਲ ਕਰੂੰਗਾ ਤਾਂ ਮੇਰੇ ਨਾਲ ਮੇਰੇ ਆਪਣਿਆਂ ਦੇ ਬੜੇ ਮਤਭੇਦ ਆ ਕਿ ਤੂੰ ਤੈਨੂੰ ਇਹ ਗੱਲ ਨਹੀਂ ਕਰਨੀ ਚਾਹੀਦੀ, ਤੂੰ ਇਹ ਗੱਲ ਕਿਉਂ ਕੀਤੀ। ਸਾਨੂੰ ਸਾਡੇ ਜ਼ਖਮ ਵਿਖਾਉਣ ਦੀ ਆਜ਼ਾਦੀ ਨਹੀਂ, ਸਾਨੂੰ ਸਾਡੇ ਲੱਗੀਆਂ ਸੱਟਾਂ ਵਿਖਾਉਣ ਦੀ ਵੀ ਆਜ਼ਾਦੀ ਨਹੀਂ। ਸੋ ਮਾਫ਼ ਕਰਨਾ, ਸਮਾਂ ਜ਼ਿਆਦਾ ਹੋ ਗਿਆ, ਕੁਛ ਸਕਿੰਟਾਂ ਤੋਂ ਮਿੰਟਾਂ ਤੱਕ ਪਹੁੰਚ ਗਏ ਹਾਂ। ਸੋ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ। ਕਾਲਜ਼ ਵੀ ਆ ਰਹੀਆਂ ਨੇ, ਬਹੁਤ ਸਾਰੀਆਂ ਕਾਲਜ਼ ਹੁਣ ਆਪਾਂ ਲਵਾਂਗੇ ਜਦੋਂ ਰਮੇਸ਼ ਜੀ ਦੀ ਆਗਿਆ ਹੋਈ। ਸੋ ਖਬਰਾਂ ਦੇ ਵੱਲ ਚੱਲੀਏ ਰਮੇਸ਼ ਜੀ, ਅਗਲੀ ਖਬਰ ਵੱਲ ਚੱਲੀਏ। ਆਪਾਂ ਪਿਛਲੇ ਦਿਨਾਂ ਤੋਂ ਇੱਕ ਗੱਲਬਾਤ ਕਰਦੇ ਆ ਰਹੇ ਸੀ, ਕਾਕਰੋਚ ਜਨਤਾ ਪਾਰਟੀ। ਅਸੀਂ ਕਹਿੰਦੇ ਸੀ ਕਿ ਤੁਸੀਂ ਵੀ ਸਾਨੂੰ ਦੱਸਿਆ ਕਿ ਜਿੰਨਾ ਚਿਰ ਜ਼ਮੀਨੀ ਪੱਧਰ 'ਤੇ ਕੁਛ ਨਹੀਂ ਹੁੰਦਾ ਉਹਨਾਂ ਚਿਰ ਆਪਾਂ ਸਿਰਫ ਵੇਟ ਐਂਡ ਵਾਚ ਕਰ ਸਕਦੇ ਹਾਂ। ਅਤੇ ਜਿੱਦਾਂ ਆਪਾਂ ਪਿਛਲੇ ਦਿਨ ਹੀ ਗੱਲਬਾਤ ਕੀਤੀ ਸੀ ਕਿ ਕਾਕਰੋਚ ਜਨਤਾ ਪਾਰਟੀ ਹੁਣ ਜ਼ਮੀਨੀ ਪੱਧਰ 'ਤੇ ਆ ਰਹੀ ਆ, ਅਤੇ ਕੱਲ੍ਹ ਉਹ ਆਏ ਨੇ, ਉਹਨਾਂ ਦਾ ਕੀ ਬਣਿਆ, ਜ਼ਮੀਨੀ ਪੱਧਰ ਦਾ ਜਿਹੜਾ ਪਹਿਲਾ ਦਿਨ ਸੀ ਉਹਨਾਂ ਦਾ ਕਿੱਦਾਂ ਦਾ ਰਿਹਾ, ਕੀ ਉਹਨਾਂ ਦਾ ਵਿਦਰੋਹ ਸੀ, ਕੀ ਉਹਨਾਂ ਦੀਆਂ ਮੰਗਾਂ ਸੀ, ਪਾਉਖਾ ਚਾਨਣਾ ਥੋੜ੍ਹਾ ਜਿਹਾ।
1: ਬੰਧੂ ਸਾਹਿਬ, ਜਿਹੜਾ ਪਹਿਲਾ ਮਸਲਾ ਤੁਸੀਂ ਵੀ ਛੂਹਿਆ ਅਤੇ ਮੈਂ ਵੀ ਕੁਛ ਗੱਲਾਂ ਕੀਤੀਆਂ, ਸਾਡੇ ਸਰੋਤੇ ਵੀ ਮੈਨੂੰ ਪਤਾ ਅੱਜ ਬਹੁਤ ਸਾਰੀਆਂ ਗੱਲਾਂ ਕਰਨਗੇ। ਜਦੋਂ ਏਡੇ ਵੱਡੇ ਗੰਭੀਰ ਮਸਲੇ ਤੇ ਗੱਲ ਕਰਕੇ ਕੋਈ ਹੋਰ ਗੱਲ ਕਰੀਏ ਤੇ ਕਈ ਵਾਰ ਉਹ ਗੱਲ ਫਿਰ ਐਵੇਂ ਛੋਟੀ ਗੱਲ ਲੱਗਦੀ ਹੈ ਜਾਂ ਕਈ ਵਾਰ ਕਰਨੇ ਨੂੰ ਮਨ ਵੀ ਨਹੀਂ ਕਰਦਾ
0: ਜੀ,
1: ਕਿਉਂਕਿ ਜੇ 6 ਜੂਨ ਦੀ ਯਾਦ ਨਾ ਆਵੇ ਉਹ ਵੱਖਰੀ ਗੱਲ ਹੈ, ਪਰੰਤੂ ਜੇ ਯਾਦ ਆ ਜੇ ਤੇ ਫਿਰ ਸਾਰਾ ਕੁਛ ਹੀ ਯਾਦ ਆ ਜਾਂਦਾ ਹੈ।
0: ਬਿਲਕੁਲ ਜੀ, ਬਿਲਕੁਲ।
1: ਤੁਸੀਂ ਜਿਹੜੀ ਘਟਨਾ ਦਾ ਜ਼ਿਕਰ ਕੀਤਾ, ਇਹੋ ਜਿਹੀਆਂ ਦਰਜਨਾਂ ਘਟਨਾਵਾਂ ਉਸ ਦਿਨ ਉਹ ਦਿਨਾਂ ਦੇ ਵਿੱਚ ਦਰਬਾਰ ਸਾਹਿਬ 'ਚ ਵਾਪਰੀਆਂ ਸੀ, ਦਰਜਨਾਂ ਤੁਸੀਂ ਇੱਕ ਘਟਨਾ ਦਾ ਜ਼ਿਕਰ ਕੀਤਾ, ਦੇਖੋ ਕਿੱਡਾ ਦਰਦ ਹੋਵੇਗਾ
0: ਜੀ।
1: ਚਲੋ ਗੱਲ ਆਪੇ ਹੁਣ ਦਿੱਲੀ ਲੈ ਕੇ ਜਾਂਦੇ ਹਾਂ, ਦਿੱਲੀ ਸਾਡੀ ਕੌਮੀ ਰਾਜਧਾਨੀ ਹੈ ਤੇ ਕੌਮੀ ਰਾਜਧਾਨੀ ਦੇ ਵਿੱਚ ਰੱਬ ਸੰਧੂ ਜੀ, ਅੱਜ ਕਾਕਰੋਚ ਜਨਤਾ ਪਾਰਟੀ ਨੇ ਬੜਾ ਵੱਡਾ ਪ੍ਰਦਰਸ਼ਨ ਕਰ ਦਿੱਤਾ ਹੈ। ਜੰਤਰ ਮੰਤਰ ਚ ਕੀਤਾ ਹੈ, ਕਰੀਬ ਕਰੀਬ 5 ਘੰਟੇ ਪ੍ਰਦਰਸ਼ਨ ਚੱਲਿਆ। ਭਾਰਤੀ ਸਮੇਂ ਦੀ ਅੱਜ ਦੀ ਸਵੇਰ ਕਹਿ ਸਕਦੇ ਹਾਂ, ਤੁਹਾਡੀ ਬੀਤੇ ਕੱਲ ਕਹਿ ਸਕਦੇ ਹਾਂ, ਜੇ ਕੈਲੰਡਰ ਦੇ ਹਿਸਾਬ ਦੇ ਨਾਲ ਗੱਲ ਕਰੀਏ, ਉਵੇਂ ਜੇ ਗੱਲ ਕਰਨੀ ਹੋਵੇ ਤੇ ਲਗਭਗ ਅਸੀਂ ਕਹਿ ਸਕਦੇ ਹਾਂ ਕਿ 8-9 ਘੰਟੇ ਪਹਿਲਾਂ ਅਭਿਜੀਤ ਦਿਪਕੇ ਅਮੈਰੀਕਾ ਦੇ ਵਿੱਚੋਂ ਜਹਾਜ਼ ਫੜ ਕੇ ਭਾਰਤ ਦੇ ਕੌਮੀ ਜਿਹੜਾ ਨੈਸ਼ਨਲ ਹਵਾਈ ਅੱਡਾ, ਇੰਦਰਾ ਗਾਂਧੀ ਹਵਾਈ ਅੱਡਾ, ਅੰਤਰਰਾਸ਼ਟਰੀ ਹਵਾਈ ਅੱਡਾ, ਉੱਥੇ ਪਹੁੰਚਦਾ ਹੈ। ਉਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚਣ ਤੋਂ ਬਾਅਦ ਅਭਿਜੀਤ ਦਿਪਕੇ ਜੰਤਰ ਮੰਤਰ ਵਿਖੇ ਪਹੁੰਚਦਾ ਹੈ ਤੇ ਜੰਤਰ ਮੰਤਰ ਵਿਖੇ ਪਹੁੰਚ ਕੇ ਕਰੀਬ ਕਰੀਬ 5 ਘੰਟੇ ਦਾ ਪ੍ਰਦਰਸ਼ਨ ਹੋਇਆ ਤੇ 5 ਘੰਟੇ ਦੇ ਵਿੱਚ ਜੋ ਅਸੀਂ ਤਸਵੀਰਾਂ ਚ ਵੇਖਿਆ, ਜੋ ਉੱਥੇ ਭਾਸ਼ਣ ਚ ਸੁਣਿਆ, ਸੰਧੂ ਸਾਹਿਬ, ਕਾਫੀ ਵੱਡਾ ਪ੍ਰਦਰਸ਼ਨ ਸੀ। ਕਾਫੀ ਵੱਡੀ ਗਿਣਤੀ ਚ ਲੋਕ ਪਹੁੰਚੇ ਆ, ਲੋਕਾਂ ਦਾ ਇਕੱਠ ਹੋਇਆ। ਹਾਲਾਂਕਿ ਜਿਹੜੀ ਚੀਜ਼ ਲੱਗਦੀ ਸੀ ਜਿਵੇਂ ਦਿੱਲੀ ਦੇ ਹਵਾਈ ਅੱਡੇ ਆ ਜਾਓ, ਉੱਥੋਂ ਇਕੱਠੇ ਚਲਾਂਗੇ, ਉੱਥੋਂ ਇੰਜ ਹੋਵੇਗਾ, ਉਦਾਂ ਦਾ ਕੁਛ ਨਹੀਂ ਹੋਇਆ। ਅਭਿਜੀਤ ਦਿਪਕੇ ਦੇ ਕੁਛ ਸਮਰਥਕ ਜ਼ਰੂਰ ਪਹੁੰਚੇ, ਗੱਡੀਆਂ ਦਾ ਕਾਫਲਾ ਪਹਿਲਾਂ ਸੀਗਾ ਕਿ ਪਾਰਲੀਮੈਂਟ ਸਟਰੀਟ ਜਾਣਾ, ਪਾਰਲੀਮੈਂਟ ਸਟਰੀਟ ਦਾ ਜਿਹੜਾ ਪੁਲਿਸ ਥਾਣਾ ਹੈ, ਫਿਰ ਉੱਥੇ ਇਸ ਕਰਕੇ ਨਹੀਂ ਪਹੁੰਚਿਆ ਕਿਉਂਕਿ ਪੁਲਿਸ ਨੇ ਪਹਿਲਾਂ ਹੀ ਕਹਿਤਾ ਕਿ ਭਾਈ ਜੇ ਤੁਸੀਂ ਜੰਤਰ ਮੰਤਰ ਪ੍ਰਦਰਸ਼ਨ ਕਰਨਾ ਤੁਸੀਂ ਕਰ ਸਕਦੇ ਹੋ, ਪਰਮਿਸ਼ਨ ਦੀ ਲੋੜ ਨਹੀਂ ਹੈ। ਹੁਣ ਉਹਦੇ ਵਿੱਚ ਜੋ ਅੱਜ ਆਖਰੀ ਸਮੇਂ ਦੇ ਉੱਪਰ ਅਭਿਜੀਤ ਦਿਪਕੇ ਨੇ ਐਲਾਨ ਕੀਤਾ, ਜਿਹੜਾ ਅਲਟੀਮੇਟਮ ਦਿੱਤਾ ਹੈ, ਉਹਦੇ ਤਾਂ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕੀਤੀ। ਜਿਹੜੇ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਹੈ, ਕਹਿੰਦੇ ਜੀ ਉਹਦਾ ਅਸਤੀਫਾ ਚਾਹੀਦਾ। 5 ਦਿਨ ਦਾ ਅਲਟੀਮੇਟਮ ਦੇ ਤਾ ਕਿ ਜੇ 5 ਦਿਨ ਦੇ ਵਿੱਚ ਧਰਮਿੰਦਰ ਪ੍ਰਧਾਨ ਅਸਤੀਫਾ ਨਹੀਂ ਦਿੰਦੇ ਤੇ ਆਉਂਦੇ ਸ਼ਨੀਵਾਰ ਦੀ ਉਹਨਾਂ ਨੇ ਤਰੀਕ ਐਲਾਨ ਦਿੱਤੀ ਹੈ ਕਿ ਅਸੀਂ ਮੁੜ ਤੋਂ ਜਿਹੜਾ ਜੰਤਰ ਮੰਤਰ ਚ ਵੱਡਾ ਇਕੱਠ ਕਰਾਂਗੇ। ਬਾਕੀ ਇੱਕ ਪ੍ਰਦਰਸ਼ਨ ਅੱਜ ਕਾਕਰੋਚ ਜਨਤਾ ਪਾਰਟੀ ਨੇ ਕਰ ਦਿੱਤਾ, ਦੂਸਰੇ ਪ੍ਰਦਰਸ਼ਨ ਦਾ ਅਲਟੀਮੇਟਮ ਦੇ ਤਾ। ਉਹ ਅਲਟੀਮੇਟਮ ਤਾਂ ਲਾਗੂ ਹੋਵੇਗਾ ਜੇ ਧਰਮਿੰਦਰ ਪ੍ਰਧਾਨ ਅਸਤੀਫਾ ਨਹੀਂ ਦਿੰਦੇ, ਜਿਹੜੇ ਕੇਂਦਰੀ ਸਿੱਖਿਆ ਮੰਤਰੀ ਹੈਗੇ ਆ। ਔਰ ਇਸ ਪ੍ਰਦਰਸ਼ਨ ਦੇ ਵਿੱਚ ਜਿਹੜੀਆਂ 2-3 ਚੀਜ਼ਾਂ ਸਾਡੇ ਕੰਨਾਂ ਚ ਪਈਆਂ, ਜੋ ਨਜ਼ਰ ਆਈਆਂ, ਜੋ ਆਪਾਂ ਵੇਖ ਪਾਏ ਆ, ਜੋ ਸਾਡੇ ਕੋਲ ਖਬਰਾਂ ਨੇ, ਸੰਤੂ ਸਾਹਿਬ, ਇੱਕ ਤੇ ਜਿਹੜਾ ਭਾਰਤ ਦਾ ਵਿਸ਼ੇਸ਼ ਮੀਡੀਆ ਹੈ, ਜਿਹਨੂੰ ਸਾਡੇ ਸਰੋਤਿਆਂ ਨੇ ਬੜੇ ਨਾਂ ਵੀ ਇੱਦਾਂ ਦੇ ਰੱਖੇ ਆ, ਕੋਈ ਗੋਦੀ ਮੀਡੀਆ ਸੱਦਦਾ, ਕੋਈ ਕੁਛ ਸੱਦਦਾ, ਉਸ ਮੀਡੀਆ ਨੇ ਭੋਰਾ ਵੀ ਇਸ ਪ੍ਰੋਗਰਾਮ ਨੂੰ ਕਿਤੇ ਗਿਣਤੀ ਮਿਣਤੀ ਚ ਨਹੀਂ ਲਿਆ। ਇਹ ਬੜਾ ਹੈਰਾਨੀਜਨਕ। ਉਵੇਂ ਵੀ ਅਸੀਂ ਕਹੀਏ ਕਿ ਜਿਹੜਾ ਮੀਡੀਆ ਆ ਨਾ, ਉਸਨੇ ਕਾਕਰੋਚ ਜਨਤਾ ਪਾਰਟੀ ਨੂੰ, ਖਾਸ ਕਰਕੇ ਅੱਜ ਦੇ ਦਿਨ, ਨਹੀਂ ਤੇ ਕੋਈ ਮਾੜੀ ਜਿਹੀ ਘਟਨਾ ਹੋ ਜਾਏ ਨਾ, ਤੁਸੀਂ ਜ਼ਿਕਰ ਕਰਕੇ ਹਟੇ ਆ ਕਿ ਕੁੱਤਿਆਂ ਦੇ ਮਸਲੇ ਦੇ ਵਿੱਚ ਜੇ ਸੁਪਰੀਮ ਕੋਰਟ ਚ ਤਰੀਕ ਪੈਂਦੀ ਆ ਤੇ ਉੱਥੇ ਲਾਈਵ ਟੈਲੀਕਾਸਟ ਚੱਲਦਾ ਹੁੰਦਾ ਕਈ ਚੈਨਲਾਂ ਤੇ, ਕੁੱਤਿਆਂ ਦੇ ਮਾਮਲੇ ਚ ਤਰੀਕ ਆ ਬੀਤੇ ਦਿਨਾਂ ਚ, ਏਡੇ ਵੱਡੇ ਮਸਲੇ ਦੀ ਲਾਈਵ ਕਵਰੇਜ ਤਾਂ ਛੱਡੋ, ਮੈਨੂੰ ਲੱਗਦਾ ਕਿ ਟਾਵਾਂ ਟਾਵਾਂ ਮੀਡੀਆ ਆ ਜਿਸਨੇ ਕਿਸੇ ਢੰਗ ਦੇ ਨਾਲ ਅੱਜ ਇਸ ਸਾਰੇ ਪ੍ਰੋਗਰਾਮ ਨੂੰ ਕੋਈ ਥਾਂ ਦਿੱਤੀ ਹੋਵੇ। ਹੁਣ ਇਹਦੇ ਵਿੱਚੋਂ ਜੋ ਹੁਣ ਤੱਕ ਦੀਆਂ ਰਿਪੋਰਟਾਂ ਨੇ ਜਾਂ ਮੈਨੂੰ ਜੋ ਚੋ ਜਾਪ ਰਿਹਾ, ਉਹਦੇ ਵਿੱਚੋਂ ਇੰਝ ਲੱਗਦਾ ਕਿ ਸ਼ਾਇਦ ਇਹ ਪਾਰਟੀ ਵਾਕਿਆ ਹੀ ਇੱਕ ਨਾਰਾਜ਼ਗੀ ਚੋਂ, ਇੱਕ ਰੋਸ ਚੋਂ ਬਣੀ ਆ, ਨਾ ਕਿ ਇਹਦੇ ਮਗਰ ਕੋਈ ਪੋਲੀਟੀਕਲ ਢਾਂਚੇ ਦਾ ਹੱਥ ਹੈ। ਭਾਵੇਂ ਜਿਵੇਂ ਪਹਿਲਾਂ ਲੱਗਦਾ ਸੀ ਕਿ ਸ਼ਾਇਦ ਭਾਰਤੀ ਜਨਤਾ ਪਾਰਟੀ ਨੇ ਇਹਨੇ ਖੜੀ ਕਰ ਲਈ ਹੋਵੇ, ਇਹੋ ਜਿਹੇ ਚਰਚੇ ਵੀ ਸ਼ੁਰੂ ਹੋਏ ਸੀ ਕਿ ਭਾਰਤੀ ਜਨਤਾ ਪਾਰਟੀ ਨੇ ਜਾਣ ਬੁੱਝ ਕੇ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਆਪਣੇ ਢੰਗ ਦੇ ਨਾਲ ਭਵਿੱਖ ਦੇ ਵਿੱਚ ਇੱਕ ਗੋਟੀ ਫਿੱਟ ਕੀਤੀ ਸੀਗੀ। ਹੁਣ ਤੱਕ ਦੀਆਂ ਰਿਪੋਰਟਾਂ ਤੇ ਸੰਕੇਤ ਇਹ ਦੇ ਰਹੀਆਂ ਕਿ ਇੱਕ ਰੋਸ ਵਿੱਚੋਂ ਬਣੀ ਹੋਈ ਹੈ ਨੌਜਵਾਨਾਂ ਦੀ ਇੱਕ ਜਿਹੜੀ ਪਾਰਟੀ ਹੈ, ਜਿਹੜੀ ਵਿਅੰਗ ਦੇ ਵਿੱਚੋਂ, ਕਟਾਕਸ਼ ਦੇ ਵਿੱਚੋਂ ਬਣੀ ਹੈ ਤੇ ਬਣਦੀ ਬਣਦੀ ਲਹਿਰ ਬਣ ਗਈ ਤੇ ਲਹਿਰ ਆ ਜੋ ਜੰਤਰ ਮੰਤਰ ਵਿੱਚ ਪਹੁੰਚ ਗਈ ਹੈਗੀ। ਸੋਨਮ ਵਾਂਗਚੁੱਕ ਵਰਗੇ ਲੋਕ ਉੱਥੇ ਆ ਗਏ ਲੇਹ ਲਦਾਖ ਤੋਂ ਚੱਲ ਕੇ। ਹਾਲਾਂਕਿ ਸੋਨਮ ਵਾਂਗਚੁੱਕ ਨੇ ਬੀਤੇ ਕੱਲ ਇੱਕ ਬੜਾ ਵਿਸ਼ੇਸ਼ ਸੁਨੇਹਾ ਜਾਰੀ ਕੀਤਾ ਸੀ ਕਿ ਮੈਂ ਆਵਾਂਗਾ, ਪਰੰਤੂ ਅਭਿਜੀਤ ਦਿਪਕੇ ਤੇ ਬਾਕੀ ਮੇਰੀ ਗੱਲ ਸੁਣ ਲਓ, ਜੇ ਤੇ ਕਰਨਾ 100% ਸ਼ਾਂਤਮਈ ਫਿਰ ਮੈਂ ਆਉਣਾ, ਤੇ ਨਹੀਂ ਤੇ ਨਹੀਂ ਆਉਣਾ। ਅੱਜ ਜੋ ਕੁਛ ਹੋਇਆ ਉਹ ਸ਼ਾਂਤਮਈ ਹੋਇਆ ਹੈਗਾ। ਤੇ ਜਦੋਂ ਅਭਿਜੀਤ ਦਿਪਕੇ ਹੁਣੀ ਆਏ ਹਵਾਈ ਅੱਡੇ ਤੋਂ ਬਾਹਰ, ਉਹਨਾਂ ਦੇ ਹੱਥ ਵਿੱਚ ਡਾਕਟਰ ਅੰਬੇਦਕਰ ਦੀ ਤਸਵੀਰ ਵਾਲੀ ਇੱਕ ਕਿਤਾਬ ਸੀ। ਹੁਣ ਉਹ ਸੰਵਿਧਾਨ ਸੀ ਜਾਂ ਕੀ ਸੀ ਇਹ ਤਾਂ ਨਹੀਂ ਅਸੀਂ ਕਹਿ ਸਕਦੇ, ਪਰੰਤੂ ਡਾਕਟਰ VR ਅੰਬੇਦਕਰ ਦੀ ਤਸਵੀਰ ਵਾਲੀ ਇੱਕ ਕਿਤਾਬ ਸੀ। ਦੂਜੇ ਹੱਥ ਵਿੱਚ ਤਿਰੰਗਾ ਫੜਿਆ ਹੋਇਆ ਸੀਗਾ ਤੇ ਬਹੁਤ ਵੱਡੀ ਤਾਦਾਦ ਵਿੱਚ, ਨਾ ਤੇ ਉਹਨਾਂ ਨੂੰ ਪੁਲਿਸ ਨੇ ਕੋਈ ਪ੍ਰੋਟੈਕਸ਼ਨ ਦਿੱਤੀ ਤੇ ਨਾ ਪੁਲਿਸ ਨੇ ਉਹਨਾਂ ਨੂੰ ਰੋਕਿਆ। ਭਾਵੇਂ ਰਲਿਆ ਮਿਲਿਆ ਜਿਹਾ ਪੁਲਿਸ ਪ੍ਰਸ਼ਾਸਨ ਦਾ ਹੰਕਾਰਾ ਰਿਹਾ। ਉਵੇਂ ਜੰਤਰ ਮੰਤਰ ਦੇ ਨੇੜੇ ਕਾਫੀ ਵੱਡੀ ਗਿਣਤੀ ਚ ਜਿਹੜੀ ਪੁਲਿਸ ਫੋਰਸਾਂ ਚ ਤਾਦਾਦ ਸੀਗੀ। ਸੋ ਸੰਘਰਸ਼ਾਂ ਚ ਇੱਕ ਦਿਨ ਦਾ ਜਿਹੜਾ ਪ੍ਰਦਰਸ਼ਨ ਸੀ ਹੋ ਨਿਬੜਿਆ, ਉਹਦੇ ਵਿੱਚ ਗੱਲਾਂ ਬਾਤਾਂ ਦਾ ਕੇਂਦਰ ਬਿੰਦੂ ਕਾਂਗਰਸ ਜਨਤਾ ਪਾਰਟੀ ਰਹੀ ਹੈ ਤੇ ਉਹਦੇ ਵਿੱਚ ਇਹੀ ਰਿਹਾ ਕਿ ਭਾਰਤ ਵਿੱਚ ਬੇਰੋਜ਼ਗਾਰੀ ਵਧੀ ਹੈ। ਤਮਾਮ ਪੋਲੀਟੀਕਲ ਪਾਰਟੀਆਂ ਦੀ ਬਿਨਾਂ ਨਾਮ ਲਏ ਨਿੰਦਾ ਕੀਤੀ ਗਈ ਹੈ, ਕਿਸੇ ਪੋਲੀਟੀਕਲ ਵਿਸ਼ੇਸ਼ ਪਾਰਟੀ ਤੇ ਕੋਈ ਟਿੱਪਣੀ ਨਹੀਂ ਕੀਤੀ ਗਈ। ਸਾਰੀਆਂ ਪਾਰਟੀਆਂ ਨੂੰ ਗੋਲ ਮੋਲ ਜਿਹਾ ਇੱਥੋਂ ਜਿਹੜਾ ਖਿਲਾਫ ਉਹਨਾਂ ਦੇ ਬੋਲਿਆ ਗਿਆ ਤੇ ਵੱਡਾ ਮੁੱਦਾ ਜਿਹੜਾ ਰਿਹਾ ਉਹ ਪੇਪਰ ਪ੍ਰੀਖਿਆ ਪ੍ਰਣਾਲੀ ਰਹੀ, ਜਿਹੜੇ ਪੇਪਰਾਂ ਦੇ ਵਿੱਚ ਲੀਕ ਹੋ ਜਾਣਾ ਜਾਂ ਪੇਪਰਾਂ ਦੀ ਟੈਸਟਿੰਗ ਸਹੀ ਨਾ ਹੋਣੀ ਜਾਂ ਪੇਪਰਾਂ ਚ ਹੋਰ ਗੜਬੜੀਆਂ, ਉਹ ਮੁੱਦਾ ਵੱਡੇ ਪੱਧਰ ਤੇ ਹਾਵੀ ਰਿਹਾ ਤੇ ਉਸ ਮੁੱਦੇ ਦਾ ਨਿਚੋੜ ਫਿਰ ਐਂਡ ਵਿੱਚ ਜਿਹੜਾ ਅਭਿਜੀਤ ਦੀਪਕੇ ਨੇ ਇਹੀ ਕੱਢਿਆ ਕਿ ਜੇ ਧਰਮਿੰਦਰ ਪ੍ਰਧਾਨ ਅਸਤੀਫਾ ਨਹੀਂ ਦਿੰਦੇ ਤੇ ਆਉਂਦੇ ਸ਼ਨੀਵਾਰ ਫਿਰ ਜੰਤਰ ਮੰਤਰ ਵਿੱਚ ਵੱਡਾ ਕੱਟ ਹੋਵੇਗਾ।
0: ਜੀ ਬਿਲਕੁਲ ਜੀ, ਨਾਲ ਦੀ ਨਾਲ ਇੱਕ ਮੈਸੇਜ ਤੁਹਾਨੂੰ ਦੇ ਦਈਏ, ਬੈਸਟ ਵੈਲਿਊ ਬਿਲਡਿੰਗ ਸਪਲਾਈ ਵਾਲਿਆਂ ਦਾ ਕੰਟਰੈਕਟਰ, ਰੈਨੋਵੇਟਰ, ਬਿਲਡਰ ਅਤੇ ਘਰ ਮਾਲਕਾਂ ਲਈ ਇੱਕ ਹੀ ਥਾਂ ਜਿੱਥੇ ਤੁਸੀਂ ਬਹੁਤ ਵਧੀਆ ਘਰਾਂ ਵਾਸਤੇ ਜਿੰਨਾ ਵੀ ਬਿਲਡਿੰਗ ਦਾ ਮਟੀਰੀਅਲ ਤੁਸੀਂ ਲੈ ਕੇ ਆ ਸਕਦੇ ਹੋ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਬੈਸਟ ਪ੍ਰਾਈਜ਼ ਦੇ ਉੱਪਰ ਤੁਹਾਡੀਆਂ ਸਾਰੀਆਂ ਬਿਲਡਿੰਗ ਦੀਆਂ ਰੈਨੋਵੇਸ਼ਨ ਦੀਆਂ ਲੋੜਾਂ ਨੂੰ ਪੂਰਾ ਕਰਦਾ ਹੈ ਸਟੋਰ। ਇੱਥੇ ਤੁਹਾਨੂੰ ਪਲੰਬਿੰਗ ਸਪਲਾਈ ਦਾ ਸਮਾਨ, HVAC ਦਾ ਸਮਾਨ, ਇਲੈਕਟ੍ਰੀਕਲ, ਫਲੋਰਿੰਗ, ਦਰਵਾਜ਼ੇ, ਡਰਾਈਵਾਲ, ਟੂਲਸ, ਵੈਂਟੀਆਂ, ਸ਼ਾਵਰ ਸਿਸਟਮ, ਆਮ ਘਰਾਂ ਦੇ ਵਿੱਚ ਵਰਤਿਆ ਜਾਣ ਵਾਲਾ ਸਾਰੇ ਸਮਾਨ ਤੁਹਾਨੂੰ ਇੱਥੇ ਔਰ ਬਹੁਤ ਵਧੀਆ ਪ੍ਰਾਈਜ਼ਾਂ ਦੇ ਉੱਪਰ ਮਿਲ ਜਾਣਾ ਆ। ਤੁਸੀਂ ਬੈਸਟ ਵੈਲਿਊ ਬਿਲਡਿੰਗ ਸਪਲਾਈ 'ਤੇ ਜਾ ਕੇ ਪੰਜਾਬੀ ਲਹਿਰਾਂ ਦਾ ਰੈਫਰੈਂਸ ਵੀ ਦੇ ਸਕਦੇ ਹੋ ਔਰ ਨਾਲ ਦੀ ਨਾਲ ਤੁਸੀਂ ਇਹਨਾਂ ਦੀ ਵੈਬਸਾਈਟ 'ਤੇ ਕਿਸੇ ਵੀ ਚੀਜ਼ ਦਾ ਪ੍ਰਾਈਜ਼ ਚੈੱਕ ਕਰਨਾ ਜਾਂ ਤੁਸੀਂ ਅਵੇਲੇਬਿਲਟੀ ਚੈੱਕ ਕਰਨੀ ਆ ਤਾਂ www.bestvaluebuildingsupplies.ca 'ਤੇ ਜਾ ਕੇ ਤੁਸੀਂ ਇਹਨਾਂ ਦਾ ਪ੍ਰਾਈਜ਼ ਚੈੱਕ ਕਰ ਸਕਦੇ ਹੋ। ਸੋ ਨਾਲ ਦੀ ਨਾਲ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਆਲ ਵੇ ਰੂਫਰਸ, ਤੁਸੀਂ ਘਰਾਂ ਦੀਆਂ ਛੱਤਾਂ ਫਿਕਸ ਕਰਵਾਉਣੀਆਂ, ਰੂਫ ਫਿਕਸ ਕਰਵਾਉਣੀਆਂ, ਰੈਜੀਡੈਂਸ਼ੀਅਲ ਹੋਣ ਜਾਂ ਕਮਰਸ਼ੀਅਲ ਹੋਣ, ਫਲੈਟ ਰੂਫ ਹੋਵੇ ਜਾਂ ਸਿੰਗਲ ਰੂਫ ਹੋਵੇ, ਮੈਟਲ ਰੂਫ, 15 ਸਾਲਾਂ ਦਾ ਤਜਰਬਾ ਹੈ ਇਹਨਾਂ ਨੂੰ, ਤੋ ਆਲ ਵੇ ਰੂਫਰਸ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ 647-505-0943, 6475-0903, ਆਲ ਵੇ ਰੂਫਰਸ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਅਤੇ ਅਗਲੀ ਖਬਰ ਵੱਲ ਵੱਧਦੇ ਹਾਂ ਜੀ। ਸੋ ਪੰਜਾਬ ਦੇ ਵਿੱਚ ਰਮੇਸ਼ ਜੀ ਕੋਈ ਵੱਡਾ ਹਾਦਸਾ ਵਾਪਰਿਆ ਅੱਜ, ਇਹ ਕਿਹੜਾ ਹਾਦਸਾ, ਕਿੱਥੇ ਹੋਇਆ? ਕਹਿੰਦੇ 8 ਇਨਸਾਨਾਂ ਨੂੰ ਜਾਨ ਤੋਂ ਹੱਥ ਧੋਣੇ ਪੈ ਗਏ ਜੀ। ਜੀ ਰਮੇਸ਼ ਜੀ, ਆਵਾਜ਼ ਮੇਰੀ ਪਹੁੰਚ ਰਹੀ ਤੁਹਾਡੇ ਤੱਕ?
1: ਜੀ ਜੀ ਸੰਧੂ ਸਾਹਿਬ, ਕੀ ਬਾਤ ਪਹੁੰਚ ਰਹੀ ਮੇਰੀ?
0: ਜੀ ਤੁਹਾਡੀ ਆਵਾਜ਼ ਨਹੀਂ ਪਹੁੰਚ ਰਹੀ ਸੀ, ਤਾਂ ਮੈਂ ਆਪਣੇ ਅਗਲੀ ਖਬਰ ਵੱਲ ਚੱਲਿਆ ਕਿ ਪੰਜਾਬ ਦੇ ਵਿੱਚ ਇੱਕ ਵੱਡਾ ਹਾਦਸਾ ਹੋਇਆ ਜਿੱਥੇ 8 ਲੋਕਾਂ ਦੀ ਮੌਤ ਹੋ ਗਈ ਹੈ ਜੀ, ਇਹ ਕਿਹੜਾ ਹਾਦਸਾ, ਕਿੱਥੇ ਹੋਇਆ, ਕਿਵੇਂ ਵਾਪਰਿਆ?
1: ਸੰਧੂ ਸਾਹਿਬ, ਪੰਜਾਬ ਦੇ ਵਿੱਚ ਅੱਜ 2 ਵੱਡੇ ਹਾਦਸੇ ਵਾਪਰੇ ਆ
0: ਜੀ।
1: ਇੱਕ ਵਿੱਚ ਬਾਲ ਬਾਲ ਬਚਾ ਰਿਹਾ ਤੇ ਇੱਕ ਜਿਸ ਦਾ ਤੁਸੀਂ ਜ਼ਿਕਰ ਕੀਤਾ। ਇਹ ਭਾਰਤੀ ਸਮੇਂ ਦੇ ਅੱਜ ਤੜਕਸਾਰ ਫਿਰੋਜ਼ਪੁਰ ਦੇ ਨਾਲ ਹੀ ਪੈਂਦਾ ਜਲਾਲਾਬਾਦ, ਤੇ ਜਲਾਲਾਬਾਦ ਤੋਂ ਜਦੋਂ ਫਿਰੋਜ਼ਪੁਰ ਰੋਡ ਤੇ ਚੜ੍ਹਦੇ ਹਾਂ, ਇੱਕ ਪਿਕਅਪ ਗੱਡੀ ਭਾਵ ਕਿ ਕੈਂਟਰ ਟਾਈਪ ਜਿਹੜੀ ਸਮਾਨ ਦੀ ਢੋਆ ਢਵਾਈ ਲਈ ਹੁੰਦੀ ਹੈ, ਉਹਦੇ ਵਿੱਚ ਇੱਕ ਪਰਿਵਾਰ ਦੇ ਕੁਛ ਹੋਰ ਰਿਸ਼ਤੇਦਾਰ 25-30 ਲੋਕ ਸਵਾਰ ਹੋ ਕੇ ਕਿਤੇ ਜਾ ਰਹੇ ਸੀ ਤੇ ਉਹ ਟਰਾਲੇ ਨਾਲ ਟੱਕਰ ਜਾਂਦੀ ਹੈ। ਜਦੋਂ ਉਹ ਟਰਾਲੇ ਦੇ ਨਾਲ ਉਸਦੀ ਟੱਕਰ ਹੋਈ ਤੇ ਸੰਧੂ ਸਾਹਿਬ ਤੁਸੀਂ 8 ਲੋਕਾਂ ਦਾ ਜ਼ਿਕਰ ਕੀਤਾ, ਜੋ ਤਾਜ਼ਾ ਰਿਪੋਰਟਾਂ ਨੇ 9 ਲੋਕਾਂ ਦੀ ਮੌਤ ਜਿਹੜੀ ਉਸ ਹਾਦਸੇ ਚ ਹੋਈ ਹੈ। ਉਹਨਾਂ 9 ਦੇ ਵਿੱਚ ਇੱਕ ਛੋਟੀ ਉਮਰ ਦਾ ਬੱਚਾ ਵੀ ਹੈ, 13 ਸਾਲ ਦੀ ਇੱਕ ਲੜਕੀ ਵੀ ਸ਼ਾਮਿਲ ਹੈ। ਔਰ ਇਹ ਲੋਕ ਤੜਕਸਾਰ ਆਪਣੇ ਘਰ ਤੋਂ ਇੱਕ ਡੇਰਾ ਬਿਆਸ ਪੈਂਦਾ ਡੇਰਾ ਬਿਆਸ ਨੂੰ ਜਾ ਰਹੇ ਸੀ। ਜੋ ਖਬਰ ਸਾਡੇ ਕੋਲ ਆ ਕਿ ਇਹ ਪਰਿਵਾਰ ਦੇ ਕਿਸੇ ਪਰਿਵਾਰਕ ਜੀ ਦੀ ਬੀਤੇ ਦਿਨਾਂ ਚ ਮੌਤ ਹੋ ਗਈ ਸੀ, ਜੋ ਰਵਾਇਤ ਹੁੰਦੀ ਹੈ, ਜੋ ਪਰੰਪਰਾ ਆ, ਉਹਦੀਆਂ ਆਸਤੀਆਂ ਨੂੰ ਤਾਰਨਾ, ਉਹ ਆਸਤੀਆਂ ਨੂੰ ਤਾਰਨ ਦੇ ਲਈ ਡੇਰਾ ਬਿਆਸ ਵਾਲੇ ਪਾਸੇ ਨੂੰ ਰਵਾਨਾ ਹੋਏ ਸੀ। ਜਦੋਂ ਆਪਣੇ ਪਿੰਡ ਤੋਂ ਕੁਛ ਕਿਲੋਮੀਟਰ ਆਏ ਤੇ ਤੜਕਸਾਰ ਇੱਕ ਸਾਹਮਣੇ ਆ ਰਹੇ ਟਰਾਲੇ ਦੇ ਨਾਲ ਉਹਨਾਂ ਦੀ ਪਿਕਅਪ ਗੱਡੀ ਜਿਹੜੀ ਟਕਰਾ ਜਾਂਦੀ ਹੈ ਤੇ ਜਦੋਂ ਉਹ ਗੱਡੀ ਟਕਰਾਈ, ਦੋਵੇਂ ਗੱਡੀਆਂ ਸਪੀਡ ਵਿੱਚ ਸੀ ਤੇ ਹਾਦਸਾ ਇੰਨੀ ਜ਼ੋਰ ਨਾਲ ਵਾਪਰਿਆ, 8 ਲੋਕਾਂ ਦੀ ਮੌਕੇ ਤੇ ਮੌਤ ਹੋ ਗਈ, 1 ਦੀ ਬਾਅਦ ਵਿੱਚ ਮੌਤ ਹੋ ਗਈ, 9 ਲੋਕਾਂ ਦੀ ਮੌਤ ਹੋਈ ਹੈਗੀ ਹੈ। ਇਹ ਜਲਾਲਾਬਾਦ ਦੀ ਘਟਨਾ ਹੈਗੀ ਹੈ। ਦੂਜਾ ਜਿਹੜਾ ਮੈਂ ਜ਼ਿਕਰ ਕੀਤਾ, ਦੂਜਾ ਹਾਦਸਾ ਸੰਧੂ ਸਾਹਿਬ, ਲੁਧਿਆਣੇ ਰੇਲਵੇ ਸਟੇਸ਼ਨ ਤੇ ਵਾਪਰਦਾ ਬਚ ਗਿਆ। ਜਿਹੜੀ ਦਿੱਲੀ ਕਟੜਾ ਐਕਸਪ੍ਰੈਸ ਟ੍ਰੇਨ ਹੈ, ਜਦੋਂ ਲੁਧਿਆਣੇ ਰੇਲਵੇ ਸਟੇਸ਼ਨ ਤੇ ਪਹੁੰਚੀ, ਉੱਥੇ ਉਸਨੇ ਬ੍ਰੇਕ ਲਾਉਣੀ ਹੁੰਦੀ ਭਾਵ ਰੋਕਣਾ ਹੁੰਦਾ, ਰੁਕੀ ਤੇ ਜਦੋਂ ਰੁਕ ਕੇ ਚੱਲਣ ਲੱਗੀ ਤੇ ਅਚਾਨਕ ਦੇਖੋ ਕਿੱਡਾ ਵੱਡਾ ਹਾਦਸਾ ਵਾਪਰ ਗਿਆ ਕਿ ਗੱਭਿਓ ਟ੍ਰੇਨ 2 ਹਿੱਸਿਆਂ ਚ, ਭਾਵ ਕਿ ਜਿਹੜਾ ਇੱਕ ਡੱਬੇ ਨੂੰ ਦੂਜੇ ਡੱਬੇ ਨਾਲ ਜੋੜਿਆ ਹੁੰਦਾ, ਕਿਸੇ ਕਾਰਨ ਉਹ ਗੱਭਿਓ ਜਿਹੜਾ ਅੱਧ ਵਿੱਚੋਂ ਜਿਹੜੀ ਅੱਧੀ ਰੇਲ ਗੱਡੀ ਅੱਗੇ ਤੇ ਅੱਧੀ ਪਿੱਛੇ ਰਹਿ ਜਾਂਦੀ ਹੈਗੀ ਹੈ। ਕਾਫੀ ਜ਼ਬਰਦਸਤ ਧਮਾਕਾ ਕਹਿੰਦੇ ਉਸ ਵੇਲੇ ਹੋਇਆ, ਹਾਲਾਂਕਿ ਉਸ ਵੇਲੇ ਲੁਧਿਆਣੇ ਰੇਲਵੇ ਸਟੇਸ਼ਨ ਤੇ ਉਹ ਗੱਡੀ ਰੁਕੀ ਸੀ ਤੇ ਅਜੇ ਮਾੜੀ ਜਿਹੀ ਸਪੀਡ ਫੜੀ ਸੀ, ਹਾਦਸਾ ਵਾਪਰ ਗਿਆ, ਭਾਵ ਕਿ ਗੱਡੀ ਸਪੀਡ ਵਿੱਚ ਨਹੀਂ ਸੀ, ਇਸ ਕਰਕੇ ਬਚਾ ਰਿਹਾ। ਇਹ ਲੁਧਿਆਣੇ ਦੀ ਘਟਨਾ, ਲੁਧਿਆਣੇ ਰੇਲਵੇ ਸਟੇਸ਼ਨ ਦੀ ਘਟਨਾ ਹੈਗੀ ਹੈ। ਉੱਥੇ ਬਾਲ ਬਾਲ ਬਚਾ ਰਿਹਾ, ਪਰੰਤੂ ਆ ਦੂਜਾ ਜਿਹੜਾ ਹਾਦਸਾ ਇਹ ਵੱਡਾ ਹਾਦਸਾ ਵਾਪਰ ਗਿਆ ਜਿੱਥੇ ਇੱਕ ਪਰਿਵਾਰ ਦੇ 9 ਜੀਆਂ ਦੀ ਅੱਜ ਐਕਸੀਡੈਂਟ ਦੇ ਵਿੱਚ ਮੌਤ ਹੋਈ ਹੈ।
0: ਜੀ ਬਿਲਕੁਲ ਜੀ। ਸੋ ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਮਮਤਾ ਬੈਨਰਜੀ ਦੀ ਪਾਰਟੀ ਤੇ ਸਿਆਸੀ ਖਤਰਾ ਮੰਡਰਾਉਣ ਲੱਗ ਗਿਆ ਜੀ।
1: ਸੰਧੂ ਸਾਹਿਬ, ਜਿੱਥੇ ਜਿੱਥੇ ਫਿਰ ਭਾਰਤੀ ਜਨਤਾ ਪਾਰਟੀ ਨਾ ਸਿਆਸੀ ਤੌਰ ਤੇ ਕਾਬਜ਼ ਹੋ ਜਾਏ, ਅਸੀਂ ਬੀਤੇ ਸਮੇਂ ਚ ਤਜਰਬਾ ਆਇਆ ਸਾਡਾ ਕਿ ਫਿਰ ਉੱਥੇ ਜਿਹੜੀਆਂ ਛੋਟੀਆਂ ਛੋਟੀਆਂ ਪਾਰਟੀਆਂ ਹੁੰਦੀਆਂ ਫਿਰ ਉਹ ਬਹੁਤੀਆਂ ਲੰਬਾ ਸਮਾਂ ਨਜ਼ਰ ਨਹੀਂ ਆਉਂਦੀਆਂ। ਜਾਂ ਤੇ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਨਾਲ 100% ਹਾਮੀ ਭਰ ਕੇ ਚੱਲਣਾ ਪਊਗਾ, ਤੇ ਜਾਂ ਫਿਰ ਉਹ ਜਿਹੜੀਆਂ ਸਿਆਸੀ ਪਾਰਟੀਆਂ ਫਿਰ ਕਈ ਵਾਰੀ ਲੱਭਿਓ ਵੀ ਨਹੀਂ ਲੱਭਦੀਆਂ। ਇਹ ਭਾਰਤ ਵਿੱਚ ਬੀਤੇ ਸਮੇਂ ਚ ਹੋਇਆ। ਹੁਣ ਮਮਤਾ ਬੈਨਰਜੀ ਦਾ ਤੁਸੀਂ ਜ਼ਿਕਰ ਕੀਤਾ, ਮਮਤਾ ਬੈਨਰਜੀ ਤਾਜ਼ਾ ਤਰੀਨ ਪੱਛਮੀ ਬੰਗਾਲ ਦੇ ਚੋਣ ਨਤੀਜਿਆਂ ਚ ਬਹੁਤ ਬੁਰੀ ਤਰ੍ਹਾਂ ਚੋਣ ਹਾਰ ਗਏ। ਉੱਥੇ ਸਰਕਾਰ ਇਸ ਵੇਲੇ ਭਾਰਤੀ ਜਨਤਾ ਪਾਰਟੀ ਦੀ ਬਣ ਚੁੱਕੀ ਹੈ। ਹੁਣ ਤਾਜ਼ਾ ਸਾਡੇ ਕੋਲ ਜਿੰਨੇ ਕੁ ਉੱਥੋਂ ਦੇ ਅੰਕੜੇ ਮਿਲ ਰਹੇ ਆ, ਉਹ ਤੇ ਸੰਧੂ ਸਾਹਿਬ ਸਿੱਧਾ ਸੰਕੇਤ ਦੇ ਰਹੇ ਆ ਕਿ ਮਮਤਾ ਬੈਨਰਜੀ ਦਾ ਸਿਆਸੀ ਕਿਲਾ ਵੀ ਟੁੱਟ ਗਿਆ, ਤੇ ਮੈਨੂੰ ਇਹ ਲੱਗਦਾ ਕਿ ਉਹਨਾਂ ਦੀ ਸਿਆਸੀ ਪਾਰਟੀ ਵੀ ਕਿਤੇ 2 ਹਿੱਸਿਆਂ ਚ ਨਾ ਵੰਡੀ ਜਾਵੇ, ਜਿਵੇਂ ਅਸੀਂ ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ ਵੇਖ ਚੁੱਕੇ ਹਾਂ ਕਿਵੇਂ 2 ਹਿੱਸਿਆਂ ਚ ਵੰਡੀ ਗਈ। ਅਸੀਂ ਇਹ ਵੀ ਵੇਖ ਚੁੱਕੇ ਹਾਂ ਕਿ ਸ਼ਰਦ ਪਵਾਰ ਦੀ ਪਾਰਟੀ ਕਿਵੇਂ 2 ਹਿੱਸਿਆਂ ਚ ਵੰਡੀ ਗਈ। ਹੁਣ ਉਹੀ ਸਾਰਾ ਕੁਛ ਪੱਛਮੀ ਬੰਗਾਲ ਵਾਲੇ ਪਾਸਿਓਂ ਨਜ਼ਰ ਆ ਰਿਹਾ ਹੈ। 80 ਵਿਧਾਇਕ ਜਿੱਤੇ ਸੀ ਮਮਤਾ ਬੈਨਰਜੀ ਦੇ, 80 ਦੇ ਵਿੱਚੋਂ 58 ਵਿਧਾਇਕ, ਕਰੀਬ ਕਰੀਬ 60 ਕਹਿ ਲਓ ਜੀ, 60 ਵਿਧਾਇਕ ਬਗਾਵਤ ਕਰ ਚੁੱਕੇ ਆ। 60 ਵਿਧਾਇਕਾਂ ਨੇ ਜਿਹੜਾ ਵਿਰੋਧੀ ਧਿਰ ਦਾ ਆਗੂ ਚੁਣਿਆ, ਆਪਣੀ ਮਰਜ਼ੀ ਦੇ ਨਾਲ ਚੁਣਿਆ। ਮਮਤਾ ਬੈਨਰਜੀ ਜਿਹਨੂੰ ਕਹਿੰਦੀ ਸੀ ਉਹ ਕਹਿੰਦੇ ਨਹੀਂ ਮੰਨਦੇ ਅਸੀਂ। ਅਗਲਿਆਂ ਨੇ ਜਾ ਕੇ ਸਪੀਕਰ ਨੂੰ ਵੀ ਕਹਿ ਦਿੱਤਾ, ਰਾਜਪਾਲ ਨੂੰ ਵੀ ਕਹਿ ਦਿੱਤਾ ਜੀ ਕਿ ਆਹ ਲਓ ਜੀ ਸਾਡੀ ਚਿੱਠੀ। ਸਪੀਕਰ ਸਾਹਿਬ ਨੂੰ ਦਸਤਖਤ ਕਰਕੇ ਚਿੱਠੀ ਸੌਂਪ ਦਿੱਤੀ ਕਿ ਭਾਈ ਅਸੀਂ ਤੇ ਰਿੱਤ ਵਰਤ ਬੈਨਰਜੀ ਨੂੰ ਚਾਹੁੰਦੇ ਹਾਂ, ਰਿੱਤ ਵਰਤ ਬੈਨਰਜੀ ਚਾਹੀਦਾ ਵਿਰੋਧੀ ਧਿਰ ਦਾ ਆਗੂ। ਮਮਤਾ ਬੈਨਰਜੀ ਦੇਖਦੀ ਰਹਿ ਗਈ, ਮਮਤਾ ਬੈਨਰਜੀ ਕੁਛ ਕਰ ਹੀ ਨਹੀਂ ਸਕਦੀ ਸੀ ਅਜੇ ਤੱਕ। ਤੇ ਚਲੋ ਚੰਗੀ ਗੱਲ ਇਹ ਆ ਕਿ ਉਹਨਾਂ ਨੇ ਜਾ ਕੇ ਕੇਵਲ ਚਿੱਠੀ ਇਹੀ ਦਿੱਤੀ ਕਿ ਅਸੀਂ ਆਹ ਚਾਹੁੰਦੇ ਵਿਰੋਧੀ ਧਿਰ ਦਾ ਆਗੂ, ਕਿਤੇ ਚਿੱਠੀ ਇਹ ਨਹੀਂ ਦੇ ਦਿੱਤੀ ਕਿ ਭਾਈ ਸਾਡਾ ਮਮਤਾ ਬੈਨਰਜੀ ਨਾਲ ਕੋਈ ਸੰਬੰਧ ਹੀ ਨਹੀਂ, ਨਹੀਂ ਤੇ ਹੁਣ ਨੂੰ ਪਟਾਕੇ ਪੈ ਜਾਣੇ ਸੀ। ਔਰ ਉਹ ਤੋਂ ਅੱਗੇ 28 ਮੈਂਬਰ ਪਾਰਲੀਮੈਂਟ ਹੈ, 28 ਮੈਂਬਰ ਪਾਰਲੀਮੈਂਟ, ਭਾਰਤ ਦੀ ਸ਼ਾਇਦ 4 ਨੰਬਰ ਦੀ ਪਾਰਟੀ ਹੈ ਜਿਹੜੀ ਇੰਨੇ ਜ਼ਿਆਦਾ ਮੈਂਬਰ ਪਾਰਲੀਮੈਂਟ ਹੈ ਜਿਹਦੇ ਕੋਲ। ਹੁਣ ਸੰਧੂ ਸਾਹਿਬ, ਉਹ 28 ਮੈਂਬਰ ਪਾਰਲੀਮੈਂਟ ਜਾਂ ਹੋਰਾਂ ਦੀ ਗੱਲ ਕਰੀਏ, 13 ਰਾਜ ਸਭਾ ਮੈਂਬਰ ਹੈ। ਬੀਤੇ ਕੱਲ ਮਮਤਾ ਬੈਨਰਜੀ ਨੇ ਆਪਣੇ ਘਰ ਇੱਕ ਮੀਟਿੰਗ ਸੱਦੀ ਸੀ
0: ਜੀ,
1: ਔਰ ਪਤਾ ਲੱਗਾ ਕਿ 28 ਮੈਂਬਰ ਪਾਰਲੀਮੈਂਟ ਚੋਂ ਕੇਵਲ 4 ਪਹੁੰਚੇ ਮੀਟਿੰਗ ਦੇ ਵਿੱਚ। ਕੋਕੋਲੀ ਘੋਸ਼ ਜਿਹੜੀ ਇੱਕ ਮੈਂਬਰ ਪਾਰਲੀਮੈਂਟ ਹੈ, ਉਹ ਪਹਿਲਾਂ ਹੀ ਅਸਤੀਫਾ ਦੇ ਚੁੱਕੀ, ਕਹਿੰਦੀ ਜੀ ਮੈਂ ਚੁੱਕੋ ਅਸਤੀਫਾ। ਹੁਣ 28 ਦੇ ਵਿੱਚੋਂ 4 ਨੇ ਸਿਰਫ ਘਰ ਹਾਜ਼ਰੀ ਭਰੀ ਮਮਤਾ ਬੈਨਰਜੀ ਤੋਂ, 2-3 ਮਹੀਨੇ ਪਿੱਛੇ ਚਲੇ ਜਾਏ ਤੇ ਮਮਤਾ ਬੈਨਰਜੀ ਮਾੜਾ ਜਿਹਾ ਕਹਿ ਦੇਵੇ ਭਾਵੇਂ ਕਾਂ ਦੇ ਹੱਥ ਸੁਨੇਹਾ ਭੇਜ ਦੇਵੇ, 28 ਤੇ 28 ਪਹੁੰਚ ਜਾਂਦੇ ਸੀ, ਹੁਣ 28 ਚ 4 ਪਹੁੰਚੇ ਆ, 13 ਰਾਜ ਸਭਾ ਮੈਂਬਰ ਹੈ। ਹੁਣ ਕਾਨੂੰਨ ਤੇ ਅਸੀਂ ਬੀਤੇ ਸਮੇਂ ਚ ਦੇਖ ਚੁੱਕੇ ਹਾਂ ਕਿ ਜਦੋਂ 10 ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੀ, ਜਦੋਂ ਉਹਨਾਂ ਵਿੱਚੋਂ ਸੱਤਾ ਨੇ ਜਾ ਕੇ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਕਮਲ ਦਾ ਫੁੱਲ ਆਪਣੇ ਹੱਥ ਵਿੱਚ ਫੜ ਲਿਆ, ਤੇ ਕਾਨੂੰਨੀ ਤੌਰ ਤੇ ਉਹ ਸਹੀ ਹੋ ਗਏ ਤੇ ਆਮ ਆਦਮੀ ਪਾਰਟੀ ਕੁਛ ਕਰ ਹੀ ਨਹੀਂ ਸਕੀ। ਭਾਵ ਕਿ ਜਿਹਨੂੰ ਆਪਾਂ ਦਲ ਬਦਲੀ ਕਾਨੂੰਨ ਕਹਿੰਦੇ, ਉਹ ਵੀ ਉਦੋਂ ਲਾਗੂ ਹੁੰਦਾ ਜਦੋਂ ਇੱਕ ਹੱਦ ਤੱਕ, ਤੇ 28 ਮੈਂਬਰ ਪਾਰਲੀਮੈਂਟਾਂ ਦੇ ਵਿੱਚੋਂ ਜੇ ਵੱਡਾ ਹਿੱਸਾ ਕਿਤੇ ਦਲ ਬਦਲ ਗਿਆ ਤੇ ਫਿਰ ਤੇ ਦਲ ਬਦਲੂ ਕਾਨੂੰਨ ਵੀ ਨਹੀਂ ਲਾਗੂ ਹੋਣਾ। ਸੋ ਇਸ ਕਰਕੇ ਸੰਧੂ ਸਾਹਿਬ, ਜੋ ਰਿਪੋਰਟਾਂ ਨੇ ਨਾ, ਉਹ ਕੋਈ ਚੰਗੀਆਂ ਰਿਪੋਰਟਾਂ ਨਹੀਂ ਹੈ ਮਮਤਾ ਬੈਨਰਜੀ ਦੀ ਪਾਰਟੀ ਲਈ, ਤ੍ਰਿਮੂਲ ਕਾਂਗਰਸ ਪਾਰਟੀ ਤੇ ਇਸ ਵੇਲੇ ਜਿਹਨੂੰ ਕਹਿੰਦੇ ਨਾ ਸਿਆਸੀ ਬੱਦਲ, ਖਤਰੇ ਵਾਲੇ ਬੱਦਲ, ਜਿਹੜੇ ਸਿਆਸੀ ਖਤਰੇ ਵਾਲੇ ਬੱਦਲ ਮੰਡਰਾ ਰਹੇ ਆ
0: ਜੀ। ਬਿਲਕੁਲ। ਨਾਲ ਦੀ ਨਾਲ ਤੁਸੀਂ ਟੈਰਕਸ ਕੌਂਕਰੀਟ ਦੇ ਕੁਲਵਿੰਦਰ ਧਾਲੀਵਾਲ, ਉਹਨਾਂ ਨੂੰ ਯਾਦ ਰੱਖਣਾ ਹੈ। ਕੌਂਕਰੀਟ ਦੀਆਂ ਸੇਵਾਵਾਂ ਜੇ ਤੁਸੀਂ ਲੈਣੀਆਂ ਆ, ਤੁਸੀਂ ਚਾਹੁੰਦੇ ਹੋ ਕਿ ਆਪਣੀ ਹੁਣ ਡਰਾਈਵੇ ਬਣਾ ਲਈਏ ਕਿਉਂਕਿ ਮੌਸਮ ਬਹੁਤ ਖੂਬਸੂਰਤ ਹੋ ਗਿਆ, ਪੈਟੀਓ ਬਣਾਉਣਾ ਚਾਹੁੰਦੇ ਹੋ, ਜਾਂ ਕੌਂਕਰੀਟ ਦਾ ਕੋਈ ਵੀ ਕੰਮ ਕਰਨਾ, ਜਾਂ ਤੁਹਾਡੀ ਬੇਸਮੈਂਟ ਲੀਕ ਕਰ ਰਹੀ ਆ, ਤਾਂ ਵੀ ਤੁਸੀਂ ਟੈਰਕਸ ਕੌਂਕਰੀਟ ਦੇ ਕੁਲਵਿੰਦਰ ਧਾਲੀਵਾਲ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ। 647-547-526-2372 ਕੁਲਵਿੰਦਰ ਧਾਲੀਵਾਲ ਜੀ। ਔਰ ਨਾਲ ਦੀ ਨਾਲ ਮੋਨਾ ਮਹਿੰਗੀ ਜੀ ਨੂੰ ਤੁਸੀਂ ਯਾਦ ਰੱਖਣਾ ਹੈ, ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਨੇ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸਬਿਲਟੀ ਕਵਰੇਜ ਅਤੇ ਰਿਟਾਇਰਮੈਂਟ ਫਾਈਨੈਂਸ਼ੀਅਲ ਪਲਾਨ ਦੇ ਲਈ ਮੋਨਾ ਮਹਿੰਗੀ ਜੀ। ਇੰਸ਼ੋਰੈਂਸ ਫੋਰ ਯੂ ਤੋਂ 416-509-1509 ਮੋਨਾ ਮਹਿੰਗੀ ਜੀ। ਸੋ ਅਗਲੀ ਖਬਰ ਵੱਲ ਵੱਧਦੇ ਹਾਂ ਜੀ। ਪੁਲਿਸ ਦੀ ਗੋਲੀ ਲੱਗਣ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਜੀ। ਕਿੱਥੋਂ ਦੀ ਖਬਰ ਆ, ਕੌਣ ਨੌਜਵਾਨ ਸੀ ਅਤੇ ਕੀ ਸਾਰੀ ਖਬਰ ਦਾ ਇਹ ਹਾਲ ਆ? ਤੁਹਾਡੀ ਆਵਾਜ਼ ਰਮੇਸ਼ ਜੀ ਫਿਰ ਬੰਦ ਹੋ ਗਈ ਹੈ, ਸਾਡੀ ਤੁਹਾਡੀ ਆਵਾਜ਼ ਸਾਡੇ ਤੱਕ ਨਹੀਂ ਪਹੁੰਚ ਪਾ ਰਹੀ। ਆਈ ਥਿੰਕ ਸਾਡਾ ਰਾਬਤਾ ਰਮੇਸ਼ ਜੀ ਨਾਲ ਟੁੱਟ ਗਿਆ ਆ, ਦੇਖਦੇ ਹਾਂ ਕਿ ਜਲਦੀ ਜੁੜਦੇ ਹਾਂ ਰਮੇਸ਼ ਜੀ ਉਹਨਾਂ ਦੇ ਨਾਲ, ਫਿਰ ਦੁਬਾਰਾ ਜੁੜਨ ਦੀ ਕੋਸ਼ਿਸ਼ ਕਰਦੇ।
2: This is AM 530, CHLO AM, serving Brampton, Mississauga, Toronto, the GTA, and the world at am530.ca.

ਅੱਜ ਅਸੀਂ ਸ਼ਰਧਾਂਜਲੀ ਦੇ ਰਹੇ ਹਾਂ ਘੱਲੂਘਾਰੇ ਦੇ ਵਿੱਚ 6 ਜੂਨ ਨੂੰ 1 ਜੂਨ ਤੋਂ ਲੈ ਕੇ 6 ਜੂਨ ਤੱਕ ਜਿੰਨੀਆਂ ਵੀ ਸੰਗਤਾਂ ਬੇਕਸੂਰ ਬੱਚੇ ਬਜ਼ੁਰਗ ਔਰਤਾਂ ਸ਼ਹੀਦ ਹੋਏ ਉਹਨਾਂ ਨੂੰ ਅਸੀਂ ਪ੍ਰਣਾਮ ਕਰਦੇ ਹਾਂ ਅਤੇ ਅਸੀਂ ਇਹ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਦੱਸਣਾ ਵੀ ਚਾਹੁੰਦੇ ਹਾਂ ਕਿ 1984 ਨਾ ਭੁੱਲਣ ਯੋਗ ਆ ਅਤੇ ਨਾ ਬਖਸ਼ਣ ਯੋਗ ਆ।

ਵੇਖ ਫਰੀਦਾ ਮਿੱਟੀ ਖੁੱਲੀ, ਮਿੱਟੀ ਉੱਤੇ ਮਿੱਟੀ ਡੁੱਲੀ, ਮਿੱਟੀ ਹੱਸੇ ਮਿੱਟੀ ਰੋਵੇ, ਅੰਤ ਮਿੱਟੀ ਦਾ ਮਿੱਟੀ ਹੋਵੇ। ਸੋ 905-673-3337 ਤੁਸੀਂ ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ। ਸੋ ਗੱਲਾਂ ਬਾਤਾਂ ਹੋ ਰਹੀਆਂ ਨੇ ਔਰ ਨਾਲ ਦੀ ਨਾਲ ਰਮੇਸ਼ ਹੁਸ਼ਿਆਰਪੁਰੀ ਜੀ ਬਹੁਤ ਸਾਰੀਆਂ ਖਬਰਾਂ ਦਾ ਤੁਹਾਡੇ ਨਾਲ ਜ਼ਿਕਰ ਕਰਕੇ ਗਏ ਨੇ। ਫਿਰ ਕੁਛ 10 ਮਿੰਟ ਤੱਕ ਫਿਰ ਗੱਲਬਾਤ ਸਾਡੀ ਰਮੇਸ਼ ਹੁਸ਼ਿਆਰਪੁਰੀ ਜੀ ਨਾਲ ਸ਼ੁਰੂ ਹੋਊਗੀ। ਉਸ ਤੋਂ ਬਾਅਦ ਤੁਸੀਂ 7:30 ਵਜੇ ਆਪਾਂ ਕਾਲਸ ਓਪਨ ਕਰਾਂਗੇ। ਸੋ 7:30 ਤੋਂ ਲੈ ਕੇ ਤੁਹਾਡੀਆਂ ਕਾਲਸ ਅਸੀਂ ਓਨਰ ਕਰਾਂਗੇ, ਤੁਹਾਡੇ ਸਵਾਲ ਅਤੇ ਰਮੇਸ਼ ਹੁਸ਼ਿਆਰਪੁਰੀ ਜੀ ਉਹਨਾਂ ਦੇ ਜਵਾਬ। ਔਰ ਨਾਲ ਦੀ ਨਾਲ ਤੁਹਾਨੂੰ ਇੱਕ ਮੈਸੇਜ ਦੇ ਦਈਏ, ਅੱਜ ਸ਼ਾਮ ਨੂੰ 3 ਵਜੇ ਤੋਂ ਲੈ ਕੇ 5 ਵਜੇ ਤੱਕ ਇੱਕ ਮੁਫਤ ਵਰਕਸ਼ਾਪ ਲੱਗ ਰਹੀ ਹੈ ਕੈਲਡਨ ਦੇ ਵਿੱਚ। ਤੁਸੀਂ ਗੁਰਬਾਣੀ ਨੂੰ ਸਮਝ ਕੇ, ਗੁਰਬਾਣੀ ਨੂੰ ਆਧਾਰ ਬਣਾ ਕੇ ਜ਼ਿੰਦਗੀ ਦੇ ਵਿੱਚੋਂ ਕਿਵੇਂ ਚਿੰਤਾ, ਐਂਗਜ਼ਾਇਟੀ, ਗੁੱਸਾ, ਡਿਪਰੈਸ਼ਨ, ਘਬਰਾਹਟ, ਐਂਗਰ, ਓਵਰਵਾਰਮਿੰਗ, ਅੰਦਰ ਕੁਛ ਚੀਜ਼ਾਂ ਐਸੀਆਂ ਚੱਲਦੀਆਂ ਹੁੰਦੀਆਂ ਜਿਨ੍ਹਾਂ ਦਾ ਬਾਹਰੀ ਤੌਰ 'ਤੇ ਸਾਨੂੰ ਅੰਦਾਜ਼ਾ ਨਹੀਂ ਹੁੰਦਾ, ਪਰ ਕਈ ਵਾਰ ਚੰਗੇ ਭਲੇ ਤੁਰਦੇ ਫਿਰਦੇ ਇਨਸਾਨਾਂ ਦੇ ਅੰਦਰ ਬਹੁਤ ਕੁਛ ਚੱਲ ਰਿਹਾ ਹੁੰਦਾ। ਸੋ ਅੱਜ ਲੋੜ ਆ ਇਹਨਾਂ ਚੀਜ਼ਾਂ ਦੀ, ਐਸੀਆਂ ਵਰਕਸ਼ਾਪਸ ਦੀਆਂ ਕਿ ਸਾਨੂੰ ਬਿਠਾ ਕੇ ਦੱਸਿਆ ਜਾਵੇ, ਸਾਨੂੰ ਸਮਝਾਇਆ ਜਾਵੇ ਕਿ ਇਹ ਜਿਹੜੀਆਂ ਚਿੰਤਾਵਾਂ ਆ, ਇਹ ਓਵਰ ਥਿੰਕਿੰਗ ਆ, ਇਹ ਇਹ ਅੱਗੇ ਜਾ ਕੇ ਪਰਿਵਾਰਾਂ ਦੇ ਵਿੱਚ ਬਹੁਤ ਜ਼ਿਆਦਾ ਵਿਘਨ ਪਾਉਂਦੀ ਹੈ। ਤੁਸੀਂ ਰਿਸ਼ਤੇ ਨਹੀਂ ਬਚਾ ਪਾਉਂਦੇ, ਬੱਚਿਆਂ ਨਾਲ ਕਿਵੇਂ ਬੋਲਣਾ, ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਇਸ ਵਰਕਸ਼ਾਪ ਦੇ ਵਿੱਚ ਤੁਸੀਂ ਬਹੁਤ ਕੁਛ ਸਿੱਖੋਗੇ। ਮਨ ਕਿਉਂ ਭਟਕਦਾ, ਇਹਦਾ ਕਾਰਨ ਸਮਝੀਏ, ਅਤੇ ਇਸਨੂੰ ਸ਼ਾਂਤ ਕਿਵੇਂ ਕਰਨਾ, ਇਸਨੂੰ ਸ਼ਾਂਤ ਕਰਨਾ ਸਿੱਖਣਾ ਕਿਵੇਂ ਆ, ਗੁਰਬਾਣੀ ਦੇ ਗਿਆਨ ਨੂੰ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਕਿਵੇਂ ਵਰਤੀਏ। ਬਹੁਤ ਸਾਰੀਆਂ ਐਸੀਆਂ ਧਾਰਮਿਕ ਗ੍ਰੰਥਾਂ ਦੇ ਵਿੱਚ ਗੱਲਾਂ ਲਿਖੀਆਂ, ਅਸੀਂ ਪੜ੍ਹਦੇ ਤਾਂ ਹੈ ਆ ਪਰ ਸਮਝਦੇ ਨਹੀਂ। ਉਹ ਕਿਸੇ ਇੱਕ ਸ਼ਬਦ 'ਤੇ ਵੀ ਆਪਾਂ ਚੱਲੀਏ ਨਾ ਤਾਂ ਜ਼ਿੰਦਗੀ ਖੂਬਸੂਰਤ ਹੋ ਸਕਦੀ ਆ। ਆਪਣੇ ਬੱਚਿਆਂ ਦੇ ਨਾਲ ਸੱਚਾ ਅਤੇ ਸਦੀਵੀ ਰਿਸ਼ਤਾ ਕਿਵੇਂ ਬਣੂਗਾ, ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ, ਅਸੀਂ ਆਪਣੇ ਬੱਚਿਆਂ ਨਾਲੋਂ ਦੂਰ ਹੁੰਦੇ ਜਾ ਰਹੇ ਹਾਂ। ਇਹਨਾਂ ਮੁਲਕਾਂ ਦੀ, ਪੱਛਮੀ ਮੁਲਕਾਂ ਦੀ ਇੱਕ ਇਨਵਾਇਰਮੈਂਟ ਇੱਦਾਂ ਦੀ ਹੈ ਕਿ ਤੁਸੀਂ ਹੌਲੀ ਹੌਲੀ ਆਪਣੇ ਬੱਚਿਆਂ ਤੋਂ ਜਿਹੜਾ ਕਨੈਕਸ਼ਨ ਆ, ਜਿਹੜਾ ਇਮੋਸ਼ਨਸ ਅਟੈਚਮੈਂਟ ਆ, ਉਹ ਬਹੁਤ ਘੱਟ ਹੁੰਦੀ ਜਾ ਰਹੀ ਆ। ਸੋ ਇਹ ਜਿਹੜੀ ਵਰਕਸ਼ਾਪ ਹੋ ਰਹੀ ਹੈ, ਤੁਸੀਂ ਜ਼ਰੂਰ ਪਹੁੰਚਿਓ। ਜੇ ਤੁਹਾਡੇ ਬੱਚੇ ਹੈਗੇ 18+17, ਜੇ ਅਡਲਟ ਨੇ ਤਾਂ ਤੁਸੀਂ ਜ਼ਰੂਰ ਉਹਨਾਂ ਨੂੰ ਨਾਲ ਲੈ ਕੇ ਜਾਓ। ਸੋ ਇਹ ਅੱਜ ਵਰਕਸ਼ਾਪ ਹੋਣੀ ਹੈ ਜੀ, ਬਿਲਕੁਲ ਫਰੀ ਆ। ਸਭ ਤੋਂ ਪਹਿਲਾਂ ਦੱਸੀਏ, ਬਿਲਕੁਲ ਫਰੀ ਅਤੇ ਮੁਫਤ ਵਰਕਸ਼ਾਪ ਆ, 3 ਵਜੇ ਤੋਂ ਲੈ ਕੇ 5 ਵਜੇ ਤੱਕ। ਇਹ 9569 ਹਾਈਵੇ 9569 ਹਾਈਵੇ 9 ਕੈਲਡਨ ਦੇ ਵਿੱਚ, ਜੂਨ 6, 3 ਵਜੇ ਤੋਂ ਲੈ ਕੇ 5 ਵਜੇ ਤੱਕ ਬਿਲਕੁਲ ਫਰੀ ਦੇ ਵਿੱਚ ਇਹ ਵਰਕਸ਼ਾਪ ਆ। ਤੁਸੀਂ ਜੇ ਹੋਰ ਜਾਣਕਾਰੀ ਲੈਣੀ ਆ ਤਾਂ 647-244-1324, 647-244-1324, ਜਾਂ ਤੁਸੀਂ ਵਟਸਐਪ ਕਰ ਸਕਦੇ ਹੋ 8149-954-2246। ਗੁਰਬਾਣੀ ਦੇ ਨਾਲ ਜੁੜ ਕੇ ਆਪਣੀ ਜ਼ਿੰਦਗੀ ਨੂੰ ਕਿਵੇਂ ਆਧਾਰ ਬਣਾ ਸਕਦੇ ਹੋ, ਮਨ ਜਿੱਤੇ ਜਗੀਤ, ਮਨ ਨੂੰ ਜਿੱਤਣਾ ਕਿਵੇਂ ਆ। ਮਨ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਗੱਲਾਂ ਚੱਲਦੀਆਂ ਜਿਹੜੀਆਂ ਤੁਹਾਨੂੰ ਅੱਗੇ ਵਧਣ ਨਹੀਂ ਦਿੰਦੀਆਂ। ਸੋ ਜ਼ਰੂਰ ਇਸ ਵਰਕਸ਼ਾਪ ਦੇ ਵਿੱਚ ਜਾਓ। 1469 ਦੇ ਜਿਹੜੇ ਫਾਊਂਡਰ ਆ ਹਰਪਾਲ ਸਿੰਘ ਜੀ ਇਹ ਕਰਵਾ ਰਹੇ ਨੇ। ਸੋ ਤੁਸੀਂ ਕਾਲ ਕਰ ਲੈਣੀ ਹੈ। ਇੱਕ ਵਾਰ ਫਿਰ ਮੈਂ ਨੰਬਰ ਦੇ ਦਿਆਂ ਜੇ ਤੁਸੀਂ ਵਰਕਸ਼ਾਪ 'ਤੇ ਜਾਣਾ ਚਾਹੁੰਦੇ ਹੋ। 2 ਘੰਟੇ ਦੀ ਵਰਕਸ਼ਾਪ ਆ, ਪਰ ਤੁਹਾਡੀ ਜ਼ਿੰਦਗੀ ਨੂੰ ਬਹੁਤ ਇੱਕ ਖੂਬਸੂਰਤ ਮੈਸੇਜ ਮਿਲੂਗਾ ਕਿ ਕਿਵੇਂ ਜ਼ਿੰਦਗੀ ਜਿਉਣੀ ਆ, ਕਿਵੇਂ ਜ਼ਿੰਦਗੀ ਦੇ ਚਿੰਤਾਵਾਂ, ਐਂਗਜ਼ਾਇਟੀ, ਡਿਪਰੈਸ਼ਨ, ਗੁੱਸੇ ਦਾ ਖਾਤਮਾ ਕਰਨਾ। ਤਾਂ ਤੁਸੀਂ 647-244-1324, 647-244-1324 'ਤੇ ਤੁਸੀਂ ਕਾਲ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ। ਅੱਜ ਦੀ ਇਸ ਵਰਕਸ਼ਾਪ ਦੇ ਵਿੱਚ ਜ਼ਰੂਰ ਤੁਸੀਂ ਸਮਾਂ ਕੱਢ ਕੇ ਜਾ ਕੇ ਆਇਓ। 905-673-3337। ਔਰ ਨਾਲ ਦੀ ਨਾਲ ਤੁਹਾਨੂੰ ਇੱਕ ਮੈਸੇਜ ਹੋਰ ਦੇ ਦੀ ਹਰਮਨ ਬੱਤਾ ਜੀ ਦਾ, ਤੁਸੀਂ ਮੌਰਗੇਜ ਤੁਹਾਡੀ ਕਿਤੋਂ ਨਹੀਂ ਹੋ ਰਹੀ, ਤੁਹਾਡੀ ਐਨ ਮੌਕੇ 'ਤੇ ਨਾ ਹੋ ਗਈ ਹੈ, ਅਤੇ ਹਰਮਨ ਬੱਤਾ ਜੀ ਨੂੰ ਕਾਲ ਕਰ ਲਓ। ਘਰ ਖਰੀਦਣਾ ਆ ਜਾਂ ਘਰ ਵੇਚਣਾ ਆ, ਰੀਨਿਊਅਲ, ਰੀਫਾਈਨੈਂਸਿੰਗ, ਪ੍ਰੀ ਅਪਰੂਵਲ, ਇਨਵੈਸਟਮੈਂਟ ਪ੍ਰੋਪਰਟੀ ਬਾਰੇ ਕੋਈ ਵੀ ਸਵਾਲ ਆ, 647-685-9000, 647-685-9000 ਹਰਮਨ ਬੱਤਾ ਜੀ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਨਾਲ ਦੀ ਨਾਲ ਤੁਸੀਂ ਜੇ ਆਊਟਡੋਰ ਕੋਈ ਫੰਕਸ਼ਨ ਕਰਾਉਣਾ, ਕੋਈ ਈਵੈਂਟ ਕਰਾਉਣਾ, ਉਹਦੇ ਵਾਸਤੇ ਤੁਸੀਂ ਯਾਦ ਰੱਖਣਾ ਮੱਲੀ ਟੈਂਟ ਸਰਵਿਸ ਨੂੰ। ਸੋ ਮੱਲੀ ਟੈਂਟ ਸਰਵਿਸ ਇੱਕ ਜਾਣਿਆ ਪਹਿਚਾਣਿਆ ਨਾਮ, ਹਰ ਤਰ੍ਹਾਂ ਦਾ ਟੈਂਟ ਇਹਨਾਂ ਕੋਲ, ਹਰ ਸਾਈਜ਼ ਦਾ ਟੈਂਟ ਅਵੇਲੇਬਲ ਆ। ਸੋ ਮੱਲੀ ਟੈਂਟ ਸਰਵਿਸ GTA ਅਤੇ GTA ਦੇ ਆਸ ਪਾਸ ਦੇ ਏਰੀਏ ਦੇ ਵਿੱਚ ਸਰਵ ਕਰਦੇ ਨੇ। 647-999-2569, 647-999-2569 'ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਸੋ 905-673-3337, 905-673-3337 'ਤੇ ਗੱਲਾਂ ਬਾਤਾਂ ਹੋ ਸਕਦੀਆਂ ਨੇ।
ਜੇ ਤੁਸੀਂ ਕੋਈ ਆਪਣਾ ਸੁਝਾਵ ਦੇਣਾ ਚਾਹੁੰਦੇ ਹੋ ਪਿਛਲੀਆਂ ਗੱਲਾਂ ਦੇ ਉੱਪਰ ਤਾਂ ਤੁਸੀਂ ਮੇਰੇ ਕੋਲ ਆਪਣੇ ਕੋਲ 10 ਮਿੰਟ ਹੈਗੇ, ਤੁਸੀਂ ਕਾਲ ਕਰ ਸਕਦੇ ਹੋ। ਪਰ ਜੇ ਤੁਸੀਂ ਰਮੇਸ਼ ਜੀ ਹੁਣ ਨਾਲ ਗੱਲਬਾਤ ਕਰਨੀ ਹੈ ਫਿਰ ਤੁਹਾਨੂੰ 7:30 ਕਾਲ ਕਰਨੀ ਪੈਣੀ ਹੈ, ਪਰ ਕਾਲਸ ਓਪਨ ਨੇ। ਜੇ ਤੁਸੀਂ ਆਪਣਾ ਕੋਈ ਸੁਝਾਵ, ਕੋਈ ਸ਼ਰਧਾਂਜਲੀ, ਜੂਨ 1984 ਦੇ ਵਿੱਚ ਹੋਏ ਸਾਡੇ ਨਾਲ ਘੱਲੂਘਾਰੇ ਦੀ ਗੱਲਬਾਤ ਕਰਨੀ ਚਾਹੁੰਦੇ ਹਨ ਤਾਂ ਤੁਸੀਂ 905-673-3337, ਆਪਾਂ 5-7 ਮਿੰਟ ਗੱਲਬਾਤ ਕਰ ਸਕਦੇ ਹਾਂ, 905-673-3337, 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ ਪੰਜਾਬੀ ਲਹਿਰਾਂ 'ਤੇ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ।

0: ਇੱਕ ਸੱਜਣ ਦੀ ਕੱਲ੍ਹ ਕਾਲ ਆਈ ਸੀ ਅਤੇ ਉਹ ਕਹਿੰਦੇ ਸੀ ਕਿ ਕੁਛ ਪ੍ਰੋਗਰਾਮ ਦੇ ਵਿੱਚ ਮਜ਼ਾ ਨਹੀਂ ਆ ਰਿਹਾ। ਮੈਨੂੰ ਪਲੀਜ਼ ਕਾਲ ਕਰਕੇ ਦੁਬਾਰਾ ਦੱਸੋ ਕਿ ਹੈੱਡ ਆਫਿਸ ਨੂੰ ਤੁਹਾਡੀ ਜਿਹੜੀ ਰਿਕੁਐਸਟ ਪਹੁੰਚਾਈ ਜਾਵੇ। ਤੁਸੀਂ ਜ਼ਰੂਰ ਕਾਲ ਕਰਕੇ ਦੱਸਿਓ ਕਿ ਤੁਹਾਨੂੰ ਕੀ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਲੱਗਿਆ ਕਿ ਰਮੇਸ਼ ਜੀ ਨੂੰ ਜ਼ਿਆਦਾ ਆਉਣਾ ਚਾਹੀਦਾ ਜਾਂ ਉਹਨਾਂ ਦੀ ਗੱਲਬਾਤ ਜ਼ਿਆਦਾ ਹੋਣੀ ਚਾਹੀਦੀ ਹੈ। ਜ਼ਰੂਰ ਕੱਲ੍ਹ ਮੈਂ ਕਾਲ ਕਰ ਰਿਹਾ ਸੀਗਾ ਅਤੇ ਉਹਨਾਂ ਦੀ ਕਾਲ ਦੁਬਾਰਾ ਲੱਗੀ ਨਹੀਂ। ਜ਼ਰੂਰ ਦੱਸਿਓ 905-673-3337 ਕਿਉਂਕਿ ਵੀਕਡੇ ਦੇ ਪ੍ਰੋਗਰਾਮਾਂ ਦੇ ਵਿੱਚ ਸਮਾਂ ਬਹੁਤ ਘੱਟ ਹੁੰਦਾ ਅਤੇ ਆਪਾਂ ਪੂਰੀ ਗੱਲਬਾਤ ਕਲੀਅਰ ਕਰ ਨਹੀਂ ਸਕਦੇ। ਸੋ 905-673-3337 ਔਰ ਸਾਡੇ ਨਾਲ ਅਵਤਾਰ ਰਾਏ ਜੀ ਜੁੜ ਚੁੱਕੇ ਨੇ। ਅਵਤਾਰ ਜੀ ਸਤਿ ਸ਼੍ਰੀ ਅਕਾਲ। ਅਮਰਜੀਤ ਜੀ ਵੀ ਲਾਈਨ 'ਤੇ ਨੇ। ਨੈਕਸਟ ਕਾਲ ਅਮਰਜੀਤ ਸਿੰਘ ਜੀ। ਅਵਤਾਰ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
1: ਬਹੁਤ ਵਧੀਆ ਜੀ।
0: ਜੀ ਭਾਈ ਜੀ,
1: ਬਹੁਤ ਸਾਲਾਂ ਬਾਅਦ ਮਤਲਬ ਇੰਨੀ ਸਤਿਕਾਰਲੀ ਆਵਾਜ਼ ਇਸ ਸਟੇਸ਼ਨ ਤੇ। ਪਹਿਲਾਂ ਵੀ ਚਲੋ ਗਾਹੇ ਵਗਾਹੇ ਚੱਲਦੀ ਹੈ, ਪਰ ਇਸ ਟਾਈਮ ਤੁਹਾਡਾ ਮਤਲਬ ਜਿਹੜੇ ਕਲੀਅਰ ਹਾਂਜੀ ਮੈਸੇਜ ਲੋਕਾਂ ਦੇ ਜਾਣਾ, ਤੁਹਾਡਾ ਬਹੁਤ ਬਹੁਤ ਧੰਨਵਾਦ।
0: ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ।
1: 37 ਸਾਲ ਹੋ ਗਏ ਇੱਥੇ ਕੈਨੇਡਾ ਆਏ
0: ਨੂੰ ਜੀ ਸਰ।
1: ਆਪੋ ਵੀ ਜਲਾਵਤੀ ਦਾ ਆਨੰਦ ਮਾਣ ਰਹੇ
0: ਜੀ।
1: ਬਹੁਤ
0: ਸ਼ੁਕਰੀਆ ਅਵਤਾਰ ਜੀ, ਥੈਂਕ ਯੂ ਸੋ ਮਚ। 905-673-3337 905-673-3337 ਅਮਰਜੀਤ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ।
2: ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਚਾਲ?
2: ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ।
2: ਹਾਂਜੀ ਭਾਜੀ, ਪ੍ਰੋਗਰਾਮ ਬਹੁਤ ਵਧੀਆ ਭਾਜੀ, ਜਿਹੜਾ ਤੁਸੀਂ ਗੱਲ ਲੂਣ ਕੰਡਾ ਖੜਾ ਹੋ ਗਿਆ ਜੀ ਭਾਜੀ, ਮਨੋ ਦਿਲੋਂ ਨਾ ਬਹੁਤ ਮਤਲਬ ਦਿਲ ਨੂੰ ਧਰੂ ਪੈਣ ਡੀ ਹੈ ਜੀ ਸੁਣ ਕੇ ਨਾ ਤੁਹਾਡੀਆਂ ਗੱਲਾਂ ਜੀ ਅੱਜ।
0: ਬਹੁਤ ਸ਼ੁਕਰੀਆ ਭਾਜੀ, ਪਰ ਇਹ ਇਹ ਸੱਚਾਈ ਆ, ਸੱਚ ਆ, ਸਾਡੇ ਨਾਲ ਹੋਇਆ ਆ।
2: ਦੇਖੋ ਛੋਟੇ ਛੋਟੇ ਛੋਟੇ ਜਿਹੇ ਬੱਚੇ ਨੂੰ ਕਿੱਦਾਂ ਇਹਨਾਂ ਨੇ ਕੀਤਾ, ਹਨਾ, ਜ਼ੁਲਮ ਕੀਤਾ, ਆਪਣੀ ਫੌਜ, ਆਪਣਾ ਪਰਿਵਾਰ, ਆਪਣੇ ਘਰ ਦੇ ਮੈਂਬਰ ਕੇ ਏਡਾ ਹੀ ਗਲਤ ਕੀਤਾ ਇਹਨਾਂ ਨੇ, ਬਹੁਤ ਗਲਤ ਕੀਤਾ ਜੀ।
0: ਬਹੁਤ ਸ਼ੁਕਰੀਆ ਭਾਈ ਜੀ, ਥੈਂਕ ਯੂ ਸੋ ਮਚ।
2: ਤੇ ਇੱਕ ਹੋਰ ਪੁੱਛਣਾ ਚਾਹੁੰਦਾ ਜੀ ਭਾਜੀ, ਦੇਖੋ ਫੂਲਕਾ ਸਾਹਿਬ ਜਿਹੜਾ ਸੀ ਇਹ ਜਿਹੜਾ ਲੜਦਾ ਸੀ ਹੈ ਨਾ ਇਹਨਾਂ ਦੇ ਬਦਲੇ, ਉਹ ਵੀ ਗੁਦਾਰੀ ਕਰ ਗਿਆ ਜੀ। ਦੇਖੋ ਕਿੱਡਾ ਜ਼ੁਲਮ ਵਾਲੀ ਗੱਲ ਹੈ।
0: ਬਸ ਇਹ ਇਹ ਆਪਣੇ ਪੰਜਾਬੀਆਂ ਦਾ ਸਭ ਤੋਂ ਵੱਡਾ ਦਿਖਾਂਤ ਰਿਹਾ ਕਿ ਆਪਾਂ ਇਕੱਠੇ ਨਹੀਂ ਹੋ ਸਕੇ, ਆਪਾਂ ਨੂੰ ਕੋਈ ਲੀਡਰ ਨਹੀਂ ਮਿਲਿਆ, ਅਸੀਂ ਇਸੇ ਕਰਕੇ ਅਜੇ ਵੀ ਆਪਾਂ ਭੜਕ ਰਹੇ ਹਾਂ, ਅਜੇ ਵੀ ਆਪਾਂ ਇਨਸਾਫ਼ ਨੂੰ ਤਰਸ ਰਹੇ ਨੇ ਇਸ ਕਰਕੇ ਕਿਉਂਕਿ ਸਾਡਾ ਲੀਡਰ ਨਹੀਂ ਸਾਨੂੰ ਮਿਲਿਆ ਸਾਡੀ ਕੌਮ ਨੂੰ ਅਜੇ ਤੱਕ। ਜਵਾਬ ਬਿਹਤਰੀ ਨਾਲ ਉਹ ਦੇ ਸਕਦੇ ਨੇ ਜੀ। ਸਰ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ। 9834 ਜੀ, ਸਤਿ ਸ਼੍ਰੀ ਅਕਾਲ ਸਰ, 9834 ਤੁਸੀਂ ਆਉਂਦੇ ਰਹੋ।
3: ਸਤਿ
0: ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
3: ਵੈਸੇ ਤਾਂ ਰਮੇਸ਼ ਜੀ ਨੇ ਕੋਈ ਘਾਟ ਛੱਡੀ ਉਹਦੀ ਹੈਗੀ
0: ਜੀ ਸਰ,
3: ਸਾਰੇ ਬਹੁਤ ਤੁਸੀਂ ਵੀ ਭਾਜੀ ਵਿਸਾਰ ਨਾਲ ਬਹੁਤ ਕੁਛ ਦੱਸਤਾ, ਪਰ ਸਾਨੂੰ ਵੀ ਪਤਾ ਉਹ ਟਾਈਮ ਦੇ ਵਿੱਚ ਵੀ ਕਿਸ ਤਰ੍ਹਾਂ ਸਾਡੀ ਜਿਹੜੀ ਆਰਮੀ ਹੈ ਨਾ, ਇਹ ਆਰਮੀ ਆਪਣਿਆਂ ਨੂੰ ਮਾਰਨੇ ਦੇ ਵਿੱਚ ਬਹੁਤ ਸ਼ੇਰ ਆ, ਲੇਕਿਨ ਆ ਚਾਈਨਾ ਚੂਨਾ ਦੇ ਮੂਹਰੇ ਇਹਨਾਂ ਚ ਹਿੰਮਤ ਨੀ ਵੀ ਇਹ ਸਾਹ ਚੱਕ ਮੂੰਹ ਚੱਕ ਜਾਣ। ਜਿਹੜੀ ਉਸ ਟਾਈਮ ਦੀ ਮੈਨੂੰ ਪਤਾ ਜੀ, ਅਸੀਂ ਰੇੜੀ ਲੈ ਕੇ ਜਾ ਰਹੇ ਸੀ ਸੜਕਾਂ ਲੇਨ
0: ਜੀ,
3: ਤੇ ਉੱਥੇ ਆਰਮੀ ਦੀ ਉੱਥੇ ਗੱਡੀ ਆਈ, ਟਰੱਕ ਆਇਆ
0: ਜੀ,
3: ਤੇ ਸਾਨੂੰ ਕਹਿੰਦੇ ਪਿੱਛੇ ਬੋੜੋ, ਅਸੀਂ ਸੜਕ ਦੇ ਚਮਕੌਰ ਸਾਹਿਬ ਨੂੰ ਚੜ੍ਹਨ ਲੱਗੇ ਸੀ, ਕਹਿੰਦੇ ਪਿੱਛੇ ਬੋੜੋ, ਅਸੀਂ ਕਿਹਾ ਜੀ ਅਸੀਂ ਤਾਂ ਹਾਂ ਚੱਲੇ ਆ। ਉਹਨਾਂ ਨੇ ਸਾਨੂੰ LMG ਦੀਆਂ ਗੰਨਾ ਸਾਡੇ ਕਹਿੰਦੇ ਨੂੰ ਸਿੱਧੀਆਂ ਕਰਤੀਆਂ, ਕਹਿੰਦੇ ਮੋੜ ਦਿਆਂ, ਕਹਿੰਦੇ ਦੱਸੀਏ। ਇਸ ਤਰ੍ਹਾਂ ਦੇ ਜਿਹੜੇ ਹਾਲਾਤ ਹੋਏ ਆ ਤੁਸੀਂ ਛੱਡ ਦੋ, ਇਹ ਤਾਂ ਜੀ ਭੁੱਲਣੇ ਵਾਲੀ ਗੱਲੇ ਨੀ ਹੈਗੀ। ਬਾਕੀ ਜਿਹੜਾ ਤੁਸੀਂ ਪ੍ਰੋਗਰਾਮ ਦੇ ਕਰਦੇ ਆ ਨਾ ਭਾਜੀ, ਇਹ ਤਾਂ ਤੁਸੀਂ ਤੇ ਰਮੇਸ਼ ਜੀ ਥੋੜੇ ਟਾਈਮ ਚ ਸਾਡਾ ਮਨ ਪੂਰਾ ਕਰ ਦਿੰਦੇ, ਬਹੁਤ ਵਧੀਆ ਪ੍ਰੋਗਰਾਮ ਜੀ, ਕੋਈ ਘਾਟ ਨੀ ਹੈਗੀ।
0: ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ, ਬਹੁਤ ਮੁਹੱਬਤ, ਬਹੁਤ ਪਿਆਰ। 905-673-3337 9925 ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ।
4: ਹੈਲੋ
0: ਜੀ ਸਰ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
4: ਦਰਬਾਰ ਸਾਹਿਬ ਦੇ ਅਟੈਕ ਕਰਾਉਣਾ, ਬੱਚੇ ਨੂੰ ਪਤਾ, ਪ੍ਰੂਫ ਆ ਹੁਣ ਲੋਕਾਂ ਕੋਲੇ।
0: ਬਿਲਕੁਲ ਜੀ, ਘੱਟ ਕਿਸੇ ਨੇ ਨੀ ਕੀਤੀ।
4: ਇੱਕ ਬੱਚਾ 2 ਸਾਲ ਦਾ ਮਾਂ ਦੇ ਸਾਹਮਣੇ ਫੌਜੀ ਨੇ ਲੱਤ ਤੇ ਲੱਤ ਧਰ ਕੇ ਪਾੜਿਆ, ਉਹ
0: ਉਸ ਬਾਰੇ ਵੀ ਗੱਲਬਾਤ ਕਰਾਂਗੇ, ਮੇਰੇ ਕੋਲ ਉਹ ਵੀ ਮੈਂ ਪੜਿਆ।
4: ਘਰੇ ਬੱਚਾ ਦਿੱਤਾ, ਰੱਬ ਨੇ ਉਹਨਾਂ ਨੇ ਟਰੱਕ ਲਿਆ, ਪਰਿਵਾਰ ਗੁਰੂ ਰਾਮਦਾਸ ਜੀ ਦਾ ਸ਼ਗਰਾਨਾ ਕਰਨ ਆਏ ਸੀ, ਇਸ਼ਨਾਨ ਪਾਣੀ ਕਰਨ, ਉਹ ਸਾਰਾ ਪਰਿਵਾਰ ਦੇ ਟਰੱਕ ਦੇ ਰਹੇ।
0: ਜਸ਼ਨ ਮਨਾਏ ਆ ਤੇ ਚਲੋ ਪਰਮਾਤਮਾ ਭਲੀ ਕਰਨ, ਪਰ ਅਸੀਂ ਹਰ ਇੱਕ ਦੇ ਹੱਕ ਦੇ ਵਿੱਚ ਖੜਨ ਵਾਲੇ ਹਾਂ, ਹਰ ਇੱਕ ਦੇ ਦੁੱਖ ਸੁੱਖ ਦੇ ਵਿੱਚ ਖੜਨ ਵਾਲੇ, ਅਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਹਾਂ, ਪਰ ਸਾਡੇ ਹੱਕਾਂ ਲਈ ਕੋਈ ਨਹੀਂ ਬੋਲਿਆ। 905-673-3337, ਪਰ ਅਸੀਂ ਅਜੇ ਵੀ ਪਿਆਰ ਮੁਹੱਬਤ ਦੀ ਭਾਈਚਾਰੇ ਦੀ ਗੱਲ ਕਰਦੇ ਹਾਂ, ਸਾਡਾ ਵੈਰ ਹੀ ਨਹੀਂ ਕਿਸੇ ਨਾਲ, ਸਾਡਾ ਵੈਰ ਸਿਰਫ ਸਾਡੀ ਲੜਾਈ ਸਾਡੀ ਜਬਰ ਨਾਲ ਆ, ਜ਼ੁਲਮ ਨਾਲ ਆ, ਹਕੂਮਤਾਂ ਨਾਲ ਆ, ਸਾਡਾ ਕਿਸੇ ਮਜ਼ਹਬ ਨਾਲ ਕੋਈ ਵੈਰ ਨਹੀਂ, ਅਸੀਂ ਵੀ ਦੱਸਦੇ ਆਉਂਦੇ ਹਾਂ। ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਹੋ ਜੀ? ਸਤਿ
1: ਸ਼੍ਰੀ ਅਕਾਲ
0: ਜੀ, ਅਮਰਜੀਤ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
1: ਤੁਹਾਡੇ ਨਾਲ ਵਿਚਾਰ ਬਹੁਤ ਹੀ ਵਧੀਆ, ਮੈਂ ਤੁਹਾਡੇ ਵਿਚਾਰਾਂ ਨਾਲ 100% ਸਹਿਮਤ ਹਾਂ, ਪਰ ਥੋੜ੍ਹਾ ਜਿਹਾ ਵਿੱਚ ਹੋਰ ਮੈਂ ਗੱਲ ਕਰਨ ਲੱਗਿਆ ਵੀ ਆਪਣੀ ਲੀਡਰਸ਼ਿਪ ਵੀ ਘੱਟ ਨਹੀਂ ਹੈਗੀ। ਦੇਖੋ ਜਦੋਂ ਇੰਦਰਾ ਗਾਂਧੀ ਬਣੀ ਨਾ 80 ਚ, ਤੇ ਬਾਦਲ ਦੀ ਉਹਨੇ ਗੌਰਮੈਂਟ ਤੌਰ ਤੇ, ਬਾਦਲ ਨੇ ਉਸ ਗੁੱਸੇ ਵਿੱਚ 1982 ਚ ਮੋਰਚਾ ਲਾ ਦਿੱਤਾ ਵੀ ਨਹਿਰ, ਆਪਣੇ ਕਪੂਰੀ ਨਹਿਰ ਦਾ
0: ਜੀ।
1: ਅੱਛਾ, ਉਹ ਕਪੂਰੀ ਨਹਿਰ ਦਾ ਉਧਰ ਸੰਤ ਭਿੰਡਰਾਂਵਾਲਾ ਦਾ ਮੋਰਚਾ ਵੀ ਚੱਲਦਾ ਸੀ, ਉਹਦੇ ਸਿੰਘ ਫੜੇ ਸੀਗੇ ਦੋ, ਤੇ ਬਾਦਲ ਨੇ ਇੱਥੋਂ ਕਿੱਡੀ ਚਲਾਕੀ ਖੇਡੀ, ਆਪਣਾ ਮੋਰਚਾ ਸੰਤ ਭਿੰਡਰਾਂਵਾਲੇ ਮੋਰਚੇ ਮਰਜ ਕਰਤਾ ਤੇ ਡਿਕਟੇਟਰ ਬਣਾਤਾ ਸੰਤ ਹਰਚਰਨ ਸਿੰਘ ਲੌਂਗੋਵਾਲ ਨੂੰ, ਤੇ ਆਪ ਪਾਸੇ ਹੋ ਗਿਆ ਤਮਾਸ਼ਾ ਦੇ। ਤੇ ਇਹਨਾਂ ਨੇ ਸੰਤ ਭਿੰਡਰਾਂਵਾਲੇ ਨੂੰ ਹੱਲਾਸ਼ੇਰੀ ਦੇ ਦਿੱਤੀ ਕਿ ਅਸੀਂ ਤੇਰੇ ਨਾਲ ਫਿਕਰ ਨਾ ਕਰ। ਜਦੋਂ ਉਹਦੇ ਸਿੱਖ ਕੌਮ ਦੇ ਵਿੱਚ ਚੜ੍ਹਤ ਹੋ ਗਈ ਪੂਰੀ, ਫਿਰ ਇਹਨਾਂ ਨੂੰ ਫਿਕਰ ਪੈ ਗਿਆ ਵੀ ਅਸੀਂ ਕਿੱਧਰ ਜਾਵਾਂਗੇ, ਸੰਤ ਭਿੰਡਰ ਸਿੱਖ ਕੌਮ ਸਾਰੀ ਸੰਤ ਭਿੰਡਰਾਂਵਾਲੇ ਮਗਰ ਲੱਗ ਗਈ
0: ਜੀ।
1: ਇੰਦਰਾ ਗਾਂਧੀ ਨੇ ਅੰਦਰ ਖਾਤੇ ਨਾਲ ਮੀਟਿੰਗਾਂ ਕਰਕੇ ਇਹਨਾਂ ਆਪ ਹੀ ਅਟੈਕ ਕਰਾਤਾ।
0: ਬਹੁਤ ਸ਼ੁਕਰੀਆ ਵੀਰੇ, ਬਹੁਤ ਸ਼ੁਕਰੀਆ, ਬਹੁਤ ਥੈਂਕ ਯੂ ਸੋ ਮਚ, ਕਿਉਂਕਿ ਸਮਾਂ ਹੋ ਗਿਆ। ਫਿਰ ਇੱਕ ਵਾਰ ਸਾਡਾ ਰਮੇਸ਼ ਜੀ ਜੁੜ ਚੁੱਕੇ ਨੇ ਹੁਸ਼ਿਆਰਪੁਰੀ ਜੀ, ਇੱਕ ਵਾਰ ਫਿਰ ਸਾਡੇ ਨਾਲ ਪੰਜਾਬੀ ਲਹਿਰਾਂ ਦੀ ਟੀਮ ਨਾਲ, ਹੁਣ ਬਹੁਤ ਸਾਰੀਆਂ ਤੁਹਾਡੀਆਂ ਕਾਲਸ ਆ, ਸਾਰੀਆਂ ਲਾਈਨਸ ਬਿਜ਼ੀ ਆ, ਮੈਨੂੰ ਪਤਾ ਤੁਹਾਡੇ ਦਿਲ ਦੇ ਵਿੱਚ ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੇ ਵਲਵਲੇ, ਬਹੁਤ ਸਾਰੇ ਜਤਿੰਦਰ ਸਿੰਘ ਜੀ ਲਾਈਨ 'ਤੇ ਨੇ, ਮਨਕੂ ਸਾਹਿਬ ਲਾਈਨ 'ਤੇ ਨੇ, ਹਰਪਾਲ ਜੀ, ਅਮਰਜੀਤ ਬਾਈ ਜੀ ਤੁਸੀਂ ਵੀ ਲਾਈਨ 'ਤੇ ਹੋ, ਫਿਰ ਇੱਕ ਦੋ ਕਾਲਸ ਹੋਰ ਆ ਰਹੀਆਂ ਨੇ। ਤੁਸੀਂ ਸਾਰੇ ਹੁਣ ਥੋੜ੍ਹਾ ਜਿਹਾ ਹੋਲਡ ਰੱਖੋ, ਕੁਛ ਖਬਰਾਂ ਦੇ ਨਾਲ ਸਾਂਝ ਪਾ ਕੇ ਫਿਰ ਤੁਹਾਡੀਆਂ ਕਾਲਸ ਓਨਰ ਕਰਾਂਗੇ, ਜਦੋਂ ਵੀ ਰਮੇਸ਼ ਜੀ ਦਾ ਹੁਕਮ ਹੋਇਆ ਫਿਰ ਤੁਹਾਡੇ ਨਾਲ ਗੱਲਾਂ ਬਾਤਾਂ ਅੱਗੇ ਕਰਾਂਗੇ। ਸੋ ਤਦ ਤੱਕ ਲਈ ਤੁਸੀਂ ਥੋੜ੍ਹਾ ਜਿਹਾ ਹੋਲਡ ਰੱਖੋ। ਸੋ 905-673-3337 ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਜੁੜੇ ਹੋਏ, ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂ, ਮੇਰੇ ਨਾਲ ਰਮੇਸ਼ ਹੁਸ਼ਿਆਰਪੁਰ ਜੀ, ਸੱਚੀਆਂ ਅਤੇ ਦਰੁਸਤ ਗੱਲਾਂ ਲੈ ਕੇ, ਔਰ ਐਸੀਆਂ ਖਬਰਾਂ ਜਿਹੜੀਆਂ ਇੱਕ ਪੱਤਰਕਾਰ ਦਾ ਅਸਲੀ ਧਰਮ ਹੈ। ਤੁਸੀਂ ਵੀ ਬਹੁਤ ਤਾਰੀਫ ਕਰਦੇ ਹੋ, ਮੈਂ ਵੀ ਮੁਤਾਸਰ ਹਾਂ ਇਹਨਾਂ ਤੋਂ ਕਿ ਜਿਹੜੀਆਂ ਖਬਰਾਂ ਸਾਨੂੰ ਹੁਣ, ਜਿਵੇਂ ਰਮੇਸ਼ ਜੀ ਉਹਨਾਂ ਨੇ ਦੱਸਿਆ ਕਿ ਭਾਰਤ ਦੇ ਵਿੱਚ ਇੱਕ ਨਵੀਂ ਚੀਜ਼ ਉੱਭਰ ਕੇ ਆਈ ਹੈ ਕਿ ਕਾਂਗਰਸ ਜਨਤਾ ਪਾਰਟੀ ਨੇ ਗਰਾਊਂਡ 'ਤੇ ਇੰਨਾ ਕੁਛ ਕੀਤਾ, ਪਰ ਸੁਸਰੀ ਪੈ ਗਈ ਹੈ ਇਹਨਾਂ ਦੇ ਬਹੁਤ ਸਾਰੇ ਨਿਊਜ਼ ਚੈਨਲ ਦੇ, ਜਿਹੜੇ ਵੱਡੇ ਵੱਡੇ ਨਿਊਜ਼ ਚੈਨਲ ਆ ਉਹਨਾਂ ਨੇ ਇੱਕ ਨਿਊਜ਼ ਤੱਕ ਨਹੀਂ ਦਿਖਾਈ। ਅਤੇ ਰੱਬ ਰਾਖਾ ਆ, ਦੇਸ਼ ਦੀ ਕਹਿੰਦੀ ਇੱਕ ਸਤੰਭ ਆ ਜਿਹੜਾ ਸੱਚਾ ਅਤੇ ਨਿਰਪੱਖ ਮੀਡੀਆ, ਅਤੇ ਸਾਡਾ ਉਹ ਜਿਹੜਾ ਸਤੰਭ ਆ ਉਹ ਟੁੱਟਿਆ ਡਿੱਗਿਆ ਜਾਂ ਵਿਕਿਆ, ਵਾਟਐਵਰ ਤੁਸੀਂ ਕੁਛ ਵੀ ਕਹਿ ਸਕਦੇ ਹੋ, ਇਹ ਸਾਡੀ ਤਰਾਸਦੀ ਆ। ਅਤੇ ਸਾਡੇ ਦੇਸ਼ ਦਾ ਹਾਲ ਕੀ ਹੋਣ ਵਾਲਾ ਇਹ ਤੁਸੀਂ ਆਪ ਹੀ ਸਮਝ ਸਕਦੇ ਹੋ ਕਿ ਜਿਹੜੀ ਸਾਡੇ ਦੇਸ਼ ਦਾ ਜਿਹੜਾ ਮੀਡੀਆ ਆ, ਇੱਕ ਸਤੰਭ ਹੀ ਸਾਡਾ ਹੈ ਨਹੀਂ, ਅਤੇ ਜੇ ਚਾਰਾਂ ਟਾਇਰਾਂ 'ਚੋਂ ਇੱਕ ਟਾਇਰ ਨਾ ਹੋਵੇ ਗੱਡੀ ਦਾ, ਤਾਂ ਤੁਹਾਨੂੰ ਲੱਗਦਾ ਕਿ ਉਹ ਗੱਡੀ ਚੱਲ ਪਾਉਂਦੀ ਆ? ਸੋ ਨਹੀਂ, ਬਹੁਤ ਗੱਲਾਂ ਨਹੀਂ ਕਰਦੇ ਆਪਾਂ, ਹੁਣ ਓਨਰ ਕਰਦੇ ਹਾਂ, ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ। ਰਮੇਸ਼ ਹੁਸ਼ਿਆਰਪੁਰੀ ਸਾਡਾ ਜੁੜ ਚੁੱਕੇ ਨੇ। ਰਮੇਸ਼ ਜੀ ਸਤਿ ਸ਼੍ਰੀ ਅਕਾਲ, ਇੱਕ ਵਾਰ ਫਿਰ ਸਵਾਗਤ ਆ ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ।
5: ਜੀ ਜੀ ਸੰਧੂ ਸਾਹਿਬ, ਸ਼ੁਕਰੀਆ, ਮਿਹਰਬਾਨੀ।
0: ਬਿਲਕੁਲ ਜੀ, ਔਰ ਨਾਲ ਦੀ ਨਾਲ ਗਿੱਲ ਫਾਰਮ ਨੂੰ ਤੁਸੀਂ ਯਾਦ ਰੱਖਣਾ ਹੈ, ਡਿਕਸੀ ਐਂਡ ਕਿੰਗ ਸਟਰੀਟ ਕੈਲਡਨ 'ਤੇ ਲੋਕੇਟਡ ਨੇ। ਤੁਸੀਂ ਕਿਸੇ ਵੀ ਤਰ੍ਹਾਂ ਦੀ ਪਨੀਰੀ ਲੈਣੀ ਹੈ, ਚੱਕੀ ਆਟਾ ਲੈਣਾ, ਤਾਜ਼ੀਆਂ ਸਬਜ਼ੀਆਂ 'ਤੇ ਪ੍ਰੋਡਿਊਸ ਗਿੱਲ ਫਾਰਮ ਨੂੰ ਤੁਸੀਂ ਯਾਦ ਰੱਖਣਾ ਆ, 416-868-78-416-898-8778। ਸੋ ਅਗਲੀ ਖਬਰ ਵੱਲ ਚੱਲਦੇ ਹਾਂ ਜੀ, ਇੱਕ ਸੈਕਿੰਡ ਜੀ, ਮੈਨੂੰ ਕਾਲ, ਇੱਕ ਸੈਕਿੰਡ ਹੋਲਡ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਓਕੇ ਓਕੇ, ਇਹ ਸਾਰੀਆਂ ਕਾਲਸ ਆਪਾਂ ਲੈਂਦੇ ਹਾਂ ਜੀ, ਬਸ ਮੈਨੂੰ ਤੁਸੀਂ ਸਮਾਂ ਦੇ ਦਿਓ, 15 ਮਿੰਟ ਬਾਅਦ ਅਸੀਂ ਕਾਲਸ ਲੈਂਦੇ ਹਾਂ, ਜਿੱਦਾਂ ਵੀ ਰਮੇਸ਼ ਜੀ ਦਾ ਹੁਕਮ ਹੋਊਗਾ ਤਾਂ ਫਿਰ ਆਪਾਂ ਸਾਰੀਆਂ ਕਾਲਸ ਲਵਾਂਗੇ। ਮੈਨੂੰ ਪਤਾ ਸਾਰੀਆਂ ਲਾਈਨਸ ਬਿਜ਼ੀ ਨੇ, ਸਾਰੀਆਂ ਲਾਈਨ ਬਹੁਤ ਸਾਰੀਆਂ ਕਾਲ ਤੁਹਾਡੀਆਂ ਆ ਰਹੀਆਂ ਨੇ। ਸੋ ਅਗਲੀ ਖਬਰ ਵੱਲ ਚੱਲਦੇ ਹਾਂ ਜੀ, ਨਸ਼ੇ ਦੀ ਪੂਰਤੀ ਲਈ ਬੱਚਾ ਵੇਚਿਆ ਗਿਆ, ਬੜੀ ਅਜੀਬ ਖਬਰ ਆ ਰਮੇਸ਼ ਜੀ, ਇਹ ਕਿੱਥੋਂ ਦੀ ਖਬਰ ਆ? ਕਹਿੰਦੇ ਕਿਸੇ ਨੇ ਆਪਣਾ ਬੱਚਾ ਹੀ ਵੇਚਤਾ ਨਸ਼ਾ ਪੂਰਾ ਕਰਨ ਦੇ ਵਿੱਚ, ਨਸ਼ੇ ਦੀ ਇੰਨੀ ਇਸ ਹੱਦ ਤੱਕ ਐਡਿਕਸ਼ਨ ਵੀ ਹੋ ਸਕਦੀ ਕਿਸੇ ਨੂੰ?
5: ਸੰਧੂ ਸਾਹਿਬ, ਇਹ ਕੋਈ ਘਟਨਾ ਪੰਜਾਬ ਦੀ ਪਹਿਲੀ ਘਟਨਾ ਨਹੀਂ ਹੈ, ਦੋ ਤਿੰਨ ਘਟਨਾ ਤੇ ਬੜੇ ਵੱਡੇ ਪੱਧਰ ਤੇ ਜਗਜਾਰ ਹੋ ਚੁੱਕੀਆਂ, ਜਿਸ ਘਟਨਾ ਦਾ ਅਸੀਂ ਇੱਕ ਜ਼ਿਕਰ ਕਰ ਰਹੇ ਹਾਂ, ਇਹ ਇੱਕ ਨਵੀਂ ਘਟਨਾ ਜ਼ਰੂਰ ਅੱਜ ਦੀ ਕਹਿ ਸਕਦੇ ਹਾਂ, ਪਰੰਤੂ ਪਹਿਲਾਂ ਵੀ ਇਹੋ ਜਿਹੀਆਂ ਘਟਨਾ ਵਾਪਰ ਚੁੱਕੀਆਂ ਜਿੱਥੇ ਨਸ਼ੇ ਦੀ ਪੂਰਤੀ ਲਈ ਕਿਤੇ ਮਾਂ ਨੇ, ਕਿਤੇ ਪਿਓ ਨੇ, ਕਿਤੇ ਮਾਂ ਪਿਓ ਨੇ ਰਲ ਕੇ ਬੱਚਾ ਵੇਚ ਦਿੱਤਾ, ਇਹ ਪਹਿਲਾਂ ਵੀ ਹੋਈ
0: ਜੀ,
5: ਤੇ ਤੁਸੀਂ ਹੁਣ ਆਪ ਵੇਖ ਲਓ ਤਰਾਸਦੀ ਕਿੱਡੀ ਹੈ, ਔਰ ਇਹ ਛੋਟੀ ਤਰਾਸਦੀ ਨਹੀਂ ਸੰਧੂ ਸਾਹਿਬ, ਬੜੀ ਵੱਡੀ ਤਰਾਸਦੀ ਆ ਜਿੱਥੇ ਮਾਪੇ ਨਸ਼ੇ ਦੀ ਪੂਰਤੀ ਲਈ ਬੱਚੇ ਵੇਚ ਰਹੇ ਆ, ਤੇ ਅਸੀਂ ਕਹਿੰਦੇ ਹਾਂ ਜੀ ਇੱਥੇ ਨਸ਼ਿਆਂ ਦੇ ਖਿਲਾਫ਼ ਬੜਾ ਵੱਡਾ ਯੁੱਧ ਚੱਲ ਰਿਹਾ
0: ਜੀ,
5: ਅਸੀਂ ਇੱਥੇ ਹਰ 15-20 ਦਿਨਾਂ ਬਾਅਦ ਕਿਤੇ ਨਾ ਕਿਤੇ ਟੈਂਟ ਲਾ ਕੇ ਸ਼ਮਿਆਨਾ ਲਾ ਕੇ ਇੱਥੋਂ ਦੀਆਂ ਸਰਕਾਰਾਂ ਕਹਿੰਦੀਆਂ ਜੀ ਇੰਨੇ ਜਣੇ ਫੜ ਲਏ ਅਸੀਂ, ਅਸੀਂ ਤੇ ਪੰਜਾਬ ਚੋਂ ਨਸ਼ਾ ਹੀ ਖਤਮ ਕਰ ਦਿੱਤਾ ਇੱਥੇ ਤੇ, ਹੁਣ ਨਸ਼ਾ ਅਸੀਂ ਤੇ ਕੈਮਰੇ ਲਾ ਦਿੱਤੇ ਹਰ ਚੌਂਕ ਦੇ ਵਿੱਚ, ਅਸੀਂ ਤੇ ਨਸ਼ਿਆਂ ਦੇ ਖਿਲਾਫ ਕਮੇਟੀਆਂ ਬਣਾ ਦਿੱਤੀਆਂ। ਤੇ ਜਦਕਿ ਸੱਚਾਈ ਇਹ ਆ ਕਿ ਅੱਜ ਜਲੰਧਰ ਦੇ ਵਿੱਚੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਬਾਪ ਨੇ ਮਾਂ ਨੂੰ ਹਨੇਰੇ ਚ ਰੱਖ ਕੇ 16 ਕੁ ਦਿਨ ਦਾ ਬੱਚਾ ਜਿਹੜਾ ਕਿਸੇ ਨੂੰ ਚੁਕਾ ਦਿੱਤਾ, 5 ਲੱਖ ਰੁਪਇਆ ਸੰਧੂ ਸਾਹਿਬ ਉਹ ਤੋਂ ਲੈ ਲਿਆ। ਜਲੰਧਰ ਦਾ ਉਹ ਵਿਅਕਤੀ ਸੀ, ਘਰ ਵਾਲੀ ਨਾਲ ਪਹਿਲਾਂ ਹੀ ਕੋਈ ਕਲੇਸ਼ ਰਹਿੰਦਾ ਸੀ, ਘਰ ਵਾਲੀ ਵੱਖਰੀ ਸੀ। ਜਦੋਂ ਜਨੇਪਾ ਹੋ ਗਿਆ, ਭਾਰਤੀ ਸਰਕਾਰੀ ਹਸਪਤਾਲ ਜਲੰਧਰ ਦੇ ਵਿੱਚ ਬੱਚਾ ਹੋ ਗਿਆ, ਤੇ ਫਿਰ ਦੁਬਾਰਾ ਕਿਤੇ ਜਦੋਂ ਇਕੱਠੇ ਹੋਏ ਤੇ ਮਾਂ ਨੂੰ ਕਿਤੇ ਇੱਧਰ ਉੱਧਰ ਕਰਕੇ ਭੁਲੇਖੇ ਚ ਪਾ ਕੇ ਬਾਪ ਨੇ ਅੰਮ੍ਰਿਤਸਰ ਦੇ ਕਿਸੇ ਪਰਿਵਾਰ ਨੂੰ ਜਿਹਨਾਂ ਦੇ ਘਰ ਪਹਿਲਾਂ ਧੀ ਪੁੱਤਰ ਨਹੀਂ ਸੀ ਉਹਨਾਂ ਨੂੰ 5 ਲੱਖ ਰੁਪਏ ਦੇ ਵਿੱਚ ਆਪਣਾ ਬੱਚਾ ਵੇਚ ਦਿੱਤਾ। ਉਹ ਰੌਲਾ ਉਸ ਉਦੋਂ ਪੈ ਗਿਆ, ਨਹੀਂ ਤੇ ਗੱਲ ਤੇ ਚੁੱਪ ਚੁਪੀ ਤੇ ਸੰਧੂ ਸਾਹਿਬ ਲੰਘ ਗਈ ਸੀ। ਬਾਪ ਨੇ ਬੱਚੇ ਦੀ ਮਾਂ ਨੂੰ ਇਹ ਕਹਿ ਦਿੱਤਾ ਜੀ ਕਿ ਬੱਚਾ ਮਰ ਗਿਆ, ਤੇ ਮਾਂ ਨੇ ਵੀ ਮੰਨ ਲਿਆ। ਉਹ ਕੁਛ ਪਰਿਵਾਰਕ ਕਲੇਸ਼ ਏਦਾਂ ਦੇ ਚੱਲਦੇ ਸੀਗੇ। ਹੁਣ ਰੌਲਾ ਉਦੋਂ ਪੈ ਗਿਆ ਜਦੋਂ ਉਹ ਜਿਹੜੀ ਅੰਮ੍ਰਿਤਸਰ ਦੀ ਪਾਰਟੀ ਬੱਚਾ ਲੈ ਕੇ ਗਈ ਸੰਧੂ ਸਾਹਿਬ, ਉਹਦਾ ਦੁਬਾਰਾ ਟੈਲੀਫੋਨ ਆ ਗਿਆ। ਉਹ ਦੁਬਾਰਾ ਬੱਚੇ ਦੇ ਬਾਪ ਕੋਲ ਆ ਗਏ ਕਿ ਉਹ ਬੱਚਾ ਤੇ ਰੋਣੇ ਨਹੀਂ ਹਟਦਾ, ਭਾਈ ਅਸੀਂ ਇਹ ਦਰਦ ਕਿੱਦਾਂ ਹਟਾਈਏ, ਅਸੀਂ ਇਹ ਪਾਪ ਨਹੀਂ ਕਰ ਸਕਦੇ, ਤੁਸੀਂ ਆਪਣਾ ਬੱਚਾ ਵਾਪਸ ਲੈ ਲਓ। ਕਿ ਉਹ ਬੱਚਾ 2 ਦਿਨ ਹੋ ਗਏ ਕਿ ਸਾਡੇ ਤੋਂ ਚੁੱਪ ਨਹੀਂ ਕਰ ਰਿਹਾ। ਦੇਖੋ ਗੱਲ ਇਹ ਹੈ ਕਿ ਜਿਹੜਾ ਬੱਚੇ ਹੁੰਦੇ ਆ ਨਾ ਸੰਧੂ ਸਾਹਿਬ, ਬੱਚੇ ਮਾਂ ਪਿਓ ਜਿੱਦਾਂ ਦੇ ਮਰਜ਼ੀ ਹੋਣ, ਮਾਂ ਪਿਓ ਹੀ ਹੁੰਦੇ ਆ ਬੱਚਿਆਂ ਦੇ। ਜੇ ਮਾਂ ਦੀ ਗੋਦੀ ਚ ਬੱਚੇ ਨੇ ਚੁੱਪ ਹੋਣਾ, ਕਿਸੇ ਦੂਜੀ ਗੋਦੀ ਚ ਬੱਚਾ ਚੁੱਪ ਨਹੀਂ ਹੁੰਦਾ, ਅਸੀਂ ਜੋ ਮਰਜ਼ੀ ਕਰੀ ਜਾਈਏ। ਹੁਣ ਬੱਚਾ ਚੁੱਪ ਨਾ ਹੋਵੇ, ਜਿਨ੍ਹਾਂ ਨੇ ਬੱਚਾ 5 ਲੱਖ ਰੁਪਏ ਚ ਖਰੀਦਿਆ ਸੀ, ਉਹਨਾਂ ਨੇ ਦੁਬਾਰਾ ਪਹੁੰਚ ਕੀਤੀ ਉਸ ਵਿਅਕਤੀ ਦੇ ਕੋਲ, ਤੇ ਉਹ ਵਿਅਕਤੀ ਭਾਈ ਅੱਗਿਓ ਮੰਨੇ ਹੀ ਨਾ, ਕਹਿੰਦਾ ਜੀ ਮੈਂ ਤੇ ਨੀ ਵਾਪਸ ਲੈਣਾ। ਔਰ ਖਬਰਾਂ ਆ ਗਈਆਂ ਸੰਧੂ ਸਾਹਿਬ ਜਿਹੜੀਆਂ ਪਤਾ ਲੱਗੀਆਂ, ਉਸ ਬਾਪ ਨੇ ਉਹ ਜਦੋਂ 5 ਲੱਖ ਰੁਪਇਆ ਲਿਆ, ਪੈਂਦੇ ਸੱਟੇ ਜਿਵੇਂ ਆਮ ਲੋਕ ਕਰਦੇ ਆ, ਕਈ ਕਿਸੇ ਨੇ ਘਰ ਦੇ ਕੂਲਰ ਖਰੀਦ ਲਿਆ, ਕੋਈ ਡੀ ਲੈ ਲਈ, ਕੁਛ ਹੋਰ ਸਾਜੋ ਸਮਾਨ ਖਰੀਦ ਲਿਆ ਉਸ ਵਿਅਕਤੀ, ਜੋ ਘਰ ਦੀ ਲੋੜ ਸੀ ਉਹ ਪੂਰਤੀ ਕਰਨ ਲਈ ਸ਼ੁਰੂ ਕਰਦੇ ਹੀ। ਉੱਥੇ ਫਿਰ ਜਦੋਂ ਹੁਣ ਖੁਲਾਸਾ ਹੋਇਆ ਤੇ ਪੁਲਿਸ ਨੂੰ ਵੀ ਪਤਾ ਲੱਗਾ, ਤੇ ਤਾਂ ਜਾ ਕੇ ਰੌਲਾ ਰੱਪਾ ਪਿਆ ਆ, ਉਹ ਫਿਰ ਖੁਲਾਸਾ ਹੋਇਆ ਕਿ ਭਾਈ ਉਹ ਵਿਅਕਤੀ ਜਿਹੜਾ ਨਸ਼ੇ ਦਾ ਆਦੀ ਸੀਗਾ, ਤੇ ਨਸ਼ੇ ਦੀ ਪੂਰਤੀ ਹੁੰਦੀ ਨਹੀਂ ਸੀ, ਇਸ ਕਰਕੇ ਬੱਚਾ ਵੇਚਿਆ ਹੈਗਾ। ਇਹ ਪੰਜਾਬ ਦੀ ਘਟਨਾ ਆ, ਪਰ ਉਸ ਪੰਜਾਬ ਦੀ ਘਟਨਾ ਆ ਜਿਸ ਪੰਜਾਬ ਦੇ ਵਿੱਚ ਮੌਕੇ ਦੀ ਸਰਕਾਰ ਕਹਿੰਦੀ ਕਿ ਇੱਥੋਂ ਨਸ਼ਾ ਤੇ ਹੁਣ ਕਾਫੀ ਹੱਦ ਤੱਕ ਖਤਮ ਹੋ ਗਿਆ, ਤੇ ਹਾਲਾਤ ਇਹ ਆ ਕਿ ਇੱਥੇ ਬੱਚੇ ਹੁਣ ਮਾਂ ਪਿਓ ਜਿਹੜੇ ਬੱਚੇ ਵੇਚਣ ਲੱਗ ਪਏ ਨਸ਼ਿਆਂ ਦੇ ਲਈ। ਇਸ ਕਰਕੇ ਸੰਧੂ ਸਾਹਿਬ ਜਿਹੜਾ ਔਖਾ ਸਮਾਂ ਪੰਜਾਬ ਚ ਚੱਲਦਾ ਹੈ, ਤੇ ਹੁਣ ਜਿਵੇਂ ਕਹਿੰਦੇ ਹੁੰਦੇ ਰੱਬ ਹੀ ਰਾਖਾ ਹੈਗਾ ਆ। ਤੇ ਬਾਕੀ ਸੰਧੂ ਸਾਹਿਬ ਮੇਰੀ ਬੇਨਤੀ ਹੈ ਕਿ ਅੱਜ ਸਰੋਤਿਆਂ ਨੂੰ ਵੱਧ ਸਮਾਂ ਦੇਣਾ ਬਣਦਾ ਹੈ, ਕਿਉਂਕਿ ਤੁਸੀਂ ਵੀ ਸਮਝਦੇ ਹੋ, ਮੈਂ ਵੀ ਸਮਝਦਾ ਕਿ ਅੱਜ ਗੱਲ ਬੜੀਆਂ ਭਾਵਨਾਵਾਂ ਦੀ ਹੋਣੀ ਹੈ, ਤੇ ਉਹ ਭਾਵਨਾਵਾਂ ਜਗ ਜਾਰ ਹੋ ਲੈਣ ਤੋਂ ਕੋਈ ਇਤਰਾਜ਼ ਨਹੀਂ ਸਾਨੂੰ। ਸੋ ਇਸ ਕਰਕੇ ਤੁਸੀਂ ਮੈਨੂੰ ਪੁੱਛਣਾ, ਤੇ ਮੈਂ ਪਹਿਲਾਂ ਹੀ ਕਹਿ ਦਵਾਂ ਅੱਜ ਸਰੋਤਿਆਂ ਨੂੰ ਵੱਧ ਸਮਾਂ ਦੇ ਦੇਣਾ ਚਾਹੀਦਾ।
0: ਜੀ ਜਤਿੰਦਰ ਜੀ, ਸਤਿ ਸ੍ਰੀ ਅਕਾਲ, ਤੁਸੀਂ ਲੰਬੇ ਸਮੇਂ ਤੋਂ ਹੋਲਡ ਹੋ।
6: ਚਲੋ ਓਦਾਂ ਮਤਭੇਦ ਹੋਣੇ ਇੱਕ ਵੱਖਰੀ ਗੱਲ ਹੈ ਕਿ ਤੁਸੀਂ ਨਫ਼ਰਤ ਦਾ ਲੈਵਲ ਚੈੱਕ ਕਰੋ ਕਿ ਬੱਚਿਆਂ ਨਾਲ ਕਿੰਨੀ ਬੁਰੀ ਤਰ੍ਹਾਂ ਮਾਰ ਰਹੇ ਨਾ, ਤੇ ਇਹ ਭਾਜੀ ਇਹ ਬਾਅਦ ਚ ਸਾਨੂੰ ਕਹਿੰਦੇ ਆ ਕਿ ਤੁਸੀਂ ਵੱਖ ਹੋਣ ਦੀ ਗੱਲ ਕਰਦੇ ਹੋ, ਤੇ ਬਾਅਦ ਚ ਵੱਖ ਹੋਣ ਦੀ ਗੱਲ ਨਾ ਕਰਨੀ ਤੇ ਹੋਰ ਕੀ ਕਰੇ ਬੰਦਾ ਨਾ। ਦੱਸੋ ਹੁਣ ਇੱਦਾਂ ਥੋੜਾ ਮਤਲਬ, ਜੇ ਕੋਈ ਆਪਣੇ ਹੱਕਾਂ ਦੀ ਗੱਲ ਕਰ ਰਿਹਾ ਤਾਂ ਤੁਸੀਂ ਉਹਨਾਂ ਨੂੰ ਇੰਨੀ ਬੁਰੀ ਤਰ੍ਹਾਂ ਮਾਰੋਗੇ ਉਹਨਾਂ ਦੇ ਧਾਰਮਿਕ। ਹੁਣ ਇੱਥੇ ਅਲਬਰਟਾ ਚ ਹੋਇਆ ਰੈਫਰੈਂਡਮ, ਇੱਥੇ ਤੇ ਨੀ ਸਰਕਾਰ ਨੇ ਜਾ ਕੇ ਉਹਨਾਂ ਨੂੰ ਮਾਰਿਆ ਜੀ ਕਿ ਤੁਸੀਂ ਵੱਖ ਹੋਣ ਦੀ ਗੱਲ ਕਿੱਦਾਂ ਕਰ ਲਈ ਹੈ ਨਾ, ਤੇ ਬੜੀ ਵੱਡੀ ਤ੍ਰਾਸਦੀ ਹੈ। ਉਸ ਤੋਂ ਜਿੱਦਾਂ ਦਾ ਹਾਲਾਤ ਅੱਗੇ ਚੱਲ ਰਹੇ ਨੇ, ਮੀਡੀਆ ਵੀ ਅੱਗੇ ਹੈ, ਬਾਕੀ ਕੋਈ ਗੱਲ ਕਰਦਾ ਨੀ ਉੱਥੇ। ਉਸਦਾ ਆਉਣ ਵਾਲਾ ਫਿਊਚਰ ਮੇਰੇ ਹਿਸਾਬ ਨਾਲ ਭਾਵੇਂ ਹਿੰਦੂ ਹੋਵੇ ਭਾਵੇਂ ਮੁਸਲਮਾਨ ਹੋਵੇ ਭਾਵੇਂ ਸਿੱਖ ਹੋਵੇ, ਬਹੁਤ ਹੀ ਮਾੜਾ ਹੈ ਮੇਰੇ ਹਿਸਾਬ ਨਾਲ।
0: ਜੀ ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ, ਤੁਹਾਡੇ ਵਿਚਾਰ ਓਨਰ ਪਹੁੰਚ ਚੁੱਕੇ ਨੇ, ਬਹੁਤ ਸ਼ੁਕਰੀਆ ਜੀ। ਆਪਾਂ ਅਗਲੀ ਕਾਲ ਵੱਲ ਚੱਲੀਏ ਰਮੇਸ਼ ਜੀ, ਜਾਂ ਤੁਸੀਂ ਕੁਛ ਕਹਿਣਾ ਚਾਹੋਗੇ?
5: ਚਲੋ ਜੇ ਸੰਧੂ ਸਾਹਿਬ ਤੁਸੀਂ ਮੈਨੂੰ ਮੌਕਾ ਦਿੱਤਾ, ਤੇ ਮੈਨੂੰ ਨਾ ਸਰੋਤਿਆਂ ਦੀ ਇੱਕ ਗੱਲ
0: ਜੀ
5: ਬੜੀ ਬਿਹਤਰ ਲੱਗੀ, ਜਿਹੜੀ ਉਹਨਾਂ ਨੇ ਨਾ ਨਵੀਂ ਚੀਜ਼ ਅੱਜ ਨਾਲ ਜੋੜੀ ਹੈ ਕਿ ਚਾਹੇ ਹਿੰਦੂ ਚਾਹੇ ਮੁਸਲਿਮ ਚਾਹੇ ਸਿੱਖ
0: ਜੀ,
5: ਜਿਹੜਾ ਕਮਜ਼ੋਰ ਹੈ
0: ਜੀ,
5: ਜਿਹਨੂੰ ਆਪਾਂ ਪੰਜਾਬੀ ਚ ਮਾਤੜ ਕਹਿ ਦਿੱਤਾ,
0: ਜਿਹੜਾ
5: ਗਰੀਬ ਹੈ, ਜਿਹਦੀ ਗਿਣਤੀ ਘੱਟ ਹੈ, ਖਾਸ ਕਰਕੇ ਜਿਹਨੂੰ ਘੱਟ ਗਿਣਤੀ ਕਹਿੰਦੇ ਨੇ, ਮਜਲੂਮ ਆਖਦੇ ਨੇ ਆਪਾਂ ਤਾਂ, ਫਿਰ ਦੂਸਰੇ ਲੋਕ ਆਖਦੇ ਨੇ, ਉਹਨਾਂ ਦਾ ਭਵਿੱਖ ਵਾਕਿਆ ਹੀ ਭਾਰਤ ਵਿੱਚ ਬੜਾ ਕਠਿਨਾਈ ਭਰਪੂਰ ਭਵਿੱਖ, ਬਹੁਤ ਕਠਿਨਾਈਆਂ ਚ ਉਹ ਭਵਿੱਖ ਹੈਗਾ ਅੱਜ ਵੀ। ਅਸੀਂ 1984

0: ਓਨਰ ਲੰਬੇ ਸਮੇਂ ਤੋਂ, ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ
0: ਜੀ। ਸਤਿ ਸ਼੍ਰੀ ਅਕਾਲ ਸਰ।
1: ਦੇਖੋ ਮੀਡੀਆ, ਪਹਿਲਾਂ ਮੈਂ ਮੀਡੀਆ ਦੀ ਗੱਲ ਕਰਦਾ, ਮੀਡੀਆ ਪਹਿਲਾਂ ਵੀ ਵਿਕਿਆ ਸੀ, ਅੱਜ ਵੀ ਵਿਕਿਆ। ਅੱਜ ਵੀ ਦੇਖੋ ਸਾਡੇ ਕੋਲ, ਸਾਡੇ ਮੂੰਹੋਂ ਕਾਂਗਰਸ ਨਹੀਂ ਨਿਕਲ ਰਿਹਾ, ਸਮੇਂ ਦੀ ਹਕੂਮਤ ਨਿਕਲ ਰਿਹਾ, ਕਾਂਗਰਸ ਨਹੀਂ ਨਿਕਲ ਰਿਹਾ। ਵੀ ਕੋਈ ਨਾਰਾਜ਼ ਨਾ ਹੋਵੇ, ਆਪਣੀ ਇਨਕਲੀਨੇਸ਼ਨ ਦੇਖ ਲਓ। ਉਦਾਂ ਮੈਂ ਗੱਲ ਕਰਦਾ ਕਿ ਮੀਡੀਆ ਉਦੋਂ ਵੀ ਵਿਕਿਆ ਹੋਇਆ ਸੀਗਾ, ਜਿਹੜੀ ਤੁਸੀਂ ਮਣੀਪੁਰ ਦੀ ਗੱਲ ਕਰ ਰਹੇ ਨਾ ਪੱਤਰਕਾਰ ਸਾਹਿਬ, ਮਣੀਪੁਰ ਅੱਜ ਤੋਂ ਨਹੀਂ ਚੱਲ ਰਿਹਾ, ਇਹ ਮਣੀਪੁਰ ਆਜ਼ਾਦੀ ਤੋਂ ਪਹਿਲਾਂ ਦਾ ਚੱਲ ਰਿਹਾ ਤੇ ਅੱਗੇ ਵੀ ਚੱਲਦਾ ਰਹਿਣਾ। ਕਾਰਨ ਕਿ ਉੱਥੇ ਦੇ ਪੈਰਾਮੀਟਰ ਹੋਰ ਹੈਗੇ ਆ। ਬਾਕੀ ਗੱਲ ਦੇਖੋ, ਨਾ ਸਾਨੂੰ ਇਨਸਾਫ਼ ਮਿਲਿਆ ਨਾ ਮਿਲਣਾ, ਪਹਿਲਾਂ ਤਾਂ ਅਸੀਂ 3 ਪੁਆਇੰਟ ਹੀ ਨੀ ਕਰ ਪਾਏ, ਦੋਸ਼ੀ ਕੌਣ ਆ? ਅਸੀਂ ਹਾਲੇ ਵੀ ਬਾਦਲਾਂ ਨੂੰ ਗਾਲਾਂ ਕੱਢੀ ਜਾਂਦੇ ਆ। ਦੇਖੀ ਗੁਰਦੁਆਰੇ ਅਸੀਂ ਰੋਜ਼ ਮੱਥਾ ਟੇਕਦੇ ਆ ਜਾਂ ਓਕੇਜਨਲੀ ਜਾਂਦੇ ਆ, ਉੱਥੇ ਲਿਖਿਆ ਹੋਇਆ ਵੀ ਬੇਅੰਤ ਸਿੰਘ ਸਤਵੰਤ ਸਿੰਘ ਨੇ ਇੰਦਰਾ ਗਾਂਧੀ ਨੂੰ ਮਾਰਿਆ ਕਿਉਂਕਿ ਉਹ ਦੋਸ਼ੀ ਸੀ। ਪਰ ਸਾਡੇ ਲਈ ਉਹ ਬੇਅੰਤ ਸਿੰਘ ਸਤਵੰਤ ਸਿੰਘ ਨਹੀਂ ਸੀ ਦੋਸ਼ੀ, ਉਹਨਾਂ ਨੇ ਇਨਸਾਫ਼ ਨੀ ਦਿੱਤਾ। ਅਸੀਂ ਹਾਲੇ ਵੀ ਬਾਦਲਾਂ ਨੂੰ, ਜੇ ਬੇਅੰਤ ਸਿੰਘ ਸਤਵੰਤ ਸਿੰਘ ਨੂੰ ਲੱਗਦਾ ਸੀ ਕਿ ਬਾਦਲ ਜ਼ਿੰਮੇਵਾਰ ਸੀਗੇ ਤਾਂ ਬਾਦਲਾਂ ਨੂੰ ਮਾਰ ਰਿਹਾ ਸੀ, ਫਿਰ ਇੰਦਰਾ ਗਾਂਧੀ ਨੂੰ ਕੱਲ ਹੀ ਮਾਰਿਆ। ਇਸ ਕਰਕੇ ਸਾਨੂੰ ਉਦੋਂ ਵੀ ਨੀ ਕੋਈ ਸੋਝੀ ਸੀ, ਅੱਜ ਵੀ ਨੀ ਕੋਈ ਸੋਝੀ। ਅਸੀਂ ਪਹਿਲਾਂ ਵੀ ਕੰਧ 'ਚ ਟੱਕਰਾਂ ਮਾਰਦੇ ਸੀ, ਅੱਜ ਵੀ ਕੰਧ 'ਚ ਟੱਕਰਾਂ ਮਾਰਦਾ, ਅੱਗੇ ਵੀ ਕੰਧ 'ਚ ਟੱਕਰਾਂ ਮਾਰਨੀਆਂ, ਕਿਉਂਕਿ ਸਾਨੂੰ ਹਾਲੇ ਤੱਕ ਇਹੀ ਨੀ ਪਤਾ ਲੱਗਾ ਵੀ ਸਾਡੇ ਦੁਸ਼ਮਣ ਕੌਣ ਆ। ਇਸ ਕਰਕੇ ਸਾਨੂੰ ਨਾ ਇਨਸਾਫ਼ ਮਿਲਿਆ ਨਾ ਮਿਲਣਾ, ਨਾ ਸਾਡੀ ਮੈਨੂੰ ਲੱਗਦਾ ਕਿ ਇਨਸਾਫ਼ ਲੈਣ ਦੀ ਇੱਛਾ ਹੈ, ਕਿਉਂਕਿ ਰਾਹੁਲ ਗਾਂਧੀ ਤਾਂ ਕਹੀ ਜਾਂਦਾ ਵੀ ਇੰਦਰਾ ਗਾਂਧੀ ਸ਼ਹੀਦ ਸੀ, ਰਾਹੁਲ ਗਾਂਧੀ ਕਹਿੰਦਾ ਰਾਜੀਵ ਗਾਂਧੀ ਸ਼ਹੀਦ ਸੀ। ਅਸੀਂ ਰਾਹੁਲ ਗਾਂਧੀ ਨੂੰ ਚੁਣਿਆ ਜਾਂ ਚੁਣਨਾ ਜਾਂ ਅੱਗੇ ਆਉਣ ਵਾਲੇ 8-9 ਮਹੀਨਿਆਂ ਬਾਅਦ ਰਾਹੁਲ ਗਾਂਧੀ ਦੀ ਪਾਰਟੀ ਆ, ਉਹਦੀ ਵਿਚਾਰਧਾਰਾ ਜਿੱਤ
0: ਜਾਣੀ
1: ਆ। ਇਸ ਕਰਕੇ ਨਾ ਸਾਨੂੰ ਇਨਸਾਫ਼ ਮਿਲਿਆ ਨਾ ਮਿਲਣਾ, ਨਾ ਅੱਗੇ ਮਿਲਣ ਦੀ ਕੋਈ ਉਮੀਦ ਹੈ।
0: ਬਹੁਤ ਸ਼ੁਕਰੀਆ,
1: ਸਾਨੂੰ ਹਾਲੇ ਤੱਕ ਇਹੀ ਨੀ ਪਤਾ ਲੱਗਾ ਸਾਡੇ ਦੁਸ਼ਮਣ ਨੂੰ।
0: ਜੀ ਮਨਕੂ ਸਾਹਿਬ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਤੁਹਾਡੇ ਵਿਚਾਰ ਓਨਰ ਪਹੁੰਚ ਚੁੱਕੇ ਨੇ। ਜੀ ਰਮੇਸ਼ ਜੀ, ਕੁਛ ਟਿੱਪਣੀ ਕਰਨਾ ਚਾਹੋਗੇ ਤੁਸੀਂ?
2: ਨਹੀਂ, ਚਲੋ ਕੋਈ ਗੱਲ ਨੀ, ਸਰੋਤਿਆਂ ਨੇ ਆਪਣਾ ਪੱਖ ਰੱਖਿਆ, ਕੱਲ ਉਹਨਾਂ ਦੀ ਠੀਕ ਹੈ ਕਿ ਭਾਈ ਪਹਿਲਾਂ ਇਹ ਤੈਅ ਕਰੀਏ ਕਿ ਸਾਡਾ ਦੁਸ਼ਮਣ ਕੌਣ ਹੈ। ਮੈਨੂੰ ਲੱਗਦਾ ਕਿ ਅਸੀਂ ਸਾਰੇ ਇੱਥੇ ਕਨਫਿਊਜ਼ ਹੈਗੇ
0: ਹਾਂ,
2: ਅਸੀਂ ਸਾਰੇ ਕਿਤੇ ਨਾ ਕਿਤੇ ਕਨਫਿਊਜ਼ ਹੈ। ਦੁਸ਼ਮਣ ਦੀ ਭਾਲ ਕਰਨੀ, ਪਾਰਟੀ ਦੁਸ਼ਮਣ ਤੈਅ ਕਰਨਾ ਕਿ ਕਿਹਦਾ ਕੌਣ ਦੁਸ਼ਮਣ ਹੈ, ਇਹੀ ਸਭ ਤੋਂ ਵੱਡਾ ਮਸਲਾ ਆ। ਤੇ ਜਿੱਦਣ ਇਹ ਤੈਅ ਹੋ ਗਿਆ ਫਿਰ ਹੀ ਲੜਾਈ ਹੋਊ ਨਾ। ਇੱਥੇ ਮੈਂ ਸਰੋਤਿਓ ਨੁਕਤੇ ਨਾਲ ਸਹਿਮਤ ਹਾਂ, ਬਾਕੀ ਥੋੜਾ ਜਿਹਾ ਚਲੋ ਕੋਈ ਗੱਲ ਨੀ, ਵਿਚਾਰਾਂ ਦਾ
0: ਵਿਚਾਰ
2: ਰਹਿਣਾ ਗੱਲ ਨੂੰ ਲੈ ਕੇ ਉਹ ਸੁਭਾਵਿਕ ਹੈ।
0: ਜੀ ਬਿਲਕੁਲ ਜੀ, 4146 ਸਤਿ ਸ਼੍ਰੀ ਅਕਾਲ ਜੀ, ਤੁਸੀਂ ਓਨਰ ਹੋ?
3: ਸਿੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
3: ਹੁਸ਼ਿਆਰਪੁਰ ਜੀ, ਤੁਹਾਨੂੰ ਮੈਂ ਯਾਦ ਹੋ ਗਿਆ, ਪਿਛਲੇ ਹਫ਼ਤੇ ਬੋਲ ਦਿੱਤਾ ਸੀਗਾ TMC ਵਿੱਚ ਕੀ ਹੋਣ ਵਾਲਾ ਹੈ ਜੀ। ਅਬ TMC ਨੇ, ਮਮਤਾ ਨੇ ਮੀਟਿੰਗ ਬੁਲਾਈ, ਉਹ ਬੰਦੇ TMC ਚ ਨਹੀਂ ਆਏ, ਉਹ ਮੈਂ BJP ਦਾ ਕੀ ਹੱਥ ਹੈਗਾ? BJP ਨੇ ਉਹਨਾਂ ਦਾ ਹੱਥ ਹੋਏ ਪਕੜ ਰੱਖਾ ਸੀਗਾ ਹੈ ਜੀ। ਉਹ ਤੁਸੀਂ ਜਿਹਦਾ ਦੇ ਕਰਮ ਕਰੋਗੇ ਉਦਾਂ ਹੀ ਹੋਗਾ ਤੁਹਾਡੇ ਨਾਲ। ਤੁਸੀਂ ਧੱਕਾ ਦੇ ਕੇ ਲੋਕਾਂ ਨੂੰ ਜ਼ਬਰਦਸਤੀ ਪਾਰਟੀ ਮੈਂ ਰੱਖਾ ਸੀਗਾ, ਜਿਹਦੇ ਦੇ ਕਰਮ ਕੀਏ ਸੀਗੇ। ਦੂਜਾ ਇਹ ਦੱਸੋ ਹੁਸ਼ਿਆਰਪੁਰੀ ਜੀ, ਉਹ ਜਿਹੜੇ ਬੰਦੇ ਕਹਿ ਰਹੇ ਸੀ ਕਿ ਇੰਡੀਆ ਦੀ ਪਾਲਿਸੀ ਬਹੁਤ ਵਧੀਆ ਨਹੀਂ ਹੈਗੀ, ਉਧਰ ਪੁਤਿਨ ਵੀ ਇੰਡੀਆ ਦੀ ਤਾਰੀਫ਼ ਕਰ ਰਿਹਾ, ਉਧਰ ਮੋਦੀ ਵੀ ਤਾਰੀਫ਼ ਕਰ ਰਿਹਾ, ਸੋਰੀ ਡੋਨਲਡ ਟਰੰਪ, ਦੋਨੋ ਜੋ ਦੁਨੀਆ ਕੀ ਮਹਾਂਸ਼ਕਤੀ ਹੈ ਉਹ ਮੋਦੀ ਕੀ ਤਾਰੀਫ਼ ਕਰ ਰਹੇ, ਉਹ ਲੋਕ ਕੀ ਕਹਤੇ ਹੈ ਕਿ ਮੋਦੀ ਕੀ ਪਾਲਿਸੀ ਵਧੀਆ ਨਹੀਂ ਹੈਗੀ। ਹੁਣ GDP ਦੇਖੋ 7.8% ਹੈ ਜੀ। ਜਿਹੜੇ ਬੰਦੇ ਕਹਿ ਰਹੇ ਕਿ ਉਹ ਸੋਨਾ ਵੇਚ ਦਿੱਤਾ, ਉਹੀ ਬਲੂਮਬਰਗ ਵਾਲਾ ਅਸੀਂ ਕਹਿ ਰਹੇ ਮਾਫ਼ੀ ਮੰਗ ਰਿਹਾ ਜੀ, ਸਾਨੂੰ ਗਲਤੀ ਹੋ ਗਈ ਜੀ, ਅਸੀਂ ਗਲਤ ਖਬਰ ਨਿਕਾਲ ਦਿੱਤੀ। ਹੁਣ ਇਹ ਵੀ ਦੱਸੋ, ਉਹ ਬੰਦੇ ਉਹ ਸੀਤਾਰਮਨ ਕੋਲ ਢੂੰਡ ਰਹੇ ਸੀਗੇ, ਉਹ ਵਧੀਆ ਪਾਲਿਸੀ ਨਿਕਲ ਗਈ RBI ਕੀ, ਫੋਰਨ ਇਨਵੈਸਟਮੈਂਟ ਆ ਰਹੀ ਹੈ, ਰੁਪਿਆ ਵੀ ਥੱਲੇ ਗਿਰ ਗਿਆ ਜੀ, ਇਹਦੇ ਬਾਰੇ ਦੱਸੋ ਜੀ ਹੁਸ਼ਿਆਰਪੁਰ। ਧੰਨਵਾਦ ਜੀ,
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ। ਰਮੇਸ਼ ਜੀ,
2: ਸੰਧੂ ਸਭਾ ਨਾ 2-3 ਦਿਨ ਪਹਿਲੀ ਗੱਲ ਹੈ, ਬਾਕੀ ਸੋਨੇ ਵਾਲੀ ਗੱਲ ਸਵਾਲ ਦੇ ਰੂਪ ਚ ਵੀ ਆਈ ਸੀ, ਖਬਰ ਵੀ ਨਸ਼ਰ ਹੋਈ ਸੀ, ਔਰ ਮੈਨੂੰ ਵੀ ਯਾਦ ਹੈ ਜਦੋਂ ਸਵਾਲ ਦੇ ਰੂਪ ਚ ਆਈ ਸੀ ਮੈਂ ਕਿਹਾ ਸੀ ਕਿ ਮੈਂ ਟਿੱਪਣੀ ਨਹੀਂ ਕਰਾਂਗਾ, ਕਿਉਂਕਿ ਇਹ ਖਬਰ ਦੀ ਉਸ ਵੇਲੇ ਸਪਸ਼ਟਤਾ ਨਹੀਂ ਸੀ
0: ਜੀ,
2: ਔਰ ਹੁਣ ਉਹ ਗੱਲ ਬਿਲਕੁਲ ਹੈ ਕਿ ਸ਼ਾਇਦ ਉਹ ਐਵੇਂ ਅਫਵਾਹ ਸੀ ਕਿ ਇੱਦਾਂ ਦੀ ਗੱਲ ਹੋਈ ਵੀ ਨਹੀਂ। ਸੋ ਸਰੋਤਿਓ, ਗੱਲ ਇਹ ਹੈ ਕਿ ਚਲੋ ਆਪਾਂ ਤਾਨੇ ਮਿਹਣਿਆਂ ਚ ਚੱਕਰਾਂ ਚ ਨਾ ਪਈਏ, ਭਾਰਤ ਦੀ ਜਿਹੜੀ ਵਿਦੇਸ਼ ਪਾਲਿਸੀ ਦੇ ਉੱਪਰ ਉਂਗਲ ਉੱਠਦੀ ਹੈ, ਇਹਦੇ ਵਿੱਚ ਨੁਕਸ ਤੇ ਹੈਗੇ ਆ। ਡੋਨਲਡ ਟਰੰਪ ਨੇ ਇੱਕ ਵਾਰ ਤਾਰੀਫ਼ ਕਰ ਦਿੱਤੀ, ਅਸੀਂ ਕਹੀਏ ਜੀ ਭਾਰਤ ਦੀ ਵਿਦੇਸ਼ ਪਾਲਿਸੀ ਚੰਗੀ ਹੋ ਗਈ, ਇਹ ਗਲਤ ਗੱਲ ਹੈ। ਜਾਂ ਡੋਨਲਡ ਟਰੰਪ ਕੱਲ ਨੂੰ 4 ਗਾਲਾਂ ਕੱਢਦੇ ਤੇ ਤਾਂ ਅਸੀਂ ਕਹੀਏ ਭਾਰਤ ਦੀ ਵਿਦੇਸ਼ ਨੀਤੀ ਮਾੜੀ ਹੋ ਗਈ, ਇਹ ਵੀ ਗੱਲ ਗਲਤ ਹੈ। ਡੋਨਲਡ ਟਰੰਪ ਦੇ ਸ਼ਬਦਾਂ ਦੇ ਨਾਲ ਨਾ ਜੋੜੀਏ, ਹੁਣ ਡੋਨਲਡ ਟਰੰਪ ਤੇ ਵੈਸੇ ਹੀ ਕਮਲਿਆਂ ਚੋਂ ਇੱਕ ਕਮਲਾ ਬਣ ਗਿਆ ਆ। ਡੋਨਲਡ ਟਰੰਪ ਦਾ ਕੀ ਪਤਾ ਸਵੇਰ ਨੂੰ ਕੀ ਕਹਿਣਾ, ਸ਼ਾਮ ਨੂੰ ਕੀ ਕਹਿਣਾ, ਸੋ ਉਹਦੇ ਨਾਲ ਨਾ ਵਿਦੇਸ਼ ਪਾਲਿਸੀ ਨੂੰ, ਭਾਰਤ ਦੀ ਵਿਦੇਸ਼ ਪਾਲਿਸੀ ਦੇ ਵਿੱਚ ਸੱਚਮੁੱਚ ਕੁਛ ਨੁਕਸ ਪੈ ਗਏ ਆ। ਉਹਦਾ ਕਾਰਨ ਇਹ ਨਹੀਂ ਆ ਕਿ ਨਰਿੰਦਰ ਮੋਦੀ ਦੇ ਮਨ ਵਿੱਚ ਅਸੀਂ ਕਹਿੰਦੇ ਬਹੁਤ ਵੱਡਾ ਖੋਟ ਹੈ, ਓਵਰਆਲ ਪੋਲੀਟੀਕਲ ਢਾਂਚਾ

0: ਜਿਹੜਾ ਹੈਗਾ ਆ ਜਿਸ ਪਾਸੇ ਨੂੰ ਝੁਕਿਆ ਪਿਆ ਆ, ਦੁਨੀਆਂ ਦੇ ਕਾਰਪੋਰੇਟ ਤੈਅ ਕਰਦੇ ਕਿ ਕਿਸ ਦੇਸ਼ ਦੀ ਵਿਦੇਸ਼ ਪਾਲਿਸੀ ਕੀ ਹੋਵੇਗੀ, ਕਿੰਨੀ ਵਿਦੇਸ਼ੀ ਇਨਵੈਸਟਮੈਂਟ ਹੋਣੀ ਹੈ, ਕਿੰਨੀ ਕਿਹੜੇ ਕਾਰੋਬਾਰ ਹੋਣੀ ਹੈ, ਕਿਸ ਦੇਸ਼ ਵਿੱਚ ਪੈਸਾ ਲੱਗਣਾ ਹੈਗਾ, ਜਦੋਂ ਉਹ ਸਾਰਾ ਤੈਅ ਹੀ ਇੱਕ ਮੁੱਠੀ ਭਰ ਲੋਕ ਕਰਦੇ ਆ, ਤੇ ਫਿਰ ਉਹਦੇ ਵਿੱਚ ਭਾਰਤ ਵੀ ਪ੍ਰਭਾਵਿਤ ਹੈ, ਇਸ ਕਰਕੇ ਭਾਰਤ ਦੀ ਵਿਦੇਸ਼ ਪਾਲਿਸੀ ਵਿੱਚ ਭਾਈ ਨੁਕਸ ਤੇ ਪਿਛਲੇ 10-15 ਸਾਲ ਤੋਂ ਵਧੇ ਹੈਗੇ ਆ। ਜੇ ਉੱਥੇ ਚਰਚਾ ਕਰਨੀ ਇੱਕ ਦਿਨ ਵੱਖਰਾ ਰੱਖ ਲਵਾਂਗੇ, ਜੇ ਕਿਤੇ ਵਾਪਸ ਸਮਾਂ ਮਿਲ ਗਿਆ, ਮੈਂ ਇਹ ਸਮਝਦਾ ਨੁਕਸ ਹੈਗੇ। ਬਾਕੀ ਰਹੀ ਗੱਲ ਪੱਛਮੀ ਬੰਗਾਲ ਦੀ ਮਮਤਾ ਬੈਨਰਜੀ ਸੀ ਕਿ ਭਾਜਪਾ ਦਾ ਉਹ ਚ ਕੀ ਕਸੂਰ ਹੈ, ਦੇਖੋ ਭਾਜਪਾ ਦਾ ਕਸੂਰ ਸਿੱਧੇ ਤੌਰ ਤੇ ਕੋਈ ਨਹੀਂ, ਪਰੰਤੂ ਪਿਛਲਾ ਤਜਰਬਾ ਸਾਨੂੰ ਇਹ ਕਹਿਣ ਲਈ ਮਜਬੂਰ ਕਰਦਾ, ਜੋ ਅਸੀਂ ਮਹਾਰਾਸ਼ਟਰ ਚ ਵੇਖਿਆ ਕਿ ਉੱਥੇ ਜਿਸ ਢੰਗ ਦੇ ਨਾਲ ਚੰਗੀਆਂ ਕਹਿੰਦੀਆਂ ਖਾਉਂਦੀਆਂ ਪੋਲੀਟੀਕਲ ਪਾਰਟੀਆਂ ਦੋ ਟੋਟੇ ਹੋ ਗਈਆਂ, ਹੁਣ ਉਹੀ ਸਥਿਤੀ ਜਿਹੜੀ ਪੱਛਮੀ ਬੰਗਾਲ ਵਿੱਚ ਨਜ਼ਰ ਆ ਰਹੀ ਹੈ, ਉਹਦੇ ਵਿੱਚ ਕਿਤੇ ਨਾ ਕਿਤੇ ਜਾਪਦਾ ਆ ਕਿ ਭਾਰਤੀ ਜਨਤਾ ਪਾਰਟੀ ਮਗਰ ਚੜਾ ਉਹਦੇ ਇੱਕ ਸਿਆਸੀ ਸ਼ਡਿਆਂਤਰ ਰਚ ਰਹੀ ਹੈ। ਬਾਕੀ ਇੱਥੇ ਅਸੀਂ ਵੀ ਕੋਈ ਏਦਾਂ ਨਹੀਂ ਕਹਿੰਦੇ ਕਿ ਭਾਰਤੀ ਜਨਤਾ ਪਾਰਟੀ ਸਾਰਾ ਕੁਛ ਕਰ ਰਹੀ ਆ, ਮਮਤਾ ਬੈਨਰਜੀ ਵੀ ਆਪਣੇ ਕੁਛ ਨੁਕਸ ਹੈਗੇ ਆ, ਮੈਨੂੰ ਲੱਗਦਾ ਕਿ ਉਹ ਹਫ਼ਤੇ 10 ਦਿਨ ਚ ਗੱਲ ਸਾਫ਼ ਹੋ ਜਾਣੀ ਹੈ ਕਿ ਜਿਹੜੇ ਰੁੱਸਿਓ ਆ ਉਹ ਰੁੱਸਿਓ ਦੂਸਰਾ ਧੜਾ ਬਣਾਉਂਦੇ ਆ ਜਾਂ ਕਿਹੜੇ ਪਾਸੇ ਜਾਂਦੇ, ਉਹ ਹਫ਼ਤੇ ਖੰਡ ਵਿੱਚ ਸਥਿਤੀ ਸਾਫ਼ ਹੋ ਜਾਣੀ।
1: ਜੀ ਨੈਕਸਟ ਕਾਲ ਵੱਲ ਚੱਲਦੇ ਹਾਂ ਜੀ। ਸਤਿ ਸ੍ਰੀ ਅਕਾਲ ਸਰ, ਤੁਸੀਂ ਆਨਰ 8900।
2: ਹੈਲੋ, ਸਤਿ ਸ੍ਰੀ ਅਕਾਲ ਜੀ।
1: ਜੀ ਸਤਿ ਸ੍ਰੀ ਅਕਾਲ ਸਰ।
2: ਹਾਂ ਸਤਿ ਸ੍ਰੀ ਅਕਾਲ ਸੰਧੂ ਸਾਹਿਬ, ਸਤਿ ਸ੍ਰੀ ਅਕਾਲ ਰਮੇਸ਼ ਜੀ।
1: ਜੀ ਸਤਿ ਸ੍ਰੀ ਅਕਾਲ ਜੀ।
2: ਦੇਖੋ ਇਹ ਜਿਹੜਾ ਹਫ਼ਤਾ ਚੱਲ ਰਿਹਾ ਘੱਲੂਘਾਰੇ ਦਾ, ਇਹਨਾਂ ਦੇ ਵਿੱਚ ਜਿਹੜੇ ਵੀ ਸ਼ਹੀਦ ਹੋਏ ਨੇ, ਜਿਹੜੇ ਨਿਰਦੋਸ਼ ਨੂੰ ਮਾਰੇ ਗਏ, ਉਹਨਾਂ ਸਭ ਨੂੰ ਅਸੀਂ ਸ਼ਰਧਾਂਜਲੀ ਦਿੰਦੇ ਹਾਂ। ਔਰ ਇਹ ਭਾਰਤ ਦੇ ਇਤਿਹਾਸ ਦਾ ਇੱਕ ਬੜਾ ਦੁਖਾਂਤ ਹੈ, ਮੈਂ ਤੈਨੂੰ ਕਾਲਾ ਇਤਿਹਾਸ ਕਹਿੰਦਾ। ਜਦੋਂ ਵੀ ਆਏਗਾ ਦਿਨ 1 ਜੂਨ ਤੋਂ ਲੈ ਕੇ 7 ਜੂਨ ਤੱਕ, ਇਹੀ ਇੱਕ ਕਾਲਾ ਇਤਿਹਾਸ ਲਿਖਿਆ ਜਾਏਗਾ ਵੀ ਜੋ ਉੱਥੇ ਦੀ ਉਸ ਟਾਈਮ ਦੀ ਹਕੂਮਤ ਸੀ, ਜਿਹੜੀ ਇੰਦਰਾ ਗਾਂਧੀ ਦੀ ਸਰਕਾਰ ਸੀ ਜਾਂ ਕਾਂਗਰਸ ਸਰਕਾਰ ਕਹਿ ਲਓ, ਕੋਈ ਕੱਲ ਕਹੇਗਾ ਵੀ ਤੁਸੀਂ ਨਾਮ ਨੀ ਲੈ ਰਹੇ ਹੋ, ਕੀ ਲੈ ਰਹੇ ਹੋ, ਇਹ ਚ ਸਾਨੂੰ ਨਾਂ ਲੈਣ ਚ ਕੀ ਪਰਹੇਜ ਆ। ਬਾਕੀ ਉਸ ਟਾਈਮ ਜਿਹੜੀ ਪਾਰਟੀ ਸੀ ਉਸ ਟਾਈਮ ਕਾਂਗਰਸ ਪਾਰਟੀ ਸੀ, ਇੰਦਰਾ ਗਾਂਧੀ ਦੇ ਹੁਕਮ ਦੇ ਉੱਤੇ ਜਦੋਂ ਫੌਜ ਨੇ ਅਟੈਕ ਕੀਤਾ ਦਰਬਾਰ ਸਾਹਿਬ ਤੇ, ਉਸ ਚੀਜ਼ ਨੂੰ ਜਿੰਨਾ ਕੰਡੈਮ ਕੀਤਾ ਜਾਏ ਓਨਾ ਹੀ ਥੋੜਾ, ਪਰ ਜਿਹੜੇ ਲੋਕ ਬੇਗੁਨਾਹ ਮਾਰੇ ਗਏ ਉਹ ਜ਼ਿਆਦਾ ਕੰਡੈਮ ਕਰਨ ਵਾਲਾ ਹੋਰ ਹੋ ਜਾਂਦਾ। ਇੱਕ ਇਨਸਾਨੀਅਤ ਦਾ ਜਿਹੜਾ ਘਾਨ ਹੋਇਆ ਕਿ ਨਹੀਂ, ਉਹ ਨਾ ਭੁੱਲਣ ਵਾਲਾ। ਇਸੇ ਕਰਕੇ ਸਾਲ ਚ ਅਸੀਂ 2 ਵਾਰੀ ਹੋਕਾ ਦੇ ਕੇ ਜਾਂਦੇ ਹਾਂ, ਜੂਨ ਔਰ ਨਵੰਬਰ ਦੇ ਵਿੱਚ, ਵੀ ਨੈਵਰ ਫੋਰਗੇਟ 1984। ਥੈਂਕ ਯੂ ਸੋ ਮਚ।
1: ਬਹੁਤ ਸ਼ੁਕਰੀਆ ਸਰ, ਬਹੁਤ ਮੁਹੱਬਤ ਸਰ, ਬਹੁਤ ਪਿਆਰ, ਥੈਂਕ ਯੂ ਸੋ ਮਚ। ਸੋ 905-673-3337 ਜੀ ਰਮੇਸ਼ ਜੀ, ਕੁਛ ਟਿੱਪਣੀ ਕਰਨਾ ਚਾਹੋਗੇ ਕਿ ਅੱਗੇ ਚੱਲੀਏ ਜੀ?
0: ਸੰਸਦ ਜਦੋਂ ਜਦੋਂ ਨਾ ਇਹ ਸਮਾਂ ਆਉਂਦਾ ਹੈ, ਖਾਸ ਕਰਕੇ 2-1 ਤੇ ਜੂਨ ਮਹੀਨਾ, ਇੱਕ ਸਰੋਤੇ ਨਵੰਬਰ ਦੀ ਗੱਲ ਕਰ ਗਏ ਆ
1: ਜੀ।
0: ਦੇਖੋ ਅਸੀਂ ਵੱਡਾ ਹਿੱਸਾ ਜਿਹੜਾ ਸਾਡੇ ਪਲੇਟਫਾਰਮ ਦੇ ਨਾਲ ਜੁੜਿਆ ਆ ਉਹ ਪੰਜਾਬੀ ਭਾਈਚਾਰਾ ਵੱਡਾ ਹਿੱਸਾ, ਹਾਲਾਂਕਿ ਕੁਝ ਹੋਰ ਵੀ ਲੋਕ ਹੈਗੇ ਨੇ
1: ਜੀ,
0: ਪਰੰਤੂ ਵੱਡਾ ਹਿੱਸਾ ਪੰਜਾਬੀ ਭਾਈਚਾਰਾ। ਹੁਣ ਪੰਜਾਬੀ ਭਾਈਚਾਰੇ ਦਾ ਆਹ ਦਿਨਾਂ ਨੂੰ ਲੈ ਕੇ ਜਾਂ ਨਵੰਬਰ ਨੂੰ ਲੈ ਕੇ ਵਾਕਈ ਇੱਕ ਵੱਖਰੇ ਢੰਗ ਦੀ ਸਮਝ ਹੈ। ਸ਼ਾਇਦ ਜਿਹੜੀ ਭਾਰਤ ਦੇ ਬਹੁਤ ਸਾਰੇ ਲੋਕ ਹੋਣਗੇ, ਵੱਡੀ ਗਿਣਤੀ ਚ ਲੋਕ ਹੋਣਗੇ, ਜਿਹਨਾਂ ਨੂੰ ਪਤਾ ਵੀ ਨੀ ਹੋਵੇਗਾ ਕਿ ਇਹ ਜੂਨ ਕੀ ਕਰੀ ਜਾਂਦੇ ਆ, ਜੂਨ ਨੂੰ ਕੀ ਹੋਇਆ ਸੀ, 84 ਚ ਕੀ ਹੋਇਆ ਸੀਗਾ, ਨਹੀਂ ਪਤਾ ਹੋਵੇਗਾ। ਹੁਣ ਸਰੋਤਿਓ ਉੱਥੇ ਫਿਰ ਜਦੋਂ ਅਸੀਂ ਸ਼ਬਦਾਂ ਦੀ ਵਰਤੋਂ ਕਰਦੇ ਹਾਂ, ਸ਼ਬਦਾਂ ਦੀ ਆਪਣੇ ਆਪਣੇ ਢੰਗ ਦੇ ਨਾਲ, ਉੱਥੇ ਕਈ ਵਾਰ ਅਸੀਂ ਆਪਸ ਵਿੱਚ ਵੀ ਉਲਝ ਪੈਂਦੇ ਹਾਂ। ਸੋ ਮੈਨੂੰ ਲੱਗਦਾ ਕਿ ਇੱਕ ਗੱਲ ਬੜੀ ਸਾਫ਼ ਹੈ ਕਿ ਜਿੱਥੇ ਸਾਨੂੰ ਚਰਚਾ ਅਸੀਂ ਕਰਦੇ ਹਾਂ ਔਰ ਕਰਨੀ ਚਾਹੀਦੀ ਹੈ ਕਿ ਜੋ ਹੋਇਆ ਉਹ ਨਿੰਦਣਯੋਗ ਹੈ, ਜੋ ਹੋਇਆ ਉਹ ਮਾੜਾ ਹੈ। ਹਾਂ, ਇੱਥੇ ਥੋੜਾ ਬਹੁਤਾ ਵਿਚਾਰਾਂ ਦਾ ਫਰਕ ਸੀ, ਹੈ ਤੇ ਰਹਿਣਾ ਆ। ਜਿੱਥੇ ਕਈ ਵਾਰੀ ਅਸੀਂ ਨੇਰਾ ਪੂਰਾ ਕੋਈ ਕਾਂਗਰਸ ਨੂੰ ਦੋਸ਼ੀ ਕਹੀ ਜਾਂਦਾ, ਕੋਈ ਬਾਦਲਾਂ ਨੂੰ ਲਿਆ ਕੇ ਖੜਾ ਕਰ ਲੈਂਦਾ ਹੈਗਾ, ਕੋਈ ਕੁਛ ਆਖਦਾ, ਕਈ ਤੇ ਵੀ ਕਹਿੰਦੇ ਆ ਕਿ ਭਾਈ ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ ਵੀ ਚਾਅ ਚੜਿਆ ਸੀਗਾ। ਬੀਤੇ ਸਮੇਂ ਚ ਇਸੇ ਪਲੇਟਫਾਰਮ ਤੇ, ਜੇ ਸਰੋਤਿਆਂ ਨੂੰ ਯਾਦ ਹੋਵੇ, ਪਿਛਲੇ ਸਾਲ ਇਹ ਵੀ ਕਾਲ ਆਈ ਸੀ ਕਿ ਭਾਈ ਹਿੰਦੂ ਭਾਈਚਾਰੇ ਦੇ ਕੁਛ ਲੋਕਾਂ ਨੇ ਜਿਹੜਾ ਉੱਥੇ ਲੱਡੂ ਵੰਡੇ, ਮੈਂ ਉਸ ਗੱਲ ਨੂੰ ਵੀ ਕੰਡੈਮ ਕੀਤਾ ਸੀ ਕਿ ਨਹੀਂ ਯਾਰ ਏਦਾਂ ਦੀ ਆਪਾਂ ਗੱਲਾਂ ਨਾ ਕਰੀਏ, ਕਿਤੇ ਅਸੀਂ ਅੱਜ ਵੱਡੀਆਂ ਚ ਪੈਂਦੇ ਹੈਗੇ ਹਾਂ। ਸੋ ਇਸ ਕਰਕੇ ਥੋੜੇ ਬਹੁਤੇ ਵੱਖਰੇਵੇਂ ਰਹਿਣੇ ਸੁਭਾਵਿਕ ਹੈ। ਇਹ ਗੱਲ ਬੜੀ ਮੈਨੂੰ ਚੰਗੀ ਲੱਗਦੀ ਹੈ ਕਿ ਘੱਟੋ ਘੱਟ ਅਸੀਂ ਉਸ ਚੀਜ਼ ਦੀ ਵਿਰੋਧਤਾ ਵਾਲੇ ਪਾਸੇ ਹਾਂ ਸਾਰੇ। ਕੋਈ ਏਦਾਂ ਦਾ ਬੰਦਾ ਨਹੀਂ ਸੰਧੂ ਸਾਹਿਬ ਜਿਹੜਾ ਕਹਿੰਦਾ ਹੋਵੇ ਜੀ ਉਸ ਵੇਲੇ ਚ ਹੋਇਆ ਚੰਗਾ ਹੋਇਆ। ਸੋ ਇਸ ਕਰਕੇ ਇਹ ਵੀ ਇੱਕ ਆਪਣੇ ਆਪ ਚ ਬੜੀ ਵੱਡੀ ਗੱਲ ਹੈ ਕਿ ਵੱਡਾ ਹਿੱਸਾ ਪੰਜਾਬੀ ਭਾਈਚਾਰਾ, ਵੱਡਾ ਕੀ ਲਗਭਗ 99%, ਉਹ ਇਹ ਕਹਿੰਦਾ ਹੈ ਕਿ ਜੋ ਹੋਇਆ ਉਹ ਗਲਤ ਹੋਇਆ, ਉਹ ਰੋਕਿਆ ਜਾ ਸਕਦਾ ਸੀ, ਸਮੇਂ ਦੀ ਸਰਕਾਰ ਨੇ ਜਿਹੜਾ ਕਰਾਇਆ ਜਾਂ ਕੀਤਾ, ਜਿਹਦੇ ਕਰਕੇ ਵੀ ਕੀਤਾ, ਉਹ ਪੱਤ ਦਾ ਨਿੰਦਣਯੋਗ ਹੈ
1: ਜੀ। ਬਿਲਕੁਲ, ਇਹ ਅਸਲ ਸਾਡੇ ਵਖਰੇਵੇਂ ਹੀ ਇਸੇ ਕਰਕੇ ਹੁੰਦੇ ਜਦੋਂ ਅਸੀਂ ਦੋ ਚਾਰ ਲੋਕਾਂ ਨੂੰ ਅਸੀਂ ਪੂਰੀ ਭਾਈਚਾਰਕ ਇੱਕ ਜੁੰਡਲੀ ਮੰਨ ਲੈਂਦੇ ਹਾਂ, ਔਰ ਬਹੁਤ ਪਿਆਰ ਬਹੁਤ ਮੁਹੱਬਤ ਆ। ਮੇਰੇ ਜ਼ਿਆਦਾਤਰ ਦੋਸਤ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਆ, ਸੋ ਮੈਨੂੰ ਲੱਗਦਾ ਕਿ ਅਸੀਂ ਇੱਕੋ ਕਈ ਵਾਰੀ ਖਬਰਾਂ ਇੱਦਾਂ ਦੀਆਂ ਆਉਂਦੀਆਂ ਅਤੇ ਉਹ ਸਾਡੇ ਨਾਲੋਂ ਜ਼ਿਆਦਾ ਅਫਸੋਸ ਉਹ ਮਨਾਉਂਦੇ ਆ ਕਿ ਇਹ ਚੀਜ਼ ਨਹੀਂ ਹੋਣੀ ਚਾਹੀਦੀ ਸੀਗੀ। ਕੁਛ ਚੀਜ਼ਾਂ ਉਹ ਕਹਿੰਦੇ ਕਿ ਤੁਹਾਡੇ ਨਾਲੋਂ ਜ਼ਿਆਦਾਤਰ ਗੁਰੂ ਘਰ ਅਸੀਂ ਜਾਂਦੇ ਹਾਂ, ਅਸੀਂ ਦਰਬਾਰ ਸਾਹਿਬ ਨਤਮਸਤਕ ਹੁੰਦੇ ਸੀ, ਸੋ ਕੁਛ ਵਖਰੇਵੇਂ ਰਹਿਣੇ ਨੇ ਕੁਛ ਲੋਕਾਂ ਦੇ ਕਰਕੇ। ਅਸੀਂ ਉਹਨਾਂ ਨੂੰ ਇਹ ਨਾ ਕਹੀਏ ਕਿ ਪੰਜਾਬ ਦੇ ਵਿੱਚ ਅਜੇ ਵੀ ਬਹੁਤ ਭਾਈਚਾਰਕ ਸਾਂਝ ਆ, ਬਹੁਤ ਪਿਆਰ ਆ, ਬਹੁਤ ਮੁਹੱਬਤ ਆ, ਅਤੇ ਮੈਨੂੰ ਲੱਗਦਾ ਕਿ ਇਸੇ ਦਾ ਨਾਮ ਹੀ ਪੰਜਾਬ ਆ। ਸੋ ਅਗਲੀ ਕਾਲ ਵੱਲ ਚੱਲਦੇ ਹਾਂ ਜੀ। 09556 ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ।
3: ਹਾਂਜੀ ਸਤਿ ਸ਼੍ਰੀ ਅਕਾਲ ਭਾਅ ਜੀ, ਕਿੱਦਾਂ ਹਾਲ ਆ ਜੀ?
1: ਚੜ੍ਹਦੀ ਕਲਾ ਜੀ, ਤੁਸੀਂ ਸੁਣਾਓ, ਠੀਕ ਹੋ?
3: ਹਾਂਜੀ ਠੀਕ ਹੈ ਜੀ, ਠੀਕ ਹੈ ਜੀ। ਮੈਂ ਤਾਂ ਸਿਰਫ ਇਹ ਕਹਿਣਾ ਸੀਗਾ ਕਿ ਅੱਜ ਸ਼ਨੀਵਾਰ ਆ, ਬੰਦੇ ਸਾਰੇ ਪਰੇਸ਼ਾਨ ਨਾ ਦੇ, ਕਾਫੀ ਪੀਓ, ਨਜ਼ਾਰੇ ਲਾਓ। ਤੇ ਦੂਸਰੇ ਨੰਬਰ ਤੇ ਅਸੀਂ ਛੋਟੇ ਹੁੰਦੇ ਹੀ ਸਿਰ ਨਹਾ ਕੇ ਐਤਵਾਰ ਨੂੰ ਜਾਂ ਸ਼ਨੀਵਾਰ ਨੂੰ ਬਹਿੰਦੇ ਸੀ ਤਾਂ ਖਬਰਾਂ ਸੁਣਦੇ ਸੀ, ਸ਼ਕਤੀਮਾਨ ਆਉਣ ਤੋਂ ਪਹਿਲਾਂ ਤੇ ਰਮਨ ਕੁਮਾਰ ਦੀ ਖਬਰਾਂ ਪੜ੍ਹਦੇ ਹੁੰਦੇ ਸੀ। ਤੇ ਜਿਲੇ ਅਸੀਂ ਸਵੇਰੇ ਸਵੇਰੇ ਆਵਾਜ਼ ਸੁਣਦੇ ਹੁਸ਼ਿਆਰਪੁਰ ਵਾਲਿਆਂ ਦੀ, ਮੈਂ ਵੀ ਹੁਸ਼ਿਆਰਪੁਰ ਤੋਂ ਹੀ ਹੈ, ਮੈਨੂੰ ਉਹ ਦਿਨ ਚੇਤੇ ਆ ਜਾਂਦੇ ਕਿ ਰਮਨ ਕੁਮਾਰ ਜੀ ਉਹ ਟੀਵੀ ਲਾ ਗਿਆ, ਚਿਲਮਲ ਚਿਲਮਲ ਕਰਦਾ, ਐਂਟੀਨਾ ਹਿਲਾ ਕੇ, ਤੇ ਇਹ ਖਬਰਾਂ ਪੜ੍ਹਦੇ ਤੇ ਬਹੁਤ ਨਜ਼ਾਰਾ ਆਉਂਦਾ। ਸਾਡਾ ਪ੍ਰੋਗਰਾਮ ਬਹੁਤ ਸੋਹਣਾ ਤੇ ਸਾਰੇ ਸਾਰਿਆਂ ਨੂੰ ਹੈਪੀ ਵੀਕਐਂਡ ਆ।
1: ਬਹੁਤ ਸ਼ੁਕਰੀਆ ਜੀ,
3: ਓਕੇ ਸਰ,
1: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337 ਜੀ, ਸਤਿ ਸ਼੍ਰੀ ਅਕਾਲ ਜੀ, ਨੈਕਸਟ ਕਾਲ 7015, ਤੁਸੀਂ ਆਉਂਦੇ ਰਹੋ ਜੀ।
4: ਰਮੇਸ਼ ਜੀ, ਤੁਸੀਂ ਮੈਨੂੰ ਪਛਾਣ ਲਿਆ ਹੋਣਾ, ਆਪਾਂ ਰੋਪੜ ਦੇ ਹੁਸ਼ਿਆਰਪੁਰ ਦੇ ਪੜੋਸੀ ਬੰਦੇ ਹਾਂ, ਤੇ ਮੈਨੂੰ ਇੱਕ ਹੋਰ ਬੜਾ ਦੁੱਖ ਸਾਹਮਣੇ ਦਿਖ ਰਿਹਾ ਹੈ। ਮੈਂ ਪੜ੍ਹਿਆ ਜਦੋਂ ਕਾਲਜ ਵਿੱਚ ਤਾਂ ਉਦੋਂ ਇੱਕ ਗੱਲ ਪੜ੍ਹੀ ਸੀਗੀ ਵੀ ਜਿਹੜਾ ਹਿਮਾਲਾ ਪਰਬਤ ਹੈ, ਇੱਥੇ ਕਿਸੇ ਜ਼ਮਾਨੇ ਵਿੱਚ 33 ਗਾਉਂ ਦਾ ਸਮੁੰਦਰ ਚੱਲਦਾ ਸੀ ਤੇ ਜਾਲਾ ਭਾ ਕੇ ਪਹਾੜ ਬਣਿਆ ਸੀਗਾ। ਖਤਰਾ ਹੁਣ ਇਹ ਹੋ ਗਿਆ, ਕੱਲ ਮੈਂ ਦੇਖਿਆ ਰੋਪੜ ਦੇ ਰਾਜਪੁਰੇ ਚ ਬਹੁਤ ਮੀਂਹ ਨਾਲ ਹਰ ਸ਼ਹਿਰਾਂ ਦੀ ਹਾਲਤ ਬੁਰੀ ਹਾਲਤ ਹੋਈ ਵੀ ਸੀ। ਕਿਆ ਭਾਖੜਾ ਡੈਮ ਦੇ ਸਿੰਗਟ ਨੂੰ ਇੱਕ ਸਾਲ ਹੋ ਚੱਲਿਆ, ਸਾਡਾ ਕਿੰਨਾ ਨੁਕਸਾਨ ਹੋਇਆ ਤਾਂ ਹੜ੍ਹਾਂ ਨਾਲ, ਕਿੰਨੇ ਲੋਕ ਜੀਵ ਜੰਤੂ ਮਰੇ ਤੇ, ਕਿਆ ਇਹਨਾਂ ਕਿਸੇ ਸਰਕਾਰ ਦੇ ਕੰਨਾਂ ਤੇ ਜੂ ਸਰਕੀ ਬਣੀ ਮੁੱਠੀ? ਕਿਆ ਸਿਲਟ ਕੱਢਣਗੇ? ਕਿਆ ਉਹੀ ਮੁੱਕਿਆ ਜਵਾਲਾ ਮੁਖੀ ਹੋਊਗਾ, ਫਿਰ ਆਹੀ ਹਾਲ ਭਾਖੜੇ ਡੈਮ ਦਾ ਹੋ ਜਾਊਗਾ? ਇੱਧਰ ਜਿਹੜਾ ਧਿਆਨ ਦਿਓ, ਇਹਦਾ ਲੋਕ ਇੱਧਰ ਵੀ ਹੁਣ ਇਹੀ ਕੰਮ ਕਰਨ ਲੱਗ ਗਏ ਵੀ ਸਾਰੇ ਜਿਹੜੇ ਆਰਗੇਨਾਈਜ਼ਰ ਉਹ ਬਦਲ ਤੇ, ਸਾਰੇ ਬੰਦੇ ਆਪਣੀ ਮਰਜ਼ੀ ਲਾ ਤੇ, ਕੱਲ ਨੂੰ ਫੇਰ ਨਾ ਸਾਡਾ ਨਵਾਂ ਵਿਜ਼ਾ ਜਾ ਜਾ, ਬਰਸਾਤ ਥੋੜੀ ਦੇਰ ਹੈ ਤਾਂ ਹੁਣੇ ਕੰਮ ਚਾਲੂ ਹੋ ਗਿਆ। ਇਹਦੇ ਬਾਰੇ ਦੱਸੋ, ਸਿਲੰਡਰ ਦਾ ਕੱਢਗੇ ਕਿ ਉਹੀ ਝੂਠੇ ਬਿੱਲ ਬਣਾਉਣਗੇ? ਥੈਂਕ ਯੂ ਵੈਰੀ ਮਚ,
1: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ। ਰਮੇਸ਼ ਜੀ,
0: ਜਿਹੜਾ ਨਾ ਭਾਖੜਾ ਦੀ ਝੀਲ ਦੇ ਵਿੱਚੋਂ ਗਾਰ ਕੱਢਣ ਵਾਲੀ ਗੱਲ ਆ, ਇਹ ਬੜਾ ਨਾ ਸਰੋਤਿਓ ਇੱਕ ਡਿਫੀਕਲ ਤੇ ਵੱਡਾ ਵਿਸ਼ਾ ਆ। ਇੱਥੇ ਉਵੇਂ ਮੈਂ, ਚਲੋ ਮੈਂ ਬੀਤੇ ਸਮੇਂ ਚ ਵੀ ਸਾਂਝ ਪਾਈ ਸੀ, ਅੱਜ ਵੀ ਪਾ ਦਾ ਕਿ ਇੱਥੇ ਕੰਮ ਚੱਲ ਰਿਹਾ, ਪਰੰਤੂ ਜਿਸ ਸਪੀਡ ਨਾਲ ਚੱਲਣਾ ਚਾਹੀਦਾ ਉਹ ਨਹੀਂ ਚੱਲ ਰਿਹਾ, ਇਹ ਦੂਜਾ ਸੱਚ ਹੈ। ਬੇਸਿਕਲੀ ਗਾਰ ਜਿਹੜੀ ਕੱਢਣੀ ਆ ਉਹ ਹਿਮਾਚਲ ਗੌਰਮੈਂਟ ਨੇ ਕੱਢਣੀ ਆ, ਹਿਮਾਚਲ ਜਿਹੜੀ ਉਹ ਝੀਲ ਦਾ ਏਰੀਆ ਉਹ ਹਿਮਾਚਲ ਗੌਰਮੈਂਟ ਦੇ ਖੇਤਰ ਦੇ ਅਧੀਨ ਹੈਗਾ। ਤੇ ਹਿਮਾਚਲ ਦੀ ਗੌਰਮੈਂਟ ਨੇ ਬੀਤੇ ਸਮੇਂ ਚ ਇਹ ਗੱਲ ਕਹਿਤੀ ਸੀ ਕਿ ਭਾਈ ਫਿਲਹਾਲ ਤੇ ਸਾਡੇ ਤੋਂ ਏਦਾਂ ਦਾ ਕੋਈ ਨਿਯਮ ਕਾਨੂੰਨ ਹੀ ਨਹੀਂ ਕਿ ਅਸੀਂ ਕਿੱਦਾਂ ਟੈਂਡਰ ਜਾਰੀ ਕਰਨਾ, ਕੀ ਕਰਨਾ, ਕਿਵੇਂ ਕਰਨਾ। ਫਿਰ ਕਹਿੰਦੇ ਅਸੀਂ ਵਿਧਾਨ ਸਭਾ ਚ ਕਾਨੂੰਨ ਲੈ ਕੇ ਆਵਾਂਗੇ। ਉਹ ਜੋ ਮੇਰੀ ਜਾਣਕਾਰੀ ਹੈ ਕਿ ਕਾਨੂੰਨ ਬਕਾਇਦਾ ਉਹਨਾਂ ਨੇ ਤਿਆਰ ਕਰ ਲਿਆ ਔਰ ਉਹ ਕੱਢਣ ਦੀ ਤਿਆਰੀ ਹੈ, ਕੱਢੀ ਅਜੇ ਹੈ ਨੀ। ਕੀ ਕੰਮ ਬਹੁਤ ਵੱਡਾ ਆ। ਬਾਕੀ ਜੇ ਆਪਾਂ ਕਹੀਏ ਕਿ ਹੜਾਂ ਦਾ ਕਾਰਨ ਕੱਲਾ ਉਹੀ ਹੈ, ਸਰੋਤਿਓ ਕੱਲਾ ਉਹ ਨਹੀਂ ਹੈ, ਹੜਾਂ ਦੇ ਕਾਰਨ ਹੋਰ ਵੀ ਬਹੁਤ ਸਾਰੇ ਹੈ। ਮੈਂ ਬੀਤੇ ਕੱਲ ਇੱਕ ਜ਼ਿਕਰ ਕੀਤਾ ਸੀ, ਦੋ ਦਿਨ ਪਹਿਲਾਂ ਬਿਲਕੁਲ ਇਹੋ ਹੀ ਸਵਾਲ ਦੇ ਉੱਪਰ ਜਵਾਬ ਦਿੱਤਾ ਸੀ ਕਿ ਜਿੱਥੋਂ ਪਿੱਛਿਓਂ ਪਾਣੀ ਆਉਂਦਾ, ਦਰਿਆਵਾਂ ਵਿੱਚੋਂ ਦੀ ਪਾਣੀ ਜਾਂਦਾ, ਜਦੋਂ ਦਰਿਆ ਅਸ਼ਾਲੀ ਮਾਰਦੇ ਉਹਨੂੰ ਅਸੀਂ ਹੜ ਕਹਿੰਦੇ ਹਾਂ। ਜੇ ਦਰਿਆਵਾਂ ਦੇ ਜਿਹੜੇ ਬੰਨ ਹੈ ਉਹ ਮਜ਼ਬੂਤ ਹੋ ਜਾਣ, ਦਰਿਆਵਾਂ ਦਾ ਜਿਹੜਾ ਬਹਾਅ ਆ ਸਾਫ਼ ਹੋ ਜਾਏ, ਉਹਦੇ ਵਿੱਚ ਜੋ ਦਰਖਤ ਬੀਜੇ ਆ ਜਾਂ ਜੋ ਵੀ ਹੈ ਵਿੱਚ ਉਹ ਸਾਫ਼ ਹੋ ਜਾਏ, ਤੇ ਕਾਫੀ ਹੱਦ ਤੱਕ ਪਾਣੀ ਕੰਟਰੋਲ ਕੀਤਾ ਜਾ ਸਕਦਾ, ਅੱਗੇ ਨੂੰ ਲੰਘ ਸਕਦਾ ਹੈ। ਹੁਣ ਉਹਦੇ ਲਈ ਪੰਜਾਬ ਸਰਕਾਰ ਦੀ ਮਰਜ਼ੀ ਹੈ, ਪੰਜਾਬ ਦੀ ਸਰਕਾਰ ਨੂੰ ਉਹ ਜ਼ਮੀਨਾਂ ਅਕੁਆਇਰ ਕਰਨੀਆਂ ਪੈਣੀਆਂ, ਉਹਦੇ ਮੁਆਵਜ਼ੇ ਦੇਣੇ ਪੈਣੇ। ਸਰਕਾਰਾਂ ਨਹੀਂ ਦਿੰਦੀਆਂ, ਢੁੱਸੀ ਬੰਨ ਬਣਦੇ ਨਹੀਂ ਹੈਗੇ। ਢੁੱਸੀ ਬੰਨ ਦੋ ਕਾਰਨਾਂ ਕਰਕੇ ਨਹੀਂ ਬਣਦੇ, ਉਹਦਾ ਇੱਕ ਹੈ ਕਿ ਪ੍ਰੋਜੈਕਟ ਬਹੁਤ ਮਹਿੰਗਾ ਆ, ਦੂਜਾ ਕਾਰਨ ਹੈ ਕਿ ਜਿਹਨਾਂ ਦੀਆਂ ਵਿੱਚ ਜ਼ਮੀਨਾਂ ਉਹ ਢੁੱਸੀ ਬੰਨ ਨਹੀਂ ਬਣ ਦਿੰਦੇ, ਕਿਉਂਕਿ ਉਹਨਾਂ ਨੇ ਅਕਸਰ ਵਿੱਚ ਜਾਣਾ ਹੁੰਦਾ ਹੈਗਾ ਆ, ਉਹ ਤੇ ਫਿਰ ਲਾਂਘਾ ਥੋੜਾ ਹੁੰਦਾ, ਢੁੱਸੀ ਬੰਨ ਦਾ ਮਤਲਬ ਬੰਨ, ਜੇ ਬੰਨ ਹੋ ਗਿਆ ਫਿਰ ਲਾਂਘਾ ਨਹੀਂ ਰਹਿਣਾ। ਸੋ ਇਸ ਕਰਕੇ ਕਈ ਰਾਜਨੀਤਿਕ ਰੌਲੇ ਆ, ਕਈ ਸਮਾਜਿਕ ਰੌਲੇ ਆ। ਇਸ ਰਾਜਨੀਤਿਕ ਤੇ ਸਮਾਜਿਕ ਵਿਵਸਥਾ ਦੇ ਵਿੱਚ ਮੈਂ ਬੜੇ ਦਾਅਵੇ ਨਾਲ ਕਿਹਾ ਸੀ ਅੱਜ ਤੋਂ ਤਿੰਨ ਦਿਨ ਪਹਿਲਾਂ, ਮੈਂ ਉਹੀ ਗੱਲ ਤੇ ਹਰਾਉਣ ਲੱਗਾ ਜੇ ਕੁਦਰਤੀ ਕਰੋਪੀ ਪਿਛਲੇ ਸਾਲ ਦੀ ਤਰ੍ਹਾਂ ਹੁੰਦੀ ਹੈ, ਭਾਰਤੀ ਉੱਪਰ ਬੱਦਲ ਫਟਦੇ ਆ, ਇੱਥੇ ਮੀਂਹ ਪੈਂਦਾ, ਤੇ ਉਹੀ ਸਥਿਤੀ ਬਣੂਗੀ ਜੋ ਪਿਛਲੀ ਵਾਰ ਬਣੀ ਸੀ। ਜੋ ਮਰਜ਼ੀ ਭਗਵੰਤ ਮਾਨ ਸਰਕਾਰ ਕਹੀ ਜਾਏ ਜਾਂ ਹੋਰ ਸਰਕਾਰ ਆ ਜਾਏ, ਇਹ ਇੱਕ ਵੱਡਾ ਵਿਸ਼ਾ ਆ। ਜਿੰਨਾ ਚਿਰ ਉਸ ਵਿਸ਼ੇ ਨੂੰ ਵਿਧੀਵਤ ਹੱਲ ਨਹੀਂ ਕੀਤਾ ਜਾਂਦਾ, ਉਹਨਾਂ ਚਿਰ ਇਹ ਸਥਿਤੀ ਹੜ੍ਹ ਪਾਣੀ ਦੀ ਇੱਦਾਂ ਹੀ ਰਹਿਣੀ।
1: ਜੀ ਬਹੁਤ ਬਹੁਤ ਸ਼ੁਕਰੀਆ। ਨਾਲ ਦੀ ਨਾਲ ਫਿਰ ਇੱਕ ਵਾਰ ਮੱਲੀ ਟੈਂਟ ਸਰਵਿਸ ਨੂੰ ਤੁਸੀਂ ਯਾਦ ਰੱਖਣਾ ਹੈ, ਆਊਟਡੋਰ ਈਵੈਂਟਸ ਦੇ ਲਈ ਮੱਲੀ ਟੈਂਟ ਸਰਵਿਸਿਸ ਟੈਂਟ ਰੈਂਟਲ ਦੀਆਂ ਸੇਵਾਵਾਂ ਦਿੰਦੇ ਨੇ, ਸਰਵੇ ਕਰਦੇ ਨੇ, ਮਾਫ ਕਰਨਾ ਸਰਵਿੰਗ ਕਰਦੇ ਨੇ ਜੀ ਟੀ ਏ ਅਤੇ ਸਰਾਊਂਡਰ ਏਰੀਆ ਦੇ ਵਿੱਚ। 647-942-6979 ਛੋਟਾ ਟੈਂਟ ਹੋਵੇ ਜਾਂ ਤੁਸੀਂ ਵੱਡਾ ਕੋਈ ਈਵੈਂਟ ਕਰਨਾ ਆ, ਆਊਟਡੋਰ ਈਵੈਂਟ ਦੇ ਲਈ ਮੱਲੀ ਟੈਂਟ ਸਰਵਿਸ ਨੂੰ ਤੁਸੀਂ ਯਾਦ ਰੱਖਣਾ ਆ। ਅਗਲੀ ਕਾਲ ਵੱਲ ਚੱਲਦੇ ਹਾਂ ਜੀ। 4-3-4-3-0 ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨਰ ਹੋ ਜੀ। 3-4-3-0-34-30 ਤੁਸੀਂ ਆਨਰ ਹੋ ਜੀ।
5: ਤੇ ਦੂਸਰਾ ਦੱਸਿਓ ਜੀ, ਆ ਪ੍ਰਤਾਪ ਬਾਜਵਾ ਹੋ ਗਿਆ ਜੀ, ਤੇ ਆਪਣੇ ਰਾਜਾ ਬਣੇ ਸਾਡੀ ਗੱਡੀ ਰਾਹੁਲ ਗਾਂਧੀ ਨਾਲ, ਤੇ
0: ਰਾਹੁਲ ਗਾਂਧੀ ਦੀ ਗੱਲ ਧਰਮਰਾਜ ਦੇ ਨਾਲ ਆ ਕੇ, ਗੱਲ ਇਹ ਆ ਕਿ ਇਹ ਐਵੇਂ ਗੱਲਾਂ ਜੀ, ਗੱਲ ਬੜੀ ਸਿੱਧੀ ਆ ਕਿ ਪੰਜਾਬ ਦੀ ਜਿਹੜੀ ਵੈਸੇ ਸਾਰੀ ਕਾਂਗਰਸ ਪਾਰਟੀ ਦੇ ਵਿੱਚ ਇੰਜ ਬੀਤੇ ਸਮੇਂ ਚ ਹੋਇਆ ਕਿ ਜਿਹੜੇ ਹੇਠਲੇ ਲੀਡਰ ਹੈ ਆਪਸ ਵਿੱਚ ਬਹੁਤ ਬੁਰੀ ਤਰ੍ਹਾਂ ਧੜੇਬੰਦੀ ਦਾ ਸ਼ਿਕਾਰ ਹੋਇਆ, ਬਹੁਤ ਬੁਰੀ ਤਰ੍ਹਾਂ। ਇਹ ਕਾਂਗਰਸ ਦਾ ਇੱਕ ਡਰਾਬੈਕ ਰਿਹਾ, ਉਹਦਾ ਕਾਰਨ ਇਹ ਰਿਹਾ ਕਿ ਕਾਂਗਰਸ ਪਾਰਟੀ ਪੁਰਾਣੀ ਪਾਰਟੀ ਸੀ, ਲੀਡਰਾਂ ਦਾ ਕਾਫੀ ਬੋਲਬਾਲਾ ਹੋ ਗਿਆ, ਜਿਹਨੂੰ ਆਪਾਂ ਕਹਿੰਦੇ ਕੁਦਰਤੀ ਹੈ ਸੀਨੀਅਰ ਲੀਡਰ ਬਣ ਗਏ ਉਹ, ਤੇ ਪੂਰੇ ਭਾਰਤ ਵਿੱਚ ਉਹਨਾਂ ਦਾ ਨਾਂ ਗੂੰਜਦਾ ਸੀ। ਜਦੋਂ ਨਾਂ ਗੂੰਜਦਾ ਹੋਵੇ ਸਿਆਸੀ ਤੌਰ ਤੇ ਫਿਰ ਸਿਆਸੀ ਹੰਕਾਰ ਆ ਜਾਂਦਾ, ਜਦੋਂ ਸਿਆਸੀ ਹੰਕਾਰ ਆ ਜਾਂਦਾ ਫਿਰ ਉਹਨੂੰ ਲੱਗਦਾ ਕਿ ਆਹ ਮੁੱਖ ਮੰਤਰੀ ਦੀ ਕੁਰਸੀ ਦਾ ਕੀ ਹੈ, ਮੰਤਰੀ ਮੰਡਲ ਦਾ ਕੀ ਹੈ, ਮੈਂ ਕਹਿੰਦਾ ਮੈਂ ਚੱਲਦਾ ਮੈਂ ਕਹਿੰਦਾ। ਉਹ ਇਹਦੇ ਵਿੱਚ ਇਹ ਸਾਰੇ ਜਣੇ ਨਾ ਧੜੇਬੰਦੀਆਂ ਦਾ ਸ਼ਿਕਾਰ ਹੋ ਗਏ ਪੰਜਾਬ ਵਿੱਚ। ਹੁਣ ਜਿਹਨਾਂ ਦਾ ਤੁਸੀਂ ਜ਼ਿਕਰ ਕੀਤਾ, ਚਲੋ ਮੈਂ ਰਾਜਾ ਬਣੇਗ ਨੂੰ ਇੱਕ ਪਾਸੇ ਛੱਡ ਦਿੰਦੇ ਹਾਂ, ਸੁਖਜਿੰਦਰ ਸਿੰਘ ਰੰਧਾਵਾ, ਪ੍ਰਤਾਪ ਸਿੰਘ ਬਾਜਵਾ ਵਾਕਿਆ ਸੀਨੀਅਰ ਲੀਡਰ ਹੈ। ਹੁਣ ਉਹ ਸੀਨੀਅਰ ਲੀਡਰ ਵਿੱਚ ਸਿਆਣਪ ਜੇ ਤੇ ਹਾਈਕਮਾਂਡ ਹੁੰਦੀ ਚੰਗੀ, ਹਾਈਕਮਾਂਡ ਵਿੱਚ ਆਪਣੇ ਚ ਕਿਤੇ ਪਰਿਵਾਰਵਾਦ ਘੱਟ ਹੁੰਦਾ, ਕੋਈ ਸਿਆਣਪ ਨਾਲ ਫੈਸਲੇ ਲਏ ਹੁੰਦੇ, ਤੇ ਇਹਨਾਂ ਨੂੰ ਵੀ ਕਹਿੰਦੀ ਕਿ ਭਾਈ ਜੀ ਅਸੀਂ ਸਿਆਣਪ ਨਾਲ ਫੈਸਲੇ ਲੈ ਸਕਦੇ, ਤੁਸੀਂ ਵੀ ਲਓ। ਹੁਣ ਉੱਪਰ ਵੀ ਉਹ ਕੁਛ ਹੀ ਆ ਤੇ ਹੇਠਾਂ ਵੀ ਉਹ ਕੁਛ ਹੈ, ਇੱਥੇ ਸਾਰੇ ਤੇ ਮੁੱਖ ਮੰਤਰੀ ਬਣੇ ਫਿਰਦੇ ਆ। ਉਹ ਇਹਨਾਂ ਦੇ ਆਪਸੀ ਜਿਹੜੇ ਮੀਟਿੰਗ ਮੂਟਿੰਗ ਦੇ ਝਮੇਲੇ ਆ, ਮੀਟਿੰਗਾਂ ਦੋ ਕੀਤੀਆਂ ਇਹਨਾਂ ਨੇ ਉੱਪਰ ਥੱਲੇ, ਇਹਨਾਂ ਦੀ ਨਾ ਮੁੱਕੀ ਹੈ ਨਾ ਮੁੱਕਣੀ ਹੈ। ਹਾਂ, ਹਾਈ ਕਮਾਂਡ ਜਿੱਦਾਂ ਦੀ ਵੀ ਹੈਗੀ, ਕੋਈ ਸਖ਼ਤ ਫੈਸਲਾ ਹੁਣ ਲੈ ਲਵੇ ਭੋੜਾ ਚੰਕੀ ਰਹੂਗੀ, ਜੇ ਜਾ ਕੇ ਮੌਕੇ ਤੇ ਰਿਹਾ ਤੇ ਕਾਂਗਰਸ ਪਾਰਟੀ ਦਾ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਹੋ ਜਾਣਾ ਹੈ। ਰਹੀ ਗੱਲ ਕੈਪਟਨ ਅਮਰਿੰਦਰ ਦੀ, ਦੇਖੋ ਰੌਲਾ ਜਿੰਨਾ ਮਰਜ਼ੀ ਕੋਈ ਪਾਈ ਜਾਏ, ਨਾ ਹੁਣ ਕੈਪਟਨ ਨੇ ਵਾਪਸ ਆਉਣਾ ਤੇ ਨਾ ਕੈਪਟਨ ਵਾਪਸ ਆਉਂਦਾ ਹੁਣ ਚੰਗਾ ਲੱਗਦਾ। ਹੁਣ ਤੇ ਜਿਸ ਉਮਰ ਦੀ ਅਵਸਥਾ ਦੇ ਵਿੱਚ ਕੈਪਟਨ ਨੂੰ ਵਾਪਸ ਆ ਕੇ ਲੈਣਾ ਵੀ ਕੀ ਹੈ, ਹੁਣ ਜਿੱਤਰ ਦੀ ਤਿਆਰੀ ਭਾਈ ਆਉਣ ਵਾਲੇ ਸਮੇਂ ਚ ਉਧਰ ਦੀ ਤਿਆਰੀ ਕਰੇ, ਵਾਪਸ ਵੁਪਸ ਆ ਕੇ ਇੱਧਰ ਹੁਣ ਉਹਦਾ ਕੋਈ ਗੱਲ ਨਹੀਂ ਬਣਨੀ। ਉਹ ਤੇ ਐਵੇਂ ਸਿਆਸੀ ਰੌਲੇ ਰੱਪੇ ਹੈਗੇ ਆ, ਉਹ ਭਾਜਪਾ ਵਾਲੇ ਜਿਹੜੇ ਉਹ ਹੋਰ ਢੰਗ ਦਾ ਬਿਆਨ ਦੇ ਦਿੰਦੇ, ਜਿਹੜੇ ਕਾਂਗਰਸ ਵਾਲੇ ਹੋਰ ਢੰਗ ਦਾ ਦੇ ਦਿੰਦੇ ਆ। ਸੋ ਇਸ ਕਰਕੇ ਮੇਰੀ ਸਮਝ ਤੇ ਬੜੀ ਸਿੱਧੀ ਪੱਧਰੀ ਹੈ ਕਿ ਜਿਹੜੇ ਕੈਪਟਨ ਅਮਰਿੰਦਰ ਸਿੰਘ ਆ, ਨਾ ਉਹ ਅੱਜ ਕਾਂਗਰਸ ਵਿੱਚ ਵਾਪਸ ਆਉਣ, ਨਾ ਕੱਲ੍ਹ ਵਾਪਸ ਆਉਣ।
1: ਜੀ ਬਿਲਕੁਲ ਜੀ, ਇੱਕ ਮੈਸੇਜ ਤੁਹਾਨੂੰ ਦੇ ਦਈਏ ਲਵਾਨਾ ਵੈਲਨੈਸ ਸਪਾ ਵੱਲੋਂ, ਕਿ ਤੁਸੀਂ ਇੱਕ ਵਧੀਆ ਮਸਾਜ ਲੱਭ ਰਹੇ ਸੀ, ਤੁਸੀਂ ਟਰੱਕ ਡਰਾਈਵ ਕਰਦੇ ਹੋ, ਤੁਹਾਡਾ ਲੱਕ ਸਟੈਪ ਆ, ਤੁਹਾਡੀ ਬੈਕ ਸਟੈਪ ਹੋ ਗਈ ਆ, ਤੁਸੀਂ ਇੱਕ ਵਧੀਆ ਥੈਰੇਪਿਸਟ ਪ੍ਰੋਫੈਸ਼ਨਲ ਰਜਿਸਟਰਡ ਥੈਰੇਪਿਸਟ ਲੱਭ ਰਹੇ ਸੀ, ਤਾਂ ਤੁਹਾਨੂੰ ਦੱਸੀਏ ਕਿ ਲਵਾਨਾ ਵੈਲਨੈਸ ਸਪਾ ਬਹੁਤ ਸਾਰੀਆਂ ਸਰਵਿਸ ਦੇ ਨਾਲ ਆ ਗਿਆ ਜੀ, ਖੁੱਲ੍ਹ ਚੁੱਕਿਆ, ਪ੍ਰੋਫੈਸ਼ਨਲ ਥੈਰੇਪਿਸਟ ਨੇ ਇਹਨਾਂ ਕੋਲ ਰਜਿਸਟਰਡ ਹਾਈਜੀਨਿਕ ਇਨਵਾਇਰਮੈਂਟ ਆ, ਐਡਵਾਂਸ ਇਕਿਊਪਮੈਂਟ ਆ, ਅਤੇ ਜਿਨ੍ਹਾਂ ਦੋਸਤਾਂ ਦੇ ਕੋਲ ਇੰਸ਼ੋਰੈਂਸ ਆ, ਕੰਮ ਤੋਂ ਇੰਸ਼ੋਰੈਂਸ ਮਿਲੀ ਹੋਈ ਆ, ਇਹ ਸਿੱਧੇ ਇੰਸ਼ੋਰੈਂਸ ਨੂੰ ਬਿਲਿੰਗ ਕਰਦੇ ਆ। ਰਿਲੈਕਸਿੰਗ ਮਸਾਜ ਕਰਾਉਣਾ ਜਾਂ ਮਸਾਜ ਥੈਰੇਪੀ ਲੈਣੀ ਆ, ਜਾਂ ਸਾਡੀਆਂ ਭੈਣਾਂ ਵਾਸਤੇ ਪ੍ਰੀ ਨੈਟਲ ਮਸਾਜ ਆ, ਜਾਂ ਪੋਸਟ ਨੈਟਲ ਮਸਾਜ ਆ, ਪ੍ਰੈਗਨੈਂਸੀ ਦੇ ਦੌਰਾਨ ਜਿਹੜਾ ਲੈਂਦੇ ਹੁੰਦੇ ਆ, ਸੋ ਹਾਈਡਰਾਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ, ਵੈਕਸਿੰਗ, ਬਾਡੀ ਕੰਟੋਰਿੰਗ, ਬਹੁਤ ਸਾਰੀਆਂ ਹੋਰ ਸਰਵਿਸ ਲਵਾਨਾ ਵੈਲਨੈਸ ਸਪਾ ਤੁਹਾਨੂੰ ਦਿੰਦਾ ਆ। ਔਰ ਪੰਜਾਬੀ ਲਹਿਰਾਂ ਦਾ ਰੈਫਰ ਦੇਣ 'ਤੇ 20% ਡਿਸਕਾਊਂਟ ਤੁਹਾਨੂੰ ਮਿਲ ਜਾਣਾ ਆ। 342 ਪਾਰਕ ਹਸਟ ਸਕੁਆਇਰ ਬ੍ਰੈਂਪਟਨ ਦੇ ਵਿੱਚ ਇਹ ਓਪਨ ਹੋ ਚੁੱਕੇ ਨੇ। ਐਡਰੈਸ ਇੱਕ ਵਾਰ ਫਿਰ ਮੈਂ ਦੇ ਦਿਆਂ, 342-341 ਪਾਰਕ ਹਸਟ ਸਕੁਆਇਰ, ਯੂਨਿਟ 5 ਦੇ ਵਿੱਚ, 416-881-5385। 416-881-5385 ਲਵਾਨਾ ਵੈਲਨੈਸ ਸਪਾ।
6: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
7: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
6: ਵਾਹ, ਯਾਰ ਨੰਬਰ ਤਾਂ ਦਈ ਮੋਨਾ ਜੀ ਦਾ।
7: ਹਾਂਜੀ ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
8: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
7: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
8: ਯਾਦ ਰੱਖੋ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ
7: 416-509-1509
8: ਔਰ ਵਿਜ਼ਿਟ insuranceforyou.ca।
1: ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨਰ ਹੋ, ਨੈਕਸਟ ਕਾਲ ਵੱਲ ਚੱਲਦੇ ਹਾਂ ਜੀ। 27603 ਬਿਲਕੁਲ, ਬਹੁਤ ਸ਼ੁਕਰੀਆ। ਮੈਂ ਵੀ ਤੁਹਾਨੂੰ ਇਹ ਮੈਸੇਜ ਦੇਵਾਂ ਕਿ ਭਾਈ ਜੀ ਉਹਨਾਂ ਨੇ ਬਹੁਤ ਸੋਹਣਾ ਮੈਸੇਜ ਦਿੱਤਾ। ਚੜ੍ਹਦੀ ਕਲਾ ਮੂਵੀ, ਚੜ੍ਹਦੀ ਕਲਾ ਫਿਲਮ ਸਿਨੇਮਾ ਘਰਾਂ ਦੇ ਵਿੱਚ ਲੱਗੀ ਹੋਈ ਹੈ, ਤੁਸੀਂ ਜ਼ਰੂਰ ਵੇਖ ਕੇ ਆਇਓ। ਵੀਕਐਂਡ ਆ ਗਿਆ ਅੱਗੇ, ਸੋ ਇਸ ਵੀਕਐਂਡ ਨੂੰ ਤੁਸੀਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ, ਬੜੀ ਬੀਬੀ ਬਿਮਲ ਕੌਰ ਹੋਣਾ 'ਤੇ ਮੂਵੀ ਬਣੀ, ਬੜਾ ਕੁਛ ਉਹਦੇ ਵਿੱਚ ਵਿਖਾਇਆ ਗਿਆ, ਤੁਸੀਂ ਜ਼ਰੂਰ ਚੜ੍ਹਦੀ ਕਲਾ ਮੂਵੀ। ਐਮੀ ਵਿਰਕ ਨੇ, ਹਿੰਮਤ ਸੰਧੂ ਨੇ, ਜਰਨੈਲ ਭਾਅ ਜੀ ਨੇ ਉਹਨਾਂ ਦੇ ਵਿੱਚ, ਔਰ ਬਹੁਤ ਸੋਹਣੀ ਫਿਲਮ ਨੂੰ ਫਿਲਮਾਇਆ ਗਿਆ। ਤੁਸੀਂ ਜ਼ਰੂਰ ਸਿਨੇਮਾ ਘਰਾਂ ਦੇ ਵਿੱਚ 29 ਮਈ ਨੂੰ ਰਿਲੀਜ਼ ਹੋ ਗਈ ਸੀਗੀ, ਸੋ ਤੁਸੀਂ ਜ਼ਰੂਰ ਵੇਖ ਕੇ ਆਓ। ਪੰਜਾਬ ਦੇ ਵਿੱਚ ਇਹ ਫਿਲਮ, ਇੰਡੀਆ ਭਾਰਤ ਦੇ ਵਿੱਚ ਇਹ ਬੈਨ ਆ, ਨਹੀਂ ਲੱਗੀ ਲੱਗ ਸਕੀ ਕਿਸੇ ਕਾਰਨਾਂ ਕਰਕੇ, ਪਰ ਦੁਨੀਆ ਭਰ ਦੇ ਵਿੱਚ ਜੇ ਜਿੱਥੇ ਜਿੱਥੇ ਵੀ ਤੁਸੀਂ ਸਾਨੂੰ ਸੁਣ ਰਹੇ ਹੋ, ਆਪਣੇ ਪਰਿਵਾਰਾਂ ਨੂੰ ਨਾਲ ਲੈ ਕੇ ਜਾਓ ਅਤੇ ਯਕੀਨ ਕਰਿਓ, ਤੁਸੀਂ ਬਾਹਰ ਨਿਕਲੋਗੇ ਤਾਂ ਤੁਸੀਂ ਬਹੁਤ ਕੁਛ ਇਤਿਹਾਸ ਦੀਆਂ ਐਸੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਪੜ੍ਹਨ ਨੂੰ ਕਿਸੇ ਨਹੀਂ ਦੱਸੀਆਂ ਗਈਆਂ, ਸਾਡੇ ਤੋਂ ਲੁਕੋ ਕੇ ਰੱਖੀਆਂ, ਉਹ ਤੁਸੀਂ ਉਸ ਫਿਲਮ ਦੇ ਜ਼ਰੀਏ ਆਪਣੇ ਬੱਚਿਆਂ ਨੂੰ ਵਿਖਾ ਸਕਦੇ ਹੋ, ਕਿਉਂਕਿ ਇਤਿਹਾਸ ਅੱਜ ਕੱਲ੍ਹ ਪੜ੍ਹਿਆ ਨਹੀਂ ਜਾਂਦਾ, ਅਸੀਂ ਪੜ੍ਹਨ ਨੂੰ ਹਟ ਹੀ ਗਏ ਹਾਂ, ਪੜ੍ਹਨਾ ਬਿਲਕੁਲ ਛੱਡ ਗਏ ਹਾਂ, ਅਤੇ ਆਪਣੇ ਬੱਚਿਆਂ ਨੂੰ ਇਤਿਹਾਸ ਦੇ ਵਿਖਾਉਣ ਦਾ ਇੱਕ ਵਧੀਆ ਮਾਧਿਅਮ ਆ, ਅਤੇ ਉਹ ਫਿਲਮਾਂ ਜਿਹੜੀਆਂ ਐਸੀਆਂ ਚੰਗੀਆਂ ਫਿਲਮਾਂ ਬਣਦੀਆਂ ਉਹਦੀ ਸਪੋਰਟ ਕਰਨੀ ਚਾਹੀਦੀ ਆ, ਤਾਂ ਕਿ ਐਸੇ ਪ੍ਰੋਜੈਕਟ ਅੱਗੇ ਹੋਰ ਬਣਨ, ਅਤੇ ਸਾਡੇ ਬੱਚਿਆਂ ਨੂੰ ਐਟਲੀਸਟ ਸਾਡਾ ਇਤਿਹਾਸ ਅਸੀਂ ਪੜ੍ਹਾ ਨਹੀਂ ਸਕਦੇ ਅਤੇ ਵਿਖਾ ਤਾਂ ਸਕੀਏ। ਸੋ ਚੜ੍ਹਦੀ ਕਲਾ ਮੂਵੀ ਆਪਣੇ ਨੇੜੇ ਦੇ ਸਿਨੇਮਾ ਘਰਾਂ ਦੇ ਵਿੱਚ ਜ਼ਰੂਰ ਵੇਖ ਕੇ ਆਓ, ਆਪਣੇ ਬਜ਼ੁਰਗ ਮਾਤਾ ਭੈਣ ਭਰਾ ਬੱਚਿਆਂ ਨੂੰ ਯਾਰਾਂ ਦੋਸਤਾਂ ਨੂੰ ਇਸ ਮੂਵੀ ਦਾ ਜ਼ਰੂਰ ਸੁਨੇਹਾ ਦਿਓ, ਕਿਉਂਕਿ ਐਸੀਆਂ ਮੂਵੀਆਂ ਕਮਾਈ ਨਹੀਂ ਕਰਦੀਆਂ। ਮਤ ਸਮਝੋ ਕਿ ਉਹਨਾਂ ਦੇ ਡਾਇਰੈਕਟਰ ਅਮੀਰ ਹੋ ਜਾਣਗੇ, ਉਹਨਾਂ ਦੇ ਪੈਸੇ ਹੀ ਪੂਰੇ ਹੋ ਜਾਣ, ਅਤੇ ਬਹੁਤ ਵੱਡੀ ਗੱਲ ਹੈ। ਅਤੇ ਇੱਕ ਇਹੀ ਕਾਰਨ ਆ ਕਿ ਚੰਗੀਆਂ ਫਿਲਮਾਂ ਬਣਾਉਣ ਤੋਂ ਲੋਕ ਡਰਦੇ ਨੇ, ਇਤਿਹਾਸ ਨੂੰ ਤੁਹਾਡੇ ਅੱਗੇ ਪਰੋਸਣ ਤੋਂ ਡਰਦੇ ਨੇ, ਉਹਨਾਂ ਨੂੰ ਪਤਾ ਕਿ ਭਾਈ ਇਹ ਤਾਂ ਸਾਡੇ ਆਪਦੇ ਪੈਸੇ ਨਹੀਂ ਪੂਰੇ ਹੋਣੇ। ਸੋ ਚੜ੍ਹਦੀ ਕਲਾ ਮੂਵੀ ਦਾ ਜ਼ਰੂਰ ਵੱਧ ਤੋਂ ਵੱਧ ਸਾਰੇ ਜਣੇ ਸਾਥ ਦਿਓ, ਵੇਖ ਕੇ ਉਹ ਸਿਨੇਮਾ ਘਰਾਂ ਦੇ ਵਿੱਚ, ਅਤੇ ਯਕੀਨ ਕਰਿਓ ਅਸੀਂ ਪਿਛਲੇ ਹਫ਼ਤੇ ਗਏ ਹਾਂ ਅਤੇ ਅੱਥਰੂ ਰੋਕ ਨਹੀਂ ਰਹੇ ਸੀ, ਸਾਡੇ ਨਾਲ ਜਿੰਨੇ ਵੀ ਸੱਜਣ ਗਏ ਸੀ ਔਰ ਸਭ ਉਸ ਟਾਈਮ ਇਮੋਸ਼ਨਲ ਸੀ। ਬਹੁਤ ਖੂਬਸੂਰਤ ਮੂਵੀ ਆ, ਤੁਸੀਂ ਜ਼ਰੂਰ ਜਾਓ, ਤੁਸੀਂ ਇਸ ਫਿਲਮ ਨੂੰ ਜ਼ਰੂਰ ਐਪਰੀਸ਼ੀਏਟ ਕਰੋਗੇ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ। ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਅਮਰਜੀਤ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ। ਜੀ ਬਿਲਕੁਲ ਜੀ, ਕਰਦੇ ਹਾਂ ਜੀ ਗੱਲ ਰਮੇਸ਼ ਜੀ ਹੋਣਾ ਤੋਂ ਪੁੱਛਦੇ ਹਾਂ, ਉਹਨਾਂ ਕੋਲ ਸ਼ਾਇਦ ਜਾਣਕਾਰੀ ਹੋ। ਜੀ ਰਮੇਸ਼ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਪਲੀਜ਼ ਦਿਓ ਜਾਣਕਾਰੀ।
0: 2 ਘੰਟੇ ਪਹਿਲਾਂ ਤੱਕ ਤੇ ਇਦਾਂ ਦੀ ਕੋਈ ਖਬਰ ਨਹੀਂ ਸੀ ਕਿ ਬੇਕਰਮ ਮਜੀਠੀ ਨੂੰ ਕੋਈ ਰਾਹਤ ਮਿਲੀ ਆ। ਹੁਣ 2 ਘੰਟਿਆਂ ਚ ਮੈਂ ਗਰੰਟੀ ਨਹੀਂ ਲੈਂਦਾ 2 ਘੰਟੇ ਤੱਕ, ਕਿਉਂਕਿ ਇਹ ਖਬਰ ਮਿੰਟਾਂ ਸਕਿੰਟਾਂ ਚ ਹੀ ਪਹੁੰਚ ਜਾਂਦੀ ਹੈ, ਕਿਉਂਕਿ ਬੜਾ ਮਹੱਤਵਪੂਰਨ ਖਬਰ ਹੈ। ਇਸ ਕਰਕੇ 2 ਘੰਟੇ ਪਹਿਲਾਂ ਤੱਕ ਇੱਦਾਂ ਦੀ ਕੋਈ ਖਬਰ ਨਹੀਂ ਸੀਗੀ ਕਿ ਬਿਕਰਮ ਮਜੀਠੀ ਨੂੰ ਕੋਈ ਰਾਹਤ ਮਿਲ ਗਈ ਹੈਗੀ ਹੈ। ਬਾਕੀ ਅੱਜ ਭਾਰਤੀ ਸਮੇਂ ਦਾ ਸ਼ਨੀਵਾਰ ਹੈ, ਕੱਲ੍ਹ ਐਤਵਾਰ ਹੈ, ਤੇ ਆਮ ਤੌਰ ਤੇ ਮੈਨੂੰ ਲੱਗਦਾ ਕਿ ਇਹੋ ਜਿਹੇ ਮਸਲਿਆਂ ਚ ਸ਼ਨੀ ਐਤਵਾਰ ਅਦਾਲਤਾਂ ਘੱਟ ਹੀ ਲੱਗਦੀਆਂ, ਸੋ ਮੈਨੂੰ ਨੀ ਲੱਗਦਾ ਕਿ ਇਹ ਗੱਲ ਸੱਚੀ ਹੋਵੇਗੀ। ਬਾਕੀ ਸਰੋਤਿਓ ਕੱਲ ਹੀ ਇਸ ਗੱਲ ਤੇ ਗੱਲ ਕਰ ਪਾਵਾਂਗੇ।
1: ਜੀ ਬਿਲਕੁਲ ਜੀ, ਲੰਬੇ ਸਮੇਂ ਤੋਂ ਤੁਸੀਂ ਹੋਲਡ ਹੋ, ਮਾਫ਼ ਕਰਨਾ, ਕਾਲਾਂ ਬਹੁਤ ਸਾਰੀਆਂ ਸੀਗੀਆਂ। 9445 ਤੁਸੀਂ ਆਉਂਦੇ ਰਹੋ ਜੀ।
9: ਹੁਸ਼ਿਆਰਪੁਰੇ ਜੀ, ਸਤਿ ਸ੍ਰੀ ਅਕਾਲ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਕੀ ਕਰੀਏ, ਮੇਰੀ ਜਿਹੜਾ ਸਵਾਲ ਆ ਲੰਮਾ ਹੁੰਦਾ। 1948 ਵਿੱਚ ਵਰਗੇ ਦੀ ਉਸਮਾਨ ਅਲੀ ਸਾਡੀ ਭਾਰਤੀ ਫੌਜ ਵਿੱਚ ਸੀ ਔਰ ਉਹ ਚੰਗੜ ਦੇ ਮੋਰਚੇ ਚ ਲੜ ਰਿਹਾ ਸੀ ਤੇ ਅੱਗੋਂ ਉਹ ਪਾਕਿਸਤਾਨ ਦੇ ਬਰਖਲਾ ਬਣ ਰਿਹਾ ਸੀ। ਮੁਹੰਮਦ ਅਲੀ ਜਿਨ੍ਹਾਂ ਨੇ ਉਹਨੂੰ ਕਿਹਾ ਸੀ ਤੂੰ ਸਾਡੇ ਇੱਧਰ ਆ ਜਾ, ਮੈਂ ਤੈਨੂੰ ਆਰਮੀ ਚੀਫ ਬਣਾਊਂਗਾ, ਨਹੀਂ ਮੰਨਿਆ। ਉਸ ਵੇਲੇ ਉਧਰੋਂ ਇਹ ਵਿਵਾਦ ਹੈ ਉੱਥੋਂ ਮੁਸਲਮਾਨ ਹੋ ਕੇ ਸਾਡੇ ਨਾਲ ਲੜ ਰਹੇ ਆਓ ਹੁਣ ਭਾਰਤ ਦੇ ਵਿੱਚ ਭਾਰਤ ਦੀਆਂ ਸਰਹੱਦ ਦੇ ਵਿੱਚ ਚਾਰ ਕੌਮਾਂ ਵੱਡੀਆਂ ਚਾਰੇ ਬੇਸ਼ਕ ਟ੍ਰੇਨਿੰਗ ਖਤਮ ਹੋਣ ਤੋਂ ਬਾਅਦ ਇਹਨਾਂ ਨੂੰ ਆਦਮੀ ਧਾਰਮਿਕ ਪੋਥੀ ਦੇ ਉੱਤੇ ਹੱਥ ਰੱਖ ਕੇ ਕਸਮ ਖਾਣੀ ਪੈਂਦੀ ਆ ਕਿ ਅਸੀਂ ਦੇਸ਼ ਦੀ ਰੱਖਿਆ ਕਰਾਂਗੇ ਔਰ ਕਰਦੇ ਆ। ਫੌਜ ਵਿੱਚ ਤੁਹਾਡੇ ਭਰਾ ਪੁੱਤ ਪਿਤਾ ਜੀ ਸਾਰੇ ਹੈਗੇ ਆ। ਸਰਦਾਰ ਪ੍ਰਕਾਸ਼ ਸਿੰਘ ਬਹਾਦਰ ਪਿੰਡ ਬੈਠਾ ਹੋਇਆ ਸੀ ਜਿਸ ਵੇਲੇ ਐਕਸ਼ਨ ਬਲੂ ਸਟਾਰ ਹੋ ਰਿਹਾ ਸੀ ਜਦੋਂ ਕੈਮਰਾਮੈਨ ਨੇ ਇਹਦੇ ਤੇ ਕੈਮਰਾ ਮਾਰਿਆ ਨਾਲੇ ਮੂੰਹ ਪਾਸੇ ਨੂੰ ਕਰ ਲਿਆ ਨਾਲੇ ਅੱਗੇ ਹੱਥ ਕਰ ਲਿਆ। ਇਸੇ ਵਿਅਕਤੀ ਨੇ ਆ ਕੇ ਚੰਡੀਗੜ੍ਹ ਦੇ ਵਿੱਚ ਫੌਜ ਨੂੰ ਬਗਾਵਤ ਕਰਾ ਦੀ। ਸੋਚੋ ਇਹ ਦੱਸੋ ਜੇ ਸਾਰੀ ਫੌਜ ਬਗਾਵਤ ਕਰ ਦਿੰਦੀ ਕਿ ਪਾਕਿਸਤਾਨ ਤੁਹਾਨੂੰ ਬਖਸ਼ਦਾ। ਸਾਡੀ ਫੌਜ ਆਸਾਮ ਤੱਕ ਹਿੱਲ ਗਈ ਸੀ। ਸਿੱਖ ਰੈਜੀਮੈਂਟਾਂ ਦੇ ਅੰਦਰ ਜਿਹੜੇ ਸੂਬੇਦਾਰ ਮੇਜਰ ਪਾਏਦਾਰ ਸੀ ਉਹਨਾਂ ਨੂੰ ਬਚਾ ਲਿਆ। ਅੰਮ੍ਰਿਤਸਰ ਦੇ ਅੰਦਰ ਸੈਕੰਡ ਸਿੱਖ ਲਾਈਟ ਇਨਫੈਂਟਰੀ ਸੀ ਜਿਸ ਦੇ ਕੋਚ ਨੂੰ ਸੀਲ ਕਰ ਦਿੱਤਾ ਸੀ ਕਿਤੇ ਇਹ ਵੀ ਨਾ ਦੂਸਰੇ ਪਾਸੇ ਹੋ ਜਾਓ। ਫੌਜ ਦਾ ਕੰਮ ਹੈ ਦੇਸ਼ ਦੀ ਰੱਖਿਆ ਕਰਨਾ। ਉਹਦੇ ਵਿੱਚ ਤੁਹਾਡੇ ਇਹ ਲਾਲਚੀ ਲੋਕਾਂ ਨੇ ਮਰਵਾ ਦਿੱਤਾ ਸਾਨੂੰ। ਫੌਜ ਨੂੰ ਨਾ ਬੁਰਾ ਕਿਹਾ ਕਰੋ, ਫੌਜ ਵਿੱਚ ਤੁਹਾਡੇ ਸਾਡੇ ਹੀ ਹੈਗੇ ਆ। ਉਸ ਵੇਲੇ ਜਿਸ ਵੇਲੇ ਆਪਣਾ ਮੁਹੰਮਦ ਅਲੀ ਬਰੀਜ ਉਸਮਾਨ ਅਲੀ ਸ਼ਹੀਦ ਹੋਇਆ ਸੀ, ਪੰਡਿਤ ਜਵਾਹਰ ਲਾਲ ਨਹਿਰੂ ਉਸ ਵੇਲੇ ਹਾਜ਼ਰ ਸੀ ਜਿਸ ਵੇਲੇ ਉਸ ਨੂੰ ਦਫਨਾਇਆ ਗਿਆ ਔਰ ਉਸ ਨੂੰ ਭਾਰਤ ਦਾ ਸਭ ਤੋਂ ਉੱਚਾ ਸਨਮਾਨ ਪਰਮਵੀਰ ਚੱਕਰ ਦਿੱਤਾ ਗਿਆ। ਹੁਣ ਤੁਸੀਂ ਦੱਸੋ ਫੌਜ ਦਾ ਕੀ ਕਸੂਰ ਹੈ? ਹੁਣ ਵੀ ਤਾਂ ਤੁਸੀਂ ਇੱਥੇ ਖਲੋਣਾ ਦਰਬਾਰ ਸਾਹਿਬ ਦੇ ਵਿੱਚ ਕੀ ਹੋ ਰਿਹਾ? ਉਸੇ ਪ੍ਰਕਾਸ਼ ਸਿੰਘ ਬਾਦਲ ਦਾ ਪੁੱਤ ਸਾਰੀ ਕੌਮ ਨੂੰ ਗਲੀ ਗੇੜੇ ਪਾਈ ਫਿਰਦਾ। ਗਲਤ ਬੋਲਿਆ ਉਹ ਤਾਂ ਮਾਫ਼ੀ ਚਾਹੁੰਦਾ। ਸਤਿ ਸ੍ਰੀ ਅਕਾਲ,
1: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
0: ਦੇਖੋ ਮੈਨੂੰ ਇਹ ਲੱਗਦਾ ਕਿ ਫੌਜ ਨੂੰ ਜਾਂ ਸੀਆਰਪੀ ਨੂੰ ਨਹੀਂ ਬੇਸਿਕਲੀ ਕੋਈ ਮਾੜਾ ਕਹਿੰਦਾ। ਅਸਲ ਵਿੱਚ ਜਦੋਂ ਇੱਕ ਸੀਨ ਨੂੰ ਵਿਆਖਿਆ ਕਰਨੀ ਹੁੰਦੀ, ਉਸ ਦ੍ਰਿਸ਼ ਦੀ ਅਸੀਂ ਵਿਆਖਿਆ ਕਰਦੇ, ਜਿਹੜਾ ਦ੍ਰਿਸ਼ ਉਸ ਵੇਲੇ ਵਾਪਰਿਆ ਉੱਥੇ, ਜੋ ਕੁਛ ਉਸ ਵੇਲੇ ਘਟਨਾਕ੍ਰਮ ਹੈ, ਉਹਦੇ ਵਿੱਚ ਕੈਪਟਨ ਸਾਹਿਬ ਫੌਜ ਨੂੰ ਆਪਾਂ ਮਾਈਨਸ ਨਹੀਂ ਕਰ ਸਕਦੇ। ਉਹਦੇ ਵਿੱਚ ਫੌਜ ਦਾ ਹਮੇਸ਼ਾ ਹੀ ਜ਼ਿਕਰ ਆਉਣਾ ਹੈਗਾ ਆ, ਇਸ ਕਰਕੇ ਉਹਨੂੰ ਨੈਗੇਟਿਵ ਪੋਜ਼ਿਟਿਵ ਨਹੀਂ ਕਹੀਏ, ਉਹ ਘਟਨਾਕ੍ਰਮ ਦਾ ਹਿੱਸਾ ਹੈਗਾ। ਇਸ ਕਰਕੇ ਫੌਜ ਦੀ ਗੱਲ ਮੈਨੂੰ ਲੱਗਦਾ ਕਿ ਇਹਨੂੰ ਅਸੀਂ ਛੱਡ ਨਹੀਂ ਸਕਦੇ। ਇਹ ਠੀਕ ਹੈ ਕਿ ਫੌਜ ਵੀ ਕਈ ਵਾਰੀ ਏਦਾਂ ਹੁੰਦਾ ਕਿ ਮਜਬੂਰ ਹੁੰਦੀ ਹੈ, ਫੌਜ ਨੂੰ ਉੱਪਰਲਿਆਂ ਨੇ ਕਿਹਾ ਹੁੰਦਾ ਤੇ ਉਹਦੇ ਚੱਲਦੇ ਕਈ ਵਾਰੀ ਏਦਾਂ ਦੀ ਗੱਲਬਾਤ ਹੋ ਜਾਂਦੀ ਆ। ਤੇ ਇਹ ਮੈਨੂੰ ਲੱਗਦਾ ਕਿ ਸਦਾ ਇਹ ਧੱਬਾ ਰਹਿਣਾ ਹੀ ਰਹਿਣਾ ਹੈਗਾ, ਇਹਨੂੰ ਨਹੀਂ ਲਾਇਆ ਜਾ ਸਕਦਾ। ਉਹ ਠੀਕ ਹੈ ਅਸੀਂ ਫੌਜ ਨੂੰ ਕੋਈ 100% ਕਦੇ ਦੋਸ਼ੀ ਨਹੀਂ ਮੰਨਦੇ, ਨਾ ਕਿਹਾ ਹੈਗਾ, ਪਰੰਤੂ ਉਹ 'ਚ ਮਨਫੀ ਨਹੀਂ ਕੀ
1: ਬਿਲਕੁਲ ਬਿਲਕੁਲ। ਰਮੇਸ਼ ਜੀ ਤੁਸੀਂ ਬਿਲਕੁਲ ਦਰੁਸਤ ਕਿਹਾ, ਪਰ ਮੈਂ ਇੱਥੇ ਛੋਟੀ ਜਿਹੀ ਗੱਲ ਰੱਖਣਾ ਚਾਹਾਂਗਾ। ਇੱਕ ਕਾਲਰ ਆਏ ਸੀਗੇ, ਪਰ ਮੈਂ ਭਾਈ ਅਜਮੇਰ ਹੋਣਾ ਦੀ ਬੁੱਕ ਵਿੱਚ ਪੜ੍ਹਿਆ, ਜ਼ੁਲਮ ਦੀ ਇੰਤਹਾ ਹੋਈ ਔਰ ਅਸੀਂ ਇਸ ਗੱਲ ਤੋਂ ਮੁਨਕਰ ਨਹੀਂ ਕਿ ਇਹ ਜ਼ੁਲਮ ਆਰਮੀ ਜਾਂ CRP ਰੋਕ ਸਕਦੀ ਸੀ। ਬੱਚਿਆਂ ਨੂੰ ਲੱਤਾਂ 'ਤੇ ਲੱਤਾਂ ਰੱਖ ਕੇ ਪਾੜਿਆ ਗਿਆ, ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ? ਜੇ ਤੁਸੀਂ ਆਰਮੀ ਦੀਆਂ ਜੋਬਾਂ ਕਰਦੇ ਹੋ, ਤੁਸੀਂ ਤੁਹਾਡਾ ਇੱਕ ਧਰਮ ਆ, ਤੁਸੀਂ ਆਪਣੇ ਲੋਕਾਂ ਦੀ ਰੱਖਿਆ ਕਰਨੀ ਆ। ਤੁਹਾਨੂੰ 3-4 ਸਾਲ ਦੇ ਬੱਚੇ ਦੇ ਵਿੱਚ ਕਿਹੜਾ ਹੱਥ ਨਜ਼ਰ ਆ ਰਿਹਾ ਸੀਗਾ? ਉੱਥੇ ਇੱਕ ਐਸੀ ਘਟਨਾ ਆ ਜਿਸ ਦਾ ਮੈਂ ਜ਼ਿਕਰ ਨਹੀਂ ਕੀਤਾ, ਬੱਚੇ ਨੂੰ ਲੱਤ 'ਤੇ ਲੱਤ ਰੱਖ ਕੇ ਪਾੜਿਆ ਗਿਆ। ਤੁਸੀਂ ਪਲੀਜ਼ ਇਸ 'ਤੇ ਵੀ ਮੈਨੂੰ ਆ ਕੇ ਗੱਲ ਦੱਸੋ ਕਿ ਉਹ ਤੁਹਾਨੂੰ ਕਿਹੜੀ ਗੌਰਮੈਂਟ ਨੇ, ਕਿਹੜੇ ਦੇਸ਼ ਨੇ, ਕਿਹੜੇ ਦੇਸ਼ ਦੀ ਸੁਰੱਖਿਆ ਦੇ ਕਿਹੜੇ ਹਿੱਸੇ ਦੇ ਵਿੱਚ ਲਿਖਿਆ ਸੀ ਕਿ ਤੁਸੀਂ ਜਾ ਕੇ ਬੱਚਿਆਂ 'ਤੇ ਇੰਨਾ ਜ਼ੁਲਮ ਕਰੋ? ਤੁਸੀਂ ਔਰਤਾਂ 'ਤੇ ਬਹੁਤ ਜ਼ਿਆਦਾ ਜ਼ੁਲਮ ਹੋਏ। ਜੇ ਤੁਸੀਂ ਇਸ ਦੀ ਵਿਆਖਿਆ ਮੇਰੇ ਤੋਂ ਸੁਣਨੀ ਆ, ਅਸੀਂ ਕਿਸੇ ਨੂੰ ਬਹਿ ਕੇ ਡਿਬੇਟ ਕਰ ਸਕਦੇ ਹਾਂ। ਅਸੀਂ ਇਹ ਨਹੀਂ ਕਹਿੰਦੇ ਕਿ ਸਾਡੇ ਦੇਸ਼ ਦੀ ਆਰਮੀ ਬੁੜੀ ਆ, ਅਸੀਂ ਆਪਣੇ 'ਤੇ ਹੋਏ ਜ਼ੁਲਮ ਦੀ ਕਹਾਣੀ ਦੱਸ ਰਹੇ ਹਾਂ। ਸੋ ਇਹ ਸਾਡੀ ਤਰਾਸਦੀ ਆ, ਸਾਨੂੰ ਸਾਡੇ ਆਪਣੇ ਸਾਡੇ ਮੂੰਹ 'ਤੇ ਉਂਗਲਾਂ ਰੱਖ ਰਹੇ ਕਿ ਨਾ ਤੁਸੀਂ ਨਹੀਂ ਇਹ ਗੱਲ ਕਰਨੀ, ਇਹੀ ਸਾਡੀ ਤਰਾਸਦੀ ਆ, ਅਸੀਂ ਇਸੇ ਤਰਾਸਦੀ ਦੀ ਗੱਲਬਾਤ ਕਰ ਰਹੇ ਹਾਂ। ਸੋ ਤੁਹਾਡੇ ਦੁਆਰਾ ਹੋਇਆ ਜ਼ੁਲਮ ਅਸੀਂ ਦੱਸ ਨਹੀਂ ਸਕਦੇ, ਤੁਸੀਂ ਕਹਿੰਦੇ ਕਿ ਇਹਨੂੰ ਕੰਡੈਮ ਨਾ ਕਰੋ। ਸੋ 905-673-3337 ਅਗਲੀ ਖਬਰ ਵੱਲ ਚੱਲਦੇ ਹਾਂ। ਸੋ ਇਹ ਗੱਲਾਂ 'ਤੇ ਬਹਿਸ ਤਾਂ ਮੈਨੂੰ ਲੱਗਦਾ ਕਿ ਬਹੁਤ ਲੰਬੀ ਹੋ ਜਾਣੀ ਆ। ਸੋ 905-673-3337 ਮਾਫ਼ ਕਰਨਾ, ਕਈ ਵਾਰੀ ਗੱਲ ਉੱਪਰ ਨੀਚੇ ਹੁੰਦੀ ਜਦੋਂ ਸਾਡੇ ਨਾਲ ਬੀਤੀਆਂ ਹੋਣ, ਨਾ ਸਾਡੇ ਘਰਾਂ 'ਚ ਜਿਹੜੀਆਂ ਗੱਲਾਂ ਬੀਤੀਆਂ, ਸਾਡੇ ਨਾਲ ਜਿਹੜੀਆਂ ਗੱਲਾਂ ਹੋਈਆਂ, ਤੁਸੀਂ ਉਹਨਾਂ 'ਤੇ ਕਿੰਤੂ ਪਰੰਤੂ ਕਰ ਦਿਓ, ਕਿਉਂਕਿ ਤੁਹਾਡੇ ਨਾਲ ਹੋਈਆਂ ਨਹੀਂ। ਜਿਨ੍ਹਾਂ ਨੇ ਇਹ ਚੀਜ਼ਾਂ ਸਰੀਰਾਂ 'ਤੇ ਹੰਡਾਈਆਂ, ਜਿਨ੍ਹਾਂ ਨੇ ਪਰਿਵਾਰਾਂ 'ਤੇ ਹੰਡਾਈਆਂ, ਉਹ ਇਸ ਚੀਜ਼ ਨੂੰ ਜ਼ਿਆਦਾ ਮਹਿਸੂਸ ਕਰ ਸਕਦੇ ਨੇ। 1792, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ।
2: ਰਮੇਸ਼ ਜੀ ਨੂੰ ਨਾ ਜ਼ਿਆਦਾ ਤੋਂ ਜ਼ਿਆਦਾ ਟਾਈਮ ਦਿਓ, ਸਾਨੂੰ ਖਬਰਾਂ ਦਾ ਪੂਰਾ ਪਤਾ ਲੱਗਦਾ ਰਹਿੰਦਾ ਇੰਡੀਆ ਦਾ
1: ਜੀ,
2: ਤੇ ਇਹ ਵੀ ਪਤਾ ਨੀ ਕਿੱਦਾਂ ਇਹ ਖਬਰਾਂ ਲੈ ਰਹੀ ਦੇ, ਉੱਥੇ ਤੇ ਕਹਿੰਦੇ ਮੀਡੀਆ ਨੂੰ ਪਤਾ ਹੀ ਨੀ ਲੱਗਦਾ, ਨਾ ਕੋਈ ਦੱਸਦਾ ਉੱਥੇ ਕੁਛ।
1: ਜੀ ਬਹੁਤ ਸ਼ੁਕਰੀਆ ਜੀ। ਜੀ ਜੀ ਰਮੇਸ਼ ਜੀ, ਤੁਸੀਂ ਬ੍ਰਿਗੇਡੀਅਰ ਸਾਹਿਬ ਦੀ ਗੱਲ ਤੇ ਕੁਛ ਤੁਸੀਂ ਬਹੁਤ ਖੂਬਸੂਰਤ ਕਿਹਾ ਕਿ ਅਸੀਂ ਕਿਸੇ ਨੂੰ ਮਾਈਨਸ ਨਹੀਂ ਕਰ ਸਕਦੇ ਉੱਥੇ, ਜੇ ਤੁਸੀਂ ਕਹੋ ਕਿ ਉੱਥੇ ਇਹਨਾਂ ਨੂੰ ਛੱਡ ਦਿਓ, ਸਿਰਫ ਸਰਕਾਰਾਂ ਨੂੰ ਜਾਂ ਹਕੂਮਤਾਂ ਨੂੰ ਦੋਸ਼ੀ ਠਹਿਰਾਇਆ ਜਾਵੇ, ਤੇ ਇਹ ਵੀ ਗਲਤ ਆ। ਸੋ 905-673-3337 ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ ਜੀ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼। ਤੁਸੀਂ ਘਰਾਂ ਵਾਸਤੇ ਪਲੰਬਿੰਗ ਸਪਲਾਈ ਦਾ ਕੰਮ, ਐਚ ਵੀ ਏ ਸੀ ਸਮੱਗਰੀ, ਇਲੈਕਟ੍ਰਿਕ ਸਪਲਾਈਜ, ਫਲੋਰਿੰਗਸ, ਦਰਵਾਜ਼ੇ, ਡਰਾਈਵਾਲਸ, ਟੂਲਸ, ਵੈਂਟੀ, ਸ਼ੋਵਰਸ, ਆਮ ਨਿਰਮਾਣ ਵਾਲੀਆਂ ਜਿਹੜੀਆਂ ਵਸਤੂਆਂ ਲੈਣੀਆਂ ਆ, ਤੁਸੀਂ ਕੰਟਰੈਕਟਰ ਹੋ, ਰੈਨੋਵੇਟਰ ਹੋ, ਬਿਲਡਰਸ ਹੋ, ਅਤੇ ਹਰ ਤਰ੍ਹਾਂ ਦਾ ਸਮਾਨ ਤੁਹਾਨੂੰ ਉੱਥੇ ਬਿਲਡਿੰਗ ਰੈਨੋਵੇਸ਼ਨ ਦਾ ਮਿਲ ਜਾਣਾ ਆ। ਬੈਸਟ ਵੈਲਿਊ ਸਪਲਾਈਜ਼ ਦੇ ਉੱਪਰ 647-9510-5085-85 ਅਤੇ ਤੁਸੀਂ ਇਹਨਾਂ ਨਾਲ ਰਾਬਤਾ ਕਰ ਸਕਦੇ ਹੋ ਬਿਲਡਿੰਗ ਸਪਲਾਈਜ਼ ਦੇ ਨਾਲ। ਅਤੇ ਅਗਲੀ ਖਬਰ ਵੱਲ ਵਧੀਆ ਆਪਣੇ ਕੋਲ ਜੇ ਸਮਾਂ ਹੈ, ਆਮ ਆਦਮੀ ਪਾਰਟੀ ਪੰਜਾਬ 'ਚ ਸਿਆਸੀ ਸਰਗਰਮੀਆਂ ਦੀ ਕਹਿੰਦੇ ਹੋਰ ਤੇਜ਼ੀ ਕਰੋ, ਆਲਰੇਡੀ ਬਹੁਤ ਤੇਜ਼ੀ ਆ, ਹੋਰ ਕਿੰਨੀ ਕੁ ਤੇਜ਼ੀ ਕਰਨੀ ਆ ਰਮੇਸ਼ ਜੀ?
0: ਸਭੇ ਤੇਜ਼ੀ ਉਹਨਾਂ ਨੂੰ ਕਰਨੀ ਪੈਣੀ ਆ। ਉਹਦਾ ਕਾਰਨ ਇਹ ਹੈ ਕਿ ਆਮ ਆਦਮੀ ਪਾਰਟੀ ਠੀਕ ਹੈ ਕਿ ਵਿਰੋਧੀ ਧਿਰ ਉਹਦੇ ਕੋਲ ਕੋਈ ਬਹੁਤ ਮਜ਼ਬੂਤ ਨਹੀਂ ਹੈ ਕਿ ਉਹਦੇ ਸਾਹਮਣੇ, ਚਾਹੇ ਉਹਦਾ ਨਾਂ ਕਾਂਗਰਸ ਹੋਵੇ, ਚਾਹੇ ਅਕਾਲੀ ਦਲ ਹੋਵੇ, ਚਾਹੇ ਭਾਜਪਾ। ਪਰੰਤੂ 2027 ਦੀਆਂ ਜੇ ਚੋਣਾਂ ਆਮ ਆਦਮੀ ਪਾਰਟੀ ਜਿੱਤਣਾ ਚਾਹੁੰਦੀ ਹੈ ਤੇ ਆਮ ਆਦਮੀ ਪਾਰਟੀ ਦੀ ਵੀ ਇਹ ਕੋਈ ਸੌਖਾ ਸਫ਼ਰ ਨਹੀਂ ਹੈ, ਬੜਾ ਔਖਾ ਸਫ਼ਰ ਹੋਣਾ ਆ, ਕਿਉਂਕਿ ਆਮ ਆਦਮੀ ਪਾਰਟੀ ਦੇ ਉੱਪਰ ਨਾ ਕਈ ਚੀਜ਼ਾਂ ਨੂੰ ਲੈ ਕੇ ਉਂਗਲ ਉੱਠ ਚੁੱਕੀ ਹੈ, ਖਾਸ ਕਰਕੇ ਭ੍ਰਿਸ਼ਟਾਚਾਰ ਦਾ ਮੁੱਦਾ, ਨਸ਼ਿਆਂ ਦਾ ਮੁੱਦਾ, ਬੇਅਦਬੀ ਦਾ ਮੁੱਦਾ, ਜਾਂ ਪੰਜਾਬ ਦੇ ਹੋਰ ਟੁੰਬ ਦੇ ਮੁੱਦੇ ਜਿਹੜੇ ਲੋਕਾਂ ਨੂੰ ਲੱਗਦਾ ਸੀ ਕਿ ਪਿਛਲੀਆਂ ਸਰਕਾਰਾਂ ਨੇ ਹੱਲ ਨਹੀਂ ਕੀਤੇ, ਇਹ ਸਰਕਾਰ ਨੇ ਕਰ ਦੇਣੇ ਆ, ਉਹ ਮਸਲਾ ਆਮ ਆਦਮੀ ਪਾਰਟੀ ਲਈ ਬੜਾ ਔਖਾ ਬਣਿਆ ਤੇ ਔਖਾ ਬਣਨਾ ਅਜੇ ਅਜੇ ਤੇ ਵੋਟਾਂ ਵਾਲਾ ਮਾਹੌਲ ਸ਼ੁਰੂ ਹੋਣਾ। ਵਿਰੋਧੀ ਪਾਰਟੀਆਂ ਨੇ ਵੇਖਿਓ ਤੇ ਚੁਰਾਹਿਆਂ ਦੇ ਵਿੱਚ ਪੋਸਟਰ ਲਾਉਣੇ ਵੱਡੇ ਵੱਡੇ ਕਿ ਭਾਈ ਆ ਦੱਸੋ ਤੇ ਬੇਅਦਬੀ ਵਾਲੇ ਮਸਲੇ ਚ ਤੁਸੀਂ ਕਹਿੰਦੇ ਸੀ ਇੰਜ ਕਰ ਦਿਆਂਗੇ, ਕੀ ਕੀਤਾ? ਨਸ਼ਿਆਂ ਦੀ ਤੁਸੀਂ ਗੱਲ ਕਰਦੇ ਹੋ, ਮੈਂ ਅੱਜ ਵੀ ਸਾਂਝ ਪਾ ਕੇ ਗਿਆ ਕਿ ਇੱਥੇ ਮਾਪੇ ਨਸ਼ਿਆਂ ਦੀ ਪੂਰਤੀ ਲਈ ਆਪਣੇ ਬੱਚਿਆਂ ਦਾ ਮੁੱਲ ਪਾਉਣ ਲੱਗ ਪਏ ਆ। ਸੋ ਇਹ ਸਾਰੇ ਜਵਾਬ ਆਮ ਆਦਮੀ ਪਾਰਟੀ ਨੂੰ ਦੇਣੇ ਪੈਣੇ ਆ, ਆਮ ਆਦਮੀ ਪਾਰਟੀ ਅੱਗੇ ਸਵਾਲ ਇਹ ਖੜਨੇ ਹੈਗੇ ਆ। ਹੁਣ ਉਹਦੇ ਵਿੱਚ ਸੰਧੂ ਸਾਹਿਬ, ਆਮ ਆਦਮੀ ਪਾਰਟੀ ਨੇ ਨਾ ਕੁਛ ਢੰਗ ਜਿਹੜੇ ਹੈਗੇ ਆ ਉਹ ਅਪਣਾਏ ਆ, ਜਿਹਦੇ ਵਿੱਚ ਔਰਤਾਂ ਦਾ ਕਿਰਾਇਆ ਮਾਫ ਕਰ ਦਿਓ, ਬਿਜਲੀ ਦੇ ਬਿੱਲ ਮਾਫ ਕਰ ਦਿੱਤੇ, ਇੱਕ ਲਗਭਗ ਜੋ ਖਬਰ ਹੈ ਕਿ ਤਿਆਰੀ ਆ ਔਰਤਾਂ ਨੂੰ ਜਿਹੜਾ ਪੈਸੇ ਦੇਣੇ ਆ ਪ੍ਰਤੀ ਮਹੀਨਾ 1000 ਜਾਂ 1500, ਉਹਦੀ ਤਿਆਰੀ ਹੈ। ਇਹ ਤੋਂ ਇਲਾਵਾ ਪਤਾ ਇਹ ਲੱਗਦਾ ਕਿ ਕਿਸਾਨਾਂ ਨੂੰ ਵੀ ਕੁਛ ਖੁਸ਼ ਕਰਨ ਦੀ ਤਿਆਰੀ ਕਰ ਰਹੀ ਹੈਗੀ ਆ। ਔਰ ਮੁਲਾਜ਼ਮ ਵਰਗ ਜਿਹੜਾ ਲਗਭਗ ਰੁੱਸਿਆ ਹੀ ਪਿਆ ਭਗਵੰਤ ਮਾਨ ਸਰਕਾਰ ਦੇ ਨਾਲ, ਉਸ ਮੁਲਾਜ਼ਮ ਵਰਗ ਨੂੰ ਵੀ ਪਤਾ ਲੱਗਾ ਕਿ ਇਹ ਸਮਝੌਤਾ ਕਰਨ ਜਾ ਰਹੇ ਕਿ ਭਾਈ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਤੁਹਾਡੀਆਂ ਅਸੀਂ 2 ਕਿਸ਼ਤਾਂ ਦੇ ਵਿੱਚ ਜਾਰੀ ਕਰ ਦਿੰਦੇ ਹਾਂ ਤੇ ਰੌਲਾ ਨਾ ਪਾਓ, ਇੱਕ ਹੁਣ ਕਰ ਦਿਆਂਗੇ, ਇੱਕ ਦੁਬਾਰਾ ਸਰਕਾਰ ਬਣਾ ਦਿਓ ਫਿਰ ਕਰ ਦਿਆਂਗੇ। ਭਾਵ ਕਿ ਇੱਕ ਕਰ ਦੇਣਗੇ 2026 ਦੇ ਵਿੱਚ ਤੇ ਇੱਕ ਕਰਨਗੇ 2027 ਦੇ ਵਿੱਚ। ਹੁਣ ਇਹ ਜਿੰਨੀਆਂ ਤਿਆਰੀਆਂ ਆਮ ਆਦਮੀ ਪਾਰਟੀ ਦੀਆਂ ਇਸ ਵੇਲੇ ਚੱਲ ਰਹੀਆਂ ਮੁਲਾਜ਼ਮਾਂ ਨਾਲ ਮੀਟਿੰਗਾਂ ਦਾ ਦੂਜਾ ਤੀਜਾ, ਉਹ ਕਾਰਨ ਇੱਕੋ ਇੱਕ ਹੈ ਜਿਹੜੀਆਂ ਤੁਸੀਂ ਸਰਗਰਮੀਆਂ ਦਾ ਜ਼ਿਕਰ ਕੀਤਾ ਹੈਗਾ। ਜਿਹੜੀਆਂ ਸਿਆਸੀ ਸਰਗਰਮੀਆਂ ਫਿਲਹਾਲ ਠੰਡੀਆਂ ਪਈਆਂ ਸੀ, ਇੱਕ ਤੇ ਪੰਜਾਬ ਦੇ ਵਿੱਚ ਆਹ ਦਿਨਾਂ 'ਚ ਕੋਈ ਵੀ ਪੋਲੀਟੀਕਲ ਪਾਰਟੀ ਆਮ ਤੌਰ ਤੇ ਆਪਣੀ ਸਰਗਰਮੀ ਨਹੀਂ ਕਰਦੀ 6 ਜੂਨ ਤੱਕ, ਤੁਸੀਂ ਆਹ ਦੇਖ ਲਿਓ, ਕੱਲ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਮੁੜ ਕੇ ਆਪਣੇ ਟੈਂਟ ਲਾਉਣੇ ਸ਼ੁਰੂ ਕਰਦੇ ਨੇ, ਸ਼ਮਿਆਨੇ ਲਾਉਣੇ ਸ਼ੁਰੂ ਕਰਦੇ ਨੇ, ਔਰ ਵੱਡੇ ਪੱਧਰ ਤੇ ਜਿਹੜੀਆਂ ਰੈਲੀਆਂ ਕਰਨੀਆਂ ਆਮ ਆਦਮੀ ਪਾਰਟੀ ਨੇ ਉਹਦੇ ਵਿੱਚ ਸਾਰੇ ਐਲਾਨ ਕਰਨੇ ਜਿਹੜੇ ਮੈਂ ਜ਼ਿਕਰ ਕਰਕੇ ਗਿਆ ਹੈਗਾ। ਸੋ ਆਮ ਆਦਮੀ ਪਾਰਟੀ ਭਾਈ 2027 ਦੀ ਤਿਆਰੀ ਕਰ ਰਹੀ ਹੈ, ਉਹਦਾ ਕਾਰਨ ਬੜਾ ਮੈਂ ਹੁਣੇ ਦੱਸ ਕੇ ਗਿਆ, ਕਿਉਂਕਿ ਜਿਹੜੀਆਂ ਦੂਜੀਆਂ ਪਾਰਟੀਆਂ ਪੰਜਾਬ ਦੇ ਵਿੱਚ ਭੋਰਾ ਕੁ ਹੌਲੀਆਂ ਨੇ, ਕਮਜ਼ੋਰ ਹੈ, ਤੇ ਆਮ ਆਦਮੀ ਪਾਰਟੀ ਉਹਦਾ ਇਸ ਵੇਲੇ ਲਾਭ ਲੈਣਾ ਚਾਹੁੰਦੀ ਹੈ, ਤੇ ਹੁਣ ਲਾਭ ਲੈ ਪਾਉਂਦੀ ਜਾਂ ਨਹੀਂ ਲੈ ਪਾਉਂਦੀ ਇਹ ਤੇ ਹੁਣ ਸੰਧੂ ਸਾਹਿਬ ਸਮਾਂ ਹੀ ਦੱਸੂਗਾ।
1: ਜੀ ਬਹੁਤ ਸ਼ੁਕਰੀਆ, ਆਪਣੇ ਕੋਲ 2 ਮਿੰਟ ਬਚੇ ਨੇ, 3 ਮਿੰਟ ਬਚੇ ਨੇ, ਸੋ ਇੱਕ ਕਾਲ ਜੇ ਥੋੜ੍ਹੀ ਇਜਾਜ਼ਤ ਹੋਈ ਲੈ ਲਈਏ ਆਪਾਂ, ਕੁਇਕ ਆਪਾਂ ਜੇ ਆਨਸਰ ਕਰ ਪਾਈਏ। ਜੀ ਸਰ, ਸਤਿ ਸ੍ਰੀ ਅਕਾਲ ਜੀ, 1845 ਤੁਸੀਂ ਆਉਂਦੇ ਹੋ ਜੀ।
10: ਹਾਂਜੀ ਸਤਿ ਸ੍ਰੀ ਅਕਾਲ ਜੀ, ਤੁਸੀਂ ਹੁਣ ਇਹ ਜ਼ਿਕਰ ਕੀਤਾ ਸੀ ਆਰਮੀ ਨੂੰ, ਆਪਾਂ ਮਾੜਾ ਨੀ ਕਹਿੰਦੇ, ਆਰਮੀ ਨੂੰ ਆਰਡਰ ਤੇ ਲੜਾਈ ਕਰਨ ਦਾ ਹੋਇਆ ਨਾ, ਗੋਲੀਆਂ ਮਾਰਨ ਦਾ ਹੋਇਆ ਸੀਗਾ, ਆਰਮੀ ਨੂੰ ਇਹ ਆਰਡਰ ਤੇ ਨਹੀਂ ਹੋਇਆ ਵੀ ਨਿੱਕੇ ਨਿੱਕੇ ਬੱਚਿਆਂ ਨੂੰ ਪਾੜ ਦੋ, ਬ੍ਰਸ਼ਟ ਮਾਰ ਦੋ ਬੱਚਿਆਂ ਨੂੰ, ਬੀਬੀਆਂ ਜਿਹੜੀਆਂ ਬੇਦੋਸ਼ ਜਿਹਨਾਂ ਵਿਚਾਰੀਆਂ ਕੋ ਕੀ, ਉਹਨਾਂ ਕੋ ਕੀ ਅਸਲਾ ਸੀ, ਉਹਨਾਂ ਨੂੰ ਕੀ, ਉਹਨਾਂ ਦੀ ਬੇਪਤੀ ਕੀਤੀ ਤੇ ਕਿੱਦਾਂ ਉਹਨਾਂ ਨੂੰ ਮਾਰਿਆ ਗਿਆ, ਇਹ ਉਹਨਾਂ ਦੀ ਮਾਨਸਿਕਤਾ ਦਰਸਾਉਂਦੀ ਹੈ ਵੀ ਉਹ ਸਿੱਖਾਂ ਪ੍ਰਤੀ ਇੰਨੀ ਕੁ ਨਫ਼ਰਤ ਉਹਨਾਂ ਚ ਭਰੀ ਹੈ, ਉਹਨੂੰ ਅਸੀਂ ਮਾੜੇ ਨੀ ਕਹਾਂਗੇ ਤੇ ਕੀ ਕਹਾਂਗੇ, ਤੁਸੀਂ ਦੱਸੋ ਮੈਨੂੰ। ਜਦੋਂ ਤੁਸੀਂ ਗੱਲ ਕੀਤੀ, ਵਾਕਿਆ ਹੀ ਸਾਡਾ ਖੂਨ ਅੱਜ ਵੀ ਖੋਲਦਾ ਹੈ ਵੀ ਸਾਡੇ ਨਾਲ ਹੋਇਆ ਕੀ, ਬਹੁਤ
1: ਸ਼ੁਕਰੀਆ ਭਾਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-33-37 ਆਪਣਾ ਸਮਾਂ ਆਲਮੋਸਟ ਹੋ ਚੁੱਕਿਆ। ਰਮੇਸ਼ ਜੀ ਜਾਂਦੇ ਜਾਂਦੇ ਕੁਛ ਐਡ ਕਰਨਾ ਚਾਹੋਗੇ?
0: ਚਲੋ ਸੰਤੂ ਸਾਹਿਬ, ਅੱਜ ਮਸਲਾ ਜਿਹੜਾ ਮੈਂ ਪਹਿਲਾਂ ਹੀ ਮੈਨੂੰ ਪਤਾ ਸੀਗਾ ਕਿ ਅੱਜ ਦਾ ਦਿਨ ਜਿਹੜਾ ਥੋੜਾ ਜਿਹਾ ਭਾਵਨਾਵਾਂ ਵਾਲਾ ਦਿਨ ਆ, ਤਾਂ ਸੰਤੂ ਸਾਹਿਬ ਹੋਣਾ ਵੀ ਚਾਹੀਦਾ, ਸਾਡੀ ਨਾਰਾਜ਼ਗੀ ਹੋਣੀ ਵੀ ਚਾਹੀਦੀ ਹੈ। ਉਹ ਸਾਡੀਆਂ ਕਾਹਦੀਆਂ ਭਾਵਨਾਵਾਂ ਕਿ ਏਡਾ ਵੱਡਾ ਅਤਿਆਚਾਰ ਹੋਇਆ ਹੋਵੇ ਮਨੁੱਖਤਾ ਦੇ ਉੱਪਰ, ਮੈਂ ਤਾਂ ਸਿੱਖ ਵੀ ਨੀ ਕਹੂੰਗਾ, ਮਨੁੱਖਤਾ ਦੇ ਉੱਪਰ ਏਡਾ ਅਤਿਆਚਾਰ ਹੋਇਆ ਹੋਵੇ ਤੇ ਅਸੀਂ ਬੋਲੀਏ ਨਾ
1: ਜੀ।
0: ਇਸ ਕਰਕੇ ਮੈਂ ਸਮਝਦਾ ਕਿ ਇਹ ਜੋ ਸਰੋਤਿਆਂ ਦੀਆਂ ਭਾਵਨਾਵਾਂ ਨੇ, ਚਾਹੇ ਉਹ ਤਿੱਖੀਆਂ ਨੇ, ਉਹ ਜਾਇਜ਼ ਹੈ, ਔਰ ਇਹ ਮੈਂ ਸਮਝਦਾ ਕਿ ਸਰਕਾਰਾਂ ਦੇ ਕੰਨਾਂ 'ਚ ਪੈਣੀਆਂ ਜ਼ਰੂਰੀ ਹੈ ਅੱਜ ਦੇ।
1: ਬਹੁਤ ਸ਼ੁਕਰੀਆ ਜੀ ਅੱਜ ਦੇ ਪ੍ਰੋਗਰਾਮ ਨਾਲ ਜੁੜਨ ਦੇ ਲਈ ਰਮੇਸ਼ ਜੀ। ਤੁਹਾਡਾ ਕੱਲ੍ਹ ਨੂੰ ਫਿਰ ਗੱਲਾਂ ਬਾਤਾਂ ਕਰਾਂਗੇ, ਬਹੁਤ ਸਾਰੀਆਂ ਖਬਰਾਂ, ਨਵੀਂ ਸਵੇਰ, ਨਵੀਂ ਗੱਲਾਂ ਬਾਤਾਂ ਦੇ ਨਾਲ ਕੱਲ੍ਹ ਨੂੰ ਫਿਰ ਸਾਂਝ ਪਾਵਾਂਗੇ ਪੰਜਾਬੀ ਲਹਿਰਾਂ ਦੇ ਵਿੱਚ ਸਾਡੇ ਨਾਲ ਜੁੜਨ ਲਈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਇਸੀ ਅੱਜ ਦਾ ਪ੍ਰੋਗਰਾਮ ਕੱਲ੍ਹ ਨੂੰ 6 to 8 ਫਿਰ ਖਬਰਾਂ ਲੈ ਕੇ, ਫਿਰ ਗੱਲਾਂ ਬਾਤਾਂ ਲੈ ਕੇ ਹਾਜ਼ਰ ਹੋਵਾਂਗੇ। ਸੋ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ, ਬਹੁਤ ਸਾਰੇ ਵਿਚਾਰਾਂ ਦੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਹੋਣਗੀਆਂ ਕੱਲ੍ਹ ਨੂੰ। ਸੋ ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੋਸ਼ਨ ਦਲ ਹੈ ਸਵੇਰਾ, ਫਿਰ ਮਿਲਾਂਗੇ, ਯਾਦ ਰੱਖਿਓ ਜ਼ਿੰਦਗੀ ਜ਼ਿੰਦਾਬਾਦ, ਅਤੇ ਅੱਜ ਦੇ ਖੂਬਸੂਰਤ ਦਿਨ ਨੂੰ ਇੰਜੋਏ ਕਰੋ, ਚੜ੍ਹਦੀ ਕਲਾ 'ਚ ਰਹੋ, ਜ਼ਿੰਦਾਬਾਦ ਰਹੋ।

Muchas gracias.

0: ਸਵੇਰ ਨੂੰ ਸਜਰੀ ਸਵੇਰ ਬਣਾਉਂਦੀ ਆਵਾਜ਼ ਇਹ ਹੈ ਰੇਡੀਓ ਆਵਾਜ਼ ਹਰ ਰੋਜ਼ ਸਵੇਰੇ 9 ਤੋਂ 10 ਵਜੇ ਤੱਕ ਰੇਡੀਓ ਆਵਾਜ਼
1: All advertisements are paid. AWAZ The Voice does not take any responsibility for any paid advertisements during this program.

0: रहमत तेरी, नाम तेरा, सब कुछ जो तेरा, बस एक स्वास ही तेरे, तू ही सतगुरु मेरा। सत श्री अकाल सारिआं नूं जी, मैं हाँ संतोष कौर और मैं अज दे दिन की शुरुआत करदी हाँ तुहाडे सारिआं दे सफर दे नाल। असी तुहाडे नाल इस शो ते 10 तों 1 इंच ही जुड़े रहांगे एंड बहुत वधिया वधिया असी अज गल्लां करांगे तुहाडे नाल। ते तुसी सारे ने साडा शो सुनते रहना है ते साडे स्टूडियो का नंबर हैगा 905-673-3337 905-673-3337। ते अज दा दिन तुहाडे सारिआं लई बहुत सोहणा होवे, बहुत ही वधिया टैंपरेचर है ते सोहणा सोहणा दिन असी सोहणे सोहणे लोकां नाल शुरू करदे हां। ते साडे नाल हैगे आ साडे सब तो स्पैशल स्पोंसर तवा किशन तो। सो साडे नाल हैगे आ तवा किशन तो साडे परांठे वाले आंटी। सो आंटी जी सत श्री अकाल, तुसी ऑन एयर हो। हैलो
1: हैलो, हां जी सत श्री अकाल जी।
0: सत श्री अकाल जी।
1: सत श्री अकाल जी। सत श्री अकाल।
0: हां जी आंटी जी, दसो फिर अज दे दिन दी शुरुआत कर रहे हैं, सोहने सोहने परांठिया दी डील दसो सानू और होर की तुसी लेके आए अज साडे सारयां लई।
1: हां जी, अज आपां जिवें पहला तुहानू दस ही चुके हां कि दारा सिंह परौंठा अपना जिहड़ा हैगा ब्रेकफास्ट दी शुरुआत दे विच जिहड़ा आपां ओह चार तरां दी स्टफिंग पा के, जिस विच जिवें आलू, गोभी, मूली ਤੇ ਆਪਣੇ ਨਾਨੀ ਉਹਦੇ ਪਨੀਰ, ਇਹ ਚਾਰੇ ਤਰ੍ਹਾਂ ਦੀ ਸਟਫਿੰਗ ਕਰਕੇ ਇੱਕ ਹੀ ਪਰੌਂਠੇ ਵਿੱਚ ਚਾਰ ਤਰ੍ਹਾਂ ਦੇ ਪਰੌਂਠੇ ਦਾ ਟੇਸਟ ਜਿਹੜਾ ਦਿੱਤਾ ਜਾਂਦਾ। ਇਸ ਦੇ ਨਾਲ ਬੇਟਾ ਜੀ ਇਹਨਾਂ ਦੇ ਡੀਲ ਚੱਲਦੀ ਵੀ ਜਿਵੇਂ ਮੂਲੀ ਪਰੌਂਠਾ ਹੋ ਗਿਆ, ਗੋਭੀ ਪਰੌਂਠਾ ਹੋ ਗਿਆ ਤੇ ਮਿਕਸ ਪਰੌਂਠਾ ਹੋ ਗਿਆ, ਲੂਣ ਮਿਰਚ ਵਾਲਾ ਪਰੌਂਠਾ ਲੈਣਾ ਜਾਂ ਤੁਸੀਂ ਕੋਈ ਖੰਡ ਵਾਲਾ ਪਰੌਂਠਾ ਲੈਣਾ, ਕਿਸ ਤਰ੍ਹਾਂ ਦਾ ਵੀ ਬੱਚੇ ਲਾਈਕ ਕਰਦੇ ਨੇ। ਤੇ ਇਸ ਦੇ ਨਾਲ ਤੁਹਾਨੂੰ ਦਹੀਂ ਬਟਰ ਜਿਹੜਾ ਉਹ ਦਿੱਤਾ ਜਾਂਦਾ ਜੇ ਤੁਸੀਂ ਡਾਇਨਿੰਗ ਕਰਦੇ ਹੋ, ਤੇ ਚਾਹ ਲੱਸੀ ਤੁਹਾਡੀ ਆਪਣਾ ਸ਼ੌਂਕ ਹੈ। ਇਸ ਦੇ ਨਾਲ ਹੀ ਪੁੱਤ ਜੀ ਅਸੀਂ ਜਿਹੜਾ ਤੰਦੂਰੀ ਇਹ ਸੇਮ ਪਰੌਂਠੇ ਜਿਹੜੇ ਨੇ ਵਿਦਆਊਟ ਆਇਲ, ਮਤਲਬ ਜਿਹੜਾ ਜਿਹਨਾਂ ਨੂੰ ਨਹੀਂ ਬਟਰ ਵਗੈਰਾ ਚਾਹੀਦਾ ਉਹਨਾਂ ਨੂੰ ਆਪਾਂ ਤੰਦੂਰ ਵਿੱਚ ਵੀ ਲਗਾ ਕੇ ਦਿੰਨੇ ਆ
0: ਜੀ।
1: ਤੇ ਇਸ ਦੇ ਨਾਲ ਆਪਾਂ ਤੰਦੂਰੀ ਆਈਟਮ ਵਾਲੇ ਜਿਵੇਂ ਅੰਮ੍ਰਿਤਸਰੀ ਕੁਲਚਾ, ਤੁਹਾਡਾ ਬਹੁਤ ਪਿਆਰਾ ਕੁਲਚਾ ਹੈ ਜਿਹੜਾ ਤੁਸੀਂ ਪੂਰੇ ਵੱਡੇ ਸਾਈਜ਼ ਦੇ ਵਿੱਚ ਜਿਹੜਾ ਹੈਗਾ, ਉਹ ਵੀ ਦੋ ਕੁਲਚਿਆਂ ਦੀ ਆਪਣੀ ਡੀਲ ਚੱਲਦੀ ਪਈ ਹੈ। ਨਾਲ ਆਪਾਂ ਅਚਾਰ ਜਿਹੜਾ ਹੈਗਾ ਖੱਟਾ ਮਿੱਠਾ ਮਿਰਚ ਦਾ ਅਚਾਰ ਔਰ ਗਾਜਰ ਦਾ ਅਚਾਰ ਤੇ ਨਾਲ ਸਲਾਦ ਦਿੱਤਾ ਜਾਂਦਾ। ਉਹਦੇ ਨਾਲ ਦੋ ਡੱਬੀਆਂ ਚਨੇ ਦੀ ਜਿਹੜੇ ਲਾਹੌਰੀ ਚਨੇ ਸਾਡੇ ਵੱਜਦੇ ਆ, ਜਿਹਦਾ ਜਿਹਨਾਂ ਦਾ ਟੇਸਟ ਜਿਹੜਾ ਬ੍ਰਹਮਟਨ ਦੇ ਵਿੱਚ ਤੁਹਾਨੂੰ ਨਹੀਂ ਮਿਲੇਗਾ, ਅਲੱਗ ਤਰ੍ਹਾਂ ਦਾ ਹੈ, ਉਹ ਤੁਸੀਂ ਲੈ ਸਕਦੇ ਹੋ। ਇਹਦੇ ਨਾਲ ਪਹਾੜ ਗੰਜ ਦੇ ਛੋਲੇ ਭਟੂਰੇ ਜਿਹੜੇ ਬਹੁਤ ਮਸ਼ਹੂਰ ਆ ਤਵਾ ਕਿਚਨ ਦੇ, ਔਰ ਜਿਹਨਾਂ ਨੇ ਨਹੀਂ ਖਾਧੇ ਜ਼ਰੂਰ ਟਰਾਈ ਕਰੋ। ਉਹ ਵੀ ਸਾਡੇ ਜਿਹੜੇ ਦੋ ਪਲੇਟਸ ਦੇ ਉੱਤੇ ਸੇਮ ਪੈਟਰਨ ਹੈ, ਜਿਵੇਂ ਚਨੇ ਉਹੀ ਹੁੰਦੇ ਨੇ ਤੇ ਨਾਲ ਅਸੀਂ ਜਿਹੜਾ ਹੈ ਸੈਲਡ ਵੀ ਉਸੇ ਤਰੀਕੇ ਦੇ ਨਾਲ ਦਿੰਨੇ ਆ, ਉਵੇਂ ਜਿਵੇਂ ਕੁਲਚੇ ਦੇ ਨਾਲ ਦਿੱਤਾ ਜਾਂਦਾ, ਉਹ ਤੁਸੀਂ ਲੈ ਸਕਦੇ ਹੋ। ਇਸ ਦੇ ਬਾਅਦ ਮੈਂ ਤੁਹਾਨੂੰ ਥੋੜਾ ਜਿਹਾ ਫਾਸਟ ਫੂਡ ਬਾਰੇ ਦੱਸਣਾ ਚਾਹਾਂਗੀ, ਕਿਉਂਕਿ ਕਈ ਵਾਰੀ ਆਪਾਂ ਨੂੰ ਇੰਨੀ ਜ਼ਿਆਦਾ ਕਾਹਲੀ ਹੁੰਦੀ ਹੈ ਤੇ ਆਪਾਂ ਵੇਟ ਨਹੀਂ ਕਰ ਸਕਦੇ ਤੰਦੂਰ ਚ, ਕਿਉਂਕਿ ਲੱਗੀ ਆਈਟਮ ਦਾ ਤਾਂ ਥੋੜਾ ਸਮਾਂ ਲੱਗ ਹੀ ਜਾਂਦਾ ਹਨਾ, 15-20 ਮਿੰਟ ਆਪਾਂ ਨੂੰ ਮੰਨ ਕੇ ਚੱਲੋ ਲੱਗਦਾ ਹੀ ਹੈ ਨਾ। ਤੇ ਇਸ ਵਿੱਚ ਤੁਸੀਂ ਜਿਹੜਾ ਹੈ ਨਿਊਟਰੀ ਕੁਲਚਾ, ਵਾਹ ਜਿੰਨਿਆਂ ਨੇ ਖਾਧਾ ਨਾ ਤੁਸੀਂ ਆਪਣਾ ਹਰਮਨ ਪਿਆਰਾ ਬਣਾ ਲਿਆ। ਔਰ ਨਿਊਟਰੀ ਕੁਲਚੇ ਦੇ ਵਿੱਚ ਜਿਹੜੀ ਆਪਾਂ 7-8 ਤਰ੍ਹਾਂ ਦੀ ਬਰੀਕ ਬਰੀਕ ਸਬਜ਼ੀਆਂ ਕੱਟ ਕੇ ਪੁੱਤਰ ਜੀ ਵਿੱਚ ਆਪਾਂ ਉਹਨਾਂ ਦੇ ਉਹ ਸਬਜ਼ੀਆਂ ਨੂੰ ਪਹਿਲਾਂ ਮਤਲਬ ਬਟਰ ਦੇ ਪਾ ਕੇ ਥੋੜਾ ਜਿਹਾ ਪਾਉਂਦੇ ਆ, ਫਿਰ ਉਸ ਤੋਂ ਬਾਅਦ ਥੋੜੇ ਜਿਹੇ ਮਸਾਲੇ ਪਾਏ ਜਾਂਦੇ ਨੇ, ਥੋੜੀਆਂ ਜਿਹੀ ਸੌਸ ਦਾ ਟੇਸਟ ਦਿੱਤਾ ਜਾਂਦਾ, ਔਰ ਇਹ ਜਿਹੜਾ ਹੈ ਬਹੁਤ ਹੀ ਵਧੀਆ ਹਲਕਾ ਫੁਲਕਾ ਜਿਹਨੂੰ ਕਹਿੰਦੇ ਵੀ ਬਹੁਤ ਛੇਤੀ ਆਪਾਂ ਨੂੰ ਖਾਣਾ ਹਾਜ਼ਮ ਹੋ ਜਾਵੇ। ਤੇ ਇਹਦੇ ਵਿੱਚ ਨਾਲ ਦੋ ਬ੍ਰੈਡ ਪੀਸ ਦਿੱਤੇ ਜਾਂਦੇ ਨੇ ਜਿਹੜੇ ਹੁੰਦੇ ਨੇ ਕੁਲਚੇ ਦੇ ਬ੍ਰੈਡ ਪੀਸ, ਠੀਕ ਹੈ ਜੀ। ਉਹਨਾਂ ਨੂੰ ਚੰਗੀ ਤਰ੍ਹਾਂ ਤਵੇ ਤੇ ਰਾੜ ਕੇ ਵਧੀਆ ਬਣਾ ਕੇ ਨਾਲ ਤੁਹਾਨੂੰ ਇਹ ਸਬਜ਼ੀ ਦਿੱਤੀ ਜਾਂਦੀ ਹੈ, ਔਰ ਤੁਸੀਂ ਬੜਾ ਇਹਦਾ ਆਨੰਦ ਲੈ ਸਕਦੇ ਹੋ। ਬਹੁਤ ਸਾਰੇ ਜਿਹੜੇ ਬੱਚੇ ਨੇ ਉਹ ਇਹਨੂੰ ਪਸੰਦ ਕਰ ਰਹੇ, ਖਾ ਰਹੇ, ਔਰ ਜਾ ਵੀ ਬਹੁਤ ਜ਼ਿਆਦਾ ਰਿਹਾ। ਔਰ ਜਿਹਨਾਂ ਨੇ ਨਹੀਂ ਖਾਧਾ ਉਹਨਾਂ ਲਈ ਰਿਕੁਐਸਟ ਹੈ ਕਿ ਜ਼ਰੂਰ ਟਰਾਈ ਕਰੋ। ਇਹਦੇ ਨਾਲ ਰੇਹੜੀ ਵਾਲਾ ਕੁਲਚਾ ਪੁੱਤਰ ਜੀ, ਉਹ ਜਿਹੜਾ ਉਹ ਤਾਂ ਆਪਣਾ 2-4 ਮਿੰਟਾਂ ਚ ਬਣ ਜਾਂਦਾ, ਜਿਵੇਂ ਰੇਹੜੀ ਵਾਲੇ ਆਪਾਂ ਤਵੇ ਦੇ ਉੱਤੇ ਗਰਮ ਕਰਕੇ ਉਹਨੂੰ ਵਿੱਚ ਪਾ ਕੇ ਛੋਲੇ ਪਾ ਕੇ ਵਿੱਚ ਆਪਣੇ ਪਾਏ ਹੁੰਦੇ ਨੇ ਸੌਸ ਵਗੈਰਾ ਸਾਰਾ ਕੁਛ ਰਲਾ ਕੇ ਉਹ ਜਿਹੜਾ ਆਪਣੇ ਚਨੇ ਬਣੇ ਹੁੰਦੇ ਨੇ ਉਹ ਚਨਿਆਂ ਦੇ ਨਾਲ ਜਿਹੜਾ ਹੈ ਆਪਾਂ ਰੈਡ ਚਟਨੀ ਦੇ ਨਾਲ ਉਹ ਵੀ ਦਿੰਨੇ ਆ। ਇਸ ਤੋਂ ਬਾਅਦ ਮੈਂ ਤੁਹਾਨੂੰ ਦੱਸਾਂਗੀ ਕਿ ਮੇਰੇ ਕੋਲੇ ਅਚਾਰ ਪਏ ਨੇ ਜੀ। ਹੁਣ ਅਚਾਰ ਤੁਸੀਂ ਜ਼ਰੂਰ ਜਿਹਨਾਂ ਨੇ ਖਾਧਾ ਹੈ ਉਹ ਹਰ ਇੱਕ ਆ ਕੇ ਕਹਿ ਦਿੰਦਾ ਜੀ ਦੁਬਾਰਾ ਬਣਾਓ, ਔਰ ਛੇਤੀ ਮੁੱਕ ਜਾਂਦਾ ਮੁੱਕਣ ਤੋਂ ਪਹਿਲਾਂ। ਜਿਹਨਾਂ ਨੇ ਨਹੀਂ ਟੇਸਟ ਕੀਤਾ ਉਹ ਜ਼ਰੂਰ ਲੈ ਕੇ ਜਾਓ। ਅੰਬ ਦਾ ਅਚਾਰ ਜਿਹੜਾ ਹੈਗਾ ਸਾਡਾ ਆਪਣਾ ਬਣਾਇਆ ਹੋਇਆ, ਅਜੇ ਪਿਛਲੇ ਵੀਕ ਹੀ ਮੈਂ ਪਾ ਕੇ ਹਟੀ ਹਾਂ। ਤੇ ਇਸ ਦੇ ਨਾਲ ਹੀ ਨਿੰਬੂ ਤੇ ਮਿਰਚ ਦਾ ਅਚਾਰ, ਮਿੱਠਾ ਨਿੰਬੂ ਦਾ ਅਚਾਰ ਤੇ ਕਰੇਲੇ ਦਾ ਅਚਾਰ ਅੱਜ ਨਹੀਂ ਹੈ, ਉਹ ਰੈਡੀ ਕਰ ਰਹੇ ਹਾਂ ਹਜੇ ਪਏ ਕਰੇਲੇ, ਉਹ ਜ਼ਰੂਰ ਤੁਹਾਨੂੰ ਨੈਕਸਟ ਵੀਕ ਦੇਵਾਂਗੇ। ਤੇ ਮਿਕਸ ਅਚਾਰ ਜਿਹੜਾ ਹੈਗਾ ਉਹ ਵੀ ਆਪਣੇ ਕੋਲ ਅਵੇਲੇਬਲ ਹੈ, ਉਹ ਤੁਸੀਂ ਲੈ ਸਕਦੇ ਹੋ। ਪੁੱਤਰ ਜੀ ਅੱਜ ਸ਼ਾਮ ਨੂੰ ਬਣਨਗੀਆਂ ਬਹੁਤ ਵਧੀਆ ਦੇਸੀ ਘਿਓ ਦੀਆਂ ਜਲੇਬੀਆਂ, ਠੀਕ ਹੈ ਜੀ, ਨਾਲ ਹੋਊਗੀ ਰਬੜੀ, ਨਾਲ ਤੁਸੀਂ ਲੈ ਸਕਦੇ ਹੋ ਖੀਰ। ਇਹ ਜਿਹੜੀਆਂ ਚੀਜ਼ਾਂ ਨੇ ਆਮ ਨਹੀਂ ਮਿਲਦੀਆਂ ਹਰ ਇੱਕ ਰੈਸਟੋਰੈਂਟ ਤੇ, ਜਿਹੜਾ ਹੈਗਾ ਸ਼ੈਫ ਸਟਾਈਲ ਹੁੰਦੀਆਂ ਨੇ, ਪਰ ਆਪਾਂ ਜਿਹੜੇ ਬਣਾਉਂਦੇ ਹਾਂ ਜਿਵੇਂ ਕਾਢ ਕੇ ਦੁੱਧ ਨੂੰ ਹੌਲੀ ਹੌਲੀ ਪੌਣਾ ਦੋ ਘੰਟੇ ਕਾਢ ਕੇ ਉਹਦੇ ਵਿੱਚ ਥੋੜੇ ਬਿਲਕੁਲ ਇੱਕ ਮੁੱਠੀ ਚਾਵਲ ਪਾ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਹੈਗਾ ਹੌਲੀ ਹੌਲੀ ਹੌਲੀ ਜਦੋਂ ਫੁੱਲ ਜਾਂਦੇ ਨੇ ਆਪਣੀ ਮਤਲਬ ਫੁੱਲ ਕੇ ਫਟਣੇ ਸ਼ੁਰੂ ਹੋ ਜਾਂਦੇ ਨੇ, ਉਦੋਂ ਉਹਨੂੰ ਖੀਰ ਨੀ ਉਹਨੂੰ ਰੱਖ ਰਬੜੀ ਦੀ ਤਰ੍ਹਾਂ ਬਣ ਜਾਂਦੇ ਨੇ, ਤੇ ਉਹ ਖੀਰ ਜਦੋਂ ਤੁਸੀਂ ਖਾਂਦੇ ਹੋ ਤਾਂ ਫਿਰ ਤੁਹਾਨੂੰ ਇੰਡੀਆ ਦੀ ਯਾਦ ਜ਼ਰੂਰ ਆਉਂਦੀ ਹੈ ਵੀ ਜਿਵੇਂ ਆਪਾਂ ਹਾਰੀ ਦੇ ਵਿੱਚ ਰੱਖਦੇ ਹੁੰਦੇ ਸੀ ਤੇ ਉਹ ਬੜੀ ਹੌਲੀ ਹੌਲੀ 3-4 ਘੰਟਿਆਂ ਚ ਬਣਦਾ ਸੀ ਦੁੱਧ, ਉਸ ਹਿਸਾਬ ਨਾਲ ਪੁੱਤਰ ਜੀ ਇਹ ਜਿਹੜੀ ਹੈ ਆਪਾਂ ਤੁਹਾਨੂੰ ਖੀਰ ਜਿਹੜੀ ਆਪਾਂ ਅਵੇਲੇਬਲ ਕਰਦੇ ਆ। ਇਹ ਵੀ ਜ਼ਰੂਰ ਤੁਸੀਂ ਟਰਾਈ ਕਰੋ, ਗਰਮੀ ਹੈ ਫਲੂਦਾ ਕਰੋ ਜਿਹਦੇ ਵਿੱਚ ਅਸੀਂ 7-8 ਤਰ੍ਹਾਂ ਦੀ ਆਈਟਮ ਪਾਉਂਦੇ ਹਾਂ, ਜਿਵੇਂ ਚੀਆ ਸੀਡ ਹੋ ਗਏ ਉਹ ਤੁਹਾਨੂੰ ਕਿਤੋਂ ਨਹੀਂ ਮਿਲਣਗੇ
0: ਜੀ,
1: ਸੇਵੀਆਂ ਹੋ ਗਈਆਂ, ਉਹ ਹੋ ਗਿਆ ਆਮਾ, ਮਤਲਬ ਰਬੜੀ ਜਿਹੜੀ ਘਰ ਦੀ ਆਪਣੀ ਬਣਾਈ ਹੋਈ ਸਾਡੀ ਤਵਾ ਕਿਚਨ ਦੇ ਸ਼ੈਫ ਸਾਹਿਬ ਬਣਾਉਂਦੇ ਨੇ, ਉਹ ਬਣਾ ਕੇ ਜਿਹੜੀ ਰਬੜੀ ਉਹ ਤੁਹਾਨੂੰ ਦਿੱਤੀ ਜਾਂਦੀ ਆ, ਆਈਸ ਕ੍ਰੀਮ ਪਾਈ ਜਾਂਦੀ ਆ, ਨਟਸ ਪਾਏ ਜਾਂਦੇ ਨੇ, ਕਾਫੀ ਕੁਛ ਜਾਣੀ ਪਾ ਕੇ। ਸੰਤੋਸ਼ ਜੀ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ, ਜਿਹਨੇ ਨਹੀਂ ਕੀਤਾ ਉਹਨਾਂ ਨੂੰ ਕਹੋ ਵੀ ਜ਼ਰੂਰ ਖਾ ਕੇ ਦੇਖੋ ਫਿਰ ਦੱਸਿਓ
0: ਜੀ। ਥੈਂਕ ਯੂ ਸੋ ਮਚ ਆਂਟੀ ਜੀ। ਇੱਕ ਸੈਕਿੰਡ ਲਈ ਬਸ, ਸਾਡੇ ਮੇਨ ਹੋਸਟ ਅਮਨਦੀਪ ਜੀ ਪਹੁੰਚ ਚੁੱਕੇ ਆ ਸਾਡੇ ਨਾਲ।
2: ਤੁਹਾਨੂੰ ਸਾਰਿਆਂ ਨੂੰ ਆਂਟੀ ਜੀ, ਤੁਹਾਨੂੰ ਵੀ, ਮੈਂ ਨਾ ਅੱਜ ਥੱਲੇ ਗੱਡੀ ਚ ਬੈਠ ਕੇ ਸੰਤੋਸ਼ ਤੇ ਜਦੋਂ ਆਵਾਜ਼ ਸੁਣੀ, ਬਲੀਵ ਮੀ, ਮੈਨੂੰ ਇਹ ਹੋ ਗਿਆ ਕਿ ਜਿਵੇਂ ਤੰਦਰੁਸਤੀ ਕੀ ਰਕਸ਼ਾ ਕਰਤਾ ਹੈ ਲਾਈਫ ਬੋਏ ਨੀ ਐਡ ਹੁੰਦੀ ਸੀ ਪਸੀਨਾ ਆਇਆ ਹੋਣਾ ਇੰਡੀਆ ਚ ਗਰਮੀਆਂ ਦੇ ਦਿਨਾਂ ਚ ਸ਼ਾਮ ਨੂੰ ਮੁੜਕਾ ਚੋਂਦਾ ਹੋਣਾ, ਜਦੋਂ ਪਾਣੀ ਚ ਨਹਾਉਂਦੇ ਵਾਲ ਖਿਲਾਉਂਦੇ ਖਿਲਾਉਂਦੇ ਨਾ, ਇੱਕ ਐਡ ਹੁੰਦੀ ਸੀ ਲਾਈਫ ਬੋਏ ਦੀ ਕਿ ਤੰਦਰੁਸਤੀ ਕੀ ਰਕਸ਼ਾ ਕਰਤਾ ਹੈ ਲਾਈਫ ਬੋਏ
0: ਜੀ।
2: ਏਦਾਂ ਹੀ ਜਦ ਤੁਸੀਂ ਇਹਨੇ ਸੰਤੋਸ਼ ਨੇ ਬੋਲਿਆ ਨਾ ਕਿ ਬਹੁਤ ਸੋਹਣੇ ਸੋਹਣੇ ਦਿਨ ਦੇ ਵਿੱਚ ਸਵੇਰ ਦਾ ਬ੍ਰੈਕਫਾਸਟ ਬਹੁਤ ਸੋਹਣਾ ਹੋ ਜਾਵੇ,
0: ਹੈਨਾ
2: ਬਿਲਕੁਲ। ਮੈਂ ਨਾ ਘਰੇ ਮੇਰੀ ਨੀਸ ਸੀਗੀ, ਮੇਰੀ ਭਾਣਜੀ, ਮੈਂ ਉਹਨੂੰ ਕਹਿ ਕੇ ਹਟਿਆ, ਮੈਂ ਕਿਹਾ ਦਾਰਾ ਸਿੰਘ ਪਰੌਂਠਾ ਖਿਲਾਉਣਾ ਤੈਨੂੰ ਵੱਡਾ ਆਸਰਾ ਅੱਜ ਗੁੱਡ ਮਾਰਨਿੰਗ ਦੇ ਵਿੱਚ, ਤੇ ਇਹ ਗੱਲ ਕਹਿ ਕੇ ਮੈਂ ਤੁਰਿਆ ਸੀਗਾ, ਤੇ ਇਹ ਗੱਲ ਮੈਂ ਅੱਗੇ ਜੋ ਰਸਤੇ ਤੁਹਾਡੇ ਮੂੰਹ ਚੋਂ ਸੁਣੀ ਕਿ ਦਾਰਾ ਸਿੰਘ ਪਰੌਂਠਾ 4 ਟੋਪਿੰਗ ਵਾਲਾ
0: ਜੀ,
2: ਟੋਰਾਂਟੋ ਦੇ ਵਿੱਚ ਪਰੌਂਠਿਆਂ ਦੇ ਵਿੱਚ ਸਰਦਾਰੀ, ਟੋਰਾਂਟੋ ਦੇ ਵਿੱਚ ਟਿਫਨ ਨੇ ਜਿਹੜੇ ਟਰੱਕਾਂ ਵਾਲੇ ਬਾਈ ਲੈ ਕੇ ਜਾਂਦੇ ਨੇ, ਇੱਕ ਟਰੱਕ ਡਰਾਈਵਰ ਦੂਜੇ ਨੂੰ ਦੱਸਦਾ, ਤਕਰੀਬਨ 300 ਤੋਂ ਵੱਧ ਲੋਕ ਰੋਜ਼, 300 ਪਲੱਸ ਲੋਕ ਰੋਜ਼ ਜਿਹੜਾ ਆਪਣਾ ਖਾਣਾ ਪਿੱਕ ਕਰਕੇ ਲੈ ਕੇ ਜਾਂਦੇ ਨੇ, 300 ਘਰਾਂ ਦੇ ਵਿੱਚ ਦੀਵੇ ਜਿਹੜੇ ਬਲਦੇ ਨੇ, ਰੋਟੀਆਂ ਚੱਲਦੀਆਂ ਨੇ, ਉਹ ਮਿਹਨਤ ਕਸ਼ ਲੋਕ ਜਿਹੜੇ ਹੈਗੇ ਨੇ ਲੈ ਕੇ ਜਾਂਦੇ ਨੇ ਟਿਫਨ ਲਈ ਜਿੱਥੇ ਮਸ਼ਹੂਰ ਆ। ਤਾਂ ਕਾਰਨ ਕੀ ਹੈ ਮੈਂ ਦੱਸ ਦਿੰਦਾ, ਇਹਨਾਂ ਦੇ ਰੈਸਟੋਰੈਂਟ ਦੇ ਵਿੱਚ ਸਭ ਤੋਂ ਮਹਿੰਗਾ ਆਟਾ ਯੂਜ਼ ਕੀਤਾ ਜਾਂਦਾ, ਸਭ ਤੋਂ ਮਹਿੰਗਾ ਆਟਾ ਜਿਹੜਾ ਕਿ ਰੈਸਟੋਰੈਂਟ ਇੰਡਸਟਰੀ ਦੇ ਵਿੱਚ ਤੁਹਾਡੀ ਸੇਵਿੰਗ ਨੂੰ ਘਟਾਉਂਦਾ, ਐਜ਼ ਏ ਓਨਰ ਤੁਹਾਨੂੰ ਮਾਲਕ ਦੇ ਤੌਰ 'ਤੇ ਘੱਟ ਪੈਸੇ ਬਚਦੇ ਨੇ। ਆਮ ਤੌਰ 'ਤੇ $9 to $10 ਦਾ ਬੈਗ ਮਿਲਦਾ ਹੁੰਦਾ ਰੈਸਟੋਰੈਂਟ ਦੇ ਵਿੱਚ, ਮੈਦਾ ਪਲੱਸ ਆਟਾ ਮਿਕਸ ਹੁੰਦਾ, ਉਹਦੀਆਂ ਰੋਟੀਆਂ ਬਹੁਤ ਜ਼ਿਆਦਾ ਬਣਦੀਆਂ ਨੇ, ਇਹਨਾਂ ਦੀ ਰੋਟੀ ਮਸ਼ਹੂਰ ਆ। ਦੂਸਰੇ ਦਿਨ ਵੀ ਔਨ ਏਅਰ ਗਾਰੰਟੀ ਆ, ਔਨ ਏਅਰ ਗਾਰੰਟੀ, ਦੂਸਰੇ ਦਿਨ ਤੁਸੀਂ ਇਹਨਾਂ ਦੀ ਰੋਟੀ ਜਿਹੜੀ ਚੋਪੜੀ ਹੁੰਦੀ ਆ
0: ਜੀ
2: ਮੱਖਣ ਦੇ ਨਾਲ, ਦੂਸਰੇ ਦਿਨ ਤੁਸੀਂ ਉਹ ਰੋਟੀ ਨੂੰ ਗਰਮ ਕਰਿਓ, ਉਹ ਤੁਹਾਨੂੰ ਐਂ ਕਹੂਗੀ ਕਿ ਮੈਂ ਹਜੇ ਅੱਧਾ ਘੰਟਾ ਪਹਿਲਾਂ ਬਣੀ ਆ। ਜਿੰਨੇ ਟਰੱਕਾਂ ਵਾਲੇ ਬਾਈ ਨੇ ਸਾਹਮਣੇ ਜਾ ਰਿਹਾ ਓਹਾਇਓ ਲਿਖਿਆ ਹੋਇਆ ਟਰੱਕ ਦੇ ਉੱਤੇ, ਓਹਾਇਓ ਵਾਲੇ ਬਾਈ ਜੀ ਤੇ ਬਾਕੀ ਸਾਰੇ ਟਰੱਕਾਂ ਵਾਲੇ ਬਾਈ, ਟਿਫਨ ਲੈ ਕੇ ਜਾਓ, ਸਪੈਸ਼ਲੀ ਦੱਸੋ ਕਿ ਬਾਈ ਬਾਈ ਜੀ ਮੈਂ ਜਾਣਾ ਹੈਗਾ 3 ਦਿਨ ਲਈ ਬਾਹਰ, ਤੁਹਾਡੀ ਸਬਜ਼ੀ ਤੁਹਾਡੇ ਆਉਣ ਤੋਂ 20 ਮਿੰਟ ਪਹਿਲਾਂ ਅਲੱਗ ਤੋਂ ਫਿਰ ਬਣ ਜੂਗੀ। ਸੋ ਤੁਸੀਂ ਜਿਹੜਾ ਹੈਗਾ ਜਿਹੜਾ ਤੁਸੀਂ ਇਸ ਨੂੰ ਦੇਖਣਾ ਹੈਗਾ, ਸੋ ਤੁਸੀਂ ਜ਼ਰੂਰ ਜਿਹੜਾ ਹੈਗਾ
0: ਪਹੁੰਚਣਾ
2: ਤਵਾ ਕਿਚਨ ਤੇ। ਦੂਸਰਾ ਪਹਾੜਗੰਜ ਕੇ ਛੋਲੇ ਭਟੂਰੇ, ਇੰਡੀਅਨ ਮੈਕਡੋਨਲਡ ਇਹਨਾਂ ਦਾ, ਉਹ
0: ਜੀ
2: ਲੋਕਾਂ ਦੇ ਬੱਚੇ ਭਟੂਰੇ ਨੇ ਜਿਹੜੇ
0: ਵੱਡਾ ਗੋਲ ਗੱਪਾ ਕਹਿੰਦੇ
2: ਆ, ਪਰ ਸੰਤੋਸ਼ ਬੱਚੇ ਮੈਨੂੰ ਕਈ ਜਾਣਿਆਂ ਨੇ ਦੱਸਿਆ, ਜਦੋਂ ਆਪਾਂ ਇੱਥੇ ਬੱਚਿਆਂ ਦਾ ਇਵੈਂਟ ਕਰਾਇਆ ਨਾ,
0: ਹਾਂਜੀ
2: 3-4 ਬੱਚਿਆਂ ਨੇ, ਤੇ ਇੱਕ ਸਾਡੇ ਘਰ ਦੇ ਬੱਚੇ ਨੇ ਦੱਸਿਆ ਖਾਲਸਾ ਸਕੂਲ 'ਚ
0: ਜੀ
2: ਕਿ ਮੇਰਾ ਦੋਸਤ ਦਕਸ਼ ਜਿਹੜਾ ਉਹ ਪਹਿਲਾਂ ਖਾਣਾ ਖਾ ਕੇ ਆਇਆ ਸੀ, ਉਹ ਪਟੂਲੇ ਬਹੁਤ ਲਾਈਕ ਕਰਦਾ, ਉਹਨੇ ਕਿਹਾ ਵੀ ਉਹ ਪਟੂਲੇ ਬਹੁਤ ਲਾਈਕ ਕਰਦਾ। ਮੈਂ ਕਿਹਾ ਪਟੂਲੇ ਕਿਹੜੇ? ਕਹਿੰਦੇ ਜਿਹੜੇ ਤੁਹਾਡੇ ਛੋਲੇ ਪਟੂਲੇ ਨੇ, ਉਹ ਪਟੂਲੇ ਬਹੁਤ ਲਾਈਕ ਕਰਦਾ, 4th grade ਦਾ ਬੱਚਾ
0: ਜੀ।
2: ਤੇ ਉਹਨੇ ਥੋੜੇ ਰਿਵਿਊ ਪਾਇਆ ਆਪਣੇ ਮੰਮੀ ਦੇ ਫੋਨ ਤੋਂ, ਐਕਸਲੈਂਟ ਪਲੇਸ, ਐਕਸਲੈਂਟ ਫੂਡ, ਐਕਸਲੈਂਟ ਸਾਰਾ। ਮੈਂ ਕਿਹਾ ਅੱਛਾ, ਅਸੀਂ ਬੜੇ ਹੱਸੇ।
0: ਇੱਕ ਅਮਨ ਜੀ, ਅਸੀਂ ਬਰਥਡੇ ਵੀ ਕੀਤਾ ਸੀਗਾ, ਉਹਦੇ ਵਿੱਚ ਵੀ ਸਕੂਲ ਤੋਂ ਕਾਫੀ ਬੱਚੇ ਆਏ ਸੀਗੇ, ਐਂਡ ਸਾਰਿਆਂ ਨੇ ਸਾਡੇ ਕੋਲੋਂ ਤਵਾ ਕਿਚਨ ਦਾ ਕੰਟੈਕਟ ਲਿਆ, ਕਿਉਂਕਿ ਬੱਚਿਆਂ ਦੇ ਅਕੋਰਡਿੰਗ ਬਹੁਤ ਹੀ ਵਧੀਆ ਇਹਨਾਂ ਨੇ ਸਰਵਿਸ ਪ੍ਰੋਵਾਈਡ ਕੀਤੀ
2: ਸੀ। ਤਵਾ ਕਿਚਨ ਤੋਂ ਪੀਲ ਡਿਸਟ੍ਰਿਕਟ ਸਕੂਲ ਬੋਰਡ ਆ ਜਿਹੜਾ, ਜਿੱਥੇ ਪ੍ਰੋਪਰ ਫੂਡ ਦੀ ਇੰਸਪੈਕਸ਼ਨ ਹੁੰਦੀ ਆ, ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਲੰਚ ਪ੍ਰੋਗਰਾਮ ਦੇ ਵਿੱਚ 1.5 ਸਾਲ ਤਵਾ ਕਿਚਨ ਨੇ ਅਲੱਗ ਅਲੱਗ ਸਕੂਲਾਂ ਦੇ ਵਿੱਚ ਲੰਚ ਡਿਲੀਵਰ ਕੀਤਾ, 1.5 ਸਾਲ ਡਿਲੀਵਰ ਕਰਦੇ ਸੀ ਦਰਵਾਜ਼ੇ ਤੇ ਔਨ ਟਾਈਮ,
3: ਠੀਕ ਹੈ।
2: ਤੇ ਤਵਾ ਕਿਚਨ ਨੇ ਖਾਲਸਾ ਸਕੂਲ ਜਿਹੜਾ ਹੈਗਾ ਬਾਲਟਨ, ਉੱਥੇ ਕਈ ਵਾਰੀ ਬੱਚਿਆਂ ਦੇ ਲਈ ਫੂਡ ਡਿਲੀਵਰ ਕੀਤਾ। ਵਿਨਰਸ ਦੇ ਜਿਹੜੇ ਵੇਅਰ ਹਾਊਸ ਨੇ, ਜਿਹਨੂੰ TGX ਕਹਿੰਦੇ ਆ, ਉੱਥੇ ਕਈ ਕੇਟਰਿੰਗਸ ਕੀਤੇ। ਵਾਲਮਾਰਟ ਦੇ ਹੈੱਡ ਆਫਿਸ ਜਿਹੜਾ ਬ੍ਰੈਂਪਟਨ ਵਾਲਾ, ਕੁਈਨ ਵਾਲਾ, ਉੱਥੇ ਜਿਹੜਾ ਹੈਗਾ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਸੀ ਉੱਥੇ ਪੂਰਾ ਫੂਡ ਗਿਆ। ਇਸ ਤੋਂ ਇਲਾਵਾ ਮੈਗਨਾ ਜਿਹੜੀ ਆਟੋ ਪਾਰਟ ਦੀ ਕੰਪਨੀ ਸਪਲਾਇਰ ਆ ਸਭ ਤੋਂ ਵੱਡੀ ਕੈਨੇਡਾ ਦੀ, ਮੈਗਨਾ ਦੇ ਅਲੱਗ ਅਲੱਗ ਪਲਾਂਟਾਂ ਦੇ ਵਿੱਚ ਫੂਡ ਗਿਆ। ਪੀਲ ਡਿਸਟ੍ਰਿਕਟ ਜਿਹੜਾ ਹੈਗਾ ਹੋਸਪਿਟਲ ਆ, ਜਿਹੜਾ ਪੀਲ ਰੀਜਨਲ ਆਫਿਸ ਹੋਸਪਿਟਲ ਆ ਜਿਹੜਾ ਉਹਦੇ ਵਿੱਚ, ਅਤੇ ਈਟੋਬਿਕੋ ਨੌਰਥ ਜਨਰਲ ਹੋਸਪਿਟਲ ਆ ਉੱਥੇ ਮਲਟੀਪਲ ਟਾਈਮ ਜਿਹੜੀ ਕੇਟਰਿੰਗ ਇਹਨਾਂ ਦੀ ਗਈ। ਇਸ ਤਰ੍ਹਾਂ ਅਲੱਗ ਅਲੱਗ ਟਰੱਕਿੰਗ ਕੰਪਨੀਜ਼ ਤੋਂ ਲੈ ਕੇ ਹਰ ਜਗ੍ਹਾ ਗਿਆ, ਕਿਸੇ ਨੇ ਕੇਟਰਿੰਗ ਕਰਾਉਣੀ ਆ, ਕਿਸੇ ਨੇ ਖਾਣਾ, ਖਾਣੇ ਦੇ ਵਿੱਚ ਜਾਦੂ ਦੇਖਣਾ, ਮਤਲਬ ਖਾਣਾ ਹੋਊਗਾ ਤੁਸੀਂ ਸਟੋਰ ਨੂੰ ਨਹੀਂ ਜਾ ਕੇ ਦੇਖਣ ਦਾ, ਤੁਸੀਂ ਜਿਹੜਾ ਖਾਣਾ ਆਉਣਾ ਨਾ ਅੰਦਰੋਂ ਬਣ ਕੇ। ਇਸੇ ਲਈ ਲੋਕ ਲੰਡਨ ਵਿੰਡਜ਼ਰ, ਕੱਲ ਚਰਨਪ੍ਰੀਤ ਕੇਟਰਿੰਗ ਕਰਕੇ ਆਇਆ ਮਾਰਖਮ ਦੇ ਵਿੱਚ ਜਾ ਕੇ ਸਕਾਰਬਰੋ 'ਚ
3: ਜੀ,
2: ਔਸ਼ਵਾ ਏਜੈਕਸ ਪਿਕਰਿੰਗ ਤੋਂ ਜਿਹੜੇ ਸੀਨੀਅਰਸ ਨੇ ਉਹਨਾਂ ਨੇ ਇੱਕ ਪਿਕਨਿਕ ਰੱਖੀ ਸੀ ਅਤੇ ਉਸ ਪਿਕਨਿਕ ਨੂੰ ਲਾਈਵ ਕੱਲ ਡਿਲੀਵਰ ਕਰਕੇ ਆਇਆ, ਤਕਰੀਬਨ 80 ਲੋਕਾਂ ਨੇ ਲਾਈਵ ਖਾਣਾ ਜਿਹੜਾ ਉਹ ਕੱਲ ਖਾਧਾ। ਸੋ ਤੁਸੀਂ ਜ਼ਰੂਰ ਤਵਾ ਕਿਚਨ ਨੂੰ, ਔਰ ਸਪੈਸ਼ਲੀ ਇਹ ਆਂਟੀ ਜੀ ਨੇ ਜਿਹੜੇ ਇਹ ਸ਼ੈਫ ਦੇ ਉੱਪਰ ਸੁਪਰਵਿਜ਼ਨ ਕਰਦੇ ਨੇ, ਹਰ ਟ੍ਰੇ ਜਿਹੜੀ ਬਾਹਰ ਜਾਣੀ ਉਹਨੂੰ ਟੈਸਟ ਕੀਤਾ ਜਾਂਦਾ। ਇਹ ਨਹੀਂ ਕਹਿੰਦੇ ਕਿ 100% ਐਕੂਰੇਸੀ ਹੈ, 95% ਐਕੂਰੇਸੀ ਦੇ ਨਾਲ ਤੁਹਾਨੂੰ ਇਹ ਫੂਡ ਜਿਹੜਾ ਹੈਗਾ ਟੇਕਆਊਟ ਲਓ ਇਹਨਾਂ ਤੋਂ। ਜਿੰਨੇ ਵੀ ਲੋਕ ਤੁਸੀਂ ਸੁਣਦੇ ਹੋ ਟੇਕਆਊਟ ਲੈ ਕੇ ਜਾਓ, ਟੇਕਆਊਟ ਘਰੇ ਜਾ ਕੇ ਇੰਜੋਏ ਕਰੋ। ਜੇ ਲਾਈਵ ਖਾਣਾ ਤੁਸੀਂ ਸੇਮ ਟੇਸਟ ਦਾ ਖਾਣਾ ਤਾਂ ਤੁਸੀਂ ਇਹਨਾਂ ਦੀ ਜਿਹੜੀ ਅਪਗ੍ਰੇਡ ਲੋਕੇਸ਼ਨ ਆ ਜਿਹਦਾ ਤੁਸੀਂ ਨਜ਼ਾਰਾ ਨਾਮ ਹੈ, ਨਜ਼ਾਰਾ ਨੂੰ ਇੰਜੋਏ ਕਰ ਸਕਦੇ ਹੋ। ਨਜ਼ਾਰਾ ਡਾਈਨਰ ਆ, 100 ਲੋਕਾਂ ਤੱਕ ਦੀ ਪਾਰਟੀ। ਹੁਣ ਮੰਗਣਾ ਜਾਂ ਜਨਮ ਦਿਨ ਆ, ਘਰੇ ਗਾਹ ਪਾਉਣ ਦੀ ਜ਼ਰੂਰਤ ਨਹੀਂ,
3: ਬਿਲਕੁਲ
2: ਸਟੇਜ ਜਾ ਕੇ ਉੱਥੇ ਸਜਾਓ। ਉੱਥੇ ਵਾਸ਼ਰੂਮਸ ਬਣੇ ਹੋਏ ਨੇ, 7 ਵਾਸ਼ਰੂਮ ਬਣੇ ਹੋਏ ਨੇ ਅੰਦਰ, ਅਤੇ ਉੱਥੇ ਸਟੇਜ ਬਣੀ ਹੋਈ ਹੈ, ਡੀਜੇ ਲੱਗਿਆ ਹੋਇਆ, ਲਾਈਟਨਿੰਗ ਸਿਸਟਮ ਹੈ ਜਿਹੜਾ ਡਾਂਸ ਕਰਨ ਲਈ ਬਾਕੀ ਲਾਈਟਸ ਬੰਦ ਕਰਕੇ, ਲੇਜ਼ਰ ਲਾਈਟ ਸਿਸਟਮ, ਅਤੇ ਉੱਥੇ ਪੈਟੀਓ ਆ ਬਾਹਰਲੇ ਪਾਸੇ, ਬਾਹਰ ਵੀ 20-30 ਬੰਦਿਆਂ ਨੇ ਬਹਿਣਾ ਬਾਟਲ ਬਾਹਰਲੇ ਪਾਸੇ, ਅਤੇ ਖੁੱਲ੍ਹੀ ਡੁੱਲੀ ਪਾਰਕਿੰਗ, ਟੌਪ ਦਾ ਫੂਡ। ਤੁਸੀਂ ਵੀ ਪਹਿਲਾ ਇੰਡੀਅਨ ਰੈਸਟੋਰੈਂਟ ਹੈ ਜਿੱਥੇ ਪੀਜ਼ਾਜ਼ ਔਡਰ ਕਰ ਸਕਦੇ ਹੋ,
3: ਬਿਲਕੁਲ
2: ਪੀਜ਼ਾ, ਅਨਲਿਮਿਟਡ ਡਰਿੰਕਸ ਪਾਰਟੀਜ਼ ਦੇ ਵਿੱਚ ਤੁਸੀਂ ਲੈਣੀ ਆ, ਅਨਲਿਮਿਟਡ ਡਰਿੰਕਸ ਜਿਹੜੀਆਂ ਹੁੰਦੀਆਂ ਬੱਚਿਆਂ ਦੇ ਜਾਂ ਘਰਦਿਆਂ ਵਾਸਤੇ ਸੋਫਟ ਡਰਿੰਕਸ ਦੀ ਗੱਲ ਕਰਦਾ
3: ਜੀ,
2: ਅਨਲਿਮਿਟਡ ਡਰਿੰਕਸ ਦੇ ਨਾਲ ਤੁਹਾਨੂੰ ਤੁਹਾਡੀ ਪਾਰਟੀ ਬੁੱਕ ਕਰਦੇ ਨੇ। ਛੋਟਾ ਵੱਡਾ ਇਵੈਂਟ ਆ ਰਿਹਾ, ਲਗਾਤਾਰ ਲੋਕ ਬੁੱਕ ਕਰਾ ਰਹੇ ਨੇ ਲਗਾਤਾਰ।
3: ਡਾਂਡੀਆ ਦੇਖਦੀ ਸੀ ਮੈਂ ਅਮਨ ਜੀ ਇਹਨਾਂ ਦਾ ਪੇਜ ਜਾ ਕੇ, ਬਹੁਤ ਹੀ ਸੋਹਣਾ ਉੱਥੇ ਸੈਲੀਬ੍ਰੇਸ਼ਨ ਚੱਲ ਰਿਹਾ।
2: ਡਾਂਡੀਆ ਬੁੱਕ ਕਰਿਆ ਗੁਜਰਾਤੀ ਪਰਿਵਾਰਾਂ ਨੇ, ਆਪਣੇ ਰੇਡੀਓ ਸ਼ੋਅ ਨੂੰ ਸੁਣ ਕੇ ਗਏ ਸੀ, ਸੋ ਆਪਾਂ ਲੋਕ ਗੁਜਰਾਤੀ ਪਰਿਵਾਰ ਵੀ ਬਹੁਤ ਸੁਣਦੇ ਨੇ, ਤੇ ਡਾਂਡੀਆ 120 ਲੋਕਾਂ ਨੇ ਉੱਥੇ ਡਾਂਡੀਆ ਕਰਨਾ ਸਾਰਾ। ਉਹਨਾਂ ਨੂੰ ਪਾਰਕਿੰਗ ਬੜੀ ਖੁੱਲੀ ਲੱਗੀ, ਉਹ ਕਹਿੰਦੇ ਸ਼ਾਮ ਨੂੰ ਅਸੀਂ ਬਾਹਰ ਵੀ ਕਰ ਸਕਦੇ ਹਾਂ। ਸੋ ਤੁਸੀਂ ਜ਼ਰੂਰ ਇਹਨਾਂ ਦੇ ਗਰੁੱਪ ਨੂੰ ਕਾਲ ਕਰੋ, 905-790-16 ਮੈਂ ਤਵਾ ਕਿਚਨ, TAWA ਕਿਚਨ, ਤਵਾ TAWA ਕਿਚਨ ਦੇ ਉੱਤੇ ਤੁਸੀਂ ਜਾ ਕੇ ਜਿਹੜਾ ਹੈਗਾ ਆਪਣੇ ਫੂਡ ਦੀ ਗੱਲਬਾਤ ਜਿਹੜੀ ਕਰ ਸਕਦੇ ਹੋ। ਤਵਾ ਕਿਚਨ, ਤਵਾ ਕਿਚਨ ਐਂਡ
3: ਤਵਾ ਕਿਚਨ
2: ਤੇ ਥੈਂਕ ਯੂ ਆਂਟੀ ਜੀ, ਕੁਝ ਹੋਰ ਕਹਿਣਾ ਚਾਹੁੰਦੇ ਐਂਡ ਚ?
1: ਓਕੇ ਜੀ, ਓਕੇ ਜੀ, ਥੈਂਕ ਯੂ ਜੀ ਸਾਰਿਆਂ ਦਾ,
3: ਧੰਨਵਾਦ। ਤੁਹਾਡਾ
2: ਫੋਨ ਵੱਜਣਾ ਸ਼ੁਰੂ ਹੋ ਜਾਣਾ ਚਾਹੀਦਾ ਸਾਨੂੰ।
3: ਇੰਟਰਸੈਕਸ਼ਨ ਤੇ ਜੇ ਕਿਸੇ ਨੇ ਪਾਰਟੀ ਹਾਲ ਬੁੱਕ ਕਰਵਾਉਣਾ ਜਾਂ ਡਾਈਨਿੰਗ ਕਰਨਾ, ਕੋਈ ਵੀ ਇਵੈਂਟ ਪਲਾਨ ਕਰ ਰਹੇ ਹੋ ਤੁਸੀਂ, ਤੇ ਇੱਕ ਵਾਰ ਨਜ਼ਾਰਾ ਜਾ ਕੇ ਟਰਾਈ ਜ਼ਰੂਰ ਕਰੋ। ਤੇ ਨਜ਼ਾਰਾ ਦਾ ਨੰਬਰ ਵੀ ਨੋਟ ਕਰ ਲਓ, 905-451-2600, 905-451-2600, 30 Rambler Drive, Unit 1E, ਤੇ ਸਾਰੇ ਨਜ਼ਾਰਾ ਤੇ ਜਾ ਕੇ ਲਵੋ ਨਜ਼ਾਰੇ।
2: ਔਰ ਤਵਾ ਕਿਚਨ ਵਾਲੇ ਆਂਟੀ ਜੀ ਨੇ ਇਸ ਸਮੇਂ ਸੁਪਰਵਿਜ਼ਨ ਚ ਕਿਚਨ ਚੱਲ ਰਿਹਾ। ਖੀਰ ਆਂਟੀ, ਖੀਰ ਕਿੰਨੀ ਕੁ ਜਾਂਦੀ, ਖੀਰ ਦੱਸਿਓ ਮਾੜੀ ਜੀ ਆਪਣੀ।
1: ਹਾਂਜੀ, ਖੀਰ ਜਾਈ ਜਾਂਦੀ ਹੈ ਜੀ, ਸਭ ਤਕਰੀਬਨ ਰੋਜ਼ ਆਂ ਕੋਈ ਬਣਦੀ ਹੈ ਜੀ ਖੀਰ,
2: ਤੇ ਰਬੜੀ ਬਾਈ ਕਰਦੀ ਹੈ ਕਿਸੇ ਨੇ, ਰਬੜੀ ਓਰੀਜਨਲ ਮਿਲੂਗੀ ਤੁਹਾਨੂੰ,
1: ਹਾਂਜੀ ਬਿਲਕੁਲ,
2: ਕੋਈ ਮਿਕਸਿੰਗ ਨਹੀਂ ਹੋਣਗੀਆਂ। ਖੀਰ ਬਾਈ ਕਰਨੀ ਹੈ ਇੰਡੀਆ ਵਾਲੀ ਖੀਰ, ਰਿਸ਼ੀ ਢਾਬੇ ਤੇ ਮਿਲਦੀ ਹੁੰਦੀ ਸੀ ਜਿਹੜੀ, ਨਿਊਟਰੀ ਵਾਲਾ ਕੁਲਚਾ ਲੁਧਿਆਣੇ ਚੌੜੇ ਬਾਜ਼ਾਰ ਵਾਲਾ, ਜਾਂ ਖੰਨੇ ਵਾਲੀ ਟਿੱਕੀ ਬਣਾਉਂਦੇ ਨੇ ਸਪੈਸ਼ਲ ਪੈਟਰਨ ਦੇ ਨਾਲ, ਤੇ ਉਹ ਵੀ ਤੁਸੀਂ ਜ਼ਰੂਰ ਟਰਾਈ ਕਰਨੀ ਹੈ। ਵਾਪਸ ਆ ਰਹੇ ਸੀ,
4: ਲਾਸਟ ਵੀਕਐਂਡ ਅਸੀਂ ਤਵਾ ਕਿਚਨ ਤੋਂ ਕੇਟਰਿੰਗ ਆਰਡਰ ਕੀਤਾ ਸੀ, ਓਨੈਸਟਲੀ ਬੈਸਟ ਡਿਸੀਜਨ ਸੀ। ਹਾਂ ਬ੍ਰੋ, ਫੂਡ ਵਾਸ ਅਮੇਜ਼ਿੰਗ, ਫਰੈਸ਼, ਹੌਟ ਤੇ ਫੁੱਲ ਟੇਸਟ ਵਾਲਾ, ਗੈਸਟਸ ਵੀ ਪੂਰੇ ਇੰਪ੍ਰੈਸ ਹੋ ਗਏ, ਸਰਵਿਸ ਵੀ ਟੌਪ ਨੌਟ ਸੀ, ਟਾਈਮ ਤੇ ਡਿਲੀਵਰੀ, ਪ੍ਰੋਪਰ ਪੈਕਿੰਗ ਤੇ ਸਭ ਕੁਝ ਆਰਗੇਨਾਈਜ਼ ਸੀ। ਮੈਨਿਊ ਵੀ ਬਹੁਤ ਫਲੈਕਸੀਬਲ ਸੀ, ਕਰੀਜ਼, ਰੋਟੀ, ਰਾਈਸ, ਐਵਰੀਥਿੰਗ ਵਾਸ ਪਰਫੈਕਟ। ਓਨੈਸਟਲੀ ਅਸੀਂ ਤਾਂ ਹੁਣ ਹਰ ਫੰਕਸ਼ਨ ਲਈ ਤਵਾ ਕਿਚਨ ਹੀ ਚੂਜ਼ ਕਰਾਂਗੇ। ਟ੍ਰਾਈ ਤਵਾ ਕਿਚਨ ਫੋਰ ਦਾ ਬੈਸਟ ਕੇਟਰਿੰਗ ਇਨ ਟਾਊਨ, ਫਰੈਸ਼ ਫੂਡ, ਗ੍ਰੇਟ ਸਰਵਿਸ ਐਂਡ ਅਨਫੋਰਗੈਟੇਬਲ ਟੇਸਟ। ਬੁੱਕ ਯੋਰ ਨੈਕਸਟ ਇਵੈਂਟ ਨਾਉ, 50 ਸਨੀਵੇਲ ਗੇਟ, ਬ੍ਰੈਂਪਟਨ, 905-790-1699, 905-790-1699.
5: ਭੈਣ ਜੀ ਤੀਜਾ ਵਿਆਹ ਕੈਨੇਡਾ ਦੇ ਵਿੱਚ, ਨਾ ਹੀ ਇੰਡੀਆ ਵਰਗਾ ਟੇਸਟ, ਨਾ ਹੀ ਇੰਡੀਆ ਵਰਗੀ ਕੁਆਂਟਿਟੀ, ਛੋਟੀਆਂ ਛੋਟੀਆਂ ਪਲੇਟਾਂ ਫੜਾ ਦਿੰਦੇ ਨੇ, ਜਦੋਂ ਦੂਜੀ ਵਾਰੀ ਖਾਣਾ ਲੈਣ ਜਾਓ ਤੇ ਬਫੇ ਖਤਮ ਹੋ ਜਾਂਦਾ ਆ।
6: ਮੈਨੂੰ ਪਤਾ ਹੈ ਕਿਉਂ, ਮੈਂ ਨਾ ਤਵਾ ਕਿਚਨ ਦੀ ਕੇਟਰਿੰਗ ਖਾਧੀ ਸੀ। ਸੱਚੀ ਕਹਾਂ ਤਾਂ ਫੂਡ ਇੰਨਾ ਟੇਸਟੀ, ਅਨਲਿਮਿਟਿਡ ਫੂਡ, ਇੰਨਾ ਫੂਡ ਕਿ ਮੈਂ ਖਾਂਦੇ ਖਾਂਦੇ ਥੱਕ ਗਈ ਪਰ ਫੂਡ ਨਹੀਂ ਮੁੱਕਿਆ।
7: ਤਵਾ ਕਿਚਨ 50 ਸਨੀਵੇਲ ਗੇਟ, ਬ੍ਰੈਂਪਟਨ, ਮਾਉਂਟਨੈਸ਼ ਐਂਡ ਬਵੇਰਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca 905-790-1699
8: ਹੈਲੋ ਜੀ, ਮੇਰਾ ਨਾਮ ਹੈ ਗੁਰਪ੍ਰੀਤ ਕੌਰ। ਮੈਂ ਤਵਾ ਕਿਚਨ ਤੋਂ ਕੈਟਰਿੰਗ ਕਰਵਾਈ ਸੀ, ਸੱਚ ਮਨੋ ਸਵਾਦ ਹੀ ਆ ਗਿਆ, ਗਰਮ ਗਰਮ ਫਰੈਸ਼ ਫੂਡ। ਅਗਰ ਤੁਸੀਂ ਵੀ ਕੈਟਰਿੰਗ ਕਰਵਾਉਣੀ ਹੈ ਤਾਂ ਪਲੀਜ਼ ਮੈਂ ਰਿਕਮੈਂਡ ਕਰੂੰਗੀ ਤਵਾ ਕਿਚਨ ਨੂੰ। ਇਹਨਾਂ ਦੀ ਸਰਵਿਸ ਐਕਸੀਲੈਂਟ ਹੈ, ਤਾਂ ਹੀ ਤਾਂ ਇਹ ਕਹਿੰਦੇ ਨੇ ਟੇਸਟ ਢਾਬੇ ਵਰਗਾ ਤੇ ਪ੍ਰੈਪਰੇਸ਼ਨ ਘਰ ਵਰਗੇ।
7: 50 ਸਨੀਵੇਲ ਗੇਟ, ਬ੍ਰੈਂਪਟਨ, ਮਾਉਂਟਨੈਸ਼ ਐਂਡ ਬਵੇਰਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca 905-790-1699 tawakitchen.ca.
9: You are listening to your favorite radio show, Radio Awaz, The Voice, Zindabad, Zindabad. For advertising, please call 416-518-3200.

0: ਖੂਬਸੂਰਤ ਸ਼ੋਅ ਦੇ ਵਿੱਚ ਅਮਨਦੀਪ ਸਿੰਘ ਬੈਨੀਪਾਲ ਦੇ ਨਾਲ ਮੇਰੇ ਨਾਲ ਮੇਰੇ ਦੋਸਤ ਮੇਰੇ ਪਿਆਰੇ ਅਮਨਦੀਪ ਸਿੰਘ। ਅਮਨ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਅਮਨਦੀਪ ਸਿੰਘ,
0: ਆਪਣੇ ਬਾਰੇ ਇੰਟਰੋਡਕਸ਼ਨ ਦੇ ਦੋਗੇ?
1: ਹਾਂਜੀ, ਮੈਂ ਆਪਣੇ ਬੈਕ ਹੋਮ ਲੁਧਿਆਣੇ ਤੋਂ ਹਾਂ ਜੀ।
0: ਹਾਂਜੀ,
1: ਅਤੇ ਆਪਣਾ ਨਾਲ ਭਾਈ ਦੇ ਇੱਥੇ ਕੰਮ ਕਰਦਾ ਅਤੇ ਹਾਂਜੀ
0: ਬਸ
1: ਬਸ ਹੋਰ
0: ਦੱਸੋ। ਛੋਟੀ ਜਿਹੀ ਕਹਾਣੀ ਜਦੋਂ ਮੈਂ ਸਵੇਰੇ ਮੇਰੇ ਨਾਲ ਫੋਨ ਤੇ ਗੱਲ ਕੀਤੀ ਉਹ ਮੈਂ ਸੁਣਾਈ, ਤੇ ਉਹ ਕਹਾਣੀ ਤੇ ਇਹ ਗਾਣਾ ਆਪਸ ਦੇ ਵਿੱਚ ਮਿਲਦੇ।

0: ਦੀ ਇੱਕ ਖੂਬਸੂਰਤ ਕਹਾਣੀ ਹੈ ਤੁਹਾਡੇ ਨਾਲ ਜਿੱਥੇ ਅਸੀਂ ਸਾਂਝੀ ਕਰਾਂਗੇ। ਉੱਥੇ ਸੰਤੋਸ਼ ਜਿਹੜੇ ਮੇਰੇ ਨਾਲ ਨੇ, ਅਤੇ ਸੰਤੋਸ਼ ਅੱਜ ਅਸੀਂ ਸਿਰਫ ਇੰਨਾ ਕੀ ਕਹਾਂਗੇ ਕਿ ਤੁਸੀਂ ਜ਼ਿੰਦਗੀ ਦੇ ਹਰ ਪਲ ਨੂੰ ਇੰਜੋਏ ਕਰੋ ਔਰ ਖੁਸ਼ੀ ਮਾਣੋ। ਅੱਜ ਨਾ ਵੈਦਰ ਬੜਾ ਖੂਬਸੂਰਤ ਹੈ।
1: ਹਾਂਜੀ,
0: ਇੱਕ ਖੂਬਸੂਰਤ ਜੀ ਕਹਾਣੀ ਆ ਰਾਜਾ ਜਨਕ ਦੀ
1: ਜੀ,
0: ਸੰਤੋਸ਼ ਉਹ ਸਾਂਝੀ ਕਰਾਂਗੇ।
1: ਬਿਲਕੁਲ ਅਮਨ ਜੀ,
0: ਉਸ ਸਟੋਰੀ ਨੂੰ ਉਮੀਦ ਕਰਦਾ ਕਿ ਤੁਸੀਂ ਆਪਣੀ ਜਿਹੜਾ ਲਾਈਫ ਦਾ ਹਿੱਸਾ ਬਣਾ ਕੇ ਚੱਲੋਗੇ। ਔਰ ਇਸ ਸਟੋਰੀ ਨੂੰ ਤੁਹਾਡੇ ਤੱਕ ਲੈ ਕੇ ਆਉਂਦੇ ਨੇ ਆਰ ਐਸ ਜੀ ਕਸਟਮ ਸੋਫਾ ਐਂਡ ਅਪਹੋਸਟਰੀ। ਕਿਸੇ ਨੇ ਵੀ ਪੁਰਾਣੀਆਂ ਕੁਰਸੀਆਂ, ਪੁਰਾਣੇ ਮੇਜ਼, ਨਵੀਂ ਲੁੱਕ ਦੇ ਵਿੱਚ, ਡਿਜ਼ਾਈਨਰ ਲੁੱਕ ਦੇ ਵਿੱਚ ਪੁਰਾਣੇ ਸੋਫੇ, ਇਹਨਾਂ ਨੂੰ ਨਵੇਂ ਬਣਾਉਣਾ ਹੈਗਾ। ਚਾਈਨਾ ਵਾਲੇ ਫੇਲ ਕਰ ਦਿੱਤੇ ਨੇ ਆਰ ਐਸ ਜੀ ਕਸਟਮ ਸੋਫਾ ਐਂਡ ਅਪਹੋਸਟਰੀ ਨੇ। ਤੁਸੀਂ ਦੁਨੀਆਂ ਭਰ ਦੀਆਂ ਕਾਲਸ ਉਹਨਾਂ ਨੂੰ ਜਾ ਰਹੀਆਂ ਨੇ
1: ਜੀ,
0: ਤੁਸੀਂ ਜ਼ਰੂਰ ਇਸ ਬਿਜ਼ਨਸ ਨੂੰ ਕਾਲ ਕਰੋ ਔਰ ਇਹ ਬਿਜ਼ਨਸ ਤੁਹਾਡਾ ਬਹੁਤ ਫਾਇਦਾ ਕਰੂਗਾ। ਨਵਾਂ ਫਰਨੀਚਰ, ਬਾਏ ਬਾਏ ਟਾਟਾ, ਅਤੇ ਆਰ ਐਸ ਜੀ ਤੋਂ ਕਸਟਮ ਸੋਫਾ ਤਿਆਰ ਕਰਾਓ। ਮੈਂ ਬਾਹਰ ਸਿਟਿੰਗ ਦੇ ਸੋਫੇ ਤਿਆਰ ਕਰਾਏ ਨੇ, $240 ਦੇ ਵਿੱਚ ਬੜੇ ਟੌਪ ਦੇ ਖੁੱਲ੍ਹੇ ਡੁੱਲੇ
1: ਜੀ
0: ਦੋ ਸੋਫੇ ਮੈਨੂੰ ਤਿਆਰ ਕਰਕੇ ਦਿੱਤੇ ਨੇ, ਜਦੋਂ ਕਿ ਮੈਂ ਇੱਕ ਵੱਡੇ ਸਟੋਰ ਤੋਂ $180 ਦੀਆਂ ਦੋ ਕੁਰਸੀਆਂ ਲੈ ਕੇ ਆਇਆ ਸੀ, $90 ਦੀਆਂ ਪਲੱਸ ਟੈਕਸ। $220 ਦੇ ਕੇ ਮੈਨੂੰ ਸੋਫੇ ਮਿਲ ਗਏ। ਆਰ ਐਸ ਜੀ ਕਸਟਮ ਸੋਫਾ ਦਾ ਕਮਾਲ ਹੈ, 647-705-1317, 647-705-1317। ਕਿਸੇ ਨੇ ਵੀ ਕਿਚਨ ਕੈਬਨਿਟ ਦਾ ਕੋਈ ਕੰਮ ਕਰਾਉਣਾ, ਪੁਰਾਣੀ ਕਿਚਨ ਨੂੰ ਨਵੀਂ ਬਣਾਉਣਾ, ਵੁੱਡ ਦਾ ਕੋਈ ਵੀ ਘਰ 'ਚ ਕੰਮ ਹੈਗਾ, ਲੱਕੜ ਦੇ ਕੰਮ ਦੇ ਲਈ ਐਟਲਸ ਕਿਚਨ ਵਾਲੇ ਲਾਜਵਾਬ ਨੇ। 27 ਸਾਲ ਦਾ ਮਿਡਲ ਈਸਟ ਅਤੇ ਕੈਨੇਡਾ ਦਾ ਐਕਸਪੀਰੀਅੰਸ ਹੈ, 27 ਸਾਲ ਇੰਡੀਆ, ਮਿਡਲ ਈਸਟ ਅਤੇ ਕੈਨੇਡਾ
1: ਜੀ।
0: ਲੱਕੜ ਨੂੰ ਘਰ ਦਿੰਦੇ ਨੇ ਤਾਜ ਮਹਿਲ ਵਰਗਾ ਬਣਾ ਦਿੰਦੇ ਆ। ਆਪਣੇ ਘਰ ਦੇ ਵਿੱਚ ਤੁਸੀਂ ਮਹਾਰਾਜ ਦਾ ਕਮਰਾ ਬਣਾਇਆ, ਜਿਹੜਾ ਤੁਸੀਂ ਪਰਮੇਸ਼ਵਰ ਲਈ ਮੰਦਰ ਬਣਾਇਆ ਹੈ ਆਪਣੇ ਅੰਦਰ ਘਰ ਦੇ, ਤੁਸੀਂ ਕੋਈ ਵੀ ਚੀਜ਼ ਆ ਉਸ ਨੂੰ ਡੀਸੈਂਟ ਵੇ ਦੇ ਨਾਲ ਜਿਹੜਾ ਤੁਸੀਂ ਤਿਆਰ ਕਰਾਉਣਾ ਹੈਗਾ, ਤਾਂ ਤੁਸੀਂ ਐਟਲਸ ਕਿਚਨ ਵਾਲਿਆਂ ਨੂੰ ਕਾਲ ਕਰੋਗੇ 742-778-7800 ਨੰਬਰ ਦੇ ਉੱਤੇ ਤੁਸੀਂ ਜਿਹੜਾ ਹੈਗਾ
1: ਐਟਲਸ ਕਿਚਨ ਨੂੰ ਕੰਟੈਕਟ ਕਰਨਾ ਹੈ।
0: ਹਾਂਜੀ, ਔਰ ਸਾਡੇ ਸਟੂਡੀਓਜ਼ ਦੇ ਵਿੱਚ 905-673-3337 ਤੇ ਥੋੜ੍ਹੇ ਲਈ ਅਸੀਂ ਲਾਈਨਸ ਔਰ ਕੁਐਸਚਨ ਵੀ ਕਰਾਂਗੇ, ਖੋਲ੍ਹਾਂਗੇ। ਪਰ ਤੁਸੀਂ ਸੁਣਾਓ, ਲੁੱਟ ਰਹੇ ਹੋ ਨਜ਼ਾਰੇ ਜ਼ਿੰਦਗੀ ਦੇ?

0: ਸੋ ਬਹੁਤੇ ਪੈਸੇ ਵਾਲਿਆਂ ਨੂੰ ਨੀਂਦ ਨਹੀਂ ਆਉਂਦੀ, ਕਹਿੰਦੇ ਪੈਸੇ ਵਾਲੇ ਤਾਂ ਕਦੇ ਨਹੀਂ ਸੌਂਦੇ, ਤੇਰੀ ਕਿਵੇਂ ਅੱਖ ਲੱਗ ਗਈ ਸੋਹਣਿਆ, ਠੀਕ ਹੈ। ਸੋ ਜਿੰਨਾ ਪੈਸਾ ਛੋਟੀ ਜੀ ਕਹਾਣੀ ਮੈਨੂੰ ਸੁਣਾਈ ਸੀ ਅੱਜ ਸਵੇਰੇ, ਸੰਤੋਸ਼ ਜੀ ਨੂੰ ਸੁਣਾ ਦੀ ਹੈ, ਜਿਵੇਂ ਇਹਨਾਂ ਦਾ ਨਾਮ ਸੰਤੋਸ਼ ਹੋ ਜਾਵੇ ਫਿਰ। ਸੋ ਰਾਜਾ ਜਨਕ ਜਿਹੜਾ ਇੱਕ ਬੜਾ ਗੁਣੀ ਰਾਜਾ ਹੋਇਆ।
1: ਹਾਂਜੀ,
0: ਆਪਾਂ ਲੋਕ ਹਮੇਸ਼ਾ ਚਾਹੁੰਦੇ ਹੁੰਦੇ ਹਾਂ ਕਿ ਜਿਹੜਾ ਬੰਦਾ ਚੰਗਾ ਉਹਦਾ ਮਤਲਬ ਐਂ ਹੋਣਾ ਚਾਹੀਦਾ ਵੀ ਉਹ ਸਾਧੂ ਹੋਣਾ ਚਾਹੀਦਾ, ਹੈਨਾ। ਬਈ ਸਾਡੀ ਸੋਚ ਇਹ ਆ ਵੀ ਜਾਂ ਬੰਦਾ ਸਪੈਸ਼ਲੀ ਪੰਜਾਬੀਆਂ ਦੀ ਗੱਲ ਕਰਨ ਲੱਗਿਆ, ਗੋਰਿਆਂ ਦੀ ਨਹੀਂ ਮੈਂ ਗੱਲ ਕਰਦਾ ਜਾਂ ਹੋਰ ਕਮਿਊਨਿਟੀਜ਼ ਦੀ ਗੱਲ ਨਹੀਂ ਕਰਦਾ ਮੈਂ, ਜਾਂ ਤਾਂ ਬੰਦਾ ਸਾਧੂ ਹੋਵੇ ਜਾਂ ਬੰਦਾ ਵੀ ਐਨ ਫਕੀਰ ਹੋਣਾ ਚਾਹੀਦਾ, ਖਾਲੀ ਹੋਣਾ ਚਾਹੀਦਾ। ਜਿਵੇਂ ਸਾਨੂੰ ਇਤਰਾਜ਼ ਹੁੰਦਾ ਕਿ $1500 ਦੇ ਦਲਜੀਤ ਦੇ ਸ਼ੋਅ ਦੀ ਅਸੀਂ ਟਿਕਟ ਲੈ ਲੈਂਦੇ ਹਾਂ, ਪਰ ਕਿਸੇ ਰਾਗੀ ਭਾਈ ਨੇ ₹1500 ਲੈ ਕੇ ਕਿਸੇ ਦੁਕਾਨ 'ਤੇ ਜਾ ਕੇ ਕਹਿਤਾ ਵੀ ਇੱਥੇ ਸਾਰੇ ਆਇਓ ਜ਼ਰੂਰ ਖਾਣ, ਸਾਨੂੰ ਤਾਂ ਇਤਰਾਜ਼ ਆ ਕਿ ਰਾਗੀ ਭਾਈ ਨੇ ਸਾਡੇ ਜਿਹੜੇ ਗੁਰਬਾਣੀ ਨੂੰ ਗਾਉਂਦੇ ਨੇ ਉਹਨੇ ₹1500 ਕਿਉਂ ਲਿਆ।
1: ਸਹੀ ਗੱਲ,
0: ਹਾਂਜੀ, ਦਲਜੀਤ ਉਹਨੇ ₹1500 ਦੀ ਟਿਕਟ ਦਿਖਾ ਕੇ ਵੇਚ ਕੇ ਮਗਲੀਆਂ ਸੌ ਦੀਆਂ ਵੇਚਦੇ ਸਾਰੀਆਂ।
1: ਬਿਲਕੁਲ,
0: ਅਗਰ ਮੈਂ ਨਾ ਕਹਾਂ, ਮੈਂ ਬਾਹਲਾ ਦੂਰ ਨਹੀਂ ਜਾਂਦਾ, ਚਲੋ ਮੈਂ ਪਰਸਨਲੀ ਕਿਸੇ ਦੀ ਗੱਲ ਕਰਦਾ, ਫਿਰ ਮੈਂ ਇਹ ਕਹੂੰਗਾ ਕਿ ਤੁਹਾਨੂੰ ਜ਼ਿੰਦਗੀ 'ਚ ਸੇਧ ਜਿਹੜੀ ਆ ਗੁਰਮਤ ਨੇ ਦੇਣੀ ਆ, ਗੁਰਬਾਣੀ ਨੇ ਦੇਣੀ ਆ, ਉਹਦੇ 'ਚੋਂ ਲਰਨ ਕਰਨਾ ਤੁਹਾਨੂੰ ਸੇਧ ਦਲਜੀਤ ਹੋਣਾ ਲੈਣੀ ਜਿਹੜੀ ਦੇ ਆਰ ਕਮਰਸ਼ੀਅਲ ਪੀਪਲ, ਇਹ ਇੱਕ ਕਮਰਸ਼ੀਅਲ ਲੋਕ ਨੇ, ਇਹਨਾਂ ਨੇ ਇੱਕ ਕੁੜੀ ਕੰਮ ਕਰਦੀ ਸੀ ਜਿਹੜੀ ਬਾਲੀਵੁੱਡ ਲੈ ਕੇ ਗਈ, ਉਹ ਸਾਈਡ 'ਤੇ ਕਰਦੀ, ਖੁੰਜੇ 'ਤੇ ਕਰਦੀ, ਸਿੱਧੇ ਹੋ ਗਏ, ਠੀਕ ਹੈ। ਇਹਨਾਂ ਨੇ ਪੈਸਾ ਬਣਾਉਣਾ, ਪੈਸਾ ਬਣਾਉਣ ਦਿਓ, ਤੁਸੀਂ ਉਹਨਾਂ ਦੀ ਕਲਾ ਨੂੰ ਜਿਹੜਾ ਹੈਗਾ ਪ੍ਰਸੰਨ ਹੋ ਕੇ ਸੁਣੋ, ਪਰ ਤੁਸੀਂ ਉਹਨਾਂ ਦੀ ਕਲਾਕਾਰੀ ਨੂੰ ਆਪਣੀ ਜ਼ਿੰਦਗੀ ਨਾ ਬਣਾਓ। ਜਨਕ ਜਿਹੜਾ ਸੀਗਾ
2: ਜੀ,
0: ਉਹ ਜਿਹੜਾ ਬੜਾ ਮਤਲਬ ਕਿ ਤ੍ਰੀਵ ਦ੍ਰਿਸ਼ਟੀ ਵਾਲਾ ਜਿਹੜਾ ਇੱਕ ਰਾਜਾ ਕਹਿੰਦੇ ਸੀ ਉਹਨੂੰ
2: ਜੀ,
0: ਜਨਕ ਦੇ ਕੋਲ 30 ਸਾਲ ਭਗਤੀ ਕਰਨ ਤੋਂ ਬਾਅਦ
2: ਹਾਂਜੀ
0: ਇੱਕ ਸਾਧੂ ਸੀ ਮੇਰੇ ਵਰਗਾ, ਕ੍ਰਿਟਿਕ ਸੀਗਾ, ਕ੍ਰਿਟਿਕ,
1: ਠੀਕ ਹੈ।
0: ਮਤਲਬ ਕੋਈ ਵੀ ਗੱਲ ਨੂੰ, ਦੋ ਤਰ੍ਹਾਂ ਦੇ ਲੋਕ ਹੁੰਦੇ ਨੇ, ਇੱਕ ਲੋਕ ਜਿਹੜੇ ਨੁਕਤਾਚੀਨੀ ਕਰਦੇ ਨੇ, ਉਹਨਾਂ ਨੂੰ ਕੋਈ ਚੀਜ਼ ਪਸੰਦ ਨਹੀਂ ਹੁੰਦੀ, ਇੱਕ ਹੁੰਦਾ ਕ੍ਰਿਟਿਕ, ਕ੍ਰਿਟੀਸਾਈਜ਼ ਕਰਨਾ ਕਿ ਉਹਦੇ 'ਚ ਮੰਦਭਾਗੀ ਚੀਜ਼ ਕਿਹਾ, ਜਿਵੇਂ ਏਅਰ ਕੈਨੇਡਾ ਸਾਹਮਣੇ,
1: ਹਾਂਜੀ
0: ਏਅਰ ਕੈਨੇਡਾ ਦੇ ਜਹਾਜ਼ਾਂ 'ਚ ਜਿਹੜੇ ਹਾਦਸੇ ਵਾਪਰੇ ਉਹਨੂੰ ਕ੍ਰਿਟਿਕ ਕਰਨਾ, ਉਹ ਅਸਲ ਲੱਗ ਗਿਆ ਪਹਿਲਾਂ ਵੀ ਏਅਰ ਕੈਨੇਡਾ ਦੀ ਵਾਰੀ ਆ ਗਈ, ਕ੍ਰਿਟਿਕ ਦੇ ਤੌਰ 'ਤੇ ਉਹਦੇ ਬਾਰੇ ਦੱਸਣਾ ਵੀ ਚੱਲਦੇ ਜਹਾਜ਼ ਦੇ ਇੰਜਣ ਦਾ ਪਾਰਟ ਗਿਰ ਗਿਆ, ਜਹਾਜ਼ ਗਲਤ ਲੈ ਕੇ ਉੱਡ ਗਏ, ਬਾਅਦ ਚੋਂ ਪਤਾ ਲੱਗਿਆ ਡਿਸਪੈਚ ਗਲਤ ਜਹਾਜ਼ ਨੂੰ ਹੋ ਗਈ, ਪਹੁੰਚ ਨਹੀਂ ਸਕਣਾ ਜਿੱਧਰ ਨੂੰ ਗਿਆ, ਰਸਤੇ ਤੇਲ ਮੁੱਕ
1: ਜਾਣਾ,
0: ਯੂ-ਟਰਨ ਮਾਰ ਕੇ ਲਿਆਉਂਦਾ। ਸੋ ਦੇਰ ਆਰ ਟਨਸ ਆਫ ਥਿੰਗਸ। ਸੋ ਤੁਸੀਂ ਜ਼ਿੰਦਗੀ ਤੋਂ ਬਹੁਤ ਕੁਛ ਸਿੱਖ ਸਕਦੇ ਹੋ ਬ੍ਰਿਜੀ ਹੋਣਾ, ਹੈ ਨਾ।
1: ਹਾਂਜੀ,
0: ਸੋ ਰਾਜਾ ਜਨਕ ਦੀ ਕਹਾਣੀ ਸੀ, ਅਤੇ ਰਾਜਾ ਜਨਕ ਕੋਲ ਇਹ ਪਹੁੰਚ ਗਿਆ ਜਿਹੜਾ ਬੰਦਾ, ਇਹਦਾ ਗੁਰੂ ਕਹਿੰਦਾ ਵੀ ਜਾ, ਉਹ ਕਹਿੰਦਾ ਜੀ ਉਹ ਤਾਂ ਸ਼ਰਾਬੀ ਆ, ਜਨਾਨੀਬਾਜ ਆ, ਨਿਰਤਕੀਆਂ ਨਚਾਉਂਦਾ, ਉੱਥੇ ਆਹ ਹੁੰਦਾ, ਸ਼ਰਾਬ ਪੀਂਦਾ, ਮਦਰਾ ਦਾ ਸੇਵਨ ਕਰਦਾ, ਉਹ ਮੈਨੂੰ ਕਿੱਥੋਂ ਗੁਣ ਦਊਗਾ। ਉਹਦਾ ਗੁਰੂ ਕਹਿੰਦਾ ਜਾ ਤੈਨੂੰ ਗਿਆਨ ਦਊਗਾ, ਕਿਉਂਕਿ ਤੇਰੇ ਅੰਦਰ ਲਈ ਭਟਕਣਾ ਖਤਮ ਨਹੀਂ ਹੋਈ ਅਜੇ। ਹੁਣ ਇਹ ਜਦ ਚਲਿਆ ਗਿਆ, ਰਾਜਾ ਜਨਕ ਕੋਲ ਪਹੁੰਚਿਆ, ਦਰਬਾਰ 'ਚ ਦੱਸਿਆ, ਸ਼ਾਮ ਦਾ ਟਾਈਮ, ਨਰਤਕੀਆਂ ਨੱਚ ਰਹੀਆਂ ਸੀ ਤੇ ਜਨਕ ਸ਼ਰਾਬ ਪੀ ਰਿਹਾ ਸੀਗਾ, ਮਦਰਾ ਪੀ ਦਾ ਸੇਵਨ ਕਰ ਰਿਹਾ ਸੀ, ਹਿੰਦੀ 'ਚ ਬੋਲਦੇ ਨੇ, ਹੈ ਨਾ। ਸੋ ਮਦਰਾ ਦਾ ਸੇਵਨ ਕਰ ਰਿਹਾ ਸੀ, ਬੜਾ ਗੁਣੀ ਰਾਜਾ, ਤਪਸਵੀ, ਭਗਤੀ 'ਚ ਟੋਪ ਦਾ, ਰਾਜਿਆਂ 'ਚੋਂ ਰਾਜਾ ਟੋਪ ਦਾ, ਹਾਂਜੀ ਭਗਤੀ 'ਚੋਂ ਭਗਤੀ ਟੋਪ ਦੀ, ਮਹਾਰਾਜਾ ਰਣਜੀਤ ਸਿੰਘ ਮੰਗੋ, ਮਹਾਰਾਜਾ ਰਣਜੀਤ ਸਿੰਘ ਦਰਬਾਰ ਸਾਹਿਬ ਜਾਏ ਬਿਨਾਂ ਦਿਨ ਨਹੀਂ ਸ਼ੁਰੂ ਕਰਦੇ ਸੀ ਲਾਹੌਰ ਤੋਂ, ਪਰ ਦਾਰੂ ਵੀ ਰੋਜ਼ ਪੀਂਦੇ ਸੀ, ਠੀਕ ਹੈ। ਮਹਾਰਾਜਾ ਰਣਜੀਤ ਸਿੰਘ ਨੇ ਸਿੱਖਿਜ਼ਮ 'ਚ ਇੱਕ ਵਿਆਹ ਲਾਵਾ, ਮਲਟੀਪਲ ਰਾਣੀਆਂ ਨਾਲ ਵਿਆਹ ਕੀਤੇ ਹੋਏ ਸੀ, ਠੀਕ ਹੈ। ਪਰ ਅਸੀਂ ਕੀ ਦੇਖਦੇ ਹਾਂ, ਅਸੀਂ ਦੇਖਦੇ ਹਾਂ ਮਹਾਰਾਜਾ ਰਣਜੀਤ ਸਿੰਘ ਦੁਨੀਆਂ ਦੇ ਟੌਪ ਜਿਹੜੇ ਰਾਜੇ ਨੇ ਉਹਨਾਂ 'ਚ ਹੋਏ। ਸੋ ਜਿਹੜੇ ਟੌਪ ਰਾਜੇ ਮਹਾਰਾਜਾ ਰਣਜੀਤ ਸਿੰਘ ਦੇ ਹੋਏ, ਉਹਨਾਂ ਦੇ ਵਿੱਚੋਂ ਮੈਂ ਫਰਾਂਸ ਦੇ ਵਿੱਚ ਇੱਕ ਜਰਨੈਲ ਸੀ ਜਿਹੜਾ ਰੋਮਨ ਫੌਜ ਨੂੰ ਮੋਤਬਰੀ ਕਰਦਾ ਸੀ,
1: ਹਾਂਜੀ ਹਾਂਜੀ,
0: ਠੀਕ ਹੈ। ਉਹ ਜਰਨੈਲ ਜਿਹੜਾ ਹੈਗਾ, ਉਹਨੂੰ ਕਿਸੇ ਨੇ ਕਿਹਾ ਜਦੋਂ ਰੋਮਨਸ ਹਾਰਨ ਲੱਗ ਗਏ, ਲੜਾਈਆਂ ਹਾਰ ਗਏ
2: ਜੀ,
0: ਤੇ ਪਹਿਲੀ ਜਿਹੜੀ ਵੱਡੀ ਲੜਾਈ ਰੋਮਨਸ ਹਾਰ ਗਏ, ਉਹ ਤੋਂ ਬਾਅਦ ਨਾ ਇਹ ਰੋਮਨ ਫੌਜ 'ਚ ਜਾ ਰਲਿਆ ਸੀ,
1: ਠੀਕ ਹੈ,
0: ਇਹ ਫਰਾਂਸ ਦਾ ਜਿਹੜਾ ਸੀਗਾ,
1: ਓਕੇ।
0: ਤੇ ਇਹਨੂੰ ਕਿਸੇ ਨੇ ਕਿਹਾ ਵੀ ਤੂੰ ਚਲੇ ਜਾ ਇਰਾਨੀਆਂ ਕੋਲ,
1: ਹਾਂਜੀ,
0: ਦੁਨੀਆਂ ਦੀ ਟੌਪ ਦੀ ਫੌਜ ਆ, ਟੌਪ ਦਾ ਉਹਦਾ ਮਿਲੂਗਾ, ਵਰਲਡ ਦੀ ਸਭ ਤੋਂ ਤਕੜੀ ਆਰਮੀ ਦੇ ਵਿੱਚ ਜਾਣਾ ਤੂੰ,
1: ਠੀਕ ਹੈ।
0: ਇਹ ਨਾ ਇਰਾਨ ਚਲਿਆ ਗਿਆ, ਇਰਾਨ ਦੇ ਵਿੱਚ ਇਹਨੂੰ ਇੱਕ ਜੂਇਸ਼ ਬੰਦਾ ਮਿਲਿਆ ਜਿਹੜਾ ਬੜਾ ਤਕੜਾ ਵਪਾਰੀ।

0: ਸੀ। ਉਹਨੇ ਇੱਕ ਦਿਨ ਕਿਹਾ, ਕਹਿੰਦਾ ਵੀ ਜੇ ਤੂੰ ਜਾਣਾ ਨਾ, ਤੂੰ ਵਾਕਈ ਚਾਹੁੰਦਾ ਪੈਸਾ ਤੇ ਤੇਰਾ ਨਾਂ ਦੁਨੀਆਂ ਚ ਬਣੇ, ਕਹਿੰਦਾ ਇੱਕ ਰਾਜਾ ਹੈ ਸਿੰਧ ਵੱਲ ਨੂੰ ਚੱਲ ਜਾ, ਸਿੰਧ ਕਹਿੰਦੇ ਸੀ ਉਦੋਂ ਪੰਜਾਬ ਦਾ ਰਾਜਾ ਮਹਾਰਾਜਾ ਰਣਜੀਤ ਸਿੰਘ, ਉਹਦੇ ਕੋਲ ਚੱਲ ਜਾ। ਤੇ ਉਹ ਸਮਾਂ ਸੀ ਜਦੋਂ ਸਾਡੇ ਕੋਲ ਫੋਰਨਰਸ ਕੰਮ ਕਰਨ ਆਉਂਦੇ ਸੀ, ਸਾਡੇ ਜਿਹੜੀ ਕਰੰਸੀ ਸੀ ਖਾਲਸਾ ਰਾਜ ਦੀ ਉਹਦੀ ਵੈਲਿਊਏਸ਼ਨ ਪਾਉਂਡ ਦੇ ਨੇੜੇ ਤੇੜੇ ਸੀ, ਕਲੋਜ਼ ਟੂ ਪਾਉਂਡ ਸੀ। ਠੀਕ ਹੈ, ਵਰਲਡ ਦੀ ਸਭ ਤੋਂ ਤਕੜੀ ਜਿਹੜੀ ਇਕਾਨਮੀ ਸੀ ਉਹ ਸੀਗੀ ਪਾਉਂਡ, ਤੇ ਪਾਉਂਡ ਦੇ ਨੇੜੇ ਜਿਹੜਾ ਸਾਡਾ ਸਾਰਾ ਸਿਸਟਮ ਸੀਗਾ। ਹੁਣ ਲੌਂਗ ਸਟੋਰੀ ਸ਼ਾਰਟ ਇਹ ਆ ਗਈ ਕਿ ਮਹਾਰਾਜਾ ਰਣਜੀਤ ਸਿੰਘ ਦੀ ਫਰਾਂਸ ਦੇ ਇੱਕ ਪਾਰਕ ਦੇ ਵਿੱਚ ਇਹ ਫੌਜੀ ਜਰਨੈਲ ਤੇ ਉਹਦੀ ਜਿਹੜੀ ਘਰ ਵਾਲੀ ਆ ਉਹ ਹਿਮਾਚਲ ਤੋਂ ਸੀ
1: ਜੀ,
0: ਉਹਦੀ ਇਹ ਅਲੱਗ ਕਹਾਣੀ ਮੈਂ ਸੁਣਾਊਂਗਾ ਕਿਸੇ ਦਿਨ।
2: ਠੀਕ ਹੈ,
0: ਉਹਨਾਂ ਦਾ ਇੱਕ ਪਾਰਕ ਬਣਿਆ ਹੋਇਆ, ਉੱਥੇ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਅੰਕਿਤ ਕੀਤਾ ਕਿ ਦੁਨੀਆਂ ਦੇ 5 ਟੌਪ ਸ਼ਾਸਨ ਕਾਲ ਤੇ 5 ਟੌਪ ਜਿਹੜੇ ਰਾਜੇ ਹੋਏ ਉਹਨਾਂ ਚੋਂ। ਹੁਣ ਮਹਾਰਾਜਾ ਰਣਜੀਤ ਸਿੰਘ ਨੇ ਜਿਹੜੀਆਂ ਗੱਲਾਂ ਕੀਤੀਆਂ ਕਿ ਮਲਟੀਪਲ ਵਿਆਹ ਵੀ ਕਰਾਏ ਹੋਏ ਸੀ, ਰਾਣੀਆਂ ਵੀ ਕਈ ਸੀ ਤੇ ਦਾਰੂ ਵੀ ਪੀ ਲੈਂਦੇ ਸੀ, ਪਰ ਜਦੋਂ ਭਗਤੀ ਦੀ ਗੱਲ ਆਉਂਦੀ ਸੀ, ਅਕਾਲੀ ਫੂਲਾ ਸਿੰਘ ਜਿਹੜੇ ਜਥੇਦਾਰ ਸੀ ਪਹਿਲੇ, ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸਜ਼ਾ ਲਾਈ ਸੀ ਕਿ ਤੈਂ ਭਾਂਡੇ ਮਾਂਜਣੇ ਹੋਵੇ ਬਾਦਸ਼ਾਹ ਤੇ ਮਾਂਜ ਰਿਹਾ ਆਵੇ ਦਰਬਾਰ ਸਾਹਿਬ ਚ ਭਾਂਡੇ। ਇਤਿਹਾਸ ਹੈ, ਇਤਿਹਾਸ ਨੀ, ਇਤਿਹਾਸ ਹੁੰਦਾ ਇੰਨੇ 100 ਸਾਲ ਪਹਿਲਾਂ ਸਮੁੰਦਰ ਦੇ ਵਿੱਚ ਰਸਤੇ ਕੱਢ ਦਿੱਤੇ, ਪੁਲ ਬਣਾਤੇ, ਜਿਹੜੇ ਅੱਜ ਨਹੀਂ ਬਣਦੇ ਪਏ ਉਦੋਂ ਬਣਾਤੇ। ਹਾਂਜੀ, ਸੋ ਇਤਿਹਾਸ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਬਰਤਨ ਮਾਂਜੇ ਤੇ ਵਾਹਿਗੁਰੂ ਜੀ ਕਹਿ ਕੇ ਹਰ ਸੰਗਤ ਤੋਂ ਖਿਮਾ ਮੰਗੀ। ਅਕਾਲੀ ਫੂਲਾ ਸਿੰਘ ਜਥੇਦਾਰ ਜਿਹੜੇ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਟੌਪ ਪੋਜੀਸ਼ਨ ਤੇ ਸੀਗੇ ਤੇ ਉਹਨਾਂ ਚ ਜੁਰਅਤ ਸੀ ਰਾਜੇ ਨੂੰ ਕਹਿਣ ਲਈ ਕਿ ਤੂੰ ਆਹ ਗਲਤ ਕੀਤਾ ਤੇ ਤੈਨੂੰ ਇਹਦੀ ਸਜ਼ਾ ਭੁਗਤਣੀ ਪੈਣੀ। ਸੋ ਮਹਾਰਾਜਾ ਰਣਜੀਤ ਸਿੰਘ ਸਜ਼ਾ ਭੁਗਤਦੇ ਨੇ, ਟੌਪ ਲੀਡਰ। ਹੁਣ ਆ ਗਿਆ ਬੈਕ, ਰਾਜਾ ਜਨਕ ਦੇ ਦਰਬਾਰ ਚ ਇਹ ਭਗਤੀ ਕਰਨ ਵਾਲਾ ਸਾਧੂ ਜਿਹੜਾ ਗਿਆ, ਬ੍ਰਿਜੀ ਇੱਕ ਸਾਧੂ ਕੀ ਕਹਾਣੀ ਸੁਣਾ ਰਹਾ ਹਾਂ, ਆ ਬੈਠੀ ਬੈਠੀ ਤੈਨੂੰ ਸਮਝ ਨਹੀਂ ਆਉਣੀ ਹੈਗੀ। ਸੋ ਜਿਹੜਾ ਬ੍ਰਿਜੀ ਵੀ ਨੋਟੇ ਇਕੱਠੇ ਕਰਨਾ ਆਉਂਦਾ, ਬੋਲ ਕੇ ਕੌਲਾਂ ਇਕੱਠੀਆਂ ਕਰ ਲੈਂਦਾ, ਚਲੇ ਜਾਂਦਾ ਬੈਗ ਭੱਜ ਜਾਂਦਾ। ਓਕੇ, ਹਮ ਆਪਕਾ ਮਜ਼ਾਕ ਨਹੀਂ, ਹਮ ਖੁਸ਼ੀ ਮਨਾ ਰਹੇ ਆਪਕੇ ਸਾਥ। ਹਾਂਜੀ, ਅੱਛਾ ਲੱਗਾ, ਮੈਂ ਤਿਲਕ ਲਗਾਇਆ ਨਾ ਆਪਣੇ, ਹਾਂਜੀ ਬਹੁਤ ਅੱਛਾ ਲੱਗ ਰਿਹਾ ਹੈ। ਇਹ ਕਿਉਂ ਲਗਾਇਆ ਤਿਲਕ ਆਪਣੇ?
3: ਮੰਦਰ ਗਏ।
0: ਅੱਛਾ, ਮੰਦਰ ਗਏ ਸੀਗੇ, ਠੀਕ ਹੈ ਬ੍ਰਿਜੀ, ਆਪਕੀ ਵਾਰੀ ਇਸਕੇ ਬਾਅਦ। ਸੋ ਕੁਇਕਲੀ ਮੈਂ ਦੱਸਣ ਲੱਗਿਆ ਕਿ ਰਾਜਾ ਜਨਕ ਜਿਹੜੇ ਨੇ ਉਹਦੇ ਦਰਬਾਰ 'ਚ ਉਹ ਪਹੁੰਚ ਗਿਆ। ਜਦੋਂ ਦਰਬਾਰ 'ਚ ਪਹੁੰਚਿਆ ਤੇ ਉੱਥੇ ਨ੍ਰਿਤਕੀਆਂ ਨੱਚ ਰਹੀਆਂ ਤੇ ਮਦਰਾ ਚੱਲ ਰਹੀ ਹੈ, ਵਜ਼ੀਰ ਬੈਠੇ ਨੇ। ਉਹ ਕਹਿੰਦਾ ਵੀ ਮੈਨੂੰ ਫਲਾਣੇ ਗੁਰੂ ਨੇ ਭੇਜਿਆ।
1: ਹਾਂਜੀ,
0: ਫਲਾਣੇ ਗੁਰੂ ਨੇ ਭੇਜਿਆ। ਉਹ ਕਹਿੰਦੇ ਵੀ ਹਾਂਜੀ ਦੱਸੋ। ਉਹ ਕਹਿੰਦੇ ਵੀ ਗਿਆਨ ਵਾਸਤੇ ਭੇਜਿਆ ਤੁਹਾਡੇ ਕੋਲ, ਨਾਲ ਹੱਸਣ ਲੱਗ ਗਿਆ।
2: ਠੀਕ ਹੈ ਜੀ।
0: ਰਾਜਾ ਜਨਕ ਕਹਿੰਦਾ ਮੈਂ ਸਮਝ ਸਕਦਾ ਤੁਹਾਡੀ ਪੋਜੀਸ਼ਨ ਨੂੰ, ਤੁਸੀਂ ਮੈਨੂੰ ਕੀ ਦੇਖ ਕੇ ਹੱਸ ਰਹੇ ਹੋ, ਤੁਸੀਂ ਆਹ ਫੜੋ ਦੀਵਾ ਇੱਕ, ਕਹਿੰਦੇ ਦੀਵਾ ਲਿਆ ਕੇ ਦਿਓ। ਉਹਦਾ ਮਹਿਲ ਬੜਾ ਮਸ਼ਹੂਰ ਸੀ, ਬਹੁਤ ਵੱਡਾ ਮਸ਼ਹੂਰ ਸੀ, ਕਹਿੰਦੇ ਸੀ ਉਹ 'ਚ ਬੰਦਾ ਖੋ ਜਾਂਦਾ।
2: ਠੀਕ ਹੈ।
0: ਸ਼ਾਮ ਦਾ ਸਮਾਂ ਸੀ, ਮਸਾਲਾ ਨਾਲ ਜਿਹੜੀ ਮਸ਼ਾਲਾਂ ਚੱਲਦੀਆਂ ਸੀ ਉਹਨਾਂ ਲਾਈਟ ਹੁੰਦੀ ਸੀ, ਹੋਰ ਤਾਂ ਲਾਈਟ ਹੁੰਦੀ ਨਹੀਂ ਸੀ ਕੋਈ।
2: ਹਾਂਜੀ ਜੀ।
0: ਤੇ ਮਸ਼ਾਲਾ ਬੰਦ ਹੁੰਦੀਆਂ ਸੀ, ਕਹਿੰਦੇ ਪੂਰੇ ਮਹਿਲ ਦਾ ਗੇੜਾ ਕੱਢ ਕੇ ਆਉਣਾ ਦੀਵਾ ਨਾਲ ਲੈ ਕੇ ਜਾਣਾ।
2: ਠੀਕ ਹੈ।
0: ਪੂਰੇ ਮਹਿਲ ਦਾ ਗੇੜਾ ਕੱਢਣ ਲੱਗ ਗਿਆ ਦੀਵਾ ਲੈ ਕੇ ਨਾਲ।
2: ਠੀਕ ਹੈ।
0: ਪਰ ਦੀਵਾ ਬੁੱਝਣ ਨਹੀਂ ਦੇਣਾ। ਹੁਣ ਉਹਨੇ ਦੀਵੇ ਦੇ ਮੂਹਰੇ ਹੱਥ ਕੀਤਾ, ਨਾਲ ਤੇਜ਼ ਤੇਜ਼ ਤੁਰ ਰਿਹਾ ਤੇ ਹੋਰ ਨੇ ਰਾਣਾ ਹੋ ਜਾਵੇ ਕਿਤੇ ਦੇਖਣੋ ਬੰਦ ਹੋ ਜੇ। ਉਹ ਪੂਰਾ ਮਹਿਲ ਘੁੰਮ ਕੇ ਰਾਜੇ ਕੋ ਆ ਗਿਆ। ਰਾਜਾ ਕਹਿੰਦਾ ਵੀ ਬਹੁਤ ਅੱਛਾ ਲੱਗਿਆ, ਦੀਵਾ ਚੱਲਦਾ ਰਹਿ ਗਿਆ ਤੇਰਾ
1: ਜੀ।
0: ਕਹਿੰਦਾ ਠੀਕ ਹੈ। ਹੁਣ ਉਹਨੂੰ ਕਹਿੰਦਾ, ਕਹਿੰਦਾ ਵੀ ਦੂਸਰੇ ਪਾਸੇ, ਕਹਿੰਦਾ ਵੀ ਤੈਨੂੰ ਗਿਆਨ ਦੱਸਾਂਗੇ ਹੁਣ, ਹਜੇ ਵੀ ਸਹੀ ਸਮਾਂ ਨਹੀਂ।
2: ਹਾਂਜੀ।
0: ਪਹਿਲਾਂ ਤੂੰ ਖਾਣਾ ਖਾ ਲਿਓ। ਕਹਿੰਦਾ ਮਾਫ਼ ਕਰਨਾ ਰਾਜਨ, ਜੋ ਮੇਰੇ ਦਿਲ 'ਚ ਹੈ ਮੈਂ ਉਹ ਕਹਿ ਦੇਣਾ।
2: ਠੀਕ ਹੈ।
0: ਤੁਹਾਡੇ ਤੋਂ ਮੈਨੂੰ ਗਿਆਨ ਨਹੀਂ ਮਿਲ ਸਕਦਾ ਜਿਹੜਾ ਮਦਰਾ ਸੇਵਨ ਕਰ ਰਿਹਾ ਤੇ ਵੈਸ਼ਾਵਾਂ ਨੱਚ ਰਹੀਆਂ ਨੇ, ਤੁਹਾਡੇ ਤੋਂ ਮੈਨੂੰ ਗਿਆਨ ਨਹੀਂ ਮਿਲ ਸਕਦਾ। ਰਾਜਾ ਜਨਕ ਕਹਿੰਦਾ ਹੁਣ ਤੈਨੂੰ ਮੰਨਣਾ ਤਾਂ ਪੈਣਾ ਤੇਰੇ ਗੁਰੂ ਨੂੰ ਵੀ ਤੇ ਮੈਨੂੰ ਵੀ, ਮੈਂ ਰਾਜਾ ਇਸ ਵੇਲੇ, ਤੂੰ ਪ੍ਰਜਾ, ਤੂੰ ਸਾਧੂ ਨਹੀਂ ਮੇਰੇ ਮੂਹਰੇ ਇਸ ਵੇਲੇ। ਸੇਵਨ ਕਰਕੇ ਜਾਏਗਾ ਖਾਣੇ ਦਾ, ਕਈ ਤਰ੍ਹਾਂ ਦੇ ਖਾਣੇ ਲਗਾ ਦਿੱਤੇ ਗਏ ਸੋਨੇ ਦੇ ਭਾਂਡਿਆਂ 'ਚ।
2: ਠੀਕ ਹੈ।
0: ਤੇ ਉਹ ਜਦੋਂ ਖਾਣਾ ਸ਼ੁਰੂ ਕਰਨ ਲੱਗਿਆ, ਕਿਹਾ ਗਿਆ ਕਿ ਜੇ ਤੈਨੂੰ ਗਿਆਨ ਨਾ ਹੋਇਆ ਜਾਂ ਤੈਨੂੰ ਜੇਲ੍ਹ 'ਚ ਪਾਊਂਗਾ ਮੈਂ, ਤੇ ਜਾਂ ਸੂਲੀ ਦੇ ਉੱਤੇ ਟੰਗੂਗਾ।
2: ਠੀਕ ਹੈ।
0: ਬਹੁਤੇ ਮੈਂ ਸੂਲੀ ਦੇ ਉੱਤੇ ਟੰਗੇ ਨੇ, ਤੂੰ ਮੇਰੇ ਬਾਰੇ ਇਹ ਨਹੀਂ ਸੁਣਿਆ ਹੋਣਾ, ਬਾਕੀ ਸਭ ਸੁਣ ਲਿਆ ਕਿ ਮੈਂ ਵੈਸ਼ਾਵਾਂ ਦੇ ਨਾਚ ਵੀ ਦੇਖਦਾ, ਸ਼ਰਾਬ ਵੀ ਪੀਂਦਾ, ਸਭ ਕੁਛ ਕਰਦਾ। ਹੁਣ ਇਹ ਬੰਦਾ ਜਦੋਂ ਖਾਣਾ ਖਾ ਕੇ ਹਟਿਆ
1: ਜੀ,
0: ਰਾਜਾ ਨੂੰ ਪੁੱਛਦਾ, ਸਾਹਮਣੇ ਬੈਠਾ ਉਹਦੇ ਦੇਖੀ ਜਾਂਦਾ
1: ਜੀ,
0: ਕਹਿੰਦਾ ਸਾਧੂ ਖਾਣਾ ਕੈਸਾ ਲੱਗਿਆ? ਰਿਸ਼ੀ ਮਰਨ, ਉਹ ਕਹਿੰਦਾ ਜੀ ਖਾਣੇ ਦਾ ਕੀ ਸਵਾਦ ਆਉਣਾ, ਮੈਂ ਤਾਂ ਸਿਰ ਤੇ ਤਲਵਾਰ ਹੀ ਲੱਗਦੀ ਰਹੀ ਮੌਤ ਦੀ, ਇਹ ਤੋਂ ਬਾਅਦ ਜਾਣੇ ਤੁਸੀਂ ਮੈਨੂੰ ਪੁੱਛਦੇ ਹੋ ਖਾਣਾ ਕਿਹਾ
2: ਜੀ।
0: ਹੁਣ ਰਾਜਾ ਜਨਕ ਉਹਨੂੰ ਕਹਿੰਦਾ, ਕਹਿੰਦਾ ਤੁਸੀਂ ਜੋ ਮੇਰੇ ਬਾਰੇ ਸੋਚਦੇ ਹੋ ਤੇ ਤੁਸੀਂ ਕੀ ਸੋਚਦੇ ਹੋ, ਮੈਂ ਉਹਦੇ ਬਾਰੇ ਗੱਲ ਕਰਨ ਲੱਗਿਆ।
2: ਹਾਂਜੀ।
0: ਕਹਿੰਦਾ ਮੈਂ ਮਹਿਲਾਂ 'ਚ ਰਹਿੰਦਾ, ਮੈਂ ਇਹ ਸਭ ਜੋ ਰੰਗ ਮੰਚ ਨੇ ਇਹਨਾਂ ਨੂੰ ਇੱਕ ਲੈਵਲ ਦੇ ਉੱਤੇ ਮਾਣਦਾ ਹੈਗਾ, ਪਰ ਜਿਹੜਾ ਦੀਵਾ ਤੁਸੀਂ ਬੁੱਝਣ ਨਹੀਂ ਦਿੱਤਾ ਉਹ ਦੀਵਾ ਪਰਮਾਤਮਾ ਦਾ ਮੇਰੇ ਅੰਦਰ ਜਲਦਾ, ਉਹ ਵੱਖਰਾ ਹੈ ਤੇ ਇਹ ਸਭ ਕੁਝ ਵੱਖਰਾ ਹੈ। ਜ਼ਰੂਰੀ ਨਹੀਂ ਹੈ ਕਿ ਮੈਂ ਤੁਹਾਡੇ ਵਾਲੇ ਕੱਪੜੇ ਪਾਊਂਗਾ ਤਾਂ ਹੀ ਪਰਮੇਸ਼ਵਰ ਨੂੰ ਪਾ ਸਕਦਾ। ਮੈਂ ਗੱਦੀ ਤੇ ਬੈਠ ਕੇ ਵੀ ਪਰਮੇਸ਼ਵਰ ਨੂੰ ਪਾਇਆ ਹੋਇਆ, ਤੁਸੀਂ ਭਗਵੇ ਕੱਪੜੇ ਪਾ ਕੇ ਵੀ ਪਰਮੇਸ਼ਵਰ ਤੋਂ ਦੂਰ ਹੋ, ਨਿੰਦਾ ਨਫ਼ਰਤ ਤੇ ਸਭ ਕੁਛ ਤੁਹਾਡੇ ਅੰਦਰ ਹੈ, ਮੇਰੇ ਅੰਦਰ ਨਹੀਂ ਹੈ ਤੁਹਾਡੇ ਪ੍ਰਤੀ। ਇੱਕ ਰਾਜਾ ਹੋਣ ਦੇ ਨਾਤੇ ਤੁਸੀਂ ਮੈਨੂੰ ਐਡੀ ਵੱਡੀ ਗੱਲ ਕਹਿ ਦਿੱਤੀ ਕਿ ਮੈਂ ਸ਼ਰਾਬੀ ਹਾਂ ਤੇ ਹਾਂ, ਮੈਂ ਉਹਦੇ ਤੇ ਕੋਈ ਤੁਹਾਨੂੰ ਜਵਾਬ ਨਹੀਂ ਦਿੱਤਾ, ਰਿਪਲਾਈ ਨਹੀਂ ਕੀਤਾ। ਹੁਣ ਆ ਗਈ ਗੱਲ ਤੁਹਾਡੇ ਖਾਣੇ ਦੀ, ਕਹਿੰਦੇ ਵੀ ਖਾਣਾ ਦਾ ਸਵਾਦ ਨਹੀਂ ਆਇਆ, ਕਿਉਂਕਿ ਜ਼ਿੰਦਗੀ ਦਾ ਤੁਸੀਂ ਸਵਾਦ ਨਹੀਂ ਚੱਕ ਸਕੇ, ਤਾਂ ਹੀ ਤੁਹਾਡੇ ਅੰਦਰ ਨਿੰਦਾ ਤੇ ਇਹ ਈਰਖਾ ਭਰੀ ਹੋਈ ਹੈ। ਸਾਰੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਬਹੁਤ ਕੁਛ ਕਹਿੰਦਾ ਮਿਲਿਆ, ਤੁਸੀਂ ਮੇਰੇ ਮਹਿਲ ਚ ਘੁੰਮੇ, ਬੜੀ ਬੇਸ਼ਕੀਮਤੀ ਮੂਰਤੀਆਂ ਕੰਧਾਂ ਦੇ ਉੱਤੇ ਲੱਗੀਆਂ, ਪਰਮਾਤਮਾ ਦੀਆਂ, ਲਾਰਡ ਦੀਆਂ, ਸ਼ਿਵ ਜੀ ਦੀਆਂ, ਸਭ ਦੀਆਂ। ਤੁਸੀਂ ਉਹ ਮੂਰਤੀਆਂ ਨਹੀਂ ਦੇਖ ਸਕੇ ਕਿਉਂਕਿ ਤੁਹਾਡਾ ਧਿਆਨ ਦੀਵੇ ਚ ਰਿਹਾ, ਠੀਕ ਹੈ। ਤੁਸੀਂ ਇੱਕ ਦੀਵੇ ਚ ਧਿਆਨ ਰੱਖ ਕੇ, ਇਹ ਗੱਲ ਮੈਂ ਤਾਂ ਕਰ ਰਿਹਾ ਸਾਰਿਆਂ ਦੇ ਨਾਲ, ਆਪਾਂ ਸਾਰੇ ਜ਼ਿੰਦਗੀ ਬਹੁਤ ਅੱਛੀ ਜਿਉਂਦੇ ਪਏ ਹਾਂ, ਪਰ ਆਪਾਂ ਇਸ ਜਿਉਂ ਰਹੀ ਜ਼ਿੰਦਗੀ ਨੂੰ ਮਾਣ ਨਹੀਂ ਪਾਉਂਦੇ, ਕਿਉਂਕਿ ਅਸੀਂ ਦੂਸਰਿਆਂ ਨੂੰ ਦੇਖ ਦੇਖ ਕੇ ਜੀ ਜਾਂਦੇ, ਉਹ ਕੀ ਕਮਾਉਂਦਾ ਉਹ ਕੀ ਖਾਂਦਾ, ਇਸ ਚੀਜ਼ ਚ ਅਸੀਂ ਆਪਣੀ ਜ਼ਿੰਦਗੀ ਦਾ ਅਸਲੀ ਰਸ ਨਹੀਂ ਭੋਗ ਪਾਉਂਦੇ। ਇਸ ਲਈ ਪਰੇਸ਼ਾਨ ਹੋਣ ਦੀ ਲੋੜ ਨਹੀਂ, ਅੱਜ ਤੋਂ ਘਟਾਉਣਾ, ਜਿਵੇਂ ਜ਼ਿੰਦਗੀ ਚੱਲਣ ਦੋ। ਫਿਲਹਾਲ ਮੇਰਾ ਨੈਕਸਟ ਕਾਲਰ ਹੋਲਡ ਤੇ ਨੇ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਹਾਂਜੀ, ਜੋਤੀ ਫਰੋਮ ਗ੍ਰੀਨ ਵੈਲੀ ਗਾਰਡਨ ਸੈਂਟਰ।
0: ਅਰੇ ਜੋਤੀ ਜੀ, ਕੈਸੇ ਹੈਂ? ਆਪਨੇ ਤਾਂ ਜੋਤ ਜਗਾ ਦੀ ਹਮਾਰੀ ਕਹਾਣੀ ਕੇ ਅੰਦਰ।
1: ਬੜੀਆ ਬੜੀਆ, ਹਮ ਆਪਕਾ ਇੰਤਜ਼ਾਰ ਕਰ ਰਹੇ ਥੇ।
0: ਅੱਛਾ, ਆਪਨੇ ਹਮਾਰੀ ਕਹਾਣੀ ਸੁਣੀ?
1: ਹਾਂਜੀ।
0: ਕੁਛ ਸਮਝ ਆਇਆ?
1: ਹਾਂ ਹਾਂ, ਕਿਉਂ ਨਹੀਂ।
0: ਅੱਛਾ, ਸੋ ਜੋਤੀ ਜੀ, ਆਪ ਨੇਚਰ ਕੇ ਸਾਥ ਰਹਤੇ ਹੋ?
1: ਹਾਂਜੀ।
0: ਓਸ਼ੋ ਬੋਲਤੇ ਹੈ ਕਿ ਜਬ ਕਭੀ ਵੀ ਅਗਰ ਅਟੈਚ ਹੋਣਾ ਔਰ ਡਿਟੈਚ ਹੋਣਾ, ਅਟੈਚ ਹੋਣਾ ਨਾ
3: ਜੀ,
0: ਤਾਂ ਨੇਚਰ ਨੂੰ ਜੁੜ ਜਾਓ। ਬ੍ਰਿਜੀ ਸਹੀ ਬਾਤ ਬੋਲ ਰਹੇ ਹੋ ਕਿ ਨਹੀਂ?
1: ਸਹੀ ਬਾਤ, ਸਹੀ ਬਾਤ।
0: ਨੇਚਰ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਹਮ ਲੋਕ ਪੰਜਾਬ ਸੇ ਹੈ, ਆਪ ਕਹਾਂ ਦਿੱਲੀ ਸੇ ਹੈ ਨਾ?
1: ਹਾਂਜੀ ਹਾਂਜੀ।
0: ਸਬਸੇ ਗੰਦਾ ਪਾਣੀ ਦਿੱਲੀ ਮੇ ਜੋ ਬਹਿ ਰਹਾ ਹੈ ਨਾ ਵੀ,
1: ਹਾਂਜੀ
0: ਟਰੂਥ ਹੈ ਨਾ, ਸੱਚ ਹੈ ਨਾ, ਯੇ ਯਮੁਨਾ ਨਦੀ ਦਿੱਲੀ ਮੇ ਹੈ। ਹਮ ਗੰਗਾ ਯਮੁਨਾ ਕੋ ਧਾਰਮਿਕ ਆਸਥਾ ਕੇ ਸਾਥ ਵੀ ਜੋੜਤੇ ਹੈ, ਜੋੜਤੇ ਹੈ ਨਾ?
3: ਹਾਂਜੀ,
1: ਸਹੀ ਬਾਤ।
0: ਗੰਗਾ ਜੀ ਮੇ ਹਮ ਕਿਆ ਕਿਆ ਨਹੀਂ ਛੋੜਤੇ, ਉਸਕੋ ਕਲੀਨ ਕਰਨਾ ਪੜਤਾ ਹੈ। ਮੋਦੀ ਨੇ ਨਹਾਨਾ ਥਾ ਥੋੜੀ ਦੇਰ ਕੇ ਲੀਏ, ਕਿਤਨੇ ਕਰੋੜ ਲੱਗ ਗਏ ਕਿ ਮੋਦੀ ਕੇ ਪਾਸ ਗੰਦਾ ਪਾਣੀ ਨਾ ਜਾਏ, ਡੈਮ ਬਣਾ ਕੇ ਤਬ ਉਸਕੋ ਪਾਣੀ ਕੇ ਅੰਦਰ ਡਾਲਾ, ਠੀਕ ਹੈ। ਯੇ ਬ੍ਰਿਜੀ ਬੈਠਾ ਹੈ ਹਮਾਰੇ ਪਾਸ, ਬ੍ਰਿਜੀ ਆਪ ਆਈਏ ਮਾਈਕ ਪੇ। ਹਾਂਜੀ ਬ੍ਰਿਜੀ, ਕੈਸੇ ਆਪ?
4: ਚੜ੍ਹਦੀ ਕਲਾ ਜੀ,
0: ਚੜ੍ਹਦੀ ਕਲਾ।
4: ਆਲ ਗ੍ਰੇਟ।
0: ਆਪਕੇ ਵਹਾਂ ਸਬਸੇ ਫੇਮਸ ਕਿਆ ਚੀਜ਼ ਹੈ? ਜੰਗਲ?
4: ਜੰਗਲ ਸਭ ਬੜੀਆ ਹੈ ਜੀ।
0: ਪਾਣੀ ਆਪ ਕਹਾਂ ਸੇ ਪੀ ਲੇਤੇ ਹੋ?
4: ਪਾਣੀ ਨਦੀ,
0: ਨਦੀ ਸੇ ਪੀ ਲੇਤੇ ਹੋ?
4: ਹਾਂ, ਡਾਇਰੈਕਟ ਪੀ ਸਕਦਾ ਹੈ।
0: ਮੈਂ ਨਦੀ ਚੋਂ, ਅਸੀਂ ਬਾਲਟੀ ਭਰ ਕੇ ਪਾਣੀ ਪੀ ਲਈਦਾ
3: ਜੀ।
0: ਮੈਂ ਕਿਹਾ ਸਾਡੀ ਗੰਗਾ ਚੋਂ ਪੀ ਕੇ ਦਿਖਾਇਓ ਤੇ ਸਾਡੀ ਯਮੁਨਾ ਚੋਂ ਪੀ ਕੇ ਦਿਖਾਇਓ, ਹੈਨਾ?
4: ਇਰੀਗੇਸ਼ਨ ਮੋਸਟਲੀ ਇਨ ਫਰਮ।
0: ਆਪ ਲੋਕ ਰਿਚ ਹੋ ਚੁੱਕੇ ਹੋ ਆਜ
4: ਜੀ,
0: ਅਗਰ ਫਾਈਨੈਂਸ਼ੀਅਲੀ ਜੀ ਡੀ ਪੀ ਕੇ ਹਿਸਾਬ ਸੇ ਦੇਖੇ, ਆਪ ਲੋਕ ਨੌਰਥ ਸੇ ਰਿਚ ਹੋ ਚੁੱਕੇ ਹੈ। ਮੈਂ ਔਰ ਜੋ ਇਹ ਹੈ ਬੋਲ ਰਹੇ ਜੋਤੀ ਜੀ, ਹਮ ਨੌਰਥ ਸੇ ਹੈ।
4: ਓਕੇ,
0: ਹਮਾਰੇ ਪਾਸ ਘਰ ਬੜੇ ਹੋਂਗੇ, ਗਾੜੀਆਂ ਬੜੀ ਹੋਗੀ, ਚਮਕ ਦਮਕ ਬਹੁਤ ਹੋਗੀ, ਸਿਕਸ ਲੇਨ ਕੇ ਹਾਈਵੇ ਹੋਗੇ,
4: ਬੜਿਆ।
0: ਆਪਕੇ ਪਾਸ ਪੀਸ ਬਹੁਤ ਹੈ,
4: ਬਹੁਤ
0: ਹੈ ਕਿ ਨਹੀਂ? ਸੋ ਕੇਰਲਾ ਕੈਸੀ ਸਟੇਟ ਬਣ ਗਈ ਆ ਜਿਹਦੀਆਂ ਜੜੀ ਬੂਟੀਆਂ ਨਾ ਗਲੋਬਲ ਲੈਵਲ ਦੇ ਉੱਤੇ ਆਯੁਰਵੈਦਿਕ ਟ੍ਰੀਟਮੈਂਟ ਕਰਾਉਣ ਲਈ ਦੁਨੀਆ ਪਹੁੰਚਦੀ ਹੈ,
3: ਬਿਲਕੁਲ
0: ਗਲੋਬਲ ਲੈਵਲ ਤੇ, ਵਰਲਡ ਲੈਵਲ ਤੇ, ਕੇਰਲਾ ਦੇ ਵਿੱਚ। ਸਹੀ ਹੈ ਬਾਤ?
4: ਕਰੈਕਟ,
0: ਗਲਤ ਹੈ? ਹਮਾਰੀ ਇੱਕ ਏਜੰਟ ਹੈ ਬਲਜੀਤ ਕੌਰ ਬੋਪਾਰਾਏ, ਹਰ ਸਾਲ ਇੱਕ ਵਾਰ ਜਾਤੀ ਹੈ, 15 ਦਿਨ ਵਹਾਂ ਪੇ ਰਹਿ ਕੇ ਡੀਟੌਕਸ ਕਰਕੇ ਆਤੇ ਹੈ,
4: ਖਾਣਾ ਪੀਣਾ ਸਭ,
0: ਹਾਂਜੀ, ਮਾਈਂਡ ਔਰ ਬੋਡੀ ਕੋ। ਸਹੀ ਬਾਤ ਹੈ,
4: ਸ਼ਾਂਤ ਕੇ ਲਈ ਕੇਰਲਾ ਆਨਾ ਪੜੇਗਾ।
0: ਅਬ ਸ਼ਾਂਤ ਕੇ ਲਈ ਕੀ ਕਰਨਾ ਹੈ? ਇੱਕ ਬ੍ਰਿਜੀ ਕੇ ਪਾਸ ਆਨਾ ਹੈ,
3: ਬਿਲਕੁਲ,
0: ਔਰ ਇੱਕ ਸ਼ਾਂਤ ਕੇ ਲਈ
3: ਜੋਤੀ ਜੀ ਕੇ ਪਾਸ ਜਾਣਾ ਹੈ।
0: ਕਿਉਂ ਜਾਣਾ ਹੈ ਬਤਾਤਾ ਹੂੰ। ਜੋਤੀ ਹਮਾਰੇ ਜੋ ਪੁਰਾਣੇ ਬਜ਼ੁਰਗ ਥੇ ਨਾ ਬ੍ਰਿਜੀ
4: ਜੀ,
0: ਉਨਕੋ ਬਿਮਾਰੀਆਂ ਕਮ ਥੀ,
4: ਹਾਂ,
0: ਉਹ ਨਾ ਜੂਤੇ ਕਮ ਪਹਿਨਤੇ ਥੇ, ਮਿੱਟੀ ਕੇ ਸਾਥ ਜੁੜੇ ਰਹਤੇ ਥੇ
3: ਜੀ,
0: ਔਰ ਮਿੱਟੀ ਮੇ ਹਮ ਲੋਗ ਜੋ ਦਵਾਈਆਂ ਨਹੀਂ ਡਾਲਤੇ ਥੇ, ਕੀਟਨਾਸ਼ਕ, ਵੋ ਨਾਸ਼ਕ, ਯੇ ਨਾਸ਼ਕ, ਮਿੱਟੀ ਮਿੱਟੀ ਥੀ, ਜ਼ਹਿਰ ਨਹੀਂ ਥੀ,
3: ਬਿਲਕੁਲ।
0: ਆਜ ਉਸਮੇ ਸੇ ਫਸਲ ਨਿਕਾਲਨੇ ਕੇ ਲੀਏ ਹਮਨੇ ਇਤਨੀ ਜ਼ਹਿਰ ਡਾਲ ਦੀ ਹੈ, ਯੂਰੀਏ, ਯੇ ਵੋ, ਤਰ੍ਹਾਂ ਤਰ੍ਹਾਂ ਕੇ ਮਾਡਰਨਾਈਜ਼ ਡਾਲ ਦੀਏ, ਹਮ ਲੋਗ ਖਤਮ ਹੋ ਗਏ। ਜੋਤੀ ਜੀ ਆਪ ਬਤਾਈਏ ਕਿ ਲੋਕ ਧਰਤੀ ਸੇ ਕੈਸੇ ਜੁੜਦੇ ਹਨ? ਜੋਤੀ ਤੋਂ ਮੈਂ ਬੂਟੇ ਲੈ ਕੇ ਆਇਆ, ਨੰਗੇ ਪੈਰੀ ਮੈਂ ਬੂਟੇ ਲਗਾਏ, ਨੰਗੇ ਪੈਰੀ ਮੇਰੇ ਘਰ ਦੇ ਵਿੱਚ, ਅਬ ਮੈਨੇ ਸਾਰੀ ਤਰ੍ਹਾਂ ਕੇ, ਮੈਂ ਪੂਰਾ ਟਰੱਕ ਭਰ ਲਿਆ, ਠੀਕ ਹੈ, ਔਰ ਉਹ ਟਰੱਕ ਭਰ ਕੇ ਦੋ ਫੈਮਿਲੀਜ਼ ਕੋ ਔਲ ਦੀਆ, ਸਾਥ ਮੇ ਦੀਆ, ਦੋ ਫੈਮਿਲੀ ਨੂੰ ਹੋਰ ਦਿੱਤਾ।
4: ਅੱਛਾ,
0: ਜੋ ਬੂਟੇ ਨੇ ਨਾ, ਜੋ ਇਹ ਲਾਉਂਦੇ ਤੁਸੀਂ, ਤੁਹਾਡੇ ਬਜ਼ੁਰਗ ਅਮਨ ਕੀ ਫੀਲ ਕਰਦੇ? ਤੁਹਾਡੇ ਪੇਰੈਂਟਸ? ਹਾਂਜੀ,
5: ਪੂਰਾ ਹੈਪੀਨੈਸ ਫੀਲ ਕਰਦੇ ਆ ਤੇ ਬਿਜ਼ੀ ਰਹਿੰਦੇ ਆ ਬਸ, ਆਪਦਾ
0: ਇਹਦੇ ਮੰਮੀ ਡੈਡੀ ਨੇ, ਉਹ ਸਾਰਿਆਂ ਨੂੰ ਬੂਟਿਆਂ ਨਾਲ ਲੱਗੇ ਰਹਿੰਦੇ ਨੇ ਜੋ ਲਗਾਉਂਦੇ ਨੇ।
5: ਹਾਂਜੀ,
0: ਮੇਰੀ ਸਾਰਿਆਂ ਨੂੰ ਆਵਾਜ਼ ਆ, ਸਿਰਫ ਤੁਹਾਡੇ ਕੋਲ 15 ਦਿਨ ਰਹਿ ਗਏ ਸੀਜ਼ਨ ਦੇ ਹਿਸਾਬ ਨਾਲ, ਕਿਉਂਕਿ ਤੁਹਾਡੇ ਬੂਟਿਆਂ ਤਿਆਰ ਹੁੰਦੇ ਨੇ, 1 ਤੋਂ 3 ਮਹੀਨੇ ਲੱਗ ਜਾਣੇ ਨੇ, ਤੁਹਾਡੇ ਕੋਲ 15 ਦਿਨ ਹੋਰ ਰਹਿ ਗਏ, ਮੋਟੀ ਮੋਟੀ ਫਸਲ ਆਊਗੀ, ਯਾਨੀ ਤੁਹਾਡੇ ज्योति कौन कौन से हमारे पास पड़े हैं बूटे सारे बोल दो प्लीज।
1: हाँ जी, हमारे पास हरी मिर्च से ले हरी मिर्च, रेड रेड मिर्च, जुकिनी है, रेड एंड ग्रीन अनियन है, टमाटर है, बैंगन के अलग अलग वैरायटीज है, ये जो वाटरमेलन होता है, वाटरमेलन, मस्क मेलन, उनके डिफरेंट टाइप्स ऑफ वैरायटीज है, भिंडी आई हुई है, बड़ी अच्छी इंडियन भिंडी आई हुई है, वो भी है, कॉलीफ्लावर है, कैबेज है, पीज है, बीन्स के अलग टाइप है, और कद्दू के अलग टाइप से कॉर्न भी है, और सारे डिफरेंट टाइप्स के हर्ब्स भी हमने रखे हुए हैं, जो लाइक लोग भर भर के लेके जा रहे हैं, इंडियन करेलास, एवरीथिंग यू नेम इट वी हैव इट। हमें दूर दूर से फोन आ रहा है कि हमारे लिए निकाल के रख दो, क्योंकि उनको लगता है कि ये खत्म ना हो जाए, और सब लोगों ने जो रिव्यूज डाले कुछ कि बहुत अच्छे बूटे आपके और सस्ते भी है सब जगह से कंपेयर करके, कॉल्स पे कॉल्स आके बता देते कि हमें साइड में रख दो। ये तो हुई खाली वेजिटेबल्स की बात, वैसे ही हमारे पास सब टाइप्स के फ्लावर्स है, एनुअल्स जो सीजन में लगाए जाते हैं कलर्स के लिए।
0: ज्योति मैं एक बात बोल दूं, आपकी बात सुनकर कोई भी बोलेगा ये तो हमारे पास भी यहाँ नर्सरी है, उसमें भी पड़े हैं, मैं फर्क दसना की है। मैं ज्योति तो पूछ के फ्रंट यार्ड की फोटो लेके गया सी, मेरे राउंड अबाउट घर के मूहरे बनाया गोल धारा के चौंक मंगो दा
3: जी,
0: वो थोड़ा पर ऐसी बाकी खाली सी। ज्योति ने मैंने प्लांट दिते
3: जी,
0: एक $40 का प्लांट दिता जिहड़ा कि इन्ना फैलना, उन्हें गोल धारे च अपने आप उन्हें गुलाई देने की जरूरत नहीं, अपने आप ही गोल हो ही जाना।
3: हाँ जी,
0: तो उसके आस पास फुल दिते मैंने। आपने कौन कौन से फ्लावर दिए थे जो हमने आगे लगाने हैं फ्रंट यार्ड में लगाने हैं?
1: हमने मैंने रोजेस दिए थे, डेजीज के डिफरेंट टाइप दिए थे आपको, और जो बुश दिया था वो तो एकदम यूनिक था, फायर क्रैकर बोलते उसको,
0: फायर क्रैकर था, एक ने सिर्फ चार रह गए ने
3: जी,
0: कई सौ आए सी ले जो कहंदी, मैं कहा भी मैं केड़े केड़े लावा, शी चूज एवरीथिंग, ते मैं वो बाय किया
3: जी।
0: सो वो फ्रंट यार्ड दी फोटो मैं सारे नु पाऊंगा, क्योंकि ग्रीन वैली गार्डन सेंटर नु असी इसलिए प्रमोट कर रहे हैं। फर्क की है, पंजाब एग्रीकल्चर यूनिवर्सिटी तो बीज जड़े लेके उन्होंने लोकल इतने नैगरा दा लेक दे 14 एकड़ दे ग्रीन हाउस च लाया गया, सीजन आने तो 5 महीने पहला उसकी पूरी देखभाल की गई, टैसट किए गए प्रॉपरली, टैसट करने तो बाद पनीरी तैयार हो गई, हूँ एक बाजारू पनीरी लोगों को बाजार च बिकती पई है, मेड इन चाइना ही आते कड़ा लिखा हों कुछ उसे लिखा हों करेला, पर तैयार चाइना च होया हुआ
3: जी,
0: ये इंडिया वर्गा टेस्ट सब्जियां का, इंडिया दब्जियां। नंबर टू, लोग कहते कैनेडा च फुलों की खुशबू नहीं आती, ज्योति के ग्रीन हाउस च जायो फुलों की खुशबू आनी शुरू हो जूगी। नंबर तीन, लोग कहते यार फुल ला ले, ज्योति दरख्त भी दिंदी है तो जिन्हों तो फ्रूट निकल रहे हैं,
3: बिल्कुल।
0: पेड़ कौन कौन से है ज्योति?
1: हाँ जी, हमारे पास एप्पल है, पेयर है, प्लम है, चेरीज है, बाकी लैवेंडर के बड़े ट्रीज है, मेपल, रेड मेपल, वराइटीज ऑफ ट्रीज अवेलेबल है, और सीडर्स के भी टाइप है जो एक्चुअली लाइक लोग मांग लाइक पूछते हैं कि हम ये जगह पर क्या ट्री प्लांट कर सकते हैं। जैसे कल एक लेडी आई, उसने भी पिक्चर ही लाया था उसका बैकयार्ड का, उसने पूछा ये कॉर्नर में मैं क्या लगाऊं, तो मैंने उसको सजेस्ट किया, उसने वो ट्री लगा के मुझे आज फोटो भी भेजी उसकी। सो आई एम रियली हैप्पी कि जो हम सजेस्ट कर रहे हैं क्लाइंट को वो पसंद भी आ रहा है और लेके भी जा रहा है और क्वालिटी की तारीफ भी कर रहा है।
0: और ग्रीन वैली गार्डन सेंटर मैं दस दवा, दो लोकेशन ने, एक लोकेशन हैगी है मेफील्ड एंड मकवीन जिथे ग्रीन वैली ग्रोसरी स्टोर हैगा, ते ग्रीन वैली गार्डन सेंटर जिहड़ा हैगा वो दूसरी लोकेशन दे उत्ते आ, जिहड़ी कि लोकेशन है 2547 एम्बलटन। मैं पढ़िया नहीं गा, पेज खोलिया नहीं, मैंने याद हो गया 2547 एम्बलटन, ਜਿਹੜੀ ਕੁਈਨ ਸਟਰੀਟ ਹੈ ਬ੍ਰੈਂਪਟਨ ਵਾਲੀ।
3: ਹਾਂਜੀ,
0: ਇਹ ਮਿਸਿਸਾਗਾ ਰੋਡ ਤੋਂ ਬਾਅਦ ਐਂਬਲਟਨ ਬਣ ਜਾਂਦੀ ਹੈ, ਥੋੜੀ ਜਿਹੀ ਘੁੰਮਦੀ ਹੈ ਐਲ ਸ਼ੇਪ 'ਚ, ਥੋੜੀ ਜਿਹੀ ਐਲ ਸ਼ੇਪ 'ਚ ਐਂਬਲਟਨ, ਯਾਨੀ ਕਿ ਕੁਈਨ ਐਂਡ, ਜੇ ਤੁਸੀਂ ਸਟੀਲ ਤੋਂ ਆ ਰਹੇ ਹੋ ਹੈਰੀਟੇਜ ਰੋਡ ਲੈਣਾ, ਹੈਰੀਟੇਜ ਰੋਡ ਦੇ ਉੱਪਰ ਐਮਾਜ਼ੋਨ ਵਾਲਾ ਦਾ ਵੇਅਰ ਹਾਊਸ ਆ ਜਿੱਥੇ ਪਹਿਲਾਂ 3000 ਬੰਦਾ ਹਾਇਰ ਕੀਤਾ, ਗਰਾਂਟਾਂ ਖਾਧੀ ਗਈਆਂ, ਰੱਜ ਕੇ ਸਭ ਕੁਛ ਕੀਤਾ ਗਿਆ, ਮੁੜ ਕੇ ਉਹ ਤੋਂ ਬਾਅਦ ਮਸ਼ੀਨਾਂ ਲਾਤੀਆਂ ਬੰਦੇ ਕੱਢਤੇ
3: ਜੀ,
0: ਤੇ ਉਹ ਹੈਰੀਟੇਜ ਦੇ ਉੱਤੇ ਐਮਾਜ਼ੋਨ ਦਾ ਵੇਅਰ ਹਾਊਸ ਟੱਪ ਦੇ ਲੈਫਟ ਹੈਂਡ ਤੇ ਇਹਨਾਂ ਦਾ ਆਜੂਗਾ ਗ੍ਰੀਨ ਵੈਲੀ ਗਾਰਡਨ ਸੈਂਟਰ, 1.5 ਏਕੜ ਚ ਆ, ਸੋਹਣਾ ਵੈਦਰ ਆ, ਪਹੁੰਚੋ, ਫੋਨ ਨੰਬਰ ਡਾਇਲ ਕਰੋ 647-222-5601, ਕੈਂਬਰਿਜ ਤੋਂ ਆ ਰਹੇ ਹੋ, ਲੰਡਨ ਤੋਂ ਆ ਰਹੇ ਹੋ, ਕਿਚਨਰ ਵਾਟਲੂ ਵੁੱਡ ਸਟਾਕ ਤੋਂ ਆ ਰਹੇ ਹੋ, ਹੈਮਿਲਟਨ ਤੋਂ ਆ ਰਹੇ ਹੋ ਤੁਸੀਂ ਜਾਂ ਤੁਸੀਂ ਨੈਗਰਾ ਫਾਲਸ ਤੋਂ ਆ ਰਹੇ ਹੋ, ਨੈਗਰਾ ਫਾਲਸ ਚ ਵੀ ਇਹੋ ਜਿਹੇ ਫੁੱਲ ਨਹੀਂ ਹੋਣੇ ਜਿਹੜੇ ਫੁੱਲ ਇਹਨਾਂ ਕੋਲ ਰੱਖੇ ਹੋਏ ਨੇ। 6472225601 ਆਪਕਾ ਫੋਨ ਬਜਣਾ ਚਾਹੀਏ, ਅਭੀ ਸ਼ੁਰੂ ਹੋ ਜਾਣਾ ਚਾਹੀਏ। 6472225601 ਜੋਤੀ ਜਾਣੇ ਸੇ ਪਹਿਲੇ ਇਹ ਬਤਾਈਏ ਕਿਤਨੇ ਕੇ ਲੋਕ ਆ ਚੁੱਕੇ ਆਪਕੇ ਪਾਸ ਅਬ ਤੱਕ?
1: ਅਭੀ ਤੋ ਪਾਰਕਿੰਗ ਮੇ ਕਰੀਬ ਕਰੀਬ 9-10 ਗਾੜੀਆਂ ਖੜੀ ਹੈ।
0: ਨਹੀਂ ਟੋਟਲ ਪਿਛਲੇ ਇੱਕ ਵੀਕ ਸੇ ਮੈਂ ਐਡ ਚਲਾ ਰਹੇ ਹਾਂ 10 ਦਿਨ ਸੇ।
1: ਓ ਹਮ ਲੋਗ ਅਬ 5 ਵੀਕਸ ਹੋ ਗਏ ਹੈ ਸੋ ਫਾਰ, ਔਰ ਲਾਈਕ ਅਗੇਨ ਐਵਰੀ ਟਾਈਮ ਨਯਾ ਨਯਾ ਸਟਾਕ ਆ ਰਹਾ ਹੈ ਔਰ ਕਸਟਮਰਸ ਕੀ ਲਾਈਨ ਮੈਂ
0: ਬ੍ਰਿਜੀ ਕੋ ਪੁੱਛਤਾ ਹੂੰ ਹਮੇਸ਼ਾ ਕਿਤਨੇ ਲੋਗ ਇਹ ਬੋਲਤਾ, ਹਜ਼ਾਰੋਂ ਲੋਕ ਆ ਗਏ ਆਪਕੇ ਪਾਸ 100 ਆ ਗਏ?
1: ਹਾਂਜੀ ਬੋਲ ਸਕਦੇ ਹੋ ਆਪ ਵੀ।
0: ਠੀਕ ਹੈ, ਥੈਂਕ ਯੂ, ਮੈਂ ਆਪਕੋ ਦੁਬਾਰਾ ਫਿਰ ਲੂੰਗਾ ਇੱਕ ਵਾਰ। 6472225601 ਗ੍ਰੀਨ ਵੈਲੀ ਗਾਰਡਨ ਸੈਂਟਰ ਗੂਗਲ ਤੇ ਪਾਲਣਾ,
2: ਬਿਲਕੁਲ
0: ਦੁਨੀਆ ਦਾ ਬੂਟਾ, ਫੁੱਲ ਲਾਉਣੇ ਕਿਵੇਂ ਨੇ, ਟੈਕਨੀਕ ਤੇ ਸਾਰਾ ਕੁਝ ਜੋਤੀ ਉਹਨਾਂ ਦੀ ਟੀਮ ਦੱਸੂਗੀ, ਐਕਸਪਰਟ ਨੇ, ਗ੍ਰੀਨ ਹਾਊਸ ਐਕਸਪਰਟ ਨੇ। ਸਬਜ਼ੀਆਂ ਕਿਵੇਂ ਲਾਉਣੀਆਂ, ਕਿੰਨੀ ਕਿੰਨੀ ਦੂਰ ਲਾਉਣੀ, ਕਿਹੜੀ ਕਿਹੜੀ ਬੇਲ ਕਿੱਥੇ ਕਿੱਥੇ ਲੱਗੂ, ਕਿੰਨੇ ਕਿੰਨੇ ਬੂਟੇ ਇੱਕ ਬੇਲ ਚੋਂ ਨਿਕਲਣਗੇ, ਐਗਜੈਕਟ ਜਾਣਕਾਰੀ 6472225601 ਤੇ ਕੰਸਲਟੈਂਟ ਦਿੰਦੇ ਨੇ, ਇਸੇ ਲਈ ਗ੍ਰੀਨ ਵੈਲੀ ਗਾਰਡਨ ਸੈਂਟਰ ਤੇ ਸਾਰੇ ਪਹੁੰਚ ਰਹੇ ਨੇ। ਜੋਤੀ ਥੈਂਕ ਯੂ, ਫਿਰ ਮਿਲਦੇ ਹਾਂ। 6472225601 ਗਲਾਸ ਪਵਾ ਕੇ ਲੈ ਕੇ ਆਇਆ ਸਾਰੇ, ਤੇ ਦੂਰ ਨੇੜੇ ਤੇ ਨਾਲ ਧੁੱਪ ਤੇ ਛਾਂ ਦੋਨੋਂ ਪਾਸੇ ਚੱਲਦੇ ਆ। ਜੀ ਜਨਾਬ ਤੁਸੀਂ ਆਉਂਦੇ ਪਲੀਜ਼।
3: ਬਹੁਤ ਬਹੁਤ ਧੰਨਵਾਦ ਜੀ। ਸੋ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਦੱਸਦੇ ਜੀ, ਜਿਹਨਾਂ ਵੀ ਸਾਡੇ ਸਰੋਤੇ ਨੇ ਅੱਜ ਅੱਖਾਂ ਦਾ ਚੈੱਕਅਪ ਕਰਵਾਉਣਾ, ਡਾਕਟਰ ਜੀ ਸਾਡੇ ਕੋਲ ਅੱਜ ਅਵੇਲੇਬਲ ਨੇ ਤਕਰੀਬਨ 2 ਵਜੇ ਤੱਕ। ਤੁਸੀਂ ਆਪਣਾ ਕੰਪਲੀਟ ਕੰਪਰੀਹੈਂਸਿਵ ਐਗਜ਼ਾਮ ਕਰਾ ਸਕਦੇ ਹੋ। ਤੇ ਅਮਨ ਜੀ, ਜਿਵੇਂ ਤੁਸੀਂ ਵੀ ਐਗਜ਼ਾਮ ਕਰਾਇਆ, ਤੁਸੀਂ ਵੀ ਦੇਖਿਆ ਹੋਏਗਾ ਸਾਡੇ ਕੋਲ ਇੱਥੇ ਹੁਣ ਸਾਰਾ ਡਿਜੀਟਲ ਟੈਕਨੋਲੋਜੀ ਦੇ ਨਾਲ ਐਗਜ਼ਾਮ ਹੁੰਦਾ ਹੈ। ਸੋ ਜੋ ਵੀ
0: ਸੈਕਿੰਡ ਇੱਕ ਲੈਣਾ, ਡਾਕਟਰ ਜਿਹੜਾ ਇਹਨਾਂ ਦੇ ਹੈਗੇ ਨੇ ਵਨ ਆਫ ਦਾ ਟੋਪ, ਤੇ ਅੱਖਾਂ ਦੇ ਉਹਨਾਂ ਨੇ ਮੈਨੂੰ ਰੈਟਿਨਾ ਦੇ ਵਿੱਚ ਦੱਸਿਆ
2: ਜੀ
0: ਕਿ ਕਿੰਨੀ ਤਰ੍ਹਾਂ ਦੇ ਮੋਤੀਆਂ ਹੁੰਦੇ ਨੇ, ਤੁਹਾਡੀ ਅੱਖਾਂ ਦੇ ਵਿੱਚ ਡੈਫੀਸ਼ੀਐਂਸੀ ਕੀ ਹੈਗੀ ਆ, ਸੁੱਕਦੀਆਂ ਨੇ ਸਕਰੀਨ ਜ਼ਿਆਦਾ ਦੇਖਣ ਨਾਲ, ਤੇ ਉਹਦੇ ਕਰਕੇ ਨਵੀਂ ਆ, ਆਹ ਤੁਸੀਂ ਡ੍ਰੋਪ ਪਾਉਣੇ ਨੇ, ਹਜੇ ਤੁਸੀਂ ਕੁਛ ਨਹੀਂ ਕਰਾਉਣਾ। ਤੇ ਅੱਖਾਂ ਦੇ ਰੈਟਿਨਾ ਦੇ ਮੈਨੂੰ ਪੂਰੀ ਸਰਵਿਸ ਸਮਝਾਈ ਪ੍ਰੋਪਰਲੀ, ਸਕੈਨ ਦਿਖਾ ਕੇ ਸਾਰੇ, ਇੱਕ ਇੱਕ ਚੀਜ਼ ਕਿ ਤੁਹਾਡੀ ਅੱਖਾਂ ਇਸ ਵੇਲੇ ਨਾੜਾਂ ਅੰਦਰੋਂ ਕਿਵੇਂ ਦੀਆਂ ਨੇ, ਆਪਣੀਆਂ ਅੱਖਾਂ ਦੇਖ ਕੇ ਆਪ ਤੁਸੀਂ ਸੰਭਾਲ ਕਰਨੀ ਸ਼ੁਰੂ ਕਰ ਦਿੰਦੇ ਹੋ। ਮੈਂ ਉਸ ਟਾਈਮ ਤੋਂ ਫੇ ਜਿਹੜਾ ਸਕਰੀਨ ਟਾਈਮ ਘਟਾ ਦਿੱਤਾ, ਤੇ ਅੱਖਾਂ ਦੇ ਉੱਤੇ ਮੈਂ ਫੁੱਲੀ ਸੈਟਿਸਫਾਈਡ ਹਾਂ। ਜੀ ਜਨਾਬ
3: ਬਹੁਤ ਬਹੁਤ ਧੰਨਵਾਦ ਜੀ। ਬਿਲਕੁਲ, ਜੋ ਮੈਂ ਐਕਸਪਲੇਨ ਕਰਨਾ ਸੀ ਤੁਸੀਂ ਖੁਦ ਐਕਸਪੀਰੀਅੰਸ ਐਕਸਪਲੇਨ ਕਰਤਾ। ਸੋ ਇੱਦਾਂ ਦਾ ਹੀ ਡਿਜੀਟਲ ਐਗਜ਼ਾਮ ਹਰ ਇੱਕ ਕਸਟਮਰ ਦਾ ਹੁੰਦਾ ਜੀ ਜਿਹੜਾ ਇੱਥੇ ਸਾਡੇ ਕੋਲ ਆਉਂਦਾ ਹੈ। ਸੋ ਜੋ ਵੀ ਰਿਜ਼ਲਟ ਆਉਂਦੇ ਨੇ ਡਿਜੀਟਲੀ ਆਪਾਂ ਉਹਨਾਂ ਨੂੰ ਅੱਖ ਦਾ ਬੈਕ ਜਿਹੜੀ ਹੈ ਉਹ ਸਾਰੀ ਦਿਖਾਉਂਦੇ ਹਾਂ, ਸਮਝਾਉਂਦੇ ਹਾਂ ਵੀ ਅੱਖ ਦੇ ਵਿੱਚ ਕੀ ਪ੍ਰੋਬਲਮ ਚੱਲ ਰਹੀ ਹੈ। ਸੋ ਇੱਦਾਂ ਦਾ ਡਿਟੇਲ ਐਗਜ਼ਾਮ ਤੁਸੀਂ ਆਪਣਾ ਜਾਂ ਆਪਣੇ ਪਰਿਵਾਰ ਦਾ ਕਰਵਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਸਾਨੂੰ ਕਾਲ ਕਰੋ ਜੀ 905-460-8888-905-460-8888। ਇਸ ਤੋਂ ਇਲਾਵਾ ਜੇ ਆਪਾਂ ਗਲਾਸਿਸ ਦੀ ਗੱਲ ਕਰੀਏ ਤਾਂ ਸਾਰੇ ਹੀ ਵਧੀਆ ਹਾਈ ਐਂਡ ਬ੍ਰਾਂਡਡ ਫਰੇਮਸ ਤੇ ਬ੍ਰਾਂਡਡ ਸਨ ਗਲਾਸਿਸ ਤੇ ਸੇਲ ਚੱਲ ਰਹੀ ਹੈ ਜੀ। ਗੁੱਚੀ ਦੇ, ਪ੍ਰਾਡਾ ਦੇ, ਡੋਲਚੀ ਗਬਾਨਾ ਦੇ, ਵਰਸਾਚੀ ਦੇ, ਬਰਬਰੀ ਦੇ, ਟੋਮ ਫੋਰਡ ਦੇ, ਟਿਫਨੀ ਦੇ ਸਾਰੇ ਬ੍ਰਾਂਡਡ ਫਰੇਮਾਂ ਤੇ ਬ੍ਰਾਂਡਡ ਸਨ ਗਲਾਸਿਸ ਉੱਤੇ ਤੁਹਾਨੂੰ ਅੱਜ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਜੀ। ਇਸੇ ਤਰ੍ਹਾਂ ਜੇ ਤੁਸੀਂ ਰੇਬਨ ਦੇ ਫਰੇਮ ਲੈਣੇ ਨੇ, ਅਰਮਾਨੀ ਦੇ ਜਾਂ ਫਿਰ ਮਾਈਕਲ ਕੋਰਸ ਦੇ, ਕੇਟ ਸਪੇਡ ਦੇ, ਮਾਰਕ ਚੈਕਅਪ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮਾਂ ਦੇ ਉੱਤੇ ਤੁਹਾਨੂੰ ਅੱਜ ਫਲੈਟ 50% ਆਫ ਦਿੱਤਾ ਜਾ ਰਿਹਾ। ਤੋ ਅਮਨ ਜੀ, ਇਹਦੇ ਚ ਅਪ ਟੂ ਨਹੀਂ ਹੈ, ਇਹ ਫਲੈਟ ਹੈ। ਸੋ ਜਿਹੜੇ ਸਾਡੇ ਸਰੋਤੇ ਆਣਗੇ, ਜਦੋਂ ਵੀ ਕੋਈ ਫਰੇਮ ਚੂਜ਼ ਕਰਦੇ ਨੇ, ਜੋ ਵੀ ਉੱਤੇ ਪ੍ਰਾਈਸ ਟੈਗ ਲੱਗਾ ਉਹਦਾ ਅੱਧਾ ਮੁੱਲ ਕਰ ਲੈਣ, ਤੇ ਅੱਧੇ ਮੁੱਲ ਦੇ ਉੱਤੇ ਤੁਹਾਨੂੰ ਇਹ ਵਧੀਆ ਬ੍ਰਾਂਡਡ ਫਰੇਮ ਮਿਲੇ ਨੇ। ਇਸੇ ਤਰ੍ਹਾਂ ਜੀ, ਜੇ ਤੁਸੀਂ ਚਾਹੁੰਦੇ ਹੋ ਕਿ ਇਸ ਤੋਂ ਵੀ ਵਧੀਆ ਡੀਲ ਮਿਲੇ, ਤੇ ਤੁਹਾਨੂੰ ਕੈਲਵਿਨ ਕਲਾਈਨ ਦੇ, ਟੋਮੀ ਹਿਲ ਫਿਗਰ ਦੇ, ਵੈਲੈਂਟੀਨੋ ਦੇ ਤੇ ਫੈਂਡੀ ਦੇ ਫਰੇਮ ਫਲੈਟ 75% ਡਿਸਕਾਊਂਟ ਦੇ ਉੱਤੇ ਜਾ ਰਹੇ ਨੇ। ਸੋ ਬਹੁਤ ਸਾਰੀਆਂ ਡੀਲਾਂ ਜੀ, ਤੁਸੀਂ ਸਿਰਫ ਪਹੁੰਚਣਾ ਸਟੋਰ ਦੇ ਉੱਤੇ, ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲ ਦੇ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਇੱਕ ਵਾਰੀ ਫੇਰ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਲੱਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਆਪਾਂ ਡਾਇਰੈਕਟ ਵੀ ਕਰਦੇ ਹਾਂ, ਚਾਹੇ ਤੁਹਾਡਾ ਐਗਜ਼ਾਮ ਹੋਵੇ ਜਾਂ ਤੁਹਾਡੇ ਪ੍ਰਿਸਕ੍ਰਿਪਸ਼ਨ ਗਲਾਸਿਸ ਜਾਂ ਪ੍ਰਿਸਕ੍ਰਿਪਸ਼ਨ ਸਨ ਗਲਾਸਿਸ। ਸੋ ਇੱਕੋ ਇੱਕ ਨੰਬਰ ਜੀ, 905-460-8888, 905-460-8888। ਬਹੁਤ ਬਹੁਤ ਧੰਨਵਾਦ ਜੀ,
0: ਥੈਂਕ ਯੂ ਸੋ ਮਚ। ਔਰ ਸਪੈਕਸ ਐਕਸਪ੍ਰੈਸ ਤੇ ਪਹੁੰਚੋ, ਜੋ 410 ਹਾਈਵੇ ਤੁਸੀਂ ਕਿਸੇ ਵੀ ਸ਼ਹਿਰ ਚੋਂ ਆ ਰਹੇ ਹੋ, ਹੈਮਿਲਟਨ ਤੋਂ ਆ ਰਹੇ ਹੋ, ਓਕਵੈਲ, ਬਰਲਿੰਗਟਨ, ਮਿੰਟ ਲੱਗਣੇ ਨੇ। ਸਪੈਸ਼ਲੀ ਤੁਸੀਂ ਡਾਕਟਰ ਕਰਕੇ ਆਉਣਾ ਹੈਗਾ, ਡਾਕਟਰ ਬੜੇ ਜ਼ਬਰਦਸਤ ਨੇ, ਅਤੇ ਇਹਨਾਂ ਕੋਲ ਗਲਾਸ ਅਤੇ ਵਰਾਇਟੀ ਅਤੇ ਡਿਸਕਾਊਂਟ ਸਾਰੇ ਤੁਹਾਨੂੰ ਪ੍ਰੋਪਰਲੀ ਮਿਲਣਗੇ। ਟੇਕ ਕੇਅਰ ਹੋਊਗੀ, ਅੱਖਾਂ ਗਈਆਂ, ਜਹਾਨ ਗਿਆ, ਉਹ ਗੱਲ ਹੈ ਕਿ ਜਹਾਨ ਨਹੀਂ ਜਾਣ ਦੇਣਾ, ਅੱਖਾਂ ਦੀ ਸੰਭਾਲ ਕਰਨੀ ਹੈ। ਥੈਂਕ ਯੂ ਸੋ ਮਚ। ਸਪੈਕਸ ਐਕਸਪ੍ਰੈਸ ਤੇ ਪਹੁੰਚੋ, ਸਟੀਲ ਐਂਡ ਫੋਰਟੈਨ ਦਾ ਇੰਟਰਸੈਕਸ਼ਨ, ਵਾਲਮਾਰਟ ਪਾ ਲਿਓ ਸਟੀਲ ਫੋਰਟੈਨ ਤੇ, ਉਸ ਪਲਾਜ਼ੇ ਦੇ ਵਿੱਚ ਰੈਜ਼ੋਲਿਊਸ਼ਨ ਡਰਾਈਵ ਦੇ ਉੱਪਰ ਇਹ ਲੋਕੇਟਡ ਨੇ। ਤੇ ਸੁਲਤਾਨ ਜੀ ਤੁਸੀਂ ਆਉਂਦੇ ਆ ਪਲੀਜ਼, ਸੁਲਤਾਨ ਜੀ ਆਉਂਦੇ ਆ।
6: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦੇਵਾਂਗੇ ਜੀ, ਖਾਸ ਤੌਰ ਤੇ ਫੀਫਾ ਵਰਲਡ ਕੱਪ ਹੋ ਰਿਹਾ ਉਹਦੇ ਵਾਸਤੇ, ਸੌਕਰ ਦਾ ਵਰਲਡ ਕੱਪ ਹੈ ਤੇ ਬਹੁਤ ਸਾਰੇ ਸ਼ੌਕੀਨ ਇਸ ਟਾਈਮ ਜਿਹੜੇ ਆ ਜੀ ਉਹ ਧੜਾ ਧੜ ਟੀਵੀ ਖਰੀਦ ਰਿਹਾ। ਉਹਦੀ ਰੀਜ਼ਨ ਇਹ ਹੈ ਕਿ ਸੈਮਸੰਗ ਨੇ ਬਿਗ ਸਕਰੀਨ ਟੀਵੀਆਂ ਦੇ ਉੱਤੇ ਡਿਸਕਾਊਂਟ ਹੀ ਇੰਨਾ ਜ਼ਿਆਦਾ ਦੇ ਦਿੱਤਾ ਕਿ ਇਸ ਟਾਈਮ ਚਾਂਸ ਦਿੱਤਾ ਜਾ ਰਿਹਾ ਕਿ ਸਪੋਰਟਸ ਦੇ ਸ਼ੌਕੀਨ ਜਿਹੜੇ ਆ ਘਰ 'ਚ ਬੈਠ ਕੇ ਟੀਵੀ ਦੇਖਣ, ਅਗਰ ਘਰ 'ਚ ਬੈਠ ਕੇ ਆਪਣੀ ਸਪੋਰਟਸ ਦੀ ਗੇਮ ਦੇਖਣ ਤੇ ਇਸ ਤਰ੍ਹਾਂ ਹੀ ਲੱਗੇ ਕਿ ਸਟੇਡੀਅਮ 'ਚ ਬੈਠ ਕੇ ਦੇਖ ਰਹੇ ਆ। ਇਸੇ ਕਰਕੇ 85 ਇੰਚ ਦਾ QLED ਕੁਆਂਟਮ ਡਾਟ ਕੁਆਂਟਮ ਪ੍ਰੋਸੈਸਰ ਦੇ ਨਾਲ 85 ਇੰਚ QLED ਜਿਹੜਾ ਜੀ ਉਹ ਵੀ $2000 ਤੋਂ $1299 ਦਾ ਸਿਰਫ 4 ਜਾਂ 5 ਪੀਸ ਇਨ ਸਟਾਕ ਰਹਿ ਗਏ ਸਾਡੇ ਕੋਲ। 801 ਬੋਵੇ ਡਰਾਈਵ ਵੈਸਟ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਦਿੱਤਾ ਜਾ ਰਿਹਾ। ਜਿਹੜੇ ਕਸਟਮਰ ਮਿਸ ਕਰ ਜਾਣਗੇ ਆਫਟਰ ਦੀਸ 5 TV ਤੁਹਾਨੂੰ ਇਹ $1800 ਤੋਂ ਘੱਟ ਨਹੀਂ ਮਿਲਣਾ। ਇਹ ਸਪੈਸ਼ਲ ਡਿਸਕਾਊਂਟ ਹੈ, ਐਕਸਕਲੂਸਿਵ ਡੀਲ ਦਿੱਤੀ ਗਈ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਨੂੰ। ਇਸੇ ਕਰਕੇ 55 ਇੰਚ ਵੀ $800 ਵਾਲਾ $399 ਦਾ ਸਿਰਫ ਮਿਲੇਗਾ। 65 ਇੰਚ ਜਿਹੜਾ ਜੀ $1000 ਵਾਲਾ $699 ਦਾ ਲੈ ਸਕਦੇ ਜੀ। ਪੇਮੈਂਟ 6 ਮਹੀਨੇ ਚ ਹੀ ਕਰਨੀ ਹੈ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ ਜੀ 905-450-2828। ਤੇ ਜਿਹੜੇ ਬਿਗ ਸਕਰੀਨ ਦੇ ਸ਼ੌਕੀਨ ਹੈ ਉਹ 98 ਇੰਚ ਨੂੰ ਮਿਸ ਨਾ ਕਰਨ, ਸਾਡੇ ਕੋਲ ਥੋੜੇ ਜਿਹੇ ਪੀਸ 98 ਇੰਚ ਅਵੇਲੇਬਲ ਹੈ। $3500 ਵਾਲਾ ਸੈਮਸੰਗ ਦਾ 98 ਇੰਚ ਤੁਹਾਨੂੰ $1999 ਦਾ ਮਿਲੇਗਾ। $1500 ਤੁਸੀਂ ਸੇਵ ਕਰੋਗੇ ਤੇ $1999 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਮਿਲਣੀ ਹੈ। 905-450-2828 ਨੰਬਰ ਹੈ ਜੀ। ਤੇ ਜਿਹਨਾਂ ਦੇ ਘਰਾਂ ਦੀਆਂ ਕਲੋਜ਼ਿੰਗਸ ਆ ਰਹੀਆਂ ਉਹ ਤਾਂ ਬਿਲਕੁਲ ਮਿਸ ਨਾ ਕਰਨ, ਉਹਦੀ ਰੀਜ਼ਨ ਇਹ ਆ ਕਿ 15 ਨਹੀਂ 20 ਨਹੀਂ 25 ਨਹੀਂ ਸਾਡੀ ਇੰਡਸਟਰੀ 'ਚ ਮੈਕਸੀਮਮ 25% ਦਾ ਡਿਸਕਾਊਂਟ ਚੱਲਦਾ, ਪਰ 40% ਦਾ ਡਿਸਕਾਊਂਟ ਹੋਮ ਅਪਲਾਈਸਿਸ ਸੈਕਸ਼ਨ 'ਚ ਲੈ ਕੇ ਦੇ ਰਹੇ ਹਾਂ ਜੀ। ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫਰਿੱਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ $12,000 ਵਾਲਾ ਸਿਰਫ $6,900 ਚ ਲੈ ਕੇ 40% ਦਾ ਡਿਸਕਾਊਂਟ ਜਿਹੜਾ ਤੁਹਾਨੂੰ ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੋਂ ਮਿਲ ਜਾਏਗਾ। ਜਿਹਨਾਂ ਨੇ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਲੈਣਾ ਜੀ ਉਹ $1700 ਵਾਲਾ ਟੋਪ ਲੋਡ ਵਾਸ਼ਰ ਐਂਡ ਡਰਾਇਰ ਅਲਟਰਾ ਲਾਰਜ ਕਪੈਸਿਟੀ ਸਟੇਨਲੈਸ ਸਟੀਲ ਟੱਬ ਦੇ ਨਾਲ ਤੁਹਾਨੂੰ ਸਿਰਫ $1099 ਦਾ ਪੇਅਰ ਮਿਲੇਗਾ ਜੀ। $700 ਤੁਸੀਂ ਇਕੱਲੇ ਵਾਸ਼ਰ ਐਂਡ ਡਰਾਇਰ ਸੈਕਸ਼ਨ ਚ ਹੀ ਸੇਵ ਕਰਨੇ ਆ। ਪਹੁੰਚਣਾ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ, ਔਨ ਬੋਵੇਡ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। 905-450-2828 905-450-2828 ਜੀ।
0: ਥੈਂਕ ਯੂ ਸੋ ਮਚ। ਔਰ ਬ੍ਰਿਜੀ ਮੇਰੇ ਸਾਥ, ਬ੍ਰਿਜੀ ਕੈਸੇ ਆਪ?
4: ਚੜ੍ਹਦੇ ਗਲਾ ਜੀ।
0: ਬ੍ਰਿਜੀ ਅੱਜ ਸੰਤੋਸ਼ ਦਾ ਇਮਤਿਹਾਨ ਹੈ, ਟੈਸਟ ਹੈ
7: ਜੀ, ਹਾਂ
0: ਹੋ ਜਾਏ ਇੱਕ ਵਾਰ ਫਿਰ।
4: ਸ਼ੋਰ।
0: ਸੋ ਸੰਤੋਸ਼ ਜੀ
7: ਜੀ,
0: ਤੁਸੀਂ ਇਹ ਦੱਸਣਾ ਕਿ ਸਿੰਗਰ ਕੌਣ ਹੈਗਾ, ਠੀਕ ਹੈ? ਸੰਤੋਸ਼ ਜੀ ਹਮੇਸ਼ਾ ਐਕੂਰੇਸੀ ਨਾਲ ਦੱਸ ਦਿੰਦੇ ਨੇ। ਸੰਤੋਸ਼ ਜੀ ਤੁਸੀਂ ਦੱਸਣਾ ਕੌਣ ਹੈ ਸਿੰਗਰ?

0: सो संतोष जी सिंगर कौन है का तुझे सुनाओ
1: ता मिशन ये तो बहुत इजी है अमन जी
0: हां
1: आज मैं पूरी पढ़ाई करके आई हूं सिंगर्स के ऊपर सो ये पक्का सुखजिंदर शिंदा
0: सुखजिंदर शिंदा
1: हां जी
0: सुखजिंदर शिंदा
1: जी
0: हां जी संतोष जी
1: जी
0: आर यू ओके
1: 101%
0: ਮੈਂ ਸ਼ੋਰ ਆ ਨਾ ਤੁਹਾਨੂੰ
1: 101% ਅਮਨ
0: ਚੈੱਕ ਕਰਿਓ ਮਣ ਜਾ ਤੁਸੀਂ ਸਾਰੇ ਦੱਸਿਓ ਮਣ ਜਾ
1: ਜੀ ਬਿਲਕੁਲ ਸਾਰੇ ਦੱਸੋ ਜੀ ਕਾਲ ਕਰਕੇ 905-673-3337 905-673-3337 ਅੱਜ ਮੈਂ ਪੂਰੀ ਪੜ੍ਹਾਈ ਕਰਕੇ ਆਈ ਹਾਂ ਮੈਂ
0: ਗਲਤ ਨਹੀਂ ਕਲਚਰ ਤੇ ਪੜ੍ਹਾਈ ਦੇਖ ਲਓ ਅੱਜ ਕਹੇ ਜੀ ਚੈੱਕ ਕਰਕੇ ਦੱਸਿਓ 905-673

0: ਦੋ ਜੀ ਸ਼ੇਰਨ ਦੇਖੋ ਸਾਰਿਆਂ ਦੇ ਕਾਲਸ ਫਟਾਫਟ ਭਰ ਗਿਆ ਸਟੂਡੀਓ
1: ਜੀ ਬਿਲਕੁਲ ਅਮਨ ਜੀ
0: ਕਿਹੜਾ ਦੱਸਿਆ ਸੀ ਨਾ ਤੁਸੀਂ
1: ਸੁਖਜਿੰਦਰ ਸ਼ਿੰਦਾ ਜੀ
0: ਸੁਖਜਿੰਦਰ ਸ਼ਿੰਦਾ ਜੀ
1: ਜੀ ਬਿਲਕੁਲ
0: ਚਲੋ ਚੈੱਕ ਕਰ ਲੈਣੇ ਹੈਲੋ ਸਤਿ ਸ਼੍ਰੀ ਅਕਾਲ ਜੀ
2: ਹੈਲੋ ਹਾਂਜੀ ਭਾਜੀ
0: ਹਾਂਜੀ
2: ਹਾਂਜੀ ਭਾਜੀ
0: ਹਾਂਜੀ ਬੋਲੋ ਜੀ ਬੋਲੋ
2: ਕਿੱਦਾਂ ਹਾਲ ਜੀ
0: ਸਾਡਾ ਠੀਕ ਹੈ ਸੰਤੋਸ਼ ਦਾ ਠੀਕ ਨਹੀਂ ਲੱਗਦਾ
2: ਮੈਂ ਕਿਹਾ ਸੰਤੋਸ਼ ਜੀ ਨਾ ਉਹ ਮੂਵੀ ਆਈ ਸੀ ਨਾ ਘਨ ਚੱਕਰ
0: ਹਾਂ
2: ਉਹਦੇ ਚ ਉਹ ਕਹਿੰਦਾ ਕਹਿੰਦਾ ਗਜਨੀ ਕਾ ਸਲਮਾਨ ਖਾਨ ਹਰ ਵਾਰ ਭੁੱਲ ਜਾਤਾ ਹੈ ਕਹਿੰਦਾ ਗਜਨੀ ਮੈਂ ਸਲਮਾਨ ਨਹੀਂ ਸ਼ਾਹਰੁਖ ਖਾਨ ਥਾ ਉਹ ਫਿਰ ਤੀਸਰਾ ਬੋਲਦਾ ਕਹਿੰਦਾ ਸਾਲੇ ਅਨਪੜ ਕਹਿੰਦਾ ਇਨਕੋ ਯੇ ਨਹੀਂ ਪਤਾ ਗਜਨੀ ਮੈਂ ਫਰਦੀਨ ਖਾਨ ਥਾ
0: ਸੰਤੋਸ਼ ਜੀ ਦੀ ਤਾਰੀਫ ਕਰ ਰਹੇ ਸੀ
1: ਹਾਂਜੀ ਮੈਨੂੰ ਲੱਗ ਰਿਹਾ
0: ਥੈਂਕ ਯੂ ਤੁਹਾਡੀ ਕਾਲ ਹਾਂਜੀ ਥੈਂਕ ਯੂ ਤੇ ਗੁਰਪ੍ਰੀਤ ਦੱਸਿਓ ਸੰਤੋਸ਼ ਜੀ ਦੇ ਬਾਰੇ ਇਹਨਾਂ ਨੇ ਜਿਹੜਾ ਗਾਣੇ ਬਾਰੇ ਦੱਸਿਆ
1: ਜੀ ਬਿਲਕੁਲ
0: ਗੁਰਪ੍ਰੀਤ
3: ਹੈਲੋ ਹਾਂਜੀ ਕੁਲਦੀਪ ਮਾਂ
0: ਕਿਆ ਨਹੀਂ ਇਹ ਤਾਂ ਹੋਰ ਕੁਝ ਕਹਿੰਦੇ ਨੇ ਕਿਹੜਾ
1: ਸੁਖਜਿੰਦਰ ਸ਼ਿੰਦਾ ਜੀ ਹੈਗੇ ਆ
0: ਹਾਂਜੀ ਇਹ ਕਹਿੰਦੇ ਸੁਖਜਿੰਦਰ ਸ਼ਿੰਦਾ ਜੀ ਹੈਲੋ ਹੈਲੋ
1: ਹੈਲੋ
2: ਹੈਲੋ
0: ਹਾਂਜੀ
1: ਜੀ ਜੀ ਤੁਸੀਂ ਔਨ 3631 ਲਾਸਟ ਤੇ ਨੰਬਰ ਹੈਗਾ
0: ਹਾਂਜੀ
4: ਹੈਲੋ ਹੈਲੋ ਸਤਿ ਸ਼੍ਰੀ ਅਕਾਲ ਭਾਜੀ ਅਮਨ ਜੀ ਕੀ ਹਾਲ ਚਾਲ ਆ
0: ਮੈਂ ਠੀਕ ਹਾਂ ਜੀ ਸੰਤੋਸ਼ ਠੀਕ ਨਹੀਂ ਤੁਸੀਂ ਬੋਲੋ ਜੀ
4: ਹਾਂ ਮੈਂ ਬਾਰਡਰ ਤੇ ਫਸਿਆ ਕੈਨੇਡਾ ਤੋਂ ਆ ਰਿਹਾ ਤੇ ਅਮਰੀਕਾ ਨੂੰ ਏਡੀ ਲੰਮੀ ਲਾਈਨ ਲੱਗੀ ਆ ਮੈਂ ਕਿਹਾ ਚਲੋ ਤੁਹਾਨੂੰ ਫੋਨ ਕਰਕੇ ਦੱਸਦੇ ਆ ਇਹ ਕੁਲਦੀਪ ਮਾਨਕਾ ਜੀ ਤੋਂ ਪੁੱਛਣ ਵਾਲੀ ਕਿਹੜੀ ਗੱਲ ਆ
0: ਨਹੀਂ ਇਹ ਤਾਂ ਕਹਿੰਦੇ ਸੁਖਜਿੰਦਰ ਸਿੰਘ ਦਾ ਤੁਸੀਂ ਚੈੱਕ ਕਰ ਲਓ ਹਾਂਜੀ 2481 ਹੈਲੋ ਹੈਲੋ ਮਹਿੰਦਰ ਜੀ ਕੀ ਕਹਿਣਾ ਚਾਹੁੰਦੇ ਹੋ ਮਹਿੰਦਰ
5: ਮੈਂ ਤੇ ਇਹ ਕਹਿਣਾ ਚਾਹੁੰਦਾ ਇਹਦਾ ਕਿਹੜਾ ਨੌ ਸਪੀਕਰ ਨਹੀਂ ਹੁੰਦੇ ਸੀ ਪਹਿਲੇ ਚੱਲਦੇ ਹੁੰਦੇ ਉਹਦੇ ਵਿੱਚ
0: ਹਾਂਜੀ
5: ਉਹਦੇ ਵਿੱਚ ਕਹਿੰਦਾ ਮੈਂ ਦੇਖਿਆ ਇਹ ਚਲਾਇਆ ਦੇਖਿਆ ਸੁਣਿਆ
0: ਇਹ ਸਿੰਗਰ ਹੈ
1: ਠੀਕ
0: ਹੈ ਸੁਣ ਲੋ ਫਿਰ

0: ਲੋ ਜੀ ਸੰਤੋਸ਼ ਨੇ ਗਾਣੇ ਦਾ ਸਵਾਦ ਵਧੀਆ ਕਰ ਦਿੱਤਾ, ਕਿਹੋ ਜਿਹਾ ਕਰਤਾ ਪੁੱਛ ਰਿਹਾ ਤੁਹਾਨੂੰ। ਹਾਂਜੀ ਸਤਿ ਸ਼੍ਰੀ ਅਕਾਲ ਹਰਜੀਤ।
1: ਹੈਲੋ ਸਤਿ ਸ਼੍ਰੀ
0: ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੰਤੋਸ਼ ਨੂੰ ਗਰਦਨ ਤੋਂ ਉੱਪਰ ਲੈ ਚੈੱਕ ਕਰਾਉਣ ਦੀ ਲੋੜ ਹੈ ਕਿ
1: ਨਹੀਂ?
0: ਕਾਹਦਾ ਗਰਦਨ ਤੋਂ ਉੱਪਰ ਲੈ ਰਹੀ ਹੈ ਜੀ?
2: Hey, it's Jason McCoy. You know, my life is basically a country song. Farm in the middle of nowhere, wife, kids, dog, tractor, and yeah, terrible internet. Zoom calls, streaming, kids gaming, boom, everything crashes. What do you do? Well, Starlink is what you do. Fast, 400 megabytes per second, reliable, rain, snow, doesn't matter. We're streaming, working, even watching the game in 4K. And the best part? It's portable. Cottage, farm, wherever, we're connected. Bad internet? You need Starlink. Available everywhere.

0: Talk530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: तुमने तो कीपा लगा चुका पर फिर भी कोई गल नहीं बन रही।
2: निर्बल बाबे ने क्या से कृपा हो जाओगी, नींबू मिर्चा टंगो पर कृपा तो हो ही नहीं।
3: ऑनलाइन भी मार्केटिंग करके देख ली पर कोई रिजल्ट ही नहीं आया।
4: ये दा मतलब तुसी रेडियो आवाज ट्राई नहीं कीता।
5: रेडियो आवाज, रेडियो आवाज रोजाना सवेरे 9 to 10 बजे तक, एवरी सैटरडे 10 to 1 बजे तक प्राइम टाइम ते। वधेरे जानकारी लई तुसी कॉल कर सकते हो 416-518-3200।
6: You are listening to your favorite radio show, Radio Awaz, The Voice, Zindabad, Zindabad. For advertising, please call 416-518-3200.
7: और संतोष जी से गाने की गल तो चल रही है, नाल-नाल तुहाड़े कॉल्स भी लै रहे सी। गुरप्रीत जी तुसी की कहना सी? गुरप्रीत होल्ड ते सी। गुरप्रीत
8: हां जी, मेरी लाइन कट हो गई सी।
7: हां जी जी, की तुसी दस्सो ना?
8: हां जी गुरप्रीत।
7: नहीं नहीं, तुहाडा तो पता लग गया।
8: संदीप मान क्या जी?
7: श्योर आ?
8: 100%।
7: चलो चेक कर दें बाद चो। सब तो पहला ये भी कुलदीप बाणक है ते संतोष कह रहे ने के सुखजिंदर चंदा। हुन रौला ये पै रहा है कि सारे हस रहे ने। हसना बहुत जरूरी है ते हसन दे लई तुहाडे दंद मोतियां वांगू चमकणे जरूरी ने।
9: बिल्कुल।
7: ते जे दंद हैगे ने ताही तुसी नजारा ते जाओगे, तवा किचन ते जाओगे, कुछ खाओगे।
9: बिल्कुल।
7: सियाणे कहिंदे ने दंद गए ते खाण गया, अखां गईआं ते जान गया। सो दंदां दी संभाल वास्ते डॉक्टर गरेवाल ने साडा, जस गरेवाल, जतेंद्र कौर गरेवाल जिन्हां नूं जस गरेवाल भी जानदे सारे, और बेहतरीन बेहतरीन और बेहतरीन, जिस तरह मैं कहा सी राजा जनक महलां च बैठ के भी डाउन टू अर्थ रहा। उन्हें राज भी किया ते उन्हें अपनी जिंदगी दे जो जो उहदे विच रास आए वह भी भोगे, पर अपने आप नूं प्रतिबंध रखिया, अपनी ड्यूटी दे उत्ते फोकस रखिया। इस तरह डॉक्टर जतेंद्र कौर गरेवाल ने, मैं यकीनन कह सकदा कि तुसी इस समय सानू ओशवा चो सुन रहे हो, बैरी चो सुन रहे हो, सानू तुसी मैनटोन आइलैंड तो सुन रहे हो, सानू नैगरा फॉल्स तो सुन रहे हो, तुसी लंडन सारनिया या दे नाल नाल तुसी सानू सुन रहे हो इस समय चैटन तक। इस सारे एरिए च पंजाबी लोग बैठे ने
9: जी।
7: बहुत सारे प्लाजे होंदे, हरेक प्लाजे च एक डेंटिस्ट बैठा हैगा
9: जी।
7: पर तुसी ब्रैम्पटन क्यों आओगे, उहदा रीजन विश्वास, डाउन टू अर्थ ते विद स्माइल। डॉक्टर जतेंद्र कौर गरेवाल कदे भी मत्थे ते त्योड़ी नहीं। तुसी इन्हां दे ऑफिस च बढ़ोगे, रिसेप्शन ते जदों खड़ोगे ना, तुहानूं महसूस होगा पॉजिटिविटी दा, जिवें कोई धूफ चलदी हुंदी आ
9: जी।
7: उह पॉजिटिविटी आ कि जिहड़ा बंदा दंदां दा दर्द लैके आया उहनूं हमेशा हुंदा कि मेरे मुँह च टीका लगूगा, मेरे कोई तकलीफ होगी, मेरे कोई पेन होगी, मेरा की बनूगा। मूँह एक ऐसी चीज़ है, तुहाडी उंगली ते सट लग गई तुसीं हाथ नूं परे कर लोगे। मूँह एक ऐसी चीज़ है कि दंद की तकलीफ के बावजूद भी यूज करना। हुण आ गया नंबर दो, जिहड़े लोग दंदा का इलाज नहीं करा पाते, मैं हमेशा अपनी एग्जाम्पल दिंदा हुंदा कि मैं एक रूट कनाल कराई, उस रूट कनाल च हजे भी हल्का हल्का दर्द रहिंदा मेरे, हल्का हल्का दर्द, तकरीबन 1.5 साल तो उपर हो गया मैनूं। उस रूट कनाल नूं कराउण लग्गा, जब मैं बिल पे किया, मेरे दिमाग च यह सी कि लोग सरवाइव किवें करनगे दंदां दे इलाज वास्ते। जगमीत खड़ा सी, परे उन्हें सुन लिया कितने मेरे कोल खड़े खड़े ने, वह कहता लै मैं ट्रूडो नूं अजे कह दिंदा। ट्रूडो और जगमीत ने मिलकर एक प्लैन कढ़िया कि जिन्हां दी 90,000 तो घट इनकम है, ऑलमोस्ट सारे सैल्फ इंपलॉयड 90,000 तो घट कमाते हैं, वह अपने दंदां दा इलाज फ्री कराउणगे। पर मेरा $1,650 लग गया, तो $500 कैप का कहें, $2,150 सिर्फ एक दाड़ नूं 1.5 घंटे के ट्रीटमेंट से मैं पे किया, 2150 1600 प्लस जो दूसरा। सो मेरा कहने का मतलब है, डॉक्टर जतेंद्र ने मिलना, जतेंद्र जी सत श्रीकाल पहला तुहानू।
8: सत श्रीकाल जी।
7: सब तो पहला मैं लोगों को अवेयर करना चाहता, जो तुम ट्रीटमेंट दंदा का हैगा, थोड़ा जि दसोंगे कि वो आम तौर पर, क्योंकि तुम भी 4-4, 5-5 साल ला के पढ़ाइया कीतियाँ, फिर पढ़ाइया अपग्रेड कीतियाँ, सर्जन के रूप होर अलग अलग पढ़ाइया करके अपग्रेड किया, क्लीनिक जिहड़ा मैं दसदा हुंदा लोगों को, डेंटल क्लीनिक इन्हां दा $1 million से तैयार होया होना, तकरीबन $1 million दुनिया दियां सब तो वधिया मशीनस ने, अंदर दुनिया दियां सब तो बेहतरीन मशीनस ने। तुसीं भावें कह दो मैं लुधियाने जाके कराया, लुधियाने मैनूं याद आ कि मेरा एक दंद है वो ड्रिल लैके लग गया सी, पहलां बहुत पुरानी गल आ, तो मैं बाद च जरूर आके ड्रिल देखी, मैं कहा इहदे नाल तां मेरे दंद की सफाई करदा सी बंदा लुधियाने। हाँ जी, ये बड़ी हासे वाली गल है डॉक्टर जतेंद्र। मेरे ना समराला शहर से ਸਾਡੀ ਉੱਥੇ ਪ੍ਰੋਪਰਟੀ ਸੀ, ਬੱਸਾਂ ਦਾ ਅੱਡਾ ਸੀ ਸਾਡਾ ਬਹੁਤ ਵੱਡਾ, ਉਹਦੇ 'ਚ ਨਾ ਕਿ ਕਿਰਾਏਦਾਰ ਸੀ ਉਹ ਡੈਂਟਿਸਟ ਸੀਗੇ, ਉਹ ਪੁਰਾਣੇ ਜ਼ਮਾਨੇ 'ਚ ਜਿਹੜੇ ਡੈਂਟਿਸਟ ਸੀ ਉਸ ਟਾਈਪ ਦੇ ਡੈਂਟਿਸਟ, ਜਿਵੇਂ ਤੁਹਾਡੇ ਵਾਂਗੂ ਸਾਰਿਆਂ ਵਾਂਗੂ ਜਿਵੇਂ ਤੁਸੀਂ ਹੋ ਇੱਥੇ ਸਾਰੇ ਡੈਂਟਿਸਟ ਹੋ, ਦੂਰ ਸੀਗੇ ਬਹੁਤ ਤੁਹਾਡੇ ਤੋਂ ਬਹੁਤ ਦੂਰ। ਉਹਨਾਂ ਦੁਕਾਨ ਦੀ ਲੀਜ਼ ਖਤਮ ਹੋ ਗਈ, ਉਹਨਾਂ ਨੂੰ ਖਾਲੀ ਕਰਨੀ ਪੈਣੀ ਸੀ। ਉਹਨਾਂ ਨੇ ਨਾ ਮੇਰੇ ਮਦਰ ਕੋਲ ਘਰੇ ਆਉਣਾ, ਸਾਡੇ ਸਕੂਟਰ ਲੈ ਕੇ ਮੇਰੇ ਮਦਰ ਨੂੰ ਜਿਵੇਂ ਅਸੀਂ ਘਰੇ ਆਉਣਾ ਸਾਰਿਆਂ ਨੇ, ਉਹਨੇ ਕਹਿਣਾ ਬੀਬੀ ਜੀ ਸਰਦਾਰ ਜੀ ਨੂੰ ਕਹਿ ਦਿਓ ਮੇਰੀ ਲੀਜ਼ ਵਧਾ ਦੇਣ। ਤਾਂ ਇੱਕ ਦਿਨ ਨਾ ਮੇਰੇ ਮੈਂ ਖੇਡਦਾ ਪਿਆ ਸੀ, ਮੈਨੂੰ ਕਹਿੰਦੇ ਤੇ ਦੰਦ ਪੀਲਾ ਪੀਲਾ ਕਿਉਂ ਮੂਹਰੇ, ਮੇਰੇ ਦੰਦ ਹਲਕਾ ਜਿਹਾ ਪੀਲਾ ਮੂਹਰੇ, ਉਹ ਜਮਾਂਦਰੂ ਤੌਰ 'ਤੇ ਆ
9: ਜੀ।
7: ਮੇਰੇ ਮਦਰ ਕਹਿੰਦੇ ਪਤਾ ਨਹੀਂ, ਕਹਿੰਦੇ ਇਹਨੂੰ ਲੈ ਕੇ ਆਓ ਜੀ ਚੈੱਕ ਕਰਾਈਏ ਕਿਤੇ ਅੰਦਰ ਨਾ ਚੱਲ ਜਾਵੇ। ਉਹਨਾਂ ਨੇ ਡਰਿੱਲ ਚੱਕ ਲਈ, ਡਰਿੱਲ ਵੱਡੀ, ਜਦੋਂ ਮੈਂ ਪਹਿਲੀ ਵਾਰ ਗਿਆ ਉਹ ਡਰਿੱਲ ਦੇ ਮੂਹਰੇ ਜਿਵੇਂ ਆਪਾਂ ਨੱਟ ਰਹੀ ਏਦਾਂ ਦਾ ਕੁਛ ਲਾਇਆ, ਮੇਰੇ ਦੰਦ 'ਤੇ ਲੱਗ ਕੇ ਚਲਾਈ ਜਾਣ ਹਲਕਾ ਹਲਕਾ, ਮੇਰਾ ਸਾਰੇ ਦੰਦ 'ਚੋਂ ਖੂਨ ਨਿਕਲਣਾ ਸ਼ੁਰੂ ਹੋ ਗਿਆ। ਮੇਰੇ ਮੰਮੀ ਨੂੰ ਪੁੱਛਦੇ ਦੰਦ ਕੱਢੇ ਦਮਾ ਫਿਰ ਇਹ, ਮੈਂ ਚੀਕਾਂ ਚੱਕਤੀਆਂ ਰੌਲਾ ਪਾਤਾ ਮੈਂ ਕਿ ਮੈਂ ਨਹੀਂ ਕਢਾਉਣਾ, ਮੈਂ ਨਹੀਂ ਕਢਾਉਣਾ, ਮੇਰੇ ਚੀਕਾਂ ਨਾ ਚੱਕੀਆਂ ਹੁੰਦੀਆਂ। ਅੱਜ ਮੇਰੇ ਪਹਿਲਾਂ ਇੱਕ ਨਕਲੀ ਦੰਦ ਲੱਗਿਆ ਸੀ ਮੁਰਲੇ ਪਾਸੇ, ਉਹ ਦੰਦ ਹੁਣ ਤੱਕ ਚੱਲਦਾ ਪਿਆ ਜੀ 30 ਸਾਲ ਲੰਘੇ। ਸੋ ਮੈਂ ਇਸੇ ਲਈ ਕਹਿਣ ਲੱਗਿਆ ਵੀ ਦੂਰ ਦੂਰ ਤੱਕ ਕਲੀਨਿਕਸ ਹੈਗੇ ਨੇ ਸ਼ਹਿਰਾਂ ਦੇ ਵਿੱਚ। ਡਾਕਟਰ ਜਤਿੰਦਰ ਗਰੇਵਾਲ ਕਿਉਂ, ਉਹਦਾ ਕਾਰਨ ਸਮਝਾਉਣਾ। ਡਾਕਟਰ ਤੁਸੀਂ ਪਲੀਜ਼ ਦੱਸੋ, ਸਭ ਤੋਂ ਪਹਿਲਾਂ ਆਪਣੇ ਕਲੀਨਿਕ ਬਾਰੇ ਦੱਸਿਓ, ਕਿੱਦਾਂ ਦਾ ਹੈਗਾ, ਕਿਸ ਤਰ੍ਹਾਂ ਦੇ ਇਕਿਉਪਮੈਂਟ ਨੇ, ਟ੍ਰੀਟਮੈਂਟ ਤੁਸੀਂ ਕਿਸ ਤਰ੍ਹਾਂ ਕਰਦੇ। ਮੈਂ ਜ਼ਰੂਰ ਚਾਹੁੰਦਾ, ਮੈਂ ਤੁਹਾਨੂੰ ਕਹਿੰਦਾ ਤੁਸੀਂ ਚਾਹੇ ਮਹੀਨੇ 'ਚ 4 ਵਾਰ ਬੋਲੋ, 3 ਵਾਰ ਬੋਲੋ, ਆਪ ਆਇਆ ਕਰੋ। ਲੋਕਾਂ ਦੀ ਅਟੈਚਮੈਂਟ ਡਾਕਟਰ ਨਾਲ ਸਿੱਧੀ ਹੋ ਜਾਂਦੀ ਹੈ, ਬੋਲਣ ਤੋਂ ਬੰਦੇ ਦਾ ਪਤਾ ਲੱਗ ਜਾਂਦਾ ਬੰਦਾ ਕਿਹੋ
9: ਜਿਹਾ।
7: ਮੈਨੂੰ ਸੁਣ ਕੇ ਅਗਲਾ ਜਿਹੜੇ ਦੱਸਦਾ ਵੀ ਸਿਰ ਦਾ ਰੂਡ ਬੰਦਾ ਹੋਊਗਾ, ਤੁਹਾਨੂੰ ਸੁਣ ਕੇ ਅਗਲਾ ਕਹਿੰਦਾ ਸਿਰ ਦੇ ਹੰਬਲ ਇਨਸਾਨ ਨੇ। ਹਾਂਜੀ ਪਲੀਜ਼।
8: ਸੋ ਆਪਾਂ ਸਾਰੇ ਸਰਵਿਸਿਸ ਪ੍ਰੋਵਾਈਡ ਕਰਦੇ ਹਾਂ। ਸੋ ਜਿੱਦਾਂ ਹੁੰਦਾ ਵੀ ਕਿਸੇ ਆਪਾਂ ਕਈ ਪੀਸਿਸ ਉਹ ਕੰਪਲੀਕੇਟਡ ਹੁੰਦੇ ਨੇ, ਸਾਡੇ ਕੋਲ ਆਲਮੋਸਟ 7-8 ਡੈਂਟਿਸਟ ਆਉਂਦੇ ਨੇ, ਬ੍ਰੇਸਿਸ ਲਗਵਾਉਣੀਆਂ, ਇਮਪਲਾਂਟ ਲਗਵਾਉਣੇ ਆ, ਦੰਦ ਕਢਵਾਉਣੇ, ਵਿਜ਼ਡਮ ਟੀਥ ਦੰਦ ਕਢਵਾਉਣੇ, ਅੰਡਰ ਸੈਡੇਸ਼ਨ ਜਿਵੇਂ ਅਸੀਂ ਗੈਸ ਸੈਡੇਸ਼ਨ ਕਰਨੇ, ਜਨਰਲ ਐਨਸਥੀਸੀਆ ਨਹੀਂ ਦਿੰਦੇ ਹੈਗੇ। ਸੋ ਸਾਰੀਆਂ ਸਰਵਿਸਿਸ ਪ੍ਰੋਵਾਈਡ ਕਰਦੇ, ਉਹਦੇ ਨਾਲ ਪੇਸ਼ੈਂਟ ਨੂੰ ਕੰਫਰਟੇਬਲ ਹੋ ਜਾਂਦਾ। ਬਿਕੋਜ਼ ਕਈ ਜਿਹਨਾਂ ਕੋਲ CDCP ਆਪਾਂ ਐਗਜ਼ਾਮਪਲ ਲੈਂਦੇ, ਬਹੁਤ ਲੋਕਾਂ ਕੋਲ ਕੈਨੇਡੀਅਨ ਡੈਂਟਲ ਕੇਅਰ ਪਲਾਨ ਆ, ਬਟ ਉਹ ਸਪੈਸ਼ਲਿਸਟ ਫੀ ਕਵਰ ਕਰਦੇ ਆ, ਬਟ ਉਹਦੇ 'ਚ ਉਹਨਾਂ ਨੂੰ ਅਮਾਊਂਟ ਦੇਣਾ ਪੈਂਦਾ। ਸੋ ਉਹਦੇ ਨਾਲ ਇੱਕ ਪੇਸ਼ੈਂਟ ਨੂੰ ਫਲੈਕਸੀਬਿਲਿਟੀ ਹੋ ਜਾਂਦੀ ਹੈ, ਕਿਉਂਕਿ ਅਸੀਂ ਅਸੈਪਟ ਕਰਦੇ ਹਾਂ CDCP ਦੀ ਫੀ ਗਾਈ, ਪੇਸ਼ੈਂਟ ਨੂੰ ਕੋਈ ਪੇ ਨਹੀਂ ਕਰਨਾ ਪੈਂਦਾ ਜੇ ਉਹ 100% ਕਵਰ ਨੇ। ਸੋ ਕਈ ਪੇਸ਼ੈਂਟ ਇੱਦਾਂ ਦੇ ਵੀ ਨੇ ਕਿਹਾ ਉਹ ਸਪੈਸ਼ਲਿਸਟ ਦੀ ਫੀਸ $200-$400 ਜੇ ਉਹ ਐਕਸਟਰਾ ਵੀ ਮੰਗਦੇ ਆ, ਤਾਂ ਉਹਨਾਂ ਤੋਂ ਅਫੋਰਡ ਨਹੀਂ ਹੁੰਦੀ ਹੈ ਨਾ। ਸੋ ਉਹ ਸਾਰੀਆਂ ਚੀਜ਼ਾਂ ਆਪਾਂ ਇੱਥੇ ਆਫਿਸ ਦੇ ਵਿੱਚ ਕਰਦੇ ਹਾਂ ਜੀ।
7: ਜੀ ਹੈਲੋ,
8: ਹੈਲੋ, ਹਾਂਜੀ
7: ਹਾਂਜੀ ਹਾਂਜੀ ਹਾਂਜੀ, ਆਵਾਜ਼ ਆ ਰਹੀ, ਤੁਸੀਂ ਬੋਲੋ ਪਲੀਜ਼, ਕਰਿਓ।
8: ਹਾਂਜੀ ਹਾਂਜੀ, ਮੈਨੂੰ ਆਵਾਜ਼ ਆ ਰਹੀ ਹੈ ਤੁਹਾਡੀ। ਸੋ ਆਪਣੇ ਕੋਲ ਸਪੈਸ਼ਲ ਪ੍ਰੋਮੋਸ਼ਨ ਚੱਲਦੀਆਂ ਰਹਿੰਦੀਆਂ ਨੇ, ਜਿਵੇਂ ਹੁਣ ਮੋਸਟਲੀ ਬੱਚਿਆਂ ਨੂੰ ਤਾਰਾਂ ਬਹੁਤ ਪਸੰਦ ਨੇ ਹੈ ਨਾ, ਐਂਡ ਅੱਜ ਕੱਲ੍ਹ ਆਪਣੇ ਦੰਦ ਵਿੰਗੇ ਟੇਢੇ ਬਹੁਤ ਆਉਂਦੇ ਆ, ਕਿਉਂਕਿ ਪਹਿਲਾਂ ਹੁੰਦਾ ਸੀਗਾ, ਮੈਂ ਹਮੇਸ਼ਾ ਆਪਣੀ ਐਗਜ਼ਾਮਪਲ ਦਿੰਦੀ ਹਾਂ, ਜਿੱਦਾਂ ਆਪਣੇ ਇੰਸੈਂਸਿਟਿਵ ਸੀ, ਗੰਨੇ ਵਗੈਰਾ ਖਾਂਦੇ ਸੀ, ਜੋ ਸਾਈਜ਼ ਵੱਡੇ ਸੀ, ਉੱਚੇ ਲੰਬੇ ਸੀ, ਬੱਚਿਆਂ ਦੀ ਹਾਈਟ ਛੋਟੀ ਆ, ਜੋ ਸਾਈਜ਼ ਛੋਟੇ ਹੋ ਗਏ, ਬਟ ਨੰਬਰ ਆਫ ਟੀਥ ਆਰ ਸੇਮ ਹੈ ਨਾ, ਤਾਂ ਕਰਕੇ ਦੰਦ ਵਿੰਗੇ ਟੇਢੇ ਆਉਂਦੇ। ਆਪਾਂ ਹਮੇਸ਼ਾ ਰੇਡੀਓ ਤੇ ਡਿਸਕਸ਼ਨ ਕਰਦੇ ਹਾਂ ਕਿ ਦੰਦ ਵਿੰਗੇ ਟੇਢੇ ਕਿਉਂ ਆਉਂਦੇ ਆ, ਸੋ ਉਹਨਾਂ ਨੂੰ ਆਪਾਂ ਫਿਕਸ ਕਰ ਸਕਦੇ ਹਾਂ ਬ੍ਰੇਸਿਸ ਦੇ ਨਾਲ। ਸੋ ਉਹ ਵੀ ਆਪਾਂ ਇੱਥੇ ਸਰਵਿਸਿਸ ਦਿੰਦੇ ਹਾਂ।
7: ਸੋ ਮੈਂ ਅਸੀਂ ਨਾ ਇੱਕ ਸੈਮੀਨਾਰ ਲਾਇਆ, ਮੈਂ ਸਾਰਿਆਂ ਨੂੰ ਦੱਸਦਾ ਬੱਚਿਆਂ ਵਾਸਤੇ, ਉਹਦੇ ਵਿੱਚ ਡਾਕਟਰ ਜਤਿੰਦਰ ਹੋਣਾ ਨਾਲ ਸਾਡੀ ਫਸਟ ਮੁਲਾਕਾਤ ਹੋਈ। ਉੱਥੇ ਤਕਰੀਬਨ 30-35 ਬੱਚੇ ਸੀ, ਅਸੀਂ ਫਿਰ ਇਸ ਗਰਮੀਆਂ 'ਚ ਲਾਉਣ ਲੱਗਿਆ ਪਹਿਲੇ ਵੀਕ ਦੇ ਵਿੱਚ, ਛੁੱਟੀਆਂ ਹੋ ਜਾਣ ਬੱਚਿਆਂ ਨੂੰ। ਉੱਥੇ 6 ਬੱਚਿਆਂ ਦੇ ਦੰਦ ਇਹੋ ਜਿਹੇ ਨਿਕਲੇ ਜਿਹੜੇ ਖਰਾਬ ਸੀਗੇ, ਕੋਈ ਚੋਕਲੇਟਸ ਜ਼ਿਆਦਾ ਖਾ ਲਈਆਂ ਜਾਂ ਹੋਰ ਖਾ ਲਿਆ, ਬੱਚੇ ਖਾਂਦੇ ਬਹੁਤ ਨੇ, ਮਾਂ ਪਿਓ ਵੀ ਰੋਕਦੇ ਨੇ ਚਲੋ ਖਾ ਲੈਣ ਦਿਓ। 6 ਬੰਦਿਆਂ ਦੇ ਦੰਦ ਖਰਾਬ ਨਿਕਲੇ, ਅਤੇ ਸਾਨੂੰ ਪਹਿਲੀ ਵਾਰ ਸਾਡੇ ਘਰ 'ਚ ਪਤਾ ਲੱਗਿਆ ਸੀ ਜਦੋਂ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਇੱਕ ਚੈੱਕਅਪ ਕਰਾਇਆ, ਅਤੇ ਉੱਥੋਂ ਸਾਨੂੰ ਲੈਟਰ ਆਇਆ ਕਿ ਬੱਚੇ ਦੇ ਉੱਪਰਲੀ ਜਾੜ ਦੇ ਵਿੱਚ ਕੀੜਾ ਲੱਗਿਆ, ਪੰਜਾਬੀ 'ਚ ਬੋਲਣ ਲੱਗਿਆ, ਰੂਟ ਕਨਾਲ ਹੋਈ ਹੋਈ ਹੈ, ਕਰਾਉਣੀ ਪੈਣੀ ਤੁਹਾਨੂੰ, ਕਿਉਂਕਿ ਕੀੜਾ ਲੱਗਿਆ ਹੋਇਆ, ਅਤੇ ਉਹ ਹਮੇਸ਼ਾ ਕਹਿੰਦੇ ਸਿਰ 'ਚ ਦਰਦ ਹੈ। ਬੱਚਿਆਂ ਦੇ ਦੰਦਾਂ ਦਾ ਇਲਾਜ ਬਿਲਕੁਲ ਫ੍ਰੀ ਆ, ਜਿਹੜੇ ਪੇਰੈਂਟਸ ਅਵੇਸਲੇ ਹੋ ਕੇ ਚੱਲਦੇ ਨੇ। ਡਾਕਟਰ ਜੀ, ਆਪਾਂ ਇੱਕ ਚੈੱਕਅਪ ਕਰਨਾ ਬੱਚੇ ਦਾ, ਕਿੰਨੇ ਮਿੰਟ ਲੱਗਦੇ ਜੀ ਇੱਕ ਚੈੱਕਅਪ ਲਈ?
8: 5-10 ਮਿੰਟ ਲਾਈਕ ਬੱਚਿਆਂ ਦੇ ਲਈ।
7: ਹਾਂਜੀ, ਸੋ 5-10 ਮਿੰਟ ਦੇ ਵਿੱਚ ਕਲੀਅਰ ਹੋ ਜੂਗਾ ਟੋਟਲੀ ਕਿ ਜਿਹੜਾ ਬੱਚੇ ਦਾ ਦੰਦਾਂ ਦਾ ਸਟਰਕਚਰ ਕਿੱਦਾਂ ਦਾ। ਦੂਸਰਾ ਡਾਕਟਰ, ਆਪਾਂ ਹਮੇਸ਼ਾ ਦੱਸ ਦਿੰਦੇ ਹਾਂ ਜੇ ਅੱਜ ਦੰਦ ਖਰਾਬ ਨੇ, ਕਿ ਮੇਰੇ ਪੇਰੈਂਟਸ ਨੂੰ ਹੁੰਦਾ ਵੀ ਦੰਦ ਨਿਕਲੇ ਜਾਣਾ, ਤੁਸੀਂ ਉਹਦੇ ਬਾਰੇ ਵੀ ਦੱਸ ਦਿਓ ਵੀ ਉਹ ਕੀ ਭੁਲੇਖੇ 'ਚ ਨੇ।
8: ਹਾਂਜੀ ਭਾਜੀ, ਸਪੈਸ਼ਲੀ ਜਿਵੇਂ ਆਪਣੀ ਪੰਜਾਬੀਆਂ ਦੀ ਕਮਿਊਨਿਟੀ ਦੇ ਵਿੱਚ, ਕਿਉਂਕਿ ਆਪਾਂ ਇੰਡੀਆ ਤੋਂ ਆਏ ਹਾਂ, ਆਪਾਂ ਪਿੰਡਾਂ ਤੋਂ ਆਏ ਹਾਂ, ਅਵੇਅਰਨੈਸ ਨਹੀਂ ਹੁੰਦੀ ਹੈ ਨਾ, ਇੱਦਾਂ ਹੁੰਦਾ ਵੀ ਦੰਦ ਦੋਧੜੇ ਦੰਦ ਆ, ਨਿਕਲ ਹੀ ਜਾਣੇ ਆ, ਬਟ ਉਹ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੇ, ਕਿਉਂਕਿ ਜੇ ਦੋਧੜੇ ਦੰਦ ਪਹਿਲਾਂ ਹੀ ਕੈਵਿਟੀ ਆ ਗਈ, ਪਹਿਲਾਂ ਤਾਂ ਬੱਚੇ ਨੂੰ ਡਿਸਕੰਫਰਟ ਕਿੰਨਾ ਜ਼ਿਆਦਾ। ਅੱਜ ਕੱਲ੍ਹ ਦੇ ਬੱਚੇ ਸੈਂਸਿਟਿਵ ਬਹੁਤ ਜ਼ਿਆਦਾ ਨੇ, ਜੇ ਪਹਿਲਾਂ ਹੀ ਆਪਾਂ ਉਹਨਾਂ ਦੇ ਜਿਸ ਦਿਨ ਪਹਿਲੀ ਅਪੋਇੰਟਮੈਂਟ ਉਦਾਂ ਹੀ ਦੰਦ ਕੱਢ ਸਕਦੇ ਹਾਂ, ਨਾ ਕਮ ਬਾਕ ਫਿਰ ਆਪਾਂ ਨੂੰ ਸਪੈਸ਼ਲ ਸਟੈਪ ਦੇਣੇ ਪੈਂਦੇ। ਸੈਕਿੰਡ ਨੰਬਰ ਤੇ ਇੱਦਾਂ ਹੁੰਦਾ ਵੀ ਕਿ ਉਹ ਗਾਈਡ ਕਰਦੇ ਅਡਲਟ ਦੰਦਾਂ ਨੂੰ ਰਾਈਟ ਪੋਜੀਸ਼ਨ ਤੇ ਆਉਣ ਦੇ ਲਈ। ਸੋ ਬੱਚਿਆਂ ਦੇ ਜਿਹੜੇ ਬੇਬੀ ਟੀਥ ਨੇ ਦੇ ਆਰ ਦਾ ਫਾਊਂਡੇਸ਼ਨ ਫੋਰ ਐਨ ਅਡਲਟ ਟੀਥ। ਤਾਂ ਜਿਵੇਂ ਹੁਣ ਜੇ ਦੰਦ ਵਿੰਗੇ ਟੇਢੇ ਆਉਂਦੇ ਆ, ਉਹਦਾ ਇੱਕ ਇਹ ਵੀ ਰੀਜ਼ਨ ਹੁੰਦਾ ਵੀ ਜਿਹੜੇ ਬੇਬੀ ਟੀਥ ਨੇ ਉਹ ਟਾਈਮ ਤੋਂ ਪਹਿਲਾਂ ਨਿਕਲ ਗਏ, ਉਹਨਾਂ ਦਾ ਧਿਆਨ ਨਹੀਂ ਰੱਖਿਆ ਗਿਆ, ਉਹਨਾਂ ਨੂੰ ਕੈਵਿਟੀ ਹੋ ਗਈ, ਕੀੜਾ ਲੱਗ ਗਿਆ, ਤਾਂ ਉਹਨਾਂ ਨੂੰ ਕੱਢਣਾ ਪਿਆ। ਸੋ ਇੱਕ ਇਹ ਨੀ ਹੈਗਾ ਵੀ ਡੈਫੀਨੇਟਲੀ ਦੁੱਧ ਵਾਲੇ ਦੰਦ ਨੇ ਨਿਕਲ ਜਾਣਾ, ਬਟ ਉਹ ਇੱਕ ਫਾਊਂਡੇਸ਼ਨ ਕ੍ਰੀਏਟ ਕਰ ਦਿੰਦੇ ਨੇ। ਜੇ ਇੱਕ ਬੇਬੀ ਟੀਥ ਜ਼ਿਆਦਾ ਖਰਾਬ ਆ ਤਾਂ ਉਹਦੇ ਨਾਲ ਜਿਹੜਾ ਅਡਲਟ ਦੰਦ ਦਾ ਸਟਰਕਚਰ ਵੀ ਖਰਾਬ ਹੋ ਜਾਂਦਾ।
7: ਸੋ ਜਿਹੜਾ ਜਿਵੇਂ ਕੈਵਿਟੀਜ਼ ਵਗੈਰਾ ਨੇ ਉਹ ਅੱਗੇ ਵੀ ਅਸਰ ਕਰਦੀਆਂ ਨੇ, ਹੈ ਨਾ?
8: ਅੱਗੇ ਵੀ ਅਸਰ ਕਰਦੀਆਂ। ਹਾਂਜੀ,
7: ਜਿਵੇਂ ਕੀੜਾ ਲੱਗਿਆ ਤਾਂ
8: ਅਡਲਟ ਦੰਦ ਜਿਹੜਾ ਨਾ ਆਪਾਂ ਕਹਿੰਦੇ ਪੀਲਾ ਹੋ ਗਿਆ।
7: ਹਾਂਜੀ,
8: ਜਿਵੇਂ ਆਪਾਂ ਕਹਿੰਦੇ ਅਡਲਟ ਦੰਦ ਦੇ ਵਿੱਚ ਆਪਣੇ ਬਲੈਕ ਕਲਰ ਦਾ ਜਾਂ ਯੈਲੋ ਕਲਰ ਦਾ, ਉਹਦਾ ਇੱਕ ਇਫੈਕਟ ਇਹ ਵੀ ਹੁੰਦਾ ਜੇ ਆਪਣੇ ਬੇਬੀ ਟੀਥ ਸੀਗਾ ਉੱਥੇ ਉਹਨੂੰ ਇਨਫੈਕਸ਼ਨ ਸੀ ਜਾਂ ਕੋਈ ਕੀੜਾ ਲੱਗਿਆ ਸੀ, ਦੈਟ ਆਲਸੋ ਅਫੈਕਟਸ ਅਡਲਟ ਟੀਥ ਫਾਰਮੇਸ਼ਨ।
7: ਤਾਂ ਹੀ ਮੇਰੇ ਪੀਲਾ ਸੀਗਾ ਜੋ ਡਰਿੱਲ ਵਾਲਾ ਦੰਦ। ਹਾਂਜੀ ਹਾਂਜੀ, ਲਿਟਰਲੀ ਡਰਿੱਲ ਸੀਗੀ ਜੀ ਉਹਨਾਂ ਕੋਲ ਫੜੀ ਹੋਈ ਵੱਡੀ, ਹੈ ਨਾ? ਉਹਦਾ ਚਲੋ
8: ਐਗਜ਼ਾਮਪਲ ਦਿੰਦੇ ਹਾਂ ਨਾ, ਜਿਵੇਂ ਇੰਡੀਆ ਅਸੀਂ ਗਏ, ਹੈ ਨਾ, ਮੈਂ ਪਿੰਡ ਤੋਂ ਆ ਜਿੱਦਾਂ, ਹੈ ਨਾ,
7: ਹਾਂਜੀ,
8: ਉੱਥੇ ਕੁਆਕ ਬੈਠੇ ਆ ਜਿਵੇਂ, ਹੈ ਨਾ, ਬੱਸਾਂ ਦੇ ਵਿੱਚ ਵੀ ਲੋਕ ਵੀ, ਹੈ ਨਾ, ਦੰਦ ਕਢਵਾ ਲਓ, ਤੁਸੀਂ ਦੇਖੋ ਉੱਥੇ ਕਿੰਨੀਆਂ ਡਿਜ਼ੀਜ਼ਸ ਇੱਕ ਦੂਜੇ ਨੂੰ ਟ੍ਰਾਂਸਮਿਟ ਹੁੰਦੀਆਂ ਹੋਣਗੀਆਂ, ਹੈ ਨਾ, ਐਚ ਆਈ ਵੀ, ਹੈਪਾਟਾਈਟਸ ਵਗੈਰਾ, ਕਿਉਂਕਿ ਉਹਨਾਂ ਨੇ ਕਿਹੜਾ ਇੰਸਟਰੂਮੈਂਟ ਸਟਰਲਾਈਜ਼ ਕਰਦੇ ਨੇ ਉਹ।
7: ਮੈਂ ਦਿੱਲੀ ਤੋਂ ਆ ਰਿਹਾ ਸੀ, ਤੁਸੀਂ ਮਤਲਬ ਹੋ ਸਕਦਾ ਬਹੁਤ ਸਾਰੇ ਲੋਕਾਂ ਨੇ ਦੇਖਿਆ ਯਕੀਨ ਮੰਨਣ
9: ਜੀ,
7: ਆਹ ਸਟੂਡੀਓ 'ਚ ਬੈਠੇ ਨਾ, ਕਿਸੇ ਨੇ ਯਕੀਨ ਨਹੀਂ ਮੰਨਣਾ, ਇੱਕ ਬੰਦਾ ਆਇਆ
9: ਜੀ,
7: ਉਹਨੇ ਨਾ ਪਹਿਲਾਂ ਇੱਕ ਬੰਦਾ ਪਹਿਲਾਂ ਹੀ ਬਿਠਾਇਆ ਸੀ, ਪਲਾਂਟ ਕੀਤਾ ਹੋਇਆ ਸੀਗਾ, ਉਹ ਬੱਸ ਦਿੱਲੀ ਤੋਂ ਆਈ, ਅਸੀਂ ਦਿੱਲੀ ਤੋਂ ਆ ਕੇ ਅੰਬਾਲੇ ਕੋਲ ਖੜ ਗਈ, ਅਤੇ ਉਹਦੇ 'ਚ ਨਾ ਆ ਕੇ ਵੜ ਗਿਆ ਉਹ ਕਨੈਕਟਰ ਦਾ ਸੀ, ਆਂਢੀ ਗਾਂਢੀ ਸੀ, ਬੱਸ ਦੂਜੀ ਸੀ ਡੀਲੈਕਸ, ਹੈ ਨਾ
9: ਜੀ,
7: ਅਤੇ ਉਹਨਾਂ ਆ ਕੇ ਉਹਨੂੰ ਕਹਿੰਦਾ ਲੈ ਤੇਰਾ ਦੰਦ ਸਾਬ ਕੋ, ਅਸੀਂ ਨਵਾਂ ਹੀ ਬੈਠਾ ਦੇਖਿਆ, ਉਹਨੇ ਨਾ ਉਹਦੇ ਦੰਦ 'ਤੇ ਰੁਮਾਲ ਰੱਖਿਆ, ਕੁਛ ਮੰਤਰ ਜਿਹਾ ਪੜਿਆ, ਖਿੱਚਿਆ ਜ਼ੋਰ ਨਾਲ, ਤਾਂ ਨਾ ਇੱਕ ਕੀੜਾ ਤੁਰਿਆ ਜਾਂਦਾ ਦਿਖਾਇਆ ਸਾਨੂੰ, ਉਹਨੇ ਕੀੜਾ ਤੁਰਿਆ ਜਾਂਦਾ ਦਿਖਾਇਆ, ਕੀੜਾ ਬਣ ਕੇ ਬੈਠਾ ਸੀ ਅੰਦਰ, ਨਾਲੇ ਨਾ ਇੱਕ ਬੰਦਾ ਬੈਠਾ ਸੀ ਬਜ਼ੁਰਗ, ਕਹਿੰਦਾ ਦੰਦ, ਉਹ ਹੱਸ ਰਿਹਾ ਸੀ ਬੈਠਾ, ਕਹਿੰਦਾ ਦੰਦ ਤੇਰੇ ਵੀ ਜਾਣੇ ਨੇ, ਤੇਰੇ ਵੀ ਕੀੜਾ ਕੱਢਣਾ, ਉਹ ਕਹਿੰਦਾ ਜਾੜ ਬੜੀ ਦੁਖਦੀ ਹੈ ਮੇਰੀ, ਉਹਨੇ ਨਾ ਮੈਂ ਸੱਚੀ ਦੇਖਿਆ ਅੱਖ ਨਾਲ, ਉਹਨੇ ਪਤਾ ਨੀ ਕਿਵੇਂ ਕਰ ਕਰਕੇ ਉਹਦੀ ਜਾੜ ਕਰਦੀ, ਉਹ ਬੰਦੇ ਨੇ ਰਾਲ ਦਹਾਈ ਪਾ ਦਿੱਤੀ, ਉਹਦੀ ਜਾੜ ਖਿੱਚਦੀ ਰੁਮਾਲ ਲੱਗ ਕੇ ਉੱਤੇ ਜ਼ੋਰ ਨਾਲ ਖਿੱਚ ਕੇ ਕੱਢ ਦਿੱਤਾ ਦੰਦ, ਐਡਾ ਕਰੂਲ ਬੰਦਾ ਸੀ ਉਹ, ਮਤਲਬ ਤੁਸੀਂ ਆਪਣੇ ਦੰਦਾਂ ਦੀ ਠੀਕ ਕਰੋ,
8: ਪਤਾ ਹੀ ਨਹੀਂ ਲੋਕਾਂ ਨੂੰ
7: ਜੀ, ਦੁਨੀਆ ਦਾ ਬੈਸਟ ਟ੍ਰੀਟਮੈਂਟ ਆ, ਬੈਸਟ ਡਾਕਟਰਸ ਨੇ,
9: ਬਿਲਕੁਲ
7: ਸਮਾਂ ਹੈਗਾ, ਤੁਸੀਂ ਮੁਫਤ ਦੇ ਵਿੱਚ ਇਲਾਜ ਕਰਾ ਸਕਦੇ ਹੋ, ਅਸੀਂ ਅਵੇਅਰ ਕਰਦੇ ਹਾਂ, ਤੁਸੀਂ ਟੈਕਸ ਪੇ ਕਰਦੇ ਹੋ, ਮੁਫਤ ਕੁਛ ਵੀ ਨਹੀਂ ਇਸ ਕੰਟਰੀ ਦੇ ਵਿੱਚ, ਟੈਕਸ ਪੇਅਰਸ ਲਈ ਜੋ ਬੈਨੀਫਿਟ ਉਹਦਾ ਵਰਤੋਂ ਕਰੋ, ਇਹਨਾਂ ਦਾ ਕੋਈ ਨੀ ਪਤਾ, ਐਂਡ ਆਫ ਦਾ ਈਅਰ ਕਹਿਣ ਜੀ, ਹੁਣ ਇਹ ਪ੍ਰੋਗਰਾਮ ਆਜ ਰਾਤ 12 ਵਜੇ ਸਾਰੇ 500 ਦੇ ਨੋਟ ਬੰਦ ਹੋ ਗਏ ਨਾ ਬੰਦਾ। ਸੋ ਤੁਸੀਂ ਜ਼ਰੂਰ ਔਰ ਜ਼ਰੂਰ ਡੈਂਟਿਸਟਰੀ ਐਟ ਰੈਂਬਲਰ, ਡਾਕਟਰ ਜਤਿੰਦਰ ਕੌਰ ਗਰੇਵਾਲ ਉਹਨਾਂ ਦਾ ਅਪਾਇੰਟਮੈਂਟ ਬਣਾਉਣੀ ਹੈ, 905-451-8211, 905-451-8211। ਤੁਹਾਡੀ ਕੋਈ ਕੰਪਨੀ ਆ ਜਿਹੜੇ ਸੁਣਦੇ ਪਏ ਨੇ, ਤੁਹਾਡੇ ਇੰਪਲੋਈਜ਼ ਨੇ 10-20-30, ਤੁਹਾਡੇ ਮੋਬਾਈਲ ਇੰਸਪੈਕਸ਼ਨ ਵੀ ਹੋ ਸਕਦੀ ਹੈ ਤੁਹਾਡੀ ਕੰਪਨੀ 'ਚ ਐਜ਼ ਅ ਟ੍ਰੀਟਮੈਂਟ ਗੁੱਡਵਿਲ ਦੇ ਤੌਰ ਦੇ ਉੱਤੇ। ਮੈਂ ਇੱਕ ਜੂਇਸ਼ ਨੂੰ ਮਿਲਿਆ ਸੀ, ਉਹ ਮੈਨੂੰ ਕਹਿੰਦਾ ਸੀ ਹਰ ਫਰਾਈਡੇ ਆਪਣੇ ਜਿਹੜੇ ਵੀ ਵਰਕਰਸ ਨੇ ਉਹਨਾਂ ਨੂੰ ਖਾਣੇ 'ਤੇ ਲੈ ਕੇ ਜਾਇਆ ਕਰ।
9: ਬਿਲਕੁਲ,
7: ਮੈਂ 3-4 ਸਾਲ ਲੈ ਕੇ ਜਾਂਦਾ ਰਿਹਾ। ਉਹ ਲੋਕ ਆਪਣੇ ਦਫ਼ਤਰਾਂ ਦੇ ਵਿੱਚ ਡਾਕਟਰਸ ਜਾਂ ਇਹਨਾਂ ਲੋਕਾਂ ਨੂੰ ਬੁਲਾਉਂਦੇ ਨੇ ਚੈੱਕਅਪ ਵਾਸਤੇ ਕੰਪਨੀ ਦੇ ਵਿੱਚ, ਅਤੇ ਉਹ ਸਾਰਿਆਂ ਦੀ ਸਿਹਤ ਦਾ ਖਿਆਲ ਰੱਖਦੇ ਨੇ। ਬ੍ਰਿਜੀ ਆਪ ਵੀ ਜਾਂਦੇ ਨਾ ਕਈ ਕੰਪਨੀ ਮੈਂ ਯੋਗਾ ਕਰਵਾਉਣ ਕੇ ਲਈ?
10: ਯੈਸ ਜੀ।
7: ਹਾਂਜੀ, ਜਾਂਦੇ ਹੋ ਨਾ ਕਈ ਕੰਪਨੀ 'ਚ? ਸੋ ਆਪਣੇ ਉਹ ਯੋਗਾ ਕਿਉਂ ਕਰਵਾਤੇ ਹੈ?
10: ਮਨ ਕੋ ਸ਼ਾਂਤੀ ਕੇ ਲਈ।
7: ਮਨ ਕੋ ਸ਼ਾਂਤੀ ਕੇ, ਸ਼ਾਂਤੀ ਤੋਂ ਘਰ ਜਾ ਕੇ ਵਾਈਫ ਕੇ ਸਾਥ ਉਨਕੋ ਮਿਲ ਜਾਣੀ ਹੋਤੀ ਹੈ।
9: ਹਾਂ
10: ਜੀ।
7: ਸੋ ਡਾਕਟਰ ਗਰੇਵਾਲ ਉਹਨਾਂ ਨੂੰ ਕਾਲ ਕਰ ਸਕਦਾ 905-451-8211, 905-451-8211, ਡੈਂਟਿਸਟਰੀ ਐਟ ਰੈਂਬਲਰ, ਕੈਨੇਡੀ ਐਂਡ ਸਟੀਲ, ਜਿੱਥੇ ਨਜ਼ਾਰਾ ਰੈਸਟੋਰੈਂਟ ਉਸ ਪਲਾਜ਼ੇ ਦੇ ਵਿੱਚ ਤਵਾ ਕਿਚਨ ਹੈ। 905-451-8211, 905-451-8211। ਕਿਸੇ ਵੀ ਸ਼ਹਿਰ 'ਚੋਂ ਅਪੁਆਇੰਟਮੈਂਟ ਬਣਾ ਲਓ, ਆ ਜਾਓ, ਅਤੇ ਇੱਕ ਅਪੁਆਇੰਟਮੈਂਟ ਤੁਹਾਡੇ ਸਾਰਿਆਂ ਦੇ ਦੰਦ ਚੈੱਕ ਕਰਾ ਲਓ
9: ਜੀ,
7: ਅਤੇ ਤੁਸੀਂ CDBC ਜਿਹੜਾ ਇੱਕ ਨਵਾਂ ਪਲਾਨ ਚੱਲਿਆ ਉਹਦੇ ਫੋਰਮ ਭਰਨੇ ਨੇ ਜਾਂ ਦੰਦਾਂ ਦਾ ਚੈੱਕਅਪ ਕਰਾਉਣਾ, 905-451-8211। ਡਾਕਟਰ ਥੈਂਕ ਯੂ ਸੋ ਮਚ। ਡਾਕਟਰ ਯਾ ਤੇ ਕਈ ਬੋਡੀ ਡਾਊਨ ਟੂ ਅਰਥ ਹੁੰਦੇ ਨੇ, ਸ਼ੀ ਇਜ਼ ਵਨ ਆਫ ਦੈਮ। 905-452-5500 ਕਹਿੰਦਾ ਤੁਸੀਂ ਇੱਕ ਰਿਸ਼ਤੇਦਾਰੀ ਪੈਦਾ ਕਰਕੇ ਜਾਓਗੇ ਇੱਥੇ ਇਲਾਜ ਕਰਾਉਣ ਲਈ ਆਓਗੇ। ਜਿੰਨੇ ਵੀ ਅੱਜ ਹੁਣ ਲੋਕ ਸੁਣਦੇ ਨੇ
9: ਜੀ,
7: ਪਹਿਲੇ 5 ਲੋਕ ਜਿਹੜੇ ਤੁਸੀਂ ਕਾਲ ਕਰੋਗੇ, ਪਹਿਲੇ 5 $100 ਦਾ ਇਲੈਕਟ੍ਰਿਕ ਟੁੱਥਬਰੱਸ਼ ਆ ਤੁਹਾਡੇ ਬੱਚਿਆਂ ਵਾਸਤੇ, ਤੁਹਾਡੇ ਵਾਸਤੇ
9: ਜੀ,
7: ਠੀਕ ਹੈ। ਤੇ ਇਹ ਇਲੈਕਟ੍ਰਿਕ ਬ੍ਰੱਸ਼ ਆ ਜਿਹੜਾ ਅੰਦਰ ਤੱਕ ਅਕਲ ਜਾੜ ਜਿਹਨੂੰ ਕਹਿੰਦੇ ਹੁੰਦੇ ਆ, ਉੱਪਰਲੀ ਜਾੜ ਤੱਕ ਜਾਂਦਾ, ਸਾਫ਼ ਕਰਦਾ
9: ਜੀ।
7: ਤੇ ਇਹ ਤੁਹਾਨੂੰ $100 ਦਾ ਬ੍ਰੱਸ਼ ਮਿਲਦਾ ਬਾਜ਼ਾਰ ਚੋਂ। ਅੱਜ ਤੁਹਾਨੂੰ ਬ੍ਰੱਸ਼ ਔਰ ਪੇਸਟ ਰੇਡੀਓ ਆਵਾਜ਼ ਵੱਲੋਂ ਰੈਫਰੈਂਸ ਦੇ ਤੌਰ ਦੇ ਉੱਤੇ, ਜੇ ਤੁਸੀਂ ਉੱਥੇ ਜਾਂਦੇ ਹੋ, ਅਸੀਂ ਆਪਣੇ ਵੱਲੋਂ ਅਨਾਊਂਸ ਕਰਦੇ ਹਾਂ। 5 ਜਣੇ ਕਾਲ ਕਰ ਲਿਓ 905-451-8211। ਸਿਰਫ ਚੈੱਕਅਪ ਬੁੱਕ ਕਰਾਉਣਾ, ਚੈੱਕਅਪ 'ਤੇ ਕੋਈ ਤੁਹਾਡੀ ਪੇਮੈਂਟ ਨਹੀਂ ਹੋਣੀ, ਕੁਛ ਨਹੀਂ ਹੋਣਾ
9: ਜੀ।
7: ਚੈੱਕਅਪ ਦੇ ਨਾਲ ਤੁਹਾਨੂੰ ਪਤਾ ਲੱਗ ਜੂ ਤੁਹਾਡੇ ਦੰਦ ਕਿੱਦਾਂ ਦੇ ਨੇ,
9: ਬਿਲਕੁਲ।
7: ਅਤੇ ਨਾਲ 905-452-5211 905-451-8211 ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਕਹਾਣੀ ਚੱਲੀ ਸੀ ਇਸ ਗਾਣੇ ਤੋਂ
9: ਜੀ,
7: ਅਤੇ ਸੰਤੋਖ ਜੀ ਸਾਰੇ ਤਰੀਕੇ ਵੀ ਗੱਲ ਕਰਦੇ ਗਾਣੇ ਦੀ, ਪਰ ਇਸ ਤੋਂ ਪਹਿਲਾਂ ਭੂਰੀਆਂ ਚਿੱਠੀਆਂ ਵਾਲੇ ਆ ਗਏ। ਭੂਰੀਆਂ ਚਿੱਠੀਆਂ ਵਾਲੇ ਰਹੀ ਬਚ ਕੇ ਨਹੀਂ, ਟੈਕਸ ਭਰਨ ਵਾਲੀ ਹੈ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਆ ਭਾਜੀ? ਸਤਿ ਸ਼੍ਰੀ ਅਕਾਲ ਜੀ।
11: ਹਾਂਜੀ ਸਤਿ ਸ਼੍ਰੀ ਅਕਾਲ ਮਨਜੀ, ਤੁਹਾਨੂੰ ਤੇ ਰੇਡੀਓ ਪ੍ਰੋਗਰਾਮ ਸੁਣਨ ਵਾਲੇ ਸਾਰੇ
7: ਸਰ ਜੀ, ਪੂਰੀਆਂ ਚਿੱਠੀਆਂ ਲੋਕਾਂ ਨੂੰ ਡਰਾਉਂਦੀਆਂ ਨੇ।
9: ਯਾ ਬਿਲਕੁਲ,
7: ਸੀਆਰ ਦੀ ਮੈਂ ਗੱਲ ਕਰਦਾ, ਬ੍ਰਾਊਨ ਲਿਫਾਫੇ
9: ਸਭ ਤੋਂ ਪਹਿਲਾਂ ਉਹੀ ਖੋਲਦੇ ਆ ਜਦੋਂ ਮੇਲ ਬਾਕਸ 'ਚ ਆਉਂਦੇ ਆ ਨਾ, ਸਭ ਤੋਂ ਪਹਿਲਾਂ ਪੂਰੀਆਂ ਚਿੱਠੀਆਂ ਖੋਲਦੇ,
7: ਮੈਂ ਸਭ ਤੋਂ ਬਾਅਦ ਖੋਲਦਾ ਰਿਹਾ, ਕਈ ਵਾਰੀ ਖੋਲਦੇ ਨਹੀਂ ਹੁੰਦਾ, ਸੱਚਾ ਜੀ ਨੂੰ ਪਤਾ ਮੇਰਾ। ਸੋ ਸਭ ਤੋਂ ਵੱਧ ਪੈਨਲਟੀ ਜੇ ਸਾਰੇ ਸੁਣਦੇ ਪਏ, ਮੈਂ ਪੇ ਕਰਦਾ। ਹਾਂਜੀ
9: ਜੀ,
7: ਤੇ ਸੱਚ ਸਾਹਿਬ ਪਹਿਲੀ ਵਾਰ ਪੂਰੀਆਂ ਚਿੱਠੀਆਂ ਨੇ ਜਿਹੜੀਆਂ ਖੁਸ਼ੀ ਦਾ ਮੈਸੇਜ ਲੈ ਕੇ ਆਈਆਂ ਨੇ, ਉਹ ਮਾੜਾ ਮੈਸੇਜ ਦੱਸ ਦੋ ਸਾਰਿਆਂ ਨੂੰ, ਸਾਰੇ ਕੀ ਚੈੱਕ ਕਰਨਾ ਆਪਣੇ ਅਕਾਊਂਟ 'ਚ?
11: ਹਾਂਜੀ, ਕੱਲ੍ਹ ਮੰਜੀ ਸਾਰਿਆਂ ਨੂੰ ਗਰੋਸਰੀ ਦੇ ਜਿਹੜੇ ਗਵਰਨਮੈਂਟ ਨੇ ਬੈਨੀਫਿਟ ਇਸ਼ੂ ਕੀਤੇ ਸੀ, ਸਟਾਰਟ ਕੀਤੇ ਹੋਏ ਆ, ਤੇ ਪਹਿਲੀ ਉਹਦੀ ਇੰਸਟਾਲਮੈਂਟ ਸਾਰਿਆਂ ਨੂੰ 5 ਜੂਨ ਨੂੰ ਸਾਰਿਆਂ ਦੇ ਅਕਾਊਂਟ 'ਚ ਆ ਗਈ ਆ। ਤੇ ਜੇ ਨਹੀਂ ਆਈ ਤਾਂ ਚੈੱਕ ਕਰੋ, ਸਾਨੂੰ ਦੱਸੋ ਤੁਹਾਨੂੰ ਮਿਲ ਸਕਦੇ ਆ, ਜਾਂ ਤੁਸੀਂ ਟੈਕਸ ਨਹੀਂ ਭਰਿਆ ਹੋਊਗਾ ਤੇ ਰਿਟਰਨ ਆਪਣੀ ਭਰੋ, ਜਾਂ ਫਿਰ ਇੱਕ ਇਨਕਮ ਦਾ ਕ੍ਰਿਟੇਰੀਆ ਸੀ ਅਮਨ ਜੀ ਉਹਦੇ ਵਿੱਚ ਵੀ, ਤੇ ਜਿਹੜੇ ਐਲੀਜੀਬਲ ਸੀ ਉਹਨਾਂ ਨੂੰ ਸਾਰਿਆਂ ਨੂੰ ਮਿਲ ਗਈ ਆ, ਤੇ ਜਿਹਨੂੰ ਨਹੀਂ ਮਿਲੀ ਸਾਨੂੰ ਕਾਲ ਕਰੋ, ਅਸੀਂ ਤੁਹਾਨੂੰ ਦਵਾ ਸਕਦੇ ਹਾਂ। ਹਾਂਜੀ ਅਮਨ ਜੀ, ਇੱਕ ਹੋਰ ਬਹੁਤ ਵੱਡਾ ਗਿਫਟ ਆ ਜਿਹੜਾ ਗਵਰਨਮੈਂਟ ਨੇ ਦਿੱਤਾ, ਜਿਹਨਾਂ ਨੇ ਪਹਿਲੀ ਵਾਰੀ ਕੈਨੇਡਾ ਚ ਨਵਾਂ ਘਰ ਲਿਆ ਪਿਛਲੇ ਸਾਲ, $50,000 ਤੱਕ ਦਾ HST ਦਾ ਕ੍ਰੈਡਿਟ ਆ, ਜਿਹੜਾ ਬਹੁਤ ਵੱਡਾ ਕ੍ਰੈਡਿਟ ਆ। ਤੇ ਹੁਣ ਅੰਟਾਰੀਓ ਗਵਰਨਮੈਂਟ ਨੇ 1 April ਤੋਂ ਕ੍ਰੈਡਿਟ ਵਧਾ ਕੇ $1,30,000 ਤੱਕ ਕਰਤਾ। ਜੇ ਤੁਸੀਂ $1,30,000 ਗੌਰਮੈਂਟ ਤੋਂ ਤੁਸੀਂ ਘਰ ਲਿਆ ਬਿਲਡਰ ਤੋਂ, ਇਹ ਚ ਸਪੈਸ਼ਲ ਇੱਕ ਇੰਸਟਰਕਸ਼ਨ ਹੈ, ਬਿਲਡਰ ਤੋਂ ਤੁਸੀਂ ਘਰ ਲਿਆ, ਚਾਹੇ ਤੁਸੀਂ ਰੈਂਟਲ ਵਾਸਤੇ ਲਿਆ ਚਾਹੇ ਤੁਸੀਂ ਆਪਣੇ ਰਹਿਣ ਵਾਸਤੇ ਲਿਆ, ਤਾਂ ਤੁਸੀਂ $1,30,000 ਤੱਕ ਦਾ ਗੌਰਮੈਂਟ ਤੋਂ ਬੈਨੀਫਿਟ ਲੈ ਸਕਦੇ ਆ। ਅਮਨ ਜੀ, ਇਹ $1,30,000 ਵਾਲਾ ਬੈਨੀਫਿਟ 1 ਸਾਲ ਚੱਲਣਾ ਪੂਰਾ, 1 April ਤੋਂ 31 March ਤੱਕ। ਤੇ ਜਿਹੜਾ $50,000 ਦਾ ਬੈਨੀਫਿਟ ਆ ਆਲਰੇਡੀ ਪਿਛਲੇ ਸਾਲ ਮਾਰਚ ਤੋਂ ਚੱਲ ਰਿਹਾ। ਜੇ ਕਿਸੇ ਨੇ ਪਿਛਲੇ ਸਾਲ ਪਹਿਲੀ ਵਾਰੀ ਕੈਨੇਡਾ ਚ ਪ੍ਰਿੰਸੀਪਲ ਹੋਮ ਲਿਆ ਤਾਂ ਉਹ $50,000 ਤੱਕ ਦਾ ਕ੍ਰੈਡਿਟ ਗਵਰਨਮੈਂਟ ਤੋਂ ਲੈ
7: ਸਕਦਾ। ਜਾਣਕਾਰੀ ਲਈ ਸਾਡੇ ਇੱਕ ਪਰਿਵਾਰ ਦੀ ਲੋਟਰੀ ਕੱਢਤੀ, ਅਸੀਂ ਦੋਨੋਂ ਗੱਲ ਕਰ ਰਹੇ ਸੀ ਆਫ ਦੀ ਓਰ, ਮੈਂ ਤੇ ਸੰਤੋਸ਼
9: ਜੀ,
7: ਤੁਹਾਨੂੰ ਕਾਲ ਆਉ ਸੁਪਿੰਦਰ ਕੌਰ ਹੋਣਾ ਦੀ
9: ਜੀ,
7: ਜ਼ਰੂਰ ਅਟੈਂਡ ਕਰੋ, ਠੀਕ ਹੈ?
11: ਓਕੇ ਜੀ,
7: 416-720-3642 ਬਈ, ਸਾਰੇ ਜਣ ਦੱਸੋ ਮੇਰੇ ਕੋ, ਮੈਂ ਕੋਈ ਖੋਲਿਆ ਨੰਬਰ ਪੂਰੇ ਦੇਖੋ,
9: ਨਹੀਂ ਨਹੀਂ ਜੀ ਨਹੀਂ,
7: ਸੋ ਜਵਾਬ ਜਵਾਨੀ ਜ਼ਿਆਦਾ 416-720-3642 ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰਨੀ ਆ। ਪੰਜਾਬ ਟੈਕਸੀਵਿਸ਼ਨ ਕੈਂਬਰਿਜ ਐਂਡ ਮਿਸਿਸਾਗਾ ਦੀਆਂ 2 ਲੋਕੇਸ਼ਨ ਨੇ, ਹਜ਼ਾਰਾਂ ਦੀ ਗਿਣਤੀ 'ਚ ਕਲਾਇੰਟ ਨੇ, ਡਾਊਨ ਟੂ ਅਰਥ ਬੰਦੇ, ਨਿੱਘੇ ਸੁਭਾਅ ਦੇ ਮਾਲਕ, ਜਗਜੀਤ ਸਰਦਾ ਜਿੱਥੇ ਪਰਮ ਮਿੱਤਰ ਨੇ, ਮੇਰੇ ਦੋਸਤ ਵੀ ਨੇ, ਅਤੇ ਉੱਥੇ ਇੱਕ ਚੰਗੇ ਅਕਾਊਂਟੈਂਟ ਵੀ ਨੇ। ਜ਼ਰੂਰ 416-720-3642 ਨੰਬਰ ਨੂੰ ਡਾਇਲ ਕਰੋ।
11: ਇੱਕ ਅਮਨ ਜੀ ਡੈਡਲਾਈਨ ਦੱਸਣੀ ਚਾਹਾਂਗਾ, 15 June ਸੈਲਫ ਐਂਪਲਾਇਡ ਦੀ ਡੈਡਲਾਈਨ ਆ, ਲਾਸਟ ਡੈਡਲਾਈਨ। ਜੇ ਕਿਸੇ ਨੇ ਟੈਕਸ ਨਹੀਂ ਭਰਿਆ ਤੇ ਟੈਕਸ ਵਗੈਰਾ, ਜੇ ਕੋਈ ਟੈਕਸੀ ਚਲਾਉਂਦਾ ਜਾਂ ਸੈਲਫ ਐਂਪਲਾਇਡ ਹੈਗਾ ਤਾਂ ਉਹਦੀ ਡੈਡਲਾਈਨ 15 June ਹੈਗੀ ਆ, ਤੇ ਉਸ ਤੋਂ ਪਹਿਲਾਂ ਆਪਣਾ ਆਪਣਾ ਟੈਕਸ ਭਰੋ ਤਾਂ ਕਿ ਕੋਈ ਪੈਨਲਟੀ ਵੀ ਨਾ ਲੱਗੇ, ਤੇ ਜਿਹੜੇ ਗਵਰਨਮੈਂਟ ਦੇ ਬੈਨੀਫਿਟ ਆ ਪੂਰੇ ਭਰਪੂਰ ਲਓ ਜਿੰਨੇ ਮਿਲਦੇ ਆ।
7: 416-720-3642 ਬਹੁਤ ਸ਼ੁਕਰੀਆ ਭਾਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਔਰ ਸੰਤੋਸ਼ ਜੀ
9: ਜੀ, ਅਮਨ ਜੀ,
7: ਸੰਤੋਸ਼ ਜੀ ਨੇ ਇੱਕ ਸਵਾਲ ਲੈ ਕੇ ਆਈ ਆ।
9: ਹਾਂਜੀ,
7: ਉਹ ਸਵਾਲ ਜਿਹੜੇ ਵੀ ਲੋਕ ਕਰਨਗੇ ਜਵਾਬ ਦੇਣਗੇ, ਭਰਪੂਰ ਉਹਨਾਂ ਨੂੰ ਅਸੀਂ ਗਿਫਟ ਦੇਵਾਂਗੇ ਅੱਜ। ਨਜ਼ਾਰਾ ਦੇ ਉੱਤੇ ਪਹੁੰਚਣਾ, ਨਜ਼ਾਰਾ ਦੀ ਟੀਮ ਸਾਡੇ ਕੋਲ ਪਹੁੰਚੀ, ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਤੁਹਾਡਾ?
9: ਵਧੀਆ ਜੀ ਵਧੀਆ।
7: ਕੀ ਨਾਮ ਤੁਹਾਡਾ?
9: ਮੇਰਾ ਨਾਮ ਪ੍ਰਨੀਤ ਕੌਰ।
7: ਪ੍ਰਨੀਤ ਕੌਰ, ਬ੍ਰਿਜੀ ਆਪਕਾ ਕਿਆ ਨਾਮ ਹੈ?
10: ब्रजी तिलक।
7: हाँ ब्रजी तिलक, ठीक है, ब्रजी का नाम ब्रजी है। और याद आपको शोले फिल्म पूछते हैं बसंती तुम्हारा नाम क्या है? बसंती मेरे जैसी थी, बहुत बोलती थी, ठीक है
10: जी।
7: सो मैं बोलता हूँ तब पैसे बनते हैं, मैं चुप रहूंगा पैसे नहीं बनेंगे, है ना? जो हमारे एक पंजाबी कलाकार थे उनका नाम था मेहल मित्र, संतोष जी।
9: जी जी,
7: मेहल मित्र कहते हैं, कहना भी मेरे बच्चे मैंने पूछते ने भी पापा अगली बार कुट कदों पाऊगी। वो कहना भी अगली बार कुट क्यों, वो पूछ रहा सी उन्होंने जो इंटरव्यूअर सी, वो कहना क्योंकि हरेक फिल्म च मैं कुड़ियां छेड़दा सी, मलाई दे टोने हो मक्खन दे पेड़े हो किधर ना जा रहे हो, मैं कहा साडे कोल भी आ जाओ, कहना फिर कुटना शुरू कर दिंदियां सी, कहना जवाक फिल्म देते सी, कहना जो पापे दे कुट पैंदी उदों घरे पैसे आउंदे ने, फिर तां पुछदे पापा अगली बार कुट कदों पाऊगी, है ना। So, संतोष जी क्वेश्चन आज तुम
9: जी रखो। आज मेरा बहुत एक वधिया जा क्वेश्चन है गया, एक बिल्ली दे ऊपर पूछ रही हूं मैं तुम्हें क्वेश्चन।
7: हां
9: सो एक बिल्ली है जिदे तीन बच्चे आ, एक दा नाम जनवरी, दूसरे दा नाम फरवरी, थर्ड दा नाम मार्च, ते फिर मां दा नाम की आ?
7: अप्रैल।
9: लेट्स सी।
7: जनवरी फरवरी मार्च
9: जी, ते मां दा नाम की आ? बिल्ली दे तीन बच्चे, ठीक है, जेडे साडे हिंदी लिसनर्स है, मैं हिंदी च भी बोल दी हूं, एक बिल्ली उसके तीन बच्चे, पहले बच्चे का नाम जनवरी, दूसरे का नाम फरवरी, तीसरे का नाम मार्च, माँ का नाम क्या है?
7: ब्रिजी बोलिए आप।
9: तीन बच्चे आ, एक बिल्ली दे,
7: एक दा नाम
9: बिल्ली, एक दा नाम जनवरी, एक दा नाम फरवरी, एक दा नाम मार्च, ते माँ दा नाम की आ? तुसी कॉल करनी है सारे ने साडे स्टूडियो दे नंबर ते, ते नंबर नोट कर लो 905-673-3337।
7: थैंक यू। और तुसी 905-673-3337 सारे कॉल कर रहे हो, बिल्ली दे
9: तीन बच्चे
7: जनवरी फरवरी मार्च,
9: बिल्ली दा नाम की आ?
7: हां बोलो।
10: दिसंबर।
7: लेट्स सी 905-673-3337 ब्रिजी दा दिमाग कम कर गया पूरा। ब्रिजी बारे दस, ब्रिजी स्टूडियो च 905-673-3337 कॉल कर रहे हो। ब्रिजी
10: जी,
7: आप कैसे हैं?
10: चार दे कला।
7: केरला का पानी, केरला की जड़ी बूटियां
10: पूरा।
7: हाँ जी। सो वो पूर्ण रूप दे विच तुहाडे बॉडी चो तकलीफ दूर कर दिया ने। ब्रिजी नाल भी छोटी जी गलबात करांगे, फ्रैश कुर्सी डिपो वाले भी होल्ड उत्ते ने, ते तुसी भी 905-673-3337 कॉल कर रहे हो। की है जी जवाब तुहाडा, दस्सो। हैलो हैलो
12: हैलो।
7: हाँ जी
12: हाँ जी, अमरजीत चीमा बफलो तो कह गए।
7: हाँ जी बफलो तो, चीमा जी दसो की आंसर है?
12: मेरा ख्याल दिसंबर हो सकता है।
9: दिसंबर तो ऐसा ना, ठीक है, करते हैं।
7: तो आधे साल ना की ना जी, बिल्ली दा के बिल्ली दे बच्चे दा?
9: बिल्ली दा।
7: हैलो
13: हाँ जी सर जी, मार्च
7: चलो मार्च तो बच्चे दा ना,
13: अच्छा ना जनवरी फरवरी
7: नहीं नहीं नहीं,
9: एक बच्चे दा जनवरी नाम, एक दा फरवरी, एक दा मार्च, बिल्ली दा नाम की आ?
13: बिल्ली दा नाम मार्च।
9: मार्च चलो जी, देख लेंदे ट्विनिंग कर रहे हो अपने बच्चियां दे नाल,
7: ठीक है। हेलो
14: हां जी, सत श्री अकाल चढ़ जी कला।
9: सत श्री अकाल जी,
7: चढ़ जी कला। हां जी
14: हां जी, मां दा नाम है ईयर।
7: ईयर
14: ईयर साल के होने ना, ईयर
9: ईयर
14: ईयर में जनवरी फरवरी मार्च अप्रैल,
7: ठीक है, चेक कर लेने आपा
9: जी। 9409 जी, सत श्री अकाल।
15: सत श्री अकाल
9: जी, की आंसर है तुहाडा जी?
15: मेरा आंसर है कि बिल्ली दा नाम की है, क्वेश्चन की आंसर है।
9: लेट्स सी की आंसर हुंदा है। सो थैंक यू सो मच कॉल करने
7: के लिए। इधर आंसर की है
9: की हां जी,
7: बिल्ली दा नाम की है। 905-673-3337 संतोष जी खोगी बिल्ली, सारे शहर नु पेगा वक्त। 905-673-3337 कैसे आप?
10: ग्रेट।
7: ब्रिजी को जो जानते हो, ब्रिजी आप क्या क्या चीजें ठीक कर देते हो सभी की?
10: जी हमारे साथ ऑल काइंड्स ऑफ आयुर्वेदिक थेरेपी है जी, आयुर्वेदिक पंचकर्मा थेरेपी, शरीर के लिए, मन के लिए, शांत करने के लिए,
7: ठीक है।
10: So,
7: भी स्ट्रेस है, किसी के मोढ़ियां च दर्द है, गोडियां च दर्द है, किसी के पैरां च दर्द रहिंदा, अर्थराइटिस है किसी नु, स्ट्रेस डिप्रेशन हैगा, ब्रिजी अलग अलग तरीके दे इलाज करता है आयुर्वेदिक तरीके दे नाल। इन्हां दी मालिश नॉर्मल मालिश नहीं होंदी, इन्हां दी मालिश जिहड़ी आ अप्यंगम
10: पोटली थेरेपी
7: जड़ी बूटियां नूं पोटली च पाके सोजन वाली जगह दे उत्ते ला के उहनूं ठीक कर दिंदे ने। सो तुहाडे बॉडी दा ब्लड सर्कुलेशन ठीक नहीं ते ताहीं रात नूं पेन हो रहियां ने, तो ये ब्रिजी को सर्विस कराने लिए पहुंचना। ब्रिजी नंबर क्या आपका?
10: हरिदा केरला आयुर्वेद एंड योगा सेंटर, 647-649-1369। 647-619-1369
7: जी आज मैंने पहली बार संतोष की आवाज सुनी शो शुरू करते हुए जी। 5 सेकंड मेरे को पता ही नहीं लगा कि ये आवाज किसकी है। इतनी अच्छी आवाज संतोष की आज रेडियो पे, इतनी प्यारी आवाज आ रही थी। मैंने आके इसको सीधा पकड़ के बोला इतना बढ़िया रेडियो कर सकती है क्यों नहीं प्रॉपरली वेदा सारा शुरू तो करा कर अपना
9: जी।
7: मेरी वेट ना करा कर। सो हरदा केरला आयुर्वेदा तुसी हमने कॉल करनी है, कितनी अपॉइंटमेंट्स आपके पास?
10: लिमिटेड अपॉइंटमेंट अवेलेबल है जी।
7: हां सो बीजी दे हाथ लगे तोडी बॉडी नु तोडी बॉडी भज्जी फिरूगी। छोटी साली दे व्याह दे विच भज्जिया फिरना नहीं हुंदा जिवें
9: जी जा
7: हां बॉडी भज्जी फिरूगी। सो तुसी कॉल करना है। ब्रिजी नंबर क्या है?
10: 647-619-1369।
7: लिमिटेड अपॉइंटमेंट ने, मेल फीमेल दोनों जा सकते हो, हस्बैंड वाइफ, फिजियोथेरेपी अपना मसाज थेरेपिस्ट भी ने को
9: जी।
7: अगर थोड़ी कंपनी का बेनीफिट है कुछ और है, जे तुसी जड़ा आयुर्वेदिक तरीके ना करना, वो अलग सेक्शन है कहता बनया है। ब्रिजी तुहानू सवार दूंगा मार्टन गुरुद्वारे कोल जी, जगह 647 619

0: ਦੀ ਮਾਂ ਕਹਿੰਦੇ ਬੱਚੇ ਨੂੰ ਹੈ
1: ਬਿਲਕੁਲ
2: ਉਹਨਾਂ ਦੀ ਮਾਂ ਦਾ ਨਾਮ ਬਿੱਲੀ ਹੈ ਜੀ ਬੱਚਿਆਂ ਦਾ ਨਾਮ ਤਾਂ ਕੁਛ ਵੀ ਰੱਖ ਲਓ
0: ਅੱਛਾ ਸੋ ਬੱਚਿਆਂ ਦਾ ਨਾਮ ਫਿਰ ਕਿਹਨੇ ਰੱਖਿਆ ਜਨਵਰੀ ਫਰਵਰੀ ਮਾਰਚ
1: ਅਮਨ ਜੀ ਨਵੀਂ ਸੋਚ ਨਾਲ ਫਿਰ ਉਹਨਾਂ ਨੇ ਨਾਮ ਚੇਂਜ ਕੀਤੇ ਨਾ
0: ਮਾਡਰਨ ਬਿੱਲੀ ਹੈ
1: ਮਾਡਰਨ ਬਿੱਲੀ
0: ਮਾਡਰਨ ਬਿੱਲੀ ਹੈ ਥੈਂਕ ਯੂ ਸੋ ਮਚ ਔਰ ਮੇਰੇ ਨਾਲ ਫਰੈਸ਼ ਗ੍ਰੋਸਰੀ ਡਿਪੂ ਵਾਲੇ ਨੇ ਤੇ ਆਪਾਂ ਉਹਨਾਂ ਵੀ ਗੱਲ ਕਰਨ ਲੱਗੇ ਫਰੈਸ਼ ਗ੍ਰੋਸਰੀ ਡਿਪੂ ਭਾਈ ਤੁਸੀਂ ਆਉਣੇ ਰਹੋ
3: ਹਾਂਜੀ ਅਮਨ ਭਾਈ ਸਤਿ ਸ਼੍ਰੀ ਅਕਾਲ ਔਰ ਸਾਰੇ ਲਿਸਨਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸੋ ਬਿਲਕੁਲ ਫਰੈਸ਼ ਗ੍ਰੋਸਰੀ ਡਿਪੂ ਦੇ ਗ੍ਰੋਸਰੀ ਕਰਨ ਜਾਣੇ ਆ ਤੁਸੀਂ ਵੀਕਐਂਡ ਦੇ ਨਿਕਲੇ ਹੋ ਤਾਂ ਜਰੂਰ ਇੱਕ ਗੇੜਾ ਮਾਰ ਕੇ ਆਉਣਾ ਫਰੈਸ਼ ਗ੍ਰੋਸਰੀ ਡਿਪੂ ਦੇ ਉੱਤੇ ਡੀਲਸ ਲੱਗੀਆਂ ਹੋਈਆਂ ਅਮੇਜ਼ਿੰਗ ਹਮੇਸ਼ਾ ਦੀ ਤਰ੍ਹਾਂ ਸੇਵਿੰਗ 100% ਜਿਹੜੀ ਹੋਣੀ ਹੈ ਤੁਹਾਡੀ ਫਰੈਸ਼ ਗ੍ਰੋਸਰੀ ਡਿਪੂ ਤੇ ਹੋਣੀ ਆ ਸੋ ਦੇਸੀ ਘਿਓ ਦੀ ਡੀਲ ਲੱਗੀ ਹੋਈ ਹੈ ਜੀ ਸਿਰਫ $22 ਦੇ ਵਿੱਚ $21.99 ਦੇ ਵਿੱਚ 1.6 ਕੇਜੀ ਵਾਲਾ ਡੱਬਾ ਜਿਹੜਾ ਤੁਹਾਨੂੰ $29 to $32 ਦਾ ਬਾਹਰ ਮਿਲਦਾ ਸਿਰਫ $22 ਦੇ ਵਿੱਚ ਮਿਲਣਾ ਜੀ ਫਰੈਸ਼ ਗ੍ਰੋਸਰੀ ਡਿਪੂ ਦੇ ਉੱਤੇ ਇਦੋਂ ਇਲਾਵਾ ਸੋਨਾ ਮਸੂਰੀ ਰਾਈਸ ਖਾਣ ਦੇ ਜਿਹੜੇ ਸ਼ੌਕੀਨ ਹੈ ਜੀ ਇੰਡੀਆ ਗੇਟ ਸੋਨਾ ਮਸੂਰੀ ਰਾਈਸ 20 pound ਦਾ ਬੈਗ ਸਿਰਫ $22 ਦੇ ਵਿੱਚ ਲੱਗਿਆ ਜਿਹੜਾ ਕਿ ਘੱਟੋ ਘੱਟ $30 ਦਾ ਤੁਹਾਨੂੰ ਬਾਹਰ ਮਿਲਦਾ ਜੀ ਸੋ ਇਹ ਵੀ ਤੁਹਾਨੂੰ ਮਿਲਣਾ ਫਰੈਸ਼ ਗ੍ਰੋਸਰੀ ਡਿਪੂ ਦੇ ਉੱਤੇ ਸ਼ੇਰ ਬੇਸਣ ਲੱਗਿਆ ਹੈ ਜੀ $4.99 ਦੇ ਵਿੱਚ $6.99 ਰੈਗੂਲਰ ਪ੍ਰਾਈਸ ਹੈ ਜੀ ਵੱਡੇ ਸਟੋਰਾਂ ਦੇ ਵਿੱਚ ਸਿਰਫ $4.99 ਚ 4 pound ਦਾ ਬੈਗ ਤੁਹਾਨੂੰ ਮਿਲਣਾ ਫਰੈਸ਼ ਗ੍ਰੋਸਰੀ ਡਿਪੂ ਦੇ ਉੱਤੇ ਇੰਡੀਆ ਗੇਟ ਫੀਸ ਰੋਜ਼ਾਨਾ ਰਾਈਸ ਜਿਹੜੇ ਜੀ ਸਿਰਫ $12 ਦਾ ਬੈਗ ਜਿਹੜਾ ਕਿ ਮਿਨੀਮਮ $16 ਦਾ ਬਾਹਰ ਲੱਗਿਆ ਹੈ ਜੀ 10 LB ਦਾ ਉਹ ਤੁਹਾਨੂੰ ਮਿਲਣਾ ਫਰੈਸ਼ ਗ੍ਰੋਸਰੀ ਡਿਪੂ ਦੇ ਉੱਤੇ ਤਾਜ ਮਹਿਲ ਟੀ $17 ਦਾ 900 gram ਦਾ ਇਹ ਬਾਕਸ ਹੈ ਜੀ ਜਿਹੜਾ ਤੁਹਾਨੂੰ ਮਿਲਦਾ $17 ਮਿਨੀਮਮ ਜਿਹੜਾ ਕਿ ਤੁਹਾਨੂੰ ਸਿਰਫ $12 ਯਾਨੀ ਕਿ $5 ਆਫ ਨੇ ਜੀ ਪਰ ਬੈਗ ਮਗਰ 900 gram ਦੇ ਜਿਹੜੇ ਇਹਦਾ ਹੈਗਾ ਜੀ ਤਾਜ ਮਹਿਲ ਟੀ ਦਾ ਇਹ ਤੁਹਾਨੂੰ ਮਿਲਣਾ ਫਰੈਸ਼ ਗ੍ਰੋਸਰੀ ਡਿਪੂ ਦੇ ਉੱਤੇ ਇਦੋਂ ਇਲਾਵਾ ਰਾਈਸ ਫਲਾਰ ਲੱਗਿਆ ਹੋਇਆ ਜੀ ਇਡਲੀ ਡੋਸਾ ਬੈਟਰ 1.8 milliliter ਯਾਨੀ ਕਿ ਵੱਡਾ ਜਾਰ ਜਿਹੜਾ ਸਿਰਫ $7.99 ਦੇ ਵਿੱਚ ਮਿਲਣਾ ਜੀ ਮਸਟਰਡ ਆਇਲ ਦੇ ਉੱਤੇ ਡੀਲ ਲੱਭ ਰਹੇ ਹੋ ਤਾਂ 3 liter ਦਾ ਜ਼ਾਇਕਾ ਦਾ ਮਸਟਰਡ ਆਇਲ ਸਿਰਫ $12.99 ਦੇ ਵਿੱਚ ਤੁਹਾਨੂੰ ਮਿਲੇਗਾ ਫਰੈਸ਼ ਗ੍ਰੋਸਰੀ ਡਿਪੂ ਦੇ ਉੱਤੇ ਜਿਹੜਾ ਕਿ 17 to 18 ਦਾ ਮਿਨੀਮਮ ਬਾਹਰ ਲੱਗਿਆ ਹੁੰਦਾ ਜੀ ਇਦੋਂ ਇਲਾਵਾ ਰਸ ਮਲਾਈ ਲੈ ਕੇ ਜਾਣੀ ਹੈ ਜੀ $7.99 ਦੇ ਵਿੱਚ ਤੁਹਾਨੂੰ ਆਪਣਾ ਟੇਸਟ ਰਸ ਮਲਾਈ ਮਿਲ ਜਾਣੀ ਆ ਫਰੈਸ਼ ਗ੍ਰੋਸਰੀ ਡਿਪੂ ਦੇ ਉੱਤੇ $11 to $12 ਜਿਹੜੀ ਤੁਹਾਨੂੰ ਬਾਹਰ ਰੈਗੂਲਰ ਪ੍ਰਾਈਸ ਦੇ ਵਿੱਚ ਮਿਲਦੀ ਆ ਲਾਹੌਰੀ ਜੇਰੇ ਦੇ ਉੱਤੇ ਸੇਲ ਆ ਜੀ ਸਿਰਫ $29 ਦਾ ਤੁਹਾਨੂੰ ਮਿਲਣਾ ਮਿਨੀਮਮ $2.25 ਜਾਂ $2 ਦਾ ਜਿਹੜਾ ਲੱਗਿਆ ਹੁੰਦਾ ਸਿਰਫ $29 ਦੇ ਵਿੱਚ ਮਿਲਣਾ ਵਾਟਿਕਾ ਹੇਅਰ ਸ਼ੈਂਪੂ ਜੇ ਤੁਸੀਂ ਲੱਭਦੇ ਪਏ ਹੋ $8 to $9 ਦਾ ਜਿਹੜਾ ਤੁਹਾਨੂੰ ਉਹ 400 ml ਦਾ ਜਿਹੜਾ ਸ਼ੈਂਪੂ ਮਿਲਦਾ ਉਹ ਤੁਹਾਨੂੰ ਸਿਰਫ $6 ਦੇ ਵਿੱਚ ਮਿਲਣਾ ਫਰੈਸ਼ ਗ੍ਰੋਸਰੀ ਡਿਪੂ ਦੇ ਉੱਤੇ ਜੂਸ ਜਵਾਰ ਔਰ ਆਪਣਾ ਕੁੱਟੂ ਫਲਾਵਰ ਦੇ ਉੱਤੇ ਵੀ ਬਹੁਤ ਸੋਹਣੀਆਂ ਸੋਹਣੀਆਂ ਡੀਲ ਲੱਗੀਆਂ ਹੋਈਆਂ ਆ ਸੋ ਜੇ ਤੁਸੀਂ ਗ੍ਰੋਸਰੀ ਕਰਨ ਨਿਕਲੇ ਹੋ ਦਾਲਾਂ ਲੈਣੀਆਂ ਆ ਤਾਂ ਦਾਲਾਂ ਦੇ ਵਿੱਚ ਅੰਗੂਰ ਦੀ ਤੂਰ ਦਾਲ ਤੇ ਓਇਲੀ ਦਾਲ 10 pound ਦਾ ਜਿਹੜਾ ਤੁਹਾਨੂੰ ਬੈਗ ਹੈ ਜੀ ਉਹ ਸਿਰਫ ਤੇ ਸਿਰਫ $12.5 ਦੇ ਵਿੱਚ ਮਿਲਣਾ ਫਰੈਸ਼ ਗ੍ਰੋਸਰੀ ਡਿਪੂ ਦੇ ਉੱਤੇ ਦਾਲਾਂ ਤੁਹਾਡੀਆਂ ਉੜਦ ਹੋਲ ਮੂੰਗ ਹੋਲ ਸਿਰਫ $4.99 ਨੂੰ 4 pound ਦਾ ਬੈਗ ਤੁਹਾਨੂੰ ਮਿਲਣਾ ਫਰੈਸ਼ ਗ੍ਰੋਸਰੀ ਡਿਪੂ ਦੇ ਉੱਤੇ ਤੇ ਲਾਸਟ ਜਾਂਦੇ ਜਾਂਦੇ ਜੇ ਤੁਸੀਂ ਵਾਲਨਟ ਔਰ ਆਲਮੰਡ ਦੀ ਡੀਲ ਲੱਭਦੇ ਪਏ ਹੋ ਤਾਂ ਸਿਰਫ $5.99 ਨੂੰ 1 pound ਮਿਨੀਮਮ $8 to $9 ਪਾਉਂਡ ਜਿਹੜੇ ਬਾਹਰ ਲੱਗੇ ਹੋਏ ਜੀ ਸਿਰਫ $6 ਨੂੰ ਪਾਉਂਡ ਤੁਹਾਨੂੰ ਮਿਲਣਗੇ ਫਰੈਸ਼ ਗ੍ਰੋਸਰੀ ਡਿਪੂ ਦੇ ਉੱਤੇ ਸੋ ਜ਼ਰੂਰ ਵਿਜ਼ਿਟ ਕਰਨਾ ਦੋ ਲੋਕੇਸ਼ਨ ਸਰਵ ਕਰ ਰਹੀਆਂ ਜੀ ਤੁਹਾਨੂੰ ਬ੍ਰੈਂਪਟਨ ਦੇ ਵਿੱਚ 31 ਸਟੀਪਲ ਬੁਸ਼ ਐਵਨਿਊ ਬ੍ਰੈਂਪਟਨ ਦੇ ਉੱਤੇ ਫੋਨ ਨੰਬਰ ਹੈ ਜੀ 905-458-1300 9054581300 ਇਦੋਂ ਇਲਾਵਾ ਸੈਕਿੰਡ ਲੋਕੇਸ਼ਨ ਹੈ ਜੀ 1618 ਡੰਡਾਸ ਸਟਰੀਟ ਈਸਟ ਵਿਟਬੀ ਦੇ ਉੱਤੇ ਡੰਡਾਸ ਐਂਡ ਸਿਕਸਨ ਦੇ ਇੰਟਰਸੈਕਸ਼ਨ ਦੇ ਉੱਤੇ ਫੋਨ ਨੰਬਰ ਹੈ 905-556-1651 905-556-1651 ਇੱਕ ਜਾਂਦੇ ਜਾਂਦੇ ਜੇ ਕੱਲ ਕਿਸੇ ਨੇ ਨਗਰ ਕੀਰਤਨ ਵਾਸਤੇ ਜੂਸਿਸ ਲੈਣੇ ਆ ਬਹੁਤ ਹੀ ਵਧੀਆ ਵਧੀਆ ਡੀਲ ਦੇ ਵਿੱਚ ਸਾਡੇ ਕੋਲ ਮੈਂਗੋ ਜੂਸ ਨੈਕਟਰ ਲੱਗੇ ਹੋਏ ਨੇ ਜੀ ਜੇ ਕਿਸੇ ਨੇ ਸੇਵਾ ਕਰਨੀ ਆ ਤਾਂ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਸਿਰਫ $3.99 ਨੂੰ 4 liter ਦਾ ਜੱਗ ਜਿਹੜਾ ਆ ਉਹ ਤੁਹਾਨੂੰ ਮਿਲੇਗਾ ਯਾਨੀ ਕਿ $1 ਦੇ ਵਿੱਚ 1 liter ਜੱਗ ਤੁਹਾਨੂੰ ਮਿਲਣਾ ਹੈ ਜੀ ਫਰੈਸ਼ ਗ੍ਰੋਸਰੀ ਡਿਪੂ ਦੇ ਉੱਤੇ ਭਾਜੀ $9 ਦਾ ਹੁੰਦਾ ਜੀ ਉਹ ਸਿਰਫ $4 ਦਾ ਮਿਲਣਾ ਤੁਹਾਨੂੰ ਸੋ ਯਾਨੀ ਕਿ $5
0: ਸੋ ਨੰਬਰ ਬੋਲਦੇ ਜੀ ਫਰੈਸ਼ ਗ੍ਰੋਸਰੀ ਡਿਪੂ ਦਾ
3: ਹਾਂਜੀ 905-458-1300 9054581300 ਥੈਂਕ ਯੂ ਭਾਜੀ
0: ਥੈਂਕ ਯੂ ਸੋ ਮਚ ਫਰੈਸ਼ ਗ੍ਰੋਸਰੀ ਡਿਪੂ ਫਰੈਸ਼ ਗ੍ਰੋਸਰੀ ਡਿਪੂ ਫਰੈਸ਼ ਗ੍ਰੋਸਰੀ ਡਿਪੂ ਨਗਰ ਕੀਰਤਨ ਜੇ ਧੁੱਪ ਲੱਗੂ ਤਾਂ ਧੁੱਪ ਦੀਆਂ ਐਨਕਾਂ ਦੇ ਉੱਪਰ ਸਪੈਸ਼ਲ ਆਇਆ ਇੱਕ ਬਾਏ ਕਰੋ ਦੂਜੇ ਨੂੰ ਗਿਫਟ ਕਰਕੇ ਖੁਸ਼ ਕਰ ਦਿਓ
1: ਬਿਲਕੁਲ
0: ਇੰਡੀਆ ਜਾਣਾ ਕਿਸੇ ਨੇ ਅੱਜ ਇੱਕ ਜੋੜਾ ਲੈ ਕੇ ਰੱਖ ਲਓ ਇੱਕ ਕਿਸੇ ਲਈ ਰੱਖ ਦਿਓ ਕੋਈ ਵੀ ਤੁਹਾਡੇ ਲਈ ਬਹੁਤ ਸੋਹਣੀਆਂ ਐਨਕਾਂ ਲਈਆਂ ਨੇ
1: ਹਾਂਜੀ
0: ਸੋ ਪਹੁੰਚ ਚੁੱਕਿਆ ਸੀ ਸਪੈਕਸ ਐਕਸਪੈਕਸ ਤੇ ਜਿਹਦੇ ਨਾਲ ਤੁਸੀਂ ਆਉਂਦੇ
4: ਬਹੁਤ ਬਹੁਤ ਧੰਨਵਾਦ ਜੀ ਸੋ ਸਾਰੇ ਸਰੋਤੇ ਜਿਹੜੇ ਸਾਡੇ ਸੁਣ ਰਹੇ ਨੇ ਦੱਸਦੀ ਜਿਹਨਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਜੀ ਡਾਕਟਰ ਸਾਡੇ ਕੋਲ ਅੱਜ ਅਵੇਲੇਬਲ ਨੇ ਤਕਰੀਬਨ 2 ਤੱਕ ਤੁਸੀਂ ਕੰਪਲੀਟ ਕੰਪਰੀਹੈਂਸਿਵ ਆਪਣਾ ਆਈ ਐਗਜ਼ਾਮ ਕਰਵਾ ਸਕਦੇ ਹੋ ਤੇ ਨਾਲ ਦੀ ਨਾਲ ਜੇ ਤੁਸੀਂ ਗਲਾਸਿਸ ਲੈਣੀਆਂ ਨੇ ਤੇ ਵੈਲਿਊ ਪੈਕੇਜ ਸਾਡੇ ਜੀ ਬੜੇ ਮਸ਼ਹੂਰ ਹੈ ਇਹ ਜ਼ਰੂਰ ਲਵੋ ਇਹਦਾ ਫਾਇਦਾ ਚੱਕੋ $300 ਦੀ ਕੀਮਤ

0: ਤੁਹਾਡਾ ਜੀ ਫਰੇਮ ਸ਼ਾਮਿਲ ਹੈ ਸਾਡੇ ਵੈਲਿਊ ਪੈਕੇਜ ਤੇ ਤਕਰੀਬਨ 700 ਤੋਂ 800 ਫਰੇਮ ਲੱਗੇ ਹੋਏ ਨੇ ਡਿਸਪਲੇ ਚ। ਕੋਈ ਵੀ ਫਰੇਮ ਤੁਸੀਂ ਚੂਜ਼ ਕਰ ਸਕਦੇ ਹੋ, ਇਹਦੇ ਚ ਬ੍ਰਾਂਡਡ ਫਰੇਮ ਨੇ ਲੰਡਨ ਫੌਗ ਦੇ, ਲਿਵਾਈਸ ਦੇ, ਰੈਂਗਲਰ ਦੇ, ਵੈਨ ਹਿਊਸਨ ਦੇ, ਐਡੀ ਬਾਵਰ ਦੇ। ਸੋ $300 ਦੀ ਕੀਮਤ ਦਾ ਫਰੇਮ ਤੇ $100 ਦੀ ਕੀਮਤ ਦੇ ਲੈਂਸਿਸ, $400 ਦਾ ਪੈਕੇਜ ਹੈ ਜੀ, ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $129 ਚ ਦੇ ਰਹੇ ਹਾਂ ਜੀ। ਔਰ ਇਸੇ ਤਰ੍ਹਾਂ ਜੇ ਦੋਨੇ ਦੀ ਇਕੱਠੀ ਐਨਕ ਲੈਣੀ ਹੈ ਤੇ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ, $300 ਦੀ ਕੀਮਤ ਦੇ ਲੈਂਸਿਸ ਤੇ $300 ਦੀ ਕੀਮਤ ਦਾ ਫਰੇਮ, $600 ਵਾਲਾ ਪੈਕੇਜ ਸਿਰਫ $258 ਚ ਦਿੱਤਾ ਜਾ ਰਿਹਾ ਜੀ। ਤੇ ਔਨ ਟਾਪ ਆਫ ਇਟ ਤੁਸੀਂ ਆਪਣੀ ਐਨਕਾਂ ਦੇ ਉੱਤੇ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਾਓ ਜੀ, ਸਾਰੀਆਂ ਦੀ ਸਾਰੀਆਂ ਕੋਟਿੰਗਾਂ ਫਲੈਟ 50% ਆਫ ਦਿੱਤੀਆਂ ਜਾ ਰਹੀਆਂ ਨੇ। ਤੇ ਜੇ ਤੁਸੀਂ ਦੋ ਪੇਅਰ ਬਣਾਉਣੇ ਚਾਹੁੰਦੇ ਹੋ ਕਿ ਇੱਕ ਘਰ ਰੱਖ ਲਈਏ ਇੱਕ ਆਫਿਸ, ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਨੇ ਤੇ ਦੂਜੇ ਪੇਅਰ ਤੇ ਕੋਟਿੰਗਾਂ ਬਿਲਕੁਲ ਫ੍ਰੀ ਹੈ। ਸੋ ਜੇ ਡੀਲਾਂ ਲੈਣੀਆਂ ਨੇ ਤੇ ਸਾਡੇ ਸਰੋਤੇ ਪਹੁੰਚਣ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਜੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਸਾਡਾ 1-1-905-460-8888 ਤੇ ਅਗੇਨ ਡਾਕਟਰ ਸਾਡੇ ਕੋਲ ਜੀ ਅੱਜ ਸ਼ਾਮ ਦੁਪਹਿਰੇ 2 ਵਜੇ ਤੱਕ ਨੇ ਤੇ ਸਟੋਰ ਸਾਡਾ ਸ਼ਾਮ ਦੇ 5 ਵਜੇ ਤੱਕ ਖੁੱਲ੍ਹਾ ਹੈ, ਤੁਸੀਂ ਕਿਸੇ ਟਾਈਮ ਦੇ ਉੱਤੇ ਵੀ ਵਾਕਿੰਗ ਕਰ ਸਕਦੇ ਹੋ। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਆਪਾਂ ਡਾਇਰੈਕਟ ਬਿਲ ਕਰਦੇ ਹਾਂ। ਸੋ 905-460-8888, 905-460-8888। ਬਹੁਤ ਬਹੁਤ ਧੰਨਵਾਦ ਅਮਨ ਜੀ,
1: ਬਹੁਤ ਸ਼ੁਕਰੀਆ। ਪਹੁੰਚੋ ਤੁਸੀਂ ਸਟੀਲ ਐਂਡ ਫੋਰਟਨ ਦੇ ਏਰੀਆ ਦੇ ਵਿੱਚ, ਵਾਲਮਾਰਟ ਵਾਲਾ ਪਲਾਜ਼ਾ, ਸਪੈਕਸ ਐਕਸਪ੍ਰੈਸ ਤੁਸੀਂ ਮਿਸ ਨਹੀਂ ਕਰੋਗੇ ਉੱਥੇ। ਸੋ ਮੇਰਾ ਅੱਜ ਐਕਸਪ੍ਰੈਸ ਤੁਸੀਂ ਮਿਸ ਨਹੀਂ ਕਰੋਗੇ ਉੱਥੇ। ਸੋ ਮੇਰਾ ਅੱਜ ਇੱਕ ਬਹੁਤ ਹੀ ਖਾਸ ਮਹਿਮਾਨ, ਲੋਕਾਂ ਦੇ ਘਰਾਂ ਦੇ ਵਿੱਚ ਕੈਨੇਡਾ ਦੇ ਵਿੱਚ ਸਭ ਤੋਂ ਵੱਡਾ, ਅਮਨ ਜੀ ਮਾਈਕ ਤੁਹਾਡੇ ਤਿਆਰ ਕਰ ਰਿਹਾ ਤੇ ਸਤਿ ਸ਼੍ਰੀ ਅਕਾਲ ਤੁਹਾਨੂੰ।
2: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਵੀ, ਇੱਕ ਵਾਰ ਫਿਰ ਨਾਮ ਤੁਸੀਂ ਆਪਣਾ।
2: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਪ੍ਰਨੀਤ ਕੌਰ।
1: ਹਾਂਜੀ ਪ੍ਰਨੀਤ, ਪ੍ਰਨੀਤ ਤੁਸੀਂ ਪਟਿਆਲੇ ਤੋਂ?
2: ਹਾਂਜੀ ਹਾਂਜੀ,
1: ਠੀਕ ਆ। ਸੋ ਓਕੇ ਪ੍ਰਨੀਤ, ਸਭ ਤੋਂ ਪਹਿਲਾਂ ਆਪਾਂ ਦੱਸਾਂਗੇ ਕਿ ਨਜ਼ਾਰਾ ਤੋਂ ਪ੍ਰਨੀਤ ਸਾਡੇ ਨਾਲ, ਸਾਡਾ ਮੇਹਰ ਵੀ ਹੋਲਡ ਦੇ ਉੱਤੇ ਨੇ। ਮੇਹਰ ਜੀ ਤੁਸੀਂ ਵੀ ਹੋਲਡ ਰੱਖਿਓ। ਪ੍ਰਨੀਤ, ਸਭ ਤੋਂ ਪਹਿਲਾਂ ਦੱਸੋ ਕਿ ਤੁਸੀਂ ਇਵੈਂਟ ਮੈਨੇਜਮੈਂਟ ਤੇ ਸਾਰੇ ਦੇ ਵਿੱਚ ਕੀ ਸਪੈਸ਼ਲਾਈਜ਼ ਕਰਦੇ, ਕਿਵੇਂ ਕਰਦੇ ਹੋ, ਪਲੀਜ਼ ਆਪਣੇ ਬਾਰੇ ਦੱਸੋ ਜ਼ਰੂਰ।
2: ਹਾਂਜੀ ਹਾਂਜੀ, ਸ਼ੋਰ। ਸੋ ਮੈਂ ਨਜ਼ਾਰਾ ਤੋਂ, ਤੇ ਤੁਸੀਂ ਬਸ ਬੇਸਿਕਲੀ ਸਾਡੇ ਕੋਲ ਸਿਰਫ ਆਈਡੀਆ ਲੈ ਕੇ ਆਉਣਾ ਕਿ ਇਹ ਸਾਡੀ ਲਾਈਕ 10 ਜਣਿਆਂ ਦੀ ਪਾਰਟੀ ਆ ਜਾਂ ਲਾਈਕ ਸਾਡੀ ਜਾਗੋ ਐਂਡ ਸੋ ਆਲ, ਬਾਕੀ ਸਾਰਾ ਕੁਝ ਸਾਡਾ, ਲਾਈਕ ਟੋਟਲੀ ਤੁਹਾਡੀ ਇਵੈਂਟ ਪਲੈਨਿੰਗ ਤੋਂ ਲੈ ਕੇ, ਤੁਹਾਡੀ ਡੈਕੋਰੇਸ਼ਨ ਤੋਂ ਲੈ ਕੇ, ਤੁਹਾਡੀ ਸਰਵਿੰਗ ਤੋਂ ਲੈ ਕੇ ਐਂਡ ਤੁਹਾਡੇ ਫੂਡ ਤੋਂ ਲੈ ਕੇ, ਟੋਟਲੀ ਸਾਰਾ ਕੁਝ ਸਾਡਾ ਹੋਊਗਾ। ਸੋ ਯੂ ਕੈਨ ਜਸਟ ਸਿਟ ਐਂਡ ਇੰਜੋਏ ਯੂਅਰ ਓਨ ਫੈਸਟੀਵਲ, ਤੁਸੀਂ ਮਤਲਬ ਆਪਦਾ ਬੈਠ ਕੇ ਇੰਜੋਏ ਕਰ ਸਕਦੇ ਹੋ, ਬਾਕੀ ਸਾਰੀ ਟੈਨਸ਼ਨ ਸਾਡੀ, ਯੂ ਜਸਟ ਨੀਡ ਦ ਆਈਡੀਆ ਐਂਡ ਯੂ ਜਸਟ ਨੀਡ ਦ ਬਜਟ ਫਾਰ ਦੈਟ।
1: ਸੋ ਤੁਸੀਂ ਇੱਕ ਬਜਟ ਤੇ ਆਈਡੀਆ ਦੇ ਦੇਣਾ, ਤੁਹਾਡੇ ਪੂਰੇ ਇਵੈਂਟ ਨੂੰ ਇਹ ਜਿਹੜਾ ਹੈਗਾ ਡੈਕੋਰੇਟ ਕਰ ਦੇਣਗੇ ਉਹਦੇ ਅਕੋਰਡਿੰਗਲੀ। ਤੁਸੀਂ ਇੱਕ ਥੀਮ ਬਣਾਉਣਾ ਚਾਹੁੰਦੇ ਹੈਗੇ ਹੋ, ਤੁਸੀਂ ਚਾਹੁੰਦੇ ਹੋ ਕਿ ਆਉਂਦਿਆਂ ਨੂੰ ਜੂਸ ਜਿਹੜੇ ਨੇ, ਸੋਫਟ ਡਰਿੰਕ
2: ਜੀ,
1: ਤੁਸੀਂ ਸਪੋਜ਼ ਤੁਸੀਂ 30-50 ਬੰਦੇ ਦੇ, 50-60 ਬੰਦਿਆਂ ਦੀ ਤੁਹਾਡੀ ਬੁਕਿੰਗ ਹੈ, ਆਉਂਦਿਆਂ ਨੂੰ ਸੋਫਟ ਡਰਿੰਕ ਪਹਿਲਾਂ ਬਾਹਰ ਦਰਵਾਜ਼ੇ 'ਤੇ ਮਿਲ ਲਓ, ਪਿੱਕ ਕਰਨ, ਠੰਡੇ ਗਰਮੀ 'ਚ ਠੰਡੇ ਜਿਹੜੇ ਪੀਣ, ਅਨਲਿਮਿਟਿਡ ਸੋਫਟ ਡਰਿੰਕ ਨੇ ਤੁਹਾਡੇ। ਤੁਸੀਂ ਕਿਸੇ ਨੇ ਵੀ ਆਪਣੀ ਪਾਰਟੀ ਜਿਹੜੀ ਬੁੱਕ ਕਰਨੀ ਹੈ,
2: ਹਾਂਜੀ,
1: ਆਪਣਾ ਹਰੇਕ ਦੇ ਘਰ 'ਚ ਜਿੰਨੇ ਸੁਣਦੇ ਪਏ ਤੁਹਾਡੇ ਕੁਛ ਨਾ ਕੁਛ ਆਉਣ ਵਾਲਾ ਹੈਗਾ, ਪਰ ਤੁਸੀਂ ਚਾਹੁੰਦੇ ਹੋ ਬਜਟ ਫਰੈਂਡਲੀ ਵੀ ਹੋਵੇ। ਤੁਸੀਂ ਆਮ ਤੌਰ 'ਤੇ ਬੈਂਕਟ ਹਾਲ 'ਚ ਜਾਂਦੇ ਹੋ, $50-$60 ਇੱਕ ਬੰਦੇ ਦੇ ਬਹਿਣ ਦੇ ਮੰਗਦੇ ਆ ਪਲੱਸ ਖਾਣੇ ਦੇ, ਅਤੇ ਖਾਣੇ 'ਚ ਇੰਨੀ ਛੋਟੀ ਲਿਮਿਟ ਦਿੰਦੇ ਨੇ, ਬੈਂਕਟ ਹਾਲ ਦੇ ਖਾਣੇ ਮਸ਼ਹੂਰ ਨੇ ਕਿ ਤੁਸੀਂ ਵਿਆਹ 'ਤੇ ਗਏ ਹੋ ਭੁੱਖੇ ਹੀ ਵਾਪਸ ਆਓਗੇ। ਮੈਂ ਨਹੀਂ ਕਹਿੰਦਾ ਸਾਰਿਆਂ 'ਤੇ, ਪਰ ਮਜੋਰਟੀ ਆ ਜਾਂਦੇ ਆ। ਇੱਕ ਅਸੀਂ ਐਡ ਬਣਾਈ ਸੀ ਤਵਾ ਕਿਚਨ ਦੀ ਕਿ ਭੈਣ ਜੀ ਕਾਹਦੇ ਇੱਥੇ ਵਿਆਹ, ਕਿਸੇ ਵਿਆਹ 'ਚ ਜਾਓ ਛੋਟੀਆਂ ਛੋਟੀਆਂ ਪਲੇਟਾਂ ਫੜਾ ਦਿੰਦੇ ਨੇ, ਕੇਟਰਿੰਗ ਨਹੀਂ ਕਰਦੇ, $10 ਚ, $5 ਚ, $3 ਚ
2: ਜੀ,
1: ਉਹ ਸਿੱਖ ਕੇ ਨੇ। ਕੇਟਰਿੰਗ 'ਚ 7000 ਆ ਤਵਾ ਕਿਚਨ, ਤਵਾ ਕਿਚਨ ਦਾ ਡਿਵੀਜ਼ਨ ਹੈ ਨਜ਼ਾਰਾ,
2: ਹਾਂਜੀ ਹਾਂਜੀ,
1: ਜਿਹੜਾ ਕਿ ਤੁਹਾਡੇ ਲਈ ਸਟੇਜ, ਡੀਜੇ, ਬੂਥ ਬਣੇ ਹੋਏ ਨੇ ਪ੍ਰਾਈਵੇਟ, ਡੈਕੋਰੇਸ਼ਨਸ, ਤੁਹਾਡੀ ਡੈਕੋਰੇਸ਼ਨ ਵਾਲ, ਐਂਟਰੀ ਡੈਕੋਰੇਸ਼ਨ, ਬਾਹਰ ਵੜਦਿਆਂ ਨੂੰ ਤੁਹਾਡੇ ਇੱਕ ਤੁਹਾਡੇ ਇਵੈਂਟ ਦੀ ਡਿਜ਼ਾਇਨਿੰਗ ਕਰਕੇ ਦੇਣੀ, ਪ੍ਰਨੀਤ ਦਾ ਕੰਮ ਹੈ ਸਾਰਾ ਕੁਛ ਕਰਨਾ, ਨਾਲ ਨਾਲ ਤੁਹਾਡੇ ਸਰਵਰ ਕਿੱਦਾਂ ਦੇ ਹੋਣਗੇ, ਇਹ ਸਾਰਾ ਬਜਟ ਬਣਾਓ ਪ੍ਰੋਪਰਲੀ ਔਰ ਪ੍ਰੋਪਰਲੀ ਇਵੈਂਟ ਨੂੰ ਇੰਜੋਏ ਕਰੋ। 100-200 ਰੁਪਈਆ ਕਰਕੇ ਆਪਣੇ ਪੂਰੇ ਦਿਨ ਨੂੰ ਖਰਾਬ ਨਾ ਕਰੋ। ਸਰਵਰ ਇਹਨਾਂ ਤੋਂ ਪ੍ਰੋਪਰਲੀ ਲਓ, ਇਹਨਾਂ ਨੂੰ ਪੁੱਛੋ ਕਿ ਕੀ ਹੋਣਾ ਚਾਹੀਦਾ, ਕਿਵੇਂ, ਤੁਹਾਨੂੰ ਇੱਕ ਡਿਜ਼ਾਈਨਡ ਇਵੈਂਟ ਮਿਲ ਜੂਗਾ। ਜਿਹੜੇ ਵੀ ਲੋਕ ਹੁਣ ਕਾਲ ਕਰਨਗੇ, ਤੁਹਾਡੇ ਸੋਫਟ ਡਰਿੰਕ ਅਨਲਿਮਿਟਿਡ ਹੋਣਗੇ, ਅਨਲਿਮਿਟਿਡ
2: ਜੀ,
1: ਜਿੰਨੇ ਮਰਜ਼ੀ ਸੋਫਟ ਡਰਿੰਕ ਪੀਣ, ਤੁਹਾਡੇ 8 ਤਰ੍ਹਾਂ ਦਾ ਫਲੇਵਰ ਦੇਣਗੇ ਤੁਹਾਨੂੰ, 8 ਫਲੇਵਰ 'ਚ ਜਿਹੜਾ ਮਰਜ਼ੀ ਚੂਜ਼ ਕਰੋ। ਨਜ਼ਾਰਾ ਦੇ ਲਈ ਤੁਸੀਂ ਫੋਨ ਕਰਨਾ, ਪਰ ਇਹ ਨੰਬਰ ਦੱਸੋ ਤੁਹਾਡਾ ਕੀ ਹੈ?
2: ਹਾਂਜੀ ਹਾਂਜੀ, ਤੁਸੀਂ ਫੋਨ ਕਰਨਾ 905-451-2600,
1: 905-451-2600। ਤੁਹਾਡੀ ਕੋਈ ਵੀ ਇਵੈਂਟ ਹੈ, ਇਨਡੋਰ ਅਤੇ ਆਊਟਡੋਰ ਇਕੱਠਾ ਦੋਨੋਂ ਤੁਸੀਂ ਕਰ ਸਕਦੇ ਹੋ ਨਜ਼ਾਰਾ ਦੇ ਉੱਤੇ। ਤੁਸੀਂ 80 ਤੋਂ ਲੈ ਕੇ 100 ਬੰਦੇ ਤੱਕ ਦਾ ਇਕੱਠ ਕਰਨਾ ਚਾਹੁੰਦੇ ਹੋ ਅਤੇ ਤੁਸੀਂ ਆਪਣਾ ਇਵੈਂਟ ਵਧੀਆ ਬਣਾਉਣਾ ਚਾਹੁੰਦੇ ਹੋ, ਜਨਮ ਦਿਨ ਆ, ਤੁਸੀਂ ਪੈਨ ਡਰਾਈਵ ਲਿਆਓ, ਉੱਥੇ ਸਕਰੀਨ ਲੱਗੀਆਂ ਨੇ ਵੱਡੀਆਂ 75-75 ਇੰਚ ਦੀਆਂ, ਉਹਨਾਂ ਦੇ ਵਿੱਚ ਤਸਵੀਰਾਂ ਚੱਲਣਗੀਆਂ, ਆਪਣੇ ਪਸੰਦ ਦਾ ਤੁਸੀਂ ਮਿਊਜ਼ਿਕ ਲਾ ਦਿਓ ਉੱਥੇ ਪਹਿਲਾਂ ਵਰਦਿਆਂ ਨੂੰ ਸਾਰਿਆਂ ਨੂੰ, ਅਤੇ ਤੁਸੀਂ ਕਿਸ ਤਰ੍ਹਾਂ ਨਾਲ ਡਿਜ਼ਾਇਨ ਕਰਨਾ। ਤੁਹਾਡੇ ਵਾਸ਼ਰੂਮ ਬਹੁਤ ਵੱਡੇ ਨੇ, ਉਹਦੇ ਵਿੱਚ ਵਾਸ਼ਰੂਮ ਇੱਦਾਂ ਵੀ ਹੈ ਵੀ ਚੇਂਜ ਰੂਮ ਵੀ ਅੰਦਰੇ ਵਾਸ਼ਰੂਮ ਦੇ ਬਣਿਆ ਹੋਇਆ ਲੇਡੀਜ਼ ਵਾਸਤੇ ਸਪੈਸ਼ਲੀ, ਲੇਡੀਜ਼ ਨੂੰ ਬੜੀ ਪ੍ਰੋਬਲਮ ਆਉਂਦੀ ਹੈ, ਸੋ ਚੇਂਜ ਰੂਮ ਵੀ ਨਾਲ ਅੰਦਰ ਬਣਿਆ ਵੱਡੇ। 7 ਵਾਸ਼ਰੂਮ ਨੇ, 4+3 ਮੇਲ ਫੀਮੇਲ ਦੇ, 8 ਵਾਸ਼ਰੂਮਸ ਨੂੰ ਤੁਸੀਂ ਮਤਲਬ ਯੂਜ਼ ਕਰ ਸਕਦੇ ਹੋ। ਤੁਹਾਡਾ ਕੋਈ ਐਡੀਸ਼ਨਲ ਸਮਾਨ ਲੈ ਕੇ ਆਇਓ ਸਾਈਡ 'ਤੇ ਰੱਖਣਾ, ਤੁਸੀਂ ਉਹਨਾਂ ਨੂੰ ਫੜਾ ਦਿਓ ਅਤੇ ਤੁਸੀਂ ਆਪਣੇ ਇਵੈਂਟ ਨੂੰ, ਆਪਣੇ ਦਿਨ ਨੂੰ ਵਧੀਆ ਬਣਾਓ, ਨਜ਼ਾਰਾ 'ਤੇ ਆਓ। ਡਾਇਨਿੰਗ ਕਰਨੀ ਆ, ਡਾਇਨਿੰਗ ਲਈ ਟੌਪ ਦਾ ਵਿਜ਼ਨ, ਤੁਸੀਂ ਬਿਲਕੁਲ ਲਾਈਟ ਜੀਆਂ ਲਾਈਟਸ ਹੋਣਗੀਆਂ
2: ਜੀ,
1: ਅਤੇ ਅੰਦਰ ਕਿੱਦਾਂ ਦਾ ਮਾੜਾ ਦੱਸੋ ਆਪਣਾ ਸਾਰਾ ਤੁਹਾਡਾ ਐਂਬੀਅੰਸ ਕਿੱਦਾਂ ਦਾ ਹੈ ਜੀ?
2: ਹਾਂਜੀ ਹਾਂਜੀ ਸ਼ੋਰ, ਸੋ ਸਾਡੇ ਕੋਲ ਮੀਟਿੰਗ ਬੂਥ ਡਿਫਰੈਂਟ ਬਣੇ ਹੋਏ ਆ ਅਤੇ ਸਾਡੇ ਕੋਲ ਪਾਰਟੀ ਹਾਲ ਡਿਫਰੈਂਟ ਬਣਿਆ ਹੋਇਆ, ਤਾਂ ਸਾਡੀਆਂ ਦੋਵੇਂ ਚੀਜ਼ਾਂ ਲਾਈਕ ਸੈਪਰੇਟ ਰੱਖੀਆਂ ਹੋਈਆਂ ਨੇ, ਅਸੀਂ ਮਿਕਸ ਨਹੀਂ ਕਰਦੇ ਹੈਗੇ। ਐਂਡ ਇਫ ਯੂ ਵਾਂਟ ਤੁਸੀਂ ਸਾਡੇ ਲਈ ਪਾਰਟੀ ਹਾਲ ਵੀ ਬੁੱਕ ਕਰ ਸਕਦੇ ਹੋ ਅਤੇ ਮੀਟਿੰਗ ਹਾਲਸ ਦਾ ਸਾਡੇ ਬੁੱਕ ਹੋ ਹੀ ਜਾਂਦੇ ਆ,
1: ਅਤੇ
2: ਉਸ ਤੋਂ ਇਲਾਵਾ ਸਾਡੇ ਕੋਲ ਬਾਹਰ ਪੈਟੀਓ ਵੀ ਆ, ਸੋ ਯੂ ਕੈਨ ਮਤਲਬ ਤੁਸੀਂ ਬਾਹਰ ਬੈਠ ਕੇ ਇੰਜੋਏ ਕਰ ਸਕਦੇ ਹੋ, ਅਤੇ ਮੇਨ ਥਿੰਗ ਹੈ ਕਿ ਸਾਡਾ ਫੂਡ ਟਰੱਕ ਵੀ ਨਾਲ ਨਾਲ ਚੱਲਦਾ।
1: ਉੱਥੇ ਫੂਡ ਟਰੱਕ ਆ, ਉੱਥੇ ਰੈਸਟੋਰੈਂਟ ਆ, ਫੂਡ ਟਰੱਕ 'ਚ ਡਿਫਰੈਂਟ ਮੈਨਿਊ, ਬੱਚਿਆਂ ਦਾ ਮੈਨਿਊ ਅਲੱਗ, 905-451-2600 ਨਜ਼ਾਰਾ 'ਤੇ ਕਾਲ ਕਰਨੇ ਆ। ਫਾਈਨ ਡਾਇਨਿੰਗ ਦੇ ਵਿੱਚ ਅੱਜ ਤੁਸੀਂ ਡਾਇਨਰ ਇੰਜੋਏ ਕਰਨਾ, ਡਾਇਨਰ ਰੂਫੋਲੀ, 905-451-2600 905-451-2600 'ਤੇ ਨਜ਼ਾਰਾ 'ਤੇ ਕਾਲ ਕਰ ਸਕਦੇ ਹੋ। ਥੈਂਕ ਯੂ ਤੁਹਾਡਾ, ਤੁਸੀਂ ਕਾਫੀ ਟਾਈਮ ਤੋਂ ਬੈਠੇ ਸੀ,
2: ਅਤੇ
1: ਤੁਸੀਂ ਕਾਲ ਕਰਨੇ ਆ ਪ੍ਰਨੀਤ ਨੂੰ, ਕੋਈ ਵੀ ਬੁਕਿੰਗ ਦੇ ਲਈ ਪ੍ਰਨੀਤ ਜਾਂ ਚਰਨਪ੍ਰੀਤ ਉਹਨਾਂ ਨਾਲ ਗੱਲ ਕਰ ਸਕਦੇ ਹੋ। 905-451-2600 'ਤੇ ਕਾਲ ਕਰੋ, 10-20-50-70-100 ਬੰਦੇ ਦਾ ਤੁਹਾਡਾ ਜਾਗੋ ਆ, ਮਹਿੰਦੀ ਆ, ਮਾਈਆਂ ਨੇ ਤੁਹਾਡੀਆਂ ਜਾਂ ਤੁਹਾਡੇ ਸਵੀਟ 16 ਆ, ਬੱਚਿਆਂ ਨੂੰ ਇਹੀ ਸ਼ੌਂਕ ਹੁੰਦਾ ਜ਼ਿੰਦਗੀ 'ਚ ਇੱਕ ਵਾਰ 16ਵਾਂ ਸਾਲ ਆਉਣਾ ਹੁੰਦਾ, ਤੁਸੀਂ ਉਹਨਾਂ ਦਾ ਉਹ ਮਨਾਓ। ਜਨਮ ਦਿਨ ਆ ਬੱਚਿਆਂ ਦਾ, ਬਰਥ ਹੋਇਆ, ਕਿਸੇ ਨੂੰ ਬੁਲਾ ਕੇ ਦੱਸਿਆ ਨਹੀਂ, ਬੱਚੇ ਨੂੰ ਵੀ ਯਾਦ ਰਹੇ ਕਿ ਮੇਰੇ ਜਨਮ ਦਿਨ 'ਤੇ ਇੰਨਾ ਕੁਛ ਮੇਰੇ ਪੇਰੈਂਟਸ ਨੇ ਕੀਤਾ ਸੀ, ਸੋ ਇਹੀ ਖੁਸ਼ੀਆਂ ਨੇ ਜੀ ਇੱਥੇ।
3: ਬਿਲਕੁਲ,
1: ਇੱਥੇ ਹੋਰ ਕੁਛ ਨਹੀਂ ਹੈਗਾ ਇਸ ਕੰਟਰੀ 'ਚ। 905-451-2600 ਨਜ਼ਾਰਾ 'ਤੇ ਆਓ, ਨਜ਼ਾਰੇ ਮਨਾਓ, ਨਜ਼ਾਰਾ 'ਤੇ ਆਓ, ਨਜ਼ਾਰੇ ਮਨਾਓ। ਥੈਂਕ ਯੂ ਸੋ ਮਚ।

0: Bangalore Drive, Brampton. Major intersection, Steels and Kennedy, 9054512600.
1: So, dining karni hai, tode vaste special hai. Pizza bhi milde hai tuhanu. Aur badi jaldi bar bhi open ho jaogi na di. Te tusi bahut sare specials ne, jive tusi char beer liye, naal ek large pizza tuhanu bilkul. ਜਾਂ ਪੰਜ ਬੀਅਰ ਦੇ ਨਾਲ ਤੁਹਾਨੂੰ ਇੱਕ ਪੈਕੇਜ ਦੇ ਵਿੱਚ ਮਿਲੂਗਾ ਤੁਸੀਂ ਨਜ਼ਾਰਾ ਨੂੰ ਕੰਟੈਕਟ ਕਰਨਾ 905-452-2600 ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ ਪਹੁੰਚੋ 30 ਰੈਂਬਲਰ ਡਰਾਈਵ ਤੇ ਵਨ ਆਫ ਦਾ ਬੈਸਟ ਡਾਈਨਰ ਡਾਈਨਿੰਗ ਕਰਨੀ ਹੈ ਪਾਰਟੀ ਕਰਨੀ ਹੈ ਜਾਂ ਤੁਸੀਂ ਇਕੱਠਿਆਂ ਨੇ ਬੈਠਣਾ ਅੱਜ ਬੁਕਿੰਗ ਕਰਾ ਲਓ ਆਪਣੀ ਸਪੈਸ਼ਲੀ ਸਾਈਡ ਦੇ ਉੱਤੇ ਕਿ 10 ਬੰਦੇ ਆ ਰਹੇ ਆ ਸਾਡੀ ਬੁਕਿੰਗ ਕਰ ਦਿਓ ਬੁਕਿੰਗ ਕਰ ਦੇਣਗੇ ਅਤੇ ਤੁਹਾਡਾ ਵਧੀਆ ਮੈਨਿਊ ਹੋਊਗਾ ਪਾਸਤਾ ਬੜੇ ਟੌਪ ਦੇ ਨੇ ਨਜ਼ਾਰਾ 'ਤੇ ਪਹੁੰਚਣਾ ਹੈਗਾ ਸੋ ਮੇਰੇ ਨਾਲ ਰਹਿਮੀ ਹੈ ਰਹਿਮੀ ਕੈਸੇ ਆਪ ਰੈਮੀ ਕੋਲ ਜਾ ਕੇ ਫੋਨ ਦੀਆਂ ਡੀਲ ਚੇਂਜ ਕਰਾ ਲਾ ਅੱਜ ਡੀਲ ਬੋਲਦੀ ਹੋਈ ਉਹੀ ਵਾਲੀ ਬੋਲਦੀ ਇੱਕ ਵਾਰ ਫਿਰ
2: ਬਿਲਕੁਲ ਸਰ
1: ਹਾਂਜੀ ਹੈਗੀ ਆ ਨਾ ਤੁਹਾਡੇ ਕੋਲ ਚੱਲਦੀ
2: ਬਿਲਕੁਲ ਹੈਗੀ ਹੈ ਜੀ ਬਿਲਕੁਲ ਹੈਗੀ
1: ਤੁਸੀਂ ਸੁਣੋ ਸਾਰੇ ਜਿੰਨੇ ਵੀ ਸੁਣਦੇ ਪਏ ਹੋ 90% ਲੋਕਾਂ ਦਾ ਤੁਹਾਡਾ ਦਿਲ ਕਰਨਾ ਕਿ ਮੈਂ ਆਪਣੀ ਡੀਲ ਚੇਂਜ ਕਰ ਲਾਂ 90% ਲੋਕਾਂ ਦਾ ਕੰਟਰੈਕਟ ਹੈਗਾ ਇਸ ਡੀਲ 'ਚ ਕੋਈ ਭਾਜੀ
2: ਕੋਈ ਕੰਟਰੈਕਟ ਨਹੀਂ ਸਰ
1: ਕੋਈ ਕੰਟਰੈਕਟ ਨਹੀਂ ਭਾਜੀ ਜੇ ਮੈਂ ਇੱਥੇ ਗੱਲ ਕਰ ਰਿਹਾ ਜਾਂ ਮੈਂ ਖੜ ਕੇ ਬਫਲੋ ਤੋਂ ਇੱਥੇ ਫੋਨ ਮਿਲਾ ਰਿਹਾ ਮੈਨੂੰ ਕੋਈ ਰੋਮਿੰਗ ਪਊਗੀ
2: ਕੋਈ ਰੋਮਿੰਗ ਨਹੀਂ
1: ਤੇ ਭਾਜੀ ਮੇਰਾ ਇੰਟਰਨੈਟ ਤਾਂ ਨਹੀਂ ਖਤਮ ਹੋ ਜੂਗਾ ਮੈਂ ਅਮਰੀਕਾ 'ਚ ਬੈਠਾ ਯੂਜ਼ ਕਰੀ ਜਾ ਰਿਹਾ
2: ਨਹੀਂ ਜੀ ਨਹੀਂ ਕੋਈ ਟੈਨਸ਼ਨ ਇੰਜੋਏ ਕਰੋ ਪੂਰਾ
1: ਪੂਰਾ ਮਤਲਬ ਮੈਂ ਟਰੱਕ ਚਲਾਉਣਾ ਕੋਈ ਚੱਕਰ ਹੀ ਨਹੀਂ ਮੈਂ ਟੈਕਸਿਸ ਤੱਕ ਦੇ ਗੇੜੇ ਲਾਇਆ ਮੈਂ ਕੋਈ ਚੱਕਰ ਨਹੀਂ
2: ਹਾਂਜੀ ਹਾਂਜੀ ਨੋ ਪ੍ਰੋਬਲਮ
1: ਠੀਕ ਹੈ ਤੇ ਭਾਜੀ ਪਹਿਲਾਂ ਲੋਕ ਇਹ ਜਿੰਨੇ ਡੀਲ ਦੀ ਪ੍ਰਾਈਸ ਦੱਸਾਂਗੇ ਨਾ ਸੀ ਇੰਨਾ ਤਾਂ ਅਮਰੀਕਾ ਤੇ ਕੈਨੇਡਾ ਦੇ ਫੋਨ ਦੇ ਉੱਪਰ ਟੈਕਸ ਦਿੰਦੇ ਸੀ ਤੁਸੀਂ ਦੋਨਾਂ ਫੋਨਾਂ ਦੇ ਉੱਪਰ ਅਮਰੀਕਾ ਤੇ ਕੈਨੇਡਾ ਦਾ ਬਿੱਲ ਤਾਂ ਅਲੱਗ ਚੀਜ਼ ਹੈ ਸਰ ਇਹਦੇ ਵਿੱਚ ਮੈਂ ਪੁਰਾਣਾ ਨੰਬਰ ਆਪਣੇ ਕੋਲ ਰੱਖ ਸਕਦਾ
2: ਬਿਲਕੁਲ ਜੀ
1: ਰੱਖ ਸਕਦਾ ਨਾ
2: ਬਿਲਕੁਲ ਪ੍ਰੋਬਲਮ ਨਹੀਂ ਜੀ
1: ਪੂਰੀ ਡੀਲ ਬੋਲ ਦਿਓ ਪਲੀਜ਼
2: ਹਾਂਜੀ ਤੇ ਅਮਨ ਜੀ ਨੇ ਕਹਿ ਦਿੱਤਾ ਤੇ ਇੱਕ ਗੱਲ ਕਰਨਾ ਚਾਹਾਂਗਾ ਨੰਬਰ ਬੜਾ ਇੰਪੋਰਟੈਂਟ ਹੁੰਦਾ ਜਿੰਨੇ ਵੀ ਆਪਣੇ ਅਮਨ ਜੀ ਜਿੰਨੇ ਤੁਹਾਡੇ ਲਿਸਨਰਸ ਨੇ ਜੋ ਵੀ ਤੁਹਾਨੂੰ ਕਾਲ ਕਰਦੇ ਆ ਨੰਬਰ ਇਜ਼ ਵੈਰੀ ਇੰਪੋਰਟੈਂਟ ਤੇ ਉਹ ਤੋਂ ਸਭ ਤੋਂ ਵੱਡੀ ਗੱਲ ਹੁੰਦੀ ਕਿ ਬਿੱਲ ਠੀਕ ਰਵੇ ਤੇ $25 ਦਾ ਪੈਕੇਜ ਓਨਲੀ $25 ਪਲੱਸ ਟੈਕਸਿਸ ਅਮਨ ਜੀ ਨੈਟਵਰਕ ਦੱਸਾਂ ਬੈਲ ਕੈਨੇਡਾ ਬੈਲ ਕੈਨੇਡਾ ਦਾ ਪਲਾਨ ਹੈ $25 ਦਾ ਪੈਕੇਜ ਹੈ ਕੈਨੇਡਾ US ਰੋਮਿੰਗ ਦੇ ਨਾਲ 100 GB ਦਾ ਡੇਟਾ ਮਤਲਬ ਇਹੋ ਜਿਹੀ ਡੀਲ ਤਾਂ ਮੈਂ ਅਮਨ ਜੀ ਤੁਹਾਨੂੰ ਹੋ ਗਿਆ ਮੈਂ ਖਿਆਲ 8 ਸਾਲ ਤਾਂ ਹੋਈ ਗਏ ਕਰਦੇ ਹੋਏ
1: ਨਹੀਂ ਨਹੀਂ ਮੈਂ ਤਾਂ ਕਦੇ ਸੁਣੀ $25 ਦੇ ਵਿੱਚ 100 GB ਡਾਟਾ ਉਹ ਤੋਂ ਬਾਅਦ ਵੀ ਚੱਲਦਾ ਰਹਿਣਾ ਅਮਰੀਕਾ ਕੈਨੇਡਾ ਦੀ ਕਾਲ ਨਹੀਂ ਰੋਮਿੰਗ ਵੀ ਫ੍ਰੀ
2: ਬਿਲਕੁਲ
1: ਹੁਣ ਮੈਂ ਕਾਲ ਕਰਨ ਵਾਲੇ ਲੋਕਾਂ ਨੂੰ ਦੱਸਣ ਲੱਗਿਆ ਪਲੀਜ਼ ਟੈਕਸਟ ਓਨਲੀ ਟੈਕਸਟ ਕਾਲ ਨਾ ਕਰਿਓ ਕਿਉਂਕਿ ਕਾਲ ਫਿਰ ਮਿਲਦੀਆਂ ਨਹੀਂ ਦੋ ਨੰਬਰ ਦੇਣ ਲੱਗਿਆ ਜਸਟ ਟੈਕਸਟ ਔਰ ਲੱਕੀ ਹੋ ਕਿ ਇਸ ਵੀਕ ਦੇ ਵਿੱਚ ਇਹ ਡੀਲ ਖਤਮ ਨਹੀਂ ਹੋਈ $25 ਚ ਬੈੱਲ ਦੇ ਕਨੈਕਸ਼ਨ ਦੇ ਉੱਤੇ ਬੈੱਲ ਵਰਗਾ 5G ਨੈਟਵਰਕ ਨਹੀਂ ਮਿਲਣਾ ਬੈੱਲ ਵਰਗੀ ਰੇਂਜ ਨਹੀਂ ਮਿਲਣੀ ਬੇਸਮੈਂਟ 'ਚ ਵੜ ਜਾਓ ਖੂੰਜਿਆਂ 'ਚ ਵੜ ਜਾਓ ਖੱਡਿਆਂ 'ਚ ਵੜ ਜਾਓ ਬੈੱਲ ਨਹੀਂ ਰੁਕਦਾ ਚੱਲਣੋ ਨੰਬਰ 905-909-2222 905-909-2222 ਦੇ ਉੱਤੇ ਤੁਸੀਂ ਕਾਲ ਕਰਨੀ ਹੈ ਤੇ ਤੁਸੀਂ ਇਹ ਡੀਲ ਜਿਹੜੀ ਹੈ ਬੈਸਟ ਡੀਲ ਲੈ ਸਕਦੇ ਹੋ 905-909-2222 416-453-8181 ਲੰਡਨ 'ਚ ਸੁਣ ਰਹੇ ਹੋ ਬੈਰੀ ਸੁਣ ਰਹੇ ਹੋ ਮਸਕੋਕਾ ਸੁਣ ਰਹੇ ਹੋ ਤੁਸੀਂ ਸਾਨੂੰ ਸੁਣ ਰਹੇ ਹੋ ਇਸ ਸਮੇਂ ਲਿੰਡਜ਼ੀ ਪੀਟਰਬਰੋ ਸਾਨੂੰ ਤੁਸੀਂ ਸੁਣ ਰਹੇ ਹੋ ਬੈਲਵਿਲ ਦੇ ਵਿੱਚ ਸਾਨੂੰ ਤੁਸੀਂ ਸੁਣ ਰਹੇ ਹੋ ਨਾਇਗਰਾ ਫਾਲ ਦੇ ਵਿੱਚ ਈਵਨ ਅਮਰੀਕਾ 'ਚ ਸੁਣ ਰਹੇ ਹੋ ਲਓ ਇਹ ਡੀਲ ਕੈਨੇਡਾ ਵਾਲੀ ਅਨਲਿਮਿਟਡ ਕਾਲ $25 ਦੇ ਵਿੱਚ ਅੱਗੇ ਅਮਰੀਕਾ ਵਾਲੇ ਕਹਿੰਦੇ ਅਸੀਂ ਸਸਤੇ ਹਾਂ ਲਓ ਸੁਣੋ $25 'ਚ ਅਨਲਿਮਿਟਡ ਕਾਲਸ ਅਮਰੀਕਾ ਔਰ ਕੈਨੇਡਾ ਦੀਆਂ ਕੋਈ ਰੋਮਿੰਗ ਚਾਰਜ ਨਹੀਂ ਦੋਨੋਂ ਮੁਲਕਾਂ ਦਾ 100 GB ਡਾਟਾ ਸੇਮ ਨੰਬਰ ਦੇ ਨਾਲ ਕੋਈ ਕੰਟਰੈਕਟ ਨਹੀਂ 905-909-2222 416-453-8181 ਦੇ ਉੱਪਰ ਤੁਸੀਂ ਕਾਲ ਕਰਨੀ ਹੈ ਥੈਂਕ ਯੂ ਸੋ ਮਚ ਸਰ
3: ਸੀ ਤਵਾ ਕਿਚਨ ਤੋਂ ਕੇਟਰਿੰਗ ਆਰਡਰ ਕੀਤਾ ਸੀ ਹਾਂ ਬ੍ਰੋ ਫੂਡ ਵਾਜ਼ ਅਮੇਜ਼ਿੰਗ ਫਰੈਸ਼ ਹੌਟ ਤੇ ਫੁੱਲ ਟੇਸਟ ਵਾਲਾ ਗੈਸਟ ਵੀ ਪੂਰੇ ਇੰਪ੍ਰੈਸ ਹੋ ਗਏ ਸਰਵਿਸ ਵੀ ਟੌਪ ਨੋਟ ਸੀ ਟਾਈਮ ਤੇ ਡਿਲੀਵਰੀ ਪ੍ਰੋਪਰ ਪੈਕਿੰਗ ਤੇ ਸਭ ਕੁਝ ਆਰਗੇ Tawa Kitchen for the best catering in town. Fresh food, great service and unforgettable taste. Book your next event now. 50 Sunnyvale Gate, Brampton. 905-790-1699.
4: ਭੈਣ ਜੀ, ਤੀਜਾ ਵਿਆਹ ਹੈ ਕੈਨੇਡਾ ਦੇ ਵਿੱਚ, ਨਾ ਹੀ ਇੰਡੀਆ ਵਰਗਾ ਟੇਸਟ, ਨਾ ਹੀ ਇੰਡੀਆ ਵਰਗੀ ਕੁਆਂਟਿਟੀ, ਛੋਟੀਆਂ ਛੋਟੀਆਂ ਪਲੇਟਾਂ ਫੜਾ ਦਿੰਦੇ ਨੇ, ਜਦੋਂ ਦੂਜੀ ਵਾਰੀ ਖਾਣਾ ਲੈਣ ਜਾਓ ਤੇ ਬਫੇ ਖਤਮ ਹੋ ਜਾਂਦਾ ਆ।
3: ਮੈਨੂੰ ਪਤਾ ਹੈ ਕਿਉਂ, ਮੈਂ ਨਾ ਤਵਾ ਕਿਚਨ ਦੀ ਕੇਟਰਿੰਗ ਖਾਧੀ ਸੀ। ਸੱਚੀ ਕਹਾਂ ਤਾਂ ਫੂਡ ਇੰਨਾ ਟੇਸਟੀ, ਅਨਲਿਮਿਟਿਡ ਫੂਡ, ਇੰਨਾ ਫੂਡ ਕਿ ਮੈਂ ਖਾਂਦੇ ਖਾਂਦੇ ਥੱਕ ਗਈ, ਪਰ ਫੂਡ ਨਹੀਂ ਮੁੱਕਿਆ।
5: ਤਵਾ ਕਿਚਨ, 50 ਸਨੀਵੇਲ ਗੇਟ, ਬ੍ਰੈਂਪਟਨ, ਮਾਉਂਟਨੈਸ਼ ਐਂਡ ਬਵੇਰਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca, 905-790-1699, 905-790-1699,
1: TAWAKitchen.ca। ਔਰ ਮੇਰੇ ਨਾਲ ਮੇਹਰ ਨੇ, ਮੇਹਰ ਸਿੰਘ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ? ਮੈਂ ਇਸ ਸਮੇਂ ਜੋ MS ਨਾਲ ਗੱਲ ਕਰ ਰਿਹਾ। MS ਜੀ ਸਤਿ ਸ਼੍ਰੀ ਅਕਾਲ।
6: ਹੈਲੋ
1: ਹੈਲੋ
7: ਜੀ, ਸਤਿ ਸ਼੍ਰੀ ਅਕਾਲ।
1: ਕੀ ਹਾਲ ਚਾਲ? ਸੋਰੀ, ਤੁਸੀਂ ਬਹੁਤ ਟਾਈਮ ਤੋਂ ਹੋਲਡ ਤੇ, ਤਕਰੀਬਨ 29 ਮਿੰਟ ਤੋਂ ਹੋਲਡ ਤੇ ਹੋ, ਔਰ ਮੇਰੇ ਨਾਲ ਸ਼ਿਵਾਨੂ ਵੀ ਹੋਲਡ ਤੇ ਆ, ਮੇਰੇ ਨਾਲ ਬੈਗ ਇੰਸ਼ੋਰੈਂਸ ਤੋਂ ਵੀ ਸੁਲਤਾਨ ਜੀ। ਬਸ ਕੁਇਕ ਮੈਂ ਸਾਰਿਆਂ ਨੂੰ ਫ੍ਰੀ ਕਰਨ ਲੱਗਿਆ, ਮੇਹਰ ਮੈਂ ਕੁਇਕਲੀ ਦੱਸਣ ਲੱਗਿਆ ਸਾਰਿਆਂ ਨੂੰ। ਸਭ ਤੋਂ ਪਹਿਲਾਂ ਦੱਸੋ, ਤੁਹਾਡਾ ਜਿਹੜਾ ਛੋਟਾ ਪਿਛਲੇ ਵੀਕਐਂਡ ਤੇ ਤੁਸੀਂ ਬਰਗਰ ਬੋਲ ਕੇ ਗਏ ਸੀ, ਬਰਗਰ, ਮੈਂ ਸਾਰਿਆਂ ਨੂੰ ਦੱਸ ਦਵਾਂ ਕਿ MS ਜਿਹੜੇ ਨੇ ਇਹ ਅੰਮ੍ਰਿਤਧਾਰੀ ਗੁਰਸਿੱਖ ਨੇ, ਪਿਓਰ ਵੈਜੀਟੇਰੀਅਨ ਫੂਡ ਦਾ ਕੰਮ ਕਰਦੇ ਨੇ, ਕੋਈ ਨੋਨ ਵੈਜ ਇਹਨਾਂ ਦੀ ਕਿਚਨ ਦੇ ਵਿੱਚ ਉੱਥੇ ਬਣਦਾ ਨਹੀਂ ਗਾ। ਇਹ ਪਿਓਰ ਵੈਜੀਟੇਰੀਅਨ ਤਵਾ ਕਿਚਨ ਦੀ ਲੋਕੇਸ਼ਨ ਖੋਲੀ ਹੈ, ਪਿਓਰ ਵੈਜੀਟੇਰੀਅਨ ਤਵਾ ਕਿਚਨ, ਪਿਓਰ ਵੈਜੀਟੇਰੀਅਨ, ਮਤਲਬ ਕੋਈ ਮੀਟ ਦੀ ਆਈਟਮ ਨਹੀਂ, ਕੁਛ ਨਹੀਂ, ਪਿਓਰ ਵੈਜੀਟੇਰੀਅਨ ਤਵਾ ਕਿਚਨ। 30 ਰੈਂਬਲ ਡਰਾਈਵ ਆ ਜਿਹੜਾ ਉਹ ਸਟਾਰਟ ਕਰ ਚੁੱਕਿਆ ਹੈਗਾ। ਗੁਰਸਿੱਖ ਜਿੱਥੇ ਹਲਵਾਈ ਗੁਰਸਿੱਖ ਨੇ ਜਿਹੜੇ ਸਿਧਾਂਤ ਦੇ ਮੁਤਾਬਕ ਖਾਣੇ ਨੂੰ ਤਿਆਰ ਕਰਦੇ ਨੇ। ਤੇ MS ਤੁਸੀਂ ਦੱਸੋਗੇ ਤੁਹਾਡਾ ਜਿਹੜਾ ਬਰਗਰ ਆ ਤੇ ਇੱਕ ਜਿਹੜਾ ਆਮ ਬਰਗਰ ਆ ਬਾਜ਼ਾਰ ਵਾਲਾ, ਦੋਨੋਂ ਪਿਛਲੇ ਵੀਕਐਂਡ ਮੈਂ ਅਵੇਅਰਨੈਸ ਦਿੱਤੀ ਸੀ ਕਿ ਪ੍ਰਿਜ਼ਰਵੇਟਿਵਸ ਨੇ, ਪ੍ਰਿਜ਼ਰਵੇਟਿਵਸ ਹੁੰਦੇ ਨੇ, ਤੁਸੀਂ ਇੱਕ ਚਮਚਾ ਇੱਕ ਟਿੱਕੀ ਦੇ ਵਿੱਚ ਪੈਂਦਾ ਪ੍ਰਿਜ਼ਰਵੇਟਿਵਸ ਦਾ। ਤੁਸੀਂ ਜਿਹੜੀਆਂ ਫਰੋਜ਼ਨ ਟਿੱਕੀਆਂ ਖਾਂਦੇ ਹੋ ਫੂਡ ਟਰੱਕਾਂ ਦੇ ਉੱਤੇ ਜਾ ਕੇ, ਫਰੋਜ਼ਨ ਟਿੱਕੀਆਂ ਫੂਡ ਟਰੱਕਸ ਦੇ ਉੱਤੇ ਜਾ ਕੇ, ਇਹ ਕਿਤੇ ਨਾ ਕਿਤੇ ਜਾ ਕੇ ਲਿਵਰ ਨੂੰ ਡੈਮੇਜ ਕਰ ਰਹੀਆਂ ਨੇ। ਤੁਸੀਂ ਦੇਖੋ ਲੋਕਾਂ ਦੇ ਫੈਟੀ ਲਿਵਰ ਬਹੁਤ ਆ ਰਹੇ ਨੇ ਤੇ ਲਿਵਰ ਦੇ ਉੱਤੇ ਪ੍ਰੋਬਲਮ ਬਹੁਤ ਆ ਰਹੀ ਹੈ, ਡਾਕਟਰ ਦੱਸ ਰਹੇ ਨੇ। ਇਹ ਪ੍ਰੋਬਲਮ ਅੱਗੇ ਜਾ ਕੇ ਵੱਡੀਆਂ ਬਣ ਜਾਂਦੀਆਂ, ਲਿਵਰ ਜਿਹੜੇ ਡਿਫਰੈਂਟ ਟਾਈਪ ਦੇ ਐਗਜ਼ਾਈਮਸ ਜਿਹੜੇ ਨੇ ਉਹਨਾਂ ਨੂੰ ਪੈਦਾ ਕਰਨਾ ਸ਼ੁਰੂ ਕਰ ਦਿੰਦਾ, ਜਿਹਦੇ ਨਾਲ ਕੀ ਹੁੰਦਾ ਤੁਹਾਡੇ ਬਲੱਡ ਸਰਕੂਲੇਸ਼ਨ 'ਤੇ ਅਸਰ ਆਉਣਾ ਸ਼ੁਰੂ ਹੋ ਜਾਂਦਾ। MS ਤੁਸੀਂ ਦੱਸੋਗੇ ਤੁਹਾਡੇ ਤੁਹਾਡੇ ਬਰਗਰ ਤੇ ਜਿਹੜੇ ਆਮ ਫਰੋਜ਼ਨ ਬਰਗਰ ਵਿੱਚ ਕੀ ਫਰਕ ਹੈ, ਤੁਹਾਡੇ ਬਰਗਰ ਦੇ ਵਿੱਚ ਕੀ ਫਰਕ ਹੈ?
7: ਸਰ ਸਾਡਾ ਬਰਗਰ ਜਿਹੜਾ ਹੈ, ਇੱਕ ਤੇ ਬਰਗਰ ਜਿਹੜਾ ਆਪਾਂ ਬਿਲਕੁਲ ਫਰੈਸ਼ ਬਣਾਉਣਾ, ਟਿੱਕੀ ਸਾਡੀ ਡੇਲੀ ਫਰੈਸ਼ ਬਣਦੀ ਹੈ, ਸਾਡੀ ਟਿੱਕੀ 'ਚ ਜਿਹੜੇ ਲੋਕ ਕੋਨਸਟਾਰ ਯੂਜ ਕਰਦੇ ਨੇ ਜਿਹੜਾ ਸੀ ਜੰਮ ਜਾਂਦਾ ਜਿਹੜਾ ਨਿਕਲਣਾ ਹੀ ਨਹੀਂ, ਅਸੀਂ $5-10 ਦੇ ਲੈ ਕੇ ਬਿਮਾਰੀਆਂ ਅਲੱਗ ਹਜ਼ਾਰਾਂ ਡਾਲਰ ਦੀ ਬਿਮਾਰੀ ਮੁੱਲ ਲੈ ਰਹੇ ਹਾਂ। ਸਾਡੇ ਬਰਗਰ 'ਚ ਉਹ ਚੀਜ਼ ਨਹੀਂ ਹੈਗੀ, ਸਾਡੇ ਬਰਗਰ 'ਚ
1: ਲਾਸਟ ਟਾਈਮ ਕੋਨਸਟਾਰ ਜੇ ਫਲੋਰ ਤੇ ਗਿਰ ਜਾਵੇ ਕੀ ਹੁੰਦਾ ਹੁੰਦਾ?
7: ਬਿਲਕੁਲ ਉਹਨੂੰ ਆਪਾਂ ਚਾਕੂ ਨਾਲ ਵੀ ਉਤਾਰ ਨਹੀਂ ਸਕਦੇ, ਰਗੜਨ ਦਾ ਕੋਈ ਆਪਾਂ ਦੱਸਾਂਗੇ ਉਹਨੂੰ ਉਤਾਰਨ ਦੀ ਕੋਸ਼ਿਸ਼ ਕਰੀਏ, ਬਹੁਤ ਹੀ ਮੁਸ਼ਕਿਲ ਉਤਰੇਗਾ, ਜਿਹੜੇ ਨੇ ਤਾਜ਼ਾ ਉਤਾਰਾਂਗੇ, ਜੇ ਬਾਈ ਜਾਵੇ 5-7-10 ਦਿਨ ਬਾਅਦ ਉਤਰਨਾ ਹੀ ਨਹੀਂ ਉਹਨੇ।
1: ਸੋ ਮੈਂ ਜੰਮ ਜਾਣਾ, ਕੋਰਨਸਟਾਰ ਇੱਕ ਐਸੀ ਚੀਜ਼ ਆ, ਇਹ ਦੱਸਦੇ ਪਏ ਨੇ ਜਿਹੜੇ ਆਮ ਫੂਡ ਦੇ ਵਿੱਚ ਰੈਸਟੋਰੈਂਟਾਂ ਦੇ ਵਿੱਚ ਯੂਜ਼ ਕਰ ਰਹੇ ਨੇ, ਇਹ ਟਿੱਕੀ 'ਚ ਨਹੀਂ ਯੂਜ਼ ਕਰਦੇ। ਕੋਰਨਸਟਾਰ ਕਹਿੰਦੇ ਜੇ ਜ਼ਮੀਨ 'ਤੇ ਗਿਰ ਜਾਵੇ ਚਾਕੂ ਨਾਲ ਰਗੜ ਕੇ ਲਾਉਣਾ ਪੈਂਦਾ, ਜੇ ਉਹ ਅੰਦਰ ਬਾਡੀ 'ਤੇ ਜਾਂਦਾ ਤੁਹਾਡਾ ਲਿਵਰ ਤੇ ਤੁਹਾਡਾ ਸਿਸਟਮ ਨੂੰ ਡਾਈਜੈਸਟ ਕਿਵੇਂ ਕਰੂਗਾ ਇਹ ਦੱਸੋ ਮੈਨੂੰ। ਤੇ ਤੁਹਾਡੀ ਟਿੱਕੀ 'ਚ ਤੁਸੀਂ ਕੋਰਨਸਟਾਰ ਨਹੀਂ ਯੂਜ਼ ਕਰਦੇ?
7: ਬਿਲਕੁਲ ਨਹੀਂ ਕਰਦੇ ਜੀ, ਉਹ ਤੁਹਾਡੇ ਉਹ ਵਾਲਾ ਕੋਸਟਰ ਜੰਮ ਕੇ ਤੁਹਾਨੂੰ ਸਾਹ ਦੀ ਪ੍ਰੋਬਲਮ ਪਹਿਲਾਂ ਦਿਨ ਸ਼ੁਰੂ ਕਰ ਦੇਣੀ ਹੌਲੀ ਹੌਲੀ ਉਹਨੇ।
1: ਹਾਂਜੀ, ਸੋ ਮੈਨੂੰ ਦੱਸੋਗੇ ਤੁਹਾਡੀ ਟਿੱਕੀ ਦੇ ਵਿੱਚ ਮੋਟੇ ਮੋਟੇ ਆਈਟਮ ਦੱਸੋ ਕੀ ਕੀ ਪਾਉਣੇ ਸੀ?
7: ਸਰ ਆਪਾਂ ਪਹਿਲਾਂ ਤਾਂ ਹਰੀ ਵੈਜੀਸ, ਜਿਹੜੀ ਡਾਕਟਰ ਵੀ ਤੁਹਾਨੂੰ ਰਿਕਮੈਂਡ ਕਰਦੇ ਨੇ ਵੀ ਹਰੀ ਸਬਜ਼ੀ ਖਾਓ ਸਿਹਤ ਵਾਸਤੇ, ਸਾਡੇ ਹਰੀ ਸਬਜ਼ੀ ਪੈਂਦੇ ਨੇ, ਮਟਰ ਪੈਣਾ, ਗੋਭੀ ਪੈਣੀ, ਕੋਲ ਕੈਬੇਜ ਪੈਣੀ, ਉਹਦੇ ਸ਼ਿਮਲਾ ਮਿਰਚ ਪੈਣੀ ਹੈ, ਮਟਰ ਜੋ ਵੀ ਹਰੀ ਸਬਜ਼ੀ ਜੋ ਵੀ ਤੁਹਾਨੂੰ ਡਾਕਟਰ ਰਿਕਮੈਂਡ ਕਰਦੇ ਨੇ ਉਹ ਸਾਡੀ ਸਾਰੇ ਬਰਗਰ ਵਿੱਚ ਪੈਣੀ ਤੁਹਾਨੂੰ, ਯਾਨੀ ਕਿ ਸਾਡਾ ਬਰਗਰ ਸਿਹਤ ਵੀ ਨਾ ਸਿਹਤ ਵਾਸਤੇ ਵਧੀਆ ਤੇ ਉਲਟਾ ਪੇਟ ਵਾਸਤੇ ਜਿਹੜਾ ਆਪਾਂ ਭਰਨਾ, ਉਹਨੇ ਦੋਨੋਂ ਕੰਮ ਉਹਨੇ ਇੱਕ ਬਰਗਰ ਨੇ ਕਰਦੇ।
1: ਬਰਗਰ ਕੱਲ ਮੈਂ ਲਾਏ ਸੀ ਤੁਹਾਡੇ ਉਦੋਂ, ਤੁਹਾਡੇ ਦੋ ਬਰਗਰ ਮੈਂ ਲਾਏ ਸੀ, $10 ਦੇ ਦੋ ਬਰਗਰ ਨੇ ਇਹਨਾਂ ਦੇ, ਠੀਕ ਹੈ, $4.99 ਦਾ ਬਰਗਰ, $4.99 ਦੇ ਵਿੱਚ ਤੁਸੀਂ ਬਰਗਰ ਚੱਕਣਾ। ਤੇ ਤੁਸੀਂ ਤਵਾ ਕਿਚਨ ਦੀ ਲੋਕੇਸ਼ਨ ਹੈ ਜਿਹੜੀ 30 ਰੈਂਬਲ ਡਰਾਈਵ, ਪਿਓਰ ਵੈਜੀਟੇਰੀਅਨ ਲੋਕੇਸ਼ਨ ਹੈ, ਕੋਈ ਮੀਟ ਨਹੀਂ ਮਿਲਣਾ ਤੁਹਾਨੂੰ ਉੱਥੇ, ਕੋਈ ਚਿਕਨ ਨਹੀਂ ਮਿਲਣਾ, ਪਿਓਰ ਵੈਜੀਟੇਰੀਅਨ। ਕਿਸੇ ਨੇ ਕੇਟਰਿੰਗ ਵੀ ਕਰਾਉਣੀ ਹੈ ਪਿਓਰ ਵੈਜੀਟੇਰੀਅਨ ਤਾਂ ਵੀ ਤੁਸੀਂ ਇਹਨਾਂ ਕੋਲ ਪਹੁੰਚਣਾ। ਤੇ ਤੁਸੀਂ ਜਿਹੜਾ 647-547-4200 ਨੰਬਰ ਡਾਇਲ ਕਰਨਾ, 647-547-4200, ਤੇ ਤੁਸੀਂ ਅੱਜ ਇੱਕ ਇਹਨਾਂ ਦਾ ਪੀਜ਼ਾ ਚਰਬੀ ਤੱਕ ਦੱਸੂਗਾ, ਹੈਂਡੀ ਪੀਜ਼ਾ ਹੁੰਦਾ, ਹੈਂਡੀ ਪੀਜ਼ਾ, ਛੋਟਾ ਹੈਂਡੀ ਪੀਜ਼ਾ, ਤੇ ਇਹ ਪਰਸਨਲ ਪੀਜ਼ੇ, ਦੋ ਪਰਸਨਲ ਪੀਜ਼ੇ ਤੇ ਦੋ ਬਰਗਰ, ਤੁਹਾਨੂੰ ਜਿਹੜੇ ਨੇ $20 ਤੋਂ ਥੱਲੇ ਥੱਲੇ $18 ਦੇ ਵਿੱਚ ਦੇ ਦੇਣਗੇ। $18 ਦੇ ਵਿੱਚ ਦੋ ਪਰਸਨਲ ਪੀਜ਼ੇ ਅਤੇ ਨਾਲ ਦੋ ਵੈਜੀ ਪਿਓਰ ਬਰਗਰ, ਅਤੇ ਬਰਗਰ ਖਾ ਕੇ ਦੱਸੋ ਇੱਦਾਂ ਦਾ ਬਰਗਰ ਪਹਿਲਾਂ ਕਿਤੇ ਖਾਧਾ ਕਿ ਨਹੀਂ ਖਾਧਾ। 647-547-4200 ਤਵਾ ਕਿਚਨ, ਸਿਰਫ 30 ਰੈਂਬਲਰ ਵਾਲੀ ਲੋਕੇਸ਼ਨ 'ਤੇ। ਇਹ ਤੁਹਾਨੂੰ ਵੈਸਟਰਨ ਵਾਲੀ 'ਤੇ ਵੀ ਨਹੀਂ ਮਿਲਣਾ, ਮਾਊਂਟਨਿਸ਼ 'ਤੇ ਵੀ ਨਹੀਂ ਮਿਲਣਾ। 647-547-4200 'ਤੇ ਕਾਲ ਕਰਨੀ, 647-547-4200 ਤਵਾ ਕਿਚਨ। ਅਤੇ ਨਾਲ ਨਾਲ ਕੁਛ ਹੋਰ ਆਈਟਮ ਵੀ ਦੱਸਾਂਗੇ ਮੇਰੇ ਜੀ, ਤੁਹਾਨੂੰ ਦੁਬਾਰਾ ਕਾਲ ਕਰਾਂਗੇ, ਲਾਈਨ ਬਿਜ਼ੀ ਨੇ ਮੇਰੀਆਂ। ਅਤੇ 647-547-4200 'ਤੇ ਕਾਲ ਕਰਨੀ ਹੈ। ਮੇਰੇ ਨਾਲ ਸ਼ਿਵਾਨੂ ਹੈ। ਸ਼ਿਵਾਨੂ ਜੀ, ਕੈਸੇ ਹੈ ਆਪ?
6: ਬਿਲਕੁਲ ਬੜੀਆ ਬੜੀਆ ਅਮਨ ਜੀ, ਆਪ ਬਤਾਏ।
1: ਮੇਰੇ ਘਰ ਮੇਂ ਇੱਕ ਵਿੰਡੋਜ਼ ਹੈ ਜਿਸਕੋ ਮੈਂ ਬਹੁਤ ਪ੍ਰਮੋਟ ਕਰਤਾ ਹੂੰ। ਵੋ ਘਰ ਹਮਨੇ ਲਿਆ ਥਾ, ਸੇਲ ਪੇ ਲਗਾ ਹੁਆ ਥਾ
8: ਜੀ,
1: ਔਰ ਵੋ ਵਿੰਡੋਜ਼ ਕੇ ਉੱਪਰ ਸਟicker ਲਗੇ ਹੋਤੇ ਨੀਲੇ ਹਰੇ ਪੀਲੇ ਰੰਗ ਕੇ। ਤੋ ਹਮਨੇ ਜਬ ਘਰ ਲਿਆ, ਇਨਸਪੈਕਸ਼ਨ ਨਹੀਂ ਕਰਵਾਈ ਕਿ ਵਿੰਡੋਜ਼ ਤੋ ਨਹੀਂ ਹੈ, ਪਰ ਜਿੰਨਾ ਟੈਂਪਰੇਚਰ ਬਾਹਰ ਹੁੰਦਾ ਟਾਕੀ ਖੋਲਣ ਦੀ ਲੋੜ ਨਹੀਂ, ਉਨਾ ਹੀ ਅੰਦਰ ਹੁੰਦਾ।
8: ਬਿਲਕੁਲ।
1: ਉਹਦਾ ਕਾਰਨ ਕੀ ਹੈ? ਤੇ ਸ਼ੀਸ਼ੇ ਮਾੜੇ ਪਾਏ ਹੋਏ ਨੇ। ਪਿਛਵਾਲ ਉਸਮੇ ਕੀ ਪ੍ਰੋਬਲਮ ਹੈ? ਮੈਂ ਆਪਸੇ ਬਾਤ ਕੀਤੀ ਜਬ।
6: ਹਾਂਜੀ, ਸੋ ਬੇਸਿਕਲੀ ਉਸਕੇ ਅੰਦਰ ਜੋ ਗੈਸ ਹੋਤੀ ਹੈ ਗਲਾਸ ਕੇ ਅੰਦਰ, ਵੋ ਗੈਸ ਕਭੀ ਐਗਜ਼ਿਸਟ ਹੀ ਨਹੀਂ ਕਰਤੀ ਥੀ, ਤੋ ਆਰਗਨ ਗੈਸ ਡਲਤੀ ਹੈ, ਵੋ ਬਿਨਾ ਆਰਗਨ ਗੈਸ ਕੇ ਗਲਾਸ ਪਕੜ ਦੇ, ਮਤਲਬ ਆਪਕੋ ਮਿਲ ਗਏ।
1: ਹਾਂਜੀ, ਬਿਨਾ ਆਰਗਨ ਗੈਸ ਕੇ ਮਿਲ ਗਿਆ। ਜੋ ਰਾਈਟ ਵਿੰਡੋ ਫਿੱਟ ਹੈ, ਮੈਂ ਹਮੇਸ਼ਾ ਕਹਿੰਦਾ ਨਾ ਫੋਰਸ, ਰਾਈਟ ਵਿੰਡੋ ਫੋਰਸ, ਇਹਨਾਂ ਦੀ ਪੂਰੀ ਫੋਰਸ ਹੈ
8: ਜੀ।
1: ਤੁਸੀਂ ਅਗਰ ਇਹਨਾਂ ਤੋਂ ਵਿੰਡੋ ਬਣਵਾਉਂਦੇ ਹੋ, ਸਭ ਤੋਂ ਪਹਿਲਾਂ ਇਹ ਵਿੰਡੋ ਆਪਣੀ ਨਾਲ ਲੈ ਕੇ ਆਉਣਗੇ। ਜਿਵੇਂ ਫਸਟ ਟਾਈਮ ਸਟੂਡੀਓ 'ਚ ਲੈ ਕੇ ਆਇਆ ਸੀ, ਨਾਲ ਇੱਕ ਛੋਟਾ ਜਿਹਾ ਹੈਮਰ ਲੱਕੜੀ ਦਾ ਲੈ ਕੇ ਆਇਆ ਸੀ, ਕਹਿੰਦੇ ਮਾਰ ਕੇ ਦੇਖੋ ਤੇ ਹੱਲ, ਅਤੇ ਜੇ ਗਲਾਸ ਦੇ ਉੱਤੇ ਤੁਹਾਨੂੰ ਪਤਾ ਲੱਗ ਜੂ ਗਲਾਸ ਕਿਸ ਕੁਆਲਿਟੀ ਦਾ ਹੈਗਾ। ਜਿੱਦਾਂ ਦਾ ਤੁਹਾਡੀ ਕਾਰ ਦਾ ਵਿੰਡਸ਼ੀਲਡ ਦਾ ਗਲਾਸ ਹੁੰਦਾ, ਉਸ ਤਰ੍ਹਾਂ ਦਾ ਗਲਾਸ ਇਹ ਪੱਕ ਦਿੰਦੇ ਨੇ। ਅਤੇ ਚੋਰ ਦਾ ਗੋਡਾ ਟੁੱਟ ਜੂਗਾ, ਤੁਹਾਡੇ ਲੋਕ ਨਹੀਂ ਟੁੱਟਣਗੇ। ਚੋਰ ਦਾ ਗੋਡਾ ਟੁੱਟ ਕੇ ਉੱਤਾ ਮਾਰ ਦੇਦਾ, ਤੁਹਾਡਾ ਫਰੰਟ ਡੋਰ ਦਾ ਲੋਕ ਨਹੀਂ ਟੁੱਟੂਗਾ। ਡਬਲ ਟ੍ਰਿਪਲ ਲੋਕ ਦੇ ਨਾਲ ਇਹ ਤੁਹਾਨੂੰ ਡੋਰ ਬਣਾ ਕੇ ਦਿੰਦੇ ਨੇ। ਵਿੰਡੋਜ਼ ਔਰ ਡੋਰਸ, ਭਾਜੀ ਚਾਈਨਾ ਸੇ ਹਮ ਕਿਆ ਕਿਆ ਮੰਗਵਾਤੇ ਹੈ?
6: ਚਾਈਨਾ ਸੇ ਸਰ ਕੁਛ ਵੀ ਨਹੀਂ ਮੰਗਵਾਤੇ, ਸਿਰਫ ਹਵਾ।
1: ਹਵਾ ਆਤੀ ਹੈ ਚਾਈਨਾ ਸੇ ਬਸ।
6: ਹਾਂਜੀ,
1: ਚਾਈਨਾ ਕੀ ਹਵਾ ਘੁੰਮ ਘਮਾ ਕੇ ਆ ਜਾਂਦੀ ਹੈ। ਬਾਕੀ ਸਾਰੇ ਕੈਨੇਡੀਅਨ ਤੇ ਅਮਰੀਕਨ ਪ੍ਰੋਡਕਟ ਯੂਜ਼ ਕਰਦੇ ਨੇ। ਕੁਛ ਚੀਜ਼ਾਂ ਨੇ ਜਿਹੜੀਆਂ ਕੈਨੇਡਾ 'ਚ ਬਣਦੀਆਂ ਹੀ ਨਹੀਂ ਹੈਗੀਆਂ, ਯਾਨੀ ਕਿ ਸਭ ਤੋਂ ਹਾਈਐਸਟ ਕੁਆਲਿਟੀ। ਵਾਰੰਟੀ ਕਿੰਨੇ ਟਾਈਮ ਕੀ ਆਪਕੀ ਵਿੰਡੋਜ਼ ਕੀ?
6: ਲਾਈਫ ਟਾਈਮ ਵਾਰੰਟੀ ਕੇ ਸਾਥ ਹੈ ਸਰ, ਔਰ ਇਸਮੇ ਐਸਾ ਕੁਛ ਨਹੀਂ ਹੈ ਕਿ ਹਮ ਇਹ ਬੋਲੇਂ ਕਿ ਗਲਾਸ ਕੀ ਨਹੀਂ ਹੈ, ਆਪਰੇਟਰ ਕੀ ਨਹੀਂ ਹੈ, ਲੋਕ ਕੀ ਨਹੀਂ ਹੈ, ਐਵਰੀਥਿੰਗ ਇਜ਼ ਲਾਈਫ ਟਾਈਮ।
1: ਲਾਈਫ ਟਾਈਮ? ਅੱਜ ਤੋਂ ਲੈ ਕੇ 10 ਸਾਲ ਬਾਅਦ ਕੋਈ ਪ੍ਰੋਬਲਮ ਆਈ, ਕੰਪਨੀ ਸਰਟੀਫਿਕੇਟ ਹੋਊਗੀ, ਤੁਸੀਂ ਕਾਲ ਕਰ ਲਿਓ।
6: 25 ਸਾਲ?
1: 25 ਸਾਲ?
6: ਹਾਂਜੀ,
1: ਠੀਕ ਹੈ। 25 ਸਾਲ ਦੀ ਵਾਰੰਟੀ ਦੇ ਨਾਲ ਰੇਟ ਪਹਿਲਾਂ ਤੁਸੀਂ ਦੋ ਬਾਹਰੋਂ ਲੈ ਲਓ, ਫਿਰ ਸ਼ਿਵਾਨੂ ਨੂੰ ਬੁਲਾਇਓ, ਪਰ ਅਗਲੇ ਦੀ ਵਿੰਡੋ ਨਾਲ ਮੰਗਾ ਲਿਓ, ਕਿਤੇ ਮੇਰੇ ਘਰ ਵਾਲੀ ਵਿੰਡੋ ਨਾ ਹੋਣ ਕਿ ਬਾਹਰ ਦੇ ਅੰਦਰ ਦਾ ਟੈਂਪਰੇਚਰ ਸੇਮ ਹੋਵੇ। ਸ਼ਿਵਾਨੂ ਦੀ ਵਿੰਡੋ ਮੰਗਾ ਲਿਓ। ਸ਼ਿਵਾਨੂ ਜੀ, ਕੇਟਰਿੰਗ ਲੋਕ $9 ਮੇ ਵੀ ਕਰ ਦਿੱਤੇ ਹੈ, ਗਲੀ ਹੋਈ ਸਬਜ਼ੀਆਂ ਮਿਲਤੀ ਹੈ। ਆਗੇ ਨਾ ਮੈਂ ਰੈਸਟੋਰੈਂਟ ਵਾਲਾ ਪਕੜਾ ਗਿਆ ਥਾ, ਉਸਕੀ ਕਿਸੇ ਵੀਡੀਓ ਬਣਾ ਲਈ ਸੀ, ਵੋ ਜੋ ਬਿਨ ਨਹੀਂ ਹੁੰਦੇ ਬਿਨ ਸਬਜ਼ੀ ਮੰਡੀ ਕੇ,
6: ਹਾਂਜੀ,
1: ਉਸ ਵਿੱਚ ਸਬਜ਼ੀਆਂ ਨਿਕਾਲ ਕੇ ਲਾਤਾ ਤਾ, ਇਹਨਾਂ ਕੋ $8 ਮੇ ਕੇਟਰਿੰਗ ਕਰਕੇ ਦਿੱਤਾ ਤੇ ਬੜੇ ਗਲਪ ਗਲਪ ਕਰਕੇ ਖਾਤੇ ਤੇ।
8: ਓ ਮਾਈ ਗੋਡ,
1: ਜੋ ਸਬਜ਼ੀ ਘਰ ਮੇ ਨਹੀਂ ਅਫੋਰਡ ਕਰ ਸਕਤੇ, ਇਹ ਰੈਸਟੋਰੈਂਟ ਸੇ ਕੈਸੇ ਮੰਗ ਲੇਗੇ, ਰਾਈਟ? ਜੋ ਵਿੰਡੋ
6: ਸੋਚਣੇ ਵਾਲੀ ਬਾਤ ਹੈ,
1: ਜੋ ਵਿੰਡੋ ਕੋਈ ਆਪਕੋ ਸਸਤੇ ਰੇਟ ਦੇ ਰਿਹਾ, ਸ਼ਿਵਾਨੂ ਗਰੰਟੀ ਕਰਦਾ ਤੁਹਾਨੂੰ ਸੈਟੀਸਫਾਈਡ ਕਰਕੇ ਜਾਊਗਾ, ਕਹਿ ਕੇ ਜਾਊਗਾ ਕਿ ਉੱਤੋਂ ਲਵਾ ਲਓ, ਪਰ ਆਹ ਮੇਰੀ ਵਿੰਡੋ ਨੂੰ ਦਿਖਾ ਦਿਓ। ਉਹਨੂੰ ਕਹਿ ਲਿਖ ਕੇ ਦੇ ਪਹਿਲਾਂ ਪੇਪਰ ਤੇ, ਇਹਦੇ ਨਾਲ ਦੀ ਵਿੰਡੋ ਲਾਊਗਾ, ਨਹੀਂ ਲਾ ਸਕਦਾ ਕੋਈ। ਹੁਣ ਆ ਗਈ ਲਾਸਟ ਦੇ ਵਿੱਚ ਅਫੋਰਡੇਬਿਲਟੀ, 20% ਡਾਊਨ ਪੇਮੈਂਟ ਤੇ, ਬੈਂਕ ਪੈਸੇ ਨਹੀਂ ਦਿੰਦੇ ਪਏ ਅੱਜ ਕੱਲ੍ਹ 20% ਡਾਊਨ ਤੇ, 20-30% ਡਾਊਨ ਦੇਣਾ, $60-70 ਦੀ ਕਿਸ਼ਤ, $100 ਦੀ, $120 ਦੀ ਕਿਸ਼ਤ ਦੇ ਉੱਤੇ ਤੁਹਾਡੇ ਘਰ ਦੀ ਇੰਸ਼ੋਰੈਂਸ ਲੁਟਿੰਗ ਲੁਟਿੰਗ ਲੁਟਿੰਗ ਲੁਟਿੰਗ ਲੁਟਿੰਗ ਲੁਟਿੰਗ $300 ਹੁੰਦੀ ਹੈ। ਸ਼ਿਵਾਨੂ ਤੁਹਾਨੂੰ ਵਿੰਡੋਜ਼, ਸਪੋਜ਼ ਸ਼ਿਵਾਨੂ 2500 ਸਕੇਅਰ ਫੁੱਟ ਦਾ ਘਰ ਹੈ, ਕਿੰਨੀ ਕਿਸ਼ਤ ਬਣ ਜਾਏਗੀ 20-30% ਡਾਊਨ ਕੇ ਸਾਥ?
6: ਤਕਰੀਬਨ ਸਰ ਅਰਾਊਂਡ 110-95 ਐਸੇ ਕੀ ਕਰੀਬ ਬਣੇਗੀ, ਪਰ ਮੰਥ ਫਾਰ ਦਾ ਇੰਟਾਇਰ ਹਾਊਸ, ਸਾਰੀ ਵਿੰਡੋਜ਼,
1: ਸਾਰੇ ਵਿੰਡੋਜ਼, ਸਾਰੇ ਡੋਰ ਦਾ।
6: ਹਾਂਜੀ ਹਾਂਜੀ,
1: ਨੰਬਰ ਬੋਲ ਦੋ ਸਰ, ਬਹੁਤ ਤੜਫਾਤਾ ਸਾਰਿਆਂ ਨੂੰ ਆਪਾਂ।
6: 416-206-3200, 416-206-3200,
1: 416-206-3200, 416-206-3200 ਤੇ ਸ਼ਿਵਾਨੂ ਨੂੰ ਕਾਲ ਕਰਨੀ। ਸ਼ਿਵਾਨੂ ਕੁਛ ਹੋਰ ਕਹਿਣਾ ਐਂਡ ਚ?
6: ਸਰ ਮੈਂ ਇਹ ਕਹਿਣਾ ਚਾਹੂੰਗਾ ਕਿ ਅਭੀ ਗਰਮੀ ਅਭੀ ਤੋ ਸਟਾਰਟ ਹੋਈ ਹੈ, ਬਹੁਤ ਤੇਜ਼ੀ ਸੇ ਉੱਪਰ ਜਾਣੇ ਵਾਲੀ ਹੈ, ਆਪਕੇ ਬਿਜਲੀ ਕੇ ਬਿੱਲ ਵੀ ਜੈਸੇ ਤੇਜ਼ ਉੱਪਰ ਜਾਏਂਗੇ, ਤੋ ਉਸਕੋ ਵੀ ਬਚਾਨੇ ਕੇ ਲਿਏ ਗਵਰਨਮੈਂਟ ਕਹਤੀ ਹੈ ਅਗਰ ਆਪ ਐਨਰਜੀ ਸਟਾਰ ਵਿੰਡੋਜ਼ ਲਗਾਤੇ ਹੋ ਤੋ ਆਪਕੇ ਬਿੱਲ ਅਪ ਟੂ 30% ਡਾਊਨ ਆ ਜਾਤੇ ਹੈ, ਵਿਚ ਮੀਨਸ ਇਕੁਅਲੀ ਹੋ ਗਿਆ $70-75 ਅਗਰ ਆਪਕੇ ਮਹੀਨੇ ਕੇ ਕਮ ਹੋ ਗਿਆ ਉਤਨੇ ਕੀ ਆਪਨੇ ਕਿਸ਼ਤ ਮੰਨ ਲਈ।
1: ਹਾਂਜੀ,
6: ਘਰ ਮੇ ਵਿੰਡੋ ਵੀ ਨਹੀਂ ਲੱਗੀ।
1: ਸ਼ਿਵਾਨੂ ਲੋਕ ਤਾਂ ਬਹੁਤ ਕਾਲ ਕਰਦੇ ਹੋਣਗੇ ਨਾ, ਕਿਉਂਕਿ ਆਪਾਂ ਕਿਸ਼ਤਾਂ ਦੇ ਰਹੇ ਹਾਂ ਤੇ ਨਾਲ ਆਪਾਂ ਛੋਟੀ ਕਿਸ਼ਤ ਦੇ ਵਿੱਚ ਨਾਲ ਸਭ ਤੋਂ ਵਧੀਆ ਵਿੰਡੋ ਦੇ ਰਹੇ ਹਾਂ, ਤੋਂ ਵਧੀਆ ਕੰਸਲਟੇਸ਼ਨ ਕੋਈ ਨਹੀਂ ਕਰ ਸਕਦਾ।
6: बिल्कुल बिल्कुल सर बिल्कुल। अब मैं ये कह सकता हूँ कि आपके रेडियो चैनल पे जो जो स्पॉन्सर है मेरे हिसाब से 90% उसके अंदर से सारे ऑथेंटिक हैं और अपनी तरफ से ऑनेस्टली काम करते हैं।
1: थैंक यू सर। 416-206-3200। अभी मैं एक बियर लेके आऊंगा शिवानु, उसका नाम बदमाश है, उसकी एड भी करूंगा।
6: क्या बात है।
1: 416-206-3200 416-206-3200 देते कॉल करनी है। पाजी इंश्योरेंस की गल चली सी, सत श्रीकाल सरदार मनमोहन सिंह
6: जी। पाजी
1: सत श्रीकाल।
6: सत श्रीकाल जी
1: मनमोहन सिंह, एक गल दसो मैनू
6: जी। भाजी
1: सारे हंबल ते गुड लोग क्यों मैनू मिलदे ने रेडियो देते? मनमोहन वन ऑफ द बेस्ट परसन है। मनमोहन आप लोगों को रिवाज के तौर गल कर देते हैं कि लास्ट दो जो रीसेंटली इंश्योरेंस किए होंगे ने एग्जाम्पल दें, कामयाब लोग समझते उस गल
6: जी। बिलकुल भाजी बिलकुल।
1: ईमानदार बंदा। मैं ना एक इथे मुंह नूं कैमरा नहीं ला लग के तुरे पर दे यार, मैं तो इथे परेशान हो गया, इथे कच्छा इन्ने दा मिलदा है, इथे नीकर इन्ने दी मिलदी है, आ ले लो वो ले लो। मैं ना एक वेयर हाउस च गया, मैं ना एक मेरी प्रॉपर्टी मैनेजमेंट दा मीटिंग सी मेरी मनमोहन
6: जी बस,
1: मैं उन्होंने ऑफिस गया उ ना एक वेयर हाउस, मैं कहता वीडियो वूडियो जी चलती देखी सी मैं कितने, वो कर देंगे यहाँ सिर्फ टॉवल डूडल का, अरे भाई घर की पूरी सफाई करने वाला है ये वैक्यूम सिर्फ $99 का। उन्हें मैं जलो उत्ते बढ़िया अंदर मेरा कूड़ा कट्ठा करके रखा, मेरा कूड़ा मेरा कूड़ा उत्थे पिया है। ਉਹ ਕੂੜੇ ਦੇ ਵਿੱਚ ਨਾ ਜਦੋਂ ਮੈਂ ਪਹੁੰਚਿਆ ਉੱਥੇ, ਯਕੀਨ ਮੰਨਿਓ ਮਨਮੋਹਨ
6: ਜੀ ਭਾਜੀ,
1: ਮੈਂ ਹੈਰਾਨ ਰਹਿ ਗਿਆ ਕਿ ਲੋਕਾਂ ਨੂੰ ਕੀ ਕੂੜਾ ਕਬਾੜ ਵੇਚਦੇ ਨੇ ਲੋਕ ਬੇਵਕੂਫਣਾ ਬਣਾ ਕੇ। ਅਸੀਂ ਅਥੈਂਟਿਕ ਐਡ ਚਲਾਉਂਦੇ ਹਾਂ, ਅਥੈਂਟਿਕ ਬੰਦੇ ਲੈ ਕੇ ਆਉਂਦੇ ਹਾਂ, ਸਾਰੇ ਲੋਕ ਕਮਿਊਨਿਟੀ 'ਚ ਪੁਰਾਣੇ ਹੈਗੇ ਨੇ। ਮਨਮੋਹਨ ਮੈਂ ਉਸ ਬੰਦੇ ਦੀ ਨਾ ਐਡ ਚੱਲਦੀ ਦੇਖੀ, ਐਡੀ ਸਾਰੀ ਸਿਰ 'ਤੇ ਪੱਗ ਰੱਖੀ ਹੁੰਦੀ ਹੈ, ਸ਼ਰਮ ਲਾਈ ਹੁੰਦੀ ਹੈ, ਇਹ ਤਾਂ ਆਮ ਹੋ ਗਈ ਅੱਜ ਕੱਲ੍ਹ ਗੱਲ
6: ਜੀ ਬਿਲਕੁਲ।
1: ਉਹਦਾ ਪਹਿਲਾਂ ਫਰਨੀਚਰ ਦੀਆਂ ਐਡਾਂ ਚਲਾਇਆ ਕਰੇ ਕਦੇ ਕਿਸੇ ਚੀਜ਼ ਦੇ, ਮੈਂ ਕਿਸੇ ਨੂੰ ਟਾਰਗੇਟ ਨਹੀਂ ਕਰ ਰਿਹਾ, ਮੈਂ ਦੱਸਣ ਲੱਗਿਆ ਵੀ ਗੱਪੀ ਲੋਕ ਨੇ ਝੂਠੇ ਲੋਕ ਨੇ ਅਤੇ ਏਅਰ 'ਤੇ ਕਹਿਣਾ ਪਿਆ, ਜਿਹਨਾਂ 'ਚ ਕੋਈ ਸੁਣਦਾ ਹੋਵੇ ਕਾਲ ਕਰ ਲਵੇ। ਮਨਮੋਹਨ ਮੈਂ ਨਾ
6: ਜੀ ਭਾਜੀ
1: ਉਹ ਜਨਾਨੀ ਨੂੰ ਖੜਾਈ ਖੜਾ ਉਹਨੂੰ ਕਰਨ ਲੱਗਿਆ ਹੋਇਆ, 125 'ਚ ਜੇ ਤੁਸੀਂ ਕਾਰ ਦੀ ਇੰਸ਼ੋਰੈਂਸ ਕਰਾਉਣੀ ਹੈ। ਚਾਈਨਾ ਨੇ ਨਾ ਇਹਨਾਂ ਦੇ ਉੱਤੇ ਬੈਨ ਲਾਤਾ, ਇਹਨਾਂ ਦੇ ਨਾਲ ਮਿਸਲੀਡਿੰਗ ਦੇ ਨਾਲ ਲੋਕਾਂ ਨੂੰ ਪ੍ਰੋਬਲਮ ਆਈਆਂ। ਚਾਈਨਾ ਨੇ ਇਹਨਾਂ 'ਤੇ ਬੈਨ ਲਾਤਾ, ਉਹਨੂੰ ਕਿਹਾ ਲਾਇਸੈਂਸ ਲਓ, ਪਹਿਲਾਂ ਚੈੱਕ ਕਰਾਂਗੇ ਤੁਹਾਡੀ ਔਕਾਤ ਕੀ ਹੈ, ਤੁਹਾਡੀ ਔਕਾਤ ਦੇ ਬੇਸਿਸ 'ਤੇ ਤੁਹਾਨੂੰ ਲਾਇਸੈਂਸ ਦੇਵਾਂਗੇ। ਇਹਨਾਂ ਨੇ ਧੰਦਾ ਬਣਾ ਲਿਆ ਵੀ ਕੰਮ ਨਹੀਂ ਕਰਨਾ, ਕੋਈ ਕੈਮਰਾ ਮੂੰਹ ਲਾ ਕੇ 500 ਰੁਪਇਆ ਹਰੇਕ ਤੋਂ ਮੰਗ ਲਓ, ਉਇਓ ਹੀ ਬਿਨਾਂ ਹੀ ਗੱਲੋਂ 500 ਰੁਪਇਆ ਗੱਲ ਕਰਕੇ ਦੇਖੋ ਕਦੇ ਇਹਨਾਂ ਨਾਲ
6: ਜੀ।
1: ਮੇਰੇ ਕੋਲ ਨਾ ਟੈਕਸਟ ਮੈਸੇਜ ਨੇ, ਮੈਂ ਪੋਸਟ ਪਾਊਂਗਾ ਕਿਸੇ ਨੇ ਆਪਣੇ ਫੇਸਬੁੱਕ 'ਤੇ, ਉਹਦੇ 'ਤੇ ਲਿਖਿਆ ਹੋਇਆ ਬੰਦੇ ਨੇ ਇੰਡੀਆ ਤੋਂ ਆ, ਇੰਸਟਾਗ੍ਰਾਮ 'ਤੇ $50 'ਚ 5,000 ਫੋਲੋਅਰ
6: ਜੀ,
1: ਇੰਸਟਾਗ੍ਰਾਮ 'ਤੇ ਲਾਈਕ ਇੱਕ ਇੱਕ ਵੀਡੀਓ 'ਤੇ $50 ਦੇ ਕਮੈਂਟਸ ਦੇ ਨਾਲ, ਇੰਸਟਾਗ੍ਰਾਮ ਦੇ ਨਾਲ ਨਾਲ ਫੇਸਬੁੱਕ ਦੇ ਉੱਤੇ ਲਾਈਕ ਤੇ ਆਹ $100 ਦੇ, $5,000 ਫੋਲੋਅਰ $50 ਦੇ ਵਿੱਚ
6: ਜੀ,
1: ਫੇਕ ਓਰੀਜਨਲ ਬੰਦੇ ਤੁਹਾਡਾ ਗੱਲ ਕਰਦੇ। ਮਨਮੋਹਨ ਆਟੋ ਇੰਸ਼ੋਰੈਂਸ ਜਿਹੜੀਆਂ ਪਿਛਲੇ ਦੋ ਬੰਦਿਆਂ ਦੀ ਘਟੀਆਂ ਦੱਸਿਓ ਕਿੰਨੀ ਕਿੰਨੀ ਘਟੀ
6: ਜੀ। ਸੋ ਆਪਣੇ ਕੋਲ ਫੈਮਿਲੀ ਆਈ ਸੀ ਭਾਜੀ, ਜਿਹਨਾਂ ਵਿੱਚ ਦੋ ਗੱਡੀਆਂ ਸੀਗੀਆਂ, ਇੱਕ ਕਾਰ ਸੀਗਾ ਜਿਹੜਾ ਆਪਾਂ ਪਰਸੋਂ ਕੀਤਾ ਹੈ, ਉਸ ਵਿੱਚ ਉਹਨਾਂ ਨੂੰ ਆਲਮੋਸਟ $1,300 ਈਅਰਲੀ ਸੇਵਿੰਗ ਦੇਖਣ ਨੂੰ ਮਿਲੀ ਹੈ। ਦੂਸਰੇ ਕੇਸ ਵਿੱਚ ਦੋ ਗੱਡੀਆਂ ਇੱਕ ਘਰ ਦੇ ਪਿੱਛੇ $1,100 ਈਅਰਲੀ ਸੇਵਿੰਗ ਦੇਖਣ ਨੂੰ ਮਿਲੀ ਹੈ। ਤੀਸਰਾ ਕਮਰਸ਼ੀਅਲ ਇੰਸ਼ੋਰੈਂਸ ਸੀਗੀ ਜਿਹੜੀ ਉਹਨਾਂ ਦੀ ਆਪਾਂ $150 ਪਹਿਲਾਂ ਪੇ ਕਰ ਰਹੇ ਸੀਗੇ ਲਾਇਬਿਲਟੀ ਇੰਸ਼ੋਰੈਂਸ ਦੀ, ਉਹਨੂੰ ਆਪਾਂ $90 ਕਰਕੇ ਦਿੱਤੀ ਹੈ। ਸੋ ਜਿਹੜੇ ਕਿ ਉਹਨਾਂ ਨੇ $600-700 ਈਅਰ ਦੀ ਉਹਨਾਂ ਦੇ ਸੇਵ ਕਰਕੇ ਦਿੱਤੇ ਭਾਜੀ।
9: ਸੋ ਕਾਫੀ ਕੇਸ ਆਉਂਦੇ ਆਪਣੇ ਕੋਲ ਤੁਹਾਡੇ ਥਰੂ ਭਾਜੀ, ਸੋ ਜੇ ਤੁਸੀਂ ਵੀ ਕੋਰਟ ਲੱਭ ਰਹੇ ਹੋ, ਤੁਹਾਡੇ ਰਿਨਿਊਲ ਆ ਗਈ ਹੈ, ਤੁਸੀਂ ਸਾਨੂੰ ਕਾਲ ਕਰ ਸਕਦੇ ਹੋ।
10: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
11: To your favorite radio show, Radio Awaz, The Voice, Zindabad, Zindabad. For advertising, please call 416-518-3200.
1: 416-518-3200 number. Manmohan Singh, your number again, please say it again. 416-990-3200 416-990-3200 416-990-3200 ਨੰਬਰ ਦੇ ਉੱਤੇ ਮਨਮੋਹਨ ਸਿੰਘ ਹੋਣਾ ਨੂੰ ਤੁਸੀਂ ਕੰਟੈਕਟ ਕਰਨਾ। ਥੈਂਕ ਯੂ ਸੋ ਮਚ ਸਰ।

0: ਸੋ ਸੁਲਤਾਨ ਜੀ ਮੁਸਕਰਾਹਟ ਦੇ ਨਾਲ ਹਰ ਇੱਕ ਨੂੰ ਮਿਲਦੇ ਨੇ ਅਤੇ ਬ੍ਰੈਂਡ ਟੀਵੀ ਅਪਲਾਈਸਿਸ ਨੇ ਮੁਸਕਰਾਹਟ ਤੁਹਾਡੇ ਚਿਹਰੇ 'ਤੇ ਲਿਆਉਂਦੀ ਕਿਉਂਕਿ ਵੱਡੇ ਸਟੋਰਸ 'ਤੇ ਜਦੋਂ ਜਾਂਦੇ ਹੋ ਯਕੀਨ ਨਹੀਂ ਬੱਝ ਪਾਉਂਦਾ। ਸੁਲਤਾਨ ਕਹਿੰਦੇ ਨੇ ਕਿ ਬੱਚੇ ਗੋਦੀਆਂ 'ਚ ਆਉਂਦੇ ਰਹੇ ਮਾਵਾਂ ਦੀਆਂ 'ਚ ਅਤੇ ਅੱਜ ਮਾਵਾਂ ਦੇ ਨਾਲ ਉਹ ਬੱਚੇ ਆਪਣੇ ਬੱਚਿਆਂ ਨੂੰ ਗੋਦੀ ਚੱਕ ਕੇ ਸਾਡੇ ਸਟੋਰ 'ਤੇ ਆਉਂਦੇ ਬ੍ਰੈਂਡ ਟੀਵੀ ਅਪਲਾਈਸਿਸ। ਜੀ ਜਨਾਬ ਤੁਸੀਂ ਆਉਣੇ।
1: ਥੈਂਕ ਯੂ ਵੈਰੀ ਮਚ ਜੀ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦੇਵਾਂਗੇ ਔਰ ਅੱਜ ਦਾ ਮੈਸੇਜ ਇਸ ਕਰਕੇ ਵੀ ਇੰਪੋਰਟੈਂਟ ਹੈ ਜੀ ਕਿਉਂਕਿ ਫੀਫਾ ਵਰਲਡ ਕੱਪ ਦਾ ਬਹੁਤ ਜ਼ਿਆਦਾ ਇਸ ਟਾਈਮ ਸ਼ੌਕ ਹੈ ਔਰ ਫੀਫਾ ਵਰਲਡ ਕੱਪ ਦੀ ਬੜੀ ਜ਼ਿਆਦਾ ਇਸ ਟਾਈਮ ਚਰਚਾ ਹੋ ਰਹੀ ਹੈ। ਫੀਫਾ ਵਰਲਡ ਕੱਪ ਇਹ ਸੋਕਰ ਦਾ ਵਰਲਡ ਕੱਪ ਸਪੋਂਸਰ ਕੀਤਾ ਜਾ ਰਿਹਾ ਸੈਮਸੰਗ ਵੱਲੋਂ, ਇਸ ਕਰਕੇ ਸੈਮਸੰਗ ਐਕਸਕਲੂਸਿਵ ਡੀਲਾਂ ਦੇ ਰਹੀ ਹੈ ਕੁਛ ਇੱਕ ਜਿਹਦੇ ਵਿੱਚ 85 ਇੰਚ ਦਾ QLED ਕੁਆਂਟਮ ਡੋਟ ਕੁਆਂਟਮ ਪ੍ਰੋਸੈਸਰ ਦੇ ਨਾਲ 85 ਇੰਚ QLED ਹਾਈ ਐਂਡ ਟੈਕਨੋਲੋਜੀ ਹੈ ਜੀ ਤੇ $2000 ਤੋਂ $1299 ਦਾ ਮਿਲ ਰਿਹਾ ਪਰ ਅੱਗੇ ਜਾ ਕੇ ਜੇ ਸਾਡੇ ਕੋਲ ਸਟਾਕ ਖਤਮ ਹੋ ਗਿਆ ਤੇ $1800 ਤੋਂ ਘੱਟ ਨਹੀਂ 85 ਇੰਚ ਮਿਲਣਾ। ਜਿਹੜੇ ਕਸਟਮਰ 98 ਇੰਚ ਲੈਣਾ ਚਾਹੁੰਦੇ ਜੀ ਉਹਨਾਂ ਵਾਸਤੇ ਵੀ ਡੀਲ ਹੈ ਤੇ ਜਿਹੜੇ ਕਸਟਮਰ 55 ਜਾਂ 65 ਜਾਂ 75 ਲੈਣਾ ਚਾਹੁੰਦੇ ਉਹ ਵੀ ਮਿਸ ਨਾ ਕਰਨ। ਫੀਫਾ ਵਰਲਡ ਕੱਪ ਵਾਸਤੇ ਸੈਮਸੰਗ ਨੇ ਐਕਸਕਲੂਸਿਵ ਡੀਲ ਦਿੱਤੀਆਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਨੂੰ। 55 ਇੰਚ ਜਿਹੜਾ $700-800 ਦਾ ਹੁੰਦਾ ਸੀ ਜੀ ਸਿਰਫ $399 ਦਾ ਦਿੱਤਾ ਜਾ ਰਿਹਾ। 65 ਇੰਚ ਜਿਹੜਾ $900-1000 ਦਾ ਸਿਰਫ $699 ਦਾ ਦਿੱਤਾ ਜਾ ਰਿਹਾ ਜੀ। ਜਿਹੜੇ ਕਸਟਮਰ ਬਿਗ ਸਕਰੀਨ 98 ਇੰਚ ਲੈਣਾ ਚਾਹੁੰਦੇ ਉਹਨਾਂ ਨੂੰ $3500 ਵਾਲਾ $1999 ਦਾ ਮਿਲੇਗਾ। $1500 ਨਾਲੇ ਉਹ ਸੇਵ ਕਰਨਗੇ ਤੇ $1999 6 ਮਹੀਨੇ 'ਚ ਪੇ ਕਰਨਾ, ਕੋਈ ਇੰਟਰਸਟ ਵੀ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਮਿਲੇਗੀ। ਪਹੁੰਚਣਾ ਜੀ ਤੁਸੀਂ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828 905-450-2828 ਤੇ ਸਾਡੀਆਂ ਵੈਂਸਡੇ ਡਿਲੀਵਰੀਜ਼ ਜਾ ਰਹੀਆਂ ਸਟੋਨੀ ਕ੍ਰੀਕ ਨਿਆਗਰਾ ਫਾਲ ਐਂਡ ਵੈਲੈਂਡ ਏਰੀਆ 'ਚ। ਸੋ ਕੋਈ ਵੀ ਸਾਡੇ ਭੈਣ ਭਰਾ ਜਿਨ੍ਹਾਂ ਦੇ ਵੈਲੈਂਡ ਏਰੀਆ 'ਚ ਜਾਂ ਹੈਮਿਲਟਨ 'ਚ ਜਾਂ ਸਟੋਨੀ ਕ੍ਰੀਕ ਜਾਂ ਤੁਸੀਂ ਨਿਆਗਰਾ ਫਾਲ ਦੀ ਕਲੋਜ਼ਿੰਗ ਹੋ ਗਈ ਹੈ ਜਾਂ ਹੋਣ ਵਾਲੀ ਹੈ ਅਗਰ ਬੁਕਿੰਗ ਕਰਨਾ ਚਾਹੁੰਦੇ ਹੋ ਤੇ ਫ੍ਰੀ ਤੁਹਾਨੂੰ ਡਿਲੀਵਰ ਹੋ ਜਾਏਗਾ ਤੇ ਡਿਸਕਾਊਂਟ ਵੀ ਕੋਈ 10 ਜਾਂ 20% ਨਹੀਂ, 40% ਦੇ ਡਿਸਕਾਊਂਟ ਦੇ ਨਾਲ ਤੁਹਾਨੂੰ ਫਰਿੱਜ ਸਟੋਵ ਡਿਸ਼ਵਾਸ਼ਰ 3-ਪੀਸ ਕਿਚਨ ਬੰਡਲ ਮਿਲੇਗਾ $5000 ਵਾਲਾ $2999 ਤੇ $2999 ਵੀ ਤੁਸੀਂ 6 ਮਹੀਨੇ 'ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਫਰੰਟ ਲੋਡ ਵਾਸ਼ਰ ਐਂਡ ਡਰਾਇਰ ਇਹ ਵੀ $2500 ਵਾਲਾ, ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ, ਪਲੈਟੀਨਮ ਸੀਰੀਜ਼ ਪਲੈਟੀਨਮ ਕਲਰ $1799 'ਚ ਮਿਲੇਗਾ। $800 ਤੁਸੀਂ ਇਕੱਲੇ ਵਾਸ਼ਰ ਐਂਡ ਡਰਾਇਰ ਤੇ ਸੇਵ ਕਰ ਲੈਣਾ ਤੇ ਬਿਲਟ ਇਨ ਕਿਚਨ ਜੇ ਲੈਣਾ ਤਦ ਵੀ ਤੁਹਾਨੂੰ 40% ਦਾ ਡਿਸਕਾਊਂਟ ਮਿਲਣਾ। ਚਾਹੇ ਤੁਸੀਂ ਪੈਨਲ ਰੈਡੀ ਫਰਿੱਜ ਦੇਖ ਰਹੇ ਹੋ 42 ਇੰਚ ਦਾ ਪੈਨਲ ਰੈਡੀ ਫਰਿੱਜ ਲੈਣਾ 48 ਇੰਚ ਦਾ ਜਾਂ ਪੈਨਲ ਰੈਡੀ ਡਿਸ਼ਵਾਸ਼ਰ ਦੇ ਨਾਲ ਬੰਡਲ ਪੈਕੇਜ ਬਣਾਉਣੀ ਹੈ ਤੇ ਤਦ ਵੀ ਤੁਸੀਂ ਪਹੁੰਚਣਾ ਜੀ ਸੁਬਹਾ 11 ਵਜੇ ਤੋਂ ਸ਼ਾਮ 7 ਵਜੇ ਤੱਕ। 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828। ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ ਬ੍ਰੈਂਪਟਨ ਅਪਲਾਈਸਿਸ, ਇਹ ਵਨ ਵਰਡ ਹੈ, ਬ੍ਰੈਂਪਟਨ ਅਪਲਾਈਸਿਸ ਡੋਟ ਕੋਮ 905-450-2828 905-450-2828 ਜੀ।

0: ਸੋ ਹਾਸਾ ਤੁਹਾਡੀ ਜ਼ਿੰਦਗੀ 'ਚ ਉਦੋਂ ਤੱਕ ਬਰਕਰਾਰ ਹੈ ਜਦੋਂ ਤੁਸੀਂ ਉਸ ਹਾਸੇ ਨੂੰ ਮਾਣਨਾ ਚਾਹੁੰਦੇ ਹੋ। ਜਿਸ ਤਰ੍ਹਾਂ ਅੱਜ ਦੀ ਮੈਂ ਕਹਾਣੀ ਸੁਣਾਈ ਸੀ ਕਿ ਰਾਜਾ ਜਨਕ ਕਿਸ ਤਰ੍ਹਾਂ ਦੇ ਨਾਲ ਇੱਕ ਸਾਧੂ ਨੂੰ ਸਮਝਾਉਂਦਾ ਹੈਗਾ, ਰਾਜ ਭਾਗ 'ਤੇ ਬੈਠਾ ਹੋਇਆ ਸਾਧੂ ਨੂੰ ਸਮਝਾਉਂਦਾ ਕਿ ਜ਼ਿੰਦਗੀ ਕੀ ਹੈ, ਇੱਕ ਜੋਤ ਦੀ ਤਰ੍ਹਾਂ। ਮੰਤੂ ਜੋਤ ਰੂਪ ਸਮਾਨ ਸਾਡੇ ਪੰਜਵੇਂ ਪਾਤਸ਼ਾਹ ਸਾਨੂੰ ਕਹਿ ਗਏ ਨੇ, ਆਪਣਾ ਮੂਲ ਪਹਿਚਾਣ, ਆਪਣੀ ਜ਼ਿੰਦਗੀ ਦੇ ਮਕਸਦ, ਆਪਣੀ ਜ਼ਿੰਦਗੀ ਦੇ ਭਾਵ ਜਿਹੜੇ ਪਹਿਚਾਣੋ। ਔਰ ਮੇਰੇ ਨਾਲ ਇਸ ਸਮੇਂ ਜੋ ਇੱਕ ਛੋਟਾ ਜਿਹਾ ਕਹਿੰਦੇ ਹਾਸੇ ਅਤੇ ਖੇਡ ਦੇ ਵਿੱਚ ਦਾ ਇੱਕ ਪਾਰਟ ਹੈ, ਯਾਨੀ ਕਿ ਤੁਸੀਂ ਖਾਣਾ ਬੜਾ ਪਸੰਦ ਕਰਦੇ, ਵੀਕਐਂਡ ਹੈ ਔਰ ਵੀਕਐਂਡ 'ਤੇ ਖੁਸ਼ੀ, $8 to $12 ਖਰਚ ਕੇ ਤੁਸੀਂ ਖੁਸ਼ੀ ਹਾਸਲ ਕਰਨੀ ਚਾਹੁੰਦੇ ਹੋ। ਖੁਸ਼ੀ ਹਾਸਲ ਕਰਨ ਲਈ ਤੁਸੀਂ ਹਮੇਸ਼ਾ ਪਹੁੰਚਦੇ ਹੋ ਤਵਾ ਕਿਚਨ 'ਤੇ, ਜਿੱਥੇ ਸ਼ੈਫਸ ਦੇ ਉੱਪਰ, ਜਿੱਥੇ 3 ਸ਼ੈਫ ਨੇ, ਇੱਕ ਪਿਓਰ ਵੈਜੀਟੇਰੀਅਨ ਸ਼ੈਫ ਹੈਗਾ, ਉੱਥੇ ਹੀ ਇੱਕ ਚਿਕਨ ਦਾ ਅਤੇ ਤੰਦੂਰ ਦਾ ਅਲੱਗ ਸ਼ੈਫ ਹੈਗਾ ਜਿਹੜਾ ਸਿਰਫ ਮੀਟ ਅਤੇ ਤੰਦੂਰੀ ਆਈਟਮਸ ਤਿਆਰ ਕਰਦਾ, ਅਤੇ ਉੱਥੇ ਹੀ ਇੱਕ ਕਰੀਜ਼ ਦਾ, ਇਹਨਾਂ ਦੀ ਦਾਲ ਅੱਜ ਖਾ ਲਿਓ, ਇਹਨਾਂ ਦੇ ਜਿਹੜੇ ਤੁਸੀਂ ਚਣੇ ਨੇ ਉਹ ਅੱਜ ਖਾ ਲਓ, 6 ਮਹੀਨੇ ਬਾਅਦ ਖਾ ਲਿਓ, ਸੇਮ ਟੇਸਟ ਮਿਲੂਗਾ, ਸੇਮ ਟੇਸਟ ਦੇ ਨਾਲ ਤਵਾ ਕਿਚਨ ਟੇਸਟ ਢਾਬੇ ਵਰਗਾ, ਪ੍ਰੈਪਰੇਸ਼ਨ ਘਰ ਵਰਗੀ। ਸਭ ਤੋਂ ਵੱਧ ਟੋਰੋਂਟੋ 'ਚ ਟਿਫਨ ਸੈੱਲ ਕਰਨ ਵਾਲੀ ਕੰਪਨੀ, ਸਭ ਤੋਂ ਵੱਧ ਕੇਟਰਿੰਗ ਸੈੱਲ ਕਰਨ ਵਾਲੀ ਕੰਪਨੀ, ਅਤੇ ਸਭ ਤੋਂ ਵੱਧ ਟੇਕਆਊਟਸ ਦੇ ਵਿੱਚ ਚੱਲਣ ਵਾਲੀ ਕੰਪਨੀ ਤਵਾ, TAWA ਕਿਚਨ। 3 ਲੋਕੇਸ਼ਨ, ਵੈਸਟਨ ਐਂਡ ਫਿੰਚ ਦਾ ਕੋਰਨਰ, ਕੈਨੇਡੀ ਐਂਡ ਸਟੀਲ ਦਾ ਕੋਰਨਰ, ਔਰ ਤੀਸਰੀ ਲੋਕੇਸ਼ਨ ਜਿਹੜੀ ਆ ਉਹ ਇਹਨਾਂ ਦੀ ਹੈ, ਉਹ ਹੈ ਮਾਊਂਟਨਿਸ਼ ਐਂਡ ਬਵੇੜ। ਇਸ ਸਮੇਂ ਆਂਟੀ ਹੈ ਮੇਰੇ ਨਾਲ ਪਰੌਂਠੇ ਵਾਲੀ, ਕੁਇਕਲੀ ਉਹਨਾਂ ਨੂੰ ਲੈਣ ਲੱਗੇ। ਆਂਟੀ ਜੀ ਸਤਿ ਸ਼੍ਰੀ ਅਕਾਲ। ਪਿਛਲੇ ਸੈਗਮੈਂਟ 'ਚ ਮੈਂ ਤੁਹਾਨੂੰ ਪਰੌਂਠਿਆਂ ਅਤੇ ਭਟੂਰੇ, ਮੈਂ ਕਿਹਾ ਸੀਗਾ ਇਹਨਾਂ ਦਾ ਭਟੂਰਾ ਖਾ ਲਿਆ, ਮੈਕਡੋਨਲ ਤੋਂ ਬੱਚੇ ਨੂੰ ਬਰਗਰ ਲੈਤਾ, ਇੱਕੋ ਜਿਹੀ ਐਡਿਕਸ਼ਨ ਹੋ ਜਾਂਦੀ ਆ ਬੱਚਿਆਂ ਨੂੰ। ਇਹਨਾਂ ਦਾ ਫੁੱਲਿਆ ਹੋਇਆ ਭਟੂਰਾ ਵਿਦਆਊਟ ਆਇਲ, ਔਰ ਇਹਨਾਂ ਦੇ ਚਣੇ ਲਾਹੌਰੀ, ਗਾਜਰਾਂ ਦਾ ਆਪ ਬਣਾਇਆ ਹੋਇਆ ਅਚਾਰ, ਖੁਦ ਦਾ ਬਣਾਇਆ ਹੋਇਆ ਅਚਾਰ, ਅਤੇ ਨਾਲ ਚਟਨੀ ਅਤੇ ਮਿੱਠੇ ਪਿਆਜ਼, ਖਾ ਕੇ ਬੰਦਾ ਆਸ਼ਿਸ਼ ਕਰ ਉੱਠਦਾ, ਜੋ ਕਿ ਡੀਲ 'ਤੇ $13 ਦੋ ਪਲੇਟ। ਅੰਮ੍ਰਿਤਸਰੀ ਕੁਲਚਾ, ਕੁਲਚੀ ਨਹੀਂ ਕੁਲਚਾ, ਇੱਕ ਪਲਾਸਟਿਕ ਦੇ ਮੰਗੋ, ਕਣਕੇ ਕਰਨੇ ਵਾਲੇ ਪਾ ਜਾਂਦੇ ਵੀਡੀਓ, ਕਟਰ ਕਟਰ ਕਰਕੇ ਪਲਾਸਟਿਕ ਮੰਗੋ ਕੁਲਚੇ ਜਾਂ ਰੋਟੀਆਂ ਕਟਰ ਕਟਰ ਕਰਦੇ, ਤਾਂ ਮਤਲਬ ਸੁੱਕ ਗਈਆਂ ਹੁੰਦੀਆਂ ਨੇ, ਉਹ ਸੇਕ ਲਾ ਲਾ ਕੇ ਸੁਕਾਤਾ ਹੁੰਦਾ
1: ਜੀ।
0: ਸੋ ਤੁਸੀਂ ਅੰਮ੍ਰਿਤਸਰੀ ਕੁਲਚਾ 1 ਫੁੱਟ ਦਾ, ਨਿਊਟਰੀ ਕੁਲਚਾ ਚੌੜੇ ਬਾਜ਼ਾਰ ਵਾਲਾ, ਧੜਾ ਧੜ ਚੱਲਦਾ ਇਹਨਾਂ ਦਾ, ਅਤੇ ਇਹਦੇ ਨਾਲ ਨਾਲ ਖੀਰ ਤੋਂ ਲੈ ਕੇ ਰਬੜੀ, ਜਲੇਬੀਆਂ ਤੋਂ ਲੈ ਕੇ ਜਿਹੜੀਆਂ ਇਹਨਾਂ ਦੀਆਂ ਦੇਸੀ ਘਿਓ ਦੀਆਂ ਬਣਾਉਂਦੇ, ਜਿਹਦੇ ਵਿੱਚ ਇਹ ਲਾਇਚੀ ਪਾਉਂਦੇ ਨੇ, ਬੜਾ ਕੁਛ ਪਾਉਂਦੇ ਨੇ। ਤੁਸੀਂ ਅਥੈਂਟਿਕ ਖਾਣੇ ਅਤੇ ਅਥੈਂਟਿਕ ਜਿਹੜੇ ਹੈਗੇ ਆ ਟੇਸਟ ਦੇ ਲਈ ਮਠਿਆਈਆਂ ਦੇ ਵਿੱਚ ਰਾਜਸਥਾਨੀ ਹਲਵਾਈ ਤਵਾ ਕਿਚਨ। ਕੁਇਕਲੀ ਦਿਓ ਜੀ ਮੈਸੇਜ ਆਪਣਾ, ਅੱਜ ਗ੍ਰੇਵੀਜ਼ ਦੇ ਉੱਤੇ ਬੋਲੋ, ਸਪੈਸ਼ਲ ਕੀ ਲਾਇਆ, ਅੱਜ ਸ਼ਾਮ ਨੂੰ ਲੋਕ ਡਿਨਰ ਕਰਨ।
2: ਹਾਂਜੀ, ਅੱਜ ਆਪਾਂ ਗ੍ਰੇਵੀਜ਼ ਬਾਰੇ ਥੋੜਾ ਜਿਹਾ ਤੁਹਾਨੂੰ ਦੱਸ ਦਈਏ, ਕਿਉਂਕਿ ਪਰੌਂਠਿਆਂ ਬਾਰੇ ਸਵੇਰੇ ਦੱਸ ਚੁੱਕੇ ਹਾਂ ਆਪਾਂ ਸਾਰੀਆਂ, ਜਿਵੇਂ ਕੜਾਹੀ ਚਿਕਨ ਹੋ ਗਿਆ ਤੇ ਬਟਰ ਚਿਕਨ ਹੋ ਗਿਆ, ਨਾਲ ਦਾਲ ਮੱਖਣੀ ਹੋ ਗਈ, ਵੈਜ ਔਰ ਨਾਨ ਵੈਜ ਸਾਰੀ ਕੜੀਜ਼ ਦੇ ਨਾਲ ਆਪਾਂ 2 ਨਾਨ ਫ੍ਰੀ ਦੇ ਰਹੇ ਹਾਂ। ਅਗਰ 2 ਨਾਨ ਨਹੀਂ ਰਹਿਣੇ ਤਾਂ ਅਸੀਂ 2 ਤੰਦੂਰੀ ਰੋਟੀ ਵੀ ਦੇ ਦਾਂਗੇ, ਕਿਸੇ ਨੇ ਨਾਨ ਨਹੀਂ ਖਾਣਾ ਤਾਂ। ਇਸ ਕਰਕੇ ਜਿਹੜਾ ਹੈ ਬਟਰ ਚਿਕਨ ਤੇ ਨਾਲ ਆਪਣਾ ਤਵਾ ਚਿਕਨ, ਜਿਹੜਾ ਸਾਡਾ ਸਪੈਸ਼ਲ ਤਵਾ ਚਿਕਨ ਹੈ, ਜਿਹਨੂੰ ਅਸੀਂ ਹੌਲੀ ਹੌਲੀ ਧੀਮੀ ਆਂਚ ਦੇ ਉੱਤੇ ਤਵੇ ਦੇ ਉੱਤੇ ਰਾੜ ਕੇ ਤਵੀ ਦੇ ਬਣਾਉਂਦੇ ਹਾਂ, ਉਸ ਨੂੰ ਜ਼ਰੂਰ ਟਰਾਈ ਕਰੋ। ਬਟਰ ਚਿਕਨ ਤੁਸੀਂ ਜਿਵੇਂ ਦੱਸਿਆ ਹੀ ਹੈ ਕਿ ਸੋਹਣੇ ਪਿਆਜ਼ ਪੁਜ ਪਾ ਕੇ ਆਪਾਂ ਵਧੀਆ ਤਰੀਕੇ ਦੇ ਨਾਲ ਜਿਹੜਾ ਉਹਨਾਂ ਨੂੰ ਤੋਸ ਵਾਰ ਕੇ ਕੱਟ ਕੇ ਫਿਰ ਉਹਨਾਂ ਨੂੰ ਬੋਇਲ ਕੀਤਾ ਜਾਂਦਾ, ਫਿਰ ਉਹਨਾਂ 'ਚ ਨਟਸ ਪਾਏ ਜਾਂਦੇ, ਕਾਫੀ ਕੁਛ ਪਾ ਕੇ ਜਿਹੜੀਆਂ ਚੀਜ਼ਾਂ ਨੇ ਆਪਣੇ ਮਸਾਲੇ ਔਰ ਨਾਰਮਲ ਮਸਾਲੇ, ਜਿਹੜਾ ਦੇ ਕੇ ਤੁਹਾਨੂੰ ਉਹ ਵੀ ਨਹੀਂ ਹੋਏਗਾ ਤੇ ਤੁਸੀਂ ਖਾ ਗਏ ਤੇ ਤੁਹਾਨੂੰ ਐਂ ਲੱਗੇਗਾ ਕਿ ਬਹੁਤ ਜ਼ਿਆਦਾ ਅਸੀਂ ਹੈਵੀ ਖਾਣਾ ਖਾ ਲਿਆ। ਉਹ ਇਹਦੇ ਨਾਲ ਵੀ ਅਸੀਂ ਜਿਹੜੇ ਜਿਹੜੇ 2 ਨਾਨ ਜਿਹੜੇ ਨੇ ਉਹ ਫ੍ਰੀ ਕੀਤੇ ਹੋਏ ਨੇ, ਤੁਸੀਂ ਜਿਹੜਾ ਵੀਕਐਂਡ ਦਾ ਆਨੰਦ ਮਾਣੋ। ਇੱਕ ਮੈਂ ਸਪੈਸ਼ਲ ਤੁਹਾਨੂੰ ਮੁਗਲਈ ਚਿਕਨ ਬਾਰੇ ਦੱਸਾਂਗੀ, ਜਿਹੜਾ ਕਿ ਤੁਸੀਂ ਨਹੀਂ ਖਾਧਾ ਹੋਊਗਾ, ਜਿਹੜੇ ਮੁਗਲ ਖਾਂਦੇ ਨੇ ਮੁਗਲਾਂ ਦੇ ਵੇਲੇ ਦਾ, ਤੇ ਉਹ ਚਿਕਨ ਹੈ। ਉਸ ਦੇ ਵਿੱਚ ਅਸੀਂ ਵਾਈਟ ਅਨੀਅਨ ਗ੍ਰੇਵੀ ਜਿਹੜੀ ਹੈ ਸਪੈਸ਼ਲ ਬਣਾਉਂਦੇ ਹਾਂ, ਉਸ ਦੇ ਵਿੱਚ ਥੋੜੀਆਂ ਕਰੀਮਾਂ ਦਿੱਤੀਆਂ ਹੁੰਦੀਆਂ ਹਨ, ਕਾਲੀ ਮਿਰਚ ਪਾਈ ਹੁੰਦੀ ਆ, ਲਾਲ ਮਿਰਚ ਦਾ ਟੇਸਟ ਨਹੀਂ ਹੁੰਦਾ ਬਿਲਕੁਲ, ਔਰ ਬਹੁਤ ਕਰੀਮੀ ਔਰ ਬਹੁਤ ਲਾਜਵਾਬ ਹੁੰਦਾ। ਉਹ ਚਿਕਨ ਵੀ ਤੁਸੀਂ ਜਿਹੜਾ ਹੈ ਵਾਈਟ ਕਲਰ ਦੇ ਵਿੱਚ ਜ਼ਰੂਰ ਟਰਾਈ ਕਰੋ। ਕਾਲੀ ਮਿਰਚ ਚਿਕਨ ਵੀ ਬੋਲਿਆ ਜਾਂਦਾ, ਉਸਦਾ ਨਾਮ ਹੈ ਮੁਗਲਈ ਚਿਕਨ, ਉਹਨੂੰ ਜ਼ਰੂਰ। ਇਸ ਦੇ ਨਾਲ ਵੀ ਅਸੀਂ ਤੁਹਾਨੂੰ 2 ਨਾਨ ਫ੍ਰੀ ਦੇਵਾਂਗੇ, ਹੋਰ ਇਸ ਦੇ ਨਾਲ ਨਾਲ ਹੀ ਅਸੀਂ ਜੀ ਤੰਦੂਰੀ ਆਈਟਮ ਵੀ ਆ ਜਾਈਏ, ਜਿਵੇਂ ਆਪਾਂ ਤੁਸੀਂ ਕਿਸੇ ਨੇ ਬਿਨਾਂ ਆਇਲ ਤੋਂ ਖਾਣਾ ਤਾਂ ਉਹਦੇ ਵਿੱਚ ਜਿਵੇਂ ਨਹੀਂ ਗ੍ਰੇਵੀ ਵਗੈਰਾ ਨਹੀਂ ਲੈਣੀ, ਤਾਂ ਜਿਵੇਂ ਆਪਣਾ ਹੋ ਗਿਆ ਤੰਦੂਰੀ ਚਿਕਨ ਟਿੱਕਾ, ਜਿਹਦੇ ਵਿੱਚ ਅਸੀਂ ਥੋੜੀ ਜਿਹੀ ਗ੍ਰੇਵੈਜਨੇਸ਼ਨ ਕਰਕੇ ਉਹਨਾਂ ਨੂੰ ਲਾ ਕੇ ਮਸਾਲੇ ਲਾ ਕੇ ਤੇ ਰੱਖਿਆ ਜਾਂਦਾ, ਉਸ ਤੋਂ ਬਾਅਦ ਅਸੀਂ ਤੰਦੂਰ ਦੇ ਵਿੱਚ ਉਹਨਾਂ ਨੂੰ ਲਗਾਉਂਦੇ ਹਾਂ, ਤੇ ਤੰਦੂਰ ਦੇ ਵਿੱਚ ਲਗਾ ਕੇ 15-20 ਮਿੰਟ ਜਿਹੜਾ ਹੈ ਉਹਨਾਂ ਨੂੰ ਸਲੋ ਅੱਗ ਦੇ ਉੱਤੇ ਜਿਹੜਾ ਪਕਾਇਆ ਜਾਂਦਾ,
0: ਉਹਨਾਂ ਤੋਂ ਬਾਅਦ ਉਹਨਾਂ ਦੇ ਵਿੱਚ ਜਿਹੜਾ ਬਣਿਆ ਸਮਾਨ ਆ, ਮਿੱਟੀ ਜਿਹੜੀ ਤੰਦੂਰ ਦੀ ਆ ਉਹ ਅਲੱਗ ਤਰ੍ਹਾਂ ਦੀ ਮਹਿਕ ਛੱਡਦੀ ਆ ਤੰਦੂਰੀ ਆਈਟਮ ਦੇ ਵਿੱਚ, ਹਨਾ। ਸੋ ਤੁਸੀਂ ਤੰਦੂਰ ਹੋ ਗਿਆ, ਤੁਸੀਂ ਇਹਨਾਂ ਦੇ ਗ੍ਰੇਵੀਜ਼ ਹੋ ਗਏ, ਤਵਾ ਚਿਕਨ ਇਹਨਾਂ ਦਾ ਮਸ਼ਹੂਰ ਆ ਸਾਰੀ ਦੁਨੀਆ 'ਚ। ਅੱਜ ਆਂਟੀ ਸਪੈਸ਼ਲ ਆਉਣ ਲੱਗਿਆ ਸੀ, ਮੇਥੀ ਮਲਾਈ ਮੁਰਗ, ਤਵਾ ਚਿਕਨ, ਹਾਂਜੀ ਤਵੇ ਵਾਲਾ ਚਿਕਨ ਜਿਹੜਾ ਤੁਹਾਡਾ ਬਹੁਤ ਮਸ਼ਹੂਰ ਆ, ਮੋਟਰ ਵਾਲੀ ਗੋਟਕਰੀ, ਇਹਨਾਂ ਸਾਰਿਆਂ ਨੇ ਦੋ ਨਾਨ, ਜਿੰਨੇ ਵੀ ਲੋਕ ਹੋਣਗੇ ਦੋ ਨਾਨ ਫ੍ਰੀ ਹੋਣਗੇ $6 ਤੇ, ਡਨ
2: ਜੀ? ਡਨ ਜੀ, ਡਨ।
0: ਨਾਲ ਇੱਕ ਛੋਟਾ ਜਿਹਾ ਸਲਾਦ ਦਾ ਲਫਾਫਾ, ਡਨ?
2: ਹਾਂਜੀ ਹਾਂਜੀ,
0: ਸਲਾਦ ਦੇ ਦੋ ਤੋਂ $3 ਲੋਕ ਲੈ ਲੈਂਦੇ ਆ, ਸੈਲਡ ਤੇ ਨਾਲ ਦੋ ਨਾਨ ਹੋਣਗੇ ਤੁਹਾਡੇ, ਸਿੰਪਲ ਨਾਨ। ਜੇ ਤੁਸੀਂ ਉਹਨਾਂ ਨੂੰ ਅਪਗ੍ਰੇਡ ਕਰਾਉਣਾ ਤਾਂ $1.5 ਪੇ ਕਰ ਦਿਓ।
2: ਦੇਖੋ ਜੀ, $15-20 ਦੇ ਵਿੱਚ ਇੱਕ ਫੈਮਿਲੀ ਪੈਕੇਜ ਹੋ ਗਿਆ, ਤੁਸੀਂ ਆਪ ਹਿਸਾਬ ਲਾ ਲਓ।
0: ਹਾਂ, ਦੋ ਜਾਂ ਤਿੰਨ ਜਣੇ
2: $15
0: ਖਾ ਲਓਗੇ। ਤੇ ਤੁਸੀਂ ਕਾਲ ਕਰਨੀ ਆ ਤਵਾ ਕਿਚਨ ਨੂੰ 905-790-1699, 905-790-1699। ਸਪੈਸ਼ਲ ਫਲੂਦਾ ਇਹਨਾਂ ਦਾ, ਸਪੈਸ਼ਲ ਕਿਸਮ ਦਾ ਫਲੂਦਾ ਜਿਹ 'ਚ ਕਸਟਰਡ ਵੀ ਪੈਂਦਾ ਤੇ ਜਿਹਦੇ ਵਿੱਚ ਰਬੜੀ ਵੀ ਪੈਂਦੀ ਆ। ਤੇ ਤੁਸੀਂ ਜਿਹੜੇ ਇਹ 11 ਆਈਟਮ ਦਾ ਫਲੂਦਾ ਟਰਾਈ ਕਰਨਾ ਅੱਜ, ਤਵਾ TAWA ਕਿਚਨ। ਇੱਕ ਇਹਨਾਂ ਦਾ ਲੈਮੀਨੇਟ ਪੀ ਕੇ ਦੇਖਿਓ, ਲੈਮੀਨੇਟ ਸਪੈਸ਼ਲ ਲੈਮੀਨੇਟ ਆ। ਜਿਹੜਾ ਵੀ ਕੋਈ ਅੱਜ ਤਵਾ ਕਿਚਨ ਤੇ ਆ ਕੇ ਰੇਡੀਓ ਦਾ ਰੈਫਰੈਂਸ ਦਊਗਾ ਆਂਟੀ ਜੀ,
2: ਹਾਂਜੀ ਹਾਂਜੀ,
0: ਉਹਨੂੰ ਲੈਮੀਨੇਟ ਫ੍ਰੀ ਕਰ ਦਿਓ ਅੱਜ।
1: ਵਾਓ,
0: ਕਿੰਨੇ ਦਾ ਬੇਚਦੇ ਲੈਮੀਨੇਟ?
2: ਹਾਂਜੀ ਹਾਂਜੀ, ਗਰਮੀ ਆ ਜੀ, ਚੱਲ ਦਾਨ ਵੀ ਸਹੀ ਤੇ ਬਿਲਕੁਲ ਜੀ ਰੈਡੀ ਕਰਦੇ ਆ।
0: ਕਿੰਨੇ ਦਾ ਬੇਚਦੇ ਆਪਾਂ ਲੈਮੀਨੇਟ?
2: ਰੈਡੀ ਕਰਦੇ ਆ, ਤੁਹਾਡਾ ਹੁਕਮ ਸਿਰ ਮੱਥੇ ਹੀ ਕਰਦੇ ਆ।
0: $3 ਦਾ ਹੁੰਦਾ ਲੈਮੀਨੇਟ ਕਿ ਨਹੀਂ?
2: ਚਲੋ ਕੋਈ ਗੱਲ ਨਹੀਂ ਜੀ ਸਰ, ਜਿੰਨੇ ਦਾ ਵੀ ਹੋਵੇ ਤੁਸੀਂ
1: ਕਹਿੰਦੇ ਵੈਸੇ ਕਿੰਨੇ ਦਾ ਹੁੰਦਾ ਲਾਗੇ ਜੀ।
0: ਹਾਂ ਠੀਕ ਹੈ, ਸੋ ਤੁਸੀਂ ਜਿੰਨੇ ਵੀ ਲੋਕ ਆਰਡਰ ਕਰ ਰਹੇ ਹੋ ਸਿਰਫ ਰੇਡੀਓ ਦੱਸਣਾ ਆਵਾਜ਼ ਤੇ ਲੈਮੀਨੇਟ ਵੀ ਨਾਲ ਤੁਹਾਨੂੰ ਫ੍ਰੀ। ਚੱਕੋ ਭਾਈ, ਇੰਜੋਏ ਕਰੋ। ਥੈਂਕ ਯੂ ਸੋ ਮਚ।
2: ਹਾਂਜੀ ਹਾਂਜੀ,
0: 905-790-1699, 905-790-1699, 905-790-1699 ਦੇ ਉੱਤੇ ਤਵਾ ਕਿਚਨ ਵਾਲਿਆਂ ਨੂੰ ਤੁਸੀਂ ਕਾਲ ਕਰਨੀ ਹੈ। ਤਵਾ ਮੇਰੇ ਨਾਲ ਨਾ ਮਨਿੰਦਰ ਹੋਲ ਤੇ ਆ
1: ਜੀ,
0: ਤੇ ਸੁਖਮਨ ਹੋਲ ਤੇ ਆ। ਮਨਿੰਦਰ ਸਤਿ ਸ਼੍ਰੀ ਅਕਾਲ ਭਾਈ ਜੀ, ਕੀ ਹਾਲ ਚਾਲ ਨੇ? ਮਨਿੰਦਰ ਨੂੰ ਮੈਂ ਜਦੋਂ ਮਿਲਿਆ ਨਾ, ਮੇਰੀਆਂ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਗਈਆਂ।
1: ਉਹ ਕਿਵੇਂ ਅਮਨ ਜੀ?
0: ਸੰਤੋਸ਼, ਮੈਂ ਮਨਿੰਦਰ ਦੇ ਫਾਦਰ ਸਾਹਿਬ ਨੂੰ ਮਿਲਿਆ। ਇਹਨਾਂ ਦੇ ਫਾਦਰ ਸਾਹਿਬ ਬਹੁਤ ਹੀ ਜਿਹੜੇ ਗੁਣੀ ਬੰਦੇ ਨਹੀਂ ਹੁੰਦੇ
1: ਜੀ,
0: ਜਿਹੜੇ ਮਤਲਬ ਇੱਕ ਸਪਸ਼ਟ ਤੌਰ ਤੇ ਕੀ ਪਿਓਰ ਰੂਹ ਸੋਲ ਨਹੀਂ ਦੇ
1: ਜੀ ਜੀ,
0: ਪਿਓਰ ਜੀ ਰੂਹ। ਅਸੀਂ ਅੱਜ ਯਾਦ ਕਰਦੇ ਹਾਂ ਇਸ ਸ਼ੋਅ ਦੇ ਵਿੱਚ ਰਾਜ ਨੂੰ ਵੀ, ਰਾਜ ਧਾਲੀਵਾਲ, ਬਹੁਤ ਪਿਓਰ ਸੋਲ ਸੀ। ਕੱਲ੍ਹ ਮੈਂ ਉਹਨਾਂ ਦੇ ਅੰਤਿਮ ਯਾਤਰਾ ਸੀ, ਉੱਥੇ ਜਾ ਕੇ ਆਇਆ। ਔਰ ਮੈਂ ਥੋੜ੍ਹੇ ਜਿਹੇ ਲੋਕ ਜ਼ਿੰਦਗੀ 'ਚ ਮਿਲਿਆ ਜਿਹੜੇ ਪਿਓਰ ਸੋਲ ਵਾਲੇ ਨੇ
1: ਜੀ,
0: ਜਿਹੜੇ ਪਿਓਰ ਹੁੰਦੇ ਨੇ, ਮਤਲਬ ਵੀ ਮਿਲਾਵਟ ਨਹੀਂ ਹੈ, ਨਕਲੀ ਪਾਣੀ
1: ਜੀ।
0: ਮਨਿੰਦਰ ਨੂੰ ਮੈਂ ਜਦੋਂ ਮਿਲਿਆ ਨਾ, ਮਨਿੰਦਰ ਮੈਨੂੰ ਫੋਨ ਦੇ ਉੱਤੇ ਐਂ ਲੱਗਿਆ ਵੀ ਬਹੁਤ ਪਿਓਰ ਸੋਲ ਆ, ਮਿਲਾਵਟ ਨਹੀਂ ਹੈ
1: ਜੀ।
0: ਇੱਥੋਂ ਦਾ ਬੌਰਨ ਮੁੰਡਾ ਹੈ ਤੇ ਮਨਿੰਦਰ ਸਿੰਘ ਪੱਡਾ ਇਹਨਾਂ ਦਾ ਨਾਂ। ਮਨਿੰਦਰ ਪੈਰਾ ਲਗਲ ਨੇ, ਇਹਨਾਂ ਦੇ ਫਾਦਰ ਦਾ ਡਰਾਈਵਿੰਗ ਸਕੂਲ ਆ।
3: ਅੱਛਾ
0: ਜੀ। ਪਾਪਾ ਯੋਰ ਕੀ ਕਰਦੇ ਨੇ ਮਨਿੰਦਰ?
3: ਨਾਲ ਰੀਅਲ ਇਸਟੇਟ ਹੀ ਕਰਦੇ ਆ।
0: ਹਾਂ, ਰੀਅਲ ਇਸਟੇਟ ਵੀ ਕਰਦੇ ਆ। ਸੋ ਇਹਨਾਂ ਦੇ ਫਾਦਰ ਬਹੁਤ ਹੀ ਪਿਓਰ ਸੋਲ, ਮਤਲਬ ਬਈ ਪਿਆਰੇ ਇਨਸਾਨ। ਔਰ ਤੁਸੀਂ ਕਰਮਾਂ ਵਾਲੇ ਹੋ, ਤੁਸੀਂ ਆਪਣੇ ਉਸ ਘਰ 'ਚ ਜਨਮ ਲਿਆ, ਤੁਸੀਂ ਅੱਗੇ ਵਧੇ। ਕਿਉਂਕਿ ਮੈਂ ਹਰਵਿੰਦਰ ਰਿਆੜ ਦੇ ਨਾਲ ਇਹਨਾਂ ਦੇ ਘਰੇ ਤਕਰੀਬਨ 12-14 ਸਾਲ ਪਹਿਲਾਂ ਗਿਆ ਸੀਗਾ
1: ਜੀ।
0: ਉੱਥੇ ਇਹਨਾਂ ਦੇ ਪਿਤਾ ਜੀ ਨੂੰ ਮੈਂ ਮਿਲਿਆ, ਕੁਦਰਤੀ ਗੱਲ ਚੱਲਦਿਆਂ ਨਾ। ਤੇ ਮੈਨੂੰ ਨਾ ਫੀਲ ਹੋਇਆ, ਮਨਿੰਦਰ ਗੱਲ ਕਰਦੇ ਸੀ, ਮੈਂ ਕਿਹਾ ਯਾਰ ਮੈਨੂੰ ਫੀਲ ਹੋ ਰਿਹਾ ਜੇ ਮੈਂ ਉਹਨਾਂ ਜਾਣਦਾ ਹੀ ਵਰਡ ਯੂਜ਼ ਕੀਤਾ ਸੀ ਨਾ ਮੈਂ।
3: ਹਾਂਜੀ ਹਾਂਜੀ, ਬਿਲਕੁਲ।
0: ਤੇ ਮੈਂ ਮਨਿੰਦਰ ਦੇ ਆਫਿਸ 'ਚ ਮਿਸ ਆ ਗਿਆ। ਇਹਨਾਂ ਦਾ ਗਲਿੰਟਨ ਐਂਡ ਕਹਿ ਲਓ 403 ਦੇ ਨਾਲ ਆਫਿਸ ਆ, ਬਰੈਂਪਟਨ ਦੇ ਨੇੜੇ ਹੀ ਆ। ਮਨਿੰਦਰ, ਆਪਾਂ ਆਪਣੇ ਟੋਪਿਕ 'ਤੇ ਅੱਜ ਆਉਂਦੇ ਹਾਂ। ਅਸੀਂ ਨਾ ਅਕਸਰ ਦੱਸ ਦਿੰਦੇ ਹਾਂ ਵੀ ਆਟੋ ਇੰਸ਼ੋਰੈਂਸ ਲੋਕਾਂ ਲਈ ਖਤਰਨਾਕ ਬਣ ਗਈ ਹੈ ਇਸ ਵੇਲੇ, ਹੋਮ ਇੰਸ਼ੋਰੈਂਸ ਲੋਕਾਂ ਲਈ ਖਤਰਨਾਕ ਬਣ ਗਈ
1: ਜੀ।
0: ਤੇ ਅੱਜ ਦੀ ਡੇਟ ਦੇ ਵਿੱਚ ਜੇ ਕਿਸੇ ਨੂੰ ਟ੍ਰੈਫਿਕ ਟਿਕਟ ਮਿਲ ਜਾਵੇ
1: ਜੀ,
0: ਤਾਂ ਉਹਦੀ ਲਾਈਫ ਹੈਲ ਹੋ ਜਾਂਦੀ ਆ। ਉਹ ਡਰ ਜਾਂਦਾ, ਘਬਰਾ ਜਾਂਦਾ, ਕਿਉਂਕਿ ਇੱਕ ਟ੍ਰੈਫਿਕ ਟਿਕਟ ਨਹੀਂ ਹੈ ₹200 ਦੀ, ਇਹ ਟ੍ਰੈਫਿਕ ਟਿਕਟ ਦੇ ਨਾਲ ਇੰਸ਼ੋਰੈਂਸ ਕੰਪਨੀ ਨੇ $2,000 ਖਾਣਾ।
1: ਬਿਲਕੁਲ,
0: ਬਹਾਨੇ ਨਾਲ $2,000-3,000 ਖਾ ਜਾਣਾ ਕਿ ਤੁਹਾਨੂੰ ਜੀ ਟਿਕਟ ਮਿਲੀ ਹੈ, ਤੁਸੀਂ ਗੁਨਾਹਗਾਰ ਹੋ। ਤੇ ਟਿਕਟ ਬੰਦਿਆਂ ਨੂੰ ਇਹ ਮਿਲਦੀ ਹੈ, ਕਾਰਨ ਤਾਂ ਮਿਲਦੀ ਨਹੀਂ, ਜਿਹੜੀਆਂ ਨੇ ਆਟੋਮੈਟਿਕ ਬਣਾਈਆਂ ਬਿਨਾਂ ਡਰਾਈਵਰਾਂ ਨੂੰ ਤਾਂ ਟਿਕਟ ਮਿਲਣੀ ਨਹੀਂ ਹੈ
1: ਜੀ,
0: ਟਿਕਟ ਮਿਲਦੀ ਹੈ ਬੰਦਿਆਂ ਨੂੰ। ਮਨਿੰਦਰ, ਮੈਂ ਪੁੱਛਣਾ ਚਾਹੁੰਦਾ ਹੈਗਾ, ਟ੍ਰੈਫਿਕ ਟਿਕਟ ਦੇ ਉੱਪਰ ਥੋੜਾ ਜਿਹਾ ਬੋਲੋਗੇ ਤੁਸੀਂ ਪਲੀਜ਼?
3: ਹਾਂਜੀ, ਬਿਲਕੁਲ। ਸੋ ਸਾਡਾ ਆਫਿਸ ਹੈਗਾ ਇੱਥੇ ਮਿਸਿਸੋਗਾ ਦੇ ਬੈਚ, ਅਸੀਂ ਪੂਰੇ ਓਨਟੇਰੀਓ 'ਚ ਸਰਵਿਸ ਕਰਦੇ ਹਾਂ। ਕੋਈ ਵੀ ਟਿਕਟ ਮਿਲੀ ਹੋਵੇ ਜੀ ਸਾਨੂੰ ਫੋਨ ਕਰ ਸਕਦੇ, ਅਸੀਂ ਤੁਹਾਨੂੰ ਫ੍ਰੀ ਕੰਸਲਟੇਸ਼ਨ ਦਵਾਂਗੇ। ਤੇ ਟਿਕਟਾਂ ਦਾ ਅੱਜ ਕੱਲ੍ਹ ਉਹ ਪੁਲਿਸ ਨੇ ਹੁਣ ਬਹੁਤ ਰੈਂਪ ਅਪ ਕਰਤਾ ਆ, ਉਹ ਟਿਕਟਾਂ ਅੱਜ ਕੱਲ੍ਹ ਬਹੁਤ ਦਿੰਦੇ ਆ। ਤੇ ਉਹ ਕਹਿੰਦੇ ਵੀ ਕੋਰਟ ਤੁਸੀਂ ਸਾਂਭ ਲਓ, ਅੱਜ ਕੱਲ੍ਹ ਇੰਸ਼ੋਰੈਂਸ ਵੀ ਬਹੁਤ ਵੱਧਦੀ ਆ, ਨਾਲੇ ਪੁਆਇੰਟਸ ਵੀ ਬਹੁਤ ਐਸੋਸੀਏਟਿਡ ਹੁੰਦੇ ਆ। ਅਸੀਂ ਆਪਣੇ ਵੱਲੋਂ ਸਾਰਾ ਕੁਛ ਸਾਂਭੀਦਾ ਆ ਸਟਾਰਟ ਟੂ ਫਿਨਿਸ਼, ਤੇ ਅਸੀਂ ਮੇਕ ਸ਼ੋਰ ਕਰੀਦਾ ਵੀ ਤੁਹਾਡੀ ਇੰਸ਼ੋਰੈਂਸ ਦੇ ਨਾਲ ਸੀਰੀਅਸ ਇੰਪੈਕਟ ਹੋਵੇ, ਸਾਡਾ ਡਰਾਈਵਿੰਗ ਰੈਕੋਰਡ ਅਸੀਂ ਪ੍ਰੋਟੈਕਟ ਕਰੀਏ ਵੀ ਤੁਸੀਂ ਕੰਮ ਤੇ ਡਰਾਈਵ ਕਰਨਾ, ਜਿੱਥੇ ਵੀ ਜਾਣਾ ਆ ਤੁਹਾਡਾ ਲਾਇਸੈਂਸ ਐਕਟਿਵ ਹੋਵੇ।
0: ਤੇ ਮਨਿੰਦਰ ਦਾ ਨੰਬਰ ਹੈ 647-864-0797। ਤੁਸੀਂ ਕੋਰਨਵਾਲ 'ਚ ਸੁਣ ਰਹੇ ਹੋ ਸਾਨੂੰ, ਤੁਸੀਂ ਓਨਟੈਰੀਓ ਦੇ ਕਿਸੇ ਵੀ ਸ਼ਹਿਰ 'ਚ ਸੁਣ ਰਹੇ ਹੋ, ਟਿਮਸ ਤੱਕ ਸੁਣ ਰਹੇ ਹੋ, ਤੁਸੀਂ ਸਾਨੂੰ ਸੁਣ ਰਹੇ ਹੈਗੇ ਹੋ ਵਿੰਡਜ਼ਰ ਤੱਕ, ਅਤੇ ਤੁਸੀਂ ਸਾਨੂੰ ਸੁਣ ਰਹੇ ਹੈਗੇ ਹੋ ਇਸ ਸਮੇਂ ਓਟਵਾ ਦੇ ਵਿੱਚ ਜਾਂ ਬੈਰੀ ਵਾਲੇ ਏਰੀਏ 'ਚ, ਮਸਕੋਕਾ 'ਚ ਕਿਤੇ ਵੀ। ਮਨਿੰਦਰ ਸਿੰਘ ਪੱਡਾ ਤੁਹਾਡਾ ਆਪਣਾ ਮੁੰਡਾ, ਯਕੀਨਨ ਇਮਾਨਦਾਰ 100% ਕ੍ਰੈਡੀਬਲ ਹੈ, ਰਿਲਾਇਬਲ ਹੈ, ਰਿਸਪੋਂਸੀਬਲ ਹੈ ਅਤੇ ਇਹ ਪੈਰਾਲੀਗਲ ਨੇ ਅਤੇ ਆਪਣੀ ਕੰਪਨੀ ਦਾ ਨਾਮ ਬੋਲ ਦਿਓ ਮੈਨੂੰ ਇੱਕ ਵਾਰ।
3: ਸਾਡੀ ਕੰਪਨੀ ਦਾ ਨਾਮ ਹੈਗਾ ਪੀਲ ਟ੍ਰੈਫਿਕ ਡਿਫੈਂਸ।
0: ਸੋ ਪੀਲ ਟ੍ਰੈਫਿਕ ਡਿਫੈਂਸ ਜਿਹੜੀ ਹੈਗੀ ਆ ਇਹਨਾਂ ਦੀ ਕੰਪਨੀ ਦਾ ਨਾਂ ਹੈਗਾ ਅਤੇ ਤੁਸੀਂ 6478640797 'ਤੇ ਸਾਰੇ ਕਾਲ ਕਰੋਗੇ ਜਿਹਨੂੰ ਕਿਸੇ ਨੂੰ ਟ੍ਰੈਫਿਕ ਟਿਕਟ ਮਿਲੀ ਆ ਤੁਹਾਡਾ ਬਚਾਅ ਕਿਸ ਤਰ੍ਹਾਂ ਹੋਊਗਾ ਮੈਨੂੰ ਤਾਂ ਦੱਸੋ। ਮੈਨੂੰ ਤਾਂ ਨੰਬਰ 2 ਟੋਪਿਕ 'ਤੇ ਚੱਲਿਆ। ਸਾਡੇ ਕੋਲ ਇੱਕ ਪ੍ਰੋਪਰਟੀ ਹੈ ਪਰਸਨਲੀ, ਮੈਂ ਤੁਹਾਡਾ ਦਿਨ ਜ਼ਿਕਰ ਕੀਤਾ ਸੀ, 8ਵਾਂ ਮਹੀਨਾ ਹੋ ਗਿਆ ਸਾਡੇ ਕਿਰਾਏਦਾਰ ਨਹੀਂ ਨਿਕਲ ਰਹੇ, ਪਰ ਮੈਂ ਤੁਹਾਨੂੰ ਫੋਨ 'ਤੇ ਏਅਰ 'ਤੇ ਲੈਣ ਤੋਂ ਪਹਿਲਾਂ ਪੁੱਛਿਆ ਸੀ ਮਨਿੰਦਰ ਲਾਸਟ ਵਿਕਸ਼ਨ ਜਿਹੜੀ ਤੁਸੀਂ ਕਰਾਈ ਹੈ ਕਿੰਨੇ ਟਾਈਮ 'ਚ ਹੋਈ ਅਤੇ ਕਿੱਦਣ ਤੁਸੀਂ ਕਰੇ ਲਾਸਟ ਵਿਕਸ਼ਨ, ਕਦੋਂ ਕਰਾਈ ਹੈ ਕਿਰਾਏਦਾਰ ਦੀ?
3: ਹਾਂਜੀ, ਅਸੀਂ ਸਾਨੂੰ ਸ਼ੇਰਫ ਨੂੰ ਬੁਲਾਉਣਾ ਪਿਆ ਇਵਿਕਸ਼ਨ ਕਰਾਉਣ ਲਈ, ਉਹ ਕੋਰਟ ਨੇ ਆਰਡਰ ਦਿੱਤਾ ਸੀ ਉਹਨਾਂ ਨੂੰ ਛੇਤੀ ਛੇਤੀ ਨਿਕਲਣਾ ਪੈਣਾ, ਉਹ ਵਿਦ ਇਨ 3 ਮੰਥਸ ਸਟਾਰਟ ਟੂ ਫਿਨਿਸ਼ ਅਸੀਂ ਉਹਨਾਂ ਨੂੰ ਕਰ ਦਿੱਤਾ ਸੀਗਾ। ਵਾਸ ਅ ਵੈਰੀ ਸੀਰੀਅਸ ਇਸ਼ੂ, ਉਹ ਥੋੜ੍ਹਾ ਜਿਹਾ ਲੀਗਲ ਕੰਮ ਕਰਦੇ ਸੀ ਸਾਡੇ ਕਲਾਇੰਟ ਦੇ ਪ੍ਰੋਪਰਟੀ ਦੇ ਵਿੱਚ, ਅਸੀਂ ਸਾਰਾ ਪੇਪਰ ਵਰਕ ਫਾਈਲ ਕਰਕੇ ਬੋਰਡ ਨੂੰ ਸਾਰਾ ਚੰਗੀ ਤਰ੍ਹਾਂ ਸਮਝਾਇਆ ਵੀ ਇਹ ਬੰਦੇ ਇੱਦਾਂ ਦੇ ਆ, ਅਸੀਂ ਇਹਨਾਂ ਨੂੰ ਕੱਢਣਾ ਆ, ਸਾਰਾ ਕੁਛ ਜਲਦੀ ਜਲਦੀ ਇਹਨਾਂ ਨੂੰ ਇਵਿਕਟ ਕਰਤਾ ਅਤੇ ਸਾਡੇ ਕਲਾਇੰਟ ਬਹੁਤ ਖੁਸ਼ ਸੀਗੇ ਵੀ ਅਸੀਂ ਬਹੁਤ ਛੇਤੀ ਰਿਜ਼ਲਟ ਇਹਨਾਂ ਨੂੰ ਡਿਲੀਵਰ ਕੀਤਾ।
0: ਸੋ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ $500 ਸਾਡੇ ਤੋਂ ਫੀਸ ਲੈ ਲਓ ਪਰ ਸਾਡੀ ਹੀਅਰਿੰਗ ਛੇਤੀ ਦੇ ਦਿਓ, ਪਰ ਹੁਣ ਕੋਈ 500 ਦੇਣ ਦੀ ਲੋੜ ਨਹੀਂ। ਮਨਿੰਦਰ ਸਿੰਘ ਪੱਡਾ ਨੂੰ ਕਾਲ ਕਰਨੀ ਹੈ, ਕਿਰਾਏਦਾਰ ਅਗਰ ਨਹੀਂ ਨਿਕਲ ਰਿਹਾ 90 ਦਿਨਾਂ ਦੇ ਅੰਦਰ ਅੰਦਰ, ਮਨਿੰਦਰ ਉਹਨਾਂ ਨੇ ਕਿਰਾਏਦਾਰ ਬਾਹਰ ਕਢਵਾ ਦਿੱਤੇ ਨੇ ਅਤੇ ਬੜੀ ਰੀਜ਼ਨੇਬਲ ਫੀਸ ਲੈਂਦਾ ਵੀ, ਇਹ ਵੀ ਗੱਲ ਬਹੁਤ ਚੰਗੀ ਹੈ ਕਿ ਫੀਸ ਬਹੁਤ ਰੀਜ਼ਨੇਬਲ ਹੈ।
1: ਵੈਰੀ ਨਾਈਸ।
0: 6478640797 ਨੰਬਰ ਦੇ ਉੱਤੇ 6478640797 ਦੇ ਉੱਤੇ ਤੁਸੀਂ ਕਾਲ ਕਰਨੀ ਆ। ਲਾਸਟਲੀ ਹੈ ਕੋਈ ਛੋਟੇ ਕ੍ਰਾਈਮ ਦੇ ਵਿੱਚ ਇਨਵੋਲਵ ਹੋ ਗਿਆ, ਡਰਿੰਕ ਐਂਡ ਡਰਾਈਵ ਦੇ ਵਿੱਚ ਇਨਵੋਲਵ ਹੋ ਗਿਆ, ਤੁਸੀਂ ਉਹਨਾਂ ਦੀ ਮਦਦ ਕਰ ਸਕਦੇ ਹੋ?
3: ਹਾਂਜੀ ਬਿਲਕੁਲ, ਸਾਡੇ ਆਫਿਸ ਕ੍ਰਿਮੀਨਲ ਚਾਰਜਸ ਨਾਲ ਵੀ ਅਸਿਸਟ ਕਰਦੇ ਆ, ਸਾਡੇ ਕੋਲ ਵਕੀਲਸ ਦਾ ਵੀ ਬਹੁਤ ਕਨੈਕਸ਼ਨਸ ਹੈਗੇ ਆ, ਕੋਈ ਵੀ ਐਡਵਾਈਸ ਚਾਹੀਦੀ ਆ ਅਸੀਂ ਤੁਹਾਨੂੰ ਓਨੈਸਟਲੀ ਦੱਸੂਗੇ, ਜੋ ਕੁਛ ਵੀ ਅਸੀਂ ਸੋਚਦੇ ਆ ਤੁਹਾਡੇ ਕੇਸ ਬਾਰੇ ਅਸੀਂ ਉਹਦਾ ਵੀ ਤੁਹਾਨੂੰ ਗਾਈਡ ਕਰ ਸਕਦੇ ਆ ਤੇ ਰਿਪ੍ਰੈਜ਼ੈਂਟ ਵੀ ਕਰ ਸਕਦੇ।
0: 6478640797 ਮਨਿੰਦਰ ਸਿੰਘ ਭੱਟਾ, ਮਨਿੰਦਰ ਬਹੁਤ ਸ਼ੁਕਰੀਆ, ਵੀਕਐਂਡ ਦੀ ਮੁਬਾਰਕਬਾਦ ਤੇ ਫੋਨ ਤੋਂ ਸ਼ੋਅ ਤੋਂ ਬਾਅਦ ਗੱਲ ਕਰਦਾ ਮੈਂ, ਠੀਕ ਹੈ?
3: ਥੈਂਕ ਯੂ ਸੋ ਮਚ।
0: 6478640797 ਲੈਂਡਲੋਰਡ ਟੈਨਰ ਬੋਰਡ, ਕੋਈ ਕ੍ਰਿਮੀਨਲ ਚਾਰਜ ਨੇ, ਟ੍ਰੈਫਿਕ ਟਿਕਟ ਆ ਸਪੈਸ਼ਲੀ, 6478640797 ਡਾਊਨ ਟੂ ਅਰਥ ਮੁੰਡਾ, ਜਿੰਨੀ ਕੁ ਵਾਰ 'ਚ ਗੱਲ ਕਰਦੇ ਨੀਚੇ ਕਰਨੀ ਹੈ, ਕੋਈ ਇਹ ਨਹੀਂ ਕੈਨੇਡੀਅਨ ਬੋਰਨ ਕੇ ਵੀ ਬਹੁਤ ਕਾਲੇ ਪਏ ਹੁੰਦੇ, ਤੱਤੇ ਪਏ ਹੁੰਦੇ ਨੇ ਵੀ ਐਂ ਕਰਨਾ, ਠੰਡੇ ਸੁਭਾਅ ਦਾ ਮਾਲਕ, ਕਿਉਂਕਿ ਇੱਕ ਚੰਗੇ ਪਿਓ ਤੋਂ ਸ਼ਿਕਸ਼ਾ ਮਿਲੀ ਹੈ। ਮਨਿੰਦਰ ਸਿੰਘ ਪੱਡਾ 6478640797 ਨੰਬਰ ਦੇ ਉੱਤੇ ਕਾਲ ਕਰਨੀ ਹੈ। ਇਸੇ ਤਰ੍ਹਾਂ ਇੱਕ ਠੰਡੀ ਜਿਹੀ ਆਵਾਜ਼ ਵਾਲਾ ਮੁੰਡਾ ਸਾਡੇ ਕੋਲ ਹੋਰ ਆ, ਠੰਡੀ ਠੰਡੀ ਆਵਾਜ਼ 'ਚ ਗੱਲ ਕਰਾਂ, ਇਹਨੇ ਪਰ ਨੂੰ ਸਿਰ ਜਿਹੜੇ ਚੱਕ ਲਿਆ ਮੇਰੇ ਕੋਲ ਸਟੂਡੀਓ 'ਚ ਬੈਠਾ, ਮਾਈਕ ਕਰ ਲੈ ਨੇੜੇ ਆਪਣਾ, ਐਵੇਂ ਤੈਨੂੰ ਨਹੀਂ ਕਹਿ ਰਿਹਾ ਸੀ ਮੈਂ, ਸੁਖਮਨ ਨੂੰ ਕਹਿ ਰਿਹਾ ਸੀ। ਹਾਂਜੀ ਸੁਖਮਨ, ਕੀ ਹਾਲ ਚਾਲ ਆ?
3: ਸੋਰੀ,
0: ਮੈਂ ਜਦੋਂ ਕਹਿੰਦਾ ਠੰਡੀ ਜਿਹੀ ਆਵਾਜ਼ ਵਾਲਾ ਮੁੰਡਾ ਸਾਊ ਜਾ, ਫੋਨ 'ਚ ਮੂੰਹ ਵਸਾਇਆ ਸੀ ਜਿਹੜੇ ਉੱਪਰ ਨੂੰ ਕਰਦਨ ਬਾਹਰ ਨੂੰ ਕੱਢ ਲਿਆ ਨੇ,
4: ਜਿੱਦਾਂ ਕੁੱਕੜ ਤਾਂ ਉਹਨੂੰ ਚੱਕਦਾ ਹੁੰਦਾ,
0: ਕੁੱਕੜ ਨੇ ਤਾਂ ਉਹਨੂੰ ਚੱਕਦਾ ਹੁੰਦਾ ਸੁਖਮਨ। ਸਾਹਿਲ ਬੈਠਾ ਸਾਡੇ ਕੋਲ ਗਰਮੀ ਸਰਦੀ ਤੋਂ ਛੁਟਕਾਰਾ ਦਿਵਾਉਣ ਵਾਲਾ। ਅੱਛਾ
1: ਸੰਤੋਸ਼,
0: ਆਪਾਂ ਸੁਖਮਨ ਨਾਲ ਗੱਲ ਕਰ ਲੈਂਦੇ
1: ਜੀ।
0: ਸੁਖਮਨ ਪਹਿਲਾਂ ਦੱਸੋ ਆਪਣੀ ਕੰਪਨੀ ਬਾਰੇ।
5: ਹਾਂਜੀ ਭਾਈ ਜੀ, ਆਪਣੀ ਕੰਪਨੀ ਦਾ ਨਾਂ ਹੈਗਾ ਰਿਐਲਟੀ ਗਰੁੱਪ। ਆਪਾਂ ਪਿਛਲੇ 8 ਸਾਲਾਂ ਤੋਂ ਵੱਧ ਤੋਂ ਲੈ ਕੇ ਆਪਾਂ ਆਪਣੀ ਕਮਿਊਨਿਟੀ ਨੂੰ ਸਰਵ ਕਰ ਰਹੇ ਹਾਂ, GTA 'ਚ, GTA ਤੋਂ ਬਾਹਰ ਸਾਰਾ ਅੰਟਾਰੀਓ ਪਲੱਸ ਅੰਟਾਰੀਓ ਦੇ ਨਾਲ। ਪਿਛਲੇ 2 ਸਾਲਾਂ ਤੋਂ ਬ੍ਰਿਟਿਸ਼ ਕੋਲੰਬੀਆ, ਮੈਨੀਟੋਬਾ ਤੇ ਅਲਬਰਟਾ ਦੇ ਵਿੱਚ ਵੀ ਆਪਣੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਹਾਂ।
0: ਸੋ ਸਭ ਤੋਂ ਪਹਿਲਾਂ ਤੁਸੀਂ ਹੁਣ ਤੱਕ ਕਿਹੜੇ ਕਿਹੜੇ ਪ੍ਰੋਜੈਕਟ ਕੀਤੇ, ਕਿੱਦਾਂ ਦੇ ਪ੍ਰੋਜੈਕਟ ਕੀਤੇ, ਕਿੱਦਾਂ ਦੇ ਲੋਕਾਂ ਨਾਲ ਡੀਲ ਕੀਤਾ?
5: ਪਿਛਲੇ 8 ਸਾਲਾਂ ਦੇ ਵਿੱਚ ਆਪਾਂ ਵੱਡੇ ਹੋਟਲ ਪੇਂਟ ਕਰ ਚੁੱਕੇ ਹਾਂ ਜੀ।
0: ਕਿਹੜੇ ਕਿਹੜੇ?
5: ਕਸਟਮ ਹੋਮਵੁੱਡ ਸਵੀਟ, ਹੋਲੀਡੇ ਕਰ ਚੁੱਕੇ ਹਾਂ ਜੀ, ਮੈਰੀਅਟ ਕੋਰਟਯਾਰਡ ਪੇਂਟ ਕਰ ਚੁੱਕੇ ਹਾਂ, CRA ਦੀਆਂ ਬਿਲਡਿੰਗ ਆਪਾਂ ਪੇਂਟ ਕਰ ਚੁੱਕੇ, ਕਿਤੇ ਆਪਾਂ ਬਾਈ ਜੀ ਪਲਾਜ਼ੇ ਪੇਂਟ ਕੀਤੇ ਆ, ਕਸਟਮ ਘਰ ਆਪਾਂ ਪੇਂਟ ਵੀ ਕਰਦੇ ਹਾਂ ਪਲੱਸ ਉਹਨਾਂ ਨੂੰ ਰੈਨੋਵੇਟ ਵੀ ਕਰਦੇ ਹਾਂ। ਤੇ ਹੁਣ ਸਮਰ ਦੇ ਵਿੱਚ ਆਪਾਂ ਸਪੈਸ਼ਲ ਆਇਆ ਹੋਇਆ, ਕੋਈ ਵੀ ਆਪਣਾ ਲਿਸਨਰ ਆਪਣੇ ਤੋਂ ਕੋਈ ਵਾਸ਼ਰੂਮ ਰੈਨੋਵੇਟ ਕਰਵਾਉਂਦੇ ਆ, ਕੋਈ ਵੀ ਆਪਣੇ ਤੋਂ ਘਰ ਪੇਂਟ ਕਰਵਾਉਂਦੇ ਆ, ਅੰਦਰ ਇੰਟੀਰੀਅਰ ਐਕਸਟੀਰੀਅਰ ਕਿਸੇ ਵੀ ਤਰੀਕੇ ਦੀ ਫਿਨਿਸ਼ਿੰਗ ਕਰਵਾਉਂਦੇ ਆ, ਅਸੀਂ ਉਹਨਾਂ ਨੂੰ ਫਲੈਟ 10% ਆਫ ਦੇ ਰਹੇ ਹਾਂ।
0: ਸੋ ਪਹਿਲਾਂ ਐਸਟੀਮੇਟ ਲੈ ਲੈਣ, ਤੇ ਐਸਟੀਮੇਟ ਲੈਣ ਤੋਂ ਬਾਅਦ ਕਹਿਣ ਕਿ ਰੇਡੀਓ ਤੋਂ ਸੁਣਿਆ ਸੀ, ਤੇ ਮੈਂ ਇੱਕ ਚੀਜ਼ ਦਾ ਵਾਅਦਾ ਕਰਦਾ ਕਿ ਤੁਹਾਡਾ ਘਰ ਜਿਹੜਾ ਪੇਂਟ ਕਰਨਾ ਘੰਟਿਆਂ 'ਚ ਪੇਂਟ ਕਰਨਗੇ, ਘਰ ਦੀ ਪੇਂਟਿੰਗ ਹੈ ਜੀ ਉਹ ਪਿਛਲੇ, ਸੁਖਮਨ ਦੱਸਿਓ ਜਿਹੜੇ ਪਿਛਲੇ ਘਰ ਤੇਜ਼ ਵਿਕੇ ਨੇ, ਤੁਸੀਂ ਮੈਨੂੰ ਦੱਸਿਆ ਜੀ ਬਹੁਤ ਤੇਜ਼ ਘਰ ਵਿਕੇ, ਰੀਅਲਟਰ ਨੇ ਇਹਨਾਂ ਦਾ ਘਰ ਪੇਂਟ ਕਰਾਇਆ, ਇੱਕ ਨੇ ਰੀਅਲਟਰ ਨੇ, ਉਹਦੇ ਘਰ ਬਹੁਤ ਤੇਜ਼ ਨਿਕਲਦੇ ਪਏ ਨੇ। ਹਾਂਜੀ, ਕਿਸੇ ਨੇ ਘਰ ਛੇਤੀ ਵੇਚਣਾ, ਕਿਸੇ ਨੇ ਘਰ ਬਹੁਤ ਖੂਬਸੂਰਤ ਬਣਾਉਣਾ, ਘਰ ਦੇ ਵਿੱਚ ਕੋਈ ਫੰਕਸ਼ਨ ਆ ਰਿਹਾ, ਵਿਆਹ ਸ਼ਾਦੀ ਆ ਰਿਹਾ, ਲੇਆਊਟ ਆਪ ਤਿਆਰ ਕਰਕੇ ਦੇਣਗੇ, ਘੰਟਿਆਂ ਦੇ ਵਿੱਚ ਫਲੋਰ ਦੇ ਨਾਲ ਨਾਲ ਪੇਂਟ ਅਤੇ ਨਾਲ ਫਿਨਿਸ਼ਿੰਗਸ ਨੇ ਜਿਹੜੀਆਂ ਸਾਰੀਆਂ ਤੁਹਾਡੀਆਂ ਕਰਾਊਨ ਮੋਲਡਿੰਗਸ ਹੋ ਗਈਆਂ, ਤੁਹਾਡੇ ਪੋਟਲਾਈਟ ਦੇ ਆਸ ਪਾਸ ਦੇ ਏਰੀਆ ਹੋ ਗਏ, ਛੱਤਾਂ ਹੋ ਗਈਆਂ, ਇਹਨਾਂ ਸਾਰਿਆਂ ਨੂੰ ਡਿਜ਼ਾਇਨ ਕਰਦੇ ਨੇ ਰਿਐਲਿਟੀ ਪੇਂਟਿੰਗ ਗਰੁੱਪ। ਔਰ ਵੱਡਾ ਗਰੁੱਪ ਹੈ, ਕਿਸੇ ਨੇ ਘਰ ਦੇ ਵਿੱਚ ਪੇਂਟ ਤੋਂ ਇਲਾਵਾ ਕਮਰਸ਼ੀਅਲ ਹੋਟਲ, ਫੈਕਟਰੀ, ਵੇਅਰ ਹਾਊਸ, ਗਰੋਸਰੀ ਸਟੋਰ, ਕੋਈ ਵੀ ਪੇਂਟ ਕਰਾਉਣਾ, ਨਵੀਂ ਲੁੱਕ ਦੇਣੀ ਹੈ, ਨੰਬਰ ਬੋਲ ਦਿਓ।
5: ਨੰਬਰ ਹਾਂਜੀ ਬਾਈ ਜੀ ਆਪਣਾ ਹੈਗਾ 416-816-8401, 416-816-8401। ਕਿਸੇ ਵੀ ਬਾਈ ਜੀ ਆਪਣੇ ਲਿਸਨਰ ਨੇ ਕੋਈ ਵੀ ਤਰੀਕੇ ਦਾ ਐਸਟੀਮੇਟ ਚਾਹੀਦਾ, ਫ੍ਰੀ ਆਫ ਕੋਸਟ ਤੁਹਾਡੇ ਬਿਲਕੁਲ ਐਸਟੀਮੇਟ ਹੋਣਗੇ, ਮੈਨੂੰ ਕਾਲ ਕਰ ਸਕਦੇ ਆ ਜੀ। ਮੇਰਾ ਨੰਬਰ ਹੈਗਾ 416-816-8401, 416-816-8401,
0: 416-816-8401, 416-816-8401 ਦੇ ਉੱਤੇ, 416-816-8401 ਨੰਬਰ ਦੇ ਉੱਤੇ ਤੁਸੀਂ ਕਾਲ ਕਰਨੀ ਆ। ਔਰ ਸੁਖਮਨ ਦੇ ਨਾਲ ਗੱਲਬਾਤ ਹੋਊਗੀ, ਸੁਖਮਨ 416-816-8401 ਤੇ ਕਾਲ ਕਰ ਸਕਦੇ ਹੋ।

0: ਸਭ ਤੋਂ ਬਿਜ਼ੀਐਸਟ ਸ਼ੋਅ ਦੇ ਵਿੱਚੋਂ ਰੇਡੀ ਵਾਸ ਨੂੰ ਤੁਸੀਂ ਸੁਣਦੇ ਹੋ ਔਰ ਆਪ ਸਭ ਦਾ ਅਸੀਂ ਧੰਨਵਾਦ ਕਰਦੇ ਹਾਂ ਔਰ ਮੈਂ ਔਰ ਸਟੂਡੀਓ ਦੇ ਵਿੱਚ
1: ਸੰਤੋਸ਼ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਅਮਨ ਜੀ ਔਰ ਸੰਤੋਸ਼ ਜੀ ਪਬਲਿਕ ਦੀ ਭਾਰੀ ਡਿਮਾਂਡ ਆਈ ਹੈ ਕਿ ਸੰਤੋਸ਼ ਦੀ ਆਵਾਜ਼ ਸਾਨੂੰ ਸੁਣਾ ਦਿਓ
2: ਹਾਂਜੀ ਬਿਲਕੁਲ
0: ਹਾਂ ਸੁਣਾ ਦਿਓ ਆਪਣੀ ਆਵਾਜ਼ ਸਾਰਿਆਂ ਨੇ ਸੁਣਨਾ ਬੰਦ ਕਰ ਦੇਣਾ

0: ਸੋ ਮੈਂ ਇੱਕ ਦਿਨ ਕਹਾਣੀ ਸੁਣਾਈ ਸੀ ਰੱਬੀ ਸ਼ੇਰਗਿੱਲ ਦੀ, ਔਰ ਇਹ ਕਹਾਣੀ ਸੀ ਇਸ ਗਾਣੇ ਨੂੰ ਲੈ ਕੇ ਕਿ ਰੱਬੀ ਸ਼ੇਰਗਿੱਲ ਨੇ ਗਾਣਾ ਕਿਉਂ ਲਿਖਿਆ ਸੀ। ਜਿੰਮੀ ਸ਼ੇਰਗਿੱਲ ਵੀ ਸੀ ਇਸ ਗਾਣੇ 'ਚ, ਕਜ਼ਨਸ ਨੇ, ਅਤੇ ਰੱਬੀ ਸ਼ੇਰਗਿੱਲ ਦੇ ਫਾਦਰ ਸੀ ਜਿਹੜੇ
1: ਜੀ,
0: ਇਹ ਉਹਨਾਂ ਲਈ ਗਾਣਾ ਗਾਇਆ ਸੀ ਉਹਨਾਂ ਨੇ ਕਿ ਤੇਰੇ ਬਿਨ ਇਹ ਭੇਤ ਸਾਨੂੰ ਕਿਸੇ ਨਹੀਂ ਦੱਸਣਾ। ਉਹ ਭੇਤ ਸੀਗਾ ਕਿ ਰੱਬੀ ਸ਼ੇਰਗਿੱਲ ਦੇ ਫਾਦਰ ਬਿਮਾਰ ਸੀਗੇ, ਜਾਨਲੇਵਾ ਬਿਮਾਰੀ, ਲਾਸਟ ਸਟੇਜ 'ਤੇ ਕੈਂਸਰ ਪਹੁੰਚ ਹੋਇਆ ਹੋਇਆ ਸੀਗਾ, ਅਤੇ ਉਹਨਾਂ ਨੇ ਰੱਬੀ ਸ਼ੇਰਗਿੱਲ ਨੂੰ ਐਂਡ ਤੱਕ ਦੱਸਿਆ ਨਹੀਂ ਤਾਂ ਜੋ ਇਹਦੀ ਪੜ੍ਹਾਈ ਨਾ ਖਰਾਬ ਹੋਵੇ, ਇਹ ਡਿਸਟਰੈਕਟ ਨਾ ਹੋਵੇ ਆਪਣੀ ਲਾਈਫ ਦੇ ਵਿੱਚ। ਬਸ ਜਾਣ ਲੱਗੇ ਦੱਸਿਆ ਕਿ ਮੈਨੂੰ ਕਾਫੀ ਟਾਈਮ ਤੋਂ ਸੀ, ਹਰ ਵਾਰ ਮੈਂ ਤੈਨੂੰ ਮਿਲ ਕੇ ਹੱਸਦਾ ਰਹਿੰਦਾ ਹੁੰਦਾ ਸੀ, ਹੱਸਦਾ ਹੀ ਰਹਿੰਦਾ ਹੁੰਦਾ ਸੀ ਤੈਨੂੰ।

0: ਫਾਦਰ ਕੈਸੀ ਫਿਗਰ ਹੈ ਦੁਨੀਆਂ ਦੇ ਵਿੱਚ, ਮਾਂ ਹੁੰਦੀ ਹੈ ਮਾਂ ਉਹ ਦੁਨੀਆਂ ਵਾਲਿਓ, ਬਹੁਤ ਲੋਕਾਂ ਨੇ ਗਾਇਆ, ਪਰ ਸੰਤੋਸ਼ ਫਾਦਰ ਦੇ ਉੱਪਰ ਜੇ ਗੱਲ ਕੀਤੀ ਜਾਵੇ
1: ਜੀ,
0: ਇਨਸਾਨ ਚੇਂਜ ਕਦੋਂ ਹੁੰਦਾ? ਜਦੋਂ ਪਿਤਾ ਬਣ ਜਾਂਦਾ, ਫਾਦਰ ਬਣ ਜਾਂਦਾ,
1: ਬਿਲਕੁਲ
0: ਉਹਦੀ ਸੋਚ ਦੇ ਵਿੱਚ ਇੱਕ ਸੋਚ ਹੋਰ ਐਡ ਹੋ ਜਾਂਦੀ ਕਿ ਮੇਰੇ ਬੱਚੇ, ਮੇਰਾ ਜਿਹੜਾ ਭਵਿੱਖ ਨੇ ਉਹ ਮੇਰੇ ਵਰਗੀ ਜ਼ਿੰਦਗੀ ਨਾ ਜਿਉਣ।
1: ਬਿਲਕੁਲ,
0: ਅਗਰ ਤੁਹਾਡੇ ਬੱਚੇ ਤੁਹਾਡੇ ਵਰਗੀ ਜ਼ਿੰਦਗੀ ਨਾ ਜਿਉਣ ਤਾਂ ਤੁਹਾਨੂੰ ਜ਼ਰੂਰੀ ਆ ਕਿ ਤੁਹਾਨੂੰ ਸਵਲੀਨ ਉਹਨਾਂ ਨਾਲ ਗੱਲ ਕਰਨੀ ਪਊ ਆਪਣੇ ਬੱਚਿਆਂ ਦੇ ਭਵਿੱਖ ਦੇ ਲਈ। ਸਵਲੀਨ ਤੁਸੀਂ ਆਉਂਦੇ ਹੋ ਪਲੀਜ਼।
2: ਹਾਂਜੀ, ਜਿੱਦਾਂ ਭਾਜੀ ਤੁਸੀਂ ਗੱਲ ਕੀਤੀ ਹੈ, ਸਭ ਤੋਂ ਪਹਿਲਾਂ ਮੇਰੇ ਸਵਲੀਨ ਕੌਰ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਤੇ ਤੇ ਆਦਾਬ। ਹਾਂਜੀ, ਜਿੱਦਾਂ ਤੁਸੀਂ ਕਿਹਾ ਕਿ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੇ ਲਈ ਕੋਈ ਨਾ ਕੋਈ ਪਾਲਿਸੀ ਜਿਹੜੀ ਜ਼ਰੂਰ ਲੈ ਕੇ ਰੱਖੋ, ਉਹ ਤੋਂ ਬਿਨਾਂ ਮੈਂ ਕਹਿਣਾ ਚਾਹੁੰਦੀ ਹਾਂ, ਹੁਣ ਅਸੀਂ ਬਹੁਤ ਕਾਲਾਂ ਰਿਸੀਵ ਕਰ ਰਹੇ ਹਾਂ ਕਿ ਅਸੀਂ ਉਹਨਾਂ ਨੇ ਪੇਰੈਂਟਸ ਦੇ, ਜਿਵੇਂ ਹੁਣ ਆਪਣੇ ਆ ਰਹੇ ਨੇ ਪੇਰੈਂਟਸ ਵਿਜ਼ਟਰ ਜਾਂ ਸੁਪਰ ਵੀਜ਼ਾ ਤੇ, ਉਹਨਾਂ ਨੇ ਪਾਲਿਸੀ ਲਈ ਆ ਪਰ ਉਹਨਾਂ ਦੀ ਜਿਹੜੇ ਵਾਕਿੰਗਸ ਆ ਉਹ ਕਵਰ ਨਹੀਂ ਹੋ ਰਹੇ ਹੈਗੇ, ਤਾਂ ਤੁਸੀਂ ਜਦੋਂ ਵੀ ਆਪਣੇ ਪੇਰੈਂਟਸ ਦੀ ਜਿਹੜੀ ਸੁਪਰ ਵੀਜ਼ਾ ਲਈ ਜਾਂ ਵਿਜ਼ਟਰ ਆਉਂਦੇ ਨੇ ਪਾਲਿਸੀ ਲੈਂਦੇ ਹੋ, ਇੱਦਾਂ ਦੀ ਪਾਲਿਸੀ ਲਓ ਜਿਹਦੇ ਵਿੱਚ ਉਹਨਾਂ ਦੇ ਵਾਕਿੰਗਸ ਕਵਰ ਹੋਣ, ਤਾਂ ਕਿ ਕਈ ਵਾਰੀ ਪੇਰੈਂਟਸ ਨੂੰ ਛੋਟੀ ਮੋਟੀ ਐਮਰਜੈਂਸੀ ਕਰਕੇ ਵਾਕਿੰਗ ਡਾਕਟਰ ਕੋਲ ਜਾਣਾ ਪੈਂਦਾ। ਸਾਡੇ ਕੋਲ ਇੱਦਾਂ ਦੇ ਪਾਲਿਸੀਜ਼ ਨੇ ਜਿਹਦੇ ਵਿੱਚ ਤੁਹਾਡੇ ਵਾਕਿੰਗ ਵੀ ਕਵਰ ਹੋਣਗੇ, ਤੇ ਜੇਕਰ ਉਹਨਾਂ ਨੂੰ ਕੋਈ ਪ੍ਰਿਸਕ੍ਰਿਪਸ਼ਨ ਮੈਡੀਕੇਸ਼ਨ ਡਾਕਟਰ ਲਿਖਦਾ ਆ ਤਾਂ ਉਹ ਵੀ ਉਹਨਾਂ ਦੀ ਕਵਰ ਹੋਊਗੀ। ਉਹਦੇ ਲਈ ਜ਼ਰੂਰ ਸਾਨੂੰ ਕਾਲ ਕਰੋ 416-454-4747 4747। ਉਹ ਤੋਂ ਬਿਨਾਂ ਤੁਸੀਂ ਆਪਣੇ ਬੱਚਿਆਂ ਦੀ ਕੋਈ RESP ਕਰਾਉਣੀ ਆ, RRSP ਕਰਾਉਣੀ ਆ, ਜਾਂ ਫਿਰ ਬੱਚਿਆਂ ਦੀ ਕੋਈ ਤੁਸੀਂ ਇੰਸ਼ੋਰੈਂਸ ਪਾਲਿਸੀ ਲੈਣੀ ਆ, ਜਿਹੜੇ ਆਪਾਂ ਨੂੰ ਬੱਚਿਆਂ ਦੇ ਪੈਸੇ ਆ ਰਹੇ ਹੁੰਦੇ ਆ, ਉਹਨਾਂ ਨੂੰ ਕਿਤੇ ਨਾ ਕਿਤੇ ਇਨਵੈਸਟ ਜ਼ਰੂਰ ਕਰੋ, ਕਿਉਂਕਿ ਇੱਦਾਂ ਦੀਆਂ ਪਾਲਿਸੀਜ਼ ਹੈਗੀਆਂ ਜਿਹੜੀਆਂ ਕਿ ਤੁਹਾਨੂੰ ਮਨੀ ਬੈਕ ਦਿੰਦੀ ਆ, ਉਹ ਪੈਸਾ ਗਰੋ ਹੁੰਦਾ ਵਾ, ਕੱਲ ਨੂੰ ਬੱਚੇ ਨੇ ਯੂਨੀਵਰਸਿਟੀ ਜਾਣਾ, ਕਾਲਜ ਜਾਣਾ, ਤੁਸੀਂ ਉਹਦੇ ਲਈ ਯੂਜ਼ ਕਰ ਸਕਦੇ ਹੋ, ਉਹਨੇ ਪਹਿਲਾਂ ਘਰ ਲੈਣਾ, ਕਾਰ ਲੈਣੀ, ਤਾਂ ਇਹ ਬਹੁਤ ਵਧੀਆ ਚੀਜ਼ ਆ ਜਿਹਦੇ ਵਿੱਚ ਤੁਸੀਂ ਹੁਣ ਤੋਂ ਇਨਵੈਸਟ ਕਰ ਸਕਦੇ ਹੋ, ਤੇ ਇਨ ਫਿਊਚਰ ਤੁਸੀਂ ਆਪਣੇ ਬੱਚੇ ਨੂੰ ਐਜ਼ ਏ ਗਿਫਟ ਕੋਈ ਵੀ ਚੀਜ਼ ਦੇਣੀ ਆ ਉਹਦੇ ਵਿੱਚੋਂ ਪੈਸੇ ਵਿਦਡਰਾਅ ਕਰਾ ਸਕਦੇ ਹੋ। ਉਹ ਤੋਂ ਬਿਨਾਂ ਜਿੱਦਾਂ ਮੈਂ ਹਮੇਸ਼ਾ ਗੱਲ ਕਰਦੀ ਹਾਂ ਕਿ ਤੁਹਾਡੇ ਕੋਲ ਜੇ ਆਲਰੇਡੀ ਪਾਲਿਸੀਜ਼ ਪਈਆਂ ਨੇ, ਅਸੀਂ ਫ੍ਰੀ ਦੇ ਵਿੱਚ ਪਾਲਿਸੀ ਰਿਵਿਊ ਕਰਦੇ ਹਾਂ, ਉਹ ਪਾਲਿਸੀ ਦੇ ਵਿੱਚ ਤੁਹਾਨੂੰ ਬਹੁਤ ਫ੍ਰੀ ਬੈਨੀਫਿਟ ਨੇ, ਮੇ ਬੀ ਤੁਹਾਨੂੰ ਉਹਨਾਂ ਬਾਰੇ ਪਤਾ ਨਾ ਹੋਵੇ, ਤੁਸੀਂ ਆਪਣੇ ਬੱਚਿਆਂ ਦੀ $10,000 ਦੀ ਜਿਹੜੀ ਸਕਾਲਰਸ਼ਿਪ ਆ ਬਿਲਕੁਲ ਫ੍ਰੀ ਲੈ ਸਕਦੇ ਹੋ ਆਪਣੀ ਲਾਈਫ ਜਾਂ ਕ੍ਰਿਟੀਕਲ ਇੰਸ਼ੋਰੈਂਸ ਪਾਲਿਸੀ ਦੇ ਵਿੱਚ, ਤੇ ਇਹ ਨਹੀਂ ਮੈਟਰ ਕਰਦਾ ਤੁਸੀਂ ਕਿੰਨੇ ਦੀ ਪਾਲਿਸੀ ਲਈ ਆ, ਮੇ ਬੀ ਤੁਹਾਡੇ ਕੋਲ ਆਲਰੇਡੀ ਹੋਵੇ, ਜੇ ਨਹੀਂ ਹੈਗੀ ਤਾਂ ਅਸੀਂ ਤੁਹਾਨੂੰ ਇੱਦਾਂ ਦੀ ਪਾਲਿਸੀਜ਼ ਦੇ ਸਕਦੇ ਹਾਂ ਬਹੁਤ ਹੀ ਅਫੋਰਡੇਬਲ ਪ੍ਰਾਈਸ ਦੇ ਵਿੱਚ, ਉਹਦੇ ਲਈ ਵੀ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 416-454-4747 416-454-4747।

0: ਔਰ ਤੁਹਾਨੂੰ ਇਹ ਦੱਸ ਸਕਦੇ ਨੇ ਕਿ ਮੈਂ ਆਪਣੇ ਬੱਚੇ ਲਈ ਕਿਸ ਤਰ੍ਹਾਂ ਦਾ ਪਲਾਨ ਡਿਜ਼ਾਈਨ ਕੀਤਾ, ਯਾਨੀ ਕਿ ਅੱਜ ਤੋਂ 16 ਸਾਲ ਬਾਅਦ ਉਹਨੂੰ ਜ਼ਰੂਰਤ ਜਿਹੜੀ ਪੈਣੀ ਆ ਉਦੋਂ ਤੱਕ ਸਾਨੂੰ ਕੋਈ ਬੋਝ ਨਾ ਹੋਵੇ ਅਤੇ ਉਹਦੇ ਕੋਲ ਇਨਫ ਫੰਡ ਪਏ ਹੋਣ। ਔਰ ਇੱਕ ਚੀਜ਼ ਮੈਂ ਦੱਸਦਾ, ਬੈਂਕਰਪਸੀ ਐਕਟ ਦੇ ਵਿੱਚ ਤੁਸੀਂ ਆਪਣੀ ਇੰਸ਼ੋਰੈਂਸ ਲੂਜ਼ ਨਹੀਂ ਕਰਦੇ ਹੈਗੇ, ਬੱਚਿਆਂ ਦੀ ਆਰਈਐਸਪੀ ਲੂਜ਼ ਨਹੀਂ ਕਰਦੇ ਜੇ ਤੁਸੀਂ ਕਰਵਾਈ ਹੋਈ ਹੈ, ਕਿਉਂਕਿ ਇਹਦੇ ਵਿੱਚ ਇੱਕ ਕਲੋਜ਼ ਆਉਂਦਾ, ਉਸ ਕਲੋਜ਼ ਦੇ ਰਾਹੀਂ ਈਵਨ ਬੰਦਾ ਬੈਂਕਰਪਟ ਵੀ ਹੋਣ ਲੱਗਿਆ ਆਰਈਐਸਪੀ ਨੂੰ ਕੋਈ ਟੱਚ ਨਹੀਂ ਕਰ ਸਕਦਾ। ਅਤੇ ਆਰਈਐਸਪੀ ਨੂੰ ਅਲੱਗ ਅਲੱਗ ਡਿਜ਼ਾਈਨ ਦੇ ਵਿੱਚ ਲੈ ਕੇ ਜਾ ਸਕਦੇ ਹੋ, ਬੱਚਾ ਆਪਣੇ ਵਿਆਹ ਲਈ ਯੂਜ਼ ਕਰ ਲਵੇ, ਆਪਣੀ ਪੜ੍ਹਾਈ ਲਈ, ਜਾਂ ਆਪਣੇ ਘਰ ਦੀ ਪਰਚੇਜ਼ ਲਈ ਯੂਜ਼ ਕਰ ਲਵੇ। ਸਿਲੀ ਨੰਬਰ ਇੱਕ ਵਾਰ ਫਿਰ ਬੋਲਦੇ ਆਪਣਾ
1: 416 44 47 47
0: ਤੇ ਤੁਸੀਂ ਕਾਲ ਕਰਨੀ ਹੈ। ਆਹ ਗੀਤ ਆਪਣਾ ਸੋਹਣਾ ਜਿਹਾ, ਜੇ ਕਿਸੇ ਨੂੰ ਪਤਾ ਹੋਵੇ ਆਵਾਜ਼ ਕਿਹਦੀ ਆ ਜ਼ਰੂਰ ਦੱਸਿਓ। ਸੰਤੋਸ਼ ਤੋਂ ਮੈਂ ਪੁੱਛ ਨਹੀਂ ਸਕਦਾ, ਮਾਫੀ ਚਾਹੁੰਦਾ, ਇਹ ਕੋਈ ਸਾਹਿਲ ਵਰਮਾ ਨੇ ਉਹਨਾਂ ਦੀ ਫਰਮਾਇਸ਼ ਤੇ ਸੀ ਗਾਣਾ ਲਾਉਣ ਲੱਗਿਆ
2: ਜੀ।
0: ਜ਼ਰੂਰ ਤੁਸੀਂ ਇਸ ਗੀਤ ਬਾਰੇ ਦੱਸ ਸਕਦੇ ਹੋ।

0: ਚਲੇ ਫੈਕਟਰੀ ਡਾਲ ਤੇ ਰੇਡੀ ਵਾਸ ਸੁਣ ਰਹੇ ਹੋ ਰੇਡੀ ਵਾਸ ਦੇ ਤੇ ਮੈਂ ਹਾਂ ਮਤਿਪ ਸਿੰਘ ਬੈਰੀਪਾਲ ਔਰ ਮੇਰਾ ਸਾਹਿਲ ਸਾਹਿਲ ਕੀ ਹਾਲ ਚਾਲ ਨੇ
1: ਹਾਂਜੀ ਚੜ੍ਹਦੀ ਕਲਾ ਜੀ
0: ਸੋ ਇਸ ਸਮੇਂ ਗਰਮੀ ਔਰ ਸਰਦੀ 'ਚੋਂ ਅਸੀਂ ਬਾਹਰ ਨਿਕਲ ਚੁੱਕੇ ਹਾਂ ਸਵੇਰੇ ਸਰਦੀ ਸ਼ਾਮ ਨੂੰ ਗਰਮੀ ਗਰਮੀ ਰਾਤ ਨੂੰ ਸਵੇਰੇ ਸਰਦੀ ਸੋ ਦੁਪਹਿਰੇ ਮੀਂਹ ਉਹ ਸਭ ਖਤਮ ਗਰਮੀ ਨੇ ਪਿਛਲੇ 48 ਘੰਟਿਆਂ 'ਚ ਆਪਣੇ ਰੰਗ ਦਿਖਾਏ 48 ਘੰਟਿਆਂ ਦੇ ਵਿੱਚ ਤੁਹਾਨੂੰ ਪਤਾ ਲੱਗ ਗਿਆ ਕਿ ਤੁਹਾਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਤੁਹਾਨੂੰ ਇੱਕ ਨਵੇਂ ਏਸੀ ਔਰ ਨਵੇਂ ਫਰਨਸ ਦੀ ਜ਼ਰੂਰਤ ਹੈ ਨਵਾਂ ਏਸੀ ਫਰਨਸ ਕਮਰਸ਼ੀਅਲ ਹੈ ਜਾਂ ਰੈਜ਼ੀਡੈਂਸ਼ੀਅਲ ਹੈ ਅਤੇ ਜਾਂ ਤੁਸੀਂ ਜਿਹੜਾ ਹੈਗਾ ਆਪਣੇ ਹੌਟ ਵਾਟਰ ਟੈਂਕ ਨੇ ਜਿਹੜੇ ਕਿ ਤੁਸੀਂ ਘਰਾਂ ਦੇ ਵਿੱਚ ਲਗਾਏ ਨੇ ਵੱਡੇ ਵੱਡੇ ਸਾਰੇ 20 ਸਾਲ ਹੋ ਗਏ ਉਹਨਾਂ ਨੂੰ ਸਾਫ਼ ਨਹੀਂ ਕੀਤਾ ਉਹਨਾਂ 'ਚ ਗਾਰ ਜੰਮੀ ਹੋਈ ਆ 15 ਸਾਲ ਤੋਂ ਉਹ ਜਿਹੜੀ ਗਾਰ ਆ ਤੁਹਾਡੇ ਸਕਿਨ ਦੇ ਰੋਗ ਤੁਹਾਡੇ ਵਾਲ ਝੜਨੇ ਅਤੇ ਇਹ ਸਭ ਕੁਛ ਨੂੰ ਜਿਹੜਾ ਉਹ ਲੈ ਕੇ ਆਉਂਦੀ ਹੈ ਮੈਂ ਤੁਹਾਡਾ ਇੱਕ ਛੋਟੀ ਜਿਹੀ ਗੱਲ ਕਰਨ ਜਾ ਰਿਹਾ ਸਾਹਿਲ ਨਾਲ ਸਾਹਿਲ ਕੁਇਕਲੀ ਕਿਹੜੇ ਕਿਹੜੇ ਪਲਾਨ ਨੇ ਬੋਲਦੇ ਹੋ ਹੀਟਿੰਗ ਔਰ ਕੂਲਿੰਗ ਦਾ ਘਰ 'ਚ ਕੋਈ ਵੀ ਕੰਮ ਹੈ ਜਾਂ ਤੁਸੀਂ ਕਮਰਸ਼ੀਅਲ ਜਗ੍ਹਾ 'ਤੇ ਕੰਮ ਹੈ ਅਤੇ ਇਹਨਾਂ ਦੀ ਕੰਪਨੀਆਂ ਦਾ ਨਾਂ ਅਤੇ ਫੋਨ ਨੰਬਰ ਪਲੀਜ਼
1: ਹਾਂਜੀ ਸਰ ਸਭ ਤੋਂ ਪਹਿਲਾਂ ਤਾਂ ਜੀ ਇਹ ਬਹੁਤ ਸਾਰੇ ਇੱਕ ਆਪਣੇ ਲਿਸਨਰ ਨੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਸਿਰਫ ਟੈਂਕਲੈਸ ਬਾਰੇ ਬੋਲਦੇ ਹੋ ਜੇ ਕਿਸੇ ਨੇ ਟੈਂਕ ਲਗਵਾਉਣਾ ਹੋਵੇ ਵੀ ਤੁਸੀਂ ਕਦੇ ਟੈਂਕ ਦੀ ਕੋਈ ਆਫਰ ਨਹੀਂ ਦਿੰਦੇ ਅਤੇ ਮੈਂ ਅੱਜ ਜ਼ਰੂਰ ਉਹਨਾਂ ਵਾਸਤੇ ਇੱਕ ਸਪੈਸ਼ਲ ਆਫਰ ਦੇਣੀ ਚਾਹੁੰਦਾ ਕਿ ਸਾਰਿਆਂ ਵਾਸਤੇ ਇੱਕ ਆਫਰ ਦੇਣ ਜਾ ਰਿਹਾ ਕਿ ਬਹੁਤ ਸਾਰੇ ਘਰਾਂ ਦੇ ਵਿੱਚ ਟੈਂਕਲੈਸ ਜਿਹੜੇ ਹੋਏ ਨਾ ਟੈਂਕ ਅਤੇ ਟੈਂਕਲੈਸ ਰੈਂਟਲ ਲੱਗੇ ਹੋਏ ਨੇ ਸੋ ਰੈਂਟਲ ਵਾਲਿਆਂ ਵਾਸਤੇ ਅਸੀਂ ਸਿਰਫ $35 ਦੇ ਵਿੱਚ ਅਗਰ ਤੁਸੀਂ ਟੈਂਕ ਲਗਵਾਉਣਾ ਤਾਂ ਸਾਡੇ ਤੋਂ ਸਿਰਫ $35 ਦੇ ਵਿੱਚ ਟੈਂਕ ਲਗਵਾ ਸਕਦੇ ਹੋ ਅਗਰ ਐਗਜਿਸਟਿੰਗ ਟੈਂਕ ਲੱਗਾ ਹੋਇਆ ਹੈ ਜ਼ਿਆਦਾ ਪ੍ਰਾਈਸ ਦੇ ਉੱਤੇ ਲੱਗਾ ਹੋਇਆ ਹੈ ਤੁਸੀਂ ਉਹਨੂੰ ਐਕਸਚੇਂਜ ਕਰਾਉਣਾ ਚਾਹੁੰਦੇ ਹੋ ਤਦ ਵੀ ਸਾਡੇ ਕੋਲ $35 ਪਲੱਸ ਟੈਕਸ ਦੇ ਵਿੱਚ ਸਾਡੇ ਕੋਲ ਚੇਂਜ ਐਕਸਚੇਂਜ ਕਰਵਾ ਸਕਦੇ ਹੋ ਪਲੱਸ ਅਗਰ ਤੁਸੀਂ ਰੈਂਟਲ ਟੈਂਕਲੈਸ ਲਗਵਾਉਣਾ ਚਾਹੁੰਦੇ ਹੋ ਤਾਂ ਉਹਦੇ ਵਾਸਤੇ ਸਿਰਫ $40-45 ਦੇ ਵਿੱਚ ਸਾਡੇ ਕੋਲ ਟੈਂਕਲੈਸ ਸਟਾਰਟ ਨੇ ਟੈਂਕਲੈਸ ਦੇ ਪਲਾਨ ਆ $40 ਤੋਂ ਸ਼ੁਰੂ ਹੋ ਜਾਂਦੇ ਨੇ $45-50 ਤੱਕ ਜਾਂਦੇ ਨੇ ਠੀਕ ਹੈ ਜੀ ਐਵਰੇਜ ਪ੍ਰਾਈਸ ਜਿਹੜਾ ਉਹ $45 ਹੋਏਗਾ ਪਲੱਸ ਅਗਰ ਤੁਹਾਡੀ ਕੋਈ ਰੈਂਟਲ

0: ਪ੍ਰਾਪਰਟੀ ਹੈ, ਤੁਸੀਂ ਕੋਈ ਰੈਂਟਲ ਆਪਸ਼ਨ ਚਾਹੁੰਦੇ ਹੋ ਏਸੀ ਦੇ ਉੱਤੇ ਜਾਂ ਫਰਨਸ ਦੇ ਉੱਤੇ, ਤਾਂ ਸਾਡੇ ਕੋਲ ਉਹ ਵੀ ਅਵੇਲੇਬਲ ਹੈਗੀ ਹੈ। ਉਹਦੇ ਵਿੱਚ ਬਹੁਤ ਹੀ ਈਜ਼ੀ ਰੈਂਟਲ ਟਰਮਸ ਦੇ ਉੱਤੇ ਤੁਹਾਨੂੰ ਅਸੀਂ ਦੇ ਸਕਦੇ ਹਾਂ। ਔਰ ਇਹ ਸਾਡੇ ਜਿਹੜੇ ਪਲਾਨ ਹੁੰਦੇ ਆ ਇਹ ਰੈਂਟ ਟੂ ਓਨ ਹੁੰਦੇ ਆ, ਅਸੀਂ ਸਿਰਫ ਰੈਂਟਲ ਨਹੀਂ ਲਗਾਉਂਦੇ। ਜਿਹੜੇ ਇੱਕ ਬਹੁਤ ਵੱਡਾ ਡਿਫਰੈਂਸ ਹੈ, ਬਹੁਤ ਮੇਜਰ ਡਿਫਰੈਂਸ ਹੈ ਕਿ ਮੋਸਟਲੀ ਜਿਹੜੇ ਕੰਪਨੀਜ਼ ਆ ਉਹ ਤੁਹਾਨੂੰ ਸਿਰਫ ਰੈਂਟਲ ਦਿੰਦੀਆਂ ਅਨਲਿਮਿਟਿਡ ਟਰਮ ਵਾਸਤੇ 15 ਸਾਲ ਤੋਂ ਪਲੱਸ, ਠੀਕ ਹੈ। ਲੇਕਿਨ ਉਹਦੇ ਵਿੱਚ ਤੁਹਾਨੂੰ ਓਨਰਸ਼ਿਪ ਨਹੀਂ ਦਿੰਦੀਆਂ। ਜਿਹੜਾ ਸਾਡਾ ਕੋਈ ਵੀ ਪਲਾਨ ਹੋਏਗਾ ਉਹ ਰੈਂਟ ਟੂ ਓਨ ਜਾਂ ਲੀਜ਼ ਟੂ ਓਨ ਹੋਏਗਾ, ਉਹ ਇਕੱਲਾ ਰੈਂਟਲ ਨਹੀਂ ਹੋਏਗਾ, ਠੀਕ ਹੈ ਜੀ। ਔਰ ਟਰਮ ਵੀ ਛੋਟੀ ਹੋਏਗੀ।
1: ਸੋ ਤੁਸੀਂ ਕਾਲ ਕਰਨਾ ਸਾਰਿਆਂ ਨੇ,
0: ਹਾਂਜੀ,
1: ਫਰਨੈਸ ਜਾਂ ਏਸੀ ਲਗਵਾਉਣਾ ਜਾਂ ਹੌਟ ਵਾਟਰ ਟੈਂਕ ਚੈੱਕ ਕਰਾਉਣਾ, ਤੁਹਾਨੂੰ ਲੱਗਦਾ ਕਿ ਉਹ ਤੁਹਾਡਾ ਚੱਲੀ ਜਾ ਰਿਹਾ, ਤੁਹਾਡੇ ਐਮਬਰੇਜ ਦੇ ਬਿੱਲ ਦੇ ਵਿੱਚ ਉਹ ਬਿੱਲ ਪਾ ਪਾ ਕੇ ਭੇਜੀ ਜਾ ਰਹੇ ਨੇ
0: ਜੀ,
1: ਤੁਹਾਨੂੰ ਪਤਾ ਹੀ ਨਹੀਂ ਕਿ ਤੁਸੀਂ$30 ਉਸਤੇ ਦੇ ਰਹੇ ਹੋ ਜੋ ਤੁਹਾਡਾ ਪੇਡ ਆਫ ਹੋ ਚੁੱਕਿਆ ਹੈਗਾ। ਕੋਈ ਵੀ ਘਰ ਕਿਸੇ ਵੀ ਸ਼ਹਿਰ ਚੋਂ ਕਾਲ ਕਰ ਲਵੇ ਸਾਹਿਲ ਨੂੰ, ਤੁਹਾਨੂੰ ਕੰਸਲਟ ਕਰ ਲਓ। ਸਾਹਿਲ ਨੰਬਰ ਬੋਲੋ ਕੇ।
0: ਹਾਂਜੀ ਸਰ, ਨੰਬਰ ਹੈਗਾ ਜੀ 905-757-5611 905-757-6111 905-757-5611 905-757-6111 ਪਹਿਲਾਂ ਵੀ ਉੱਥੇ ਉਹਨਾਂ ਨੂੰ ਨਵੇਂ ਪੈਕੇਜ ਚਾਹੀਦੇ ਨੇ। ਉਹਦੇ ਵਾਸਤੇ ਵੀ ਆਪਣੇ ਕੋਲ ਅਗਰ ਤੁਸੀਂ ਬਾਏ ਆਊਟ ਕਰਨਾ ਹੈ, ਬਾਏ ਆਊਟ ਦੇ ਵੀ ਸਪੈਸ਼ਲ ਪੈਕੇਜ ਅਵੇਲੇਬਲ ਹੈਗੇ ਨੇ, ਠੀਕ ਹੈ। 755-751-611
1: ਹੀਟਿੰਗ ਕੂਲਿੰਗ ਜਾਂ ਹੌਟ ਵਾਟਰ ਰੈਂਟਲ ਸਭ ਤੋਂ ਵੱਡਾ ਇਸ਼ੂ ਬਣਿਆ ਹੋਇਆ, CBC ਵਰਗੇ ਨਿਊਜ਼ ਪੇਪਰ ਨੇ ਲਗਾਇਆ ਕਿ ਇਹ 'ਚ ਬਹੁਤ ਸਕੈਮ ਚੱਲ ਰਹੇ ਨੇ।
0: ਹਾਂਜੀ, 905-757-5111 ਔਰ ਇੱਕ ਲਾਸਟ ਆਪਸ਼ਨ ਸਰ ਜੀ, ਅਗਰ ਕਿਸੇ ਵੀ ਭੈਣ ਭਰਾ ਨੇ ਕੋਈ ਚੀਜ਼ ਲਗਵਾਉਣੀ ਆ, ਆਪਾਂ 6 ਮਹੀਨੇ ਫਾਈਨੈਂਸਿੰਗ ਫਰੀ ਦੇ ਦਾਂਗੇ। ਉਹਦੇ ਵਿੱਚ ਕੋਈ ਪੈਸਾ ਨਹੀਂ ਦੇਣਾ, ਕੋਈ ਇੰਟਰਸਟ ਨਹੀਂ ਹੋਏਗਾ, ਤੁਹਾਡੇ ਕੋਲ ਪੈਸੇ ਨਹੀਂ ਹੈਗੇ, ਤੁਸੀਂ ਚੀਜ਼ ਲਗਵਾਉਣੀ ਹੈ, ਤੁਹਾਨੂੰ 6 ਮਹੀਨੇ ਆਪਾਂ ਫਰੀ ਦੇ ਦਾਂਗੇ ਬਾਏ ਆਊਟ ਦੇ ਉੱਤੇ। ਤੁਸੀਂ ਬਾਏ ਵੀ ਅੱਜ ਕਰ ਸਕਦੇ ਆ ਔਰ ਕੋਈ ਉਹਦਾ ਇੰਟਰਸਟ ਵੀ ਨਹੀਂ ਦੇਣਾ, ਤੇ 6 ਮਹੀਨੇ ਵੀ ਤੁਹਾਨੂੰ ਫਰੀ ਮਿਲ ਜਾਣਗੇ। ਸੋ ਉਹਦੇ ਵਾਸਤੇ ਵੀ ਸਾਨੂੰ ਕਾਲ ਕਰ ਲੈਣੀ, ਇਹ ਨਹੀਂ ਸੋਚਣਾ ਕਿ ਸਿਰਫ ਰੈਂਟਲ ਹੀ ਦਿੰਦੇ ਆ।
1: ਥੈਂਕ ਯੂ ਸੋ ਮਚ। 905-757-5111 ਥੈਂਕ ਯੂ ਸੋ ਮਚ। 905-757-5111 ਦੇ ਉੱਤੇ ਕਾਲ ਕਰਨੀ ਹੈ। ਔਰ ਮੇਰੇ ਨਾਲ ਸਪੈਕਸ ਐਕਸਪ੍ਰੈਸ ਔਨ ਏਅਰ ਆ। ਸਪੈਕਸ ਐਕਸਪ੍ਰੈਸ ਭਾਜੀ, ਤੁਸੀਂ ਔਨ ਏਅਰ ਹੋ ਜੀ, ਪਲੀਜ਼ ਦਿਓ ਆਪਣਾ ਮੈਸੇਜ।
2: ਬਹੁਤ ਬਹੁਤ ਧੰਨਵਾਦ ਜੀ। ਸੋ ਸਾਰੇ ਸਰੋਤੇ ਜਿਹੜੇ ਸੁਣਦੇ ਜੀ, ਦੱਸਣਾ ਚਾਹੁੰਦੇ ਹਾਂ ਵੀ ਜੇ ਤੁਸੀਂ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਹੋ ਤੇ ਡਾਕਟਰ ਸਾਡੇ ਕੋਲ ਜੀ ਅੱਜ 2 ਵਜੇ ਤੱਕ ਅਵੇਲੇਬਲ ਨੇ। ਜੇ ਤੁਸੀਂ ਅੱਜ ਨਹੀਂ ਆ ਸਕਦੇ, ਬਿਜ਼ੀ ਹੋ, ਤੇ ਅਸੀਂ ਸਪੈਸ਼ਲੀ ਵੀਕਡੇਸ 'ਚ ਟਿਊਜ਼ਡੇ ਵਾਲੇ ਦਿਨ ਸ਼ਾਮ ਨੂੰ ਦੋਨੋਂ ਲੋਕੇਸ਼ਨ ਦੇ ਉੱਤੇ ਡਾਕਟਰ ਰੱਖਿਆ ਜੀ। ਸੋ ਤੁਸੀਂ ਦੋਨੋਂ ਲੋਕੇਸ਼ਨ 'ਚ ਕਿਤੇ ਵੀ ਜਾ ਕੇ ਆਪਣਾ ਕੰਪਲੀਟ ਕੰਪ੍ਰੀਹੈਂਸਿਵ ਆਈ ਐਗਜ਼ਾਮ ਕਰਵਾ ਸਕਦੇ ਹੋ, ਵਿਜ਼ਨ ਚੈੱਕ ਕਰਵਾ ਸਕਦੇ ਹੋ, ਆਪਣੀਆਂ ਅੱਖਾਂ ਦੀ ਹੈਲਥ ਚੈੱਕ ਕਰਵਾ ਸਕਦੇ ਹੋ, ਤੇ ਜਿਹੜੇ ਸਾਡੇ ਕੋਲ ਐਡਵਾਂਸ ਟੈਕਨੋਲੋਜੀ ਦੇ ਲੇਟੈਸਟ ਇਕਵਿਪਮੈਂਟ ਹੈ, ਇਹ ਤੁਹਾਡੀਆਂ ਅੱਖਾਂ ਦਾ ਸਕੈਨ ਵੀ ਕਰਦੇ ਨੇ, ਤੇ ਜਿਹੜੇ ਰਿਜ਼ਲਟ ਆਉਂਦੇ ਨੇ ਇੱਕ ਡਿਜੀਟਲ ਵੱਡੀ ਸਕਰੀਨ ਦੇ ਉੱਤੇ ਤੁਹਾਨੂੰ ਡਿਸਪਲੇ ਕਰਕੇ ਦਿਖਾਉਂਦੇ ਨੇ ਕਿ ਰੈਟਨਾ ਜਿਹੜਾ ਪਿੱਛੇ ਅੱਖ ਦਾ ਪਰਦਾ, ਜੇ ਉਹ 'ਚ ਕੋਈ ਪ੍ਰੋਬਲਮ ਚੱਲ ਰਹੀ ਹੈ ਤੇ ਕੀ ਪ੍ਰੋਬਲਮ ਚੱਲ ਰਹੀ ਹੈ ਤੇ ਉਹਦਾ ਕੀ ਇਲਾਜ ਹੈ। ਸੋ ਇੱਦਾਂ ਦਾ ਡਿਟੇਲ ਐਗਜ਼ਾਮ ਤੁਸੀਂ ਆਪਣਾ ਜਾਂ ਆਪਣੇ ਪਰਿਵਾਰ ਦਾ ਕਰਵਾਉਣਾ ਚਾਹੁੰਦੇ ਹੋ ਤੇ ਜ਼ਰੂਰ ਸਾਨੂੰ ਕਾਲ ਕਰੋ 905-460-8888 905-460-8888 ਤੇ ਜੇ ਤੁਸੀਂ ਪ੍ਰਿਸਕ੍ਰਿਪਸ਼ਨ ਗਲਾਸਿਸ ਬਣਵਾਉਣੀ ਚਾਹੁੰਦੇ ਹੋ ਤੇ ਸਾਡੇ ਕੋਲ ਤੁਸੀਂ ਵਧੀਆ ਬ੍ਰਾਂਡਡ ਫਰੇਮਾਂ ਦੇ ਉੱਤੇ ਵਧੀਆ ਡਿਸਕਾਊਂਟ ਲੈ ਸਕਦੇ ਹੋ ਜੀ। ਸਾਰੇ ਹੀ ਵਧੀਆ ਬ੍ਰਾਂਡਡ ਫਰੇਮ ਜਿਹਦੇ 'ਚ ਟੋਮ ਫੋਰਡ ਦੇ, ਟਿਫਨੀ ਦੇ, ਬਲੈਂਸੀਆਗਾ ਦੇ, ਪ੍ਰਾਡਾ ਦੇ, ਗੁੱਚੀ ਦੇ ਸਾਰੇ ਬ੍ਰਾਂਡਡ ਫਰੇਮਾਂ ਦੇ ਉੱਤੇ ਬ੍ਰਾਂਡਡ ਸਨ ਗਲਾਸਿਸ ਦੇ ਉੱਤੇ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਜੀ। ਇਸੇ ਤਰ੍ਹਾਂ ਜੇ ਤੁਸੀਂ ਰੇਵਨ ਦੇ ਫਰੇਮ ਲੈਣਾ ਚਾਹੁੰਦੇ ਹੋ ਜਾਂ ਅਰਮਾਨੀ ਦੇ ਜਾਂ ਫਿਰ ਮਾਈਕਲ ਕੋਰਸ ਦੇ, ਕੇਟ ਸਪੇਡ ਦੇ, ਮਾਰਕ ਜੇਕਬ ਦੇ ਜਾਂ ਫਿਰ ਕੋਚ ਦੇ, ਤੇ ਇਹਨਾਂ ਦੇ ਉੱਤੇ ਤੁਹਾਨੂੰ ਫਲੈਟ 50% ਡਿਸਕਾਊਂਟ ਦਿੱਤਾ ਜਾ ਰਿਹਾ ਜੀ। ਤੇ ਅਮਨ ਜੀ, ਸਭ ਤੋਂ ਵਧੀਆ ਡੀਲ ਹੈ ਜੀ, ਜੇ ਤੁਸੀਂ ਸਾਡੇ ਕੋਲੋਂ ਟੋਮੀ ਹਿਲ ਫਿਗਰ ਦੇ ਜਾਂ ਕੈਲਵਿਨ ਕਲਾਈਨ ਦੇ ਫਰੇਮ ਲੈਣਾ ਚਾਹੁੰਦੇ ਜਾਂ ਫੈਂਡੀ ਦੇ ਜਾਂ ਵੈਲੰਟੀਨੋ ਦੇ, ਤੇ ਇਹਨਾਂ ਦੇ ਉੱਤੇ ਤੁਹਾਨੂੰ ਫਲੈਟ 75% ਡਿਸਕਾਊਂਟ ਦਿੱਤਾ ਜਾ ਰਿਹਾ ਜੀ। ਸੋ ਕਹਿਣ ਦਾ ਮਤਲਬ ਹੈ ਵੀ ਹਰ ਇੱਕ ਬ੍ਰਾਂਡਡ ਫਰੇਮ ਦੇ ਉੱਤੇ ਤੁਹਾਨੂੰ ਵਧੀਆ ਡਿਸਕਾਊਂਟ ਜੇ ਤੁਸੀਂ ਲੈਣਾ ਚਾਹੁੰਦੇ ਹੋ ਤੇ ਜ਼ਰੂਰ ਪਹੁੰਚੋ ਜੀ ਸਾਡੇ ਕੋਲ ਸਪੈਕਸ ਐਕਸਪ੍ਰੈਸ ਦੇ ਉੱਤੇ। ਤੇ ਇਸ ਦੇ ਨਾਲ ਨਾਲ ਅਸੀਂ ਇੱਕ ਸਾਡਾ ਆਪਣਾ ਸਪੈਸ਼ਲ ਵੈਲਿਊ ਪੈਕੇਜ ਰੱਖਿਆ ਜੀ। ਇਹ ਵੈਲਿਊ ਪੈਕੇਜ ਸਿਰਫ ਉਹਨਾਂ ਸਰੋਤਾਂ ਵਾਸਤੇ ਨੇ ਜਿਨ੍ਹਾਂ ਕੋਲ ਜਾਂ ਤਾਂ ਬੈਨੀਫਿਟ ਨਹੀਂ ਹੁੰਦੇ ਜਾਂ ਬਹੁਤ ਘੱਟ ਬੈਨੀਫਿਟ ਹੁੰਦੇ ਨੇ। ਸੋ ਇਹਦੇ 'ਚ 2 ਚੀਜ਼ਾਂ ਦੇ ਰਹੇ ਹਾਂ, ਇੱਕ ਤਾਂ ਤੁਹਾਨੂੰ ਸਿਲੈਕਟਡ ਬ੍ਰਾਂਡਡ ਫਰੇਮ ਦੇ ਰਹੇ ਹਾਂ, ਇਹਦੇ 'ਚ ਲੰਡਨ ਫੋਗ, ਲਿਵਾਈਸ, ਰੈਂਗਲਰ, ਵੈਨ ਹਿਊਸਨ, ਕੋਈ ਵੀ ਫਰੇਮ ਲੈ ਲਓ, $300 ਦੀ ਕੀਮਤ ਦਾ ਫਰੇਮ ਹੈ ਜੀ। ਵੈਲਿਊ ਪੈਕੇਜ 'ਚ 1 ਫਰੇਮ ਸ਼ਾਮਿਲ ਹੈ ਤੇ ਦੂਜਾ $100 ਦੀ ਕੀਮਤ ਦੇ ਸਿੰਗਲ ਵਿਜ਼ਨ ਲੈਂਸ ਵੀ ਸ਼ਾਮਿਲ ਨੇ। ਸੋ ਕੁੱਲ ਮਿਲਾ ਕੇ ਇਹ $400 ਦਾ ਪੈਕੇਜ ਹੁੰਦਾ ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $129 'ਚ ਦੇ ਰਹੇ ਹਾਂ ਜੀ। ਤੇ ਜੇ ਕਿਸੇ ਨੇ ਪ੍ਰੋਗਰੈਸਿਵ ਗਲਾਸਿਸ ਲੈਣੇ ਨੇ ਤੇ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸ ਨੇ, $300 ਦੀ ਕੀਮਤ ਦੇ ਲੈਂਸਿਸ ਤੇ $300 ਦੀ ਕੀਮਤ ਦਾ ਫਰੇਮ ਹੈ ਜੀ। $600 ਵਾਲਾ ਪੈਕੇਜ ਸਿਰਫ $258 ਚ ਦੇ ਰਿਹਾ ਜੀ। ਤੇ ਔਨ ਟੋਪ ਆਫ ਇਟ ਤੁਸੀਂ ਆਪਣੀ ਐਨਕਾਂ ਤੇ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਾਓ, ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਤੇ ਜੇ ਕਿਸੇ ਵੀ ਪਰਸਨ ਨੇ ਆ ਕੇ ਦੋ ਪੇਅਰ ਬਣਵਾਉਣੇ ਨੇ, ਇੱਕ ਘਰ ਵਾਸਤੇ ਇੱਕ ਆਫਿਸ ਵਾਸਤੇ, ਤੇ ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਨੇ ਜੀ, ਤੇ ਦੂਜੇ ਤੇ ਕੋਟਿੰਗਾਂ ਬਿਲਕੁਲ ਫ੍ਰੀ ਹੈ। ਸੋ ਇਹ ਡੀਲਾਂ ਲੈਣੀਆਂ ਤੇ ਪਹੁੰਚੋ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ। ਸਾਡਾ ਸਟੋਰ ਅੱਜ ਸ਼ਾਮ ਦੇ 5 ਵਜੇ ਤੱਕ ਖੁੱਲ੍ਹਾ ਜੀ। ਸੋ ਸੌਖਾ ਜਿਹਾ ਐਡਰੈਸ ਹੈ 35 ਰੈਜ਼ੋਲੂਸ਼ਨ ਡਰਾਈਵ ਬਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ, ਤੇ ਇੱਕੋ ਇੱਕ ਨੰਬਰ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਆਪਾਂ ਡਾਇਰੈਕਟ ਬਿਲ ਕਰਦੇ ਹਾਂ।
1: ਅੱਖਾਂ ਦੇ ਸਪੈਸ਼ਲ ਟ੍ਰੀਟਮੈਂਟ ਦੇ ਲਈ, ਅੱਖਾਂ ਦੀ ਸੰਭਾਲ ਵਾਸਤੇ, ਅੱਖਾਂ ਬੇਸ਼ਕੀਮਤੀ ਨੇ,
3: ਬਿਲਕੁਲ
1: ਲੋਕ ਦਾਨ ਕਰਕੇ ਜਾਂਦੇ, ਪਰ ਆਪਾਂ ਕੋਲ ਹੈਗੀਆਂ ਸਾਂਭੀਆਂ ਜਾ ਰਹੀਆਂ, ਕਿਉਂਕਿ ਆਪਾਂ ਇੱਕ ਐਸੇ ਯੁੱਗ 'ਚ ਜਿੱਥੇ ਆਪਾਂ ਅੱਖਾਂ ਬਹੁਤ ਜ਼ਿਆਦਾ ਡਿਵਾਈਸਿਸ 'ਤੇ ਵਰਤ ਰਹੇ ਹਾਂ। ਜ਼ਰੂਰ ਸੰਭਾਲ ਮੰਗਦੇ ਨੇ, ਐਕਸਟਰਾ ਸੁੱਕ ਜਾਂਦੀਆਂ ਨੇ, ਨਮੀ ਆ ਜਾਂਦੀ ਹੈ। ਸਪੈਕਸ ਐਕਸਪ੍ਰੈਸ ਰੈਜ਼ੋਲੂਸ਼ਨ ਡਰਾਈਵ ਦੇ ਉੱਤੇ, ਵਾਲਮਾਰਟ ਗੂਗਲ ਦੇ ਉੱਤੇ ਪਾਲਣਾ, ਸਟੀਲ ਐਂਡ ਕੈਨੇਡੀ ਦੇ ਕੋਲ, 410 ਐਂਡ ਸਟੀਲ ਦੇ ਕੋਲ, ਜਿੱਥੇ ਨਜ਼ਾਰਾ ਵਾਲੇ ਨੇ, ਜਿੱਥੇ ਡੈਂਟਿਸਟਰੀ ਐਟ ਰੈਂਬਲ ਦਾ, ਜਿੱਥੇ ਸਪੀਡਐਕਸ ਵਾਲੇ ਨੇ, ਸਾਡੇ ਸਾਰੇ ਸਪੋਂਸਰਸ ਦੇ ਕੋਲ ਲਾਈਨ 'ਚ ਬੈਠੇ ਨੇ ਇੱਥੇ, ਸਪੈਕਸ ਐਕਸਪ੍ਰੈਸ 'ਤੇ ਜ਼ਰੂਰ ਪਹੁੰਚੋ। ਥੈਂਕ ਯੂ ਸੋ ਮਚ ਭਾਅ ਜੀ, ਵੀਕਐਂਡ 'ਤੇ ਬਹੁਤ ਬਹੁਤ ਮੁਬਾਰਕਬਾਦ। ਸਪੈਕਸ ਐਕਸਪ੍ਰੈਸ 'ਤੇ ਜ਼ਰੂਰ ਪਹੁੰਚਣਾ ਹੈਗਾ। ਅਤੇ ਕੁਇਕਲੀ ਮੈਂ ਸਪੀਡਐਕਸ ਵਾਲੇ ਮੇਰੇ ਨਾਲ ਨੇ, ਸਤਿ ਸ਼੍ਰੀ ਅਕਾਲ ਭਾਅ ਜੀ।
4: ਸਤਿ ਸ਼੍ਰੀ ਅਕਾਲ ਅਮਨ ਜੀ, ਸਾਰੇ ਸਰੋਤਰ।
1: ਆਪਾਂ ਗ੍ਰੈਂਡ ਓਪਨਿੰਗ ਤੁਹਾਡੀ ਕਰਾਈ ਸੀ ਰੇਡੀਓ ਤੋਂ, ਹੈ ਨਾ?
4: ਹਾਂਜੀ।
1: ਕਿੰਨਾ ਟਾਈਮ ਹੋ ਗਿਆ ਭਾਅ ਜੀ ਆਪਾਂ ਨੇ?
4: ਨਹੀਂ ਜੀ, ਨਹੀਂ ਕੋਈ ਇਹੋ ਜਿਹਾ ਬ੍ਰਾਂਡ ਹੈ ਹੀ ਨਹੀਂ ਜਿਹੜਾ ਅਸੀਂ ਇੱਥੇ ਕੋਈ ਨਾ ਰਿਪੇਅਰ ਕੀਤਾ ਹੋਵੇ। ਕੋਈ ਰੇਅਰ ਹੋਊਗਾ ਜਿਹੜਾ ਰਹਿ ਗਿਆ ਹੋਵੇ, ਬਟ ਆਲਮੋਸਟ ਸਾਰੇ ਕਰ ਚੁੱਕੇ ਹਾਂ ਜੀ।
1: ਔਰ ਮੈਂ ਇੱਕ ਨਾਮ ਦਾ ਦੱਸਵਾਂ ਕਿ ਸਪੈਕਸ, ਸੋਰੀ, ਆਪਣਾ ਜੋ ਸਪੀਡਐਕਸ ਹੈ ਉਹ, ਤੁਸੀਂ ਗੱਡੀ ਐਕਸੀਡੈਂਟ ਹੋ ਗਈ, ਨੈਕਸਟ ਸਟੈਪ ਹੈ ਪੰਗੇ ਨਾ ਲਓ, ਤੁਸੀਂ ਇੱਕ ਕਾਲ ਸਪੀਡਐਕਸ 'ਤੇ ਕਰ ਲਓ ਜੇ ਐਕਸੀਡੈਂਟ ਹੋ ਜਾਂਦੀ ਹੈ। ਟੋਇੰਗ ਤੁਹਾਡਾ, ਰੈਂਟਲ ਗੱਡੀ, ਇੰਸ਼ੋਰੈਂਸ ਕੰਪਨੀ ਨਾਲ ਡੀਲ ਕਰਨਾ, ਤੁਹਾਡੀ ਡੀਲਰਸ਼ਿਪ ਨਾਲ ਡੀਲ ਕਰਨਾ, ਸਾਰਾ ਕੰਮ ਇਹਨਾਂ ਦਾ। ਫੈਮਿਲੀ ਰਿਪੇਅਰ ਸ਼ਾਪ ਮੈਂ ਕਹਿੰਦਾ ਹੁੰਦਾ, ਫੈਮਿਲੀ ਰਿਪੇਅਰ ਸ਼ਾਪ, ਤੇ ਤੁਸੀਂ ਸਪੀਡਐਕਸ ਨੂੰ ਕਾਲ ਕਰਦੇ 416-277-9291, ਕਿਉਂਕਿ ਪੂਰਾ ਪਰਿਵਾਰ ਇੱਥੇ ਕੰਮ ਕਰਦਾ, ਬੱਚੇ, ਮਾਂ ਪਿਓ, ਸਾਰੇ ਜਣੇ ਇੱਥੇ ਕੰਮ ਕਰਦੇ ਨੇ
3: ਜੀ।
1: ਇੱਕ ਫੈਮਿਲੀ ਵਰਕਸ਼ਾਪ ਹੈ ਸਪੀਡਐਕਸ, 416-277-9291 ਦੇ ਉੱਤੇ ਬੇਝਿਜਕ ਹੋ ਕੇ ਡੈਂਟਿੰਗ ਪੇਂਟਿੰਗ ਦਾ ਕੋਈ ਵੀ ਕੰਮ ਕਰਾਓ। ਭਾਜੀ ਕੁਛ ਹੋਰ ਐਂਡ 'ਚ ਕਹਿਣਾ ਚਾਹੋ?
4: ਨਹੀਂ, ਥੈਂਕ ਯੂ ਸੋ ਮਚ, ਬਸ ਇਹੀ ਕਹਿਣਾ ਚਾਹੁੰਦੇ ਹਾਂ ਕਿ ਜੇਕਰ ਤੁਹਾਡੀ ਗੱਡੀ ਦਾ ਕੋਈ ਐਕਸੀਡੈਂਟ ਹੋ ਜਾਂਦਾ, ਕੋਈ ਹਿੱਟ ਐਂਡ ਰਨ ਹੋ ਜਾਂਦਾ, ਜਾਂ ਤੁਸੀਂ ਕੋਈ ਕੈਸ਼ ਕੰਮ ਕਰਵਾਉਣਾ, ਕੋਈ ਡੈਮੇਜ ਆ, ਕੋਈ ਝਰੀਟ ਮਾਰ ਗਿਆ, ਕੋਈ ਸਕਰੈਚ ਮਾਰ ਗਿਆ, ਤਾਂ ਤੁਸੀਂ ਐਨੀ ਟਾਈਮ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ। ਅਸੀਂ ਕੈਸ਼ ਚੋਅ ਹੋਵੇ ਭਾਵੇਂ ਇੰਸ਼ੋਰੈਂਸ ਚੋਅ ਹੋਵੇ, ਉਹਨੂੰ ਆਪ ਪੂਰੀ ਜ਼ਿੰਮੇਵਾਰੀ ਨਾਲ ਹੈਂਡਲ ਕਰਦੇ ਹਾਂ, ਤੇ ਉਹਦੀ ਜਦੋਂ ਤੱਕ ਤੁਹਾਡੀ ਗੱਡੀ ਹੈਗੀ ਆ ਉਹਦੀ ਰਿਸਪੋਂਸੀਬਿਲਟੀ ਲੈਂਦੇ ਹਾਂ। ਸੋ ਅਮਨ ਜੀ, ਦੈਟਸ ਆਲ, ਇਹੀ ਕਹਿਣਾ ਚਾਹਾਂਗੇ, ਤੇ ਬਹੁਤ ਪਿਆਰ ਮਿਲ ਰਿਹਾ ਜੀ ਰੇਡੀਓ ਤੋਂ, ਬਹੁਤ ਜ਼ਿਆਦਾ ਕਸਟਮਰ ਆਉਂਦੇ ਆ,
1: ਬਹੁਤ ਸ਼ੁਕਰੀਆ ਜੀ, ਸਾਰੀ ਕਮਿਊਨਿਟੀ ਦਾ ਸ਼ੁਕਰੀਆ। 416-277-9291 ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਤੇ ਮੇਰੇ ਨਾਲ ਕੁਇਕਲੀ ਕੁਇਕ ਮੈਂ ਗੱਲ ਰੱਖੂੰਗਾ, ਗ੍ਰੀਨ ਹਾਊਸ ਦੇ ਉੱਤੇ ਤੁਸੀਂ ਗੱਡੀਆਂ ਘੁਮਾ ਰਹੇ ਹੋ ਸਾਰੇ, ਔਰ ਗ੍ਰੀਨ ਵੈਲੀ ਗਾਰਡਨ ਸੈਂਟਰ ਜਿੱਥੇ ਕੁਦਰਤ ਤੁਹਾਡਾ ਇੰਤਜ਼ਾਰ ਕਰ ਰਹੀ ਹੈ, ਕੁਦਰਤ, ਤੇ ਅਗਲੇ ਵੀਕਐਂਡ ਦੇ ਉੱਤੇ ਅਸੀਂ ਗ੍ਰੀਨ ਵੈਲੀ ਗਾਰਡਨ ਸੈਂਟਰ ਜਿੱਥੇ ਅਸੀਂ ਲਾਈਵ ਆਨ ਲੋਕੇਸ਼ਨ ਕੀਤਾ ਪਹਿਲਾਂ ਇਹਨਾਂ ਦਾ, ਅਸੀਂ ਅਗਲੇ ਵੀਕ ਲਾਈਵ ਆਨ ਲੋਕੇਸ਼ਨ ਕਰ ਰਹੇ ਹਾਂ ਪਰਮਸ ਕੁਇਕ ਲਿਊਬ ਐਂਡ ਰਿਪੇਅਰ ਸੈਂਟਰ, ਨੈਗਰਾ ਫਾਲ ਤੋਂ ਬਾਅਦ ਚ ਦੱਸਾਂਗੇ, ਪਹਿਲਾਂ ਆਪਾਂ ਸੁਣਦੇ ਹਾਂ ਜੋਤੀ ਨੂੰ। ਜੋਤੀ, ਕੀ ਹਾਲ ਚਾਲ ਤੁਹਾਡੇ? ਜੋਤੀ ਜੀ,
3: ਜੋਤੀ ਜੀ ਤੁਸੀਂ ਔਨ ਏਅਰ ਹੋ।
1: ਸੋ ਗ੍ਰੀਨ ਹਾਊਸ ਗਾਰਡਨ ਸੈਂਟਰ, ਜੋਤੀ ਆਪ ਔਨ ਏਅਰ ਹੈ? ਹੈਲੋ,
5: ਹਾਂਜੀ ਹਾਂਜੀ, ਸੌਰੀ ਸੌਰੀ,
1: ਯੂ ਆਰ ਸੁਪਰ ਬਿਜ਼ੀ, ਸੋ ਕੁਇਕਲੀ ਹਮ ਇੱਕ ਦੋ ਮਿੰਟ ਮੇਂ ਬੋਲ ਦੇਂਗੇ।
5: ਯੈਸ ਯੈਸ, ਆਈ ਵਾਸ ਡੀਲਿੰਗ ਵਿਦ ਕਸਟਮਰ ਪੈਰਲਲੀ, ਸੌਰੀ।
1: ਅਭੀ ਅਭੀ ਪਾਰਕਿੰਗ ਲੋਟ ਮੇਂ ਕਿਤਨੀ ਗਾੜੀਆਂ ਖੜੀ ਹੈ?
5: ਅਭੀ ਤੋ 12 ਹੈ,
1: 12 ਗਾੜੀਸ ਹੈ, ਹੈ ਜੋ ਗਾੜੀਸ ਪਹੁੰਚ ਗਈ ਹੈ ਬਹੁਤ ਸਾਰੀ। ਸੋ ਮੈਂ ਦੱਸ ਰਿਹਾ,
5: ਵੈਰੀ ਬਿਜ਼ੀ ਸਿੰਸ ਮਾਰਨਿੰਗ।
1: ਜੋਤੀ, ਕਹਾਂ ਕਹਾਂ ਸੇ ਲੋਕ ਆ ਰਹੇ ਹੈ ਗ੍ਰੀਨ ਹਾਊਸ ਪੇ ਹਮਾਰੇ?
5: बड़े दूर दूर से आ रहे हैं, किचनर, ब्रैडफोर्ड, आगे से लाइक लंदन ऑन्टेरियो से भी लोग आए, बेलविल से भी लोग आए हमारे पास, गोल्फ से लोग आए थे, लाइक देर कंटिन्यू कमिंग, आई एम गेटिंग कॉल्स ऑल्सो, दूर दूर से कॉल भी आ रहे हैं कि मेरे लिए ये सब्जियां रख लो, हम आके पिक कर लेंगे करके।
1: मैं गारंटी करता हूं तुसी किसी भी जगह तो होर सब्जियां खरीदो, सब्जियां दे बूटे जिहड़े तुहानू इन्हां दे स्टोर तो मिलने हैं ग्रीन वैली गार्डन सेंटर तो, पंजाब एग्रीकल्चर यूनिवर्सिटी दे नाल मिलके कंबाइंडली इन्हां ने ग्रीन हाउस आ 14 एकड़ दा नैग्राउंड दा लेक उत्थे पनीरी उगाई, हुण ओह पनीरी आ गई, सिर्फ डेढ़ वीक रह गया, होर डेढ़ वीक ओह तो बूटे खत्म हो जाने सारे डेढ़ वीक बाद। प्लीज हम आके पहुंचो, दरख्त फ्रूट वाले दरख्त हो गए, फुल लाने ने किहड़े किहड़े महीने च कित्थे कित्थे किवें लगणगे, बार बार उगण वाले फुल ने जिहड़े बार बार आपे उगणगे, सब ज्योति दसू। दो लोकेशन मकवीन एंड मेफील्ड, मकवीन एंड मेफील्ड, ए एन डब्ल्यू वाला प्लाजा, ग्रीन वैली ग्रोसरी स्टोर के मूहरे गार्डन सेंटर है, बड़ा गार्डन सेंटर है, 2547 एम्बल्टन रोड, 647-222-5506, ब्रैम्पटन वैस्ट के पैंदा, क्वीन स्ट्रीट एम्बल्टन बन जाती है, क्वीन अगे जाके एम्बल्टन बन जाती है, हैरीटेज रोड एंड एम्बल्टन, यानी कि स्टील तो हैरीटेज लई नॉर्थ नू ऑरेंजवल वालों लैफ्ट हैंड के उत्ते एम्बल्टन से सैकेंड प्रॉपर्टी है ग्रीन वैली गार्डन सेंटर, मिस नहीं करोगे, भरी पी हो पार्किंग, 12-15 गड्डिया हर वेले खड़िया, नंबर टू कॉल 647-222-5601। सॉरी ज्योति हम रश में हैं, बहुत क्विकली करना पड़ेगा, हमारे पास कॉल्स बहुत सारी होल्ड है,
5: नो प्रॉब्लम,
1: 647-222-5601 के उत्ते कॉल करने क्विकली। सुल्तान जी क्विकली आप दे मैसेज जी, सर ऑन एयर
6: जी, बिल्कुल क्विकली जी, और बड़ा स्वीट एंड क्विक मैसेज है, क्योंकि 3-4 फैमिलीज ऑलरेडी शॉपिंग भी कर रही हैं, 40% का डिस्काउंट बहुत वड्डा डिस्काउंट है जिहड़ा कि कंटिन्यू नहीं रहना, सो अगर तुसी 40% सेव करना चाहते हो होम अपलायंसेस से, तो जरूर विजिट करना है ब्रैम्पटन टीवी एंड अपलायंसेस, बोवेड एंड चंकूजी वाली लोकेशन, तो खास तौर पर जिन्होंने बिग स्क्रीन टीवी लेने हैं 85 इंच का QLED उन्होंने दिता जा रहा, $2000 वाला $1299 का, सिर्फ 5 TV इन स्टॉक रह गए, इन्हों 5 TVs तो बाद 1799 $1800 तो घट नहीं मिलना जी, लास्ट कॉल कंसिडर करिए अज जी,
1: $1299 रह गए निकले है ना
6: जी, सिर्फ 5 TVs और इस तो बाद 1800 दी है जी,
1: सो तुसी जिहड़े नवे टैरिफ रौले रप्पे चो बचना, ब्रैम्पटन टीवी एंड अपलायंसेस पहुंचना एक एक लोकेशन से है, तो 20 साल तो लोग उत्थे पहुंच रहे हैं, कोई शहर नहीं, अज ट्रक जिहड़ा हैगा अज ते कल नैगरा फॉल, वैलेंड, हैमिल्टन, ओकविल, बर्लिंगटन, इस एरिए कोई सुन रहा कल डिलीवरी होजू, अज पिक करो कल डिलीवरी, ब्रैम्पटन टीवी एंड अपलायंसेस। सतराज जी नंबर दे एजेंट
6: 905-450-2828 नंबर है जी, 905-450-2828 जी,
1: थैंक यू सो मच, 905-450-2828 905-450-2828 ब्रैम्पटन टीवी एंड अपलायंसेस। शेरजंग राणा जी क्विकली एक मैसेज लेके आने जिहदे विच स्नेहा, वो लोग जिहड़े घरां च ने बीमार ने उन्हां नूं पता ही नहीं गा कि फैडरल फंड मिल रहे ने, सरकार एक पैसे दे रही है, जिहड़े छात्र लोग ने वो नजायज ली जाते हैं, जिहड़े बेचारे भोले पाले नूं पता ही नहीं लगता। शेरजंग राणा जी ने एक मैसेज चलाया, एक एक एक पूरा मोमेंटम बनाया देते कि लोगों को पता लग सके। राणा जी तुसीं आने, सत श्री अकाल,
7: थैंक यू सो मच अमन जी, तुहानू ते अपने सारे लिसनर्स नूं प्यार भरी सत श्री अकाल। डेफिनेटली जिहड़ी RDSP दी ग्रांट है $90,000 तक दी ग्रांट है, अगर साडे परिवार दे विच कोई मैंबर है जिहड़े फिजिकली या मेंटली डिसेबल है, पर जिहड़ी उम्र है 50 साल तो घट होनी चाहीदी है, 1977-1977 या उस तो बाद दे जिहड़े भी लोग हैगे ने बर्थ जिन्हां दा होया उन्हां नूं इह ग्रांट मिल सकदी है। डिसेबिलिटी टैक्स क्रेडिट सर्टिफिकेट होना चाहीदा है, तो जिदां अमन जी तुसीं दस्सिया भी काफी लोग है जिन्हां नूं इस ग्रांट बारे पता नहीं, क्योंकि 2008 ਦੇ ਵਿੱਚ ਗਵਰਨਮੈਂਟ ਨੇ ਇਹ ਗ੍ਰਾਂਟ ਸਟਾਰਟ ਕੀਤੀ ਸੀਗੀ, ਬਹੁਤ ਘੱਟ ਲੋਕ ਜੇ 3 ਲੋਕ ਕੁਆਲੀਫਾਈ ਕਰਦੇ, 3 ਚੋਂ ਸਿਰਫ 1% ਹੀ ਹੈ ਜਿਨ੍ਹਾਂ ਨੇ ਇਸ ਗ੍ਰਾਂਟ ਨੂੰ ਜਿਹੜਾ ਅਪਲਾਈ ਕੀਤਾ। ਸੋ ਤੁਸੀਂ ਹੁਣ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ, ਅਗਰ ਤੁਹਾਡੇ ਪਰਿਵਾਰ ਦੇ ਵਿੱਚ ਵੀ ਕੋਈ ਇੱਦਾਂ ਦੇ ਮੈਂਬਰ ਹੈ ਜੋ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਨੇ, ਤੇ ਉਹਨਾਂ ਨੂੰ ਹੁਣ $90,000 ਤੱਕ ਦੀ ਜਿਹੜੀ RDSP ਦੀ ਗ੍ਰਾਂਟ ਹੈ ਮਿਲ ਸਕਦੀ ਹੈਗੀ ਹੈ। ਕੋਈ ਵੀ ਪਰਸਨ ਜਿਹੜੇ ਅਨਏਬਲ ਟੂ ਪਰਫੋਰਮ ਦੇਅਰ ਡੇਲੀ ਐਕਟੀਵਿਟੀ, ਜਿਵੇਂ ਵਿਜ਼ਨ ਦੀ ਪ੍ਰੋਬਲਮ ਹੈ, ਸਪੀਕਿੰਗ, ਹੀਅਰਿੰਗ, ਡਰੈਸਿੰਗ, ਵਾਕਿੰਗ, ਫੀਡਿੰਗ, ਅਗਰ ਇਹਨਾਂ 'ਚੋਂ ਕੋਈ ਇਸ਼ੂ ਹੈਗਾ ਤਾਂ ਆਪਾਂ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਲਈ ਜਿਹੜਾ ਆਪਾਂ ਐਲੀਜੀਬਲ ਹੋ ਸਕਦੇ ਹੈਗੇ ਆ। ਐਂਡ ਕੁਛ ਕਾਮਨ ਮੈਂ ਇੰਪੇਅਰਡ ਕੰਡੀਸ਼ਨ ਦੱਸਾਂਗਾ, ਅਗਰ ਕੋਈ ਪਰਸਨ ਇਨਸੁਲਿਨ ਡਿਪੈਂਡੈਂਟ ਹੈਗਾ, ਟਾਈਪ 1 ਡਾਇਬਿਟਿਕ ਹੈਗੇ ਨੇ, ਆਟਿਜ਼ਮ ਕਾਫੀ ਇੱਥੇ ਹੈਗਾ, ਡਾਊਨ ਸਿੰਡਰਮ, ADHD, ਡਾਇਮੈਂਸ਼ੀਆ, ਅਲਜ਼ਾਈਮਰ, ਡਿਵੈਲਪਮੈਂਟਲ ਡਿਲੇ, ਐਪੀਲੈਪਸੀ, ਇਸ ਤੋਂ ਇਲਾਵਾ ਆਪਣਾ ਕਰੋਨਿਕ ਪੇਨ ਅਗਰ ਕੋਈ ਹੈਗੀ ਹੈ, MS ਦਾ ਇਸ਼ੂ ਹੈ, ਸਵੇਅਰ ਕੋਲਾਈਟਸ, ਸਵੇਅਰ ਅਰਥਰਾਈਟਸ, ਲਿਊਪਸ, ਕਿਡਨੀ ਫੇਲੀਅਰ ਰਿਕੁਆਇਰਿੰਗ ਡਾਇਲਿਸਿਸ, ਕੋਈ ਕੈਂਸਰ ਪੇਸ਼ੈਂਟ ਹੈ, ਇਲਾਜ ਉਹਨਾਂ ਦਾ ਲੰਬਾ ਚੱਲ ਰਿਹਾ ਹੈਗਾ, ਉਹ ਵੀ ਇਹ $90,000 ਦੀ ਗ੍ਰਾਂਟ ਅਪਲਾਈ ਕਰ ਸਕਦੇ ਨੇ। ਸਵੇਅਰ ਡਿਪਰੈਸ਼ਨ, ਹਾਰਟ ਡਿਜ਼ੀਜ਼, ਸਟ੍ਰੋਕ ਸਰਵਾਈਵਰ, ਬਾਈਪੋਲਰ ਡਿਸਆਰਡਰ, ਸਕਿਜ਼ੋਫਰੀਨੀਆ, PTSD, ਐਂਗਜ਼ਾਇਟੀ ਡਿਸਆਰਡਰ, ਸਵੇਅਰ ਲਰਨਿੰਗ ਡਿਸਬਿਲਿਟੀਜ਼, ਹੀਅਰਿੰਗ ਲਾਸ, ਡੈਫਨੈਸ, ਵਿਜ਼ਨ ਇੰਪੇਅਰਮੈਂਟ, ਬਲਾਈਂਡਨੈਸ, OCD, ਪੈਰਾਲਾਈਸਿਸ, ਪੋਲੀਓ, ਪਾਰਕਿੰਸਨ, ਹਿਪ ਇੰਜਰੀ, ਗਲਕੋਮਾ, ਅਗਰ ਇਹਨਾਂ 'ਚੋਂ ਕੋਈ ਇਸ਼ੂ ਹੈਗਾ ਤਾਂ ਡੈਫੀਨੇਟਲੀ ਤੁਸੀਂ ਪੰਜਾਬ ਇੰਸ਼ੋਰੈਂਸ ਨੂੰ ਕਾਲ ਕਰੋ, ਆਪਾਂ ਤੁਹਾਡੀ ਹੈਲਪ ਕਰਾਂਗੇ ਟੂ ਗੈਟ ਦਿਸ $90,000 ਫੈਡਰਲ ਗਵਰਨਮੈਂਟ ਗ੍ਰਾਂਟ ਟੂ ਯੂ। ਮੇਰਾ ਨੰਬਰ ਹੈ ਪੰਜਾਬ ਇੰਸ਼ੋਰੈਂਸ 'ਤੇ 416-910-9000, 416-910-9000, ਤੇ ਵੈਬਸਾਈਟ ਹੈ punjabinsurance.ca। ਥੈਂਕ ਯੂ ਸੋ ਮਚ,
1: ਥੈਂਕ ਯੂ ਸੋ ਮਚ ਸਰ, ਥੈਂਕ ਯੂ ਸੋ ਮਚ। 416-910-9000, ਕੋਈ ਵੀ ਪਰਿਵਾਰ ਆਸ ਪਾਸ ਵੀ ਜਾਣਦੇ ਉਹਨਾਂ ਨੂੰ ਇਨਫੋਰਮ ਕਰ ਦਿਓ ਕਿ ਇਹ RDSP ਦੇ ਵਿੱਚ ਪੰਜਾਬ ਇੰਸ਼ੋਰੈਂਸ ਇਹਨਾਂ ਦੀ ਮਦਦ ਕਰੂਗੀ, ਕਿਸ ਤਰ੍ਹਾਂ ਨਾਲ ਮਿਲ ਸਕਦੀ ਹੈ। ਡਿਸੇਬਿਲਟੀ ਦਾ ਪਲਾਨ ਹੈ 416-910-9000, ਕਿਸੇ ਵੀ ਮੁਲਕ ਦੇ ਕੋਨੇ 'ਚੋਂ ਕੋਈ ਕੈਲਗਰੀ ਬੈਠਾ ਉਹਨੂੰ ਵੀ ਦੱਸ ਦਿਓ, ਤੁਹਾਡੇ ਕੋਲ ਰਿਸ਼ਤੇ ਵਿਨੀਪੈਗ ਬੈਠਾ ਉਹਨੂੰ ਵੀ ਦੱਸ ਦਿਓ, ਜ਼ਰੂਰ ਦੱਸੋ। ਪਵਨ ਮੇਰੇ ਨਾਲ, ਪਵਨ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ? ਪਵਨ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਪਵਨ ਜੀ
8: ਸਤਿ ਸ਼੍ਰੀ ਅਕਾਲ। ਅਮਨ ਜੀ,
1: ਕੀ ਹਾਲ ਤੁਹਾਡਾ? ਪਲੀਜ਼, ਅੱਜ ਲੇਟ ਹੋ ਗਏ ਬਹੁਤ ਜ਼ਿਆਦਾ, ਮੈਂ ਅੱਜ ਫਿਰ ਰਸ਼ ਪਾਇਆ ਸਾਰਿਆਂ ਨੂੰ, ਫਟਾਫਟ ਫ੍ਰੀ ਕਰਾਂ ਸਾਰਿਆਂ ਨੂੰ। ਓਕੇ ਪਵਨ, ਹਮੇਸ਼ਾ ਮੈਂ ਪਵਨ ਦੀ ਗੱਲ ਕਰ ਦਿੰਦਾ, ਸੁਹਿਰਦ, ਮਿੱਠ ਬੋਲੜੇ, ਨਿਮਰਤਾ, ਅਤੇ ਤੁਹਾਡੇ ਲਈ ਫੁੱਲੀ ਪ੍ਰੋਫੈਸ਼ਨਲ, ਫੁੱਲੀ ਪ੍ਰੋਫੈਸ਼ਨਲ, ਫੁੱਲੀ ਪ੍ਰੋਫੈਸ਼ਨਲ ਦਾ ਮਤਲਬ ਹੈ, ਮੈਨੂੰ ਨਾ 5 ਬੰਦੇ ਪਵਨ ਪਿਛਲੇ 1.5-2 ਮਹੀਨੇ 'ਚ ਥੈਂਕਸ ਕਰ ਚੁੱਕੇ ਨੇ, ਮੇਰਾ 5 ਬੰਦੇ। ਪਤਾ ਮੈਨੂੰ ਉਹਨਾਂ ਨੇ ਕੀ ਕਿਹਾ, ਤੁਸੀਂ ਫਲਾਣੇ ਦਾ ਨੰਬਰ ਦਿੱਤਾ ਸੀਗਾ, ਬ੍ਰਿਜੀ ਦਾ, ਉਹ ਵੀ ਬਹੁਤ ਵਧੀਆ ਸੀ, ਇੱਕ ਭਾਜੀ ਤੁਸੀਂ ਪਵਨ ਉਹਨਾਂ ਦਾ ਨੰਬਰ ਦਿੱਤਾ ਸੀ, ਮੇਰੀ ਬੜੀ ਮਦਦ ਕੀਤੀ ਪਵਨ ਨੇ, ਪਵਨ ਕੌਰ ਨੇ,
8: ਥੈਂਕ ਯੂ।
1: ਆਟੋ ਇੰਸ਼ੋਰੈਂਸ ਦੇ ਵਿੱਚ ਮੇਰੇ ਕੋਲ ਸੰਸੀਅਰ ਤੇ ਸੁਹਿਰਦ ਲੋਕ ਹੀ ਤੁਹਾਨੂੰ ਮਿਲਣਗੇ, ਹੁਚੜਾ ਘਟੀਆ ਬੰਦਾ ਤੁਹਾਡਾ ਕੋਈ ਨਹੀਂ ਮਿਲੂਗਾ ਸਾਡੇ ਰੇਡੀਓ ਤੋਂ।
8: ਬਿਲਕੁਲ ਅਮਨ ਜੀ, ਬਹੁਤ ਵਧੀਆ ਫੈਮਿਲੀਜ਼ ਦੀ ਕਾਲਸ ਆਉਂਦੀਆਂ ਮੈਨੂੰ, ਤੇ ਸੁਲਝੇ ਹੋਏ ਲੋਕਾਂ ਦੀਆਂ ਕਾਲਸ
1: ਆਉਂਦੀਆਂ। ਐਦਾਂ ਤਾਂ ਨਹੀਂ ਹੁੰਦੀਆਂ ਵੀ ਮੈਂ ਤਾਂ ਜਿੱਥੇ ਰਹਿਣਾ ਲੰਡਨ ਦਾ ਐਡਰੈਸ ਪਾ ਦਿਓ, ਮੈਂ ਤਾਂ ਜੀ ਬੈਂਟਨ 'ਚ ਰਹਿਣਾ, ਐਡਰੈਸ ਬੈਰੀ ਦਾ ਪਾ ਦਿਓ, ਇਦਾਂ ਦੇ ਲੋਕ ਤਾਂ ਨਹੀਂ ਹੁੰਦੇ, ਜਲਦੀ ਦੋ ਨੰਬਰ।
8: ਨਹੀਂ ਜੀ ਨਹੀਂ, ਬਹੁਤ ਸੁਲਝੇ ਹੋਏ ਲੋਕਾਂ ਦੀ ਕਾਲਸ ਆਉਂਦੀਆਂ।
1: ਪਰ ਮੈਂ ਕੱਲ ਦੱਸਣਾ, ਜਿਹੜੇ ਲੋਕ ਬੈਰੀਪੁਰੀ ਦੇ ਐਡਰੈਸ ਪਾ ਕੇ ਇੰਸ਼ੋਰੈਂਸ ਘਟਾ ਰਹੇ ਆ, ਲੋੜ ਨਹੀਂ ਹੈ ਤੁਹਾਨੂੰ, ਤੁਸੀਂ ਪਵਨ ਨੂੰ ਕਾਲ ਕਰੋ, ਇਹਨਾਂ ਕੋਲ ਇਦਾਂ ਦੇ ਪ੍ਰੋਡਕਟ ਨੇ, ਇੱਕੋ ਕੰਪਨੀ 'ਚ 3-3 ਪ੍ਰੋਡਕਟ ਨੇ, ਤੁਸੀਂ ਏ ਲਿਆ ਹੁੰਦਾ, ਬੀ ਔਰ ਸੀ, ਥੋੜ੍ਹੀ ਜਿਹੀ ਕਵਰੇਜ ਸੱਜੇ ਖੱਬੇ ਕਰਕੇ ਤੁਹਾਨੂੰ ਇਹ ਕਵਰੇਜ ਲੈ ਦਿੰਦੇ ਨੇ। ਪਵਨ ਮੈਂ ਪੁੱਛਣਾ ਚਾਹੁੰਦਾ, ਲਾਸਟ 2 ਫੈਮਿਲੀਜ਼ ਆਪਾਂ ਦੱਸ ਦਿੰਦੇ ਹਾਂ, ਲਾਸਟ 2 ਫੈਮਿਲੀ ਦੱਸੋ।
8: ਅਮਨ ਜੀ, ਮੇਰੇ ਕੋਲ ਲਾਸਟ 2 ਫੈਮਿਲੀਜ਼ ਜਿਹੜੀਆਂ ਮੈਂ ਦੱਸਣਾ ਚਾਹੂੰਗੀ ਜੀ, 3 ਗੱਡੀਆਂ ਸੀਗੀਆਂ ਤੇ 1 ਘਰ ਸੀਗਾ ਜੀ, ਉਹਨਾਂ ਦਾ ਮੈਂ ਆਲ ਟੂਗੈਦਰ ਜੀ $125 ਦੀ ਸੇਵਿੰਗ ਕਰਕੇ ਦਿੱਤੀ ਪਰ ਮੰਥ ਦੀ।
1: ਪਰ ਮੰਥ ਦੀ $125, $1450 ਸਾਲ ਦਾ, ਮਤਲਬ ਉਹਨਾਂ ਦੀਆਂ ਸਾਰੀਆਂ ਗੱਡੀਆਂ ਦੀ ਗੈਸ 2 ਮਹੀਨੇ ਦੀ ਬਿਲਕੁਲ ਫ੍ਰੀ ਪੈ ਗਈ।
8: ਹਾਂਜੀ ਬਿਲਕੁਲ ਜੀ,
1: ਹਾਂਜੀ
8: ਤੇ ਹਾਂਜੀ। ਅਮਨ ਜੀ, ਹੋਰ ਮੇਰੇ ਕੋਲ ਇੱਕ ਫੈਮਿਲੀ ਆਈ ਸੀ, ਇੱਕ ਗੱਡੀ ਤੇ ਇਹਨਾਂ ਦੇ ਨਾਲ ਪ੍ਰੋਪਰਟੀ ਸੀ ਘਰ ਦਾ ਸੀਗਾ, ਤੇ ਜੀ ਉਹਨਾਂ ਦੀ ਵੀ ਕਾਫੀ ਸੇਵਿੰਗ ਹੋਈ ਆ ਜੀ, ਆਲਮੋਸਟ ਕਹਿ ਲਓ ਕਿ $85 ਅਰਾਊਂਡ ਹਨਾ ਘਰ ਤੇ ਗੱਡੀ ਚ ਦੋਨਾਂ ਦੀ। ਤੇ ਇੱਕ ਰੀਸੈਂਟਲੀ ਮੈਂ ਜੀ ਕਿਸੇ ਦੀ ਗੱਡੀ ਦਾ ਵੀ ਕੀਤਾ, ਕੱਲੀ ਗੱਡੀ ਦਾ, ਤੇ ਉਹਨਾਂ ਦੀ ਵੀ ਕਾਫੀ ਅੱਛੀ ਸੇਵਿੰਗ ਹੋਈ ਆ। ਤੇ ਜਿਨ੍ਹਾਂ ਕੋਲ ਪ੍ਰੋਪਰਟੀ ਨਹੀਂ ਹੈਗੀ, ਘਰ ਨਹੀਂ ਹੈਗੇ ਹਨਾ, ਉਹਨਾਂ ਨੂੰ ਆਪਾਂ ਟੈਨੈਂਟ ਪੈਕੇਜ ਦੇ ਕੇ ਉਹਨਾਂ ਦੀ ਵੀ ਆਪਾਂ ਬਹੁਤ ਵਧੀਆ ਕਵਰੇਜ
1: ਦੇ ਦਿੰਦੇ ਹਾਂ। ਪੈਕੇਜ ਦਾ ਮਤਲਬ ਹੈ ਤੁਹਾਡੇ ਕੋਲ ਕਵਰੇਜ ਵੱਧ ਗਈ ਪਰ ਪ੍ਰੀਮੀਅਮ ਘਟ ਗਿਆ ਕਿਉਂਕਿ ਬੰਡਲ ਆਪਸ਼ਨ ਦੇ ਵਿੱਚ ਚਲੇ ਗਏ। ਇਹ ਸਭ ਚੀਜ਼ਾਂ ਤੁਹਾਡੇ ਪੁਰਾਣੇ ਇੰਸ਼ੋਰੈਂਸ ਐਡਵਾਈਜ਼ਰ ਨੇ ਦੱਸੀਆਂ ਨਹੀਂ, ਆਟੋਮੈਟਿਕ ਰਿਨਿਊ ਹੋਈ ਜਾਂਦੇ ਨੇ, ਸਭ ਨੂੰ ਕਮਿਸ਼ਨ ਆਈ ਜਾਂਦੇ ਨੇ, ਨੋ ਵਨ ਗਿਵ ਡੈਮ। ਜਸਟ ਕਾਲ ਪਵਨ ਕੌਰ ਗਿੱਲ, 6473259100, 647-325-9100, ਆਟੋ ਹੋਮ ਕਮਰਸ਼ੀਅਲ ਇੰਸ਼ੋਰੈਂਸ 'ਚ ਬਸ ਤਿੰਨਾਂ 'ਚ ਡੀਲ ਕਰਦੇ, ਚੌਥਾ ਕੋਈ ਕੰਮ ਨਹੀਂ ਕਰਦੇ
3: ਜੀ।
1: 647-325-9100, 647-325-9100 ਤੇ ਤੁਸੀਂ ਕਾਲ ਕਰਨੀ ਹੈ, ਤੇ 647-325-9100 ਤੇ ਤੁਸੀਂ ਕਾਲ ਕਰ ਸਕਦੇ ਹੋ। ਬਹੁਤ ਸ਼ੁਕਰੀਆ ਪਵਨ, ਕੁਛ ਹੋਰ ਕਹਿਣਾ ਚਾਹੁੰਦੇ ਹਾਂ ਇਹਨਾਂ 'ਚ?
8: ਹਾਂਜੀ ਅਮਨ ਜੀ, ਬਾਕੀ ਰਿਕੁਐਸਟ ਕਰਨਾ ਚਾਹੂੰਗੀ ਜੀ, ਜਿਨ੍ਹਾਂ ਦੀਆਂ ਰਿਨਿਊਲਸ ਆ ਰਹੀਆਂ ਉਹ ਵੀ ਇੱਕ ਵਾਰ ਜ਼ਰੂਰ ਕੋਟ ਲੈ ਲੈਣ ਮੇਰੇ ਤੋਂ। ਤੇ ਬਾਕੀ ਆਪਾਂ ਮਲਟੀਪਲ ਪ੍ਰੋਪਰਟੀਜ਼ ਚ ਵੀ ਡੀਲ ਕਰਦੇ ਹਾਂ, ਕਿਸੇ ਨੇ ਸਟੂਡੈਂਟਸ ਨੂੰ ਦਿੱਤੀਆਂ ਹੋਈਆਂ ਉਹਨਾਂ ਵਿੱਚ ਵੀ ਡੀਲ ਕਰਦੇ ਹਾਂ ਜੀ, ਉਹਨਾਂ ਦੀ ਵੀ ਵਧੀਆ ਪ੍ਰਾਈਸ ਆਪਾਂ ਲਿਆ ਦਿੰਦੇ ਹਾਂ, ਸਾਡੇ ਕੋਲ ਮਲਟੀਪਲ ਕੰਪਨੀਜ਼ ਨੇ।
1: 647-325-9100 ਬਹੁਤ ਸ਼ੁਕਰੀਆ ਮੇਨਾ ਚਰਨਪ੍ਰੀਤ ਤੇ ਉਹਨਾਂ ਦੀ ਟੀਮ ਹੈ। ਚਰਨਪ੍ਰੀਤ ਸਤਿ ਸ਼੍ਰੀ ਅਕਾਲ, ਕੀ ਹਾਲ ਹੈ?
9: ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
1: ਚਰਨਪ੍ਰੀਤ ਕੱਲ ਤੁਸੀਂ ਕੇਟਰਿੰਗ ਕਰਕੇ ਆਏ ਹੋ, ਕਿੱਥੇ ਕਰਕੇ ਆਏ ਸੀ?
9: ਹਾਂਜੀ ਕੱਲ ਗਏ ਸੀਗੇ ਤੇ ਵਿਵੇਕਨ ਪਾਰਕ ਹੈ ਜਿਹੜਾ ਸਕਾਰਡ ਵਿੱਚ, ਉੱਥੇ ਗਏ ਸੀਗੇ ਤੇ ਉੱਥੇ ਆਪਣਾ ਜਿਹੜੇ ਅਡਲਟ ਦੀ ਪਿਕਨਿਕ ਸੀਗੀ।
1: ਹਾਂਜੀ
9: ਪਿਕਨਿਕ ਚ ਆਪੇ ਆ ਕੇ ਸਾਰੇ ਨੇ ਕਾਰਡ ਮੰਗ ਮੰਗ ਕੇ ਗਏ ਮੇਰੇ ਤੋਂ, ਮੇਰੇ ਕੋਲ ਕਾਰਡ ਲੈ ਕੇ ਗਿਆ ਸੀ, ਕਾਰਡ ਆਪੇ ਮੁੱਕ ਗਏ ਮੇਰੇ ਕੋਲ। ਕਹਿੰਦੇ ਕਿ ਵਾਕਈ ਕਹਿੰਦੇ ਪਹਿਲੀ ਵਾਰੀ ਅਸੀਂ ਹਰ ਸਾਲ ਪਿਕਨਿਕ ਕਰਾਈ ਦੀ ਹੈ ਪਰ ਇੰਨਾ ਸਵਾਦ ਸਨੈਕਸ ਇੰਨੇ ਸਵਾਦ ਫੂਡ ਕਹਿੰਦੇ ਪਹਿਲੀ ਵਾਰੀ ਖਾਧਾ ਸੀ, ਕਹਿੰਦੇ ਮਜ਼ੇ ਹੀ ਆ ਗਏ, ਕਹਿੰਦੇ ਅੱਗੇ ਤੋਂ ਹਰ ਸਾਲ ਤੁਸੀਂ ਉਹੀ ਕਰਨੀ ਆ। ਮਤਲਬ
1: ਸੀਨੀਅਰ ਦੀ ਪਿਕਨਿਕ ਸੀ, ਕਿਸੇ ਵੀ ਪਿੰਡ ਸ਼ਹਿਰ ਦੀ ਪਿਕਨਿਕ ਆ ਰਹੀ ਹੈ,
9: ਕਹਿੰਦੇ ਮਜ਼ਾ ਆ ਗਿਆ ਤੇ ਇਹ ਕਰਾਉਣੀ ਹੈ ਕਿਸੇ ਦੇ ਕਿਸੇ ਦੀ ਜਾਂ ਫਿਰ ਆਪਣਾ ਬਰਥਡੇ ਪਾਰਟੀ ਹੈਗੀ ਹੈ, ਪਾਰਕ ਚ ਵੀ ਫੂਡ ਟਰੱਕ ਆ ਜਾਂਦਾ ਪ੍ਰੋਪਰ ਤੁਹਾਡਾ, ਤੁਹਾਨੂੰ ਆਪਣਾ ਅਲਾਉਂਸ ਲੈਣੀ ਹੁੰਦੀ ਹੈ ਆਪਣਾ ਪਾਰਕ ਦੀ ਉੱਥੋਂ ਸਿਟੀ ਤੋਂ,
1: ਤੁਸੀਂ ਸਿਟੀ ਦੇ ਅਪਰੂਵਲ ਲੈਣੀ ਹੈ, ਜਾਣਕਾਰੀ ਲੈ ਲਓਗੇ, ਇੰਸ਼ੋਰੈਂਸ ਕਿਵੇਂ ਖਰੀਦਣੀ ਹੈ ਸਾਰੀ ਜਾਣਕਾਰੀ ਦੇ ਦੇਣਗੇ।
3: ਬਿਲਕੁਲ
1: ਓਪਨ ਕਨਸੈਪਟ ਦੇ ਵਿੱਚ ਜਿਹੜਾ, ਜਾਂ ਤੁਸੀਂ ਇਹਨਾਂ ਦੇ ਇੱਕ ਨਜ਼ਾਰਾ ਇੰਡੀਅਨ ਰੈਸਟੋ ਐਂਡ ਲੌਂਜ ਹੈ ਜਿਹਦੇ ਅੱਜ ਉੱਥੇ ਬਾਹਰ ਤੁਸੀਂ ਜਾ ਕੇ ਦੇਖੋਗੇ, ਬਾਹਰਲੇ ਪਾਸੇ ਅੰਦਰਲੇ ਪਾਸੇ ਬੈਠਣ ਨੂੰ ਬਹੁਤ ਜਗ੍ਹਾ ਤੇ ਨਜ਼ਾਰਾ ਬਾਰੇ ਮੇਰੇ ਨਾਲ ਇਸ ਸਮੇਂ ਪ੍ਰਨੀਤ ਹੈ। ਪ੍ਰਨੀਤ ਸਤਿ ਸ਼੍ਰੀ ਅਕਾਲ, ਕੀ ਹਾਲ ਹੈ? ਚਰਨਪ੍ਰੀਤ ਦੇ ਨਾਲ ਤਿੰਨ ਹੋਰ ਸ਼ੈਫ ਕੰਮ ਕਰਦੇ ਨੇ, ਪਿਓਰ ਵੈਜੀਟੇਰੀਅਨ ਸ਼ੈਫ ਹੈਗਾ ਜਿਹੜਾ ਕੰਮ ਕਰ ਰਿਹਾ ਇਹਨਾਂ ਨਾਲ, ਪਿਓਰ ਵੈਜੀਟੇਰੀਅਨ ਕਿਚਨ ਹੀ ਅਲੱਗ ਹੈ, ਰਹਿਤ ਮਰਿਆਦਾ ਦੇ ਤਹਿਤ ਖਾਣਾ ਤਿਆਰ ਕਰਾਉਣਾ, ਤਵਾ ਕਿਚਨ ਜਿਹੜੀ ਰੈਂਬਲਰ 30 ਵਾਲੀ ਹੈ ਉਹ ਸਿਰਫ ਪਿਓਰ ਵੈਜੀਟੇਰੀਅਨ ਕਿਚਨ ਹੈ, ਨੋ ਚਿਕਨ ਨੋ ਮੀਟ ਨੋ ਫਿਸ਼। ਸੈਕੰਡਲੀ ਨਜ਼ਾਰਾ ਇਹਨਾਂ ਦਾ ਅਪਗ੍ਰੇਡਡ ਵਰਜ਼ਨ ਹੈ ਤਵਾ ਕਿਚਨ ਦਾ ਅਪਗ੍ਰੇਡਡ, ਜਿੱਥੇ ਡਾਇਨਿੰਗ ਬਣੀ ਹੈ, 88 ਲੋਕ ਅੰਦਰ ਬੈਠ ਕੇ ਖਾ ਸਕਦੇ ਨੇ ਡਾਇਨਿੰਗ। ਅੱਜ ਤੁਸੀਂ ਸ਼ਾਮ ਨੂੰ ਇਕੱਠਿਆਂ ਨੇ ਬਹਿ ਕੇ ਪਾਰਟੀ ਕਰਨੀ ਹੈ, ਕਿਸੇ ਨੇ ਦੋ ਦੋਸਤ ਇਕੱਠੇ ਹੋ ਰਹੇ ਹੋ, ਪਰ ਨਹੀਂ ਤੁਸੀਂ ਦੱਸੋਗੇ ਇਵੈਂਟ ਮੈਨੇਜਮੈਂਟ 'ਚ ਕੀ ਹੈਲਪ ਕਰਦੇ ਹੋ?
8: ਹਾਂਜੀ ਹਾਂਜੀ ਸਰ, ਸੋ ਇਵੈਂਟ ਮੈਨੇਜਮੈਂਟ ਸਾਡੀ ਆਪਦੀ ਹੁੰਦੀ ਆ ਟੋਟਲੀ, ਮਤਲਬ ਜੇ ਤੁਹਾਡੇ ਘਰੇ ਕੋਈ ਵੀ ਫੈਸਟਿਵ ਆ, ਤੁਹਾਡੀ ਵਿਆਹ ਸ਼ਾਦੀ ਆ, ਕੋਈ ਪਾਰਟੀ ਆ, ਕੋਈ ਬਰਥਡੇ ਪਾਰਟੀ ਆ, ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਫੈਸਟਿਵ ਆ, ਤੇ ਤੁਹਾਨੂੰ ਇਵੈਂਟ ਪਲੈਨਿੰਗ ਦੀ ਮਤਲਬ ਬਿਲਕੁਲ ਸਿਰਦਰਦੀ ਲੈਣ ਦੀ ਲੋੜ ਨਹੀਂ ਆ, ਤੁਸੀਂ ਸਾਡੇ ਕੋਲ ਆਓ, ਬਜਟ ਲੈ ਕੇ ਆਓ ਤੇ ਸਾਨੂੰ ਦੱਸੋ ਕਿ ਤੁਸੀਂ ਕਿੱਦਾਂ ਦੀ ਡੈਕੋਰੇਸ਼ਨ ਚਾਹੀਦੀ ਹੈ, ਤੁਹਾਨੂੰ ਕੀ ਤੁਹਾਨੂੰ ਥੀਮ ਚਾਹੀਦਾ, ਕਿੰਨੇ ਬੰਦਿਆਂ ਦੀ ਤੁਸੀਂ ਪਾਰਟੀ ਆਰਗਨਾਈਜ਼ ਕਰਨੀ ਹੈ ਐਂਡ ਆਲ ਦਾ ਸਟੱਫ, ਅਸੀਂ ਉਹ ਸਭ ਕੁਛ ਦੀ ਟੇਕ ਕੇਅਰ ਕਰਾਂਗੇ, ਮਤਲਬ ਪਾਣੀ ਤੋਂ ਲੈ ਕੇ ਕੋਲਡ ਡਰਿੰਕਸ ਤੋਂ ਲੈ ਕੇ ਇਫ ਯੂ ਵਾਂਟ ਟੂ ਇਨਕਲੂਡ ਬੀਅਰ ਐਂਡ ਸਟੱਫ, ਤੁਹਾਡਾ ਫੂਡ, ਈਵਨ ਸਾਡੇ ਕੋਲ ਕਿਡਸ ਲਈ ਡਿਫਰੈਂਟ ਮੈਨਿਊ ਆ, ਕਿਡਸ ਲਈ ਸਾਡੇ ਕੋਲ ਲਾਈਕ ਬਰਗਰ ਪੀਜ਼ਾ ਫਰਾਈਜ਼, ਸਾਡੇ ਕੋਲ ਸਾਰਿਆਂ ਲਈ ਡਿਫਰੈਂਟ ਡਿਫਰੈਂਟ ਮੈਨਿਊ, ਸਾਡੇ ਕੋਲ ਆਉਣਾ, ਸਾਨੂੰ ਦੱਸਣਾ ਕਿ ਸਾਡਾ ਇੰਨੀ ਤਰੀਕ ਨੂੰ ਇਵੈਂਟ ਆ, ਇੰਨੀ ਤਰੀਕ ਨੂੰ ਮਤਲਬ ਉਹ ਆ, ਤੇ ਸਾਨੂੰ ਮਤਲਬ ਇੰਨੇ ਬੰਦਿਆਂ ਦਾ ਲਾਈਕ ਇਵੈਂਟ ਤੁਸੀਂ ਪਲਾਨ ਕਰਕੇ ਦਿਓ।
1: ਵੈਰੀ ਗੁੱਡ, ਔਰ ਕਾਲ ਕਰਨੀ ਹੈ ਕਿਸੇ ਨੇ ਵੀ 905-451-2600 ਆਪਣੇ ਵਿਆਹ ਸ਼ਾਦੀ ਫੰਕਸ਼ਨ ਵਾਸਤੇ, ਨਜ਼ਾਰਾ ਡਾਈਨਰ ਐਂਡ ਇਵੈਂਟਸ ਦੇ ਲਈ ਸਟੇਜ ਬਣੀ ਹੋਈ ਹੈ, ਲੇਜ਼ਰ ਲਾਈਟਸ ਲੱਗੀਆਂ ਹੋਈਆਂ ਨੇ, ਸਪੈਸ਼ਲ ਅਰੇਂਜਮੈਂਟ ਹੈ, ਏਅਰਪੋਰਟ ਵਰਗੇ ਵਾਸ਼ਰੂਮਸ ਨੇ, ਬਾਹਰ ਪੈਟੀਓ ਫੈਸਿਲਿਟੀ ਹੈਗੀ ਆ, ਪਾਰਕਿੰਗ ਖੁੱਲ੍ਹੀ ਡੁੱਲੀ ਹੈਗੀ ਆ, ਫੂਡ ਟਰੱਕ ਨਾਲ ਲੱਗ ਜਾਂਦਾ ਰੈਸਟੋਰੈਂਟ ਦੇ ਬਾਹਰ ਆ ਕੇ, ਫੂਡ ਟਰੱਕ ਅਲੱਗ ਤੋਂ ਤੁਹਾਨੂੰ ਫੂਡ ਤਿਆਰ ਕਰਦਾ, ਕੋਲਡ ਔਰ ਹੌਟ, ਤੁਸੀਂ ਬਸ ਐਨ ਸ਼ਾਨਦਾਰ ਪਾਰਟੀ ਅਰੇਂਜ ਕਰਨੀ ਹੈ। ਨੰਬਰ ਟੂ ਕਾਲ 905-451-2600 'ਤੇ ਕਾਲ ਕਰਨੀ ਹੈ, 905-451-2600 905-451-2600 ਨਜ਼ਾਰਾ ਵਾਸਤੇ। ਔਰ ਚਰਨਪ੍ਰੀਤ ਜਾਂਦੇ ਫੂਡ ਵਾਸਤੇ ਦੱਸ ਦਿਓ, ਕੇਟਰਿੰਗ ਵਾਸਤੇ ਤੁਸੀਂ ਪਲੀਜ਼।
9: ਹਾਂਜੀ, ਸੋ ਜ਼ਰੂਰੀ ਨਹੀਂ ਹੈ ਕਿ ਤੁਸੀਂ GTA ਦੇ ਅੰਦਰ ਹੀ ਕਰਾਉਣੀ ਹੈ, ਤੁਸੀਂ ਲੰਡਨ, ਕੈਂਬਰਿਜ, ਨਾਇਗਰਾ ਫੋਲਸ ਵਾਲੇ ਪਾਸੇ, ਕਿਸੇ ਨੇ ਪੈਰੀ ਵਾਲੇ ਪਾਸੇ, ਓਸ਼ਾ ਵਾਲੇ ਪਾਸੇ।
1: ਸੋ ਅਗਲੇ ਵੀਕਐਂਡ ਮੈਂ ਦੱਸਦਾ, ਅਗਲੇ ਵੀਕਐਂਡ ਸੰਡੇ ਨੂੰ ਤੁਸੀਂ ਸਾਰੇ ਪਲਾਨ ਕਰਕੇ ਰੱਖੋ, ਨਾਇਗਰਾ ਫੋਲ ਜਦੋਂ ਜਾਣਾ ਕੋਈ ਫੂਡ ਨਹੀਂ ਪੇ ਕਰਨਾ, ਪਰਮ ਕੁਇਕ ਲੂਪ ਐਂਡ ਰਿਪੇਅਰ ਦੇ ਉੱਤੇ ਤਵਾ ਕਿਚਨ ਆਪਣੀ ਲਾਈਵ ਔਨ ਲੋਕੇਸ਼ਨ ਕੇਟਰਿੰਗ ਕਰਨ ਜਾ ਰਿਹਾ ਫੂਡ ਟਰੱਕ ਦੇ ਨਾਲ, ਬੜੀ ਸ਼ਾਨਦਾਰ, ਜਿੰਨੇ ਵੀ ਲੋਕ ਨੇ ਸਾਰੇ ਇਨਵਾਈਟਡ ਨੇ ਅਗਲੇ ਸੰਡੇ ਵਾਸਤੇ, ਪਰਮ ਕੁਇਕ ਲੂਪ ਐਂਡ ਰਿਪੇਅਰ, ਤਵਾ ਕਿਚਨ, ਰੇਡੀਓ ਵਾਸ ਤੇ ਪਰਮ ਕੁਇਕ ਲੂਪ ਤੁਹਾਨੂੰ ਸਾਰਿਆਂ ਨੂੰ ਇਨਵਾਈਟ ਕਰਦਾ। ਨੰਬਰ ਟੂ ਕਾਲ ਹੈ ਪਰਮ ਕੁਇਕ ਲੂਪ ਵਾਲਿਆਂ ਨੂੰ, ਨਾਇਗਰਾ ਫੋਲ 'ਚ ਓਪਨਿੰਗ ਕਰ ਚੁੱਕੇ ਨੇ, ਗ੍ਰੈਂਡ ਓਪਨਿੰਗ ਕਰਨੀ ਆ ਸੀ, ਆਇਲ ਚੇਂਜ ਤੋਂ ਲੈ ਕੇ ਗੱਡੀ ਚੈੱਕਅਪ ਕੋਈ ਵੀ ਕਰਾਉਣੀ ਆ, 289-498-1300 289-498-1300 ਰਿਚਮੰਡ ਸਟਰੀਟ ਦੇ ਉੱਤੇ ਪਹੁੰਚ ਚੁੱਕੇ ਨੇ। ਚਰਨਪ੍ਰੀਤ ਤੁਸੀਂ ਆਪਣਾ ਦੱਸ ਦਿਓ, ਤਵਾ ਕਿਚਨ ਲਈ ਕਾਲ ਕਰਨੀ ਹੈ, ਕਿਸੇ ਨੇ ਵੀ ਕੇਟਰਿੰਗ ਲਈ ਕਿੱਥੇ ਕਾਲ ਕਰਨੀ?
10: ਹਾਂਜੀ, ਜੋ ਕੇਟਰਿੰਗ ਲਈ ਜੂ ਸਾਨੂੰ ਕੰਟੈਕਟ ਕਰਿਓ 6437633887 ਤੇ 647-633-8878 ਦੂਰ ਦਾ ਸ਼ਹਿਰ ਜਿੱਥੇ ਮਰਜ਼ੀ ਕਰਾ ਲਿਓ ਕੇਟਰਿੰਗ, ਅਨਲਿਮਿਟਿਡ ਸਨੈਕਸ ਦੇ ਨਾਲ ਤੰਦੂਰ ਆ ਜਾਊਗਾ ਉੱਥੇ, ਲਾਈਵ ਗਰਮ ਗਰਮ ਰੋਟੀਆਂ ਨਾਨ ਟਿੱਕੇ ਸਭ ਕੁਛ ਹੀ ਲਾਈਵ ਬਣੂਗੇ ਜੀ।
1: ਸੋ ਅੱਜ ਤੁਸੀਂ ਸਮੋਸੇ ਖਾਣੇ ਹੈ ਨਾ, ਕੁਛ ਸਮੋਸੇ ਅੱਜ ਦਾ ਦਿਨ ਸਮੋਸੇ ਬਣਾਉਣਗੇ ਇਹ, ਅੱਜ ਦੁਪਹਿਰ ਤੋਂ ਬਾਅਦ ਸਮੋਸੇ ਚੱਕਣੇ, ਪਾਲਕ ਵਾਲੇ ਸਮੋਸੇ ਹੋਣਗੇ, ਸਮੋਸੇ ਅਲੱਗ ਅਲੱਗ ਤਰ੍ਹਾਂ ਦੇ ਤਿਆਰ ਕਰਨਗੇ ਤੁਹਾਡੇ ਵਾਸਤੇ, ਇੱਕ ਸਪੈਸ਼ਲ ਸਮੋਸੇ ਦਾ ਸੈਗਮੈਂਟ ਚਲਾਉਣ ਜਾ ਰਹੇ ਨੇ, ਬਿਲਕੁਲ ਘੈਂਟ ਸਮੋਸੇ। ਕੱਲ ਮੈਂ 14 ਸਮੋਸੇ ਲੈ ਕੇ ਗਿਆ ਇਹਨਾਂ ਤੋਂ
3: ਜੀ,
1: ਤੇ ਤੁਸੀਂ ਅੱਜ ਬਰਗਰ ਨੇ ਵਿਦਆਊਟ ਪ੍ਰੈਜ਼ਰਵੇਟਿਵ, ਪਿਓਰ ਬਰਗਰ ਤੁਸੀਂ ਅੱਜ ਦੋ ਲੈਣੇ ਨੇ, 499 ਦੇ ਦੋ ਮਿਲਣਗੇ ਤੁਹਾਨੂੰ, ਨਾਲ ਦੋ ਪੀਜ਼ਾ ਕਿਹੜਾ ਹੁੰਦਾ ਤੁਸੀਂ ਜਿਹੜਾ ਪਿਛਲੇ ਵੀਕਐਂਡ ਦਿੱਤਾ ਸੀ?
10: ਹਾਂਜੀ, ਪਰਸਨਲ ਪੀਜ਼ਾ ਹੁੰਦਾ ਜੀ ਆਪਣਾ, ਪਰਸਨਲ ਪੀਜ਼ਾ ਨਾਲ ਤਿੰਨ ਟੋਪਿੰਗ ਦੇ ਨਾਲ ਸਿਰਫ $4 ਚ, $3.99 ਚ ਤੁਹਾਨੂੰ ਪਰਸਨਲ ਪੀਜ਼ਾ ਤਿੰਨ ਟੋਪਿੰਗ ਦੇ ਨਾਲ ਮਿਲ ਜੂਗਾ ਜੀ।
1: ਸੋ ਨੰਬਰ ਟੂ ਕਾਲ,
10: ਹਾਂਜੀ 905-451-2600
1: 647-547-4200 30 ਰੈਂਬਲਰ ਡਰਾਈਵ ਦੇ ਉੱਤੇ ਤੁਸੀਂ ਬ੍ਰੈਂਟਨ ਚ ਪਹੁੰਚਣਾ, ਕੈਨੇਡੀ ਐਂਡ ਸਟੀਲ ਦਾ ਇੰਟਰਸੈਕਸ਼ਨ, 647-547-4200 ਤੇ ਕਾਲ ਕਰਨੀ ਹੈ। ਲਾਸਟ ਦੇ ਵਿੱਚ ਮੇਰੇ ਨਾਲ ਫੋਰਡ ਵਾਲੇ ਨੇ, ਬਾਈ ਹੁਣ ਤੁਸੀਂ ਤਾਂ ਲੇਟ ਹੀ ਹੋ ਯਾਰ, ਕੁਇਕਲੀ ਆਵਾਜ਼ ਦੇ ਲਓ ਜਿਹੜੀ ਦੇਣੀ ਹੈ, 3 ਘੰਟੇ ਦੀ ਸ਼ੋਅ 'ਚ ਤੁਹਾਨੂੰ ਕਾਲ ਕਰੀ ਹੈ, ਦੇਖ ਲਓ ਮਿਲਟਨ ਫੋਰਡ ਤੋਂ।
10: ਸਤਿ ਸ਼੍ਰੀ ਅਕਾਲ ਅਮਨ ਬਾਈ ਜੀ,
1: ਸਤਿ ਸ਼੍ਰੀ ਅਕਾਲ ਬਾਈ ਜੀ, ਆਪਣੇ ਕੋਲ 30 ਸੈਕਿੰਡ
10: ਬਾਈ ਜੀ, ਮੈਂ ਛੇਤੀ ਸਾਰੀ ਗੱਲ ਦੱਸ ਦੇਣੀ ਹੈ। ਗੱਲ ਇਹ ਹੈ ਵੀ ਡੀਲਾਂ ਤੁਹਾਨੂੰ ਮਿਲਟਨ ਫੋਰਡ ਤੇ ਸਭ ਤੋਂ ਸਸਤੀਆਂ ਮਿਲਣਗੀਆਂ ਪੂਰੇ GTA 'ਚ, ਪਲੱਸ ਇੱਥੇ ਆਉਣ ਦਾ ਵੱਡਾ ਫਾਇਦਾ ਕੀ ਹੈ ਵੀ ਜਿਹੜੀਆਂ ਗੱਡੀਆਂ ਨੇ ਉਹ ਸਾਰੀਆਂ ਇਨ ਸਟਾਕ ਖੜੀਆਂ ਨੇ, ਇੱਕ ਦਿਨ 'ਚ ਡਿਲੀਵਰੀ।
1: ਤੇ ਥਰਡ ਥਿੰਗ ਹੈਗਾ, ਆਪਣੀ ਪੁਰਾਣੀ ਗੱਡੀ ਲੈ ਜਾਓ, ਉਹਦੀਆਂ ਕਿਸ਼ਤਾਂ ਦੀ ਟੇਕ ਵਗੈਰਾ ਆਪੇ ਕਰਨਗੇ, ਉਹ ਮੋੜ ਕੇ ਵਾਪਸ ਤੁਹਾਡੀ ਨਵੀਂ ਗੱਡੀ ਦੀ ਚਾਬੀ ਦੇ ਕੇ ਭੇਜ ਦੇਣਗੇ। ਮਿਲਟਨ ਫੋਰਡ ਐਕਸ, ਮੈਂ F-150 ਇਹਨਾਂ ਤੋਂ ਲਿਆ ਸੀ, ਇੱਕ ਅਸੀਂ ਇਹਨਾਂ ਤੋਂ ਬਰੋਂਕੋ ਲਈ ਹੈ, ਇੱਕ ਇਹਨਾਂ ਤੋਂ ਫੋਰਡ ਮਾਕੀ ਲਈ ਹੈ, ਇਲੈਕਟ੍ਰਿਕ ਕਾਰ। ਮਿਲਟਨ ਫੋਰਡ 416-302-9941, 416-302-9941 ਜਾਂ 647-713-3130, 647-713-3130 ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਸੰਤੋਸ਼
3: ਜੀ, ਅਮਨ ਜੀ,
1: ਰਹਿਮੀ ਲੇਟ ਹੋ ਗਏ ਬਈ, ਬਹੁਤ ਜ਼ਿਆਦਾ, ਹੁਣ ਤਾਂ ਲਾਸਟ ਸੈਕਿੰਡ ਹੈ। ਰਹਿਮੀ ਆਪਣਾ ਨੰਬਰ ਬੋਲ ਦਿਓ, $25 ਦੇ ਵਿੱਚ 100 GB ਡਾਟਾ, ਅਮੈਰੀਕਾ ਕੈਨੇਡਾ ਦੀ ਰੋਮਿੰਗ, $25 ਦੇ ਵਿੱਚ 100 GB ਡਾਟਾ, ਅਮੈਰੀਕਾ ਕੈਨੇਡਾ ਦੀ ਰੋਮਿੰਗ, ਰੋਮਿੰਗ ਬੈਲ ਦੇ ਉੱਪਰ। ਰਹਿਮੀ ਨੰਬਰ ਬੋਲ ਦਿਓ ਫਟਾਫਟ।
10: ਹਾਂਜੀ, 905-909-2222 ਜਾਂ ਫਿਰ 416-453-8181।
1: 905-909-2222, 416-453-8181 ਜਾਂ ਸਾਨੂੰ ਸ਼ੋਅ ਤੋਂ ਬਾਅਦ ਕਾਲ ਕਰਨੀ ਹੈ, ਨੰਬਰ ਹੈ ਸਾਡਾ 416-518।
11: This is AM 530 CHLO AM, serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਆਪਣਾ ਰੇਡੀਓ ਦੇਸ਼ ਪ੍ਰਦੇਸ਼
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
0: There is but one God.
2: Satnam.
0: The Supreme Truth.
2: Karta Purakh.
0: The Creator.
2: Nirupam.
0: Without fear.
2: Nirvair.
0: Without hate. Shall worship the eternal truth.

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: Canada Day Study Visa, Express Entry, Canadian Express Entry, Spousal File, Parents PR, Super Visa, Nanny, Work Permit, Farmer, Investor ya Self-Employed di File, Gal ki Immigration di har problem da solution lain lai, Community de jaane pehchane ate tajrubekar Immigration Consultant Gary Virk nu milo.
3: Koi case refuse ho gaya ya appeal te chala gaya, hove Immigration da koi bhi masla, hamesha yaad rakho ikko hi na ate ikko hi tha, CIC Immigration. Hune hi call karo 416-456-6161।
4: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
5: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
6: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ।
7: ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ।
8: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ।
9: ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381।
10: ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ
11: ਅੱਜ ਜਣੇ ਖਣੇ ਦੇ ਵਾਸੀ ਗੱਲੀਆਂ।

0: ਨੇ ਅੱਜ ਹੀ ਆਓ 170 ਗਿਲਡਨ ਰੋਡ ਜਿਨ ਨੰਬਰ 17 170 ਗਿਲਡਨ ਰੋਡ ਜਿਨ ਨੰਬਰ 17 ਟੈਲੀਫੋਨ ਨੰਬਰ ਹੈ 647-302-1322 ਜੈਲੋ ਟਾਇਰ ਸੈਂਟਰ
1: ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ
2: Simply Indian brings you all simply delicious deals. Buy one, get one free every day. Surya 10 to sham 7 baje tak on dine-in and take-outs. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. A yummy deals is simply Indian. This sariya hi locations te. Dining, take-out and catering also available. Call at 905-794-8111. Simply delicious. Matlab, simply Indian.
3: ਟੀਮ ਸਿੱਧੂ ਲੈ ਕੇ ਆਏ ਨੇ ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲ ਰੋਡ ਤੇ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ ਜਿਹਦੇ ਵਿੱਚ 2500 ਤੋਂ ਵੀ ਜ਼ਿਆਦਾ ਨਵੇਂ ਟਾਊਨ ਹਾਊਸਿਸ ਸੈਮੀ ਡੀਟੈਚ ਤੇ ਡੀਟੈਚ ਘਰ ਤਿਆਰ ਹੋਣਗੇ 2027 ਐਂਡ 2028 ਦੇ ਵਿੱਚ Traditional two-story freehold townhouses, but the backyard, the unfinished basement in all, sirf 7 lakh dollar di range de vich, in the 700s bahut jald aa rahe ne. Semi-detached kar, 8 lakh di range de vich, in the 800s, releasing very soon. Sab to khas, double car garage wale, but de detached kar, sirf 9 lakh dollar di range de vich, in the 900s, releasing very soon. Public release to pehla, best lot, end lot, corner lot de lehi, ਜਲਦ ਤੋਂ ਜਲਦ ਸੰਪਰਕ ਕਰੋ ਐਟ 416-302-0016 416-302-0016 416-302-0016 ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲ ਰੋਡ ਤੇ 2500 ਤੋਂ ਵੀ ਜ਼ਿਆਦਾ ਘਰ ਤਿਆਰ ਹੋ ਰਹੇ ਨੇ 2027 ਐਂਡ 2028 ਦੇ ਵਿੱਚ ਕਾਲ ਟੀਮ ਸਿੱਧੂ 416-302-0016 416-302-0016 ਟੀਮ ਸਿੱਧੂ
4: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
5: ਤਾਂ ਫਿਕਰ ਕਿਉਂ ਕਰਦੇ ਹੋ
6: ਨੀਲਮ ਸਿਡੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ
4: ਇਹ ਆਫਰ ਕਰਦੇ ਨੇ ਬੈਸਟ ਰੇਟਸ ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ ਨੋ ਪ੍ਰੋਬਲਮ
6: ਇਹਨਾਂ ਕੋਲ ਨਹੀਂ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ
4: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ
6: ਅੱਜ ਹੀ ਕਾਲ ਕਰੋ ਨੀਲਮ ਸਿਡੋਵ ਨੂੰ
4: 647-10-647-739-8710 License number M200-34-50
7: ਇਹ ਹੈ ਟੋਰਾਂਟੋ ਦਾ ਹਰਮਨ ਪਿਆਰਾ ਰੇਡੀਓ ਦੇਸ ਪਰਦੇ ਦੇਸ ਪਰਦੇ
8: ਫॉर ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ
7: ਇਨਫੋਰਮੇਸ਼ਨ
8: ਕਾਲ ਅਸ ਨਾਓ 416-457-3381 416-457-3381 ਜਾਂ ਫਿਰ 416-725-2551 416-725-2551
9: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444

AM 530 ਤੋਂ ਤੁਸੀਂ ਟਿਊਨ ਇਨ ਕਰ ਚੁੱਕੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਸੈਟਰਡੇ ਦਾ ਦਿਨ ਹੈ, 6 ਜੂਨ ਅੱਜ ਹੋ ਚੁੱਕੀ ਹੈ ਤੇ 1:09 ਤੇ ਕੁਝ ਸੈਕਿੰਡ ਸਟੂਡੀਓ ਦੀ ਘੜੀ ਦੇ ਉੱਪਰ ਬ੍ਰੈਂਪਟਨ ਦੇ ਵਿੱਚ ਤੁਹਾਡਾ ਤੇ ਸਾਡਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਯਾਨੀ ਕਿ ਪੂਰੇ 4 ਵਜੇ ਤੱਕ। ਤੇ ਬੜਾ ਸੋਹਣਾ ਦਿਨ, ਬਹੁਤ ਹੀ ਖੂਬਸੂਰਤ, ਇੰਨਾ ਸੋਹਣਾ ਦਿਨ ਅੱਜ ਦਾ ਹੈਗਾ ਆ। ਉਮੀਦ ਹੈ ਕਿ ਸਾਰੇ ਹੀ ਬੜਾ ਇੰਜੋਏ ਕਰ ਰਹੇ ਹੋਵੋਗੇ ਤੇ ਵੀਕਐਂਡ ਦਾ ਤੁਸੀਂ ਪ੍ਰੋਗਰਾਮ ਦੇ ਨਾਲ ਟਿਊਨ ਇਨ ਕਰ ਚੁੱਕੇ ਹੋ। ਵੀਕਐਂਡ ਦਾ ਮਾਹੌਲ ਹੈ, ਬਹੁਤ ਹੀ ਸੋਹਣਾ ਵੈਦਰ, ਬਹੁਤ ਹੀ ਸੋਹਣਾ ਦਿਨ, ਬੜੀ ਸੋਹਣੀ ਧੁੱਪ ਤੇ ਬੜੀ ਸੋਹਣੀ ਹਵਾ, ਸਾਰਾ ਕੁਝ ਇਕੱਠਾ ਜਿਹਾ ਹੋ ਗਿਆ ਤੇ ਬੜਾ ਸੋਹਣਾ ਲੱਗ ਰਿਹਾ। ਉਮੀਦ ਹੈ ਕਿ ਸਾਰੇ ਬੜੇ ਸੋਹਣੇ ਜਿਹੇ ਵੈਦਰ ਦੇ ਵਿੱਚ ਆਪਣੀ ਫੈਮਿਲੀ, ਆਪਣੇ ਫਰੈਂਡਸ ਦੇ ਨਾਲ ਸਾਰੇ ਇੰਜੋਏ ਕਰਦੇ ਹੋਵੋਗੇ ਤੇ ਪ੍ਰੋਗਰਾਮ ਨੂੰ ਤੁਸੀਂ ਟਿਊਨ ਇਨ ਕਰ ਚੁੱਕੇ ਹੋ। ਮੇਰੇ ਤੇ ਤੁਹਾਡਾ ਸਾਥ 3 ਘੰਟੇ ਦਾ ਹੈਗਾ, ਯਾਨੀ ਕਿ 4 ਵਜੇ ਤੱਕ, ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ, ਬੜਾ ਸਾਰਾ ਗੀਤ ਸੰਗੀਤ ਹੋਏਗਾ ਤੁਹਾਡਾ ਤੇ ਮੇਰਾ ਸਾਥ 3 ਘੰਟੇ ਦਾ। ਤੇ ਇਸ ਸਾਥ ਦੇ ਵਿੱਚ ਕੋਸ਼ਿਸ਼ ਰਹੇ ਕਿ ਜ਼ਿਆਦਾ ਤੋਂ ਜ਼ਿਆਦਾ ਤੁਹਾਡਾ ਇੰਟਰਟੇਨਮੈਂਟ ਹੋਵੇ ਕੁਝ ਗੱਲਾਂ ਬਾਤਾਂ ਦੇ ਨਾਲ, ਕੁਝ ਗੀਤ ਸੰਗੀਤ ਦੇ ਨਾਲ। ਤੇ ਨਾਲ ਦੀ ਨਾਲ ਹੀ ਸਟੂਡੀਓ ਦਾ ਨੰਬਰ ਵੀ ਦੇ ਦਿਆਂ ਮੈਂ ਤੁਹਾਨੂੰ, 905-564-4444 905-564-6444 ਇਸ ਨੰਬਰ ਦੇ ਉੱਪਰ ਤੁਹਾਡੀ ਤੇ ਮੇਰੀ ਗੱਲਬਾਤ ਹੋਏਗੀ। ਪ੍ਰੋਗਰਾਮ ਤੁਸੀਂ ਆਪਣੇ ਫੋਨ ਦੇ ਉੱਪਰ ਸੁਣਨਾ ਚਾਹੁੰਦੇ ਹੋ ਤਾਂ ਨੰਬਰ 416-477-2040 4164772040 ਇਸ ਨੰਬਰ ਤੇ ਤੁਸੀਂ ਕਾਲ ਕਰਕੇ ਪ੍ਰੋਗਰਾਮ ਨੂੰ ਸੁਣ ਸਕਦੇ ਹੋ। ਵੈਬਸਾਈਟ ਵੀ ਵਿਜ਼ਿਟ ਜ਼ਰੂਰ ਕਰੋ, www.desprades.tv.com ਜਾਂ ਫਿਰ www.desprades.radio.com। ਜੋ ਮਰਜ਼ੀ ਆਪਣੇ ਗੂਗਲ ਦੇ ਵਿੱਚ ਸਰਚ ਕਰ ਲਓ ਤੇ ਤੁਸੀਂ ਵੈਬਸਾਈਟ ਤੇ ਪਹੁੰਚ ਜਾਓਗੇ। ਤੇ ਬਹੁਤ ਵਧੀਆ ਨਵੇਂ ਤਰੀਕੇ ਦੇ ਨਾਲ ਵੈਬਸਾਈਟ ਡਿਜ਼ਾਈਨ ਕੀਤੀ ਗਈ ਹੈ, ਤੁਸੀਂ ਇੱਕ ਨਵੀਂ ਲੁੱਕ ਦੇਖੋਗੇ। ਤੇ ਨਾਲ ਦੀ ਨਾਲ ਹੀ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਹਰ ਰੋਜ਼ ਜਿੱਦਾਂ ਕਿ ਵਾਹਿਗੁਰੂ ਦਾ ਨਾਮ ਲੈ ਕੇ ਕਰੀਦੀ ਹੈ, ਆਪਾਂ ਬਹੁਤ ਹੀ ਮਿੱਠਾ, ਬੜਾ ਹੀ ਪਿਆਰਾ ਸ਼ਬਦ ਭਾਈ ਲਖਵਿੰਦਰ ਸਿੰਘ ਜੀ ਦੀ ਆਵਾਜ਼ ਦੇ ਵਿੱਚ ਸਰਵਣ ਕਰਦੇ ਹਾਂ ਤੇ ਉਸ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ। ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟੂਨ ਕੀਤਾ ਹੋਇਆ ਹੈ ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ। 1:20 ਤੇ ਕੁਝ ਸੈਕਿੰਡ ਹੋ ਗਏ ਨੇ। ਹਰ ਪ੍ਰੋਗਰਾਮ ਦੀ ਸ਼ੁਰੂਆਤ, ਹਰ ਕੰਮ ਦੀ ਸ਼ੁਰੂਆਤ ਵਾਹਿਗੁਰੂ ਦੇ ਨਾਂ ਲੈ ਕੇ ਕਰਦੇ ਹਾਂ ਤਾਂ ਹਰ ਇੱਕ ਚੀਜ਼ ਕਹਿ ਲਓ ਕਿ ਮੁਕੰਮਲ ਹੋ ਜਾਂਦੀ ਹੈ, ਹਰ ਰਸਤੇ ਆਸਾਨ ਹੋ ਜਾਂਦੇ ਨੇ, ਹਰ ਇੱਕ ਆਪਣੀ ਮੰਜ਼ਿਲ ਵੱਲ ਵੱਧਦਾ ਵੱਧਦਾ। ਜੇਕਰ ਕਿਤੇ ਨਾ ਕਿਤੇ ਇੱਕ ਵਾਰ ਰੱਬ ਦਾ ਨਾਂ ਲੈ ਲੈਣਾ, ਇੱਕ ਵਾਰ ਪੋਜ਼ਿਟਿਵ ਥੋੜ੍ਹਾ ਹੋ ਜਾਂਦਾ ਅਤੇ ਫਿਰ ਉਸ ਤੋਂ ਬਾਅਦ ਫਿਰ ਉਹਨੂੰ ਕੋਈ ਪਿੱਛੇ ਨਹੀਂ ਮੋੜ ਸਕਦਾ, ਮੇਰਾ ਮੰਨਣਾ ਇਹ ਹੈ। ਅਤੇ ਨਾਲ ਦੀ ਨਾਲ ਹੀ ਮੈਂ ਤੁਹਾਨੂੰ ਸਟੂਡੀਓ ਦਾ ਨੰਬਰ ਦੇ ਦਿਆਂ। ਸਭ ਤੋਂ ਪਹਿਲਾਂ 905-564-6044-905-564-6044 'ਤੇ ਤੁਹਾਡੀਆਂ ਕਾਲਸ ਆ ਰਹੀਆਂ ਨੇ। ਦੋ ਕੁ ਕਾਲਰਸ ਮੇਰੇ ਨਾਲ ਆਲਰੇਡੀ ਜੁੜ ਚੁੱਕੇ ਨੇ ਪਹਿਲਾਂ ਹੀ, ਅਤੇ 3892 ਤੁਸੀਂ ਆਪਣੀ ਕਾਲ ਛੱਡ ਗਏ, ਅਤੇ ਇਸ ਤੋਂ ਇਲਾਵਾ 5858 ਤੁਸੀਂ ਵੀ ਆਪਣੀ ਕਾਲ ਛੱਡ ਗਏ ਹੋ। ਅਤੇ ਤੁਸੀਂ ਥੋੜ੍ਹਾ ਜਿਹਾ ਹੋਲਡ ਕਰਿਆ ਕਰੋ ਜਦੋਂ ਵੀ ਕਾਲਸ ਕਰਦੇ ਹੋ, ਅਤੇ ਕਿਉਂਕਿ ਮੇਰੀ ਤੁਹਾਡੇ ਨਾਲ ਗੱਲ ਹੋ ਹੀ ਜਾਣੀ ਹੈ ਐਨੀ ਹਾਓ। ਅਤੇ ਸਟੂਡੀਓ ਦਾ ਨੰਬਰ 905-564-6044। ਅਤੇ ਪ੍ਰੋਗਰਾਮ ਅੱਜ ਦਾ ਖਾਸ ਤੌਰ 'ਤੇ ਸਪੋਂਸਰ ਕੀਤਾ ਜਾ ਰਿਹਾ ਇੰਡੀਅਨ ਫਰੂਟ ਲੈਂਡ ਦੇ ਵੱਲੋਂ। ਇੰਡੀਅਨ ਫਰੂਟ ਲੈਂਡ ਦੇ ਉੱਪਰ ਹਰ ਜਗ੍ਹਾ ਦੇ ਉੱਪਰ ਜਿੱਥੇ ਕਿਤੇ ਵੀ ਤੁਹਾਨੂੰ ਇੰਡੀਅਨ ਫਰੂਟ ਲੈਂਡ ਦਿਖਦਾ ਹੈ ਨਾ, ਇਹਨਾਂ ਦੀਆਂ 8 ਲੋਕੇਸ਼ਨਸ ਨੇ। 7 ਲੋਕੇਸ਼ਨਸ ਇੰਡੀਅਨ ਫਰੂਟ ਲੈਂਡ ਦੇ ਨਾਮ 'ਤੇ, ਐਂਡ ਜਿਹੜੀ 8ਵੀਂ ਲੋਕੇਸ਼ਨ ਹੈ ਸੈਰੇਮਨੀ ਐਕਸਪ੍ਰੈਸ ਦੇ ਨਾਮ 'ਤੇ, ਜਿਹੜੀ ਤੁਹਾਨੂੰ ਮਿਸਿਸਾਗਾ ਰੋਡ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ ਮਿਲੂਗੀ, ਉੱਥੇ ਤੁਸੀਂ ਜਾਣਾ ਆ। ਅਤੇ ਹਰ ਲੋਕੇਸ਼ਨ ਦੇ ਉੱਪਰ ਤੁਹਾਡੇ ਲਈ ਬਹੁਤ ਹੀ ਕਮਾਲ ਦੀ ਮੈਗਾ ਸੇਲ ਸਟਾਰਟ ਹੋ ਚੁੱਕੀ ਹੈ, ਜਿੱਥੇ ਤੁਸੀਂ ਜਾ ਕੇ ਆਪਣੀ ਗਰੋਸਰੀਜ਼ ਕਰਕੇ ਆ ਸਕਦੇ ਹੋ ਬਹੁਤ ਹੀ ਸਸਤੀਆਂ ਕੀਮਤਾਂ ਦੇ ਵਿੱਚ। ਅਤੇ ਨਾਲ ਦੀ ਨਾਲ ਇਹਨਾਂ ਦਾ ਇਹ ਤੰਦੂਰੀ ਗ੍ਰਿਲ ਮੀਟ ਸ਼ੋਪ ਤੋਂ ਲਾਜਵਾਬ ਖਾਣਾ, ਬਹੁਤ ਹੀ ਘੱਟ ਪ੍ਰਾਈਸਿਸ ਦੇ ਵਿੱਚ, ਬਟ ਕੁਆਲਿਟੀ ਨੰਬਰ 1, ਤੁਹਾਨੂੰ ਬਹੁਤ ਹੀ ਲਾਜਵਾਬ ਖਾਣਾ ਤੁਹਾਨੂੰ ਇਹਨਾਂ ਦੇ ਕੋਲੋਂ ਮਿਲੂਗਾ। ਤੁਸੀਂ ਗਰੋਸਰੀ ਕੋਈ ਵੀ ਕਰਨੀ ਹੋਵੇ ਆਪਣੇ ਘਰਾਂ ਦੇ ਵਿੱਚ, ਰਾਸ਼ਨ ਪਾਣੀ ਓਬਵੀਅਸਲੀ ਗੱਲ ਹੈ ਵੀ ਵੀਕਐਂਡ 'ਤੇ ਥੋੜ੍ਹਾ ਜ਼ਿਆਦਾ ਲੱਗ ਜਾਂਦਾ ਕਿਉਂਕਿ ਗੈਸਟ ਵਗੈਰਾ ਆ ਜਾਂਦੇ ਨੇ, ਕੋਈ ਤੁਹਾਡੇ ਤੁਸੀਂ ਆਪ ਗੈਟ ਟੂਗੈਦਰ ਕਰ ਰਹੇ ਹੋਵੋ, ਤਾਂ ਤੁਸੀਂ ਗਰੋਸਰੀ ਕਰਨ ਲਈ ਪਹੁੰਚ ਜਾਓ ਫਟਾਫਟ। ਇੰਡੀਅਨ ਫਰੂਟ ਲੈਂਡ ਦੀ ਹਰ ਲੋਕੇਸ਼ਨ ਦੇ ਉੱਪਰ ਬਹੁਤ ਵਧੀਆ ਸੇਲ ਸਟਾਰਟ ਹੋ ਚੁੱਕੀ ਹੈ, ਹਰ ਚੀਜ਼ ਦੇ ਉੱਪਰ ਆਲਮੋਸਟ ਐਵਰੀਥਿੰਗ ਔਨ ਸੇਲ ਤੁਹਾਨੂੰ ਮਿਲੂਗਾ। ਅਤੇ ਤਾਜ਼ੀਆਂ ਹਰੀਆਂ ਸਬਜ਼ੀਆਂ ਲੈ ਕੇ ਆਓ, ਫਰੂਟਸ ਲੈ ਕੇ ਆਓ, ਜੇ ਤੁਸੀਂ ਮੈਰੀਨੇਟਿਡ ਮੀਟ ਲੈ ਕੇ ਆਉਣਾ ਹੋਵੇ ਤਾਂ ਤੁਹਾਨੂੰ ਤੰਦੂਰੀ ਗ੍ਰਿਲ ਤੋਂ ਮੀਟ ਜਾਣਾ ਇੰਡੀਅਨ ਫਰੂਟ ਲੈਂਡ ਦਾ ਹੀ ਹਿੱਸਾ ਆ, ਅਤੇ ਇਹਨਾਂ ਦੇ ਕੋਲੋਂ ਰੋਅ ਮੀਟ ਵੀ ਲੈ ਕੇ ਆ ਸਕਦੇ ਹੋ। ਅਤੇ ਹਰ ਜਗ੍ਹਾ ਦੇ ਉੱਪਰ ਹਰ ਵਧੀਆ ਚੀਜ਼ ਤੁਹਾਨੂੰ ਮਿਲੂਗੀ। ਇੰਡੀਅਨ ਪਾਕਿਸਤਾਨੀ ਕੈਨੇਡੀਅਨ ਗਰੋਸਰੀਜ਼ ਤੁਹਾਨੂੰ ਸਾਰੀਆਂ ਮਿਲਣਗੀਆਂ ਇੰਡੀਅਨ ਫਰੂਟ ਲੈਂਡ ਤੋਂ। ਅੱਗੇ ਜਾ ਕੇ ਮੈਂ ਪ੍ਰਾਈਸਿਸ ਵੀ ਜ਼ਰੂਰ ਸਾਂਝੀਆਂ ਕਰੂੰਗੀ ਤੁਹਾਡੇ ਨਾਲ। ਫਿਲਹਾਲ ਸਾਡੇ ਨੈਕਸਟ ਕਾਲਰ ਜੁੜ ਗਏ ਨੇ 3631। ਜੀ ਸਤਿ ਸ਼੍ਰੀ ਅਕਾਲ।
1: ਹੈਲੋ ਮਨਪ੍ਰੀਤ ਜੀ।
0: ਹੈਲੋ, ਸਤਿ ਸ਼੍ਰੀ ਅਕਾਲ ਜੀ।
1: ਅਮਰਜੀਤ ਚੀਮਾ ਬੋਲ ਰਹੀ।
0: ਹਾਂਜੀ ਹਾਂਜੀ, ਕੀ ਹਾਲ ਹੈ ਤੁਹਾਡਾ?
1: ਅੱਜ ਮੈਂ ਤੁਹਾਡਾ ਪਹਿਲਾ ਕਾਲਰ ਬਣ ਗਿਆ ਜੀ।
0: ਔਨ ਏਅਰ ਤੁਸੀਂ ਪਹਿਲੇ ਕਾਲਰ ਹੋ? ਹਾਂਜੀ, ਪਹਿਲਾਂ ਦੋ ਕੁ ਕਾਲਸ ਮੈਂ ਆਲਰੇਡੀ ਲੈ ਚੁੱਕੀ ਹਾਂ ਔਫ ਏਅਰ। ਹਾਂਜੀ,
1: ਬੜੀ ਵਧੀਆ ਖੂਬਸੂਰਤ ਦੁਪਹਿਰ ਆ ਜੀ ਅੱਜ।
0: ਬਿਲਕੁਲ ਹਾਂਜੀ, ਬਹੁਤ ਸੋਹਣਾ। ਮੈਂ ਪਹਿਲਾਂ ਆਉਣ ਸਰ ਇਹੀ ਗੱਲ ਕੀਤੀ ਹੈ ਵੀ ਇੰਨਾ ਸੋਹਣਾ ਵੈਦਰ ਹੈ ਅੱਜ, ਮਤਲਬ ਨਾ ਤੁਸੀਂ ਇਹਨੂੰ ਠੰਡ ਕਹਿ ਸਕਦੇ ਹੋ ਨਾ ਇਹਨੂੰ ਗਰਮੀ ਕਹਿ, ਜਿਵੇਂ ਹੁਣ ਥੋੜ੍ਹੇ ਦਿਨਾਂ ਦੀ ਗਰਮੀ ਬਹੁਤ ਜ਼ਿਆਦਾ ਲੱਗ ਰਹੀ ਸੀ ਨਾ, ਉਹਦੇ ਤੋਂ ਥੋੜ੍ਹੀ ਜਿਹੀ ਠੱਲ ਪੈ ਗਈ, ਬਟ ਬਹੁਤ ਸੋਹਣਾ ਕਲਾਊਡੀ ਵੈਦਰ, ਠੰਡ ਵੀ ਨਹੀਂ ਹੈਗੀ, ਧੁੱਪ ਵੀ ਹੈਗੀ ਹੈ ਤੇ ਹਵਾ ਵੀ ਚੱਲ ਰਹੀ ਹੈ, ਬਹੁਤ ਖੂਬਸੂਰਤ ਵੈਦਰ ਗਾਣਾ ਬੜਾ। ਹੁਣ ਬੜੇ ਟਾਈਮ ਬਾਅਦ ਰਿਕੁਐਸਟ ਕੀਤਾ,
1: ਕਾਫੀ ਟਾਈਮ ਬਾਅਦ ਪੁੱਛਣ ਮੈਂ ਇੰਡੀਆ ਗਿਆ ਸੀ ਨਾ, ਇਸ ਕਰਕੇ ਤੁਹਾਨੂੰ ਕਾਲ ਨਹੀਂ ਹੋਈ ਪਹਿਲਾਂ।
0: ਓ ਅੱਛਾ ਅੱਛਾ, ਚਲੋ ਕੋਈ ਗੱਲ ਨਹੀਂ, ਮੈਂ ਤੁਹਾਡਾ ਗਾਣਾ ਸੁਣਾਉਣੀ ਆ, ਥੋੜਾ ਟਾਈਮ ਦਿਓ ਮੈਨੂੰ।
1: ਅੱਜ ਮੌਸਮ ਬਾਕੀ ਵਧੀਆ, ਨਾਲ ਠੰਡੀ ਠੰਡੀ ਨਾਲੇ ਗਰਮੀ।
0: ਹਾਂਜੀ ਬਿਲਕੁਲ ਬਿਲਕੁਲ, ਬਹੁਤ ਸੋਹਣਾ ਵੈਦਰ ਹੈ ਅੱਜ, ਇੰਜੋਏ ਕਰਨ ਵਾਲਾ, ਬਾਹਰ ਅੰਦਰ ਜਾਣ ਵਾਲਾ ਵੈਦਰ ਹੈ।
1: ਬਿਲਕੁਲ, ਕੱਲ ਸਾਡੇ ਮਿਲਟਨ ਤਾਂ ਸ਼ਾਮੀ ਮੀਂਹ ਪੈਂਦਾ, ਇਸ ਵਾਰੇ ਮੀਂਹ ਪੈਂਦਾ ਸੀ ਇੱਧਰ ਮਿਲਟਨ।
0: ਅੱਛਾ ਮਿਲਟਨ ਚ? ਹਾਂਜੀ ਮਿਲਟਨ ਚ ਮੇਰੇ ਖਿਆਲ ਚ ਨਾ ਥੋੜਾ ਜਿਹਾ ਚੇਂਜ ਰਹਿੰਦਾ ਵੈਦਰ ਇੱਥੇ ਬ੍ਰੈਂਪਟਨ ਨਾਲੋਂ, ਹੈ ਤਾਂ ਵੈਸੇ ਨੇੜੇ ਹੀ ਨਾਲ ਹੀ ਹੈ ਹਨਾ,
1: ਬਟ ਸ਼ਾਮੀ ਮੀਂਹ ਕਾਫੀ ਪਿਆ।
0: ਹਾਂਜੀ ਇੱਥੇ ਤਾਂ ਰਾਤ ਨੂੰ ਸਟਾਰਟ ਹੋਇਆ ਸੀ ਬ੍ਰੈਂਪਟਨ ਦੇ ਵਿੱਚ, ਤੇ ਅਰਲੀ ਮਾਰਨਿੰਗ ਪੈ ਰਿਹਾ ਸੀ ਫਿਰ ਹਟ ਗਿਆ।
1: ਹਾਂਜੀ ਹਾਂਜੀ, ਮੈਂ ਕਿਹਾ ਉਹ ਗਾਣਾ ਇੱਕ ਪਤਾ ਨੀ ਤੁਸੀਂ ਲਾਸਟ ਟਾਈਮ ਦੇ ਲੱਭਿਆ ਸੀ, ਐਤਕੀ ਵੀ ਲੱਭ ਲਓਗੇ, ਉਹ ਫਿਰ ਕਲੀ ਕਰਾ ਲਓ ਤੂੰ, ਭਾਂਡੇ ਕਲੀ ਕਰਾ ਲਓ,
0: ਭਾਂਡੇ ਕਲੀ ਕਰਾ ਲਓ,
1: ਹਾਂ ਉਹ ਗਾਣਾ ਲਾਓ, ਉਹ ਬੜਾ ਵਧੀਆ ਹੈ ਗਾਣਾ।
0: ਠੀਕ ਹੈ ਜੀ, ਠੀਕ ਹੈ, ਮੈਂ ਲਗਾਉਂਦੀ ਹਾਂ, ਥੋੜਾ ਜਿਹਾ ਬਸ ਟਾਈਮ ਦਿਓ, ਫਿਰ ਮੈਂ ਲਗਾਉਂਦੀ ਹਾਂ ਤੁਹਾਡਾ ਗਾਣਾ। ਹਾਂਜੀ, ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। 8766 ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ ਜੀ,
1: ਅੱਛਾ ਜੀ ਗਾਣਾ ਸੁਣਨਾ ਜੀ।
0: ਹਾਂਜੀ,
1: ਦੀਪਕ ਢਿੱਲੋਂ ਜੀ, ਬਣ ਕੇ ਟੁੱਟਦੇ ਜਾਂਦੇ ਆ,
0: ਦਿਲਪ੍ਰੀਤ ਢਿੱਲੋਂ
1: ਦੀਪਕ
0: ਢਿੱਲੋਂ ਬਣ ਕੇ ਟੁੱਟਦੇ ਜਾਂਦੇ ਆ। ਠੀਕ ਹੈ, ਠੀਕ ਹੈ,
1: ਸਾਰਾ ਸੁਣਾਇਆ ਜੀ।
0: ਠੀਕ ਹੈ ਜੀ, ਸਾਰਾ ਸੁਣਾ ਦੋ।
1: ਥੈਂਕ ਯੂ ਜੀ, ਬਹੁਤ ਧੰਨਵਾਦ,
0: ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਦੀਪਕ ਢਿੱਲੋਂ ਇਹਨਾਂ ਦੇ, ਅੱਛਾ ਮੈਨੂੰ ਨਾ ਇਹਨਾਂ ਦੇ ਹੁਣ ਤਾਂ ਰੀਸੈਂਟਲੀ ਤਾਂ ਬਹੁਤ ਗਾਣੇ ਆ ਰਹੇ ਨੇ, ਤੇ ਪਹਿਲਾਂ ਨਾ ਇਹਨਾਂ ਦੇ ਮਤਲਬ ਹੁਣੇ ਕਾਫੀ ਡਿਊਟ ਸੌਂਗਸ ਗਾ ਰਹੇ ਨੇ ਮੈਨੂੰ, ਆਈ ਥਿੰਕ 2-3 ਮਹੀਨੇ ਪਹਿਲਾਂ ਦੀ ਗੱਲ ਹੈ, ਮੈਨੂੰ ਇੱਦਾਂ ਹੀ ਕਿਸੇ ਨੇ ਇਹ ਵਾਲਾ ਗਾਣਾ ਰਿਕੁਐਸਟ ਕੀਤਾ ਤੇ ਮੈਂ ਉਦੋਂ ਦੇਖਿਆ ਦੀਪਕ ਢਿੱਲੋਂ, ਮੈਂ ਸਰਚ ਕੀਤਾ, ਮੈਂ ਕਿਹਾ ਤੁਸੀਂ ਦੇਖ ਲਓ, ਕਈ ਵਾਰ ਆਪਾਂ ਨੂੰ ਨਾ ਰੈਕਗਨਾਈਜ਼ ਹੁੰਦਾ ਹੀ ਨਹੀਂ ਵੀ ਕੋਈ ਕਦੋਂ ਉਹਦਾ ਮਿਹਨਤ ਕਰਨ ਲੱਗਿਆ ਹੋਇਆ ਨਾ। ਇਹ ਜਿਹੜੇ ਲੇਡੀ ਨੇ, ਇਹ ਜਿਹੜੇ ਸਿੰਗਰ ਨੇ, ਇਹਨਾਂ ਨੇ ਇਹ ਬਹੁਤ ਪਹਿਲਾਂ ਦਾ ਇਹ ਗਾਣਾ, ਮਤਲਬ ਇਹ ਵਾਲਾ ਗਾਣਾ ਕਾਫੀ ਪੁਰਾਣਾ ਆ, ਕਾਫੀ ਪਹਿਲਾਂ ਇਹਨਾਂ ਨੇ ਗਾਇਆ ਹੋਇਆ, ਕਾਫੀ ਸਾਲ ਪਹਿਲਾਂ, ਤੇ ਹੁਣ ਦੇਖ ਲਓ ਇਹਨਾਂ ਦਾ ਨਾਮ ਹੁਣ ਆ ਕੇ ਕਿੰਨਾ ਜ਼ਿਆਦਾ ਬਣ ਗਿਆ ਨਾ। ਦੀਪਕ ਢਿੱਲੋਂ ਹੁਣ ਆਈ ਥਿੰਕ ਆਲਮੋਸਟ ਕਾਫੀ ਸਿੰਗਰਸ ਦੇ ਨਾਲ ਇਹ ਗਾ ਚੁੱਕੇ ਨੇ, ਐਂਡ ਇਹਨਾਂ ਦੇ ਕਾਫੀ ਰੀਸੈਂਟਲੀ ਬੀਟ ਸੌਂਗਸ ਬਹੁਤ ਸਾਰੇ ਆ ਰਹੇ ਨੇ, ਐਂਡ ਕੋਈ ਕਹਿ ਨਹੀਂ ਸਕਦਾ ਵੀ ਇਹ ਇਹਨਾਂ ਦਾ ਗਾਇਆ ਹੋਇਆ ਗਾਣਾ ਜਿਹੜਾ ਉਸ ਟਾਈਮ ਦੇ ਅਕੋਰਡਿੰਗਲੀ ਕਾਫੀ ਫੇਮਸ ਹੋਇਆ ਹੋਇਆ। ਬਟ ਦੇਖੋ ਕਿਤੇ ਨਾ ਜਦੋਂ ਹੁਣ ਜਿਵੇਂ ਆਪਾਂ ਦਿਲਜੀਤ ਦੋਸਾਂਝ ਦੀ ਗੱਲ ਕਰ ਲਈਏ, ਇਹਨਾਂ ਨੇ ਕਿੰਨੇ ਵੱਡੇ ਵੱਡੇ ਹੁਣ ਸ਼ੋਅਜ਼ ਕਰ ਰਹੇ ਨੇ, ਹੁਣ ਅੱਗੇ ਵੈਬਲੇ ਸਟੇਡੀਅਮ ਜਾ ਰਹੇ ਆ, ਤੇ ਕਿੰਨਾ ਇਹਨਾਂ ਨੇ ਮਿਹਨਤ ਤਾਂ ਹੁਣ ਕਿੰਨੇ ਸਾਲ ਹੋ ਗਏ ਨੇ ਇਹਨਾਂ ਨੂੰ ਕਰਦਿਆਂ ਨੂੰ ਨਾ। ਮੈਂ ਛੋਟੀ ਜਿਹੀ ਹੁੰਦੀ ਸੀ ਉਦੋਂ ਵੀ ਇਹਨਾਂ ਦੇ ਗਾਣੇ ਆ ਰਹੇ ਹੁੰਦੇ ਸੀ, ਹੈ ਨਾ, ਆਲਮੋਸਟ ਇਹਨਾਂ ਨੂੰ 20-22 ਸਾਲ ਤਾਂ ਹੋ ਗਏ, ਇਸ ਤੋਂ ਜ਼ਿਆਦਾ ਵੀ ਹੋ ਗਿਆ ਹੋਣਾ ਕਿ ਇੰਨੀ ਸਟਰਗਲ ਕਰਦੇ ਕਰਦੇ ਤੇ ਅੱਜ ਦੇਖ ਲਓ ਕਿਹੜੇ ਮੁਕਾਮ 'ਤੇ ਪਹੁੰਚੇ ਹੋਏ ਨੇ। ਕਹਿੰਦੇ ਹੁੰਦੇ ਨਾ ਵੀ ਮਿਹਨਤ ਤਾਂ ਰੰਗ ਜ਼ਰੂਰ ਲੈ ਕੇ ਆਉਂਦੀ ਹੈ, ਚਾਹੇ ਸੂਨਰ ਔਰ ਲੇਟਰ, ਬਟ ਕਿਤੇ ਨਾ ਕਿਤੇ ਤੁਸੀਂ, ਤੁਹਾਡਾ ਇੱਕ ਪਲ ਵੀ ਮਿਹਨਤ ਦਾ ਕੀਤਾ ਹੋਇਆ ਤੁਹਾਨੂੰ ਰੰਗ ਲਾ ਕੇ ਦਿਖਾਉਂਦਾ ਆ, ਕਿਤੇ ਨਾ ਕਿਤੇ ਤੁਹਾਨੂੰ ਉਹਦਾ ਰਿਜ਼ਲਟ ਪੋਜ਼ਿਟਿਵ ਜ਼ਰੂਰ ਮਿਲਦਾ, ਅਤੇ ਜ਼ਰੂਰ ਆਪਾਂ ਤੁਹਾਡੇ ਗਾਣੇ ਸੁਣਾਂਗੇ। ਓਂਕਾਰ ਹੋਮਸ ਦੀ ਮੈਂ ਜਾਣਕਾਰੀ ਦੇ ਦਿਆਂ, ਤੁਸੀਂ ਸਮਰ ਟਾਈਮ ਦੇ ਵਿੱਚ ਆਪਣਾ ਸਾਰਾ ਰੈਨੋਵੇਸ਼ਨ ਦਾ ਕੰਮ ਕਰਵਾਓ, ਕਿਉਂਕਿ ਵਿੰਟਰਸ ਦੇ ਵਿੱਚ ਇਹ ਚੀਜ਼ਾਂ ਬਹੁਤ ਘੱਟ ਜਾਂਦੀਆਂ ਨੇ, ਅਤੇ ਰੈਨੋਵੇਸ਼ਨ ਦਾ ਕੰਮ ਕੋਈ ਵੀ ਹੋਵੇ ਅਤੇ ਓਂਕਾਰ ਹੋਮਸ ਦੇ ਪੌਲ ਗਰੇਵਾਲ ਜੀ ਨੂੰ ਤੁਸੀਂ ਯਾਦ ਰੱਖੋ, ਤੁਸੀਂ ਸਾਰਾ ਕੰਸਟਰਕਸ਼ਨ ਦਾ ਕੰਮ ਇਹਨਾਂ ਦੇ ਕੋਲੋਂ ਕਰਵਾ ਸਕਦੇ ਹੋ। ਸਿਟੀ ਪਰਮਿਟਸ ਦੇ ਨਾਲ ਤੁਹਾਡਾ ਸਾਰਾ ਕੰਮ ਕਰਨਗੇ ਰੈਨੋਵੇਸ਼ਨ ਦਾ, ਇੰਕਲੂਡਿੰਗ ਡਰਾਇੰਗਸ ਵੀ, ਅਤੇ ਗਾਰਡਨ ਸਵੀਟ ਤਿਆਰ ਕਰਾਉਣੇ ਨੇ, ਲੀਗਲ ਬੇਸਮੈਂਟ ਡਿਪਾਰਟਮੈਂਟ ਬਣਾਉਣਾ ਹੋਵੇ, ਪੂਰੇ ਸਪੈਸ਼ਲਿਸਟ ਨੇ, ਤੁਸੀਂ ਇਹਨਾਂ ਦੇ ਨਾਲ ਬੁਕਿੰਗ ਕਰਵਾਓ, ਅਤੇ ਤੁਹਾਨੂੰ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਜ਼ਰੂਰ ਦਿਆ ਕਰੋ ਜਦੋਂ ਵੀ ਤੁਸੀਂ ਕਾਲ ਕਰਦੇ ਹੋ।

0: करके देंगे। तो पॉल गरेवाल जी का नंबर 416-817-3600 ओंकार होम्स तो ने, पॉल गरेवाल जी 416-817-3600 दे ऊपर तुसी इन्हां नूं कॉल कर सकदे हो। 8398 जी सत श्री अकाल।
1: हां जी सत श्री अकाल मनप्रीत जी।
0: हां जी सत श्री अकाल।
1: मैं बब्बू मान दा लाजो जदों सरदार बोलदा।
0: ਜਦੋਂ ਸਰਦਾਰ ਬੋਲਦਾ, ਠੀਕ ਹੈ। ਮੈਂ ਉਹ ਵੀ ਕਹਿ ਦੂੰ, ਅੱਜ ਮੈਂ ਬੱਬੂ ਮਾਨ ਜੀ ਦਾ ਨਾ ਗਾਣਾ ਇੱਕ ਪਹਿਲਾਂ ਹੀ ਕੱਢ ਕੇ ਰੱਖਿਆ ਹੋਇਆ, ਮੈਂ ਕਿਹਾ ਮੌਸਮ ਦੇ ਅਕੋਰਡਿੰਗਲੀ ਥੋੜਾ ਗਾਣਾ ਸੂਟ ਜਿਹਾ ਕਰ ਰਿਹਾ। ਮੈਂ ਸੋਚਿਆ ਚਲੋ ਅੱਜ ਇਹ ਸੁਣਾਉਣੀ ਆ ਸਭ ਤੋਂ ਪਹਿਲਾਂ, ਹੈ ਨਾ।
1: ਬੱਬੂ ਮਾਨ ਦੇ ਗਾਣੇ ਹੀ ਵਧੀਆ ਜੀ ਵੈਸੇ, ਐਵੇਂ ਕਰਕੇ।
0: ਹਾਂਜੀ, ਦੇਖੋ ਸਾਰੇ ਸਿੰਗਰ ਬੜੀ ਮਿਹਨਤ ਕਰਦੇ ਆ, ਹੈ ਨਾ।
1: ਬੜੀ ਬੜੀ ਮਿਹਨਤ ਕਰੀ ਆ।
0: ਬਿਲਕੁਲ, ਮੈਂ ਤੁਹਾਡਾ ਗਾਣਾ ਮੈਂ ਲਿਖ ਲਿਆ।
1: ਓਕੇ, ਥੈਂਕ ਯੂ।
0: ਹਾਂਜੀ, ਥੈਂਕ ਯੂ ਸੋ ਮਚ, ਮੈਂ ਜ਼ਰੂਰ ਸੁਣਾਉਂਗੀ ਗਾਣਾ। ਫਿਲਹਾਲ ਤੁਸੀਂ ਬੱਬੂ ਮਾਨ ਦੀ ਆਵਾਜ਼ ਦੇ ਵਿੱਚ ਇਹ ਗਾਣਾ ਸੁਣੋ। ਇਹ ਮੂਵੀ ਸੌਂਗ ਹੈ ਇਹਨਾਂ ਦੀ। ਇਹ ਮੂਵੀ ਵੀ ਹਸ਼ਰ ਮੂਵੀ ਬਹੁਤ ਚੱਲੀ ਸੀਗੀ, ਹੈ ਨਾ, ਬੜੀ ਵਧੀਆ, ਬੜੀ ਕਹਿ ਲਓ ਕਿ ਆਈ ਥਿੰਕ ਹਸ਼ਰ ਮੂਵੀ ਮੇਰੇ ਖਿਆਲ 'ਚ ਸਾਰਿਆਂ ਨੂੰ ਹੀ ਪਸੰਦ ਹੋਊਗੀ। ਅਤੇ ਬੱਬੂ ਮਾਨ ਦੀ ਆਈ ਥਿੰਕ ਇਹ ਫਸਟ ਮੂਵੀ ਸੀ ਮੇ ਬੀ, ਔਰ ਸੈਕਿੰਡ, ਆਈ ਡੋਂਟ ਨੋ, ਬਟ ਹਾਂ ਮੂਵੀ ਇਹਨਾਂ ਦੀ ਬੜੀ ਚੱਲੀ ਸੀ। ਉਹਦੇ ਵਿੱਚੋਂ ਇਹ ਗਾਣਾ ਆ ਕਿ ਇੱਕ ਤਾਂ ਥੋੜ੍ਹਾ ਜਿਹਾ ਮੌਸਮ ਇੱਦਾਂ ਦਾ, ਇੱਕ ਮਹੀਨਾ ਵੀ ਆਪਣੇ ਹੁਣ ਜੇਠ ਦਾ ਚੱਲ ਰਿਹਾ, ਹੈ ਨਾ, ਅਤੇ ਫਿਰ ਆਪਾਂ ਜੇਠ ਦਾ ਦੁਪਹਿਰਾ ਸੁਣਦੇ ਹਾਂ ਗਾਣਾ, ਅਤੇ ਤੁਸੀਂ ਵੀ ਇੰਜੋਏ ਕਰਿਓ, ਅਤੇ ਫਿਰ ਆਪਾਂ ਉਸ ਤੋਂ ਬਾਅਦ ਸਾਰੇ ਗਾਣੇ ਤੁਹਾਡੀ ਪਸੰਦ ਦੇ ਸੁਣਾਂਗੇ। ਅਤੇ ਇੰਜੋਏ ਕਰੋ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਦਿੱਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਪੂਰਾ ਬਣ ਚੁੱਕਿਆ ਹੈ 4 ਵਜੇ ਤੱਕ, ਅਤੇ 3 ਘੰਟੇ ਦਾ ਸਾਥ ਹੁੰਦਾ ਹੈ। ਅਤੇ ਗੱਲਾਂ ਬਾਤਾਂ ਸ਼ੁਰੂ ਕਰਦੇ ਹਾਂ ਫਿਰ ਆਪਾਂ, ਅਤੇ ਅਗਲੇ ਕਾਲਰ ਮੇਰੇ ਨਾਲ ਜੁੜੇ ਨੇ 2865। ਹਾਂਜੀ ਸਤਿ ਸ਼੍ਰੀ ਅਕਾਲ।

0: ਭੈਣ ਜੀ ਸਿਰਸੋ ਤੋਂ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ,
0: ਬਹੁਤ ਵਧੀਆ ਸਮਝ ਆ ਰਿਹਾ ਜੀ।
1: ਹਾਂਜੀ, ਥੈਂਕ ਯੂ।
0: ਤੇ ਬਾਕੀ ਸੋਚਣ ਕਹਿੰਦਾ ਜੀ ਲੈਣ ਨਾ ਛੱਡਿਆ ਕਰਨ।
1: ਆਪਣੀ ਹਾਜ਼ਰੀ ਲਈ ਜੀ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਬਿਲਕੁਲ, ਦੇਖੋ ਜਦੋਂ ਗੱਲਾਂ ਬਾਤਾਂ ਫਿਰ ਆਪਣੀ ਚੱਲ ਪਈਆਂ, ਫਿਰ ਤਾਂ ਓਬਵੀਅਸ ਗੱਲ ਹੈ, ਲੜੀ ਫਿਰ ਟੁੱਟਣ ਨਹੀਂ ਦਿੰਦੇ ਹੁੰਦੇ ਸਾਰੇ। ਤੇ ਇਹ ਗੱਲ ਜ਼ਰੂਰ ਹੈ, ਕਈ ਵਾਰ ਥੋੜਾ ਜਿਹਾ ਵੇਟ ਕਰਨਾ ਪੈ ਸਕਦਾ, ਬਟ ਮੇਰੀ ਗੱਲ ਤੁਹਾਡੇ ਨਾਲ ਜ਼ਰੂਰ ਹੋਏਗੀ। 5680, ਹਾਂਜੀ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
2: ਸਾਨੂੰ ਕੋਈ ਦਰਦਾਰ ਸੰਧੂ ਦਾ ਸੁਣਾ ਦੋ ਜੀ, ਵਧੀਆ ਗਾਣਾ। ਕੋਈ ਗਾਉਣ ਵਾਲਾ ਵੀ ਬਹੁਤ ਵਧੀਆ ਸੀ, ਪੁਰਾਣਾ ਬੰਦਾ ਸੀ।
1: ਹਾਂਜੀ,
2: ਜੋੜੀ ਜਦੋਂ ਚਵਾਰੇ ਚੜ੍ਹਦੀ, ਕੋਈ ਇਹੋ ਜਿਹਾ ਗਾਣਾ ਉਹਦਾ ਸੁਣਾ ਸਕਦੇ ਆ ਤਾਂ ਸੁਣਾ ਦੋ।
1: ਠੀਕ ਹੈ, ਮੈਂ ਜ਼ਰੂਰ ਸੁਣਾ ਦਿੰਦੀ ਹਾਂ, ਮੈਨੂੰ ਬਸ ਥੋੜਾ ਟਾਈਮ ਜ਼ਰੂਰ ਦਿਓ, ਫਿਰ ਮੈਂ ਲਗਾਉਂਦੀ ਹਾਂ ਤੁਹਾਡਾ ਗਾਣਾ। ਹਾਂਜੀ, ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ। ਬਿਲਕੁਲ, ਚਾਹੇ ਤੁਸੀਂ ਨਵਾਂ ਗਾਣਾ ਸੁਣਨਾ ਹੋਵੇ, ਪੁਰਾਣਾ ਸੁਣਨਾ ਆ, ਨੋ ਵਰੀਜ਼, ਮੈਂ ਤੁਹਾਡੇ ਸਾਰੇ ਗਾਣੇ ਤੁਹਾਡੀ ਪਸੰਦ ਦੇ ਜ਼ਰੂਰ ਸੁਣਾਉਂਗੀ, ਕਿਉਂਕਿ ਅੱਜ ਆਪਣੇ ਕੋਲ ਕਾਫੀ ਖੁੱਲ੍ਹਾ ਡੁੱਲਾ ਟਾਈਮ ਹੈਗਾ, ਗੱਲਾਂ ਬਾਤਾਂ ਵੀ ਕਰਾਂਗੇ ਤੇ ਗਾਣੇ ਵੀ ਸਾਰੇ ਤੁਹਾਡੀ ਪਸੰਦ ਦੇ ਹੋਣਗੇ। 5600, ਹਾਂਜੀ ਸਤਿ ਸ਼੍ਰੀ ਅਕਾਲ। ਸਿੱਧੂ ਸਰ ਵੀਕਐਂਡ ਤੇ ਗਾਇਬ ਹੋ ਜਾਂਦੇ ਨੇ, ਹੁਣ ਉਹ ਮੰਡੇ ਨੂੰ ਆਉਣਗੇ।
3: ਠੀਕ ਆ, ਤੇ ਆਪਣਾ ਲੈਂਬਰਗਿਨੀ ਲਾ ਲੂਗੇ ਜੀ, ਦਲੀਪ ਸਿੰਘ ਦਾ
1: ਲੈਂਬਰਗਿਨੀ। ਛੋਟੀ ਜਿਹੀ ਇਨਫੋਰਮੇਸ਼ਨ ਦੇ ਦਿਆਂ ਪਹਿਲਾਂ, ਉਸ ਤੋਂ ਬਾਅਦ ਫਿਰ ਤੁਹਾਡੀ ਫਰਮਾਇਸ਼ਾਂ ਦੇ ਗਾਣੇ ਸ਼ੁਰੂ ਕਰਦੇ ਆ। ਦਿਓਲ ਟਰੈਵਲਸ ਦੇ ਨਾਲ ਤੁਸੀਂ ਗੱਲਬਾਤ ਕਰੋ, ਜੇ ਤੁਹਾਡਾ ਕੋਈ ਵੀ ਨੋਨ ਦਿੱਲੀ ਤੋਂ ਟੋਰਾਂਟੋ ਆਉਣਾ ਚਾਹੁੰਦਾ ਹੁਣ ਜੂਨ ਮਹੀਨੇ ਦੇ ਵਿੱਚ ਹੀ, 1-way ਟਿਕਟ ਉਹਨਾਂ ਦੀ ਕਰਵਾਓ, $810 ਦੀ। ਕਿਉਂਕਿ ਕਈ ਵਾਰ ਇੱਦਾਂ ਹੁੰਦਾ ਕਿ ਹੁਣ ਜਿਵੇਂ ਇੰਡੀਆ 'ਚ ਬਹੁਤ ਜ਼ਿਆਦਾ ਗਰਮੀ ਹੈ ਨਾ, ਇੱਥੇ ਤਾਂ ਕੰਪੈਰੇਟਿਵਲੀ ਇੰਡੀਆ ਦੇ ਵਿੱਚ ਬਹੁਤ ਹੀ ਜ਼ਿਆਦਾ ਗਰਮੀ ਪੈ ਰਹੀ ਹੈ, ਬਟ ਆਪਾਂ ਬਹੁਤ ਫਿਰ ਵੀ ਗੁੱਡ ਆ, ਲੱਕੀ ਹਾਂ, ਕਿਉਂਕਿ ਆਪਾਂ ਤਾਂ ਲਾਈਕ ਕਰਦੇ ਹਾਂ ਇੰਨੀ ਕੁ ਗਰਮੀ ਨੂੰ ਨਾ, ਕਿਉਂਕਿ ਮਸਾਂ ਹੀ ਤਾਂ ਮਿਲਦੇ ਆ 4 ਕੁ ਮਹੀਨੇ ਗਰਮੀ ਵਾਲੇ। ਬਟ ਜੇ ਇੰਡੀਆ ਤੋਂ ਇੱਥੇ ਕੋਈ ਹੁਣ ਜੂਨ ਮਹੀਨੇ ਦੇ ਵਿੱਚ ਆਉਣਾ ਚਾਹੁੰਦਾ ਤਾਂ $810 ਦੀ ਟਿਕਟ ਦਿਓਲ ਟਰੈਵਲਸ ਵਾਲੇ ਦੇ ਰਹੇ ਨੇ, ਤੇ ਇਹ ਟਿਕਟ ਦੇ ਵਿੱਚ ਲਿਮਿਟਿਡ ਸੀਟਸ ਬਚੀਆਂ ਨੇ, ਇਹਦੇ ਲਈ ਤੁਸੀਂ ਇਹਨਾਂ ਨੂੰ ਜਿੰਨੀ ਜਲਦੀ ਹੋ ਸਕਦਾ ਕਾਲ ਕਰਕੇ ਆਪਣੀ ਟਿਕਟ ਬੁੱਕ ਕਰਾ ਲਓ। ਜੇਕਰ ਤੁਹਾਡਾ ਕੋਈ ਨੋਨ ਸਪਟੈਂਬਰ ਦੇ ਵਿੱਚ ਆਉਣਾ ਚਾਹੁੰਦਾ ਦਿੱਲੀ ਤੋਂ ਟੋਰਾਂਟੋ, 1-way ਟਿਕਟ ਲੈ ਕੇ, ਤਾਂ $880 ਦੀ ਟਿਕਟ ਹੋਏਗੀ, $880 ਦੀ ਟਿਕਟ ਹੈ। ਤੇ ਜੇਕਰ ਤੁਸੀਂ ਟੋਰਾਂਟੋ ਤੋਂ ਦਿੱਲੀ ਜੁਲਾਈ ਦੇ ਵਿੱਚ ਜਾਣਾ ਚਾਹੁੰਦੇ ਹੋ, ਸਾਉਣ ਮਹੀਨੇ ਦੇ ਵਿੱਚ ਇੰਡੀਆ ਜਾਣਾ ਹੋਵੇ ਮੀਂਹ ਕਣੀ ਦਾ ਮੌਸਮ ਇੰਜੋਏ ਕਰਨ, ਤਾਂ ਤੁਸੀਂ ਜੁਲਾਈ ਦੇ ਵਿੱਚ ਜਾਓ, $1049 ਦੀ ਟਿਕਟ ਹੈ, $1049 ਦੀ ਟਿਕਟ, ਅਤੇ ਤੁਸੀਂ 2 ਬੈਗਸ ਦੇ ਨਾਲ ਟਰੈਵਲ ਕਰ ਸਕੋਗੇ। ਅਤੇ ਜੇਕਰ ਦਿੱਲੀ ਤੋਂ ਟੋਰਾਂਟੋ ਕੋਈ ਆਉਣਾ ਹੋਵੇ ਜੂਨ ਦੇ ਵਿੱਚ, ਅਤੇ ਉਹਨਾਂ ਨੇ ਵਾਪਸੀ ਕਰਨੀ ਹੈ ਅਗਸਤ ਦੇ ਵਿੱਚ, ਰਾਊਂਡ ਟ੍ਰਿਪ ਦੀ ਟਿਕਟ, $1369, $1369 ਦਿੱਲੀ ਤੋਂ ਟੋਰਾਂਟੋ, ਅਤੇ ਟੋਰਾਂਟੋ ਤੋਂ ਫਿਰ ਵਾਪਸੀ ਦਿੱਲੀ ਦੀ ਅਗਸਤ ਦੇ ਵਿੱਚ। ਤੇ ਸੇਮ ਟਿਕਟ ਹੀ ਬੰਬੇ ਤੋਂ ਵੀ ਹੈਗੀ ਹੈ, ਜੇ ਬੰਬੇ ਤੋਂ ਟੋਰਾਂਟੋ ਕਿਸੇ ਨੇ ਜੂਨ 'ਚ ਆ ਕੇ ਅਗਸਤ ਵਿੱਚ ਵਾਪਸੀ ਕਰਨੀ ਹੋਵੇ, $1369 ਦੀ ਟਿਕਟ ਹੈ। ਅਤੇ ਜੇ ਤੁਸੀਂ ਅਗਸਤ ਦੇ ਵਿੱਚ ਜਾ ਕੇ ਸਪਟੈਂਬਰ ਦੇ ਵਿੱਚ ਵਾਪਸੀ ਕਰਨੀ ਹੈ, $1660 ਦੇ ਟਿਕਟਸ ਨੇ ਟੋਰਾਂਟੋ ਤੋਂ ਦਿੱਲੀ, ਦਿੱਲੀ ਤੋਂ ਟੋਰਾਂਟੋ, $1660, $1660 ਦੀ ਟਿਕਟਸ। ਜੇਕਰ ਤੁਸੀਂ ਸਪਟੈਂਬਰ ਦੇ ਵਿੱਚ ਜਾ ਕੇ ਅਕਤੂਬਰ ਦੇ ਵਿੱਚ ਵਾਪਸੀ ਕਰਨੀ ਹੈ, ਤਾਂ ਟਿਕਟ ਹੋਏਗੀ $1699 ਦੀ, $1699 ਦੀ ਟਿਕਟ ਹੈ। 2 ਬੈਗਸ ਤੁਸੀਂ ਸਾਰੀਆਂ ਇਹ ਜਿੰਨੀਆਂ ਵੀ ਟਿਕਟਸ ਮੈਂ ਦੱਸੀਆਂ ਸਾਰਿਆਂ ਦੇ ਵਿੱਚ ਤੁਸੀਂ ਦੋ ਬੈਗਸ ਦੇ ਨਾਲ ਟਰੈਵਲ ਕਰ ਸਕਦੇ ਹੋ। ਅਤੇ ਦਿਓਲ ਟਰੈਵਲਸ ਦੇ ਨਾਲ ਗੱਲਬਾਤ ਕਰਕੇ ਆਪਣੀ ਟਿਕਟ ਬੁੱਕ ਕਰਵਾ ਲਓ, 905-588-5100, 905-588-5100, ਜਾਂ ਬਰੈਂਪਟਨ ਦੇ ਵਿੱਚ ਬ੍ਰਾਂਚ ਐਡਰੈਸ 'ਤੇ ਕਾਲ ਕਰੋ, 905-588-4200, 905-588-4200। ਅਤੇ ਅੱਗੇ ਵੀ ਹੁਣ ਦੇਖ ਲਓ, ਹੁਣ ਚੱਲ ਰਿਹਾ ਜੂਨ, ਅਤੇ ਤੁਹਾਨੂੰ ਮੈਂ ਅਕਤੂਬਰ ਤੱਕ ਦੀਆਂ ਟਿਕਟਸ ਦਿੱਤੀਆਂ ਨੇ, ਅਤੇ ਇਹਦੇ ਲਈ ਤੁਸੀਂ ਜਿੰਨੀ ਜਲਦੀ ਤੁਸੀਂ ਟਿਕਟ ਬੁੱਕ ਕਰ ਲੈਂਦੇ ਹੋ ਉਨਾ ਤੁਹਾਡਾ ਫਾਇਦਾ ਹੋ ਜਾਂਦਾ, ਕਿਉਂਕਿ ਲਾਸਟ ਮਿੰਟ ਡੀਲਸ ਜਿਹੜੀਆਂ ਹੈਗੀਆਂ ਨੇ ਉਹ ਫਿਰ ਮਹਿੰਗੀ ਹੋ ਜਾਂਦੀ ਹੈ ਟਿਕਟ, ਤਾਂ ਉਸ ਤੋਂ ਪਹਿਲਾਂ ਆਪਣੀ ਟਿਕਟਸ ਬੁੱਕ ਕਰਵਾਓ। ਅਗਲੇ ਕਾਲਰ 1000 ਜੀ, ਸਤਿ ਸ਼੍ਰੀ ਅਕਾਲ।
4: ਸਤਿ ਸ਼੍ਰੀ ਅਕਾਲ ਮਨਪ੍ਰੀਤ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ।
4: ਅਤੇ ਇਹ ਲਈ ਮਨਮੋਹਨ ਵਾਰਿਸ ਦਾ ਇੱਕ ਨਾਲ ਗੱਲ ਨਹੀਂ ਬਣੀ।
1: ਮਨਮੋਹਨ ਵਾਰਿਸ ਦਾ ਇੱਕ ਨਾਲ ਗੱਲ ਨਹੀਂ ਬਣੀ?
4: ਹਾਂ
1: ਠੀਕ ਹੈ ਜੀ, ਮੈਨੂੰ ਥੋੜ੍ਹਾ ਟਾਈਮ ਦਿਓ, ਫਿਰ ਮੈਂ ਸੁਣਾਉਂਦੀ ਹਾਂ ਤੁਹਾਨੂੰ। ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਸਟੂਡੀਓ ਨੰਬਰ 905-564-4444 9055646444 ਸਟੂਡੀਓ ਦਾ ਨੰਬਰ ਹੈ। ਤੇ ਲੋ ਫਿਰ ਪਹਿਲਾ ਫਰਮਾਇਸ਼ੀ ਗਾਣਾ ਸੁਣੋ ਤੁਸੀਂ ਸਤਵਿੰਦਰ ਬੁੱਗਾ ਦੀ ਆਵਾਜ਼ ਦੇ ਵਿੱਚ। ਇੰਜੋਏ ਕਰੋ ਤੇ ਜਲਦ ਵਾਪਸ ਆਵਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ।

0: ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਥੋਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਅਗਲੇ ਕਾਲਰ 7322 ਜੀ, ਸਤਿ ਸ੍ਰੀ ਅਕਾਲ।
1: ਹੈਲੋ, ਸਤਿ ਸ੍ਰੀ ਅਕਾਲ ਜੀ, ਕੀ ਹਾਲ ਹੈ?
0: ਹਾਂਜੀ, ਸਤਿ ਸ੍ਰੀ ਅਕਾਲ, ਬਹੁਤ ਵਧੀਆ, ਤੁਸੀਂ ਕਿਵੇਂ ਹੋ?
1: ਠੀਕ ਹੈ। ਗਾਣਾ ਸੁਣਨਾ ਸੀਗਾ, ਉਹ ਪਤਾ ਨਹੀਂ ਕਿਹਦਾ ਗਾਣਾ ਵਾ, ਘੁੱਗੀ ਕਰੇ ਕੂੰ ਕੂੰ, ਅਸਾਂ ਉੱਥੇ ਪਾਉਣਾ ਲੈਣਾ।
0: ਘੁੱਗੀ ਕਰੇ ਕੂੰ ਕੂੰ?
1: ਹਾਂਜੀ।
0: ਅੱਛਾ, ਤੁਹਾਨੂੰ ਪਤਾ ਨਹੀਂ ਕਿਹਦਾ ਗਾਣਾ?
1: ਹਾਂਜੀ,
0: ਕੋਈ ਗੱਲ ਨਹੀਂ, ਮੈਂ ਲੱਭ ਲੈਂਦੀ ਹਾਂ, ਫਿਰ ਜ਼ਰੂਰ ਸੁਣਾਉਂਦੀ ਹਾਂ ਮੈਂ।
1: ਓਕੇ, ਥੈਂਕ ਯੂ।
0: ਹਾਂਜੀ, ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ। ਅਤੇ ਸਟੂਡੀਓ ਨੰਬਰ 905-564-5444, 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਸਕਦੇ ਹੋ। ਗਿਲਸ ਸਵੀਟ ਫੈਕਟਰੀ ਜ਼ਰੂਰ ਪਹੁੰਚੋ, ਪਿਓਰ ਵੈਜੀਟੇਰੀਅਨ ਨੇ ਇਹ, ਅਤੇ ਤੁਹਾਡੇ ਲਈ ਇਹ ਲਾਈਵ ਕੇਟਰਿੰਗ ਕਰਦੇ ਨੇ ਹਰ ਓਕੇਜ਼ਨ ਦੇ ਉੱਪਰ। ਤੁਸੀਂ ਚਾਹੇ ਆਪਣੇ ਘਰਾਂ ਦੇ ਵਿੱਚ ਕੋਈ ਗੈਟ ਟੂਗੈਦਰ ਕਰ ਰਹੇ ਹੋ, ਤੁਸੀਂ ਵੈਜੀਟੇਰੀਅਨ ਖਾਣਾ ਲਾਜਵਾਬ ਖਾਣਾ ਚਾਹੁੰਦੇ ਹੋ, ਗਿਲਸ ਸਵੀਟ ਫੈਕਟਰੀ ਤੋਂ ਤੁਸੀਂ ਆਪਣਾ ਖਾਣਾ ਔਡਰ ਕਰੋ, ਲਾਈਵ ਕੇਟਰਿੰਗ ਕਰ ਦੇਣਗੇ ਤੁਹਾਡੀ ਸਾਰੀਆਂ ਓਕੇਜ਼ਨ ਦੇ ਵਿੱਚ। ਕਿਸੇ ਨੇ ਪਾਠ ਰਖਵਾਉਣਾ ਹੋਵੇ ਤਾਂ ਤੁਹਾਨੂੰ ਵੈਜੀਟੇਰੀਅਨ ਫੂਡ ਚਾਹੀਦਾ ਆ, ਇਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰੋ, ਅਤੇ ਤੁਹਾਡੇ ਲਈ ਬਹੁਤ ਵਧੀਆ ਸਾਰਾ ਕੁਝ ਇਹ ਆਪਣੇ ਹੱਥੀਂ ਬਣਾਉਂਦੇ ਨੇ, ਹੈਂਡਮੇਡ ਸਮੋਸੇ ਤੁਹਾਡੇ ਲਈ ਰੈਡੀ ਕਰਦੇ ਨੇ, ਅਤੇ ਇਹਨਾਂ ਦੀਆਂ ਸਾਰੀਆਂ ਮਿਠਾਈਆਂ ਤੁਹਾਨੂੰ ਮਿਲਣਗੀਆਂ। ਜਿਹੜੀ ਮਰਜ਼ੀ ਤੁਸੀਂ ਮਿਠਾਈ ਲੈਣੀ ਹੋਵੇ, ਬਹੁਤ ਕਮਾਲ ਦੀ ਇਹਨਾਂ ਦੀ ਸਾਰੀ ਸ਼ੁੱਧ ਖੋਏ ਦੀ ਮਿਠਾਈ ਹੈ, ਸਾਰੀ ਮੇਡ ਇਨ ਕੈਨੇਡਾ ਆ। ਐਂਡ ਇਹਨਾਂ ਦੀਆਂ 6 ਲੋਕੇਸ਼ਨਸ ਨੇ, 2 ਲੋਕੇਸ਼ਨਸ ਇਹਨਾਂ ਦੇ ਕੈਲਗਰੀ ਦੇ ਵਿੱਚ ਨੇ, 5 ਲੋਕੇਸ਼ਨਸ ਇੱਥੇ ਜਿਹੜੇ ਚਲੋ ਫਰੈਸ਼ਕੋਜ਼ ਨੇ ਉਹਨਾਂ ਦੇ ਵਿੱਚ ਮਿਲਣਗੀਆਂ ਤੁਹਾਨੂੰ। ਅਤੇ ਇਹਨਾਂ ਦਾ ਹੈੱਡ ਆਫਿਸ ਲੋਕੇਟਡ ਹੈਗਾ 2131 ਵਿਲੀਅਮਸ ਪਾਰਕਵੇ, ਯੂਨਿਟ ਨੰਬਰ 3 ਬਰੈਂਪਟਨ ਦੇ ਵਿੱਚ। ਇਹਨਾਂ ਦੇ ਕੋਲੋਂ ਤੁਸੀਂ ਐਵਰੀ ਡੇ ਬਿਲਕੁਲ ਫਰੈਸ਼ ਵੈਜੀਟੇਰੀਅਨ ਸਾਰਾ ਖਾਣਾ ਖਾ ਸਕਦੇ ਹੋ, ਅਤੇ ਬੜਾ ਵਧੀਆ, ਬੜੀ ਸਵਾਦ ਤੁਹਾਡੇ ਲਈ ਸਾਰੀਆਂ ਡਿਸ਼ਿਜ਼ ਇਹ ਰੈਡੀ ਕਰਦੇ ਨੇ। 2131 ਵਿਲੀਅਮਸ ਪਾਰਕਵੇ, ਯੂਨਿਟ ਨੰਬਰ 3 ਬਰੈਂਪਟਨ ਦੇ ਵਿੱਚ ਤੁਸੀਂ ਪਹੁੰਚੋ। ਗਿਲਸ ਸਵੀਟ ਫੈਕਟਰੀ, ਹੈੱਡ ਆਫਿਸ ਦਾ ਫੋਨ ਨੰਬਰ 905-799-2616, 905-799-2616, ਗਿਲਸ ਸਵੀਟ ਫੈਕਟਰੀ 'ਤੇ ਤੁਸੀਂ ਜਾ ਸਕਦੇ ਹੋ।

ਜੇ ਤੁਹਾਡੇ ਗੱਡੀਆਂ ਨੂੰ ਕੋਈ ਵੀ ਰਿਪੇਅਰ ਦੀ ਲੋੜ ਹੈ, ANJ ਆਟੋਮੋਟਿਵ ਰਿਪੇਅਰ ਦੇ ਨਾਲ ਗੱਲਬਾਤ ਕਰੋ, ਰਿਪੇਅਰ ਕਰ ਦੇਣਗੇ ਸਾਰੇ ਤਰ੍ਹਾਂ ਦੀਆਂ ਕਾਰਜ ਨੂੰ। ਜੇ ਤੁਸੀਂ ਨਵੇਂ ਸਮਰ ਟਾਇਰ ਪਵਾਉਣੇ ਨੇ ਆਪਣੀ ਗੱਡੀਆਂ 'ਚ ਤਾਂ ਵੀ ਜ਼ਰੂਰ ਪਹੁੰਚੋ, ਤੁਹਾਨੂੰ ਨਵੇਂ ਸਮਰ ਟਾਇਰਸ ਪ੍ਰੋਵਾਈਡ ਕਰਨਗੇ, ਪੁਰਾਣੇ ਟਾਇਰਸ ਨੂੰ ਚੇਂਜ ਕਰ ਦੇਣਗੇ, ਵੀਲ ਅਲਾਈਨਮੈਂਟ ਵੀ ਤੁਸੀਂ ਕਰਾ ਸਕਦੇ ਹੋ, ਹਰ ਤਰ੍ਹਾਂ ਦਾ ਸਸਪੈਂਸ਼ਨ ਵਰਕ ਕਰਵਾਓ ਇਹਨਾਂ ਦੇ ਕੋਲੋਂ, ਇੰਜਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ, ਬ੍ਰੇਕਸ ਐਗਜ਼ੋਸਟ ਹੋ ਰਹੇ ਨੇ ਰਿਪੇਅਰ ਕਰ ਦੇਣਗੇ, ਆਇਲ ਚੇਂਜ ਕਰਵਾ ਸਕਦੇ ਹੋ, ਐਂਡ ਆਪਣੀ ਗੱਡੀਆਂ ਦੀ ਰਸਟ ਪ੍ਰੂਫਿੰਗ ਜ਼ਰੂਰ ਕਰਵਾਓ। ANJ ਆਟੋਮੋਟਿਵ ਰਿਪੇਅਰ ਤੁਹਾਡੇ ਲਈ ਇਹ ਲੋਕੇਟਡ ਨੇ 91 ਹੀਲੀ ਰੋਡ ਬੋਲਟਨ ਦੇ ਵਿੱਚ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ, ਅਤੇ ਨੰਬਰ ਇਹਨਾਂ ਦਾ 905-857-7596, 905-857-7596, ਹਾਈਵੇ 50 ਐਂਡ ਮੇਫਿਲ ਦਾ ਇੰਟਰਸੈਕਸ਼ਨ ਹੈ ANJ ਆਟੋਮੋਟਿਵ ਰਿਪੇਅਰ। ਇੱਕ ਨੰਬਰ ਇਹਨਾਂ ਦਾ ਹੋਰ ਹੈ 299-503-6626, 289-503-6726, ਅਤੇ ਦੂਸਰਾ ਨੰਬਰ 905-857-7596, ANJ ਆਟੋਮੋਟਿਵ ਰਿਪੇਅਰ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇੰਡੀਅਨ ਫਰੂਟ ਲੈਂਡ ਦੀ ਹਰ ਲੋਕੇਸ਼ਨ ਦੇ ਉੱਪਰ ਮੈਗਾ ਸੇਲ ਸਟਾਰਟ ਹੋ ਚੁੱਕੀ ਹੈ, ਥੋੜ੍ਹੀ ਜਿਹੀ ਪ੍ਰਾਈਸਿਸ ਤੁਹਾਡੇ ਨਾਲ ਸਾਂਝੀਆਂ ਕਰਦਾ ਮੈਂ। ਜਿਵੇਂ ਕਿ ਦੀਪ ਬੇਸਨ ਤੁਸੀਂ ਲੈ ਕੇ ਆਓ, ਪਕੌੜੇ ਪਕੌੜੇ ਕੱਢਣੇ ਨੇ, ਬੇਸਨ ਦਾ ਚਿੱਲਾ ਚੁੱਲੇ ਬਣਾਉਣੇ ਨੇ, ਤਾਂ 399 ਦੇ ਵਿੱਚ 4 pound ਵਾਲਾ ਬੈਗ ਹੈ, ਇਹ ਤੁਸੀਂ ਲੈ ਕੇ ਆਓ ਇੰਡੀਅਨ ਫਰੂਟ ਲੈਂਡ ਤੋਂ। ਹੈਪੀ ਡੇਰੀ ਪਨੀਰ 399, ਬਰਾਡ ਦਹੀਂ ਜਿਹੜਾ ਵੱਡਾ ਬਾਕਸ ਹੁੰਦਾ ਆ 1.8 kg ਵਾਲਾ, 599 ਦਾ, ਚਾਹੇ ਤੁਸੀਂ 2% ਲਾਈਕ ਕਰਦੇ ਹੋ ਜਾਂ 3.2%, ਜਿਹੜੇ ਮਰਜ਼ੀ ਦਹੀਂ ਤੁਹਾਨੂੰ ਦੋਨੇ ਟਾਈਪ ਦੇ ਮਿਲ ਜਾਣੇ ਨੇ 599 ਦੇ ਵਿੱਚ। ਸਵਰਨਾ ਚੱਕੀ ਆਟਾ ਇਹ ਤੁਹਾਨੂੰ ਮਿਲੂਗਾ 1099 ਦੇ ਵਿੱਚ, 20 pound ਵਾਲਾ ਬੈਗ, $10.99। ਸੇਮ ਪ੍ਰਾਈਸ ਦੇ ਵਿੱਚ ਹੀ ਪਿਲਸਬਰੀ ਚੱਕੀ ਆਟਾ ਵੀ ਮਿਲ ਜਾਣਾ। ਜੇ ਤੁਸੀਂ ਪਿਲਸਬਰੀ ਮਲਟੀਗ੍ਰੇਨ ਆਟਾ ਚਾਹੁੰਦੇ ਹੋ ਤਾਂ $12.99 ਦੇ ਵਿੱਚ 20 pound ਵਾਲਾ ਬੈਗ। ਇੰਡੀਆ ਗੇਟ ਪ੍ਰੀਮੀਅਮ ਰਾਈਸ ਲੈ ਕੇ ਆਓ 1099 ਦੇ ਵਿੱਚ, 10 pounds ਵਾਲਾ ਜਿਹੜਾ ਬੈਗ ਹੈ। ਦੀਪ ਮਸੂਰੀ ਰਾਈਸ 11.99। ਮਧਾਣੀ ਦਹੀਂ ਲੈ ਕੇ ਆਓ, ਨਹੀਂ ਮਧਾਣੀ ਘਿਓ ਲੈ ਕੇ ਆਓ, ਮਧਾਣੀ ਘਿਓ $22.99 ਦੇ ਵਿੱਚ, 3.5 LB ਯਾਨੀ ਕਿ 3.5 pound ਵਾਲਾ ਜਿਹੜਾ ਬਾਕਸ ਹੈ, $22.99 ਦੇ ਵਿੱਚ ਦੇ ਰਹੇ ਨੇ। ਟਾਟਾ ਟੀ ਪ੍ਰੀਮੀਅਮ $9.99। ਬਰਾਡ ਮੱਖਣੀ ਲੈ ਕੇ ਆਓ 5.99 ਦੇ ਵਿੱਚ, ਅਤੇ ਤੁਸੀਂ ਇੰਡੀਅਨ ਡੈਲੀਬਾਈਟਸ ਕੁਕੀਜ਼ ਲੈ ਕੇ ਆਓ 4.99 ਦੇ ਵਿੱਚ, ਜਿਹੜੇ 1-1 kilo ਵਾਲੇ ਬਾਕਸ ਹੁੰਦੇ ਨੇ ਵੱਡੇ। ਜੇਕਰ ਕਿਸੇ ਨੇ ਮਸਟਰਡ ਆਇਲ ਲੈ ਕੇ ਆਉਣਾ, ਇੰਡੀਅਨ ਡੈਲੀਬਾਈਟਸ ਦਾ ਲੈ ਕੇ ਆਓ 5 liter ਵਾਲੀ ਸਰੋਂ ਦੇ ਤੇਲ ਦੀ ਬੋਟਲ, $17.99। ਜੇ ਤੁਹਾਡੇ ਘਰਾਂ 'ਚ ਦਾਲਾਂ ਦੁਲਾਂ ਖਤਮ ਹੋਈਆਂ ਨੇ, 4-4 pound ਵਾਲੇ ਬੈਗਸ ਇਹਨਾਂ ਦੇ ਕੋਲੋਂ 3.99 ਦੇ ਵਿੱਚ ਮਿਲ ਜਾਣੇ ਨੇ। ਚਾਹੇ ਤੁਸੀਂ ਬਲੈਕ ਵਾਈਟ ਚਨੇ ਲੈਣੇ ਨੇ, ਮਸੂਰ ਦਾਲ ਲੈਣੀ ਹੈ, ਚਨਾ ਦਾਲ ਲੈਣੀ ਹੈ, ਕੋਈ ਵੀ ਤੁਸੀਂ ਦਾਲਾਂ ਖਰੀਦ ਕੇ ਲੈ ਕੇ ਆਓ, ਇਹਨਾਂ ਦੇ ਕੋਲੋਂ 3.99 ਦੇ ਵਿੱਚ 4-4 pound ਵਾਲੇ ਬੈਗ ਲੱਗੇ ਹੋਏ ਨੇ। ਬੰਸੀ ਗੁੜ 7.99 ਦੇ ਵਿੱਚ 5 kilo ਵਾਲਾ ਉਹ ਹੈਗਾ ਆ ਪੈਕ ਜਿਹਾ, ਹੈ ਨਾ। ਅਤੇ ਜੇ ਤੁਸੀਂ ਆਪਣਾ ਫਰੋਜ਼ਨ ਆਈਟਮਸ ਲੈ ਕੇ ਆਉਣਾ ਚਾਹੁੰਦੇ ਹੋ, ਜਿਵੇਂ ਕਿ ਤੰਦੂਰੀ ਨਾਨ ਫੈਮਿਲੀ ਪੈਕ ਲੈ ਕੇ ਆਉਣੇ ਹੋਣ, ਤਾਂ ਇਹਨਾਂ ਦੇ ਕੋਲੋਂ ਦੀਪ ਤੰਦੂਰੀ ਨਾਨ ਲੈ ਕੇ ਆਓ 6.99 ਦੇ ਵਿੱਚ, ਟਾਟਾ ਟੀ ਗੋਲਡ 9.99। ਰਸ ਮਲਾਈ ਤੁਹਾਨੂੰ ਮਿਲੂਗੀ 3 flavors ਦੇ ਵਿੱਚ 6.99 each। ਬਹੁਤ ਸਾਰੀਆਂ ਪ੍ਰਾਈਸਿਸ, ਇਹ ਤਾਂ ਬਹੁਤ ਲੰਬੀ ਚੌੜੀ ਲਿਸਟ ਹੈ, ਇਹ ਤਾਂ ਕਹਿ ਲਓ ਕਿ ਹੁਣ ਸ਼ਾਮ ਪੈ ਜਾਣੀ ਹੈ ਜਿਵੇਂ ਲਿਸਟ ਸਾਰੀ ਦੱਸਣ ਲੱਗ ਗਈ। ਬਟ ਐਨੀ ਹਾਓ, ਥੋੜ੍ਹੇ ਜਿਹੇ ਹੋਰ ਦੱਸ ਦਿੰਦੀ ਹਾਂ। ਤੁਸੀਂ ਆਈਸਕ੍ਰੀਮ ਖਾਣਾ ਚਾਹੁੰਦੇ ਹੋ 4.99 ਦੇ ਵਿੱਚ ਕ੍ਰੀਮੀ ਪੌਪ ਆਈਸਕ੍ਰੀਮ ਲੈ ਆਓ। ਕੁਰਕਰੇ ਲੇਜ਼ ਵਗੈਰਾ ਲੈ ਕੇ ਆਉਣੇ ਨੇ 75 cents ਦੇ ਵਿੱਚ, ਤੁਹਾਨੂੰ ਇਹ ਕੁਰਕਰੇ ਲੇਜ਼ ਦੇ ਪੈਕਟ ਮਿਲ ਜਾਣਗੇ ਸਿਰਫ 75 cents ਦੇ ਵਿੱਚ। ਅਤੇ ਇਸ ਤੋਂ ਇਲਾਵਾ ਪਰੌਂਠੇ ਲੈ ਕੇ ਆਉਣੇ ਨੇ ਆਪਣੇ ਫਰੋਜ਼ਨ ਫੈਮਿਲੀ ਪੈਕ 6.99, ਜਿਵੇਂ ਪਹਿਲਾਂ ਵੀ ਦੱਸਿਆ ਫੈਮਿਲੀ ਪੈਕ ਵਾਲੇ ਸਿਰੇ ਨਾਨ ਹੋ ਗਏ, ਪਰੌਂਠੇ ਹੋ ਗਏ 6.99 ਦੇ ਵਿੱਚ ਮਿਲਣਗੇ। ਅਤੇ ਇਸ ਤੋਂ ਇਲਾਵਾ ਮੈਂ ਤੁਹਾਨੂੰ ਹੁਣ ਥੋੜ੍ਹਾ ਜਿਹਾ ਅੱਗੇ ਚੱਲਾਂ, ਜਿਵੇਂ ਤੁਸੀਂ ਫਰੂਟਸ ਲੈ ਕੇ ਆਉਣੇ ਹੋਣ, ਤਾਜ਼ਾ ਬਿਲਕੁਲ ਤਾਜ਼ੇ ਫਰੂਟਸ, ਹਰੀਆਂ ਤਾਜ਼ੀਆਂ ਸਬਜ਼ੀਆਂ, ਗੋਭੀ ਦਾ ਫੁੱਲ ਲੈ ਆਓ 1.99 ਦੇ ਵਿੱਚ, ਜਿਵੇਂ ਇੱਦਾਂ ਦੀ ਪ੍ਰਾਈਸਿਸ ਨੇ। ਜੇ ਤੁਸੀਂ ਫਰੂਟਸ ਦੇ ਵਿੱਚ ਦੇਖੀਏ ਤਾਂ ਅਨਾਰ ਵੀ ਤੁਹਾਨੂੰ 1.99 each ਮਿਲ ਜਾਣੇ ਆ ਤੁਹਾਨੂੰ। ਬਾਕੀ ਜਗ੍ਹਾ ਤੋਂ ਤੁਸੀਂ ਪ੍ਰਾਈਸ ਕੰਪੈਰੀਜ਼ਨ ਵੀ ਕਰੋ, ਬਹੁਤ ਹੀ ਘੱਟ ਪ੍ਰਾਈਸਿਸ ਨੇ ਬਾਕੀ ਕਿਸੇ ਵੀ ਸਟੋਰਸ ਦੇ ਨਾਲੋਂ। ਅਤੇ ਥੋੜ੍ਹੀ ਜਿਹੀ ਹੁਣ ਆਪਾਂ ਖਾਣ ਪੀਣ ਦੀ ਗੱਲ ਕਰ ਲਈਏ, ਕਿਉਂਕਿ ਗਰੋਸਰੀਜ਼ ਬਹੁਤ ਹੋ ਗਈਆਂ। ਮੈਂ ਤੁਹਾਨੂੰ ਦੱਸਦਿਆਂ ਵੀ ਇਹਨਾਂ ਦੇ ਕੋਲੋਂ ਸਾਰੀਆਂ ਤੁਹਾਨੂੰ ਗਰੋਸਰੀ ਮਿਲ ਜਾਣੀ ਹੈ, ਅਤੇ ਨਾਲੇ ਤੁਹਾਨੂੰ ਬਿਲਕੁਲ ਹਰੀਆਂ ਤਾਜ਼ੀਆਂ ਸਬਜ਼ੀਆਂ, ਤਾਜ਼ਾ ਫਰੂਟਸ, ਤੁਸੀਂ ਸਾਗ ਲੈ ਕੇ ਆਉਣਾ ਉਹ ਵੀ ਤੁਹਾਨੂੰ ਇਹਨਾਂ ਦੇ ਕੋਲੋਂ ਮਿਲ ਜਾਣਾ, ਐਵਰੀਥਿੰਗ ਮਿਲੂਗਾ। ਅਤੇ ਇਸ ਤੋਂ ਇਲਾਵਾ ਇੰਡੀਅਨ ਫਰੂਟ ਲੈਂਡ ਦਾ ਹੀ ਹਿੱਸਾ ਆ ਤੰਦੂਰੀ ਗ੍ਰਿਲ ਮੀਟ ਸ਼ੋਪ, ਜਿੱਥੋਂ ਕਿ ਤੁਹਾਡੇ ਲਈ ਨੋਨ ਵੈਜ ਫੂਡ ਮਿਲਦਾ ਆ, ਅਤੇ ਵੈਜੀਟੇਰੀਅਨ ਫੂਡ ਜਿਹੜਾ ਹੈਗਾ ਉਹ ਇੰਡੀਅਨ ਫਰੂਟ ਲੈਂਡ ਦੇ ਅੰਦਰ ਇੱਕ ਸੈਪਰੇਟ ਸੈਕਸ਼ਨ ਤੋਂ ਮਿਲੂਗਾ, ਜਿਹਦੇ ਵਿੱਚੋਂ ਤੁਸੀਂ ਵੈਜ ਥਾਲੀ ਲੈ ਕੇ ਆਓ, ਪੂਰੀ ਪ੍ਰੋਪਰ ਲੋਡਡ ਥਾਲੀ, ਜਿਹਦੇ ਵਿੱਚ 3 sabjiyan, ਰੋਟੀ, ਰਾਇਤਾ, ਨਾਨ, ਕੁਛ ਵੀ ਰੋਟੀ ਜਾਂ ਨਾਨ ਤੁਸੀਂ ਕੁਛ ਵੀ ਲੈ ਸਕਦੇ ਹੋ। 3 sabjiyan ਦੇ ਨਾਲ
ਹੋਊਗਾ ਤੁਹਾਡੇ ਲਈ ਰਾਈਸ ਸੈਲਡ, ਸਵੀਟ ਡਿਸ਼ ਐਂਡ ਰਾਇਤਾ। ਪੂਰੀ ਪ੍ਰੋਪਰ ਭਰੀ ਹੋਈ ਥਾਲੀ ਹੁੰਦੀ ਹੈ, ਇੱਦਾਂ ਨਹੀਂ ਵੀ ਥੋੜ੍ਹੀ ਥੋੜ੍ਹੀ ਚੀਜ਼ਾਂ ਪਾਈਆਂ ਨੇ, ਸਾਰਾ ਕੁਝ ਬੜਾ ਪ੍ਰੋਪਰ ਭਰ ਕੇ ਪਾਉਂਦੇ ਨੇ। $4.99 ਈਚ। ਵੈਜੀ ਬਰਗਰ ਖਾਣਾ ਹੋਵੇ $3.99। ਅੱਛਾ, ਵੈਜੀ ਬਰਗਰ ਵੀ ਬੜਾ ਸਵਾਦ ਬਣਾਉਂਦੇ ਨੇ। ਸਟਫਡ ਕੁਲਚਾ ਮੈਂ ਖਾਧਾ ਇਹਨਾਂ ਦਾ ਥੋੜ੍ਹੇ ਦਿਨ ਪਹਿਲਾਂ, $2.99 ਈਚ। ਤੁਹਾਨੂੰ ਇਸ ਟਾਈਮ ਜਿਹੜਾ ਇਹ ਪ੍ਰਾਈਸ ਮਿਲ ਰਿਹਾ, $2.99 ਦਾ ਇੱਕ ਕੁਲਚਾ ਤੁਹਾਨੂੰ ਮਿਲ ਜਾਣਾ, ਸਟਫਡ ਕੁਲਚਾ, ਜਿਵੇਂ ਰੇਹੜੀ ਵਾਲੇ ਕੁਲਚੇ ਹੁੰਦੇ ਆ ਨਾ ਪ੍ਰੋਪਰ, ਉਹ ਵਾਲੇ। ਵੈਜੀ ਨੂਡਲਸ $6.99 ਦੇ ਵਿੱਚ ਖਾਓ, ਵੈਜੀ ਬਿਰਿਆਨੀ $4.99, ਆਲੂ ਕੁਲਚਾ ਵੀ $4.99। ਜੇ ਥੋੜ੍ਹੀ ਤੁਸੀਂ ਚਿਕਨ ਦੀ ਆਪਾਂ ਗੱਲ ਕਰੀਏ, ਚਿਕਨ ਬਿਰਿਆਨੀ $6.99, ਸੋਇਆ ਟਿੱਕਾ ਰੈਪ $6.99, ਚਿਕਨ ਕਰੀ ਵਿਦ ਨਾਨ ਤੁਸੀਂ $9.99 ਦੇ ਵਿੱਚ ਖਾ ਸਕਦੇ ਹੋ, ਚਿਕਨ ਟਿੱਕਾ ਰੈਪ $6.99, ਅਤੇ ਫਿਸ਼ ਟਿੱਕਾ ਰੈਪ ਖਾਣਾ ਹੋਵੇ ਉਹ ਵੀ $6.99। ਇਹਨਾਂ ਦੇ ਕੋਲੋਂ ਤੁਸੀਂ ਰੋ ਮੀਟ ਲੈ ਕੇ ਆ ਸਕਦੇ ਹੋ, ਮੈਰੀਨੇਟਡ ਮੀਟ ਵੀ ਤੁਹਾਨੂੰ ਮਿਲਦਾ ਆ। ਇਹਨਾਂ ਦੀ ਅੰਮ੍ਰਿਤਸਰੀ ਫਿਸ਼, ਲਾਹੌਰੀ ਫਿਸ਼, ਕੈਟ ਫਿਸ਼, ਬੜੇ ਟਾਈਪ ਦਾ ਇਹਨਾਂ ਦਾ ਖਾਣਾ ਆ, ਬੜਾ ਲਾਜਵਾਬ। ਜੇ ਤੁਸੀਂ ਨੋਨ ਵੈਜੀਟੇਰੀਅਨ ਹੋ ਤਾਂ ਤੁਸੀਂ ਇਹਨਾਂ ਦੀ ਜ਼ਰੂਰ ਟਰਾਈ ਕਰੋ ਫਿਸ਼ ਵਗੈਰਾ, ਅਦਰਵਾਈਜ਼ ਇਹਨਾਂ ਦਾ ਸਾਰਾ ਹੀ ਖਾਣਾ ਤੁਹਾਨੂੰ ਬਿਲਕੁਲ ਲਾਜਵਾਬ ਮਿਲੂਗਾ, ਚਾਹੇ ਤੁਸੀਂ ਵੈਜੀਟੇਰੀਅਨ ਹੋ ਚਾਹੇ ਤੁਸੀਂ ਨੋਨ ਵੈਜੀਟੇਰੀਅਨ ਹੋ, ਤੁਹਾਨੂੰ ਸਾਰਾ ਖਾਣਾ ਬੜਾ ਲਾਜਵਾਬ ਬਣਾ ਕੇ ਦਿੰਦੇ ਨੇ, ਬਿਲਕੁਲ ਤਾਜ਼ਾ ਗਰਮਾ ਗਰਮ। ਅਤੇ ਜ਼ਰੂਰ ਇਹਨਾਂ ਦੇ ਕੋਲੋਂ ਤੁਹਾਨੂੰ ਸ਼ੁੱਧ ਖੋਈ ਦੀਆਂ ਮਿਠਾਈਆਂ ਵੀ ਮਿਲਣਗੀਆਂ। ਅਤੇ ਇੰਡੀਅਨ ਫਰੂਟ ਲੈਂਡ ਦੀਆਂ ਮਲਟੀਪਲ ਲੋਕੇਸ਼ਨਸ ਨੇ, 1465 ਮੇਫੀਲਡ ਰੋਡ ਬਰੈਂਪਟਨ ਦੇ ਵਿੱਚ ਮੇਫੀਲਡ ਦੇ ਉੱਪਰ ਨੇ, ਦੂਸਰੀ ਲੋਕੇਸ਼ਨ 9985 ਮੈਕਵੀਨ ਡਰਾਈਵ ਯੂਨਿਟ ਨੰਬਰ 49 ਬਰੈਂਪਟਨ ਦੇ ਵਿੱਚ, ਤੀਸਰੀ ਲੋਕੇਸ਼ਨ 15 ਫੈਂਡਰ ਵੇ ਬੋਵੇਡ ਐਂਡ ਚੰਕਿਊਜ਼ੀ ਤੇ, ਚੌਥੀ ਲੋਕੇਸ਼ਨ ਹੈਗੀ 45 ਡਸਕ ਡਰਾਈਵ ਡਸਕ ਐਂਡ ਚੰਕਿਊਜ਼ੀ ਤੇ ਨੇ, ਅਤੇ ਇਹਨਾਂ ਦੀ ਜਿਹੜੀ ਨਵੀਂ ਲੋਕੇਸ਼ਨ ਹੈ 25 ਸੈਂਡਲਵੁੱਡ ਪਾਰਕਵੇ, ਪੰਜਵੀਂ ਲੋਕੇਸ਼ਨ ਬਰੈਂਪਟਨ ਦੇ ਵਿੱਚ, ਸੈਂਡਲਵੁੱਡ ਐਂਡ ਹਰਨਟਾਰੀਓ ਜਾਂ ਹਾਈਵੇ 10 ਕਹਿ ਲਓ ਐਂਡ ਸੈਂਡਲਵੁੱਡ ਦਾ ਇੰਟਰਸੈਕਸ਼ਨ ਹੈ, ਸਟਾਰਬਕਸ ਵਾਲਾ ਪਲਾਜ਼ਾ ਗੈਸ ਸਟੇਸ਼ਨ ਦੇ ਨਾਲ ਹੀ, ਉੱਥੇ ਤੁਹਾਨੂੰ ਮਿਲਣਗੇ। ਅਤੇ ਇਸ ਤੋਂ ਇਲਾਵਾ 33 ਫੋਰਲੇ ਡਰਾਈਵ ਗਲਫ ਦੇ ਵਿੱਚ ਤੁਸੀਂ ਜਾ ਸਕਦੇ ਹੋ, ਜੇਕਰ ਤੁਸੀਂ ਕਿਚਨਰ ਵਗੈਰਾ ਦੇ ਏਰੀਆ ਵਿੱਚ ਰਹਿੰਦੇ ਹੋ, ਤੁਹਾਡੇ ਲਈ ਹੈਸਪਲਰ ਰੋਡ ਕੈਂਬਰਿਜ ਦੇ ਵਿੱਚ ਲੋਕੇਸ਼ਨ ਹੈ, 600 ਹੈਸਪਲਰ ਰੋਡ, ਬਿਲਕੁਲ ਔਨ ਰੋਡ ਹੀ ਹੈ ਇਹ ਲੋਕੇਸ਼ਨ ਤੁਹਾਡੇ ਲਈ। ਅਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਜਾਓਗੇ ਮਿਸਿਸਾਗਾ ਰੋਡ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ, ਸੈਰੇਮਨੀ ਐਕਸਪ੍ਰੈਸ ਤੁਹਾਨੂੰ ਮਿਲੂਗਾ, 10 ਲਾਈਟ ਬੀਮ ਟੈਰਿਸ ਯੂਨਿਟ ਨੰਬਰ 17 ਐਂਡ 18 ਬਰੈਂਪਟਨ ਦੇ ਵਿੱਚ, ਨਵਾਂ ਜਿਹਾ ਪਲਾਜ਼ਾ, ਨਵੀਆਂ ਨਵੀਆਂ ਸ਼ੋਪਸ ਨੇ, ਅਤੇ ਉੱਥੇ ਤੁਹਾਨੂੰ ਸੈਰੇਮਨੀ ਐਕਸਪ੍ਰੈਸ ਦਿਖ ਜੂਗਾ, ਜਿੱਥੋਂ ਤੁਸੀਂ ਟੇਕ ਆਊਟ ਫੂਡ ਲੈ ਕੇ ਆ ਸਕਦੇ ਹੋ। ਅਤੇ ਇੰਡੀਅਨ ਫਰੂਟ ਲੈਣ ਦੀ ਹਰ ਲੋਕੇਸ਼ਨ ਤੁਹਾਡੇ ਲਈ ਐਵਰੀ ਡੇ ਰਾਤ ਦੇ 10 ਵਜੇ ਤੱਕ ਓਪਨ ਰਹਿੰਦੀ ਹੈ, ਤੁਸੀਂ ਇਹਨਾਂ ਦੇ ਕੋਲ ਪਹੁੰਚੋ ਅਤੇ ਆਪਣਾ ਤੁਸੀਂ ਨਾਲੇ ਤਾਂ ਗਰੋਸਰੀਜ਼ ਕਰੇ ਆਓ। ਮੈਂ ਤੁਹਾਨੂੰ ਦੇਖ ਲਓ ਕਿੰਨੀਆਂ ਸਾਰੀਆਂ ਪ੍ਰਾਈਸਿਸ ਦੱਸਦੀ ਹਾਂ, ਹਜੇ ਵੀ ਮੇਰੇ ਕੋਲ ਬਹੁਤ ਲੰਬੀ ਚੌੜੀ ਹੋਰ ਵੀ ਲਿਸਟ ਹੈਗੀ ਹੈ, ਅਤੇ ਜਿਹਦੇ ਵਿੱਚੋਂ ਮੈਂ ਤੁਹਾਨੂੰ ਜੇ ਹੁਣ ਮੈਂ ਦੱਸਣ ਲੱਗ ਗਈ ਫਿਰ ਤਾਂ ਆਪਣਾ ਇੱਥੇ ਹੀ ਟਾਈਮ ਬਹੁਤ ਹੋ ਜਾਣਾ, ਬਟ ਮੈਂ ਤੁਹਾਨੂੰ ਦੱਸਦਾ ਕਿ ਇੰਡੀਅਨ ਫਰੂਟ ਲੈਂਡ ਦੀ ਹਰ ਲੋਕੇਸ਼ਨ 'ਤੇ ਜਿਹੜੀ ਮਰਜ਼ੀ ਲੋਕੇਸ਼ਨ 'ਤੇ ਪਹੁੰਚੋ, 12 June ਤੱਕ ਇਹ ਸੇਲ ਦਾ ਫਾਇਦਾ ਲੈ ਸਕਦੇ ਹੋ ਤੁਸੀਂ, ਇੱਕ ਹਫ਼ਤਾ ਹੋਰ ਹੈਗਾ ਆ ਮੈਗਾ ਸੇਲ ਦੇ ਵਿੱਚੋਂ, ਅੱਜ ਤੁਸੀਂ ਜਾ ਕੇ ਆਪਣੇ ਘਰਾਂ ਦੇ ਵਿੱਚ ਸਸਤੀਆਂ ਗਰੋਸਰੀਜ਼ ਕਰਕੇ ਲੈ ਆਓ ਅਤੇ ਆਪਣੇ ਮਹਿਮਾਨਾਂ ਨੂੰ ਪੂਰਾ ਐਂਡ ਟੌਪ ਦਾ ਖਾਣਾ ਖਵਾਓ ਇੰਡੀਅਨ ਫਰੂਟ ਲੈਂਡ ਐਂਡ ਤੰਦੂਰੀ ਗ੍ਰਿਲ ਮੀਟ ਸ਼ੋਪ ਤੋਂ। ਅਤੇ ਲਓ ਫਿਰ ਗਾਣਾ ਸੁਣੀਏ ਨੈਕਸਟ ਫਰਮਾਇਸ਼ੀ। ਇਹ ਨਾ ਮੈਂ ਬੜੀ ਮੈਂ ਛੋਟੀ ਹੁੰਦੀ ਸੀਗੀ ਉਦੋਂ ਗਾਣਾ ਇਹ ਬੜਾ ਮਤਲਬ ਨਾ ਨੋਰਮਲੀ ਅਸੀਂ ਸੁਣਦੇ ਹੁੰਦੇ ਸੀਗੇ ਘਰਾਂ ਦੇ ਵਿੱਚ, ਨਾ ਘਰਾਂ ਦੇ ਬਾਹਰ ਸੋਰੀ ਗਲੀਆਂ ਦੇ ਵਿੱਚ ਫਿਰਦੇ ਹੁੰਦੇ ਸੀਗੇ, ਭਾਂਡੇ ਕਲੀ ਕਰਾ ਲਓ ਇੱਦਾਂ ਕਰਦੇ ਹੋਕੇ ਦਿੰਦੇ ਹੁੰਦੇ ਫਿਰਦੇ ਹੁੰਦੇ ਸੀ ਕਹਿੰਦੇ। ਅਤੇ ਦੇਖ ਲਓ ਗਾਣਾ ਵੀ ਹੈਗਾ ਸੁਰਿੰਦਰ ਕੌਰ ਐਨ ਰੰਗੀਲਾ ਜੱਟ ਜੀ ਦਾ। ਅਤੇ ਲਓ ਫਿਰ ਆਪਾਂ ਗਾਣਾ ਸੁਣੀਏ ਅਤੇ ਉਸ ਤੋਂ ਬਾਅਦ ਵਾਪਸ ਆਵਾਂਗੇ। ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।

0: ਉਮੀਦ ਹੈ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਤੁਸੀਂ ਟਿਊਨ ਕੀਤਾ ਹੋਇਆ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ, ਅਤੇ ਤੁਹਾਡਾ ਅਤੇ ਸਾਡਾ ਸਾਥ 2 ਘੰਟੇ ਦਾ ਹੋ ਰਿਹਾ, ਯਾਨੀ ਕਿ ਪੂਰੇ 4 ਵਜੇ ਤੱਕ 156 ਹੋ ਗਏ ਨੇ। 2 ਘੰਟੇ ਤੋਂ ਜ਼ਿਆਦਾ ਦਾ ਹੀ ਟਾਈਮ ਹੈਗਾ ਸਾਡੇ ਕੋਲ, ਅਤੇ 2 ਵਜੇ ਤੋਂ ਬਾਅਦ ਆਪਾਂ ਕੁਛ ਗੱਲਬਾਤ ਕਰਾਂਗੇ। ਮੈਂ ਤੁਹਾਡੇ ਨਾਲ ਇੱਕ ਆਪਣੀ ਇੱਕ ਸਿਨੈਰੀਓ ਹੈਗਾ ਜਿਹੜਾ ਮੇਰੇ ਨਾਲ ਥੋੜ੍ਹੇ ਦਿਨ ਪਹਿਲਾਂ ਮੈਂ ਐਕਸਪੀਰੀਅੰਸ ਕੀਤਾ, ਮੈਂ ਉਹ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੀ ਹਾਂ, ਅਤੇ ਆਪਾਂ ਉਹਦੇ 'ਤੇ ਗੱਲਬਾਤ ਵੀ ਕਰਾਂਗੇ। ਅਗਲੇ ਕਾਲਰ 1122। ਹਾਂਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ,
0: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਤੁਹਾਡਾ?
1: ਬਹੁਤ ਵਧੀਆ ਜੀ, ਬਹੁਤ ਵਧੀਆ। ਅਸੀਂ ਸੁਣਾਓ ਜੀ, ਠੀਕ ਠਾਕ ਹੋ?
0: ਹਾਂਜੀ, ਬਹੁਤ ਵਧੀਆ।
1: ਹਾਂਜੀ, ਗਾਣਾ ਜਿਹਾ ਸੁਣਨਾ ਸੀ ਸਿੱਧੂ ਮੂਸੇ ਵਾਲੇ ਦਾ ਸੀ।
0: ਹਾਂਜੀ, ਕਿਹੜਾ ਗਾਣਾ?
1: ਚੱਲਣ ਨੂੰ ਹਟਾ ਤੇ ਮਿੱਠੀਏ,
0: ਚੱਲਣ ਨੂੰ ਹਟਾ
1: ਤੇ, ਜੇ ਚੱਲਣ ਨੂੰ ਹਟਾ ਤੇ ਮਿੱਠੀਏ ਲੱਗਦੇ ਸੀ ਸਾਰੇ ਆਏ ਜੇ।
0: ਹਾਂਜੀ ਹਾਂਜੀ, ਠੀਕ ਹੈ, ਕੋਈ ਨਹੀਂ,
1: ਟਾਈਮ ਕੱਢ ਕੇ ਹਰਾ ਦੋ ਜੀ, ਮੈਂ ਉੱਪਰ ਕਰੀ ਜਾਂਦਾ, ਤੁਹਾਨੂੰ ਪਤਾ ਨਾ ਫਿਰ ਗੋਰੀ ਗਾਰੀ ਬਹਿ ਜਾਏ, ਫਿਰ ਗਾਣਾ ਸੁਣਿਆ ਨਹੀਂ ਜਾਂਦਾ, ਜੇ ਪੰਜਾਬੀ ਬਹਿ ਜਾਏ ਫਿਰ ਸੁਣ ਲਈਦਾ।
0: ਹਾਂਜੀ ਹਾਂਜੀ, ਨਹੀਂ ਫਿਰ ਵੀ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਇੱਦਾਂ ਵੀ, ਮੈਂ ਮਿਊਜ਼ਿਕ ਲਗਾ ਸਕਦਾ, ਨਹੀਂ ਕੋਈ ਵੀ ਕਹਿੰਦਾ ਹੁੰਦਾ, ਆਈ ਥਿੰਕ ਸਾਰੇ ਇੰਜੋਏ ਕਰਦੇ ਆ।
1: ਉਦੋਂ ਗਏ ਉਹਨਾਂ ਨੇ ਕੀ ਕਹਿਣਾ, ਫਿਰ ਵੀ ਯਾਰ ਆਪਾਂ ਉਹ ਕਾਲੀ ਗੁਲੀਆਂ ਡਰ ਲੱਗਦਾ, ਉਹ ਸ਼ੇਅਰ ਕਰ ਦਿੰਦੀ ਹੈ
0: ਪਹਿਲਾਂ। ਚਲੋ ਕੋਈ ਨਹੀਂ,
1: ਹਾਂ ਵਿੱਚੋਂ ਕੱਢ ਕੇ ਟਾਈਮ ਲਵਾ ਦਿਓ ਜੀ।
0: ਹਾਂਜੀ ਹਾਂਜੀ, ਠੀਕ ਹੈ, ਜ਼ਰੂਰ ਲਗਾਉਂਦੀ ਹਾਂ ਮੈਂ
1: ਜੀ। ਓਕੇ, ਥੈਂਕ ਯੂ,
0: ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ, ਥੈਂਕ ਯੂ ਸੋ ਮੱਚ। 157 ਹੋ ਗਏ ਨੇ, ਤੇ ਲੋ ਫਿਰ ਆਪਾਂ ਇਹ ਹੁਣ ਆਪਾਂ ਨੂੰ ਬ੍ਰੇਕ ਲੈਣੀ ਪੈਣੀ ਆ। ਬ੍ਰੇਕ ਤੇ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਵਾਰ ਨੰਬਰ ਵੀ ਦੇ ਦਿਆਂ ਸਟੂਡੀਓ ਦਾ, 905-564-64-5564-6444। ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ, ਤੇ ਸਟੇਸ਼ਨ ਆਈਡੀ ਲੈ ਕੇ ਵਾਪਸ ਆਵਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
2: ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ, ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
3: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਦੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
4: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੇ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ, ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਿਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-453-3381 ਤੇ 416-457-3381 ਤੇ।
2: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381।
5: ਕੀ ਤੁਸੀਂ ਆਪਣੇ ਖੁਦ ਦਾ ਰੇਡੀਓ ਪ੍ਰੋਗਰਾਮ ਨਵੇਂ ਸਾਲ ਦੇ ਵਿੱਚ ਸ਼ੁਰੂ ਕਰਨਾ ਚਾਹੁੰਦੇ ਹੋ? ਫੁੱਲ ਟਾਈਮ ਜਾਂ ਪਾਰਟ ਟਾਈਮ, ਸਾਡੇ ਪਾਸ ਕੁਝ ਟਾਈਮ ਸਲੋਟ ਅਵੇਲੇਬਲ ਨੇ। ਸਾਡੇ ਨਾਲ ਸੰਪਰਕ ਕਰੋ 416-725-2551, 416-725-2551 ਜਾਂ 416-457-3381। ਤੁਸੀਂ ਆਪਣਾ ਰੇਡੀਓ ਪ੍ਰੋਗਰਾਮ ਕਰ ਸਕਦੇ ਹੋ।
6: Simply Indian brings you all simply delicious deals. Buy one get one free every day sure 10 to sham 7 baje tak on dine in and take out. Maza lavo Sunday no paratha plate, Monday manpasand kulcha plate, Tuesday chana bhatura, Wednesday lajawab veg thali, Thursday yummy haka thali, Friday maza lavo saag makki di roti da. Hey, yummy deals are Simply Indian this sariya hi locations se. Dine in, take out and catering also available. Call at 905-794-8111. Simply delicious matlab Simply Indian.
7: ਸਿੱਧੂ ਲੈ ਕੇ ਆਏ ਨੇ ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲ ਰੋਡ ਤੇ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ, ਜਿਹਦੇ ਵਿੱਚ 2500 ਤੋਂ ਵੀ ਜ਼ਿਆਦਾ ਨਵੇਂ ਟਾਊਨ ਹਾਊਸਿਸ, ਸੈਮੀ ਡੀਟੈਚ ਤੇ ਡੀਟੈਚ ਘਰ ਤਿਆਰ ਹੋਣਗੇ 2027 ਐਂਡ 2028 ਦੇ ਵਿੱਚ। ਟ੍ਰੈਡੀਸ਼ਨਲ 2-story ਫ੍ਰੀ ਹੋਲ ਟਾਊਨ ਹਾਊਸਿਸ, ਵੱਡੀ ਬੈਕ ਯਾਰਡ ਤੇ ਅਨਫਿਨਿਸ਼ ਬੇਸਮੈਂਟ ਨਾਲ ਸਿਰਫ $7 lakh ਦੀ ਰੇਂਜ ਦੇ ਵਿੱਚ ਇਨ ਦ 700s ਬਹੁਤ ਜਲਦ ਆ ਰਹੇ ਨੇ। ਸੈਮੀ ਡੀਟੈਚ ਘਰ 8 lakh ਦੀ ਰੇਂਜ ਦੇ ਵਿੱਚ ਇਨ ਦ 800s ਰਿਲੀਸਿੰਗ ਵੈਰੀ ਸੂਨ। ਸਭ ਤੋਂ ਖਾਸ ਡਬਲ ਕਾਰ ਗਰਾਜ ਵਾਲੇ ਵੱਡੇ ਡੀਟੈਚ ਘਰ ਸਿਰਫ 9 lakh।
8: ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਈਂਸਿਸ ਵੀ ਹਾਈ ਐਂਡ ਹੀ ਲੈਣੇ ਆ।
9: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀ, ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਈਂਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ 905-450-2828 905-450-2828.
6: This is AM 530 CHLO AM, serving Brampton, Mississauga, Toronto, the GTA and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.
5: ਮੰਡੇ ਟੂ ਫਰਾਈਡੇ 4 ਤੋਂ 6 ਲੇਕਿਨ ਹੁਣ ਤੁਸੀਂ ਸੁਣਦੇ ਹੋ 3 ਤੋਂ 6 ਸ਼ਾਮੀ ਯਾਨੀ ਕਿ ਦੇਸ਼ ਪਰਦੇਸ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਿਰੜੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪਰਦੇਸ ਨਾਲ ਸਾਂਝ ਪਾਉਂਦੇ ਹੋ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381 416-457-3381 ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551 416-725-2551 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ 7 ਡੇਜ਼ ਅ ਵੀਕ ਤੁਹਾਡੇ ਅੰਗ ਸੰਗ ਚਲੋ AM 530 ਤੇ
0: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
5: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ 2 ਘੰਟੇ ਦਾ ਬਣਿਆ ਹੋਇਆ, ਯਾਨੀ ਕਿ ਪੂਰੇ 4 ਵਜੇ ਤੱਕ 1 ਘੰਟਾ ਨਿਕਲ ਚੁੱਕਾ ਆ। 2:02 ਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ ਬ੍ਰੈਂਪਟਨ ਦੇ ਵਿੱਚ, ਅਤੇ ਬੜਾ ਖੂਬਸੂਰਤ ਵੈਦਰ ਤੁਸੀਂ ਅੱਜ ਇੰਜੋਏ ਕਰ ਰਹੇ ਹੋਵੋਗੇ। ਜੇਕਰ ਤੁਸੀਂ ਬਾਹਰ ਕਿਤੇ ਜਾ ਰਹੇ ਹੋ ਤਾਂ ਬੜੇ ਧਿਆਨ ਦੇ ਨਾਲ ਗੱਡੀ ਡਰਾਈਵ ਕਰਦੇ ਹੋਏ ਜਾਓ, ਐਂਡ ਟ੍ਰੈਫਿਕ ਤੋਂ ਥੋੜ੍ਹਾ ਜਿਹਾ ਕਹਿ ਲਓ ਕਿ ਬਚਣ ਦੇ ਲਈ ਥੋੜ੍ਹਾ ਜਿਹਾ ਆਪਣੇ ਘਰੋਂ ਟਾਈਮ ਲੈ ਕੇ ਜਾਓ। ਬਟ ਜੇ ਤੁਸੀਂ ਵੈਸੇ ਹੀ ਕਿਤੇ ਬਾਹਰ ਇੱਦਾਂ ਹੀ ਮੌਸਮ ਇੰਜੋਏ ਕਰਨ ਜਾ ਰਹੇ ਹੋ ਤਾਂ ਬੜੀ ਵਧੀਆ ਗੱਲ ਹੈ, ਕਿਉਂਕਿ ਬਹੁਤ ਸੋਹਣਾ ਵੈਦਰ ਹੈ। ਕਿਤੇ ਤੁਸੀਂ ਬਾਹਰ ਬੈਠ ਕੇ ਆਪਣਾ ਕੁਛ ਖਾ ਪੀ ਸਕਦੇ ਹੋ, ਜਾਂ ਤੁਸੀਂ ਨੋਰਮਲੀ ਕਿਸੇ ਵੀ ਜਿਵੇਂ ਪਾਰਕ ਵਗੈਰਾ 'ਚ ਜਾ ਸਕਦੇ ਹੋ, ਜੇ ਕਿਤੇ ਆਪਣੇ ਬੱਚਿਆਂ ਦੇ ਨਾਲ ਪਿਕਨਿਕ ਦਾ ਅੱਜ ਵੈਦਰ ਗੁੱਡ ਹੈਗਾ ਆ। ਬਟ ਹਵਾ ਚੱਲਦੀ ਹੈ ਥੋੜ੍ਹੀ ਜਿਹੀ, ਬਾਕੀ ਤੁਸੀਂ ਦੇਖ ਸਕਦੇ ਹੋ, ਮਤਲਬ ਘੁੰਮਣ ਫਿਰਨ ਵਾਲਾ ਵੈਦਰ ਹੈਗਾ ਆ। ਜੇ ਕਿਤੇ ਬਾਹਰ ਅੰਦਰ ਜਾਣਾ ਹੋਵੇ ਬੜੇ ਧਿਆਨ ਦੇ ਨਾਲ ਡਰਾਈਵ ਕਰਦੇ ਹੋਏ ਜਾਓ, ਕਿਉਂਕਿ ਤੁਹਾਨੂੰ ਪਤਾ ਹੈ ਕਿ ਡਰਾਈਵਿੰਗ ਅੱਜ ਕੱਲ੍ਹ ਕਾਫੀ ਰਿਸਕੀ ਹੋਈ ਹੋਈ ਹੈ, ਐਂਡ ਇਹਦਾ ਤਾਂ ਖਾਸ ਤੌਰ 'ਤੇ ਧਿਆਨ ਰੱਖੋ। ਅਗਲੇ ਕਾਲਰ 9259 ਜੀ, ਸਤਿ ਸ਼੍ਰੀ ਅਕਾਲ। ਮੁਹੰਮਦ ਸਦੀਕ ਦਾ ਪਹਿਲਾਂ ਵੀ ਫਸਟ ਕਾਲਰ ਨੇ ਮੈਨੂੰ ਕਿਹਾ ਸੀ ਤੇ ਮੈਂ ਗਾਣਾ ਲੱਭ ਰਹੀ ਸੀ ਕਿਹੜਾ ਲਗਾਵਾਂ, ਚਲੋ ਇਹ ਲਗਾ ਦਿੰਦੇ ਆ। ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ। ਪਹਿਲੇ ਜਿਹੜੇ ਸਾਡੇ ਕਾਲਰ ਸੀਗੇ ਅੱਜ ਦੇ, ਉਹਨਾਂ ਨੇ ਮੈਨੂੰ ਕਿਹਾ ਮੁਹੰਮਦ ਸਦੀਕ ਜੀ ਦਾ ਕੋਈ ਗਾਣਾ ਸੁਣਾ ਦਿਓ। ਮੈਂ ਕਿਹਾ ਚਲੋ ਠੀਕ ਹੈ, ਮੈਂ ਸੋਚ ਰਹੀ ਸੀ ਕਿ ਮੈਂ ਕਿਹੜਾ ਗਾਣਾ ਸੁਣਾਵਾਂ, ਬਟ ਚਲੋ ਗਾਣਾ ਮੈਂ ਹੁਣ ਖੰਘ ਵਿੱਚ ਖੰਘ ਸੁਣਾ ਦਿੰਦੇ ਹਾਂ, ਤੁਸੀਂ ਇੰਜੋਏ ਕਰੋਗੇ ਖੰਘ ਵਿੱਚ ਖੰਘ ਬੱਲੀਏ। ਠੀਕ ਹੈ, ਸਟੂਡੀਓ ਨੰਬਰ 905-564-5444 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਅਤੇ ਮੈਂ ਤੁਹਾਨੂੰ ਦੱਸਦਾ ਕਿ ਜੇਕਰ ਤੁਸੀਂ ਆਪਣੀ ਆਟੋ ਇੰਸ਼ੋਰੈਂਸ ਦੇ ਰੇਟਸ ਨੂੰ ਘੱਟ ਕਰਾਉਣਾ ਚਾਹੁੰਦੇ ਹੋ ਤਾਂ ਮਨੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰੋ। ਇਹ ਤੁਹਾਡੇ ਲਈ ਆਟੋ ਇੰਸ਼ੋਰੈਂਸ, ਘਰ ਦੀ ਇੰਸ਼ੋਰੈਂਸ, ਕਮਰਸ਼ੀਅਲ ਐਂਡ ਬਿਜ਼ਨਸ ਇੰਸ਼ੋਰੈਂਸ ਦੇ ਵਿੱਚ ਤੁਹਾਨੂੰ ਬੈਸਟ ਡੀਲ ਦੇਣਗੇ। ਤੁਸੀਂ ਜ਼ਰੂਰ ਇਹਨਾਂ ਦੇ ਨਾਲ ਗੱਲਬਾਤ ਕਰਨੀ ਹੈ, ਕਿਉਂਕਿ ਇਹਨਾਂ ਦੇ ਕੋਲ 35% ਡਿਸਕਾਊਂਟਸ ਨੇ ਜਿਹੜੇ ਤੁਹਾਡੇ ਲਈ ਅਪਲਾਈ ਕਰਾ ਸਕਦੇ ਨੇ, ਅਤੇ ਤੁਸੀਂ ਆਪਣਾ ਇੱਕ ਵਧੀਆ ਰੇਟ ਅੱਜ ਹੀ ਸਿਕਿਓਰ ਕਰ ਸਕਦੇ ਹੋ। ਅਤੇ ਜ਼ਰੂਰ ਇਹਨਾਂ ਦੇ ਨਾਲ ਗੱਲਬਾਤ ਕਰੋ। 289-952-9532 ਦੇ ਉੱਪਰ ਕਾਲ ਹੋਏਗੀ। ਇਹ ਗਾਰੰਟੀ ਕਰਦੇ ਨੇ ਕਿ ਤੁਹਾਨੂੰ ਬੈਸਟ ਰੇਟਸ ਲੈ ਕੇ ਦੇਣਗੇ ਮਾਰਕੀਟ 'ਚੋਂ। ਚਾਹੇ ਤੁਹਾਡਾ ਕੋਈ ਵੀ ਪ੍ਰੋਫੈਸ਼ਨ ਹੈ, ਤੁਸੀਂ ਅੱਜ ਹੀ ਆਪਣਾ ਵਧੀਆ ਇੱਕ ਰੇਟ ਸਿਕਿਓਰ ਕਰਵਾਓ। ਆਟੋ ਇੰਸ਼ੋਰੈਂਸ, ਘਰ ਦੀ ਇੰਸ਼ੋਰੈਂਸ, ਕਮਰਸ਼ੀਅਲ ਐਂਡ ਬਿਜ਼ਨਸ ਇੰਸ਼ੋਰੈਂਸ ਦੇ ਵਿੱਚ ਬੈਸਟ ਡੀਲ ਦੇਣਗੇ ਮਨੂ ਸ਼ਰਮਾ ਜੀ। 299-952-9532 ਇਹਨਾਂ ਦਾ ਨੰਬਰ ਹੈ। 2587 ਜੀ, ਸਤਿ ਸ਼੍ਰੀ ਅਕਾਲ।
1: ਚੜ੍ਹਦੀ
0: ਕਲਾ ਚ
1: ਇੱਕ ਗੀਤ ਲਾਇਆ, ਬਰਾਸ ਸੰਧੂ ਦਾ, ਪੁਰਾਣਾ ਪੰਜਾਬ ਭਾਗ ਚੌਥਾ।
0: ਤੁਸੀਂ ਲਾਸਟ ਟਾਈਮ ਤੀਸਰਾ ਲਗਵਾਇਆ ਸੀ,
1: ਉਹ ਲਾਇਆ ਨੀ ਤੁਸੀਂ?
0: ਲਾਇਆ ਮੈਂ,
1: ਅੱਜ ਚੌਥਾ ਲਾ ਰਹੇ ਹੋ?
0: ਠੀਕ ਹੈ, ਲਗਾਇਆ ਸੀ, ਹੋ ਸਕਦਾ ਲੇਟ ਲੱਗਿਆ ਹੋਵੇ, ਬਟ ਲਗਾਇਆ ਸੀ।
1: ਸਿਮਰਾਜ
0: ਫਿਰ ਆ ਜਾਂਦੇ ਨੇ 4:15 ਤੇ ਸਟਾਰਟ ਕਰ ਲੈਂਦੇ ਨੇ ਸਿਮਰਾਜ, ਫਿਰ ਉਸ ਤੋਂ ਪਹਿਲਾਂ 4:00-7:00 ਤੱਕ ਅਸੀਂ ਹੁੰਨੇ ਆ, ਤੇ ਉਸ ਤੋਂ ਬਾਅਦ ਫਿਰ ਸਿਮਰਾਜ ਕੰਟੀਨਿਊ ਕਰ ਲੈਂਦੇ ਨੇ। ਹਾਂਜੀ, ਠੀਕ ਹੈ ਜੀ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। ਤੇ ਲੋ ਫਿਰ ਆਪਾਂ ਗਾਣਾ ਸੁਣੀਏ ਮੁਹੰਮਦ ਸਦੀਕ ਐਂਡ ਰਣਜੀਤ ਕੌਰ ਜੀ ਦੀ ਆਵਾਜ਼ ਚ, ਤੇ ਤੁਸੀਂ ਇੰਜੋਏ ਕਰੋ। ਜਲਦ ਵਾਪਸ ਆਵਾਂਗੇ, ਫਿਰ ਗੱਲਾਂ ਬਾਤਾਂ ਕਰਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਸਟੂਡੀਓ ਨੰਬਰ 905-564-5440 905-564-6444 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਤੇ ਟੀਮ ਸਿੱਧੂ ਦੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਟੀਮ ਸਿੱਧੂ ਤੁਹਾਡੇ ਲਈ ਲੈ ਕੇ ਆਏ ਨੇ ਕੈਲਡਨ ਸ਼ਹਿਰ ਦੇ ਵਿੱਚ ਦਗੋਰ ਰੋਡ ਐਂਡ ਮੇਫੀਲਡ ਰੋਡ ਦੇ ਉੱਪਰ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ ਦੇ ਵਿੱਚ ਘਰ ਲੈ ਕੇ ਆਏ ਨੇ, ਜਿਹਦੇ ਵਿੱਚ ਤੁਹਾਨੂੰ 2500 ਨਵੇਂ ਘਰ ਜਿੱਥੇ ਤਿਆਰ ਹੋਣੇ ਨੇ। ਟਾਊਨ ਹਾਊਸਿਸ ਨੇ ਇਹਦੇ ਵਿੱਚ, ਸੈਮੀ ਡਿਟੈਚਡ ਵੀ ਹੋਣਗੇ ਐਂਡ ਡਿਟੈਚਡ ਘਰ ਵੀ ਤਿਆਰ ਹੋਣਗੇ 2027 ਅਤੇ 2028 ਦੇ ਵਿੱਚ। ਟ੍ਰੈਡੀਸ਼ਨਲ ਦੋ ਫਲੋਰ ਦੇ ਫਰੀ ਹੋਲ ਟਾਊਨ ਹਾਊਸਿਸ ਨੇ ਜਿਨ੍ਹਾਂ ਦੀ ਰੇਂਜ ਹੈਗੀ ਹੈ $7 lakh। ਇਹਦੇ ਵਿੱਚ ਵੱਡੇ ਬੈਕਯਾਰਡ ਬਣੇ ਹੋਣਗੇ, ਅਨਫਿਨਿਸ਼ਡ ਬੇਸਮੈਂਟ ਹੋਏਗੀ। $7 lakh ਦੀ ਰੇਂਜ ਵਿੱਚ ਇਹ ਘਰ ਤਿਆਰ ਹੋ ਰਹੇ ਨੇ। ਅਤੇ ਇਸ ਤੋਂ ਇਲਾਵਾ ਜਿਹੜੇ ਸੈਮੀ ਡਿਟੈਚਡ ਘਰ ਹੋਣਗੇ ਉਹਨਾਂ ਦੀ ਜਿਹੜੀ ਰੇਂਜ ਹੈਗੀ ਹੈ $8 lakh ਦੀ ਹੈ ਪ੍ਰਾਈਸ, ਜਿਹੜੀ ਪ੍ਰਾਈਸ ਰੇਂਜ ਹੈ। ਅਤੇ ਸਭ ਤੋਂ ਖਾਸ ਜਿਹੜੇ ਡਬਲ ਕਾਰ ਗਰਾਜ ਵਾਲੇ ਡਿਟੈਚਡ ਘਰ ਨੇ ਉਹਨਾਂ ਦੀ ਪ੍ਰਾਈਸ ਹੋਏਗੀ $9 lakh ਦੀ ਰੇਂਜ ਵਿੱਚ, $9 lakh ਦੀ ਰੇਂਜ ਵਿੱਚ ਇਹ ਤਿਆਰ ਹੋ ਰਹੇ ਨੇ। ਪਬਲਿਕ ਰਿਲੀਜ਼ ਤੋਂ ਪਹਿਲਾਂ ਬੈਸਟ ਲੋਟਸ ਲੈਣ ਦੇ ਲਈ ਤੁਸੀਂ ਜਲਦ ਤੋਂ ਜਲਦ ਸੰਪਰਕ ਕਰੋ ਟੀਮ ਸਿੱਧੂ ਦੇ ਨਾਲ। ਨੰਬਰ ਹੈ 416-316-0016-416-302-0016, ਟੀਮ ਸਿੱਧੂ ਦਾ ਨੰਬਰ ਹੈ। ਬਰਗਰ ਫੜੇ ਅਸੀਂ ਦੋ, ਐਂਡ ਉਹ ਬਰਗਰ ਨਾ ਮੈਨੂੰ ਲੱਗਿਆ, ਮੈਂ ਕਿਹਾ ਵੀ ਮੈਂ ਕੀਤਾ ਸਪਾਈਸੀ ਹੈਬਨੈਰੋ ਚਿਕਨ ਬਰਗਰ। ਮੈਂ ਬੜੇ ਟਾਈਮ ਬਾਅਦ ਉਹ ਬਰਗਰ ਖਾਣ ਲੱਗੀ ਐਂਡ ਮੈਨੂੰ ਲੱਗਿਆ ਕਿ ਜਿਵੇਂ ਨਾ ਬਰਗਰ ਥੋੜ੍ਹਾ ਪੁਰਾਣਾ ਜਿਹਾ ਨਹੀਂ ਹੁੰਦਾ, ਕਿ ਨਾ ਵੀ ਇਹ ਤਾਂ ਟਿੱਕੀ ਵੀ ਠੰਡੀ ਜਿਹੀ ਪਈ ਹੈ ਵਿੱਚੋਂ ਚਿਕਨ ਵਾਲੀ, ਹੈ ਨਾ। ਅਤੇ ਮੈਂ ਫਿਰ ਉਹਨਾਂ ਨੂੰ ਮੈਂ ਇੱਕ ਬਾਈਟ ਲਈ ਅਤੇ ਮੈਨੂੰ ਤਾਂ ਬੜਾ ਉਹਦਾ ਟੇਸਟ ਵੀ ਅਜੀਬ ਜਿਹਾ ਲੱਗਾ ਨਾ। ਫਿਰ ਮੈਂ ਉਹਨਾਂ ਨੂੰ ਕਿਹਾ ਜਾ ਕੇ, ਮੈਂ ਕਿਹਾ ਵੀ ਇਹ ਬਰਗਰ ਨਾ ਇਟਸ ਨੋਟ ਫਰੈਸ਼, ਅਤੇ ਤੁਸੀਂ ਨਾ ਮੈਨੂੰ ਆਈ ਡੋਂਟ ਨੋ ਵੀ ਹੈ ਨਾ, ਪਤਾ ਨਹੀਂ ਹੁਣ ਮੈਨੂੰ ਲੱਗ ਰਿਹਾ ਜਾਂ, ਬਟ ਮੈਂ ਕਿਹਾ ਤਾਂ ਟੇਸਟ ਵੀ ਗੁੱਡ ਨਹੀਂ ਹੈਗਾ, ਅਤੇ ਇਹਦੀ ਜਿਹੜੀ ਤੁਸੀਂ ਅੰਦਰ ਇਹ ਚਿਕਨ ਪਾਇਆ ਹੋਇਆ, ਮੈਂ ਕਿਹਾ ਇਹ ਵੀ ਬਹੁਤ ਠੰਡਾ ਜਿਹਾ ਪਿਆ ਵਾ। ਐਂਡ ਆਈ ਵਾਜ਼ ਸਰਪ੍ਰਾਈਜ਼ਡ ਕਿ ਮੈਨੂੰ ਕੁੜੀ ਕਹਿੰਦੀ ਕਿ ਤੁਹਾਨੂੰ ਨਾ ਕਹਿਣਾ ਪੈਣਾ ਆ ਕਿ ਤੁਸੀਂ ਤੁਹਾਨੂੰ ਫਰੈਸ਼ ਬਰਗਰ ਚਾਹੀਦਾ। ਮੈਂ ਕਿਹਾ ਵਟ ਡਜ਼ ਇਟ ਮੀਨ, ਮੈਨੂੰ ਕਿਉਂ ਕਹਿਣਾ ਪੈਣਾ ਨਾ ਵੀ ਤੁਸੀਂ ਆਲਵੇਜ਼ ਫਰੈਸ਼ ਜਦੋਂ ਦਿੰਦੇ ਹੋ? ਅਤੇ ਕਹਿੰਦੇ ਨਹੀਂ ਵੀ ਤੁਸੀਂ ਜਦੋਂ ਤੁਸੀਂ ਔਡਰ ਕੀਤਾ ਅਤੇ ਫਿਰ ਮੈਂ ਤੁਹਾਨੂੰ ਰਾਈਟ ਵੇ ਜਿਵੇਂ ਹੈ ਨਾ ਦੇ ਤਾ ਇੱਕ ਦੋ ਮਿੰਟ ਦੇ ਵਿੱਚ ਹੀ, ਬਟ ਇਫ ਯੂ ਆਰ ਵਿਲਿੰਗ ਤਾਂ ਤੁਸੀਂ ਹੈ ਨਾ ਐਗਰੀ ਕਰਦੇ ਹੋ ਕਿ ਤੁਸੀਂ 5-7 ਮਿੰਟ ਵੇਟ ਕਰ ਸਕਦੇ ਹੋ, ਫਿਰ ਕਹਿੰਦੇ ਅਸੀਂ ਤੁਹਾਨੂੰ ਫਰੈਸ਼ ਬਣਾ ਕੇ ਦੇਵਾਂਗੇ, ਬਟ ਯੂ ਹੈਵ ਟੂ ਸੇ, ਤੁਹਾਨੂੰ ਕਹਿਣਾ ਪੈਣਾ ਕਿ ਅਸੀਂ ਵੀ ਮੈਨੂੰ ਫਰੈਸ਼ ਬਰਗਰ ਚਾਹੀਦਾ। ਮੈਂ ਕਿਹਾ ਇਹ ਤਾਂ ਕੋਈ ਸੈਂਸ ਹੀ ਨਹੀਂ ਬਣੀ, ਤੁਸੀਂ ਫਰੈਸ਼ ਬਰਗਰ, ਓਬਵੀਅਸਲੀ ਗੱਲ ਜੇ ਹੁਣ ਆਪਾਂ ਕਿਸੇ ਨੂੰ ਕੋਈ ਆਰਡਰ ਦੇ ਰਹੇ ਹਾਂ ਆਪਾਂ ਪੁਰਾਣਾ ਬਾਸੀ ਖਾਣਾ ਥੋੜ੍ਹਾ ਖਾਵਾਂਗੇ, ਹੈ ਨਾ। ਅਤੇ ਆਪਾਂ ਉਹਨਾਂ ਨੂੰ ਇਹੀ ਕਹਾਂਗੇ ਵੀ ਸਾਨੂੰ ਤੁਸੀਂ ਫਰੈਸ਼ ਬਣਾ ਕੇ ਦਿਓ। ਅਤੇ ਕਹਿੰਦੇ ਨਹੀਂ, ਤੁਹਾਨੂੰ ਮੈਨਸ਼ਨ ਕਰਨਾ ਪੈਣਾ ਐਵਰੀ ਟਾਈਮ, ਕਹਿੰਦੇ ਤੁਸੀਂ ਕਿਤੇ ਵੀ ਜਾਂਦੇ ਹੋ, ਤੁਸੀਂ ਕੋਈ ਵੀ ਚੀਜ਼ ਭਾਵੇਂ ਲੈਣੀ ਹੈ, ਕਿਉਂਕਿ ਕਹਿੰਦੇ ਅਸੀਂ ਨਾ ਥੋੜ੍ਹਾ ਟਾਈਮ ਪਹਿਲਾਂ ਜਿਵੇਂ ਪ੍ਰੀ ਪ੍ਰਿਪੇਅਰ ਕਰਕੇ ਰੱਖ ਲੈਂਦੇ ਹਾਂ, ਪਹਿਲਾਂ ਹੀ ਬਣਾ ਕੇ ਰੱਖ ਲੈਂਦੇ ਹਾਂ, ਜਿਨ੍ਹਾਂ ਨੂੰ ਰਾਈਟ ਵੇ ਚਾਹੀਦਾ ਉਹਨਾਂ ਨੂੰ ਅਸੀਂ ਫਿਰ ਉਹੀ ਬਰਗਰ ਦਿੰਦੇ ਹਾਂ। ਜੇ ਤੁਸੀਂ 5-7 ਮਿੰਟ ਵੇਟ ਕਰਨ ਦੇ ਲਈ ਐਗਰੀ ਹੋ, ਹੈ ਨਾ, ਰੈਡੀ ਹੋ, ਤੁਸੀਂ 5-7 ਮਿੰਟ ਵੇਟ ਕਰ ਸਕਦੇ ਹੋ, ਫਿਰ ਕਹਿੰਦੇ ਕਿ ਅਸੀਂ ਤੁਹਾਨੂੰ ਫਰੈਸ਼ ਬਣਾ ਕੇ ਦੇਵਾਂਗੇ, ਬਟ ਤੁਹਾਨੂੰ ਕਹਿਣਾ ਪੈਣਾ ਕਿ ਮੈਨੂੰ ਇਹ ਫਰੈਸ਼ ਬਰਗਰ ਬਣਾ ਕੇ ਦਿਓ। ਮੈਂ ਕਿਹਾ ਇਹ ਤਾਂ ਕੋਈ ਗੱਲ ਹੀ ਨਹੀਂ ਹੋਈ ਵੀ ਮੈਂ ਤਾਂ ਬਿਲਕੁਲ ਇਹ ਐਗਰੀ ਨਹੀਂ ਕਰਦੀ ਤੁਹਾਡੀ ਗੱਲ ਦੇ ਨਾਲ। ਆਈ ਡੋਂਟ ਨੋ ਕਿਸੇ ਹੋਰ ਦੇ ਨਾਲ ਇਹ ਚੀਜ਼ ਹੋਈ ਹੈ ਤਾਂ ਮੇਰੇ ਨਾਲ ਤੁਸੀਂ ਜ਼ਰੂਰ ਸਾਂਝੀ ਕਰੋ, ਬਟ ਮੈਨੂੰ ਤਾਂ ਬੜੀ ਗਲਤ ਚੀਜ਼ ਲੱਗੀ। ਜਦੋਂ ਤੁਸੀਂ ਪੈਸੇ ਪੂਰੇ ਪੇ ਕਰ ਰਹੇ ਹੋ ਉਹਨਾਂ ਨੂੰ, ਹੈ ਨਾ, ਜੇ ਮੰਨ ਲਓ ਤੁਸੀਂ, ਜਾਂ ਤਾਂ ਫਿਰ ਇੱਦਾਂ ਹੋਵੇ ਕਿ ਤੁਸੀਂ ਜੇ ਕੋਈ ਪੁਰਾਣੀ ਮਤਲਬ ਜਾਂ ਥੋੜ੍ਹਾ ਟਾਈਮ ਪਹਿਲਾਂ ਬਣੀ ਹੋਈ ਚੀਜ਼, ਪੁਰਾਣੀ ਨਹੀਂ ਕਹਿ ਸਕਦੇ ਕਿ ਉਹ ਕਹਿੰਦੀ ਥੋੜ੍ਹਾ ਟਾਈਮ ਪਹਿਲਾਂ ਬਣਾ ਕੇ ਰੱਖ ਲੈਂਦੇ ਹਾਂ ਅਸੀਂ, ਅਤੇ ਜੇ ਕੋਈ ਰਾਈਟ ਵੇ ਮੰਗਦਾ ਨੂੰ ਰਾਈਟ ਵੇ ਦੇ ਦਿੰਦੇ ਹਾਂ। ਅਤੇ ਉਹ ਤਾਂ ਓਬਵੀਅਸਲੀ ਗੱਲ, ਤੁਸੀਂ 5-7 ਮਿੰਟ, ਇਟਸ ਨੋਰਮਲ ਕਿ ਤੁਸੀਂ 5-7 ਮਿੰਟ ਵੇਟ ਕਰੋਗੇ ਹੀ ਕੋਈ ਖਾਣਾ ਤੁਸੀਂ ਬਣਾ ਕੇ ਦੇ ਰਹੇ ਹੋ ਕਿਸੇ ਨੂੰ, ਹੈ ਨਾ। ਜੇ ਤੁਸੀਂ ਇੱਕਦਮ ਦੇ ਰਹੇ ਹੋ, ਮੈਂ ਵੀ ਨੋਟਿਸ ਨਹੀਂ ਕੀਤਾ ਫਟਾਫਟ, ਮੈਂ ਕਿਹਾ ਬੜੀ ਜਲਦੀ ਬਣਾ ਕੇ ਦੇਤਾ, ਬਟ ਜਦੋਂ ਮੈਂ ਖਾਣ ਲੱਗੀ ਫਿਰ ਮੈਂ ਉਹਨਾਂ ਨੂੰ ਕਹਿਤਾ। ਬਟ ਚਲੋ ਉਹ ਕੁੜੀ ਨੇ ਮਤਲਬ ਕੋਈ ਇੱਦਾਂ ਨਹੀਂ ਉਹ ਕੀਤਾ, ਉਹ ਕਹਿੰਦੀ ਕਿ ਤੁਹਾਨੂੰ ਨਹੀਂ ਪਤਾ ਸੀ ਇਸ ਚੀਜ਼ ਦਾ, ਅਤੇ ਮੈਂ ਤੁਹਾਨੂੰ ਇੱਕ ਨਵਾਂ ਬਰਗਰ ਬਣਾ ਕੇ ਦੇ ਦਾਂਗੇ। ਅਤੇ ਕਹਿੰਦੇ ਕਿ, ਹੈ ਨਾ, ਮੈਂ ਕਿਹਾ ਵੀ ਚਲੋ ਠੀਕ ਹੈ ਬਣਾ ਕੇ, ਮੈਂ ਇਹਨੂੰ ਕਹਿਣਾ ਹੀ ਸੀ ਹੁਣ ਵੀ ਚਿੰਬ ਇਹਨੂੰ ਵਾਪਸ ਕਰੋ ਜਾਂ ਕੁਛ ਕਰੋ। ਅਤੇ ਕਹਿੰਦੀ ਨਹੀਂ, ਤੁਸੀਂ ਇਹਨੂੰ ਜੇ ਚਾਹੋ ਤਾਂ ਤੁਸੀਂ ਗਾਰਬੇਜ ਕਰ ਦਿਓ, ਅਤੇ ਅਸੀਂ ਤੁਹਾਨੂੰ ਨਵਾਂ ਬਰਗਰ ਬਣਾ ਕੇ ਦੇ ਦਾਂਗੇ। ਫਿਰ ਉਹਨੇ ਮੈਨੂੰ ਬਣਾ ਕੇ ਦਿੱਤਾ ਨਵਾਂ। ਬਟ ਮੇਰਾ ਕੁਐਸਚਨ ਇਹ ਹੈ ਵੀ ਤੁਹਾਨੂੰ ਕੀ ਲੱਗਦਾ ਵੀ ਸਹੀ ਗੱਲ ਹੋ ਰਹੀ ਹੈ ਇੱਦਾਂ ਤੁਹਾਡੇ ਨਾਲ ਕਿਸੇ ਹੋਰ ਦੇ ਨਾਲ ਇੱਦਾਂ ਦਾ ਐਕਸਪੀਰੀਅੰਸ ਹੋਇਆ ਤੁਹਾਨੂੰ ਕਿਸੇ ਨੇ ਵੀ ਪੁਰਾਣਾ ਦੇ ਦਿੱਤਾ ਹੋਵੇ ਤੁਸੀਂ ਕਿਤੇ ਔਡਰ ਦਿੱਤਾ ਹੋਵੇ ਬਟ ਮੈਂ ਤਾਂ ਬੜੀ ਸਰਪ੍ਰਾਈਜ਼ ਇਹ ਲਾਸਟ ਵੀਕ ਦੀ ਗੱਲ ਹੈ ਅਤੇ ਮੈਂ ਸੋਚਿਆ ਕਿ ਚਲੋ ਮੈਂ ਤੁਹਾਡੇ ਨਾਲ ਗੱਲਬਾਤ ਇਹ ਕਰੂੰਗੀ ਅਤੇ ਮੰਡੇ ਔਰ ਟਿਊਜ਼ਡੇ ਦੀ ਗੱਲ ਹੈ ਇਹ ਅਤੇ ਇੱਦਾਂ ਹੋਇਆ ਆਈ ਡੋਂਟ ਨੋ ਕਿਸੇ ਹੋਰ ਦੇ ਨਾਲ ਹੋਇਆ ਤਾਂ ਮੈਨੂੰ ਆਪਣਾ ਐਕਸਪੀਰੀਅੰਸ ਜ਼ਰੂਰ ਸਾਂਝਾ ਕਰਿਓ ਸਟੂਡੈਂਟ ਨੰਬਰ 9055640409090 ਜੀ ਸਤਿ ਸ਼੍ਰੀ ਅਕਾਲ
1: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ ਕੈਸੀ ਹੈ ਆਪ
0: ਹਾਂਜੀ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਆਪ ਕੈਸੇ ਹੈ
1: ਮੈਂ ਬਿਲਕੁਲ ਠੀਕ ਹੂੰ ਆਪ ਸਭ ਕੀ ਦੁਆ ਸ਼ਾਮਿਲ ਹਾਲ ਹੈ ਪਹਿਲੀ ਚੀਜ਼ ਤੋ ਮਨਪ੍ਰੀਤ ਜੀ ਯਾਦ ਰੱਖੀਏਗਾ
0: ਹਾਂਜੀ
1: ਚਾਹੇ ਉਹ ANY ਕਾ ਹੋ ਚਾਹੇ ਦੁਨੀਆ ਮੇ ਕੋਈ ਫੂਡ ਕਾ ਬਿਜ਼ਨਸ ਹੋ ਯਾਦ ਰੱਖਣਾ ਇਹ ਬਾਤ ਯੇ ਲੋਕ ਜੋ ਹੈ ਹੱਦ ਸੇ ਜ਼ਿਆਦਾ ਆਪਣੀ ਜੋ ਕਾਮ ਚੋਰੀ ਹੈ ਉਸਕੋ ਜੋ ਹੈ ਗਿਰਾਕ ਪੇ ਡਾਲ ਦੇਤੇ ਜੈਸਾ ਅਗਰ ਵੋ ਬਰਗਰ 12 ਘੰਟੇ ਸੇ ਪਹਿਲੇ ਨਹੀਂ ਬਿਕਾ ਤੋ ਇਨਕਾ ਕਾਮ ਥਾ ਫ੍ਰਿਜ ਮੇ ਰੱਖਣਾ ਉਸਮੇ ਸੇ ਸਮੈਲ ਨਹੀਂ ਆਨਾ ਆਪ ਇੱਕ ਬਾਤ ਯਾਦ ਰੱਖੀਏ ਸਾਰੀ ਦੁਨੀਆ ਮੇ ਕੁਛ ਔਰ ਹੋਗਾ ਕੈਨੇਡਾ ਅਮੇਰੀਕਾ ਮੇ ਮੈਂ ਬਹੁਤ ਫਿਰਾ ਹੂੰ ਇਤਨੇ ਸ਼ਹਿਰ ਗਏ ਹੂੰ ਕਿ ਲੋਕ ਕਾਂਪਤੇ ਹੈ ਜਬ ਵੀ ਗੁਫ਼ਤਗੂ ਹੋਤੀ ਕਿਉਂ ਇਸ ਲਈ ਕਿਉਂਕਿ ਫੂਡ ਇੰਸਪੈਕਟਰ ਨਾਮ ਕੀ ਇੱਕ ਚੀਜ਼ ਹੋਤੀ ਹੈ ਵੋ ਬੰਦਾ ਅਗਰ ਰਿਪੋਰਟ ਦੇ ਤੋ ਪੂਰੀ ਦੁਕਾਨ ਕਾ ਸ਼ਟਰ ਬੰਦ ਹੋਤਾ ਗੌਰ ਸੇ ਸੁਣ ਲੀਜੀਏ ਆਪ ਯਹਾਂ ਪੇ ਕਿਸੀ ਵੀ ਜਗ੍ਹਾ ਫੂਡ ਇੰਸਪੈਕਟਰ ਕੇ ਪਾਸ ਆਫਿਸ ਪੇ ਜਾਈਏ ਪਹਿਲੀ ਚੀਜ਼ ਲਿਖੀ ਹੋਈ ਹੋਤੀ ਹੈ ਮਨਪ੍ਰੀਤ ਜੀ ਆਪਕੋ ਮੈਂ ਅਵੇਅਰ ਕਰ ਰਹਾ ਹੂੰ ਨੀਚੇ ਲਿਖਾ ਹੋਤਾ ਇੱਕ ਨੰਬਰ 1-800 ਨੰਬਰ ਉਸਕੇ ਨੀਚੇ ਲਿਖਾ ਹੋ ਰਹਾ ਥਾ ਐਨੀ ਗ੍ਰੀਵੈਂਸਿਸ ਯਾਨੀ ਕੋਈ ਸ਼ਿਕਾਇਤੇ ਹੈ ਆਪਕੀ ਛੋਟੀ ਸ਼ਿਕਾਇਤ ਹੋ ਵੱਡੀ ਸ਼ਿਕਾਇਤ ਹੋ ਆਪ ਫੋਨ ਕਰਕੇ ਬਤਾਈਏ ਕਿਸੀ ਫੂਡ ਮੇ ਸਮੈਲ ਆਨਾ ਇਸ ਬਾਤ ਕੀ ਸਾਫ ਦਲੀਲ ਹੈ ਕਿ ਮਨਪ੍ਰੀਤ ਜੀ ਕੋ ਬਿਮਾਰ ਕਰ ਦੇਣਾ ਅਬ ਮਨਪ੍ਰੀਤ ਜੀ ਕੋ ਬਿਮਾਰ ਕਿਉਂ ਕਰ ਰਹੇ ਹੈ ਆਪ ਖਰਾਬ ਪੈਸੇ ਦੇ ਕੇ ਦੇ ਰਹੇ ਨਾ ਲੋਕ ਤੋ ਯਹਾਂ ਪੇ ਫੂਡ ਬੈਂਕ ਮੇ ਵੀ ਖਾਣਾ ਆਪਕੋ ਖਰਾਬ ਨਹੀਂ ਦੇਤੇ ਜ਼ਰਾ ਗੌਰ ਕਰੀਏ ਮੇਰੇ ਪੁਆਇੰਟ ਕਿਸੀ ਸ਼ਖਸ ਕੋ ਬਿਮਾਰ ਕਰਨਾ ਐਸਾ ਹੈ ਕਿ ਉਸਕੋ ਨੌਕਰੀ ਸੇ ਹਟਾ ਦੇਣਾ ਉਸਕੋ ਮੌਡਗੇਜ ਸੇ ਹਟਾ ਦੇਣਾ ਉਸਕੇ ਜੌਬ ਸੇ ਹਟਾ ਦੇਣਾ ਇਨ ਚੀਜ਼ੋਂ ਪੇ ਬਹੁਤ ਤਵੱਜੋ ਦੇਤੇ ਹੈ ਅਬ ਕਿਉਂਕਿ ਯੇ ਜੋ ਲੋਗ ਆਤੇ ਹੈ ਨਾ ਬੀਬੀ ਯੇ ਸਾਰੇ ਯਾਦ ਰੱਖੀਏਗਾ ਕਾਮ ਚੋਰ ਏਕ ਨੰਬਰ ਕੇ ਮੈਂ ਬਹੁਤ ਸੇ ਗੈਸ ਸਟੇਸ਼ਨੋਂ ਪੇ ਗਿਆ ਮੈਂ ਮੈਨੇਜਰੋਂ ਸੇ ਬਾਤ ਕਰਾ ਪਰੇਸ਼ਾਨ ਹੋ ਗਏ ਉਹ ਲੋਗ ਬੋਲੇ ਐਸਾ ਕੋਈ ਪ੍ਰੈਜੈਂਟੇਸ਼ਨ ਨਹੀਂ ਦੇਤਾ ਜੈਸਾ ਆਪ ਆ ਕੇ ਦੇਤੇ ਵੋ ਯੇ ਮੈਂ ਬੋਲਾ ਭਾਈ ਜ਼ਰਾ ਵਾਸ਼ਰੂਮ ਜਾਣਾ ਹੈ ਜੀ ਵਾਸ਼ਰੂਮ ਆਊਟ ਆਫ ਆਰਡਰ ਹੈ ਮੈਨੇ ਕਿਹਾ ਕਿਉਂ ਬਾਈ ਕਿਆ ਬਾਤ ਹੈ ਬੋਲੇ ਉਹ ਕੁਛ ਖਰਾਬ ਹੋ ਗਿਆ ਮਤਲਬ ਕਿਆ ਖਰਾਬ ਹੋਆ ਬੋਲੀਏ ਮੈਂ ਪਲੰਬਰ ਹੂੰ ਬੋਲਾ ਟਰੰਕ ਖੋਲਾ ਪੂਰਾ ਪਾਣੀ ਲੈ ਕੇ ਆਤਾ ਹੂੰ ਯਾਨੀ ਸਾਰੇ ਚੀਜ਼ਾਂ ਇਕੱਠਾ ਰੱਖਤਾ ਹੂੰ ਦੇਨੇ ਮਤਲਬ ਬਾਤ ਕਾ ਯੇ ਹੈ ਮੈਂ ਪਲੰਬਰ ਨਹੀਂ ਹੂੰ ਇਸ ਲਈ ਬੋਲਤਾ ਹੂੰ ਤਾਂ ਕਿ ਉਹ ਪਤਾ ਚਲੇ ਕਿ ਝੂਠ ਬੁਰੀ ਚੀਜ਼ ਹੈ ਝੂਠ ਨਾ ਬੋਲੋ ਤੁਮੇ ਸਿਰਫ ਮੋਪਿੰਗ ਕਰਨੇ ਕੇ ਖਿਆਲ ਸੇ ਤੁਮ ਐਸਾ ਕਰ ਰਹੇ ਤੋ ਯੇ ਬਹੁਤ ਗਲਤ ਹੈ ਤੋ ਮੈਨੇ ਕਿਹਾ ਠੀਕ ਹੈ ਅਗਰ ਆਊਟ ਆਫ ਆਰਡਰ ਹੈ ਲੈਟ ਇਟ ਬੀ ਮੁਝੇ ਬਤਾਈਏ ਅਗਰ ਪੁਲਿਸ ਡਿਪਾਰਟਮੈਂਟ ਕਾ ਕੋਈ ਆਦਮੀ ਆਏ ਤੋ ਆਪ ਉਸਕੋ ਕਿਆ ਬੋਲਤੇ ਹੈ ਪੁੱਛਾ तो बोलते सर उसको भी हम यही बोलते मैंने कहा ठीक है आप कहाँ जाते हैं पूछा अब जवाब नहीं उसके पास उसने कहा सर मैं अभी दे देता हूँ चाबी मगर जरा एहतियात करिए मैं समझा नहीं आपकी बात एहतियात क्या है मुझे सारा वॉशरूम खराब करके दो अगर मैं उसको नीट नहीं बना के गया यहाँ से तो मेरा नाम बदल देना ये मेरा नंबर है रखो बोला तुम मुझे पहचाने नहीं मैं तुम्हें आया हूँ यहाँ सिर्फ तुम्हारे को सुधारने के लिए इसलाह करने के लिए तुम ये काम चोरी कर रहे हो तुमसे पहले जो बंदे थे ऐसा कभी नहीं करते थे बोला तो ये क्या है ये जितने भी लोग होते हैं अनप्रोफेशनल है मनप्रीत जी इनको ऐसा नहीं करना चाहिए अपनी जिम्मेदारी निभाइए आप नहीं बोलना किसी को कि आप पहले से फ्रेश बोलो व्हाट डू यू मीन फ्रेश बोलो हर आदमी फ्रेश खाने के लिए जाता क्या पैसे दे के आप बीमार होने के लिए गए वहाँ पे
0: हाँ जी राइट
1: बोलिए आप
0: मैं खुद
1: तो ये बातें गलत है उनको चाहिए इस तरह के व्यवहार करने वालों को अपनी जॉब से उनको हटा दीजिए क्योंकि उनसे बोलिए भाई आप बहुत बड़े आदमी होंगे लेकिन आपको जो है पब्लिकली डील करना नहीं आता
0: बिल्कुल बिल्कुल जी
1: याद रखिएगा ये रिपल इफेक्ट होता है इसको इंग्लिश में बोलते रिपल इफेक्ट वो क्या मनप्रीत जी को तकलीफ होती वो जाके 10 सहेलियों से बोलते उनके वो 10 सहेलियां 100 को बोलते 100,000 को बोलते पूरा जो कंपनी है उसका नाम जो है मिट्टी जो बीच मिल जाता तो ऐसा नहीं करना चाहिए उनका काम है बोलना सॉरी मैडम बिल्कुल स्मेल आ रही होगी बाद में फेंकने के बजाय पहले वो पूरा सैंडविच ले लेते यहाँ तो कुत्ते बिल्लियों को मनप्रीत जी आप खराब खाना नहीं डाल सकते
0: जी बिल्कुल बिल्कुल
1: तो ये बातें हैं बहरहाल थैंक यू सो मच मैं आपको इसलिए चीजें आपकी जो भी बात सुनता हूँ किसी भी आरजे की सुनता हूँ तो उसमें जरूर अपना इनपुट देता हूँ क्योंकि ये अच्छी गल नहीं है कि किसी को बोलना तुम शुरू में बोलना था व्हाट डू यू मीन शुरू में आपको मालूम होना चाहिए डोनाल्ड के क्या नाम है टिम हॉर्टन के जितने भी आपके फ्रेंचाइज पे चले जाइए पहला वर्ड लिखा होता उनका और वो वर्ड है ऑलवेज फ्रेश
0: बिल्कुल सही गल है
1: बातें हैं बहरहाल एक गाने की फरमाइश है
0: हाँ जी दसो
1: चलते चलते यूं ही कोई मिल गया था سرے راہ چلتے چلتے. بڑا پیارا گانا ہے یہ, غلام حیدر صاحب کی موسیقی ہے, لتا جی گائے, کیفے صاحب لکھے. اور یہ جو منپریت جی مینا کماری تھی, ان کا جو تخلص تھا یعنی تخلص یعنی شیرشک ہندی میں, تو وہ یہ تھا کہ ناز تھا ان کا نام, ناز شاعری میں اپنا نام ناز کرتے تھے. اور بڑا پیارا شعر ہے جو لوگوں کو پتا نہیں ہے کہ یہ غلطی سے کبھی کبھی مینا کماری بھی کچھ ایسی باتیں بول دیتے جو لوگوں کو پتا نہیں چلتا. جیسا ان کا ایک شعر ہے کہ ناز اتنا نہ کریں ہم کو ستانے والے. اب شعر میں ان کا نام آ رہا نا, تخلص شاعر کا جب تخلص آتا ہے شعر میں, لیکن وہ شعر بھی بن گیا اور نام بھی بن گیا, یہ بہت بڑی بات ہے, ہر آدمی نہیں کرتا ایسا. تو شعر یہ ہے کہ ناز اتنا نہ کریں ہم کو ستانے والے, اور بھی دور فلک ہے آنے والے.
0: کیا بات ہے.
1: اور بڑی زبردست شخصیت کے مالک تھے, مگر بہت جلدی انتقال ہو گیا ان کا کیونکہ پینے بہت لگ گئی تھیں. تو بہرحال انسان کو جو ہے اچھے دوست ملنا چاہیے, پیو کھاؤ مگر ایک لمٹ میں ہر چیز اچھی دکھتی, لمٹ کے باہر مت جائیے. اور چلتے چلتے پہ شعر یاد آیا کہ اتنا تو زندگی میں کسی کے خلل پڑے, خلل یعنی لٹل بٹ ڈسٹربنس, اتنا تو زندگی میں کسی کی خلل پڑے, ہنسنے سے ہو سکون نہ رونے سے کل پڑے, مدت کے بعد اس نے جو لطف کی نگاہ, جی تو خوش ہو گیا مگر آنسو نکل پڑے.
0: کیا بات ہے, بہت
1: کیسے لوگ تھے بول تو منپریت جی. اب یہ لوگ نہیں آ سکتے, دھرمندر, مینا جی, یہ کہاں سے آئیں گے یہ لوگ بتائیے. یہ لوگ اردو ایسی بولتے تھے, یہ منہ کھولے تو ایسا لگتا تھا گارڈن میں آ گئے ہم, کہاں آ گئے ہم یہ بن کے, یعنی یہ ہوتا انداز. بہرحال تھینک یو سو مچ آپ ٹائم دینے کے لیے, ست سری اکال ساروں کو میری طرف سے.
0: تھینک یو, بہت شکریہ, بڑی کافی ساری گلاں کر گئے ہوں, بٹ تھینک یو سو مچ, تھی اپنے اپنے وچار بھی سانجھے کیتے, اپنی شعر و شاعری بھی سانجھی کیتی, بڑا ودیا لگیا. اگلے کالر 2879. ہاں جی سات شری اکال. سات شری اکال جی, بہت ودیا, تہاڈا کی حال ہے؟
2: ہاں جی ہاں جی ٹھیک ہے ودیا.
0: ہاں جی کی کر رہے ہو اج, کم تے ہو یا باہر ہو کتے؟ ضرور لگانی ہے میں, پر تھوڑا جا ٹائم دینا پینا. گانا ضرور سنا دوں گی میں. چلو تھینک یو, بہت شکریہ تہاڈی کال دے لئی. ایک کالر ساڈے نال ہور نے تے پھر اپا گل بات کراں گے سپیکس ایکسپریس تو. راجن جی ساڈے نال لائن تے جڑے ہوئے نے. 3631 جی, سات شری اکال. ہیلو
3: ہیلو.
0: ہاں جی ہاں جی
3: منتری جی, میں دوبارہ آیا پھر.
0: ہاں جی ہاں جی, کوئی گل نہیں.
3: سوری میں پہلی بار سنیا تھوڑے کو, فریش چاہیے یا دوسرا کھانا چاہیے, بیہ چاہیے. ایک حیرانی والی گل ہے, اس طرح کیوں کہ میں ہو سکتا ہے اپنی زندگی کبھی نہیں سنا, ہر کوئی کھانا کھان جاتا فریش کھان جانا نا.
0: ہاں جی نہیں, انہوں نے میں ادا بھی مینشن کیا کہ تمہیں ہوں ایوری ٹائم یہ کہنا پیا کرنا ہے کہ سانو فریش دو, ادروائز کہنے سے آلریڈی تین چار ٹائپ دے بنا کے رکھے ہوں نے جن بھی انہوں کے کول ہوں, تو اسی انہوں نے رائٹ وے پھر وہ جی تھوڑا وارم کر کے ادا ہی دیتا. وہ جی ہوں نا کہ تھی رائٹ وے, تھی کوئی چیز مان لو سپوز ہوں تھی کوئی برگر بنا رہے ہو, وہ سوس پاؤ گے ہے نا, کوئی ڈریسنگ پاؤ گے, اوپر تمہیں پتا ہوں کہ ہنے ہنے پائی ہوئی ہے نا, کیونکہ وہ پراپرلی ابزارب نہیں ہوں, تو وہ تو بریڈ کے پوری ابزارب ہوئی پی سی, اینڈ وہ ٹکی کے اوپر بھی لگ ہی نہیں سی رہا کہ وہ بالکل فریش آیا جدا ہے نا. بٹ
3: نہیں
0: میں بہت گھٹ جی باہر کھانی ہے, میں موسٹلی اِسی سارا کچھ گھر ہی بنا ایوری ہے نا, مطلب جو بھی چاہے وہ پراپر میلز ہون یا ادا بھی کوئی سنیک وغیرہ موسٹلی اِسی گھر بنانے, بٹ جدو کدی جی ہوں باہر کتنے گئے ہوئے ہیں تو پھر اوبیسلی گلا کدی بھوک لگ گئی, پھر آپ اوبیسلی کچھ نہ کچھ باہر لے لینا ہے نا. تو میرے میں تو بڑے ٹائم بعد میں گئی, چلو میں اج برگر کھانے این ڈبلیو تو ہے نا, تو میرے نال ادا ہوا, میرا تو من ہی خراب ہو گیا ایک بار, تو بٹ میں بہت شاکڈ سی سن کے کہ ادا بھی ہونے لگ گیا وا, کہ نہیں تمہیں یہ ہوں نواں کہ ادا ہونے لگ گیا, آئی ڈونٹ نو نو پالیسی انہوں نے اسٹارٹ کر لی ہے یا پہلے بھی کرتے سی, میں پہلے تو کدی ادا ہویا نہیں, بٹ کہ ہوں تمہیں ایوری ٹائم مینشن کرنا پاؤ گا کہ سانو فریش بنا کے دو.
3: منپریت جی,
0: ہاں جی
3: ਇੱਕ ਫਰਮਾਇਸ਼ ਹੈ ਮੇਰਾ ਛੋਟਾ ਵੀ ਰਾਣਾ ਇੱਥੇ ਬਫਲੋ ਤੋਂ ਹੀ ਉਹ ਗੀਤ ਹੈਗਾ ਨਛੱਤਰ ਛੱਤੇ ਦਾ ਇੱਕ ਸੌਣ ਦਾ ਮਹੀਨਾ ਰੁੱਤ ਪਿਆਰ ਦੀ
0: ਨਛੱਤਰ ਛੱਤਾ ਇੱਕ ਸੌਣ ਦਾ ਮਹੀਨਾ ਠੀਕ ਹੈ
3: ਰੁੱਤ ਪਿਆਰ ਦੀ
0: ਹਾਂਜੀ ਠੀਕ ਹੈ ਮੈਂ ਲਿਖ ਲਿਆ ਮੈਂ ਸੁਣਾਉਂਦੀ ਹਾਂ ਮੈਨੂੰ ਥੋੜ੍ਹਾ ਟਾਈਮ ਦਿਓ
3: ਠੀਕ ਹੈ
0: ਜੀ ਠੀਕ ਹੈ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ 5600 ਹਾਂਜੀ ਸਤਿ ਸ਼੍ਰੀ ਅਕਾਲ
3: ਹਾਂਜੀ ਮੈਂ ਵੀ ਦੁਬਾਰਾ ਵਾਪਿਸ ਆਇਆ ਤੇ ਉਹ ਦੇਖੋ ਨਾ ਜਿਹੜੀ ਅੱਗੇ ਨਾ ਕਾਫੀ ਦਾ ਪੀਂਦੇ ਸੀ ਤਾਂ ਆਪਣੇ ਜਿਹੜੀ ਟਿਮ ਮਾਡਲ ਦੇ ਪਈ ਹੁੰਦੀ ਸੋਰੀ ਮੈਨੂੰ ਨਾਂ ਨੀ ਲੈਣਾ ਚਾਹੀਦਾ ਸੀ ਉਹ ਮੋਹਰੇ ਪਈ ਹੁੰਦੀ ਸੀ ਟਾਈਮ ਲਿਖਿਆ ਹੁੰਦਾ ਸੀ ਤੇ ਉਹ ਤੋਂ ਬਾਅਦ ਅਗਰ ਉਹ ਨਾ ਉਹ ਟਾਈਮ 2 ਘੰਟੇ ਹੋ ਗਈ ਤੇ ਉਹਨੂੰ ਚੱਕ ਕੇ ਨਾ ਤੁਸੀਂ ਦੁਬਾਰਾ ਰੀਫਿਲ ਕਰਦੇ ਸੀ ਮੋਰ ਹੁਣ ਤੁਹਾਡੇ ਬਾਗੇ ਦੀ ਗੱਲ ਕਰਦਾ ਪਹਿਲੀ ਗੱਲ ਤੇ ਨਾ ਇੱਥੇ ਸਾਨੂੰ ਕਰਨਾ ਹੀ ਨਹੀਂ ਚਾਹੀਦਾ ਇਹ ਬਿਲਕੁਲ ਬਹੁਤ ਸਾਰਾ ਗੰਦ ਕਰਾਇਆ ਜਾਣਾ ਦੂਜੀ ਗੱਲ ਇਹ ਆ ਜਿਹੜੀ ਲੇਬਰ ਰੱਖੀ ਆ ਨਵੇਂ ਮੁੰਡੇ ਰੱਖੇ ਆ ਸਾਰੇ ਇਹਨਾਂ ਦੇ ਵਿਚਾਰੇ ਨੇ ਪਰ ਉਹਨਾਂ ਤੋਂ ਇੰਨਾ ਕੰਮ ਲਿਆ ਜਾਂਦਾ ਤੁਸੀਂ ਪੁੱਛੋ ਨਾ ਤੁਹਾਨੂੰ ਪਤਾ ਕੁਛ ਰਿਹਾ ਉਹਨਾਂ ਨੇ ਕੁਛ ਹੋਏ ਤਾਂ ਇਹਨਾਂ ਨੇ 15 ਮਿੰਟ ਦੀ ਬ੍ਰੇਕ ਕਰਤੀ ਸੀ ਇਹਨਾਂ ਦੀ ਬਾਦਸ਼ਾਹ ਦੂਜੀਆਂ ਜਿਹੀਆਂ ਕੋਵਿਡ ਦੇ ਟਾਈਮ ਦੇ ਉੱਤੇ 15 ਮਿੰਟ ਦੀ ਤੇ ਆਲ ਓਵਰ ਬੜੀ ਮਤਲਬ ਹਾਈਲਾਈਟ ਨਿਊਜ਼ ਹੋਈ ਸੀ ਇਹ 15 ਮਿੰਟ ਦੀ ਕਹਿੰਦੇ ਬ੍ਰੇਕ ਇੱਕ ਕਰ ਦਿੱਤੀ ਆ ਆਈ ਡੋਂਟ ਨੋ ਹੁਣ ਉਹਨਾਂ ਨੂੰ ਦਿੰਦੇ ਆ ਜਾਂ ਨਹੀਂ ਦਿੰਦੇ ਆ ਤੇ ਇਹਦੇ ਵਿੱਚ ਬਿਲਕੁਲ ਕਈ ਵਾਰ ਤੇ ਲਈਦਾ ਏਦਾਂ ਤੇ ਮਤਲਬ ਤੁਸੀਂ ਪੁੱਛੋ ਹੀ ਨਾ ਉਹ ਨਿਆਣੇ ਨਾਲ ਕਈ ਵਾਰ ਖਾਣਾ ਪੀਣਾ ਪੈ ਜਾਂਦਾ ਜਾ ਕੇ
0: ਇਹਨਾਂ
3: ਬੈਟਰ ਆ ਘਰੇ ਕੁੱਕ ਕਰੋ ਇਹ ਮਤਲਬ ਉਹ ਤੁਸੀਂ ਖਾ ਕੇ 2 ਘੰਟੇ ਬਾਅਦ ਤੁਸੀਂ ਫੇਰ ਤਾਂ ਤੁਹਾਨੂੰ ਭੁੱਖ ਲੱਗ ਜਾਂਦੀ ਉਹ ਇੰਨਾ ਕਹਿੰਦਾ ਤੁਹਾਨੂੰ 10-12 ਡਾਲਰ ਆਰਾਮ ਲੈ ਲੈਂਦੇ ਆ
0: ਬਿਲਕੁਲ ਸਹੀ ਗੱਲ
3: ਟੇਸਟ ਬੰਦਾ ਦੱਸ ਦਿੰਦਾ ਹੁਣ ਮੇਰਾ ਕਹਿੰਦਾ ਇਹ ਬੰਦਾ ਵੀ ਜੀ ਪੀਨੇ ਇੱਕੋ ਬ੍ਰਾਂਡ ਹੀ ਹੈ ਮੇਰਾ ਹਾਂਜੀ ਤੇ ਉੱਥੋਂ ਪਤਾ ਲੱਗ ਜਾਂਦਾ
0: ਰੇਡੀਓ ਤੇ ਇਹ ਗੱਲ ਕਰਨ ਦਾ ਮਕਸਦ ਇਹ ਸੀਗਾ ਕਿਉਂਕਿ ਜੇ ਮੇਰੇ ਨਾਲ ਹੋਇਆ ਤਾਂ ਕਈ ਵਾਰ ਏਦਾਂ ਹੁੰਦਾ ਕਿ ਆਪਾਂ ਨਾ ਕੋਈ ਚੀਜ਼ ਲੈ ਕੇ ਆਪਾਂ ਕੋਈ ਵੀ ਏਦਾਂ ਆਰਡਰ ਦੇ ਕੇ ਆਪਾਂ ਫਟਾਫਟ ਲੈ ਕੇ ਆਪਾਂ ਚਲੇ ਜਾਂਦੇ ਹਾਂ ਜਾਂ ਆਪਾਂ ਨੂੰ ਭੁੱਖ ਜ਼ਿਆਦਾ ਲੱਗੀ ਹੁੰਦੀ ਆਪਾਂ ਰਾਈਟ ਵੇ ਖਾ ਵੀ ਲੈਂਦੇ ਹਾਂ ਹਨਾ ਬਟ ਮੈਂ ਆਪਣਾ ਲੈ ਕੇ ਨਾ ਬਰਗਰ ਸਾਡੇ ਕੋਲ ਟਾਈਮ ਹੈਗਾ ਸੀ ਚਲੋ ਤੇ ਮੈਂ ਬੈਠ ਕੇ ਜਦੋਂ ਮੈਂ ਖਾਣ ਲੱਗੀ ਹਾਂ ਤੇ ਮੈਂ ਉਹਨੂੰ ਰਾਈਟ ਵੇ ਨੋਟਿਸ ਕਰ ਲਿਆ ਕਈ ਵਾਰ ਆਪਾਂ ਨੂੰ ਇੱਦਾਂ ਹੁੰਦਾ ਕਿ ਆਪਾਂ ਨੋਟਿਸ ਨਹੀਂ ਕਰਦੇ ਬਟ ਉਹਦੀ ਤਾਂ ਸ਼ਕਲ ਹੀ ਦੱਸ ਰਹੀ ਸੀ ਕਿ ਬਈ ਇਹ ਫਰੈਸ਼ ਨਹੀਂ ਹੈਗਾ ਕਿਉਂਕਿ ਤੁਹਾਨੂੰ ਪਤਾ ਲੱਗ ਜਾਂਦਾ ਨਾ ਜਦੋਂ ਤੁਸੀਂ ਕੋਈ ਵੀ ਡਰੈਸਿੰਗ ਦੇਖਦੇ ਹੋ ਪੂਰੀ ਬ੍ਰੈਡ ਦੇ ਵਿੱਚ ਅਬਜ਼ੋਰਬ ਹੋਈ ਪਈ ਸੀ ਉਹ ਐਂ ਲੱਗੇ ਨਹੀਂ ਸੀ ਰਿਹਾ ਵੀ ਹੁਣੇ ਹੁਣੇ ਬਣਾਇਆ ਹੋਇਆ ਅਤੇ ਉਹ ਦੇ ਵੀ 2 ਮਿੰਟ ਦੇ ਇੱਕ ਡੇਢ ਮਿੰਟ ਦੇ ਵਿੱਚ ਹੀ ਦਿੱਤਾ ਸੀ ਉਹਨਾਂ ਨੇ ਤੇ ਤੁਸੀਂ ਜ਼ਰੂਰ ਇਹ ਚੀਜ਼ ਨੂੰ ਨੋਟਿਸ ਕਰਿਓ ਤੁਹਾਨੂੰ ਇੱਕ ਤਰ੍ਹਾਂ ਦੀ ਅਵੇਅਰਨੈਸ ਹੀ ਹੋ ਰਹੀ ਹੈ ਕਿਉਂਕਿ ਕਈ ਵਾਰ ਸਮਟਾਈਮਸ ਆਪਾਂ ਨਹੀਂ ਨੋਟਿਸ ਕਰਦੇ ਬਟ ਤੁਸੀਂ ਹੁਣ ਨੋਟਿਸ ਕਰਿਓ ਕਿ ਤੁਹਾਨੂੰ ਜਦੋਂ ਤੁਸੀਂ ਕੋਈ ਆਰਡਰ ਕਰਦੇ ਹੋ ਕਿ ਇਜ਼ ਇਟ ਅ ਫਰੈਸ਼ ਜੇ ਤੁਹਾਨੂੰ ਕਹਿਣਗੇ ਨਾ ਕਿ ਹਾਂ ਬਈ ਤੁਸੀਂ ਫਰੈਸ਼ ਚਾਹੀਦਾ ਤੁਹਾਨੂੰ ਬਟ ਪੋਸੀਬਲੀ ਤਾਂ ਇਹ ਹੈ ਕਿ ਉਹਨਾਂ ਨੇ ਤੁਹਾਨੂੰ ਪੁੱਛਣਾ ਨਹੀਂ ਤੁਹਾਨੂੰ ਕਹਿਣਾ ਹੀ ਪੈਣਾ ਆ ਬਟ ਤੁਸੀਂ ਇਹ ਚੀਜ਼ ਕਨਫਰਮ ਜ਼ਰੂਰ ਕਰੋ ਕਿਉਂਕਿ ਪੁਰਾਣਾ ਕਿਉਂ ਖਾਣਾ ਜੇ ਕਈ

0: ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ ਵਾਲਮਾਰਟ ਵਾਲੇ ਪਲਾਜ਼ੇ ਦੇ ਅੰਦਰ ਲੋਕੇਟਡ ਨੇ, ਅਤੇ ਤੁਸੀਂ ਜਾਓ ਆਪਣੀਆਂ ਐਨਕਾਂ ਬਣਵਾਉਣੀਆਂ ਹੋਣ ਜਾਂ ਫਿਰ ਤੁਸੀਂ ਬ੍ਰਾਂਡਡ ਸਨ ਗਲਾਸਿਸ ਲੈਣੀਆਂ ਨੇ, ਬੜੇ ਕਮਾਲ ਦੀਆਂ ਡੀਲਸ ਲੱਗ ਚੁੱਕੀਆਂ ਨੇ ਸਪੈਕਸ ਐਕਸਪ੍ਰੈਸ 'ਤੇ, ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ ਲੋਕੇਟਡ ਨੇ। ਰਾਜਨ ਜੀ ਸਵਾਗਤ, ਸਤਿ ਸ਼੍ਰੀ ਅਕਾਲ ਅਤੇ ਥੈਂਕ ਯੂ ਸੋ ਮੱਚ, ਤੁਸੀਂ ਬਹੁਤ ਵੇਟ ਕੀਤੀ।
1: ਕੋਈ ਗੱਲ ਨਹੀਂ ਮਨਪ੍ਰੀਤ ਜੀ, ਬਹੁਤ ਬਹੁਤ ਧੰਨਵਾਦ, ਤੇ ਇਸ ਪ੍ਰਵੇਸ਼ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਹੜੇ ਵੀ ਸਾਡੇ ਭੈਣ ਭਰਾ ਗਲਾਸਿਸ ਬਣਵਾਉਣਾ ਚਾਹੁੰਦੇ ਨੇ ਜ਼ਰੂਰ ਸਾਨੂੰ ਕਾਲ ਕਰਨ, ਜਾਂ ਜੇ ਤੁਸੀਂ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਹੋ ਤਾਂ ਵੀ ਸਾਡੇ ਕੋਲ ਡਾਕਟਰ ਅਵੇਲੇਬਲ ਹੁੰਦੇ ਨੇ। ਤੇ ਮਨਪ੍ਰੀਤ ਜੀ, ਹੁਣ ਵੀਕਐਂਡ ਦੇ ਨਾਲ ਨਾਲ ਅਸੀਂ ਵੀਕਡੇਜ਼ 'ਚ ਵੀ ਡਾਕਟਰ ਰੱਖਿਆ ਜੀ, ਸੋ ਡਾਕਟਰ ਸਾਡੇ ਕੋਲ ਟਿਊਜ਼ਡੇ ਨੂੰ ਥਰਸਡੇ ਫਰਾਈਡੇ ਤੇ ਸੈਟਰਡੇ, ਚਾਰ ਦਿਨ ਸਾਡੇ ਕੋਲ ਡਾਕਟਰ ਹੁੰਦੇ ਨੇ। ਸੋ ਜਿਹੜਾ ਵੀ ਦਿਨ ਤੁਹਾਡਾ ਸੂਟੇਬਲ ਹੈ ਜੀ, ਤੁਸੀਂ ਉਸ ਦਿਨ ਦੇ ਹਿਸਾਬ ਨਾਲ ਸਾਨੂੰ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ ਤਾਂ ਕਿ ਤੁਹਾਡਾ ਟਾਈਮ ਸੇਵ ਹੋਵੇ। ਔਰ ਜਿਹੜਾ ਸਾਡੇ ਇੱਥੇ ਐਗਜ਼ਾਮ ਹੁੰਦਾ, ਪੂਰਾ ਡਿਟੇਲ ਐਗਜ਼ਾਮ ਹੁੰਦਾ ਹੈ ਜਿਹਦੇ 'ਚ ਵਿਜ਼ਨ ਚੈੱਕ ਕਰਦੇ ਹਾਂ ਆਪਾਂ, ਅੱਖਾਂ ਦੀ ਹੈਲਥ ਚੈੱਕ ਕਰਦੇ ਹਾਂ, ਤੇ ਨਾਲ ਦੀ ਨਾਲ ਜਿਹੜੇ ਵੀ ਰਿਜ਼ਲਟਸ ਆਉਂਦੇ ਨੇ ਇੱਕ ਡਿਜੀਟਲ ਸਕਰੀਨ ਦੇ ਉੱਤੇ ਆਪਣੇ ਕਸਟਮਰ ਨੂੰ ਅਸੀਂ ਦਿਖਾਉਂਦੇ ਹਾਂ, ਸਮਝਾਉਂਦੇ ਹਾਂ ਕਿ ਅੱਖ ਦੇ ਵਿੱਚ ਕੋਈ ਪ੍ਰੋਬਲਮ ਚੱਲ ਰਹੀ ਹੈ ਤੇ ਕੀ ਪ੍ਰੋਬਲਮ ਚੱਲ ਰਹੀ ਹੈ। ਸੋ ਇੱਦਾਂ ਦਾ ਡਿਟੇਲ ਐਗਜ਼ਾਮ ਜੇ ਤੁਸੀਂ ਕਰਵਾਉਣਾ ਚਾਹੁੰਦੇ ਹੋ ਤੇ ਜ਼ਰੂਰ ਸਾਨੂੰ ਕਾਲ ਕਰੋ 905-460-8888 ਤੇ ਮਨਪ੍ਰੀਤ ਜੀ ਨਾਲ ਗੱਲ ਕਰਾਂਗੇ ਆਪਾਂ ਗਲਾਸਿਸ ਦੀ, ਵੀ ਜਿਹੜੇ ਵੀ ਸਾਡੇ ਭੈਣ ਭਰਾ ਗਲਾਸਿਸ ਬਣਵਾਉਣਾ ਚਾਹੁੰਦੇ ਨੇ ਸਾਰੇ ਹੀ ਹਾਈ ਐਂਡ ਬ੍ਰਾਂਡਿਡ ਫਰੇਮਾਂ ਦੇ ਉੱਤੇ ਤੇ ਬ੍ਰਾਂਡਿਡ ਸਨ ਗਲਾਸਿਸ ਉੱਤੇ ਬਹੁਤ ਵਧੀਆ ਸੇਲ ਚੱਲ ਰਹੀ ਹੈ ਜੀ। ਗੁੱਚੀ ਦੇ, ਪ੍ਰਾਡਾ ਦੇ, ਡੋਲਚੀ ਗਬਾਨਾ ਦੇ, ਟੌਮ ਫੋਰਡ ਦੇ, ਟਿਫਨੀ ਦੇ, ਵਰਸਾਚੀ ਦੇ, ਬਰਬਰੀ ਦੇ, ਇਹਨਾਂ ਸਾਰੇ ਹੀ ਬ੍ਰਾਂਡਿਡ ਫਰੇਮਾਂ ਦੇ ਉੱਤੇ ਤੇ ਬ੍ਰਾਂਡਿਡ ਸਨ ਗਲਾਸਿਸ ਉੱਤੇ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਜੀ। ਤੇ ਜਿਨ੍ਹਾਂ ਨੇ ਰੇਵਨ ਦੇ ਫਰੇਮ ਲੈਣੇ ਹੋਣ, ਅਰਮਾਨੀ ਦੇ ਜਾਂ ਫਿਰ ਮਾਈਕਲ ਕੋਰਸ ਦੇ, ਕੇਟ ਸਪੇਡ ਦੇ, ਮਾਰਕ ਸ਼ੇਕਅਪ ਦੇ ਜਾਂ ਕੋਚ ਦੇ, ਇਹਨਾਂ ਦੇ ਉੱਤੇ ਫਲੈਟ 50% ਆਫ ਦਿੱਤਾ ਜਾ ਰਿਹਾ ਜੀ। ਤੇ ਜਿਨ੍ਹਾਂ ਨੇ ਟੋਮੀ ਹਿਲਫਿਗਰ ਜਾਂ ਕੈਲਵਿਨ ਕਲਾਈਨ ਦੇ ਫਰੇਮ ਲੈਣੇ ਨੇ ਜਾਂ ਫੈਂਡੀ ਦੇ ਜਾਂ ਫਿਰ ਵੈਲੈਂਟੀਨੋ ਦੇ, ਤੇ ਫਲੈਟ 75% ਡਿਸਕਾਊਂਟ ਦਿੱਤਾ ਜਾ ਰਿਹਾ। ਤੇ ਮਨਪ੍ਰੀਤ ਜੀ, ਫਿਰ ਇੱਕ ਵਾਰੀ ਦੱਸ ਦਿਆਂ ਕਿ ਇਹ ਸਾਰੇ ਡਿਸਕਾਊਂਟ ਫਲੈਟ ਨੇ, ਇਹ ਅਪ ਟੂ ਨਹੀਂ ਹੈ। ਸੋ ਜਦੋਂ ਤੁਸੀਂ ਸਟੋਰ 'ਚ ਜਾਣਾ ਹੈ, ਹਰ ਫਰੇਮ ਦੇ ਉੱਤੇ ਪ੍ਰਾਈਸ ਟੈਗ ਲੱਗਾ, ਤੁਸੀਂ ਪ੍ਰਾਈਸ ਟੈਗ ਚੈੱਕ ਕਰੋ ਤੇ ਜਿੰਨਾ ਡਿਸਕਾਊਂਟ ਅਸੀਂ ਬੋਲਿਆ ਜੀ ਉਨਾ ਡਿਸਕਾਊਂਟ ਹੀ ਤੁਹਾਨੂੰ ਪੂਰਾ ਮਿਲੇਗਾ। ਸੋ ਇੱਦਾਂ ਦੀਆਂ ਡੀਲਾਂ ਲੈਣੀਆਂ ਤੇ ਜ਼ਰੂਰ ਪਹੁੰਚੋ ਸਪੈਕਸ ਐਕਸਪ੍ਰੈਸ ਦੇ ਉੱਤੇ, ਤੇ ਸਾਡਾ ਨਾਲ ਦੀ ਨਾਲ ਵੈਲਿਊ ਪੈਕੇਜ ਲੈਣਾ ਨਾ ਭੁੱਲੋ, $129 'ਚ ਅਸੀਂ ਤੁਹਾਨੂੰ ਕੰਪਲੀਟ ਪੇਅਰ ਪ੍ਰਿਸਕ੍ਰਿਪਸ਼ਨ ਗਲਾਸਿਸ ਦਾ ਬਣਾ ਕੇ ਦੇ ਰਹੇ ਹਾਂ, ਜਿਹਦੇ 'ਚ ਸਿਲੈਕਟਡ ਬ੍ਰਾਂਡਿਡ ਫਰੇਮ ਵੀ ਹੈ ਤੇ ਨਾਲ ਸਿੰਗਲ ਵਿਜ਼ਨ ਲੈਂਸਿਸ ਵੀ ਨੇ। ਤੇ ਜੇ ਤੁਸੀਂ ਪ੍ਰੋਗਰੈਸਿਵ ਗਲਾਸਿਸ ਬਣਾਉਣੇ ਨੇ ਤੇ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ ਤੇ ਨਾਲ ਸਿਲੈਕਟਡ ਬ੍ਰਾਂਡਿਡ ਫਰੇਮ, ਇਹ $600 ਵਾਲਾ ਪੈਕੇਜ ਸਿਰਫ $258 'ਚ ਦੇ ਰਹੇ ਹਾਂ ਜੀ। ਤੇ ਨਾਲ ਤੁਸੀਂ ਆਪਣੀ ਐਨਕਾਂ ਤੇ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਾਓ, ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਤੇ ਜੇ ਤੁਸੀਂ ਦੋ ਪੇਅਰ ਬਣਵਾਉਂਦੇ ਹੋ ਤੇ ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਨੇ ਤੇ ਦੂਜੇ ਪੇਅਰ ਤੇ ਕੋਟਿੰਗਾਂ ਬਿਲਕੁਲ ਫ੍ਰੀ ਹੈ
0: ਜੀ।
1: ਸੋ ਸਾਰੀਆਂ ਡੀਲਾਂ ਲੈਣੀਆਂ ਤੇ ਪਹੁੰਚਣ ਸਾਡੇ ਸਰੋਤੇ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲਸ ਦੀ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ ਹੈ। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀ ਨੂੰ ਆਪਾਂ ਡਾਇਰੈਕਟ ਬੁੱਕ ਕਰਦੇ ਹਾਂ। ਸਟੋਰ ਸਾਡਾ ਸ਼ਾਮ ਦੇ 5 ਵਜੇ ਤੱਕ ਖੁੱਲ੍ਹਾ, ਤੁਸੀਂ 5 ਵਜੇ ਤੋਂ ਪਹਿਲਾਂ ਪਹੁੰਚ ਕੇ ਸਰਵਿਸਿਸ ਲੈ ਸਕਦੇ ਹੋ। ਨੰਬਰ 1 ਹੈ ਜੀ 905-460-8888-905-460-8888।
0: ਜੀ ਬਹੁਤ ਬਹੁਤ ਸ਼ੁਕਰੀਆ, ਜ਼ਰੂਰ ਤੁਸੀਂ ਵੀ ਗੱਲਬਾਤ ਕਰੋ ਸਪੈਕਸ ਐਕਸਪ੍ਰੈਸ ਦੇ ਨਾਲ, ਤੁਸੀਂ ਜ਼ਰੂਰ ਪਹੁੰਚੋ ਇਹਨਾਂ ਦੇ ਕੋਲ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਜਾਂ ਕੈਨੇਡੀ ਐਂਡ ਸਟੀਲਸ ਕਹਿ ਲਓ, ਸਪੈਕਸ ਐਕਸਪ੍ਰੈਸ ਨੰਬਰ 905-460-8888 ਦੇ ਉੱਪਰ ਤੁਸੀਂ ਜ਼ਰੂਰ ਕੰਟੈਕਟ ਕਰ ਸਕਦੇ ਹੋ। ਇੱਕ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਲੈਂਦੇ ਹਾਂ, ਨੈਕਸਟ ਫਰਮਾਇਸ਼ੀ ਗਾਣਾ ਦੀਪਕ ਢਿੱਲੋਂ ਜੀ ਦੀ ਆਵਾਜ਼ 'ਚ ਸੁਣੋ ਤੇ ਜਲਦ ਵਾਪਸ ਆਵਾਂਗੇ। ਸੁੰਦਰੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਸਟੂਡੀਓ ਨੰਬਰ 905-564-44 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਤੇ ਮੇਰੇ ਨਾਲ ਇਸ ਸਮੇਂ ਲਾਈਨ ਤੇ ਜੁੜੇ ਨੇ ਅਪਲਾਇੰਸ ਜੰਕਸ਼ਨ ਤੋਂ ਮਨਜੀਤ ਗਿੱਲ ਜੀ। ਇਹਨਾਂ ਦੇ ਨਾਲ ਤੁਸੀਂ ਜ਼ਰੂਰ ਕੰਟੈਕਟ ਕਰੋ। ਤੇ ਅਪਲਾਇੰਸ ਜੰਕਸ਼ਨ ਦੀਆਂ ਦੋ ਲੋਕੇਸ਼ਨਸ ਨੇ, ਮਿਸਿਸਾਗਾ ਰੋਡ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ ਪਹਿਲੀ ਲੋਕੇਸ਼ਨ, ਦੂਸਰੀ ਲੋਕੇਸ਼ਨ ਏਅਰਪੋਰਟ ਰੋਡ ਐਂਡ ਕਲਾਰਕ ਦੀ ਇੰਟਰਸੈਕਸ਼ਨ ਤੇ ਆ। ਦੋਨੇ ਲੋਕੇਸ਼ਨ ਐਵਰੀ ਡੇ ਤੁਹਾਡੇ ਲਈ ਓਪਨ ਨੇ ਤੇ ਜ਼ਰੂਰ ਤੁਸੀਂ ਨੰਬਰ 1 ਅਪਲਾਇੰਸਿਸ ਲੈ ਕੇ ਆ ਸਕਦੇ ਹੋ। ਅਪਲਾਇੰਸਿਸ ਵਿੱਚ ਬੜੇ ਵਧੀਆ ਡੀਲਸ ਲੱਗ ਚੁੱਕੀਆਂ ਨੇ ਇਸ ਵੀਕਐਂਡ ਦੇ ਲਈ। ਤੇ ਪਹੁੰਚੋ ਤੁਸੀਂ ਅਪਲਾਇੰਸ ਜੰਕਸ਼ਨ, ਡੀਲਸ ਦੀ ਜਾਣਕਾਰੀ ਦੇਣਗੇ ਮਨਜੀਤ ਗਿੱਲ ਜੀ। ਮਨਜੀਤ ਜੀ ਸਵਾਗਤ, ਸਤਿ ਸ਼੍ਰੀ ਅਕਾਲ।
1: ਥੈਂਕ ਯੂ ਸੋ ਮਚ ਮਨਪ੍ਰੀਤ ਜੀ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਬਿਗ ਸਕਰੀਨ ਟੀਵੀ ਚ ਡੀਲ ਦੇਖ ਰਹੇ ਨੇ, ਸੈਮਸੰਗ ਬ੍ਰਾਂਡ ਦਾ 98 ਇੰਚ 98 ਇੰਚ ਦਾ LED ਸਮਾਰਟ 4K ਟੀਵੀ ਹੈ, ਜਿਹੜਾ ਕਿ $2500 ਦੀ ਰੈਗੂਲਰ ਪ੍ਰਾਈਸ ਤੋਂ ਘਟਾ ਕੇ ਸਿਰਫ $1899 $1899 ਚ ਅੱਜ ਸ਼ਾਮ 7 ਵਜੇ ਤੱਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਅੱਜ ਪੇਮੈਂਟ ਕਰੋ ਤੇ ਕੱਲ ਨੂੰ ਡਿਲੀਵਰੀ ਜਿਹੜੀ 98 ਇੰਚ ਦੇ ਨਵੇਂ ਟੀਵੀ ਦੀ ਤੁਸੀਂ ਲੈ ਸਕਦੇ ਆ, ਸੈਮਸੰਗ ਬ੍ਰਾਂਡ ਦਾ 1899 ਦੇ ਵਿੱਚ। ਜਿੰਨੇ ਵੀ ਕਸਟਮਰ ਇਸ ਟਾਈਮ ਕਿਚਨ ਰੈਨੋਵੇਟ ਕਰ ਰਹੇ ਨੇ, ਬਿਲਟ ਇਨ ਅਪਲਾਇੰਸਿਸ ਦਾ ਪੂਰਾ ਬੰਡਲ ਸੈੱਟ ਹੈ, ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪ, ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟੋਪ, 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਇੰਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $69.99 ਚ ਅੱਜ ਸ਼ਾਮ 7 ਵਜੇ ਤੱਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਤੇ ਲਾਸਟ ਦੇ ਵਿੱਚ ਵਾਸ਼ਰ ਐਂਡ ਡਰਾਇਰ ਸੈਕਸ਼ਨ ਦੇ ਵਿੱਚ ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, ਜਿਹੜਾ ਕਿ $2200 ਦੀ ਪ੍ਰਾਈਸ ਤੋਂ ਘਟਾ ਕੇ $14.99 ਚ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਦੋ ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054
0: ਅਪਲਾਇੰਸ ਜੰਕਸ਼ਨ ਤੁਸੀਂ ਜ਼ਰੂਰ ਵਿਜ਼ਿਟ ਕਰੋ ਤੇ ਤੁਹਾਡੇ ਲਈ ਐਵਰੀ ਡੇ ਹੀ ਓਪਨ ਨੇ।

0: 9 5 5 6 4 6 4 44 9 0 5 5 6 4 6 4 44 9 0 5 5 6 4 6 4 44 9 0 5 5 6 4 6 4 44 9 0 5 5 6 4 6 4 44 9 0 5 5 6 4 6 4 44 9 0 5 5 6 4 6 4 44 9 0 5 5 6 4 6 4 44 9 0 5 5 6 4 6 4 44 9 0 5 5 6 4 6 4 44 9 0 5 5 6 4 6 4 44 9 0 5 5 6 4 6 4 44 9 0 5 5 6 4 6 4 44 9 0 5 5 6 4 6 4 44 9 0 5 5 6 4 6 4 44 9 0 5 5 6 4 6 4 44 9 0 5 5 6 4 6 4 44 9 0 5 5 6 4 6 4 44 9 0 5 5 6 4 6 4 44 9 0 5 5 6 4 6 4 44 9 0 5 5 6 4 6 4 44 9 ਆਪਣੀ ਹਜੇ ਤੱਕ ਲਾਈਫ ਇੰਸ਼ੋਰੈਂਸ ਪਾਲਿਸੀ ਕਰਵਾਈ ਹੋਈ ਨਹੀਂ, ਤੁਸੀਂ ਹਸਬੈਂਡ ਵਾਈਫ ਹੋ, ਤੁਸੀਂ ਇਕੱਠੇ ਕਰਵਾਉਣ ਬਾਰੇ ਸੋਚ ਹੀ ਰਹੇ ਹੋ, ਤਾਂ ਤੁਸੀਂ ਪੱਕੇ ਤੌਰ ਤੇ 18% ਤੱਕ ਬਚਾ ਸਕਦੇ ਹੋ ਹਰੇਕ ਮਹੀਨੇ। ਕੈਨੇਡਾ ਦੀ ਸਭ ਤੋਂ ਇੱਕ ਵੱਡੀ ਕੰਪਨੀ ਹੈ, ਉਹਨਾਂ ਦੇ ਵਿੱਚੋਂ ਇੱਕ ਹੈ ਜਿਹੜੀ ਕਿ ਲਾਈਫ ਇੰਸ਼ੋਰੈਂਸ ਪਾਲਿਸੀਜ਼ ਦੇ ਉੱਪਰ ਮੰਥਲੀ ਰੇਟਸ ਨੇ ਜਿਹੜੇ ਉਹਨਾਂ ਨੂੰ ਅਪ ਟੂ 80% ਘਟਾ ਰਹੀ ਹੈ, ਮਤਲਬ ਆਲਰੇਡੀ ਘਟਾ ਚੁੱਕੀ ਹੈ। ਅਤੇ ਤੁਸੀਂ ਇਹਨੂੰ ਵੀ ਲੌਕ ਇਨ ਕਰ ਸਕਦੇ ਹੋ ਪੱਕੇ ਤੌਰ 'ਤੇ ਪਰਮਾਨੈਂਟਲੀ। ਅਤੇ ਜੇਕਰ ਤੁਸੀਂ 2-in-1 ਲਾਈਫ ਇੰਸ਼ੋਰੈਂਸ ਐਂਡ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਕੋਂਬੋ ਪਲਾਨ ਦੇਖੋ ਤਾਂ ਇਹ ਮਨੀ ਬੈਕ ਪਲਾਨਸ ਹੁੰਦੇ ਨੇ, $99 ਪਰ ਮੰਥ ਦੇ ਵਿੱਚ ਤੁਹਾਡੇ ਲਈ ਡਿਜ਼ਾਈਨ ਕਰਦੇ ਨੇ। ਜੇ ਤੁਸੀਂ ਸੈਲਫ ਇੰਪਲੋਇਡ ਹੋ, ਖਾਸ ਕਰਕੇ ਤੁਸੀਂ ਟਰੱਕ ਡਰਾਈਵਰ ਹੋ, ਫਿਰ ਤੁਹਾਡੇ ਲਈ 3-in-1 ਕੋਂਬੋ ਪਲਾਨਸ ਡਿਜ਼ਾਈਨ ਕੀਤੇ ਜਾਂਦੇ ਨੇ, ਜਿਹਦੇ ਵਿੱਚ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਇੰਕਲੂਡਿਡ ਹੁੰਦੀ ਹੈ। ਚਾਹੇ ਤੁਸੀਂ ਲੋਕਲ ਟਰੱਕ ਚਲਾਉਂਦੇ ਹੋ, ਚਾਹੇ ਤੁਸੀਂ US ਨੂੰ ਜਾਂਦੇ ਹੋ, ਤੁਹਾਡੇ ਲਈ ਇਹ ਸਹੀ ਪੋਲਿਸੀ ਡਿਜ਼ਾਈਨ ਕਰਦੇ ਆ। ਜੇ ਤੁਹਾਡੇ ਲਈ ਇੱਕ ਟਰੱਕਿੰਗ, ਤੁਸੀਂ ਇੱਕ ਟਰੱਕਿੰਗ ਕੰਪਨੀ ਦੇ ਓਨਰ ਹੋ, ਤੁਸੀਂ ਓਨ ਕਰਦੇ ਹੋ, ਤੁਹਾਡੇ ਕੋਲ 20 ਤੋਂ ਵੀ ਜ਼ਿਆਦਾ ਡਰਾਈਵਰਸ ਹੈਗੇ ਨੇ ਜਾਂ ਕਹਿ ਲਓ ਇੰਪਲੋਈਜ਼ ਹੈਗੇ ਨੇ, ਤੁਹਾਡੇ ਫਲੀਟ ਡਿਸੇਬਿਲਿਟੀ ਪ੍ਰਾਈਸ ਨਾਲੇ ਕਵਰੇਜ ਨੂੰ ਬੀਟ ਕਰਨਗੇ। ਜੇਕਰ ਤੁਸੀਂ ਕੋਈ ਹੋਰ ਬਿਜ਼ਨਸ ਓਨਰ ਹੋ, ਤੁਸੀਂ ਆਪਣੇ ਸਾਰੇ ਇੰਪਲੋਈਜ਼ ਦੇ ਲਈ ਮੈਡੀਕਲ ਗਰੁੱਪ ਬੈਨੀਫਿਟਸ ਚਾਹੁੰਦੇ ਹੋ, ਕਸਟਮ ਪਲਾਨ ਤਿਆਰ ਕਰਦੇ ਨੇ ਇਹ, ਜਿਵੇਂ ਕਿ ਸਾਰੀਆਂ ਪ੍ਰਿਸਕ੍ਰਿਪਸ਼ਨ ਹੋ ਗਈਆਂ, ਦਵਾਈਆਂ ਵਗੈਰਾ, ਡੈਂਟਲ, ਵਿਜ਼ਨ, ਕਾਇਰੋ, ਫਿਜ਼ੀਓ, ਇਹ ਸਾਰੀਆਂ ਸਰਵਿਸਿਜ਼ ਨੂੰ ਕਵਰ ਕਰਦੀ ਹੈ ਇਹ ਇੰਸ਼ੋਰੈਂਸ ਤੁਹਾਡੇ ਲਈ ਕਰ ਦੇਣਗੇ। ਜੇ ਤੁਸੀਂ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਦੇ ਲਈ ਸੁਪਰ ਵੀਜ਼ਾ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ, ਇਹਨਾਂ ਦੇ ਕੋਲ 40 ਤੋਂ ਵੀ ਵੱਧ ਕੰਪਨੀਜ਼ ਨੇ ਜਿਨ੍ਹਾਂ ਦੇ ਨਾਲ ਕੰਮ ਕਰਦੇ ਨੇ, ਅਤੇ ਤੁਹਾਨੂੰ ਸਭ ਤੋਂ ਲੋਵੈਸਟ ਪ੍ਰਾਈਸ ਦਵਾਉਣਗੇ। ਅਤੇ ਜੇਕਰ ਤੁਸੀਂ ਕੋਈ ਇਨਕੇਸ ਕੋਈ ਇੰਸ਼ੋਰੈਂਸ ਪੋਲਿਸੀ ਕਰਵਾਈ ਵੀ ਹੋਈ ਆਲਰੇਡੀ ਅਤੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਹਦੀ ਬਹੁਤ ਵੱਡੀ ਕਿਸ਼ਤ ਪੇ ਕਰ ਰਹੇ ਹੋ, ਬਹੁਤ ਮਹਿੰਗੀ ਪੋਲਿਸੀ ਕਰਵਾਈ ਹੋਈ ਹੈ, ਤੁਹਾਨੂੰ ਪਤਾ ਹੀ ਨਹੀਂ ਪੋਲਿਸੀ ਦੇ ਵਿੱਚ ਕੀ ਕੁਝ ਕਵਰਡ ਹੈਗਾ ਆ ਜਾਂ ਕਿੰਨੇ ਟਾਈਮ ਲਈ, ਕਿੰਨੇ ਸਾਲਾਂ ਦੇ ਲਈ ਤੁਸੀਂ ਕਿਸ਼ਤ ਪੇ ਕਰਨੀ ਹੈ, ਤੁਸੀਂ ਆਪਣੀ ਪੋਲਿਸੀ ਬਿਲਕੁਲ ਫ੍ਰੀ ਦੇ ਵਿੱਚ ਰਿਵਿਊ ਕਰਵਾਓ ਅਤੇ ਗੱਲਬਾਤ ਕਰੋ ਟੌਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ। ਨੰਬਰ ਹੈ 416-457-3381। ਇਹਨਾਂ ਦਾ ਆਫਿਸ ਲੋਕੇਟਡ ਹੈ 70 Delta Park Boulevard, Unit No. 11, ਬਰੈਂਪਟਨ ਦੇ ਵਿੱਚ, ਏਅਰਪੋਰਟ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ ਨੇ, ਏਅਰਪੋਰਟ ਐਂਡ ਡੈਲਟਾ ਪਾਰਕ ਦੀ ਇੰਟਰਸੈਕਸ਼ਨ 'ਤੇ। ਨੰਬਰ 416-457-3381। ਇਸ ਨੰਬਰ ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ, ਟੈਕਸਟ ਕਰ ਸਕਦੇ ਹੋ, ਵਟਸਐਪ ਕਰ ਸਕਦੇ ਹੋ। 416-457-3381 ਟੌਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਜੀ ਦਾ ਨੰਬਰ ਹੈ। ਥੋੜ੍ਹੇ ਟਾਈਮ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਆਪਣੀ ਜੋ ਮੇਰੇ ਨਾਲ ਐਕਸਪੀਰੀਅੰਸ ਹੋਇਆ ਮੈਂ ਤੁਹਾਡੇ ਨਾਲ ਸਾਂਝਾ ਕੀਤਾ। ਮੈਂ ਚਾਹੁੰਦੀ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਸਾਡੇ ਲਿਸਨਰਸ ਨੂੰ ਪਤਾ ਲੱਗੇ ਅਤੇ ਤੁਸੀਂ ਵੀ ਐਕਸਪੀਰੀਅੰਸ ਕਰਕੇ ਦੇਖੋ ਇਹ ਚੀਜ਼ ਨੂੰ ਨੋਟਿਸ ਜ਼ਰੂਰ ਕਰੋ ਕਿ ਤੁਹਾਨੂੰ ਜੇ ਤੁਸੀਂ ਆਪਣਾ ਕੋਈ ਵੀ ਬਾਹਰੋਂ ਸੈਂਡਵਿਚ, ਬਰਗਰ ਤੁਸੀਂ ਆਰਡਰ ਕਰਦੇ ਹੋ, ਕਿਉਂਕਿ ਮੈਂ ਆਰਡਰ ਕੀਤਾ ਸੀ NW 'ਤੇ ਲਾਸਟ ਵੀਕ ਅਤੇ ਮੇਰੇ ਨਾਲ ਇਹ ਚੀਜ਼ ਹੋਈ ਕਿ ਉਹਨਾਂ ਨੇ ਮੈਨੂੰ ਫਰੈਸ਼ ਨਹੀਂ ਦਿੱਤਾ ਅਤੇ ਉਹਨੇ ਮੈਨੂੰ ਕੁੜੀ ਨੇ ਮੈਨਸ਼ਨ ਕੀਤਾ ਕਿ ਤੁਹਾਨੂੰ ਐਵਰੀ ਟਾਈਮ ਕਹਿਣਾ ਪੈਣਾ, ਯੂ ਹੈਵ ਟੂ ਸੇ ਕਿ ਤੁਹਾਨੂੰ ਫਰੈਸ਼ ਚਾਹੀਦਾ ਵਾ, ਮੈਨਸ਼ਨ ਕਰੋ, ਕਹਿੰਦੇ ਫਿਰ ਤੁਹਾਨੂੰ ਫਰੈਸ਼ ਮਿਲਣਾ, ਅਦਰਵਾਈਜ਼ ਕਹਿੰਦੇ ਸਾਡੇ ਕੋਲ ਥੋੜ੍ਹੇ ਜਿਹੇ ਅਸੀਂ ਬਣਾ ਕੇ ਰੱਖੇ ਹੁੰਦੇ ਨੇ ਆਲਰੇਡੀ ਥੋੜ੍ਹਾ ਟਾਈਮ ਪਹਿਲਾਂ ਦੇ ਅਤੇ ਤੁਸੀਂ ਫਿਰ ਅਸੀਂ ਰਾਈਟ ਅਵੇ ਤੁਹਾਨੂੰ ਉਹ ਦੇ ਦਿੰਦੇ ਹਾਂ। ਜੇ ਤੁਸੀਂ ਕਦੇ ਦੇਖੋ ਨਾ, ਤੁਸੀਂ ਕਿਤੇ ਆਰਡਰ ਦਿੰਦੇ ਹੋ ਕਿਤੇ ਵੀ ਜਾ ਕੇ ਅਤੇ ਜੇ ਤੁਹਾਨੂੰ ਰਾਈਟ ਅਵੇ ਦੇ ਦਿੰਦੇ ਨੇ ਇੱਕ 1.5 ਮਿੰਟ ਦੇ ਵਿੱਚ ਦੇ ਰਹੇ ਨੇ ਤਾਂ ਇਟ ਮੀਨਸ ਉਹ ਪਹਿਲਾਂ ਦਾ ਬਣਿਆ ਹੋਇਆ ਬਰਗਰ ਹੈ, ਅਦਰਵਾਈਜ਼ ਬਰਗਰ ਬਣਾਉਣ ਨੂੰ 5-7 ਮਿੰਟ ਉਹ ਲੈਂਦੇ ਨੇ। ਇਸ ਕਰਕੇ ਥੋੜ੍ਹਾ ਜਿਹਾ ਧਿਆਨ ਰੱਖ ਕੇ, ਕਿਉਂਕਿ ਬਿਮਾਰ ਹੋਣ ਨਾਲੋਂ ਬੈਟਰ ਆ ਕਿ ਤੁਸੀਂ ਜਿਹੜੇ ਪੈਸੇ ਪੇ ਕੀਤੇ ਨੇ ਐਟਲੀਸਟ ਤੁਸੀਂ ਜੋ ਫਰੈਸ਼ ਚੀਜ਼ ਡਿਜ਼ਰਵ ਕਰਦੇ ਹੋ ਖਾਣੀ ਤੁਹਾਨੂੰ ਉਹੀ ਮਿਲੇ। ਮੇਰੇ ਨਾਲ ਇਹ ਚੀਜ਼ ਹੋ ਗਿਆ, ਚਲੋ ਮੈਂ ਲੱਕੀ ਸੀ ਕਿ ਮੈਨੂੰ ਉਹਨਾਂ ਨੇ ਰਾਈਟ ਵੇ ਦੂਸਰਾ ਬਣਾ ਕੇ ਦਿੱਤਾ, ਫਿਰ ਨਵਾਂ ਫਰੈਸ਼ ਬਣਾ ਕੇ ਦਿੱਤਾ, ਐਂਡ ਟੇਸਟ ਦਾ ਦੇਖੋ ਕਿੰਨਾ ਡਿਫਰੈਂਸ ਪਤਾ ਲੱਗ ਜਾਂਦਾ, ਕੁਆਲਿਟੀ ਦਾ ਡਿਫਰੈਂਸ ਪਤਾ ਲੱਗ ਜਾਂਦਾ। ਅਤੇ ਮੈਂ ਇਹ ਚੀਜ਼ ਐਕਸਪੀਰੀਅੰਸ ਕਰ ਚੁੱਕੀ ਹਾਂ, ਕਿਸੇ ਹੋਰ ਦੇ ਨਾਲ ਇਹ ਨਾ ਹੋਵੇ, ਇਸ ਕਰਕੇ ਮੈਂ ਪਹਿਲਾਂ ਹੀ ਤੁਹਾਨੂੰ ਇੱਕ ਤਰ੍ਹਾਂ ਨਾਲ ਵਾਰਨ ਵੀ ਕਰ ਰਹੀ ਹਾਂ ਅਤੇ ਤੁਸੀਂ ਇਸ ਚੀਜ਼ ਦਾ ਜ਼ਰੂਰ ਖਿਆਲ ਰੱਖੋ। ਜੇ ਕਿਸੇ ਹੋਰ ਦੇ ਨਾਲ ਇਹ ਚੀਜ਼ ਹੋਈ ਹੈ, ਜੇ ਤੁਸੀਂ ਐਕਸਪੀਰੀਅੰਸ ਕੀਤਾ ਇਹ, ਤਾਂ ਮੈਨੂੰ ਜ਼ਰੂਰ ਦੱਸੋ, ਕਿਉਂਕਿ ਆਈ ਥਿੰਕ ਇਹ ਅਵੇਅਰਨੈਸ ਹੀ ਬਣੂਗੀ ਸਾਰਿਆਂ ਦੇ ਲਈ, ਅਵੇਅਰਨੈਸ ਹੀ ਹੋਏਗੀ ਕਿ ਤੁਹਾਨੂੰ ਕੋਈ ਪੁਰਾਣਾ ਬਣਿਆ ਹੋਇਆ ਸੈਂਡਵਿਚ ਬਰਗਰ ਤਾਂ ਨਹੀਂ ਖਵਾ ਰਿਹਾ, ਹੋਰ ਕਿਤੇ ਤੁਸੀਂ ਕੱਲ੍ਹ ਨੂੰ ਬਿਮਾਰ ਪਏ ਹੋਵੋ, ਤੁਹਾਡੇ ਪੇਟ 'ਚ ਗੜਬੜ ਹੋ ਜਾਵੇ ਨਾਲ ਹੀ 15 ਮਿੰਟਾਂ ਬਾਅਦ, ਹੈ ਨਾ, ਕੁਛ ਵੀ ਹੋ ਸਕਦਾ। ਬਟ ਇਸ ਚੀਜ਼ ਦਾ ਧਿਆਨ ਰੱਖੋ ਅਤੇ ਮੇਰੇ ਨਾਲ ਜ਼ਰੂਰ ਆਪਣਾ ਐਕਸਪੀਰੀਅੰਸ ਸਾਂਝਾ ਕਰੋ ਜੇ ਕਿਸੇ ਦੇ ਨਾਲ ਇਹ ਚੀਜ਼ ਹੋਈ ਹੈ। ਅਤੇ ਅਗਲੇ ਕਾਲਰ 6643। ਹਾਂਜੀ ਸਤਿ ਸ਼੍ਰੀ ਅਕਾਲ।
1: ਹਾਂਜੀ ਮਨਪ੍ਰੀਤ ਜੀ, ਤੁਹਾਨੂੰ ਤੁਹਾਡੇ ਸਤਿ ਸ਼੍ਰੀ ਅਕਾਲ, ਗੁੱਡ ਆਫਟਰਨੂਨ, ਚੜ੍ਹਦੀ ਕਲਾ ਜੀ।
0: ਹਾਂਜੀ ਗੁੱਡ ਆਫਟਰਨੂਨ, ਕੀ ਹਾਲ ਹੈ ਤੁਹਾਡਾ?
1: ਹਾਲ ਚਾਲ ਬਹੁਤ ਵਧੀਆ ਜੀ, ਮੈਂ ਸੌਰੀ ਪਹਿਲਾਂ ਦਾ ਡਾਕਟਰ ਦੀ ਗੈਰ ਹਾਜ਼ਰੀ ਵੀ ਰਹੀ ਆ, ਸ਼ਾਮ ਦੇ ਬਸ ਸੁਣਦਾ ਹੁੰਦਾ ਮੈਂ, ਤੇ ਕਈ ਵਾਰੀ ਫਿਰ ਉਹ ਅਪ ਐਂਡ ਡਾਊਨ ਜੇ ਚੱਲਦੇ ਕਰਕੇ ਐਂਡ ਜੇ ਤੇ ਜਾ ਕੇ ਮਹਾਂ ਨੇ ਹੁਣ ਨੀ ਨੰਬਰ ਆਉਣਾ ਹੈਗਾ, ਮੈਂ ਪਹਿਲਾਂ ਤਾਂ ਹਾਜ਼ਰੀ ਲਵਾਈਏ. ਵਿਸ਼ਾ ਅੱਜ ਟੌਪਿਕ ਮੇਰੇ ਖਿਆਲ ਤੁਸੀਂ ਛੇੜਿਆ ਵੀ ਫਰੈਸ਼ ਨੀ ਦਿੰਦੇ ਹੈਗੇ ਸੈਂਡਵਿਚ ਵਗੈਰਾ.
0: ਮੇਰੇ ਨਾਲ ਇਹ ਚੀਜ਼ ਲਾਸਟ ਵੀਕ ਹੋਈ ਹੈ, ਮੈਂ ਐਨ ਡਬਲਯੂ ਤੇ ਗਈ ਸੀ ਤੇ ਮੈਨੂੰ ਉਹਨਾਂ ਨੇ ਇੱਕ ਡੇਢ ਮਿੰਟ ਬਾਅਦ ਬਰਗਰ ਦਿੱਤਾ ਐਂਡ ਉਹ ਬਰਗਰ ਮੈਂ ਬਸ ਹਾਂਜੀ ਹਾਂਜੀ ਮੈਂ ਖਾਣ ਲੱਗੀ ਤੇ ਮੈਂ ਪਹਿਲੀ ਬਾਈਟ ਚ ਮੈਨੂੰ ਲੱਗਾ ਮੈਂ ਕਿਹਾ ਜਿਵੇਂ ਨਾ ਪੁਰਾਣਾ ਜਿਹਾ ਹੀ ਹੁੰਦਾ, ਕਿਉਂਕਿ ਜਦੋਂ ਜਿਹੜਾ ਮੈਂ ਬਰਗਰ ਕੀਤਾ ਸੀ ਚਿਕਨ ਵਾਲਾ ਐਂਡ ਉਹਦੇ ਵਿੱਚ ਨਾ ਜਿਵੇਂ ਹੁੰਦਾ ਨਾ ਕਿ ਤੁਸੀਂ ਸੌਸ ਪਾਉਂਦੇ ਹੋ ਥੋੜਾ ਜਿਹਾ ਪਤਾ ਉੱਪਰ ਉੱਪਰ ਹੀ ਹੁੰਦੀ ਆ ਉਹ ਪਤਾ ਲੱਗਦਾ, ਬਟ ਉਹ ਪੂਰੀ ਅਬਜ਼ੋਰਬ ਹੋਈ ਹੋਈ ਟਿੱਕੀ ਦੇ ਵਿੱਚ, ਅਬਜ਼ੋਰਬ ਹੋਈ ਹੋਈ ਪੂਰੀ ਬ੍ਰੈਡ ਦੇ ਵਿੱਚ, ਪੂਰੀ
1: ਸੌਗੀ ਹੋਈ ਸੀ ਟਿੱਕੀ ਮਤਲਬ ਪਤਾ ਲੱਗ ਜਾਂਦਾ.
0: ਹਾਂਜੀ ਫਿਰ ਮੈਂ ਉਹਨੂੰ ਮੈਂ ਚਲੋ ਰਾਈਟ ਅਵੇ ਕਹਿਤਾ ਕਿਉਂਕਿ ਮੈਂ ਥੋੜੀ ਜਿਹੀ ਹੈਗੀ ਇੱਦਾਂ ਦੀ ਮੈਂ ਬੋਲ ਦਿੰਦੀ ਹਾਂ ਹਨਾ ਵੀ ਜੇ ਕੁਛ ਪ੍ਰੋਬਲਮ ਹੋਵੇ.
1: ਹਾਂਜੀ
0: ਕਈ ਜਣੇ ਨਹੀਂ ਬੋਲਦੇ ਹਨਾ, ਫਿਰ ਮੈਂ ਕਿਹਾ ਨਹੀਂ ਇਹ ਪਤਾ ਹੋਣਾ ਚਾਹੀਦਾ ਵੀ ਜੇ ਕਿਸੇ ਹੋਰ ਨਾਲ ਵੀ ਹੋਈ ਹੈ ਚੀਜ਼ ਤਾਂ ਬਹੁਤ ਗਲਤ ਹੋਏਗਾ ਨਾ. ਮੈਨੂੰ ਉਹ ਕਹਿੰਦੀ ਕਿ ਤੁਹਾਨੂੰ ਮੈਂਸ਼ਨ ਕਰਨਾ ਪਊਗਾ ਵੀ ਤੁਸੀਂ ਫਰੈਸ਼ ਹੀ ਲੈਣਾ ਆ, ਜੇ ਕਹਿੰਦੇ ਤੁਸੀਂ ਕਹੋਗੇ ਤੁਹਾਨੂੰ ਬਣਾ ਕੇ ਦੇਵਾਂਗੇ ਫਰੈਸ਼ ਜੇ ਤੁਸੀਂ 5-6 ਮਿੰਟ ਵਿਲਿੰਗ ਹੈਗੇ ਹੋ ਆਪਣੇ ਵੇਟ ਕਰਨ ਦੇ ਲਈ, ਅਦਰਵਾਈਜ਼ ਕਹਿੰਦੇ ਤੁਹਾਨੂੰ ਅਸੀਂ ਉਹੀ ਦਿੰਦੇ ਹਾਂ. ਮਤਲਬ ਐਵਰੀ ਟਾਈਮ ਇਹ ਹਰ ਕਿਸੇ ਨੂੰ ਇੱਦਾਂ ਹੀ ਦਿੰਦੇ ਨੇ, ਬਟ ਪਤਾ ਨਹੀਂ ਆਪਾਂ ਨੋਟਿਸ ਨਹੀਂ ਕਰਦੇ.
1: ਇਹਦਾ ਮਤਲਬ ਇਹ ਚੀਜ਼ ਹੈਗੀ ਆ ਬਈ ਆਪਾਂ ਨੂੰ ਬਣਿਆ ਬਣਾਇਆ ਹੀ ਮਿਲਦਾ ਜਿੱਦਾਂ.
0: ਹਾਂਜੀ ਮੈਂ ਉਹੀ ਇਸੇ ਕਰਕੇ ਮੈਂ ਅੱਜ ਇਹ ਗੱਲ ਕਰ ਰਹੀ ਹਾਂ ਕਿ ਤੁਸੀਂ ਨਾ ਐਵਰੀ ਟਾਈਮ ਉਹਨਾਂ ਨੂੰ ਪੁੱਛੋ ਵੀ ਇਹ ਫਰੈਸ਼ ਹੈ ਜੇ ਨਾ, ਜਾਂ ਫਿਰ ਉਹਨਾਂ ਨੂੰ ਮੈਂਸ਼ਨ ਕਰੋ ਕਿ ਸਾਨੂੰ ਫਰੈਸ਼ ਹੀ ਦਿਓ ਤੁਸੀਂ. ਬਟ ਇਹ ਬੜੀ ਗਲਤ ਗੱਲ ਲੱਗੀ ਮੈਨੂੰ ਤਾਂ, ਕਿਉਂਕਿ ਆਪਾਂ ਜਦੋਂ ਜੇ ਆਪਾਂ ਚਲੋ
1: ਵੀ ਸੋਰੀ ਮੈਂ ਤੁਹਾਨੂੰ ਟਰਟ ਕੀ ਕਰੋ ਤੁਸੀਂ ਪੂਰੀ ਕਰੋ ਗੱਲ
0: ਨਹੀਂ ਕੋਈ ਗੱਲ ਨਹੀਂ, ਮੈਂ ਬਸ ਇਹੀ ਕਹਿ ਰਹੀ ਹਾਂ ਕਿ ਜੇ ਆਪਾਂ ਕਿਸੇ ਤੇ ਚਲੋ ਸਪੋਜ਼ ਆਪਾਂ ਜਲਦੀ ਚੁਣੇ ਆਪਾਂ ਡਰਾਈਵ ਥਰੂ ਚਲੇ ਜਾਂਦੇ ਹਾਂ ਨਾ, ਜੇ ਆਪਾਂ ਨੂੰ ਉਸ ਟਾਈਮ ਵੀ ਇੱਦਾਂ ਦਾ ਹੀ ਕੁਛ ਹੋਵੇ, ਮੈਂ ਤਾਂ ਚਲੋ ਅੰਦਰ ਗਈ ਸੀ ਇਨ ਸਟੋਰ ਤੇ ਮੈਂ ਜਾ ਕੇ ਇੱਦਾਂ ਲਿਆ ਤੇ ਮੈਨੂੰ ਉਹਨਾਂ ਨੇ ਫਟਾਫਟ ਦੇ ਤਾ ਐਂਡ ਫਿਰ ਮੈਨੂੰ ਉਹਨੇ ਬਾਅਦ ਚ ਕਹਿ ਵੀ ਦਿੱਤਾ ਕਹਿੰਦੇ ਨਹੀਂ ਵੀ ਹਨਾ ਤੁਹਾਨੂੰ ਅਸੀਂ ਪਹਿਲਾਂ ਬਣਾ ਕੇ ਰੱਖ ਲੈਂਦੇ ਆ ਫਿਰ ਤੁਹਾਨੂੰ ਰਾਈਟ ਵੇ ਨਾਲ ਦੀ ਨਾਲ ਅਸੀਂ ਵਾਰਮ ਕਰਕੇ ਦੇ ਦਿੰਦੇ ਉਹਨੂੰ, ਬਟ ਜੇ ਤੁਸੀਂ ਕਹੋਗੇ ਵੀ ਹਾਂ ਸਾਨੂੰ ਫਰੈਸ਼ ਚਾਹੀਦਾ ਫਿਰ ਤੁਸੀਂ ਤੁਹਾਨੂੰ ਨਵਾਂ ਹੀ ਬਣਾ ਕੇ ਦੇਵਾਂਗੇ. ਮੈਂ ਤਾਂ ਸ਼ੌਕ ਹੀ ਹੋ ਗਈ.
1: ਮੈਨੂੰ ਮਨਪ੍ਰੀਤ ਜੀ ਕਾਫੀ ਗੱਲ ਗਲਤ ਲੱਗੀ ਮੈਨੂੰ ਵੀ, 20 ਸਾਲ ਹੋ ਗਏ ਮੈਂ ਤਕਰੀਬਨ ਰੇਕ ਫਾਸਟ ਫੂਡ ਚ ਜਾਣਾ ਟੈਕਸੀ ਤੇ 12 ਘੰਟੇ ਬਾਹਰ ਰਹੀਦਾ 6 ਦਿਨ ਐਟਲੀਸਟ.
0: ਬਿਲਕੁਲ
1: ਮੈਂ ਵੀ ਪਿੱਕੀ ਆ ਜਿਹੜੇ ਟਿਮ ਹਾਟਨ ਕਾਫੀ ਵਾਲੇ ਆ ਨਾ, ਕਾਫੀ ਨੀ ਮਾੜੀ ਠੀਕ ਹੈ ਚੱਲ ਸਭ ਕੁਛ, ਕੋਈ ਟਿਮ ਹਾਟਨ ਲਾਈ ਕਰਦਾ ਕੋਈ ਸਟਾਰ ਵਰਕ ਨੀ ਕਰਦਾ ਹਨਾ, ਪਰ ਮੇਰਾ ਕੁਐਸਚਨ ਇਹੀ ਹੁੰਦਾ ਬਈ ਹਾਟ ਐਂਡ ਫਰੈਸ਼ ਹੋਵੇ. ਕਹਿੰਦੇ ਆਲਵੇਜ ਹੁੰਦੀ ਆ, ਇਸ ਕਰਕੇ ਬਾਕੀ ਜਿਹੜੀ ਗੱਲ ਉਹਨਾਂ ਨੇ ਆਹ ਕਹੀ ਆ ਵੀ ਸਾਨੂੰ ਤੁਸੀਂ ਕਹੋ ਅਸੀਂ ਫਰੈਸ਼ ਬਣਾਵਾਂਗੇ, ਕਾਫੀ ਨੈਗੇਟਿਵ ਜਾਂਦੀ ਆ ਉਹਨਾਂ ਤੇ, ਫਰੈਸ਼ ਨੀ ਦਿੰਦੇ ਉਹ.
0: ਨਹੀਂ ਬਿਲਕੁਲ ਤੁਸੀਂ ਕਦੇ ਵੀ ਐਕਸਪੀਰੀਅੰਸ ਕਰਕੇ ਦੇਖਿਓ ਇਹ ਚੀਜ਼, ਕਿਉਂਕਿ ਮੈਨੂੰ ਲੱਗਦਾ ਕਿ ਮੈਂ ਹੋ ਸਕਦਾ ਕਿ ਉਹ ਇੱਕ ਪਰਟੀਕੁਲਰ ਨਾ ਲੋਕੇਸ਼ਨ ਤੇ ਇੱਦਾਂ ਹੋਇਆ ਹੋਵੇ, ਬਟ ਮੈਂ ਉਹਨੂੰ ਪੁੱਛਿਆ ਮੈਂ ਬਾਹਰ ਦੁਬਾਰਾ ਵੀ ਨਾ ਮੈਂ ਉਹ ਤੋਂ ਇਹ ਚੀਜ਼ ਨੂੰ ਕਨਫਰਮ ਕੀਤਾ ਕਿ ਵੀ ਤੁਸੀਂ ਐਵਰੀ ਟਾਈਮ ਇੱਦਾਂ ਹੀ ਦਿੰਦੇ ਹੋ. ਕਹਿੰਦੇ ਨਹੀਂ ਜੇ ਤੁਸੀਂ ਹਨਾ ਹੈਗੇ ਹੋ ਵਿਲਿੰਗ ਹੈਗੇ ਹੋ ਤੁਸੀਂ 5-6 ਮਿੰਟ ਵੇਟ ਕਰਨ ਦੇ ਲਈ ਫਿਰ ਅਸੀਂ ਤੁਹਾਨੂੰ ਫਰੈਸ਼ ਹੀ ਬਣਾ ਕੇ ਦੇਵਾਂਗੇ, ਬਟ ਕਹਿੰਦੇ ਜਦੋਂ ਤੁਸੀਂ ਕਹਿੰਦੇ ਹੁਣ ਜਦੋਂ ਤੁਹਾਨੂੰ ਰਾਈਟ ਵੇ ਦੇ ਤਾ ਤਾਂ ਇਟਸ ਸੋ ਆਬਵੀਅਸ ਕਿ ਅਸੀਂ ਪਹਿਲਾਂ ਹੀ ਬਣਾ ਕੇ ਰੱਖਿਆ ਹੋਇਆ.
1: ਬਿਲਕੁਲ
0: ਮੈਂ ਬੜੀ ਸ਼ੌਕ ਸੀ ਮੈਂ ਤਾਂ ਇਸ ਚੀਜ਼ ਨੂੰ, ਕਿਉਂਕਿ ਕੋਈ ਕੱਲ ਨੂੰ ਐਵੇਂ ਬਿਮਾਰ ਪੈ ਜਾਵੇ ਹਨਾ ਫਿਰ ਉਹ ਗਲਤ ਗੱਲ ਹੋ ਜਾਂਦੀ ਹੈ.
1: ਮਤਲਬ ਇਹ ਫਰੈਸ਼ ਦਾ ਹੁਣ ਇਹਨਾਂ ਨੇ ਲਿਖਿਆ ਹੋਇਆ ਵਾ ਤੇ ਮੋਸਟਲੀ ਟਾਈਮ ਹੈ, ਮੈਂ ਕਹਿ ਦਈਏ ਦੇਖੋ ਲੋ ਆਪਣੇ ਮਨਪ੍ਰੀਤ ਜੀ ਮੈਂ ਕੋਈ ਨੈਗੇਟਿਵ ਜਾਂ ਕਿਸੇ ਨੂੰ ਨਹੀਂ ਕਹਿੰਦਾ, ਪਰ ਮੈਨੂੰ ਮੋਸਟਲੀ 99% ਫਰੈਸ਼ ਹੀ ਮਿਲਦੀ ਆ, ਕਈ ਦਾ ਜ਼ਰੂਰ ਆ ਕਾਫੀ ਵਗੈਰਾ ਲੈਣੀ ਹੁੰਦੀ ਹੈ ਜਿੱਦਾਂ ਹਨਾ, ਤੇ ਇਹ ਐਵੇਂ ਕਹਿ ਦਈਏ ਵੀ ਜਿੱਦਾਂ ਕਹਿੰਦੇ ਵੀ 20 ਮਿੰਟ ਬਾਅਦ ਉਹ ਕਹਿੰਦੇ ਵੀ ਆਲਵੇਜ਼ ਅਸੀਂ 20 ਮਿੰਟ ਬਾਅਦ ਇਹ ਚੇਂਜ ਕਰ ਦਿੰਦੇ ਹਾਂ
0: ਫਰੈਸ਼ ਹੁੰਦੀ ਆ, ਉਹ ਪਾਰਟ ਚ
1: ਆਪਾਂ ਪੈਸੇ ਦਿੰਦੇ ਹਾਂ ਆਪਾਂ ਨੂੰ ਕਹਿਣਾ ਚਾਹੀਦਾ ਵਾ ਜਿੱਦਾਂ ਹਨਾ,
0: ਹਾਂਜੀ ਹਾਂਜੀ
1: ਫਾਰਮ ਕਰਨਾ ਚਾਹੀਦਾ ਵਾ.
0: ਹਾਂਜੀ ਨਹੀਂ ਚਾਹ ਕਾਫੀ ਦਾ ਆਪਾਂ ਮੰਨ ਵੀ ਸਕਦੇ ਹਾਂ ਕਿਉਂਕਿ ਉਹ ਪਾਰਟ ਚ ਜਿਹੜੇ ਰੈਡੀ ਕਰਦੇ ਨੇ ਹਨਾ, ਤੇ ਉਹ ਫਿਰ ਓਬਵੀਅਸਲੀ ਗੱਲ ਆ ਇੱਕ ਦੋ ਕਾਫੀ ਤੁਸੀਂ ਪਾਤੀਆਂ ਉਹ ਤੀਸਰੀ ਥੋੜੀ ਜਿਹੀ ਠੰਡੀ ਹੋਊਗੀ ਹੋਈ ਹਨਾ, ਬਟ ਖਾਣੇ ਦਾ ਤਾਂ ਮੈਂ ਸ਼ੌਕਡ ਹੀ ਸੀ, ਮੇਰੇ ਲਈ ਬੜਾ ਸਰਪ੍ਰਾਈਜ਼ਿੰਗ ਜੀ ਸੀਗੀ ਇਹ ਚੀਜ਼ ਕਿ ਆਹ ਕੀ ਹੋ ਗਿਆ.
1: ਨਹੀਂ ਕਸਟਮਰ ਸਰਵਿਸ ਆ ਜੀ ਆਪਾਂ ਪੈਸੇ ਦਿੰਦੇ ਹਾਂ ਕਹਿਣਾ ਚਾਹੀਦਾ ਬਿਲਕੁਲ.
0: ਤੇ
1: ਚਲੋ ਫਿਰ ਗਾਣਾ ਵੀ ਲਾ ਦਿਓ ਆਪਣਾ ਜਿਹੜਾ ਮੈਂ ਤਾਂ ਉਹੀ ਲਵਾਉਣਾ ਹੁੰਦਾ ਜਦੇ ਸਦਾ ਖੁੱਲੇ ਦਰਵਾਜ਼ੇ ਸੱਜਣਾ ਤੇਰੇ ਲਈ ਉਹ ਮੈਨੂੰ ਜ਼ਿਆਦਾ ਵਧੀਆ ਲੱਗਦਾ ਤੇ ਮੌਸਮ ਬਹੁਤ ਵਧੀਆ ਜੀ
0: ਠੀਕ ਹੈ
1: ਪੋਜ਼ਿਟਿਵ ਪੋਜ਼ਿਟਿਵ ਹੀ ਰਹਿਣਾ ਚਾਹੀਦਾ ਮਤਲਬ ਕੋਈ ਜੇ ਦੇਖੋ ਆਪਾਂ ਵਿਚਾਰਾਂ ਦੀ ਏਦਾਂ ਸਾਂਝ ਪਾਵਾਂਗੇ ਪਤਾ ਲੱਗਦਾ ਨਹੀਂ ਤਾਂ ਤੁਸੀਂ ਮੈਂ ਕਿਸੇ ਨੇ ਹੋਰ ਆਪਣੇ ਸਰੋਤੇ ਨੇ ਵੀ ਲੈ ਲਿਆ ਉਹਨੇ ਕਿਹਾ ਚੱਲ ਠੀਕ ਆ ਮੈਨੂੰ ਠੰਡਾ ਮਿਲ ਗਿਆ ਉਹਨੇ ਖਰਤੀ ਇਹ ਚੀਜ਼ਾਂ ਸ਼ੇਅਰ ਕਰਨੀਆਂ ਚਾਹੀਦੀਆਂ ਨੇ ਇਹੀ ਤਾਂ ਇਹੀ ਇੱਕ ਸਾਧਨ ਆ ਆਪਣੇ ਕੋਲ ਆਪਸ ਵਿੱਚ ਸ਼ੇਅਰ ਕਰਨ ਦਾ ਗੁੱਡ ਐਕਸਪੀਰੀਅੰਸ ਬੈਡ ਜਿਹੜਾ ਗੁੱਡ ਹੋਇਆ ਉਹਨੂੰ ਐਪਰੀਸ਼ੀਏਟ ਵੀ ਕਰੋ ਜਿਹੜਾ ਬੈਡ ਹੋਇਆ ਉਹਨੂੰ ਮਤਲਬ ਆਪਾਂ ਨੂੰ ਕਰਨਾ ਚਾਹੀਦਾ ਜਦੋਂ ਹਨਾ
0: ਬਿਲਕੁਲ
1: ਸੁਧਾਰ ਹੋਵੇ
0: ਹਾਂਜੀ
1: ਥੈਂਕ ਯੂ ਵੈਰੀ ਪ੍ਰੋਗਰਾਮ ਬਲੇ ਬਲੇ
0: ਹਾਂਜੀ ਥੈਂਕ ਯੂ
1: ਚੱਕੋ ਫੋਟੇ ਫਿਰ ਥੈਂਕ ਯੂ
0: ਜੀ ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ ਬਿਲਕੁਲ ਇਹ ਮੇਰਾ ਵੀ ਮੇਰੇ ਨਾਲ ਇਹ ਚੀਜ਼ ਵੀਕਡੇਜ਼ 'ਚ ਹੋਈ ਸੀ ਤਾਂ ਫਿਰ ਮੈਂ ਇਹ ਸੋਚਿਆ ਸੀ ਕਿ ਚਲੋ ਸੈਟਰਡੇ ਮੇਰੇ ਕੋਲ ਬਹੁਤ ਟਾਈਮ ਹੁੰਦਾ ਆ ਅਤੇ ਮੈਂ ਫਿਰ ਇਹ ਗੱਲ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗੀ ਅਤੇ ਮੈਂ ਜਾਣਨਾ ਵੀ ਚਾਹੁੰਦੀ ਇਨ ਕੇਸ ਕਿਸੇ ਹੋਰ ਦੇ ਨਾਲ ਵੀ ਇਹ ਚੀਜ਼ ਹੋਈ ਹੈ ਤਾਂ ਜ਼ਰੂਰ ਮੇਰੇ ਨਾਲ ਸ਼ੇਅਰ ਕਰੋ 4119 ਜੀ ਸਤਿ ਸ਼੍ਰੀ ਅਕਾਲ
1: ਹਾਂਜੀ ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ ਕੀ ਹਾਲ ਹੈ
0: ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਤੁਸੀਂ ਕਿਵੇਂ ਹੋ
1: ਬਸ ਠੀਕ ਆ ਮਨਪ੍ਰੀਤ ਮੈਂ ਪ੍ਰੋਟੈਸਟ ਸੁਣ ਪਿਆ ਸੀਗਾ ਅਤੇ ਮੈਂ ਨਾ ਥੋੜ੍ਹਾ ਜਿਹਾ ਤੁਹਾਨੂੰ ਰੋਂਗ ਨਹੀਂ ਕਹਿ ਰਿਹਾ ਇਹਦੇ ਵਿੱਚ ਕਿਸੇ ਨੂੰ ਕੱਟ ਰਿਹਾ ਨਾ ਪਰ ਇਹਦੇ ਵਿੱਚ ਚੱਕਰ ਇਹ ਆ ਇਹ ਜਿਹੜੇ ਏ ਐਨ ਡਬਲਿਊ ਬਰਗਰ ਕਿੰਗ ਟੈਮ ਮਾਡਰਨ ਇਹ ਆ ਜਾਂਦੇ ਆ ਕਿਊ ਐਸ ਆਰ ਦੇ ਮਤਲਬ ਕੁਇਕ ਸਰਵਿਸ ਰੈਸਟੋਰੈਂਟ ਅਤੇ ਇਹਦੇ ਵਿੱਚ ਇਹ ਆ ਜਿਹੜਾ ਨਾ ਉਹਨੇ ਐਕਚੁਲੀ ਜਿਹੜੀ ਤੁਹਾਨੂੰ ਗੱਲ ਕਹੀ ਆ ਮੇਰੇ ਹਿਸਾਬ ਨਾਲ ਨਾ ਉਹਨੂੰ ਐਕਸਪਲੇਨ ਉਹਨੇ ਪ੍ਰੋਪਰ ਨਹੀਂ ਕੀਤਾ ਹੈਗਾ ਕਿਉਂਕਿ ਮੈਂ 20 ਸਾਲ ਤੋਂ ਕਿਊ ਐਸ ਆਰ ਦੇ ਨਾਲ ਪਿਆ ਆ
0: ਹਾਂਜੀ
1: ਅਤੇ ਇਹਦੇ ਵਿੱਚ ਇਹ ਆ ਵੀ ਜਿੱਦਾਂ ਹੁਣ ਤੁਸੀਂ ਟਿਮ ਹੋਟਲਸ ਆ ਨਾ ਟਿਮ ਹੋਟਲ 'ਤੇ ਤੁਸੀਂ ਦੇਖਿਆ ਹੋਣਾ ਜੇ ਤੁਸੀਂ ਉਹਨਾਂ ਨੂੰ ਕੋਈ ਕਹਿੰਦੇ ਹੋ ਸੈਂਡਵਿਚ ਜਾਂ ਹੈਸ਼ ਬਰਾਊਨ ਤੁਸੀਂ ਦੇਖਿਆ ਹੋਣਾ ਯੈਲੋ ਜਿਹੀਆਂ ਟ੍ਰੇਆਂ ਹੁੰਦੀਆਂ ਨੇ ਉਹਦੇ 'ਚ ਪਾਇਆ ਹੁੰਦਾ ਉਹ ਕੀ ਹੈ ਪ੍ਰਪੇਅਰ ਕਰਕੇ ਉਹਨੂੰ ਮਤਲਬ ਜਿਹੜੇ ਵਾਰਮਰਸ ਆ ਨਾ ਉਹਦੇ ਵਿੱਚ ਰੱਖ ਦਿੰਦੇ ਆ ਜਾਂ ਤੁਸੀਂ ਕਈ ਵਾਰ ਦੇਖਿਆ ਹੋਣਾ ਬੇਕਨ ਹੋ ਗਿਆ ਜਾਂ ਹੋਰ ਚੀਜ਼ਾਂ ਨੇ ਉਹਦੇ 'ਚ ਉਹ ਪ੍ਰਪੇਅਰ ਕਰਕੇ ਰੱਖੀ ਹੁੰਦੀ ਪਰ ਉਹਦਾ ਇੱਕ ਜਿੱਦਾਂ ਟਾਈਮ ਸਲੋਟ ਆ ਹਰੇਕ ਚੀਜ਼ ਦਾ ਜਿੱਦਾਂ ਟਿਮ ਹੋਟਲ ਦੀ ਆ ਵੀ ਉੱਥੇ ਲਿਖਿਆ ਵੀ ਹੁੰਦਾ ਆ ਵੀ ਫਰੈਸ਼ ਇਨ ਐਵਰੀ 20 ਮਿੰਟ ਜੇ 20 ਮਿੰਟ ਤੋਂ ਉੱਪਰ ਹੋ ਗਿਆ ਤਾਂ ਚਾਹੇ ਉਹ ਪੌਟ ਪੂਰਾ ਭਰਿਆ ਹੋਇਆ ਉਹਨਾਂ ਨੂੰ ਥਰੋ ਕਰਨਾ ਪੈਂਦਾ
0: ਬਿਲਕੁਲ
1: ਸੇਮ ਚੀਜ਼ ਜਿਹੜੇ ਉਹ ਹੈ ਬੇਕਨ ਵਗੈਰਾ ਤਿਆਰ ਕਰਕੇ ਰੱਖ ਕੇ ਕਿਉਂਕਿ ਇਹ ਆਉਂਦੇ ਕਿ ਮਤਲਬ ਕਿ ਸਰਵਿਸ ਦੇ ਵਿੱਚ ਇਹਨਾਂ ਦੇ ਉਹਨਾਂ ਨੂੰ ਪ੍ਰਪੇਅਰ ਕਰਕੇ ਹੀ ਰੱਖਣੇ ਪੈਂਦੇ ਆ ਸੇਮ ਚੀਜ਼ ਜਿਹੜੇ ਏ ਐਨ ਡਬਲਿਊ ਆ ਬਰਗਰ ਕਿੰਗਸ ਆ ਇਹਦੇ ਵਿੱਚ ਜਿੱਦਾਂ ਤੁਹਾਨੂੰ ਪਤਾ ਇਹ ਹੁਣ ਤਾਂ ਚਿਕਨ ਵਗੈਰਾ ਜਾਂ ਵੈਜੀ ਦੀਆਂ ਆਪਸ਼ਨਸ ਬਹੁਤ ਆ ਗਈਆਂ ਸਸਤਾਂ ਤੇ ਆਈ ਥਿੰਕ ਮੈਕਡੋਨਲਡ 'ਚ ਹਜੇ ਵੀ ਵੈਜੀ ਬਰਗਰ ਦੀ ਪਤਾ ਨਹੀਂ ਆਈ ਕਿ ਨਹੀਂ ਹਾਂਜੀ ਆ ਗਈ ਹੋਈ ਨਾ ਪਰ ਉਹਦੇ ਵਿੱਚ ਜਿੱਦਾਂ ਤੁਸੀਂ ਕਿਤੇ ਵੀ ਜਾਂ ਕੇ ਐਫ ਸੀ ਤੇ ਜਾਓ ਜਾਂ ਤੁਸੀਂ ਐਨ ਡਬਲਿਊ ਤੁਸੀਂ ਵੈਜੀ ਉਹਨਾਂ ਨੂੰ ਕਹੋਗੇ ਨਾ ਉਹ ਤੁਹਾਨੂੰ ਪਹਿਲਾਂ ਹੀ ਕਹਿਣਗੇ ਵੀ ਤੁਹਾਨੂੰ 4-5 ਮਿੰਟ ਲੱਗਣਗੇ ਕਿਉਂਕਿ ਉਹ ਉਸ ਚੀਜ਼ ਦੀ ਲਾਗਤ ਬਹੁਤ ਘੱਟ ਆ ਤੇ ਉਹ ਬਣਾਉਂਦੇ ਹੀ ਉਦੋਂ ਫਰੈਸ਼ ਜਿੰਨੇ ਲੋਟ ਆਏ ਉਨੀਆਂ ਪੈਟੀ ਬਣਾਉਣਗੇ ਚਿਕਨ ਹੈ ਕਿਉਂਕਿ ਪਹਿਲਾਂ ਤਾਂ ਤੁਹਾਨੂੰ ਪਤਾ ਇਹਨਾਂ ਵਿੱਚ ਸਾਰੇ ਬੀਫ ਬਰਗਰ ਹੀ ਹੁੰਦੇ ਸੀਗੇ ਤੇ ਬੀਫ ਬਰਗਰ ਜੇ ਉਹਨਾਂ ਨੂੰ ਪਤਾ ਆ ਵੀ ਸਾਡਾ ਰਸ਼ ਆਵਰ ਇੰਨਾ ਆ ਤੇ ਇਹਦੇ 'ਚ ਇੰਨਾ ਕੁ ਲੱਗਦਾ ਹੈ ਤੇ ਉਹ ਉਨਾ ਕੁ ਉਹਨਾਂ ਦਾ ਲੱਗੀ ਜਾਂਦਾ ਜਿਹੜਾ ਚਿਕਨ ਵਾਲਾ ਵੀ ਚਿਕਨ ਨੂੰ ਵੀ ਹੁਣ ਲੱਗਣ ਲੱਗ ਗਿਆ ਨਾ ਤਾਂ ਉਹ ਕੀ ਕਰਦੇ ਆ ਵੀ ਉਹਨਾਂ ਦਾ ਲੋਕੇਸ਼ਨ ਤੇ ਡਿਪੈਂਡ ਕਿੰਨਾ ਕੁ ਬੀਜੀ ਆ ਉਸ ਹਿਸਾਬ ਨਾਲ ਉਹ 4-5 ਪੈਟੀਜ਼ ਬਣਾ ਕੇ ਵਾਰਮਰ ਦੇ ਵਿੱਚ ਰੱਖਦੇ ਆ ਬਟ ਉਹਦਾ ਵੀ ਇੱਕ ਟਾਈਮ ਸਲੋਟ ਆ ਕਿੰਨੀ ਦੇਰ ਲਈ ਰੱਖ ਸਕਦੇ ਆ
0: ਸੋਰੀ ਤੁਹਾਡੀ ਨਾ
1: ਉਹਨਾਂ ਨੂੰ ਥਰੋ ਕਰਨਾ ਪੈਂਦਾ ਮਤਲਬ ਪਤਾ ਨਹੀਂ ਕਰਦੇ ਆ ਕਿ ਨਹੀਂ ਗਾ ਪਰ ਤੁਹਾਨੂੰ ਪਤਾ ਵੀ ਮੈਂ ਤੁਹਾਨੂੰ ਦੱਸਿਆ ਵੀ ਮੈਂ ਆਪ 20 ਸਾਲ ਦਾ ਕਰਦਾ ਜਿੱਥੇ ਆਪਣਾ ਪੰਜਾਬੀ ਬੰਦਾ ਜਾਂ ਗੁਜਰਾਤੀ ਬੰਦਾ ਆ ਗਿਆ ਤੁਹਾਨੂੰ ਪਤਾ ਹੀ ਆ ਉਹ ਤਾਂ ਸਟੇਜ ਸੈੱਟ ਕੇ ਕਿੱਥੇ ਰਾਜੀ ਆ ਨਾ
0: ਨਹੀਂ ਚਲੋ ਸੋਰੀ ਤੁਹਾਡੀ ਗੱਲ ਵਿੱਚ ਹੈ ਬਟ ਉਹ ਪਤਾ ਕੀ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਹਰ ਚੀਜ਼ ਪ੍ਰਿਪੇਅਰ ਕਰਕੇ ਰੱਖਦੇ ਆ ਹਨਾ ਕਿਉਂਕਿ ਜਿਵੇਂ ਹੁਣ ਟਿੱਕੀ ਹੋ ਗਈ ਜਿਹੜੀ ਚਾਹੇ ਬਰਗਰ ਵਾਲੀ ਚਾਹੇ ਦੂਸਰੀ ਹੋ ਗਈ ਬੀਫ ਵਾਲੀ ਉਹ ਟਿੱਕੀ ਪ੍ਰਿਪੇਅਰ ਕਰਕੇ ਰੱਖਣਾ ਇਜ਼ ਅ ਡਿਫਰੈਂਟ ਥਿੰਗ ਬਟ ਇੱਕ ਬਰਗਰ ਪੂਰਾ ਬਣਾ ਕੇ ਰੱਖਣਾ ਆਲਰੇਡੀ
1: ਨਹੀਂ ਬਰਗਰ ਬਣਾ ਕੇ ਤਾਂ ਨਹੀਂ ਜਿੱਦਾਂ ਤੁਸੀਂ ਕਹਿੰਦੇ ਹੋ ਵੀ ਉਹ ਜਿਹੜੀ ਸੌਸ ਹੈ ਉਹ ਕਿਉਂਕਿ ਉਹ ਤਾਂ ਹੀ ਆ ਵੀ ਉਹ ਬ੍ਰੈਡ ਦੇ ਵਿੱਚ ਤਾਂ ਚਲ ਗਈ ਜੇ ਉਹ ਪਹਿਲਾਂ ਦਾ ਬਣਿਆ
0: ਹਾਂਜੀ ਉਹ ਮੇਰੇ ਨਾਲ ਇਹੀ ਚੀਜ਼ ਹੋਈ ਸੀ ਫਿਰ
1: ਹਾਂ ਜਾਂ ਉਹਨਾਂ ਤੋਂ ਇੱਕ ਗਲਤੀ ਇਹ ਵੀ ਹੋ ਸਕਦੀ ਹੈ ਵੀ ਹਾਂ ਪੈਟੀ ਵੀ ਥੋੜੀ ਪੁਰਾਣੀ ਸੀ ਤੇ ਉਹਨਾਂ ਨੇ ਜਿਹੜੀ ਸੌਸ ਆ ਉਹ ਬ੍ਰੈਡ ਦੇ ਉੱਪਰ ਪਾ ਦਿੱਤੀ ਐਕਚੁਅਲ ਦੇ ਵਿੱਚ ਤਾਂ ਜਦੋਂ ਤੁਸੀਂ ਜੇ ਕਿਤੇ ਬਣਦਾ ਦੇਖੋਗੇ ਨਾ ਪੈਟੀ ਪਹਿਲਾਂ ਰੱਖ ਕੇ ਚੀਜ਼ ਰੱਖ ਕੇ ਦੈਨ ਦੇ ਉੱਪਰ ਦਾ ਸੌਸ ਆਉਂਦਾ
0: ਹਾਂਜੀ ਹਾਂਜੀ ਏਦਾਂ ਹੀ ਸੀ ਬਣਾਇਆ
1: ਬ੍ਰੈਡ ਦੇ ਵਿੱਚ ਸੋਕ ਨਾ
0: ਬਣਾਇਆ ਉਹਨਾਂ ਨੇ ਪ੍ਰੋਪਰ ਹੀ ਸੀਗਾ ਉਦਾਂ ਹੀ ਬਟ ਉਹ ਜਿਵੇਂ ਹੁਣ ਦਾ ਪਤਾ ਲੱਗ ਹੀ ਜਾਂਦਾ ਆਪਾਂ ਦੇਖਦੇ ਆ ਨਾ ਜਦ ਇੱਕ ਤਾਂ ਆਪਾਂ ਬਣਾ ਕੇ 5 ਮਿੰਟ ਵੀ ਚਲੋ ਹੋ ਗਏ 5 ਮਿੰਟ ਬਾਅਦ ਵੀ ਉਹ ਐਟਲੀਸਟ ਉਹ ਉਦਾਂ ਦੀ ਕੰਡੀਸ਼ਨ ਚ ਨਹੀਂ ਹੁੰਦਾ ਐਟਲੀਸਟ ਜੇ ਹਨਾ ਅਨਲੈਸ ਉਹ 15-20 ਮਿੰਟ ਪਹਿਲਾਂ ਦਾ ਬਣਿਆ ਹੋਇਆ
1: ਜਿੰਨਾ ਕੁ ਟਾਈਮ ਜੇ ਉਹਨੂੰ 2 ਜਾਂ 2 ਤੋਂ 3 ਤੋਂ 4 ਜਾਂ 5 ਉਹ ਨਾ ਮਤਲਬ ਥੋੜੀ ਚਿੜੀ ਜੀ ਹੋਈ ਜਾਊਗੀ, ਉਹਦੀ ਕ੍ਰਿਸਪੀਨੈਸ ਘੱਟ
0: ਜਾਊਗੀ,
1: ਬਿਲਕੁਲ ਫਰੈਸ਼ ਬਣ ਗਈ ਉਹਦੀ ਕ੍ਰਿਸਪੀਨੈਸ ਹੁੰਦੀ
0: ਆ।
1: ਬਟ ਇਹ ਹੈ ਵੀ ਮੈਂ ਤੁਹਾਨੂੰ ਦੱਸਾਂ ਜਿਹੜੀ ਕਿਊ ਐਸ ਆਰ ਦੇ ਵਿੱਚ ਹੁਣ ਪ੍ਰੋਬਲਮ ਕਿੱਥੇ ਆ ਰਹੀ ਹੈ, ਪ੍ਰੋਬਲਮ ਇਹ ਆ ਰਹੀ ਹੈ ਜਿਹੜੀ ਕਸਟਮਰ ਸਰਵਿਸ ਹੈ, ਮਤਲਬ ਮੈਂ ਇਹਨੂੰ ਰਿਲੇਟ ਕਰਦਾ ਕਸਟਮਰ ਸਰਵਿਸ, ਕਿਉਂਕਿ ਕਸਟਮਰ ਸਰਵਿਸ ਪਹਿਲਾਂ ਜਿਹੜੇ ਵੀ ਲੋਕੀ ਕੰਮ ਕਰਦੇ ਸੀ ਨਾ ਉਹ ਦਿਲ ਨਾਲ ਕੰਮ ਕਰਦੇ ਸੀ, ਐਂਡ ਉਹਨਾਂ ਦੀ ਕਸਟਮਰ ਸਰਵਿਸ ਤੇ ਉਹ ਹਰ ਚੀਜ਼ ਨੂੰ ਬਾਏ ਬੜਾ ਬੁੱਕ ਜੋ ਉਹਨਾਂ ਨੂੰ ਟ੍ਰੇਨਿੰਗ ਦੇ। ਹੁਣ ਅੱਜ ਦੀ ਡੇਟ ਦੇ ਵਿੱਚ ਟ੍ਰੇਨਿੰਗਸ ਘੱਟ ਗਈਆਂ ਬੰਦੇ ਨੂੰ ਹੈ, ਕਿਉਂਕਿ ਇੰਪਲੋਇਰ ਪੈਸੇ ਲਾ ਕੇ ਰਾਜੀ ਨਹੀਂ ਹੈ, ਕਿਉਂਕਿ ਉਹ ਕਹਿੰਦੇ ਸਾਡੇ ਖਰਚੇ ਨਹੀਂ ਪੂਰੇ ਹੁੰਦੇ, ਪ੍ਰੋਪਰ ਟ੍ਰੇਨਿੰਗ ਨਹੀਂ ਹੈਗੀ, ਸੋ ਉਹਦੇ ਕਰਕੇ ਆਹ ਚੀਜ਼ਾਂ ਹੋ ਰਹੀਆਂ ਨੇ ਬਹੁਤ। ਮਤਲਬ ਮੈਂ ਤੁਹਾਨੂੰ ਇਹ ਨਹੀਂ ਡਿਨਾਈ ਨਹੀਂ ਕਰ ਰਿਹਾ, ਮੈਂ ਤੁਹਾਨੂੰ ਮਤਲਬ ਜਾਂ ਇਹ ਨਹੀਂ ਕਹਿ ਰਿਹਾ ਵੀ ਤੁਸੀਂ ਗੱਲ, ਮੈਂ ਮਤਲਬ ਥੋੜਾ ਜਿਹਾ ਐਕਸਪਲੇਨ ਕਰਨਾ
0: ਚਾਹੁੰਦੀ,
1: ਮੈਨੂੰ ਆਪ ਨੂੰ 20 ਸਾਲ ਹੋ ਗਏ ਕਿਊ ਐਸ ਆਰ ਦੇ ਵਿੱਚ, ਇਹ ਚੀਜ਼ਾਂ ਹੋ ਰਹੀਆਂ ਨੇ, ਤੇ ਜਿੱਥੇ ਸਪੈਸ਼ਲੀ ਜਿਹੜੇ ਜਿਹਨਾਂ ਦੇ ਓਨਰ ਆਪਣੇ ਬੰਦੇ ਹੈਗੇ, ਮੈਂ ਵੀ ਉਹਨਾਂ ਚੋਂ ਇੱਕ ਹੋਊਂਗਾ, ਮੈਂ ਵੀ ਕੱਟ ਕਾਰਨਰ ਕਰਨ ਦੀ ਕੋਸ਼ਿਸ਼ ਕਰਦਾ ਹਾਂ ਕਿਤੇ ਨਾ ਕਿਤੇ, ਤੇ ਵੀ ਹਾਂ ਵੀ ਇੱਥੋਂ ਸੇਵਿੰਗ ਕੀਤੀ ਜਾਵੇ, ਉੱਥੋਂ ਕੀਤੀ ਜਾਵੇ, ਬਟ ਇਹ ਚੀਜ਼ ਹੈਗੀ ਹੈ, ਇਹ ਮੈਂ ਮਤਲਬ ਇਹਨੂੰ ਤੁਹਾਨੂੰ ਡਿਨਾਈ ਨਹੀਂ ਕਰਿਆ, ਬਟ ਇਹਦਾ ਇਹਦਾ ਪ੍ਰੋਬਲਮ, ਕਿਉਂਕਿ ਜੇ ਉਹ ਹਰੇਕ ਪੈਟੀ ਨੂੰ ਫਰੈਸ਼ ਬਣਾ ਕੇ ਕਰਨ ਲੱਗ ਜਾਣ ਨਾ, ਉਹਨਾਂ ਦੀ ਜਿਹੜੀ ਹੈਗੀ ਹੈ, ਕਿਉਂਕਿ ਹਰੇਕ ਨੇ ਟਾਈਮਿੰਗਸ ਰੱਖੇ ਹੋਏ ਆ, ਏ ਐਨ ਡਬਲਿਊ ਦੇ ਆਪਣੇ ਟਾਈਮਿੰਗਸ ਆ, ਉਹ ਮਤਲਬ ਇਹਨਾਂ ਨੇ ਨਹੀਂ ਆਫਿਸ ਵੱਲੋਂ ਇਹਨਾਂ ਦੇ ਇੱਕ ਟਾਈਮਿੰਗਸ ਆ ਵੀ ਕਸਟਮਰ ਫਰੋਮ ਦਾ ਟਾਈਮ ਗੈਟ ਇਨ ਐਂਡ ਟਾਈਮ ਆਊਟ, ਵੀ ਤੁਸੀਂ ਇੰਨੇ ਟਾਈਮ ਦੇ ਵਿੱਚ ਕਸਟਮਰ ਨੂੰ ਭੁਗਤਾਉਣਾ ਆ, ਤੇ ਉਹ ਹਰੇਕ ਕਿਊ ਐਸ ਆਰ ਦੇ ਆਪਣੇ ਆਪਣੇ ਟਾਈਮਿੰਗਸ ਨੇ, ਵੀ ਕੋਈ ਕਹਿੰਦਾ ਵੀ ਇੱਕ ਮਿੰਟ ਤੇ 20 ਸੈਕਿੰਡ ਆ, ਕੋਈ 2 ਮਿੰਟ ਦਾ ਹੈਗਾ ਆ, ਇਹ ਚੀਜ਼ਾਂ ਹੈਗੇ, ਉਹਦੇ ਕਰਕੇ ਕੀ ਆ ਉਹ ਅੱਜ ਕੱਲ ਟ੍ਰੇਨਿੰਗ ਬਹੁਤ ਘੱਟ ਗਈ ਹੈ, ਕਿਉਂਕਿ ਪਹਿਲਾਂ ਸੀਗੇ ਓਨਰ ਟ੍ਰੇਨਿੰਗ ਤੇ ਪੈਸੇ ਖਰਚਦੇ ਸੀਗੇ, ਸੋ ਮਤਲਬ ਹੁਣ ਕੱਲਾ ਮੈਂ ਇਹਦੇ ਚ ਓਨਰ ਦੀ ਵੀ ਨਹੀਂ ਗੱਲ ਦੀਆਂ, ਕਿਉਂਕਿ ਚੀਜ਼ਾਂ ਬਹੁਤ, ਇੱਕ ਤਾਂ ਫੂਡ ਕਾਸਟ ਬਹੁਤ ਅੱਪ ਚੱਲ ਗਈ ਹੈ, ਰੈਂਟ ਵਗੈਰਾ ਬਹੁਤ ਅੱਪ ਚੱਲ ਗਏ ਨੇ, ਔਨ ਦਾ ਅਦਰ ਹੈਂਡ ਮਤਲਬ ਹੁਣ ਮੈਂ ਇੱਕ ਚੀਜ਼ ਕਹੂੰਗਾ, ਸ਼ਾਇਦ ਇਹਦੇ ਨਾਲ ਮੇਰੇ ਨਾਲ ਬਹੁਤ ਜ਼ਿਆਦਾ ਗੁੱਸੇ ਹੋ ਜਾਣਗੇ, ਪ੍ਰੋਬਲਮ ਹੈ ਜਿਹੜੀ ਮਿਨੀਮਮ ਵੇਜ ਆ, ਮਿਨੀਮਮ ਵੇਜ ਜਦੋਂ ਮੈਂ ਕਿਊ ਐਸ ਆਰ ਦੇ ਵਿੱਚ ਆਇਆ ਸੀਗਾ ਉਦੋਂ $8 ਹੁੰਦੀ ਸੀ, ਹੁਣ ਹੈਗੀ ਆ 1760 ਦੇ ਲਾਗੇ, ਰਾਈਟ, ਆਲਮੋਸਟ ਡਬਲ ਹੈ ਨਾ। ਹੁਣ ਗੱਲ ਇਹ ਹੈ ਵੀ ਜਿਹੜੇ ਬੰਦੇ ਨੂੰ ਤਾਂ ਜ਼ਿਆਦਾ ਕਰਦੇ ਮਿਨੀਮਮ ਵੇਜ ਤੇ, ਉਹਦੇ ਲਈ ਤਾਂ ਹੈਗਾ ਬਹੁਤ ਵਧੀਆ ਵੀ ਚਲੋ ਉਹਨੂੰ ਕੁਛ ਬਣਦਾ, ਬਟ ਦਾ ਪ੍ਰੋਬਲਮ ਇਹ ਜਿਹੜੀ ਮਿਨੀਮਮ ਵੇਜ ਵੱਧਦੀ ਹੈ ਨਾ, ਉਹਦੇ ਨਾਲ ਤੁਸੀਂ ਇੱਕ ਚੀਜ਼ ਸ਼ਾਇਦ ਨੋਟ ਕੀਤੀ ਹੋਊਗੀ, ਇਕੱਲੀ ਮਿਨੀਮਮ ਵੇਜ ਹੀ ਵੱਧਦੀ ਹੈ, ਜਿਹੜੇ ਲੋਕ ਆਲਰੇਡੀ $24-25 ਤੇ ਕੰਮ ਕਰ ਰਹੇ ਆ ਉਹਨਾਂ ਦੀ ਤਾਂ ਵੱਧ ਹੀ ਨਹੀਂ ਰਹੀ,
0: ਉਹ ਵੱਧ ਨਹੀਂ ਰਹੀ,
1: ਉਸ ਹਿਸਾਬ ਨਾਲ ਜਿੰਨੀ ਹਿਸਾਬ ਨਾਲ ਪਿਛਲੇ 10-12 ਸਾਲਾਂ ਚ ਮਿਨੀਮਮ ਵੇਜ ਵਧੀ, ਉਸ ਹਿਸਾਬ ਨਾਲ ਜਿਹੜਾ $25 ਸੀਗਾ ਉਹ ਤਾਂ ਉਹਦੀ ਕਿੰਨੀ ਕੁ ਵਧੀ ਹੈ, ਜਾਂ ਜਿਹੜਾ $30 ਜਾਂ $20 ਵਾਲਾ ਉਹਦੀ ਕਿੰਨੀ ਕੁ ਵਧੀ,
0: ਓਵਰਆਲ ਨਹੀਂ ਵੱਧਦੀ ਹੈ ਨਾ, ਇਹ ਵੀ ਪ੍ਰੋਬਲਮ ਹੈਗੀ ਹੈ। ਹਾਂਜੀ
1: ਹਾਂਜੀ, ਇਸ ਕਰਕੇ ਹੈ ਨਾ, ਕਿਉਂਕਿ ਇਹ ਜਿਹੜੇ ਕਿਊ ਐਸ ਆਰ ਨੇ ਸਮਾਲ ਬਿਜ਼ਨਸ ਚ ਆ ਜਾਂਦਾ, ਸਮਾਲ ਬਿਜ਼ਨਸ ਤੇ ਇਸ ਵੇਲੇ ਆਲਰੇਡੀ ਬਹੁਤ ਜ਼ਿਆਦਾ ਸਟਰਗਲਿੰਗ ਜ਼ੋਨ ਦੇ ਵਿੱਚ ਜਾ ਰਹੇ ਆ, ਤੇ ਇਸ ਕਰਕੇ ਉਹ ਮਤਲਬ ਕੱਟ ਕਾਰਨਰ ਕਰਦੇ ਵੀ ਕੋਸਟ ਕਿੱਥੋਂ ਘਟਾਈ ਜਾਵੇ।
0: ਜੀ ਜੀ ਜੀ, ਚਲੋ ਥੈਂਕ ਯੂ,
1: ਬਹੁਤ ਤੁਹਾਡਾ ਟਾਈਮ ਜ਼ਿਆਦਾ ਲੈ ਲਿਆ,
0: ਨਹੀਂ ਨਹੀਂ ਦੈਟਸ ਓਕੇ,
1: ਐਕਚੁਅਲ ਦੇ ਵਿੱਚ ਇਹ ਚੀਜ਼ਾਂ ਹੋ ਰਹੀਆਂ ਨੇ, ਉਹਦੇ ਕਰਕੇ ਜਿਹੜੀ ਇਹ ਪ੍ਰੋਬਲਮਸ ਆਪਾਂ ਨੂੰ ਫੇਸ ਕਰਨੀਆਂ
0: ਪੈ ਰਹੀਆਂ। ਬਿਲਕੁਲ, ਚਲੋ ਥੈਂਕ ਯੂ ਸੋ ਮਚ, ਤੁਸੀਂ ਆਪਣੇ ਵਿਚਾਰ ਦਿੱਤੇ, ਬੜਾ ਸ਼ੁਕਰੀਆ, ਤੇ ਕਾਫੀ ਦੇਖੋ ਅਵੇਅਰਨੈਸ ਹੋਣੀ ਬਹੁਤ ਲਾਜ਼ਮੀ ਹੈ, ਕਿਉਂਕਿ ਕੱਲ ਨੂੰ ਤੁਸੀਂ ਬਿਮਾਰ ਪੈ ਜਾਂਦੇ ਹੋ, ਹਨਾ, ਯੂ ਨੈਵਰ ਨੋ, ਜੇ ਆਪਾਂ ਕਵਾਂਗੇ ਹੀ ਨਹੀਂ ਫਿਰ ਚੇਂਜ ਆਊਗੀ ਕਿਵੇਂ, ਕਿਸੇ ਨਾ ਕਿਸੇ ਨੂੰ ਤਾਂ ਓਬਵੀਅਸ ਗੱਲਾਂ ਬੋਲਣਾ ਪਊਗਾ। ਮੇਰੇ ਨਾਲ ਇਹ ਚੀਜ਼ ਹੋਈ ਤਾਂ ਫਿਰ ਮੈਂ ਨਾ ਰਾਈਟ ਵੇ ਫਿਰ ਮੈਂ ਬੋਲ ਦਿੱਤਾ, ਤੇ ਮੈਨੂੰ ਤਾਂ ਨਵਾਂ ਬਰਗਰ ਮਿਲ ਗਿਆ ਸੀ, ਬਟ ਜੇ ਕਿਸੇ ਹੋਰ ਦੇ ਨਾਲ ਇਹ ਐਕਸਪੀਰੀਅੰਸ ਹੁੰਦਾ ਆ ਤਾਂ ਹਨਾ ਬੀ ਅਵੇਅਰ, ਮੈਂ ਤਾਂ ਬਸ ਇਹੀ ਕਹੂੰਗੀ ਕਿ ਹਾਂ ਇਹ ਚੀਜ਼ ਐਕਸਪੀਰੀਅੰਸ ਜ਼ਰੂਰ ਕਰੋ ਤੁਸੀਂ, ਨਾ ਕਦੇ ਵੀ ਆਰਡਰ ਕਰਦੇ ਹੋ ਤਾਂ ਇੱਕ ਵਾਰ ਜ਼ਰੂਰ ਦੇਖੋ ਕਿ ਤੁਹਾਨੂੰ ਉਹ ਜੇ ਰਾਈਟ ਵੇ ਦੇ ਰਹੇ ਨੇ ਤਾਂ ਤੁਸੀਂ ਇੱਕ ਵਾਰ ਆਪਣੇ ਬਰਗਰ ਨੂੰ ਚੈੱਕ ਕਰੋ, ਉਸ ਤੋਂ ਬਾਅਦ ਤੁਸੀਂ ਆਪਣਾ ਉੱਥੋਂ ਛੱਡੋ ਹਨਾ ਆਪਣੀ ਪਲੇਸ, ਜਾਂ ਜੇ ਤੁਸੀਂ ਡਰਾਈਵ ਥਰੂ ਵੀ ਜਾ ਰਹੇ ਹੋ, ਅਦਰਵਾਈਜ਼ ਜਾਂ ਤੁਸੀਂ ਇਨ ਸਟੋਰ ਜਾ ਕੇ ਵੀ ਆਰਡਰ ਕਰਦੇ ਹੋ, ਫਿਰ ਵੀ ਇਸ ਚੀਜ਼ ਦਾ ਧਿਆਨ ਰੱਖੋ, ਅਤੇ ਕਿਉਂਕਿ ਜੇ ਤੁਸੀਂ, ਕਿਉਂਕਿ ਮੈਨੂੰ ਤਾਂ ਉਹਨਾਂ ਨੇ ਇਹੀ ਕਿਹਾ ਕਿ ਜੇ ਤੁਸੀਂ 5-6 ਮਿੰਟ ਵੇਲਿੰਗ ਹੈਗੇ ਹੋ ਆਪਣਾ ਵੇਟ ਕਰਨ ਦੇ ਲਈ, ਤਾਂ ਫਿਰ ਅਸੀਂ ਤੁਹਾਨੂੰ ਫਰੈਸ਼ ਬਣਾ ਕੇ ਦੇਵਾਂਗੇ, ਬਟ ਯੂ ਹੈਵ ਟੂ ਸੇ, ਤੁਹਾਨੂੰ ਮੈਨਸ਼ਨ ਕਰਨਾ ਪੈਣਾ ਕਿ ਸਾਨੂੰ ਫਰੈਸ਼ ਹੀ ਚਾਹੀਦਾ ਆ, ਅਦਰਵਾਈਜ਼ ਕਹਿੰਦੇ ਅਸੀਂ ਬਣਾ ਕੇ ਰੱਖੇ ਹੁੰਦੇ ਨੇ, ਅਸੀਂ ਉਹ ਦੇ ਦਿੰਦੇ ਹਾਂ। I was very shocked, but chalo, anyhow, mere naal Queenswood College di team jud chuki hai, but main chahunde ni ki unna da message bilkul vi cut ho jaye, isliye apa 1-2 minute di commercial break le liye, station ID to baad gal baat karde ha Queenswood College de naal, Sundaro Desh Pradesh Prime Time Radio.
2: The ਹੀ ਦੁਨੀਆ ਦੇ ਵਿੱਚ ਚਮਕਦਾ ਸਿਤਾਰਾ ਪ੍ਰਭਦੀਪ ਸਿੰਘ। ਕੀ ਤੁਹਾਡੀ ਮੋਰਗੇਜ ਰਿਨਿਊ ਹੋਣ ਵਾਲੀ ਹੈ? ਤੁਸੀਂ ਪ੍ਰਾਈਵੇਟ ਮੋਰਗੇਜ ਸਟਕ ਹੋ ਗਏ ਹੋ ਤੇ ਵੱਧ ਇੰਟਰਸਟਡ ਪੇ ਕਰ ਰਹੇ ਹੋ? ਇਹ ਤੁਹਾਡੀ ਮੋਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟ ਰੇਟ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ। ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524 416-710-7524 ਤੇ ਪ੍ਰਭਦੀਪ ਸਿੰਘ ਹੋਰਾਂ ਨੂੰ ਕਾਲ ਕਰੋ। 30 ਵਰ੍ਹਿਆਂ ਦੇ ਲੰਮੇ ਤਜਰਬੇ ਦੇ ਨਾਲ ਟੈਕਸ ਦੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ। ਤੁਹਾਡੇ ਬਿਜ਼ਨਸ ਦੀ ਬੁੱਕਕੀਪਿੰਗ, ਰੈਵਨਿਊ ਕੈਨੇਡਾ ਵੱਲੋਂ ਐਡਿਟ ਪੇਰੋਲ, GST PST ਰਿਟਰਨ, ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਾਂ ਨੂੰ ਕਾਲ ਕਰੋ 905-799-1777 ਜਾਂ ਆਓ 199 ਐਡਵਾਂਸ ਬੁਲੇਵਰਡ ਸਵੀਟ ਨੰਬਰ 205 ਡਿਕਸੀ ਐਡਵਾਂਸ ਦੇ ਨਜ਼ਦੀਕ।
3: ਕਰਟੀਅਸ ਐਂਡ ਐਫੀਸ਼ੀਐਂਟ ਸਰਵਿਸ, ਕਾਲ ਨਰਿੰਦਰ ਮਾਨ 905-789-1770।
2: ਬ੍ਰੈਂਪਟਨ ਦੇ ਵਿੱਚ ਸਿੰਸ 1998 ਤੋਂ ਸੁਪਰ ਮਾਰਟ ਕਮਿਊਨਿਟੀ ਸੇਵਾ ਕਰਦਾ ਆ ਰਿਹਾ ਹੈ, ਜਿੱਥੇ ਕਸਟਮ ਮੇਡ ਸੋਫਾ ਸੈੱਟ ਤਿਆਰ ਕੀਤੇ ਜਾਂਦੇ ਨੇ, ਹੰਡ ਅਨੁਸਾਰ 100% ਰੀਅਲ ਵੁੱਡ ਫਰੇਮ, ਚੰਗੇ ਸਪਰਿੰਗ ਪਾਏ ਜਾਂਦੇ ਨੇ ਤੇ ਕਹਿੰਦੇ ਕੋਈ ਵੀ ਸੇਲ ਨਹੀਂ ਅਸੀਂ ਲਾਉਂਦੇ। ਮਾਰਕੀਟ ਨਾਲੋਂ ਕਹਿੰਦੇ ਸਾਡੀ ਕੀਮਤ $50-60 ਵੱਧ ਹੋਏਗੀ, ਲੇਕਿਨ ਕੁਆਲਿਟੀ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਏਗਾ। ਅੱਜ ਹੀ ਰੀਗਨ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਆਓ, ਨੰਬਰ 24 ਰੀਗਨ ਰੋਡ ਤੇ ਸੋਫਾ ਮਾਰਟ ਤੇ ਇੱਕ ਚੱਕਰ ਲਗਾਓ। ਟੈਲੀਫੋਨ ਨੰਬਰ 905-791-8056 ਜਾਂ ਪਰਮਜੀਤ ਨੂੰ ਕਾਲ ਕਰੋ
4: 32-55-80-98।
5: ਗਲਤ ਕਾਊਂਟਿੰਗ ਸਿਖਾਈ ਜਾਂਦੇ ਹੋ?
4: ਕਾਊਂਟਿੰਗ ਨਹੀਂ, ਇਹ ਤੇ 32-55-80-98 ਇੰਚ ਦੇ ਟੀਵੀ ਨੇ
6: ਜੋ ਅੱਜ ਹੀ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੋਂ ਆਏ ਨੇ। ਇਹਨਾਂ ਕੋਲ ਸਾਰੇ ਹਾਊਸ ਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। 32-98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ।
5: ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ, 801 ਬੋਵੇ ਡਰਾਈਵ ਨੀਅਰ ਚਿੰਗੂਜ਼ੀ, ਕਾਲ 905-450-2828, 905-450-2828।
7: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
8: ਇੰਸ਼ੋਰੈਂਸ ਐਡਵਾਈਜ਼ਰ ਦੇ ਲਈ ਪਹਿਲੇ ਹੀ ਦਿਨ ਤੋਂ ਹਾਈਐਸਟ ਕਮਿਸ਼ਨ ਪੈਕੇਜ, ਡੇਲੀ ਇਨ ਆਫਿਸ ਤੇ ਆਨਲਾਈਨ ਟ੍ਰੇਨਿੰਗ ਤੇ ਹਰੇਕ ਮੇਜਰ ਇੰਸ਼ੋਰੈਂਸ ਕੰਪਨੀ ਦੇ ਨਾਲ ਡਾਇਰੈਕਟ ਕੰਟ੍ਰੈਕਟ ਦਾ ਵੀ ਪ੍ਰਬੰਧ ਹੈ।
9: ਹਾਂ, ਇੰਸ਼ੋਰੈਂਸ ਐਡਵਾਈਜ਼ਰ ਚਾਹੇ ਨਵੇਂ ਹੋ ਜਾਂ ਪੁਰਾਣੇ, ਚਾਹੇ ਐਕਟਿਵ ਹੋ ਜਾਂ ਪਾਰਟ ਟਾਈਮ, ਜਾਂ ਫਿਰ ਤੁਸੀਂ ਸਭ ਤੋਂ ਵਧੀਆ ਬ੍ਰੋਕਰੇਜ ਦੀ ਭਾਲ ਵਿੱਚ ਹੋ, ਅੱਜ ਹੀ ਸੰਪਰਕ ਕਰੋ ਟੌਪ ਫਾਈਨੈਂਸ਼ੀਅਲ ਦੇ ਸਿਮਰਾਜ ਸਿੱਧੂ ਦੇ ਨਾਲ 416-457-3333।

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ। ਪੂਰੇ 4 ਵਜੇ ਤੱਕ 2 ਘੰਟੇ ਨਿਕਲ ਗਏ ਫਟਾਫਟ, ਤੇ 1 ਘੰਟੇ ਦਾ ਸਾਥ ਤੁਹਾਡਾ ਸਾਡਾ ਹੋ ਰਿਹਾ। ਮੇਰੇ ਨਾਲ ਕੁਈਨਜ਼ਵੁੱਡ ਕਾਲਜ ਦੀ ਟੀਮ ਜੁੜੀ ਹੋਈ ਹੈ। ਤੁਸੀਂ ਜ਼ਰੂਰ ਇਹਨਾਂ ਦੇ ਨਾਲ ਗੱਲਬਾਤ ਕਰੋ। ਆਪਣੇ ਸਕਿੱਲਸ ਨੂੰ ਅਪਗ੍ਰੇਡ ਕਰਨਾ ਚਾਹੁੰਦੇ ਹੋ ਤਾਂ ਡਿਪਲੋਮਾ ਕੋਰਸਿਸ ਐਂਡ ਸ਼ਾਰਟ ਕੋਰਸਿਸ ਤੁਹਾਨੂੰ ਆਫਰ ਕਰਦੇ ਨੇ, ਜਿਹੜੇ ਕਿ ਤੁਹਾਡੇ ਲਈ ਬਹੁਤ ਹੈਲਪਫੁਲ ਰਹਿੰਦੇ ਨੇ। ਅਤੇ ਤੁਸੀਂ ਆਪਣੀ ਇੱਕ ਡਿਜ਼ਾਇਰਡ, ਆਪਣੀ ਇੱਕ ਜੋ ਤੁਸੀਂ ਚਾਹੁੰਦੇ ਹੋ, ਇੱਦਾਂ ਨਹੀਂ ਸਾਨੂੰ ਵਾਈਟ ਕਲਰ ਜੋਬ ਮਿਲੇ, ਤੁਸੀਂ ਉਹ ਜੋਬ ਲੈ ਸਕਦੇ ਹੋ ਕਿਉਂਕਿ ਟਾਸਕ ਰਿਕੁਆਇਰਮੈਂਟਸ, ਜਦੋਂ ਜੋਬ ਰਿਕੁਆਇਰਮੈਂਟਸ ਪੂਰੀਆਂ ਹੋ ਗਈਆਂ ਤਾਂ ਓਬਵੀਅਸਲੀ ਗੱਲ ਤੁਹਾਨੂੰ ਜੋਬ ਮਿਲ ਹੀ ਜਾਣੀ ਹੈ। ਕੁਈਨਜ਼ਵੁੱਡ ਕਾਲਜ ਦਾ ਨੰਬਰ 9058720088। ਹਾਂਜੀ ਸਵਾਗਤ, ਸਤਿ ਸ਼੍ਰੀ ਅਕਾਲ। ਹਾਂਜੀ ਮੈਮ, ਨਵੇਂ ਕੋਰਸਿਸ ਕਿਹੜੇ ਸਟਾਰਟ ਹੋ ਰਹੇ ਨੇ ਉਹਦੇ ਬਾਰੇ ਜਾਣਕਾਰੀ ਦਿਓ ਪਲੀਜ਼।
1: ਹਾਂਜੀ, ਸਤਿ ਸ਼੍ਰੀ ਅਕਾਲ ਦੇਸ਼ ਪ੍ਰਦੇਸ਼ ਤੋਂ ਸਾਰੇ ਲਿਸਨਰ ਨੂੰ। ਮੇਰਾ ਨਾਮ ਅੰਸ਼ੁਲ ਹੈ ਤੇ ਮੈਂ ਕੁਈਨਜ਼ਵੁੱਡ ਕਾਲਜ ਤੋਂ ਬੋਲ ਰਹੀ ਹਾਂ। ਰੋਜ਼ ਮੈਂ ਬਹੁਤ ਸਾਰੇ ਸਟੂਡੈਂਟਸ ਨੂੰ ਮਿਲਦੀ ਹਾਂ ਜੋ ਕੈਨੇਡਾ ਵਿੱਚ ਆਪਣਾ ਕਰੀਅਰ ਸ਼ੁਰੂ ਕਰਨਾ, ਕਰੀਅਰ ਚੇਂਜ ਕਰਨਾ ਜਾਂ ਆਪਣੀ ਸਕਿੱਲ ਇੰਪਰੂਵ ਕਰਕੇ ਇੱਕ ਚੰਗੀ ਨੌਕਰੀ ਹਾਸਲ ਕਰਨਾ ਚਾਹੁੰਦੇ ਨੇ। ਕਈ ਲੋਕ ਆਪਣੇ ਪਰਿਵਾਰ ਲਈ ਇੱਕ ਬਿਹਤਰ ਫਿਊਚਰ ਬਣਾਉਣਾ ਚਾਹੁੰਦੇ ਨੇ, ਪਰ ਸਮਝ ਨਹੀਂ ਆਉਂਦੀ ਕਿ ਸ਼ੁਰੂਆਤ ਕਿੱਥੋਂ ਕੀਤੀ ਜਾਏ। ਜੇ ਤੁਸੀਂ ਵੀ ਕੈਨੇਡਾ ਵਿੱਚ ਇੱਕ ਚੰਗੀ ਨੌਕਰੀ, ਕਰੀਅਰ ਗਰੋਥ ਜਾਂ ਨਵੀਂ ਸਕਿੱਲ ਦੀ ਤਲਾਸ਼ ਵਿੱਚ ਹੋ ਤਾਂ ਅੱਜ ਇਹ ਜਾਣਕਾਰੀ ਤੁਹਾਡੇ ਲਈ ਬਹੁਤ ਲਾਭਦਾਇਕ ਹੋ ਸਕਦੀ ਆ। ਕੁਈਨਜ਼ਵੁੱਡ ਕਾਲਜ ਲੈ ਕੇ ਆਇਆ ਹੈ ਪ੍ਰੈਕਟੀਕਲ ਤੇ ਜੋਬ ਫੋਕਸ ਸਰਟੀਫਿਕੇਟ ਪ੍ਰੋਗਰਾਮ, ਜੋ ਤੁਹਾਨੂੰ ਨਵੇਂ ਕਰੀਅਰ ਦੇ ਮੌਕਾ ਦੇ ਸਕਦੇ ਨੇ। ਹਰ ਕੈਰੀਅਰ ਫੀਲਡ ਵਿੱਚ ਕਰੀਅਰ ਬਣਾਉਣਾ ਚਾਹੁੰਦੇ ਹੋ, ਕੁਈਨਜ਼ਵੁੱਡ ਕਾਲਜ ਦਾ ਪਰਸਨਲ ਸਪੋਰਟ ਵਰਕਰ ਪ੍ਰੋਗਰਾਮ ਸਿਰਫ 6 ਮਹੀਨੇ ਦਾ ਸਰਟੀਫਿਕੇਟ ਪ੍ਰੋਗਰਾਮ ਹੈ। ਇਸ ਪ੍ਰੋਗਰਾਮ ਤੋਂ ਬਾਅਦ ਤੁਸੀਂ ਸੀਨੀਅਰ, ਲੌਂਗ ਟਰਮ ਕੇਅਰ ਹੋਮ ਅਤੇ ਕਮਿਊਨਿਟੀ ਸੈਟਿੰਗ ਵਿੱਚ ਕੰਮ ਕਰ ਸਕਦੇ ਹੋ। ਇਹ ਪ੍ਰੋਗਰਾਮ ਉਹਨਾਂ ਲੋਕਾਂ ਲਈ ਬਹੁਤ ਵਧੀਆ ਨੇ ਜੋ ਹੈਲਥ ਕੇਅਰ ਫੀਲਡ ਵਿੱਚ ਕਰੀਅਰ ਬਣਾ ਕੇ ਆਪਣੇ ਪਰਿਵਾਰ ਨੂੰ ਫਾਈਨੈਂਸੀ ਸਪੋਰਟ ਕਰਨਾ ਚਾਹੁੰਦੇ ਨੇ। ਹੈਲਥ ਕੇਅਰ ਫੀਲਡ ਵਿੱਚ ਜਲਦੀ ਐਂਟਰੀ ਕਰਨਾ ਚਾਹੁੰਦੇ ਹੋ, ਸਾਡਾ ਫਾਰਮੇਸੀ ਅਸਿਸਟੈਂਟ ਸਰਟੀਫਿਕੇਟ ਪ੍ਰੋਗਰਾਮ ਵੀ ਅਵੇਲੇਬਲ ਹੈ। 10 ਹਫ਼ਤਿਆਂ ਦੇ ਆਨਲਾਈਨ ਟ੍ਰੇਨਿੰਗ ਪ੍ਰੋਗਰਾਮ ਤੋਂ ਬਾਅਦ ਤੁਸੀਂ ਫਾਰਮੇਸੀ ਵਿੱਚ ਫਾਰਮੇਸੀ ਅਸਿਸਟੈਂਟ, ਫਾਰਮੇਸੀ ਕਲਰਕ ਜਾਂ ਫਾਰਮੇਸੀ ਏਡ ਦੇ ਰੂਪ ਵਿੱਚ ਕੰਮ ਕਰ ਸਕਦੇ ਹੋ। ਡੇ ਕੇਅਰ ਜਾਂ ਚਾਈਲਡ ਕੇਅਰ ਫੀਲਡ ਵਿੱਚ ਦਿਲਚਸਪੀ ਰੱਖਦੇ ਹੋ ਤਾਂ ਸਾਡਾ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਪ੍ਰੋਗਰਾਮ ਤੁਹਾਡੇ ਲਈ ਇੱਕ ਵਧੀਆ ਮੌਕਾ ਹੋ ਸਕਦਾ ਹੈ। ਇਹ ਪ੍ਰੋਗਰਾਮ ਉਹਨਾਂ ਲੋਕਾਂ ਲਈ ਖਾਸ ਤੌਰ ਤੇ ਲਾਭਦਾਇਕ ਹੈ ਜੋ ਬੱਚਿਆਂ ਨਾਲ ਕੰਮ ਕਰਨਾ ਪਸੰਦ ਕਰਦੇ ਨੇ ਤਾਂ ਆਪਣਾ ਡੇ ਕੇਅਰ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਨੇ। ਜੇ ਤੁਸੀਂ ਇੰਗਲਿਸ਼ ਜਾਂ ਫ੍ਰੈਂਚ ਲੈਂਗੁਏਜ ਇੰਪਰੂਵ ਕਰਨਾ ਚਾਹੁੰਦੇ ਹੋ ਤਾਂ ਕੁਈਨਜ਼ਵੁੱਡ ਕਾਲਜ ਵਿੱਚ ਇੰਗਲਿਸ਼ ਸਪੀਕਿੰਗ ਕਲਾਸਿਸ, ਫ੍ਰੈਂਚ ਲੈਂਗੁਏਜ ਕੋਰਸਿਸ, ਆਇਲਸ, ਸੈਲਪ, ਪੀਟੀ, ਟੀਐਫ ਅਤੇ ਟੀਸੀਐਫ ਪ੍ਰਿਪਰੇਸ਼ਨ ਕਲਾਸਿਸ ਵੀ ਕਰਾਉਣੀ ਜਾ ਰਹੀਆਂ ਨੇ। ਕੈਨੇਡਾ ਵਿੱਚ ਚੰਗੀ ਕਮਿਊਨੀਕੇਸ਼ਨ ਸਕਿੱਲ ਤੁਹਾਡੇ ਕਰੀਅਰ ਅਤੇ ਪ੍ਰੋਫੈਸ਼ਨਲ ਗਰੋਥ ਲਈ ਬਹੁਤ ਮਹੱਤਵਪੂਰਨ ਹੁੰਦੀਆਂ ਨੇ। ਤੇ ਕੰਪਿਊਟਰ ਸਕਿੱਲ ਸਿੱਖਣਾ ਚਾਹੁੰਦੇ ਨੇ ਤਾਂ ਵੀਕਐਂਡ ਕੰਪਿਊਟਰ ਟ੍ਰੇਨਿੰਗ ਕਲਾਸਿਸ ਵਿੱਚ ਬਿਗਨਰ ਤੋਂ ਲੈ ਕੇ ਐਡਵਾਂਸ ਲੈਵਲ ਤੱਕ ਟ੍ਰੇਨਿੰਗ ਦਿੱਤੀ ਜਾਂਦੀ ਹੈ। ਗਰੁੱਪ ਕਲਾਸਿਸ ਅਤੇ ਵਨ ਔਨ ਵਨ ਟ੍ਰੇਨਿੰਗ ਦੋਨੋਂ ਆਪਸ਼ਨ ਅਵੇਲੇਬਲ ਨੇ। ਅਕਾਊਂਟਿੰਗ ਜਾਂ ਆਫਿਸ ਫੀਲਡ ਵਿੱਚ ਕਰੀਅਰ ਬਣਾਉਣਾ ਚਾਹੁੰਦੇ ਹੋ ਤਾਂ ਸਾਡਾ ਬੁੱਕ ਕੀਪਿੰਗ ਅਤੇ ਕੁਇਕ ਬੁੱਕ ਟ੍ਰੇਨਿੰਗ ਪ੍ਰੋਗਰਾਮ ਤੁਹਾਡੇ ਲਈ ਇੱਕ ਵਧੀਆ ਮੌਕਾ ਹੋ ਸਕਦਾ ਹੈ। ਇਸ ਕੋਰਸ ਰਾਹੀਂ ਤੁਸੀਂ ਬੁੱਕ ਕੀਪਿੰਗ, ਅਕਾਊਂਟਸ ਪੇਲੇਬਲ, ਅਕਾਊਂਟ ਰਿਸੇਬਲ ਅਤੇ ਆਫਿਸ ਐਡਮਿਨਿਸਟ੍ਰੇਸ਼ਨ ਦੀ ਪ੍ਰੈਕਟੀਕਲ ਸਕਿੱਲ ਸਿੱਖ ਸਕਦੇ ਹੋ। ਇਹ ਕੋਰਸ ਉਹਨਾਂ ਲੋਕਾਂ ਲਈ ਵੀ ਸੂਟੇਬਲ ਹੈ ਜੋ ਆਪਣਾ ਬਿਜ਼ਨਸ ਚਲਾਉਂਦੇ ਨੇ ਜਾਂ ਅਕਾਊਂਟਿੰਗ ਫੀਲਡ ਵਿੱਚ ਕਰੀਅਰ ਸ਼ੁਰੂ ਕਰਨਾ ਚਾਹੁੰਦੇ ਨੇ। ਸਭ ਤੋਂ ਵੱਡੀ ਗੱਲ ਹੈ ਕਿ ਪ੍ਰੋਗਰਾਮ ਫਲੈਕਸੀਬਲ ਸ਼ਡਿਊਲ ਦੇ ਨਾਲ ਅਵੇਲੇਬਲ ਨੇ ਤੇ ਜੋ ਤੁਸੀਂ ਆਪਣੀ ਜੋਬ ਅਤੇ ਫੈਮਿਲੀ ਰਿਸਪੋਂਸੀਬਿਲਿਟੀ ਦੇ ਨਾਲ ਨਾਲ ਪੜ੍ਹਾਈ ਵੀ ਕਰ ਸਕਦੇ ਹੋ। ਕੁਈਨਜ਼ਵੁੱਡ ਕਾਲਜ ਔਰ ਵੀ ਕਈ ਸਾਰੇ ਡਿਪਲੋਮਾ ਸ਼ੁਰੂ ਕਰ ਰਿਹਾ ਹੈ ਜਿਵੇਂ ਕਿ ਕੰਪਿਊਟਰਾਈਜ਼ਡ ਅਕਾਊਂਟਿੰਗ ਡਿਪਲੋਮਾ, ਡੇਟਾ ਐਨਾਲਿਸਟ ਡਿਪਲੋਮਾ, ਮੈਡੀਕਲ ਆਫਿਸ ਐਡਮਿਨਿਸਟ੍ਰੇਸ਼ਨ, ਆਫਿਸ ਐਡਮਿਨਿਸਟ੍ਰੇਸ਼ਨ ਐਂਡ FSW ਡਾਇਟਰੀ ਏਡ ਡਿਪਲੋਮਾ। ਇਹਨਾਂ ਕੋਰਸਿਸ ਦੀ ਹੋਰ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.kuinzwoodcollege.com ਤੇ ਦੇਖ ਸਕਦੇ ਹੋ ਜਾਂ ਫੋਨ ਕਰਕੇ ਸਾਨੂੰ ਮਿਲ ਸਕਦੇ ਹੋ ਅਪੁਆਇੰਟਮੈਂਟ ਨਾਲ। ਕਾਲਜ ਦਾ ਫੋਨ ਨੰਬਰ ਹੈ 9058720088, 905-872-0088। ਵਾਕਿੰਗ ਲਈ ਕਾਲਜ ਦਾ ਐਡਰੈਸ ਹੈ 2023 ਵਿਲੀਅਮਸ ਪਾਰਕਵੇ ਈਸਟ, ਯੂਨਿਟ 3, ਬ੍ਰੈਂਪਟਨ ਤੇ ਮੇਜਰ ਇੰਟਰਸੈਕਸ਼ਨ ਵਿਲੀਅਮ ਪਾਰਕਵੇ ਐਂਡ ਏਅਰਪੋਰਟ ਰੋਡ। ਅਗਰ ਕੋਈ ਵੀ ਆਪਣੇ ਆਪ ਨੂੰ ਅਪਗ੍ਰੇਡ ਕਰਨਾ ਚਾਹੁੰਦਾ ਹੈ, ਸੈਕਿੰਡ ਕਰੀਅਰ ਵਿੱਚ ਜਾਣਾ ਚਾਹੁੰਦਾ ਹੈ, ਸਾਨੂੰ ਇੱਕ ਵਾਰੀ ਜ਼ਰੂਰ ਸੰਪਰਕ ਕਰੇ। ਧੰਨਵਾਦ
0: ਜੀ, ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਵੀ ਗੱਲਬਾਤ ਕਰੋ। 9058720088 ਕੁਈਨਜ਼ਵੁੱਡ ਕਾਲਜ ਦਾ ਨੰਬਰ ਹੈ। 905-872-0088 ਦੇ ਉੱਪਰ ਤੁਸੀਂ ਗੱਲਬਾਤ ਇਹਨਾਂ ਦੇ ਨਾਲ ਜ਼ਰੂਰ ਕਰ ਸਕਦੇ ਹੋ। ਸੁਣੋ ਦੀਦਾਰ ਸੰਧੂ ਜੀ ਦੇ ਵਾਸਤੇ ਗਾਣਾ, ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ, ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਸਟੂਡੀਓ ਨੰਬਰ 905-564-44, 905-564-44, ਸਟੂਡੀਓ ਦਾ ਨੰਬਰ ਹੈ। ਫੀਲ ਐਕਸਕਵੇਸ਼ਨ ਸਰਵਿਸ ਦੇ ਨਾਲ ਤੁਸੀਂ ਜ਼ਰੂਰ ਗੱਲਬਾਤ ਕਰੋ, ਰੈਜ਼ੀਡੈਂਸ਼ੀਅਲ ਤੇ ਕਮਰਸ਼ੀਅਲ ਐਕਸਕਵੇਸ਼ਨ ਐਂਡ ਡੈਮੋਲੀਸ਼ਨ ਦੇ ਐਕਸਪਰਟਸ ਨੇ। ਤੁਸੀਂ ਆਪਣੇ ਘਰ ਦੀ ਫਾਊਂਡੇਸ਼ਨ ਡਿਗਿੰਗ ਕਰਵਾਉਣੀ ਹੋਵੇ, ਕਮਰਸ਼ੀਅਲ ਫਾਊਂਡੇਸ਼ਨ ਡਿਗਿੰਗ ਕਰਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਨਾਲ ਗੱਲਬਾਤ ਕਰੋ। ਟਰੱਕ ਯਾਰਡ ਦਾ ਕੰਪਲੀਟ ਕੰਮ ਕਰਦੇ ਨੇ, ਗ੍ਰੇਡਿੰਗ, ਗ੍ਰੇਵਲਿੰਗ, ਪੇਵਿੰਗ ਸਾਰਾ ਕੁਝ ਕਰ ਦੇਣਗੇ। ਸੈਪਟਿਕ ਟੈਂਕ ਦਾ ਵੀ ਤੁਸੀਂ ਕੰਪਲੀਟ ਕੰਮ ਇਹਨਾਂ ਦੇ ਕੋਲੋਂ ਕਰਾ ਸਕਦੇ ਹੋ। ਹਰ ਤਰ੍ਹਾਂ ਦਾ ਕੌਨਕ੍ਰੀਟ ਦਾ ਕੰਮ ਵੀ ਇਹ ਕਰਦੇ ਨੇ। ਤੁਸੀਂ ਆਪਣੇ ਘਰਾਂ 'ਚ ਪੂਲ ਬਣਵਾਉਣਾ ਹੋਵੇ, ਪੂਲ ਡਿਗਿੰਗ ਕਰਵਾਓ, ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬਿਲਡਿੰਗ ਹੈ ਉਹਨੂੰ ਢਾਉਣਾ ਚਾਹੁੰਦੇ ਹੋ, ਚਾਹੇ ਕੋਈ ਘਰ ਹੈ ਚਾਹੇ ਕੋਈ ਕਮਰਸ਼ੀਅਲ ਬਿਲਡਿੰਗ ਹੈ, ਸਭ ਤਰ੍ਹਾਂ ਦੇ ਡੈਮੋਲੀਸ਼ਨ ਦਾ ਕੰਮ ਵੀ ਕਰਦੇ ਨੇ। ਕਿਸੇ ਵੀ ਪ੍ਰਾਈਸ ਨੂੰ ਬੀਟ ਕਰਨਗੇ। ਤੁਸੀਂ ਫ੍ਰੀ ਐਸਟੀਮੇਟ ਦੇ ਲਈ ਕਾਲ ਕਰ ਸਕਦੇ ਹੋ ਜਗਤਾਰ ਚੌਹਾਨ ਜੀ ਨੂੰ, ਪੀਲ ਐਕਸਕਵੇਸ਼ਨ ਸਰਵਿਸ ਤੋਂ। ਨੰਬਰ ਹੈ 416-891-1722, 416-891-1722, ਪੀਲ ਐਕਸਕਵੇਸ਼ਨ ਸਰਵਿਸ ਦਾ ਨੰਬਰ ਹੈ। ਅਗਲੇ ਕਾਲਰ 0130। ਹਾਂਜੀ ਸਤਿ ਸ਼੍ਰੀ ਅਕਾਲ।
1: ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਤੁਹਾਡਾ?
1: ਹਾਂਜੀ ਠੀਕ ਆ ਜੀ। ਮੈਂ ਨਾ ਤੁਹਾਨੂੰ ਰਿਕੁਐਸਟ ਕਰਨੀ ਸੀ ਹਰਜੀਤ ਹਰਮਨ ਦਾ ਗਾਣਾ ਮਾਏ ਨੀ ਮਾਏ।
0: ਹਾਂਜੀ ਹਰਜੀਤ ਹਰਮਨ ਦਾ।
1: ਹਾਂਜੀ ਹਾਂਜੀ, ਸੁਣਾ ਕੇ
0: ਸੁਣਾਓ।
1: ਮਾਏ ਨੀ ਮੈਂ ਸੱਜਣਾ

0: ਤੈਨੂੰ ਇੰਨਾ ਗਾਣਾ
1: ਬਹੁਤ ਸੋਹਣਾ ਗਾਇਆ ਤੁਸੀਂ, ਕਿੰਨਾ ਪਿਆਰਾ ਗਾਉਂਦੇ ਹੋ ਤੁਸੀਂ, ਬਹੁਤ
0: ਸ਼ੁਕਰੀਆ।
1: ਅੱਛਾ ਅੱਛਾ ਠੀਕ ਹੈ, ਮੈਂ ਜ਼ਰੂਰ ਸੁਣਾਉਂਦੀ ਤੁਹਾਡਾ ਗਾਣਾ, ਬਸ ਥੋੜਾ ਜਿਹਾ ਟਾਈਮ ਦਿਓ। ਥੈਂਕ ਯੂ ਸੋ ਮਚ, ਬੜਾ ਪਿਆਰਾ ਬਹੁਤ ਸੋਹਣਾ ਗਾਇਆ ਇਹਨਾਂ ਨੇ, ਕਿੰਨੇ ਆਰਾਮ ਦੇ ਨਾਲ ਗਾਣਾ ਸੁਣਾਇਆ ਹੈ ਨਾ। ਅੱਜ ਕੱਲ੍ਹ ਤੁਸੀਂ ਬੜੇ, ਮੈਂ ਸਾਰਿਆਂ ਨੂੰ ਹੀ ਵੈਸੇ ਕਹੂੰਗੀ, ਅੱਜ ਕੱਲ੍ਹ ਬੜੇ ਘੱਟ ਸੁਣਾ ਰਹੇ ਹੋ ਤੁਸੀਂ ਗਾਣੇ, ਦੇਖੋ ਕਿੰਨਾ ਸੋਹਣਾ ਇਹਨਾਂ ਨੇ ਇਹ ਹਰਜੀਤ ਹਰਮਨ ਦਾ ਗਾਣਾ ਕਿੰਨੇ ਪਿਆਰ ਨਾਲ ਸੁਣਾਇਆ, ਤੇ ਹੋਪਫੁਲੀ ਸਾਰਿਆਂ ਨੇ ਇੰਜੋਏ ਕੀਤਾ ਹੋਣਾ। 1122 ਹਾਂਜੀ ਸਤਿ ਸ੍ਰੀ ਅਕਾਲ।
0: ਕੋਈ
1: ਨੀ, ਤੁਸੀਂ ਵੀ ਨਾ ਕਦੇ ਬਾਹਰੋਂ ਲੈਣੇ ਹੋ ਤਾਂ ਫਿਰ ਜ਼ਰੂਰ ਇਹ ਚੀਜ਼ ਦਾ ਧਿਆਨ ਰੱਖੋ, ਦੇਖੋ ਮਾੜਾ ਜਿਹਾ ਨੋਟਿਸ ਕਰਕੇ ਦੇਖੋ ਕੀ ਪਤਾ ਇਹ ਚੀਜ਼ ਮੇਰੇ ਨਾਲ ਹੋਈ ਹੈ ਜਾਂ ਬਾਕੀਆਂ ਨਾਲ ਵੀ ਹੋ ਰਹੀ ਹੈ ਨਾ। ਹਾਂਜੀ ਹਾਂਜੀ
2: ਤੁਸੀਂ ਇਹ ਚੀਜ਼ ਤੇ ਨਾ ਗੌਰ ਕਰਕੇ ਤੁਸੀਂ ਇਹ ਚੀਜ਼ਾਂ
1: ਹੋਵੇ ਕਿਸੇ ਦਾ ਹਨਾ। ਮੈਂ ਤਾਂ ਈਵਨ ਤਾਂ ਹੀ ਇਸੇ ਕਰਕੇ ਮੈਂ ਗੱਲ ਕਰ ਰਹੀ ਹਾਂ ਕਿ ਚਲੋ ਜਿੰਨੇ ਜਾਣਾ ਜਿੰਨਾ ਜਿਹਨਾਂ ਨੂੰ ਪਤਾ ਲੱਗੂਗਾ ਨਾ ਚੰਗਾ ਹੀ ਰਹੂਗਾ, ਕੋਈ ਬਿਮਾਰ ਪੈਣ ਨਾਲ।
2: ਬਹੁਤ ਵਧੀਆ ਗੱਲ ਹੋਈ।
1: ਹਾਂਜੀ ਕੋਈ ਗੱਲ ਨੀ, ਠੀਕ ਹੈ, ਥੈਂਕ ਯੂ।
2: ਹਿੰਦੀ ਬੋਲਦੇ
1: ਹਾਂਜੀ ਹਾਂਜੀ
2: ਬਹੁਤ ਟਾਈਮ ਲੱਗਦਾ।
1: ਹਾਂਜੀ ਚਲੋ ਕੋਈ ਗੱਲ ਨੀ, ਕਦੇ ਕਦੇ ਚਲੋ ਸੈਟਰਡੇ ਵਾਲੇ ਦਿਨ ਅਸੀਂ ਥੋੜਾ ਕਹਿ ਦੇਈਦਾ। ਥੋੜੇ ਜਿਹੀ ਖੁੱਲ ਸਾਰਿਆਂ ਨੂੰ ਦੇ ਦਿੰਦੇ ਹੁੰਦੇ ਆ, ਕਿਉਂਕਿ ਵੈਸੇ ਤਾਂ ਤੁਹਾਨੂੰ ਪਤਾ ਟਾਈਮ ਬਹੁਤ ਲਿਮਿਟਿਡ ਜਿਹਾ ਹੁੰਦਾ ਰੇਡੀਓ ਦਾ, ਬਟ ਸੈਟਰਡੇ ਵਾਲੇ ਪ੍ਰੋਗਰਾਮ ਦੇ ਵਿੱਚ ਥੋੜਾ ਜਿਹਾ ਲਾਈਟ ਜਿਹਾ ਹੀ ਮੂਡ ਰੱਖੀਦਾ ਆ ਸਾਰਿਆਂ ਦੇ ਲਈ, ਕਿਉਂਕਿ ਹਨਾ ਜੇ ਇੰਟਰੈਕਸ਼ਨ ਤੁਹਾਡੇ ਨਾਲ ਹੋਣਗੀਆਂ ਤਾਂ ਹੀ। ਮੈਂ ਵੀ ਹੁਣ ਦੇਖੋ ਮੈਂ ਤੁਹਾਨੂੰ ਕਿੰਨੀਆਂ ਗੱਲਾਂ ਸੁਣਾਉਣੀਆਂ, ਮੈਨੂੰ ਵੀ ਥੋੜੀ ਥੋੜੀ ਗੱਲਾਂ ਸੁਣਨ ਦਾ ਹੁੰਦਾ ਕਿ ਚਲੋ ਮੈਨੂੰ ਵੀ ਪਤਾ ਲੱਗੇ ਕੀ ਚੱਲ ਰਿਹਾ ਬਾਹਰ, ਹੈ ਨਾ। ਬਟ ਐਨੀਵੇਜ਼ ਅਗਲੇ ਕਾਲਰ 1865 ਜੀ ਸਤਿ ਸ਼੍ਰੀ ਅਕਾਲ। ਯੂਨੀ ਗਲੋਬਲ ਐਡਵਾਈਜ਼ਰੀ ਨੇ ਤੁਹਾਡੀ ਗੱਲਬਾਤ ਸਾਰਾਂਸ਼ ਨਾਗਪਾਲ ਜੀ ਦੇ ਨਾਲ ਹੋਊਗੀ। ਨੰਬਰ ਹੈ 100,000 to 100,000 ਤੱਕ ਪਰ ਈਅਰ ਦੀ ਫੰਡਿੰਗ ਵੀ ਦਿੰਦੀ ਹੈ, ਜਿਹਦੇ ਵਿੱਚ ਤੁਸੀਂ ਜਿਹਦੇ ਵਿੱਚ ਅਪਰੋਕਸੀਮੇਟਲੀ ਤੁਹਾਨੂੰ ਹਾਫ ਪੋਰਸ਼ਨ ਨੋਨ ਰਿਫੰਡੇਬਲ ਗ੍ਰਾਂਟਸ ਦਾ ਮਿਲਦਾ, ਜਿਹੜੀ ਤੁਸੀਂ ਕਦੇ ਵੀ ਵਾਪਸ ਨਹੀਂ ਕਰਨੀਆਂ ਹੁੰਦੀਆਂ। ਤੇ ਜੇ ਤੁਸੀਂ PR ਹੋ, ਸਿਟੀਜ਼ਨ ਹੋ, ਪ੍ਰੋਟੈਕਟਿਡ ਪਰਸਨ ਹੋ ਜਾਂ ਤੁਸੀਂ ਨਿਊ ਕਮਰ ਹੋ, ਤੁਹਾਡੀ ਫੈਮਿਲੀ ਇਨਕਮ $70,000 ਤੋਂ ਘੱਟ ਹੈ ਤਾਂ ਤੁਸੀਂ ਘਰ ਬੈਠੇ ਫੁੱਲੀ ਆਨਲਾਈਨ ਈਜ਼ੀ ਟੂ ਪਾਸ ਕੋਰਸਿਸ ਕਰ ਸਕਦੇ ਹੋ ਤੇ ਆਪਣੇ ਸਕਿੱਲਸ ਨੂੰ ਡਿਵੈਲਪ ਵੀ ਕਰ ਸਕਦੇ ਹੋ। ਤੇ ਇਹਦੇ ਵਿੱਚ ਕੋਈ ਏਜ ਲਿਮਿਟ ਨਹੀਂ ਹੈਗੀ, ਇਹਨਾਂ ਦੇ ਜ਼ਿਆਦਾਤਰ ਕਲਾਇੰਟਸ ਦੀ ਏਜ 40+ ਹੀ ਹੈਗੀ ਹੈ। ਸਭ ਤੋਂ ਵਧੀਆ ਜਿੰਨੇ ਵੀ ਸੈਲਫ ਇੰਪਲੋਇਡ ਲੋਕ ਨੇ, ਹਾਊਸ ਵਾਈਫਸ ਨੇ, ਊਬਰ ਡਰਾਈਵਰਸ ਨੇ, ਟਰੱਕ ਡਰਾਈਵਰਸ ਨੇ, ਉਹਨਾਂ ਨੂੰ ਕਾਫੀ ਵਧੀਆ ਸੂਟ ਕਰਦੇ ਨੇ ਇੱਦਾਂ ਦੇ ਕੋਰਸਿਸ, ਕਿਉਂਕਿ ਇਹਨਾਂ ਦੇ ਵਿੱਚ ਮੋਸਟਲੀ ਐਗਜ਼ਾਮਸ ਵਗੈਰਾ ਹੁੰਦੇ ਹੀ ਨਹੀਂ ਹੈਗੇ, ਅਸਾਈਨਮੈਂਟਸ ਵਗੈਰਾ ਹੀ ਹੁੰਦੀਆਂ ਨੇ, ਤਾਂ ਬਹੁਤ ਈਜ਼ੀ ਟੂ ਪਾਸ ਕੋਰਸਿਸ ਨੇ ਇਹ। ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਫੰਡਿੰਗ ਜਦੋਂ ਤੁਹਾਡੇ ਅਕਾਊਂਟ ਦੇ ਵਿੱਚ ਆ ਜਾਂਦੀ ਹੈ, ਉਸ ਤੋਂ ਬਾਅਦ ਤੁਸੀਂ ਯੂਨੀ ਗਲੋਬਲ ਐਡਵਾਈਜ਼ਰੀ ਨੂੰ ਆਪਣੀ ਇਹਨਾਂ ਦੀ ਫੀਸ ਦੇਣੀ ਹੈ। ਅਤੇ ਇਹਨਾਂ ਦੀ ਫੀਸ ਫਲੈਟ ਰੇਟ ਹੀ ਹੈ, $199 ਤੋਂ ਲੈ ਕੇ $499 ਦੇ ਵਿੱਚ ਵਿੱਚ ਹੋਊਗੀ, ਡਿਪੈਂਡ ਕਰਦਾ ਤੁਸੀਂ ਕਿਹੜੇ ਕੋਰਸਿਸ ਲੈਂਦੇ ਹੋ। ਅਤੇ ਕੋਈ ਅਪਫਰੰਟ ਫੀਸ ਨਹੀਂ, ਕੋਈ ਹਿਡਨ ਚਾਰਜਿਸ ਨਹੀਂ। ਇਹਨਾਂ ਦਾ ਆਫਿਸ ਲੋਕੇਟਡ ਹੈ 218 ਐਕਸਪੋਰਟ ਬੁਲੇਵਰਡ, ਮਿਸਿਸਾਗਾ ਦੇ ਵਿੱਚ, ਨੰਬਰ 4372643 3175-437-264-3175 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। 3136 ਤੁਸੀਂ ਆਪਣੀ ਲਾਈਨ ਛੱਡ ਗਏ, ਤੁਸੀਂ ਦੁਬਾਰਾ ਤੋਂ ਕਾਲ ਕਰ ਲਓ। ਤੇ ਫਿਲਹਾਲ ਨੈਕਸਟ ਫਰਮਾਇਸ਼ੀ ਗਾਣਾ ਤੁਹਾਨੂੰ ਮੈਂ ਸੁਣਾਵਾਂ ਦਿਲਜੀਤ ਦੋਸਾਂਝ ਦੀ ਆਵਾਜ਼ ਚ। ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਇਹਨਾਂ ਦੇ ਕੋਲ ਆਪਣੀਆਂ CNC ਮਸ਼ੀਨਸ ਲੱਗੀਆਂ ਹੋਈਆਂ ਨੇ ਡੋਰਸ ਦੀ ਕਟਿੰਗ ਦੇ ਲਈ, ਤੇ ਫੈਬਰੀਕੇਟ ਕਰਦੇ ਨੇ ਤੇ ਇੰਸਟਾਲ ਕਰਦੇ ਨੇ ਕੁਆਰਟਸ ਦੇ ਕਾਊਂਟਰ ਟੋਪਸ, ਉਹ ਵੀ ਬਹੁਤ ਹੀ ਕੰਪੀਟੀਟਿਵ ਪ੍ਰਾਈਸ ਦੇ ਉੱਪਰ। ਤੇ ਮੈਂ ਤੁਹਾਨੂੰ ਦੱਸਦਾਂ ਕਿ ਇਹ ਲੀਡਿੰਗ ਮੈਨੂਫੈਕਚਰਰਸ ਨੇ ਕਸਟਮਾਈਜ਼ਡ ਵੈਨਿਟੀਜ਼ ਬਣਾਉਣ ਦੇ ਵਿੱਚ। ਤੁਸੀਂ ਆਪਣੇ ਸਾਰੀ ਆਪਣੀ ਪਸੰਦ ਦੀਆਂ ਕਸਟਮਾਈਜ਼ ਕਰਾ ਕੇ ਵੈਨਿਟੀਜ਼ ਬਣਵਾ ਸਕਦੇ ਹੋ ਇਹਨਾਂ ਦੇ ਕੋਲੋਂ। ਤੇ ਤੁਸੀਂ ਸਾਰੀਆਂ ਕੰਸਟਰਕਸ਼ਨ ਸਪਲਾਈਜ਼ ਵੀ ਲਓ, ਜਿੱਦਾਂ ਕਿ ਪਲੰਬਿੰਗ, ਹਾਰਡਵੇਅਰ ਐਂਡ ਇਲੈਕਟ੍ਰੀਕਲ ਸਪਲਾਈਜ਼ ਤੁਹਾਨੂੰ ਦਿੰਦੇ ਨੇ। ਕੈਨੇਡੀ ਐਂਡ ਗਲਿਡਨ ਦੀ ਇੰਟਰਸੈਕਸ਼ਨ ਤੇ ਪਹੁੰਚੋ, ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨਸ, 271 ਗਲਿਡਨ ਰੋਡ, ਯੂਨਿਟ ਨੰਬਰ 5 ਬ੍ਰੈਂਪਟਨ ਦੇ ਵਿੱਚ ਨੇ। ਤੇ ਰਣਜੀਤ ਸਿੰਘ ਜੀ ਨੂੰ ਕਾਲ ਕਰੋ 647-400-4550-647-400-4550। ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨ ਵਾਲਿਆਂ ਦਾ ਨੰਬਰ ਹੈ। ਟਾਟਾ ਟਰਾਂਸਫਰੇਟ ਵਾਲਿਆਂ ਨੂੰ AZ ਡਰਾਈਵਰਸ ਦੀ ਲੋੜ ਹੈ ਅਰਜੈਂਟਲੀ, ਸ਼ਾਰਟ ਹੌਲ ਦਾ ਕੰਮ ਹੈ, ਸੇਮ ਡੇ ਤੁਸੀਂ ਘਰ ਵਾਪਸੀ ਕਰ ਸਕਦੇ ਹੋ। USA ਨੂੰ ਐਵਰੀ ਡੇ ਜਾਣਾ ਹੋਏਗਾ, ਮੰਡੇ ਟੂ ਫਰਾਈਡੇ ਤੁਹਾਨੂੰ ਹਰ ਰੋਜ਼ ਕੰਮ ਮਿਲਦਾ। ਜੇ ਤੁਹਾਡੇ ਕੋਲ ਵੈਰੀਫਾਈਡ 2 ਸਾਲ ਦਾ ਲਾਇਸੈਂਸ ਹੈਗਾ, 23 ਸਾਲ ਦੀ ਤੁਹਾਡੀ ਏਜ ਹੈ ਤੇ ਤੁਹਾਡੇ ਕੋਲ ਕਲੀਨ ਰੈਕਰਡਸ ਨੇ, ਤਾਂ ਤੁਸੀਂ ਟੱਟ ਟਰਾਂਸਫਰਾਈਡ ਤੇ ਸੁੱਖੀ ਟੱਟ ਜੀ ਨੂੰ ਕਾਲ ਕਰੋ। ਡਰਾਈਵਰ ਜਿੰਨੇ ਵੀ ਹੋਣਗੇ 1600 ਤੋਂ ਲੈ ਕੇ $2200 ਜਾਂ ਉਸ ਤੋਂ ਵੀ ਜ਼ਿਆਦਾ ਵੀਕਲੀ ਕਮਾ ਸਕਦੇ ਨੇ 1 ਵੀਕ ਦੇ ਵਿੱਚ। ਤੇ ਜੇਕਰ ਤੁਸੀਂ ਸਮਰ ਟਾਈਮ ਰੋਇਲ ਇਨਫੀਲਡ ਬੁਲੇਟ ਜਾਂ ਕਲਾਸਿਕ ਚਲਾਉਣਾ ਚਾਹੁੰਦੇ ਹੋ ਤਾਂ ਓਲਡ ਮਾਡਲਸ ਇਹਨਾਂ ਦੇ ਕੋਲ ਅਵੇਲੇਬਲ ਨੇ 1951 ਤੋਂ ਲੈ ਕੇ 2020 ਦੇ ਰੋਇਲ ਇਨਫੀਲਡ ਬੁਲੇਟ ਐਂਡ ਕਲਾਸਿਕ ਦੇ ਓਲਡ ਮਾਡਲਸ ਅਵੇਲੇਬਲ ਨੇ ਟਾਟਾ ਟਰਾਂਸਫਰੇਟ ਕੋਲ। ਸੁਖੀ ਟੱਟ ਜੀ ਨੂੰ ਕਾਲ ਕਰੋ, ਨੰਬਰ ਹੈ 416-6695-20-416-666-9520, ਟਾਟਾ ਟਰਾਂਸਫਰੇਟ ਦਾ ਨੰਬਰ ਹੈ। ਨੈਕਸਟ ਫਰਮਾਇਸ਼ੀ ਗਾਣਾ ਤੁਸੀਂ ਇੰਜੋਏ ਕਰੋ ਸੁਰਿੰਦਰ ਕੌਰ ਜੀ ਦੀ ਆਵਾਜ਼ ਦੇ ਵਿੱਚ, ਤੇ ਵਾਪਸ ਆਉਂਦੇ ਹਾਂ ਜਲਦੀ ਸੁੰਦਰ ਉਹ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।

0: ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ 25 ਮਿੰਟ ਦਾ ਹੋ ਰਿਹਾ ਅਤੇ ਉਮੀਦ ਹੈ ਕਿ ਸਾਰੇ ਪ੍ਰੋਗਰਾਮ ਨੂੰ ਇੰਜੋਏ ਕਰਦੇ ਹੋਣਗੇ। ਅਤੇ ਮੌਸਮ ਬਹੁਤ ਹੀ ਖੂਬਸੂਰਤ ਹੈ ਅੱਜ ਦਾ, ਅਤੇ ਕਿਤੇ ਵੀ ਤੁਸੀਂ ਬਾਹਰ ਕਿਤੇ ਜਾ ਰਹੇ ਹੋ ਬਹੁਤ ਧਿਆਨ ਦੇ ਨਾਲ ਡਰਾਈਵ ਕਰਦੇ ਹੋਏ ਜਾਓ। ਅਤੇ ਨਾਲ ਦੀ ਨਾਲ ਹੀ ਜਾਂਦੇ ਜਾਂਦੇ ਤੁਸੀਂ ਮੇਫੀਲਡ ਐਂਡ ਮੈਕਵੀਨ ਦੀ ਇੰਟਰਸੈਕਸ਼ਨ 'ਤੇ ਪਹੁੰਚੋ ਅਤੇ ਇੱਥੇ ਜਾ ਕੇ ਚਾਟਸ ਐਂਡ ਪਰਾਂਠਾ ਤੋਂ ਬਹੁਤ ਹੀ ਕਮਾਲ ਦੀਆਂ ਚਾਟਸ ਖਾਓ। ਚਾਟਸ ਨਹੀਂ ਖਾਣੀਆਂ ਤਾਂ ਮੋਮੋ ਖਾ ਲਓ, ਅਤੇ ਇਸ ਤੋਂ ਇਲਾਵਾ ਤੁਸੀਂ ਮੱਕੀ ਦੀ ਮੇਥੀ ਵਾਲੀ ਰੋਟੀ ਖਾ ਸਕਦੇ ਹੋ, ਸਾਗ ਖਾ ਸਕਦੇ ਹੋ, ਹਰ ਤਰ੍ਹਾਂ ਦੇ ਪਰੌਂਠੇ ਖਾ ਸਕਦੇ ਹੋ, ਹਲਵਾ ਪੂਰੀ ਵਿਦ ਚਨਾ ਵੀ ਖਾ ਸਕਦੇ ਹੋ, ਟਿੱਕੀ ਬਰਗਰਸ ਖਾਣੇ ਹੋਣ, ਪਨੀਰ ਜਾਂ ਨੂਡਲਸ ਪਵਾ ਕੇ ਤੁਸੀਂ ਖਾਓ। ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਚਾਟਸ, ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਵੈਰਾਇਟੀ ਆਫ ਡੋਸੇ, ਵੈਰਾਇਟੀ ਆਫ ਮਿਲਕ ਸ਼ੇਕਸ, ਵੈਜ ਮਨਚੂਰੀਅਨ ਵਿਦ ਫਰਾਈਡ ਰਾਈਸ ਜਾਂ ਨੂਡਲਸ। ਅਤੇ ਮੇਰੇ ਵੀ ਮੂੰਹ 'ਚ ਪਾਣੀ ਆ ਰਿਹਾ, ਇੰਨਾ ਜ਼ਿਆਦਾ ਵੈਰਾਇਟੀ ਇਹਨਾਂ ਕੋਲ, ਇੰਨੀ ਜ਼ਿਆਦਾ ਆ ਨਾ। ਫਰੈਸ਼ ਜੂਸ ਪੀਓ, ਅਤੇ ਜਿਨ੍ਹਾਂ ਨੂੰ ਟਾਈਮ ਨਹੀਂ ਮਿਲਦਾ ਖਾਣਾ ਬਣਾਉਣ ਦਾ, ਟਿਫਿਨ ਸਰਵਿਸ ਤੁਸੀਂ ਲੈ ਸਕਦੇ ਹੋ ਇਹਨਾਂ ਦੇ ਕੋਲੋਂ। ਪਿਓਰ ਵੈਜੀਟੇਰੀਅਨ ਖਾਣਾ ਬਣਾਉਂਦੇ ਨੇ, ਪਿਓਰ ਖਿਓ ਖੋਏ ਦੀਆਂ ਮਿਠਾਈਆਂ ਵੀ ਮਿਲਦੀਆਂ ਇਹਨਾਂ ਦੇ ਕੋਲੋਂ। ਅਤੇ ਜੇਕਰ ਤੁਸੀਂ ਡਾਈਨ ਇਨ ਕਰਦੇ ਹੋ ਜਾਂ ਟੇਕ ਆਊਟ ਦੇ ਲਈ ਵੀ ਡੀਲਸ ਲੈਂਦੇ ਹੋ, ਕੋਈ ਵੀ ਕਾਠੀ ਰੋਲ ਬਾਏ ਕਰੋਗੇ ਤੁਹਾਨੂੰ ਕੈਨ ਡਰਿੰਕ ਫ੍ਰੀ ਮਿਲੂਗਾ, ਬਰਗਰ ਬਾਏ ਕਰੋਗੇ ਤਾਂ ਵੀ ਇੱਕ ਡਰਿੰਕ ਫ੍ਰੀ ਮਿਲੂਗਾ, ਮਲਾਈ ਚਾਂਪ ਬਾਏ ਕਰੋਗੇ ਰੁਮਾਲੀ ਰੋਟੀ ਫ੍ਰੀ ਦੇਣਗੇ। ਅਤੇ ਜਦੋਂ ਵੀ ਤੁਸੀਂ ਇਹਨਾਂ ਦੇ ਕੋਲ ਵਿਜ਼ਿਟ ਕਰਦੇ ਹੋ, ਐਕਸੈਪਟ ਵੈਨਸਡੇ, ਮੈਂ ਦੱਸਦਿਆਂ ਕਿ ਬੁੱਧਵਾਰ ਨੂੰ ਇਹ ਬੰਦ ਹੁੰਦੇ ਨੇ, ਵੈਨਸਡੇ ਕਲੋਜ਼ ਨੇ, ਬਾਕੀ ਸਾਰੇ ਦਿਨ ਤੁਹਾਡੇ ਲਈ ਅਵੇਲੇਬਲ ਨੇ। ਜਦੋਂ ਵੀ ਇਹਨਾਂ ਦੇ ਕੋਲ ਜਾਂਦੇ ਹੋ, ਜਦੋਂ ਜਿਹੜੀ ਵੀ ਤੁਸੀਂ ਡੀਲਸ ਸੁਣਦੇ ਹੋ ਰੇਡੀਓ 'ਤੇ, ਇਹਨਾਂ ਨੂੰ ਜਾ ਕੇ ਜ਼ਰੂਰ ਦੱਸਿਆ ਕਰੋ ਕਿ ਦੇਸ ਪ੍ਰਦੇਸ ਰੇਡੀਓ ਸੁਣ ਕੇ ਆਏ ਹਾਂ। ਅਤੇ ਚਾਟਸ ਐਂਡ ਪਰਾਂਠਾ ਨੰਬਰ ਤੁਸੀਂ ਨੋਟ ਕਰ ਲਓ, 905-794-4545, ਲੋਕੇਟਡ ਨੇ ਮੈਕਵੀਨ ਐਂਡ ਮੇਫੀਲਡ ਦੀ ਇੰਟਰਸੈਕਸ਼ਨ 'ਤੇ, 11685 ਮੈਕਵੀਨ ਡਰਾਈਵ, ਯੂਨਿਟ ਨੰਬਰ 47। 905-794-4545 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। 6162 ਜੀ, ਸਤਿ ਸ਼੍ਰੀ ਅਕਾਲ।
1: ਹਾਂਜੀ ਮਨਪ੍ਰੀਤ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਸੁਣਦੇ ਪ੍ਰੋਗਰਾਮ ਬਹੁਤ ਵਧੀਆ।
0: ਹਾਂਜੀ ਥੈਂਕ ਯੂ। ਹਾਂਜੀ ਦੱਸੋ,
1: ਜੈਲੀ ਤੇ ਇਦੂ ਸ਼ਰੀਫ ਦਾ ਗਾਣਾ ਹੈਗਾ ਢੋਲਾ।
0: ਢੋਲਾ, ਉਹ ਮੈਂ ਸੁਣਿਆ ਹੋਇਆ, ਬੜਾ ਪਿਆਰਾ, ਬਹੁਤ ਸੋਹਣਾ ਗਾਣਾ ਇਹ।
1: ਹਾਂਜੀ ਹਾਂਜੀ, ਪਲੀਜ਼ ਲਾਈਓ।
0: ਚਲੋ ਥੈਂਕ ਯੂ, ਥੈਂਕ ਯੂ, ਬਹੁਤ ਸ਼ੁਕਰੀਆ। ਮੇਰੇ ਕੋਲ ਗਾਣੇ, ਆਈ ਡੋਨਟ ਨੋ, ਅੱਜ ਪਤਾ ਨਹੀਂ ਗੱਲਾਂ 'ਚ ਮੈਂ ਜ਼ਿਆਦਾ ਲੱਗ ਗਈ ਅਤੇ ਮੈਂ ਗਾਣੇ ਘੱਟ ਸੁਣਾਏ ਨੇ। ਗਾਣੇ ਦੀ ਲਿਸਟ ਹੀ ਹਜੇ ਮੇਰੇ ਕੋਲ ਬੜੀ ਲੰਬੀ ਪਈ ਹੈ। ਚਲੋ ਮੈਂ ਕੋਸ਼ਿਸ਼ ਕਰਦੀ ਹਾਂ, ਜਿੰਨੇ ਵੀ ਗਾਣੇ ਲੱਗੇ ਅਤੇ ਜ਼ਰੂਰ ਆਪਾਂ ਸੁਣਦੇ ਹਾਂ। ਨੈਕਸਟ ਫਰਮਾਇਸ਼ੀ ਗਾਣਾ, ਵੈਸੇ ਤਾਂ ਮੇਰੀ ਕੋਸ਼ਿਸ਼ ਰਹੂਗੀ ਕਿ ਮੈਂ ਸਾਰੇ ਗਾਣੇ ਸੁਣਾਵਾਂ, ਪਰ ਬੜੇ ਤੁਸੀਂ ਸਾਰੇ ਕਿੰਨੇ ਬੜੇ ਲੰਬੇ ਲੰਬੇ ਗਾਣੇ ਦੱਸੇ। ਚਲੋ ਕੋਈ ਗੱਲ ਨਹੀਂ, ਮਨਮੋਹਨ ਵਾਰਿਸ ਦੀ ਆਵਾਜ਼ 'ਚ ਗਾਣਾ ਸੁਣੋ, ਇੰਜੋਏ ਕਰੋ, ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।

0: ਹਾਏ ਰੱਬਾ ਹੁਣ ਕੀ ਬਣੂ
1: ਜੇ ਤੁਸੀਂ ਕਾਰ ਇੰਜਰੀ ਚ ਇਨਵੋਲਵ ਹੋ ਗਏ ਹੋ ਜਾਂ ਸੱਟ ਲੱਗੀ ਹੈ ਗਲਤੀ ਤੁਹਾਡੀ ਜਾਂ ਕਿਸੇ ਹੋਰ ਦੀ ਤਾਂ ਯਾਦ ਰੱਖੋ ਇੱਕੋ ਨਾਮ ਬਰਾੜ ਟੈਂਬਰ ਪਰਸਨਲ ਇੰਜਰੀ ਲਾਇਰ
2: ਇਹਨਾਂ ਕੋਲ ਹੈ 5 ਧੜਲੇ ਦਾ ਕੈਨੇਡੀਅਨ ਜੰਪਾ ਲਾਇਰਸ ਦੀ ਟੀਮ
1: ਜੋ ਦਵਾਉਂਦੇ ਨੇ ਵੱਧ ਤੋਂ ਵੱਧ ਲੀਗਲ ਸੈਟਲਮੈਂਟ ਨੋ ਅਪਫਰੰਟ ਫੀ ਇਹਨਾਂ ਦੀ ਟੀਮ ਹੁਣ ਤੱਕ ਮਿਲੀਅਨਸ ਡਾਲਰ ਤੱਕ ਦੀ ਸੈਟਲਮੈਂਟ ਕਰਾ ਚੁੱਕੀ ਹੈ ਤੇ ਪੈਸੇ ਸੈਟਲਮੈਂਟ ਤੋਂ ਬਾਅਦ ਹੀ ਚਾਰਜ ਕਰਦੇ ਨੇ ਅੱਜ ਹੀ ਕਾਲ ਕਰੋ ਰੂਪਾ ਬਰਾੜ ਵਰਾ ਨੂੰ 416-99-4939-1-59-39 ਬਰਾੜ ਟੈਂਬਰ ਪਰਸਨਲ ਇੰਜਰੀ ਲਾਇਰ ਹਾਈਵੇ 10 ਐਂਡ ਡੈਰੀ 6980 ਮਾਰਟਿਸ ਡਰਾਈਵ ਯੂਨਿਟ 9 ਮਿਸਿਸਾਗਾ
3: ਹਾਏ ਚੂਹਾ ਤੇ ਕਾਕਰੋਚ ਵੀ ਸੁਣ ਲਓ ਮੇਰੀ ਗੱਲ ਮੈਂ ਇਸ ਕਿਚਨ ਚ ਖਾਣਾ ਬਣਾਉਣਾ ਹੀ ਨਹੀਂ
4: ਹੈ ਫੇਰ ਕਾਕਰੋਚ ਤੇ ਚੂਹੇ ਉਹ ਹਾਲੇ ਮਹੀਨਾ ਪਹਿਲਾਂ ਟ੍ਰੀਟਮੈਂਟ ਕਰਾਈ ਸੀ
3: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪਾਓ ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ
4: ਉਹ ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ
5: ਆਪ ਘਰ ਚੋਂ ਬਾਹਰ ਕਿਉਂ ਜਾਣਾ ਚੂਹੇ ਕਾਕਰੋਚਾਂ ਨੂੰ ਕੱਢੋ ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ ਰੈਸਟੋਰੈਂਟ ਹੋਟਲਸ ਮੋਟਲਸ ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ ਸਸਤੇ ਦਾ ਦਾਅਵਾ ਤਾਂ ਨਹੀਂ ਪਰ ਕੰਮ ਦੀ ਗਰੰਟੀ

0: ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਮੱਲੀ ਟੈਂਟ ਸਰਵਿਸਿਜ਼ ਦੇ ਨਾਲ ਜ਼ਰੂਰ ਗੱਲਬਾਤ ਕਰੋ। ਇਹਨਾਂ ਦੇ ਕੋਲ ਟੈਂਟ ਸਾਈਜ਼ 10x10 ਫੀਟ ਤੋਂ ਲੈ ਕੇ 40x160 ਦੇ ਸਾਰੇ ਸਾਈਜ਼ ਦੇ ਟੈਂਟਸ ਅਵੇਲੇਬਲ ਨੇ। ਕਲੀਅਰ ਟੈਂਟ ਲੈ ਸਕਦੇ ਹੋ, ਵਾਈਟ ਟੈਂਟ ਵੀ ਮਿਲਦੇ ਨੇ ਅਤੇ ਸਾਰੇ ਵਾਟਰਪਰੂਫ ਟੈਂਟਸ ਲੈ ਕੇ ਆਉਂਦੇ ਨੇ ਤੁਹਾਡੇ ਲਈ। ਡਾਂਸ ਫਲੋਰ, ਟੈਂਟ ਫਲੋਰ, ਸਟੇਜ, LED ਬਾਰਸ, ਸ਼ੈਂਡਲੇਅਰ, ਲਾਈਨਰ ਵਿਦ ਡ੍ਰੇਪਿੰਗ, ਡੈਕੋਰੇਸ਼ਨ ਦਾ ਇਹਨਾਂ ਦੇ ਕੋਲ ਸਾਰਾ ਸਮਾਨ ਅਵੇਲੇਬਲ ਹੈ। ਬਹੁਤ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਚੇਅਰਸ ਐਂਡ ਟੇਬਲਸ ਵੀ ਲੈ ਕੇ ਆਉਂਦੇ ਨੇ। ਸੋਹਣੇ ਸੋਹਣੇ ਕਾਰਪੈਟਸ ਲਗਾਉਂਦੇ ਨੇ ਟੈਂਟ ਦੇ ਵਿੱਚ। ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮਸ ਤੁਸੀਂ ਇਹਨਾਂ ਦੇ ਕੋਲੋਂ ਮੰਗਵਾ ਸਕਦੇ ਹੋ। ਦੋ ਸੈਪਰੇਟ ਯੂਨਿਟ ਲੈ ਕੇ ਆਉਂਦੇ ਨੇ ਮੈਨ ਐਂਡ ਵਿਮੈਨ ਦੇ ਲਈ। ਅਤੇ ਇੰਡੀਆ ਵਾਂਗੂ ਲੰਬੇ ਲੰਬੇ ਲੜੀਆਂ ਲਗਵਾਉਣੀਆਂ ਹੋਣ ਤਾਂ ਪੂਰੀ ਪ੍ਰੋਪਰ ਲਾਈਟਨਿੰਗ ਕਰਕੇ ਜਾਣਗੇ ਤੁਹਾਡੇ ਘਰਾਂ ਦੇ ਬਾਹਰ। ਵਿਆਹ ਸ਼ਾਦੀ ਦਾ ਕੋਈ ਵੀ ਮਾਹੌਲ ਹੈ, ਮੱਲੀ ਟੈਂਟ ਸਰਵਿਸਿਜ਼ ਨੂੰ ਜ਼ਰੂਰ ਯਾਦ ਰੱਖੋ। ਨੰਬਰ 6477-999-6947-999-2569-2599 ਮੱਲੀ ਟੈਂਟ ਸਰਵਿਸਿਜ਼ ਦਾ ਨੰਬਰ ਹੈ। ਸਿੱਧੂ ਮੂਸੇਵਾਲੇ ਦੀ ਆਵਾਜ਼ ਦੇ ਵਿੱਚ ਨੈਕਸਟ ਗਾਣਾ ਇੰਜੋਏ ਕਰੋ। ਸੁੰਦਰੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਸੋਲਾਂ ਸੱਚਾ ਸੋਹਣੀਏ
2: ਤੇਰੇ ਕੌਣ ਬੈਠੇ ਹੁੰਦੇ ਰੇਂਜ 'ਚ
1: ਬਾਪੂ ਅਤੇ ਚਾਚਾ।

0: ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। 10-12 ਮਿੰਟ ਦਾ ਟਾਈਮ ਸਾਡੇ ਕੋਲ ਹੋ ਰਿਹਾ ਤੇ ਸਾਰੇ ਹੀ ਉਮੀਦ ਹੈ ਪ੍ਰੋਗਰਾਮ ਨੂੰ ਇੰਜੋਏ ਕਰਦੇ ਹੋਣਗੇ। ਕਲੀਅਰ ਵਿਊ ਆਈ ਕੇਅਰ ਤੁਸੀਂ ਪਹੁੰਚੋ, ਡਾਕਟਰ ਰਮਨਦੀਪ ਹੇਅਰ ਐਂਡ ਡਾਕਟਰ ਹਰਪ੍ਰੀਤ ਹੇਅਰ, ਇਹ ਦੋਵੇਂ ਆਪ ਡਾਕਟਰਸ ਨੇ। ਇਹਨਾਂ ਦਾ ਹੀ ਆਪਣਾ ਕਲੀਨਿਕ ਹੈ ਕਲੀਅਰ ਵਿਊ ਆਈ ਕੇਅਰ, ਤੁਹਾਡੇ ਲਈ ਮੈਕਵੀਨ ਐਂਡ ਮੇਫੀਲ ਦੇ ਇੰਟਰਸੈਕਸ਼ਨ ਤੇ ਲੋਕੇਟਡ ਨੇ। ਤੁਸੀਂ ਜ਼ਰੂਰ ਜਾਓ ਇਹਨਾਂ ਦੇ ਕੋਲ। ਕੰਪਲੀਟ ਪੇਅਰ ਆਫ ਗਲਾਸਿਸ ਇਹਨਾਂ ਦੇ ਕੋਲ $99 ਤੋਂ ਸਟਾਰਟ ਹੋ ਜਾਂਦੇ ਨੇ। 25% ਡਿਸਕਾਊਂਟ ਤੁਹਾਨੂੰ ਡਿਜ਼ਾਈਨਰ ਫਰੇਮਸ ਦੇ ਉੱਪਰ ਦਿੰਦੇ ਨੇ ਤੇ ਡਾਕਟਰਸ ਦੀ ਅਵੇਲੇਬਿਲਿਟੀ 6 ਦਿਨ ਰਹਿੰਦੀ ਹੈ ਵੀਕ ਦੇ ਵਿੱਚ। ਮੰਡੇ ਨੂੰ ਛੁੱਟੀ ਕਰਦੇ ਆ ਇਹ, ਟਿਊਜ਼ਡੇ ਤੋਂ ਲੈ ਕੇ ਫਰਾਈਡੇ ਤੱਕ ਸਵੇਰੇ 11 ਤੋਂ ਸ਼ਾਮ ਨੂੰ 7 ਵਜੇ ਤੱਕ ਓਪਨ ਰਹਿੰਦੇ ਨੇ। ਅੱਜ ਤੁਸੀਂ ਸ਼ਾਮ ਦੇ 6 ਵਜੇ ਤੱਕ ਵਿਜ਼ਿਟ ਕਰ ਸਕਦੇ ਹੋ ਤੇ ਕੱਲ੍ਹ ਨੂੰ ਜਾਣਾ ਹੋਵੇ ਸੰਡੇ ਨੂੰ ਦੁਪਹਿਰ ਦੇ 12 ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਤੁਹਾਨੂੰ ਮਿਲਣਗੇ। ਕੰਪ੍ਰੀਹੈਂਸਿਵ ਆਈ ਐਗਜ਼ਾਮ ਵਿਦ OCT, ਥਰਡ ਸਕੈਨਿੰਗ ਕਰਦੇ ਨੇ, ਮਾਇਓਪੀ ਕੰਟਰੋਲ ਲੈਂਜਸ ਅਵੇਲੇਬਲ ਨੇ, ਵਿਜੂਅਲ ਫੀਲਡ ਅਵੇਲੇਬਲ ਹੈ, ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ। ਕਲੀਅਰ ਵਿਊ ਆਈ ਕੇਅਰ 11615 ਮੈਕਵੀਨ ਡਰਾਈਵ, ਯੂਨਿਟ ਨੰਬਰ 34 ਦੇ ਉੱਪਰ ਤੁਸੀਂ ਪਹੁੰਚੋ ਬ੍ਰੈਂਪਟਨ ਦੇ ਵਿੱਚ, ਮੈਕਵੀਨ ਐਂਡ ਮੇਫੀਲ ਦੀ ਇੰਟਰਸੈਕਸ਼ਨ ਤੇ। ਨੰਬਰ ਹੈ 905-913-4545, 905-913-4545, ਕਲੀਅਰ ਵਿਊ ਆਈ ਕੇਅਰ ਦਾ ਨੰਬਰ ਹੈ। ਅਗਲੇ ਕਾਲਰ 2825 ਜੀ, ਸਤਿ ਸ਼੍ਰੀ ਅਕਾਲ।
1: ਹੈਲੋ, ਸਤਿ ਸ਼੍ਰੀ ਅਕਾਲ ਮਨਪ੍ਰੀਤ, ਕਿੱਦਾਂ ਜੀ?
0: ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ, ਤੁਸੀਂ ਕਿਵੇਂ ਹੋ?
1: ਹਾਂਜੀ ਠੀਕ ਹੈ ਠੀਕ ਹੈ। ਅੱਜ ਤਾਂ ਬੜਾ 401 ਉਧਰੋਂ ਮੈਂ ਆਇਆ ਆਪਣੇ ਇਧਰੋਂ, ਮਤਲਬ ਮੌਂਟਰੀ ਵਾਲਾ ਸਾਈਡ ਵਾਲੋਂ।
0: ਹਾਂਜੀ,
1: ਇੰਨਾ ਕੱਟ ਕਹਿੰਦੇ ਵੀ ਇੰਨੀਆਂ ਤਾਰਾਂ 401।
0: ਅੱਜ ਤੁਸੀਂ ਪਹਿਲਾਂ ਬਾਹਰ ਥੋੜੇ ਜਿਹਾ ਨਾ ਵਿੰਡੋ ਆਪਣੀ ਡਾਊਨ ਕਰਕੇ ਮਾੜੇ ਬਾਹਰ ਨੂੰ ਦੇਖੋ ਕਿੰਨਾ ਸੋਹਣਾ ਵੈਦਰ ਹੈ ਅੱਜ, ਹੈ ਨਾ? ਇਹ ਤਾਂ
1: ਸਾਡੀ ਗੱਲ ਸਹੀ ਆ, ਸਾਹ ਬੜੇ ਬੜੇ ਸਾਹ ਲੈਣੇ ਚਾਹੀਦੇ ਇੱਦਾਂ ਦੇ ਮੌਸਮ ਵਿੱਚ, ਹੈ ਨਾ?
0: ਸੋ ਆਬਵੀਅਸ ਜੀ ਗੱਲ ਹੈ ਵੀ ਅੱਜ ਹੁਣ ਦੇਖੋ ਇੰਨਾ ਸੋਹਣਾ ਮੌਸਮ, ਮਸਾਂ ਹੀ ਕਿਤੇ ਆਇਆ ਹੈ ਨਾ, ਤੇ ਉਹ ਫਿਰ ਹੁਣ ਲੋਕੀ ਬਾਹਰ ਨਹੀਂ ਜਾਣਗੇ ਤਾਂ ਕਿੱਥੇ ਜਾਣਗੇ ਫਿਰ? ਘਰੇ ਤਾਂ ਬੈਠਣ ਦਾ ਕੋਈ ਮਤਲਬ ਨਹੀਂ,
1: ਮਾਰੇ ਹੋਏ ਹੁਣ ਬਾਹਰ
0: ਨਿਕਲ। ਸਹੀ ਗੱਲ ਹੈ।
1: ਬਾਕੀ ਆ ਦੇਖੋ, ਤੁਸੀਂ ਗਾਣਾ ਲਾਇਆ, ਮੈਂ ਤੁਹਾਡੀ ਚਰਚਾ ਕਰਨੀ ਸੀਗੀ, ਕਿਆ ਬਾਤ ਹੈ, ਇੰਨਾ ਵਧੀਆ ਸੀ ਸਿੰਗਰ ਮੁੰਡਾ ਇਹ ਆਪਣਾ।
0: ਹਾਂਜੀ ਬਿਲਕੁਲ। ਕਾਫੀ ਤਾਂ ਨਹੀਂ ਪਤਾ ਮੈਨੂੰ, ਬਟ ਹਾਂ ਇਹਨਾਂ ਦੇ ਗਾਣੇ ਹੈਗੇ ਆ ਇਕੱਠਿਆਂ ਦੇ, ਬੜਾ ਵਧੀਆ ਸੌਂਗ ਸੀਗਾ। ਹੋ ਸਕਦਾ ਹਾਂਜੀ।
1: ਦੇਖੋ ਇਹ ਮੈਂ ਉਦਾਂ ਗੱਲ ਕਰਨੀ ਸੀ ਆਪਣੇ, ਕਹਿੰਦੇ ਹੁੰਦੇ ਜ਼ਿੰਦਗੀ ਆ, ਉਮਰ ਇਹਦੀ 28 ਸਾਲ ਸੀਗੀ ਸਾਰੀ ਉਦੋਂ।
0: ਹਾਂਜੀ ਹਾਂਜੀ ਬਿਲਕੁਲ।
1: ਮਤਲਬ ਇੱਕ ਲੋਕਾ ਪੁੱਤਰ ਹੈਗਾ ਘਰ ਮਾਪਿਆਂ ਦਾ, ਸਾਰਿਆਂ ਨੂੰ ਪਿਆਰੇ ਹੁੰਦੇ ਨਿਆਣੇ।
0: ਹਾਂਜੀ,
1: ਤੇ ਅਣਖੀ ਜੱਟ ਵਾਲੀ ਗੱਲ ਸੀਗੀ, ਚਲੋ ਮਿਲਣਾ ਦਾ ਜੇ ਕਿਸੇ ਡਰਦਾ ਡੁਰਦਾ ਨੀ ਸੀਗਾ, ਜਾਣੀ ਕਿ ਮਤਲਬ ਆਪਣੇ ਕਈ ਬੰਦੇ ਹੁੰਦੇ ਏਦਾਂ ਦੁਨੀਆਂ ਤੇ, ਹੈ ਨਾ?
0: ਹਾਂਜੀ ਹਾਂਜੀ।
1: ਸਾਡੇ ਵੀ ਮਤਲਬ ਪਿੰਡੋਂ ਸੀਗਾ, ਸੰਧੂਆਂ ਦਾ ਮੁੰਡਾ ਸੀਗਾ, ਮਤਲਬ ਸਾਡੇ ਘਰ ਆ ਗਈ, ਉਹ ਜਰਮਾ ਰਹਿੰਦਾ ਸੀਗਾ, ਪੁਰਾਣੀ ਗੱਲ ਅੱਜ ਤੋਂ ਸੀਗੀ, ਸਾਨੂੰ ਪੁਰਾਣੀ ਸਭ ਤੋਂ ਬੜਾ ਸੀਗਾ ਸੀ ਮੇਰੇ ਤੋਂ, ਹੈ ਨਾ?
0: ਹਾਂਜੀ,
1: ਕਿਉਂਕਿ ਸਾਡਾ ਲਾਣਾ ਪਿੰਡ ਚ ਕਾਫੀ ਬੜਾ ਚਾਚੇ ਤਾਇਆ ਦਾ, ਹੈ ਨਾ? ਤੇ ਉਹ ਵੀ ਏਦਾਂ ਮਤਲਬ ਅਣਖੀ ਸੀਗਾ, ਉਹ ਮਤਲਬ ਕਿਤੇ ਕਲੱਬ ਦੇ ਵਿੱਚ ਲੜ ਪਿਆ ਉੱਥੇ ਜਰਮਨ ਦੇ ਵਿੱਚ, ਹੈ ਨਾ?
0: ਅੱਛਾ ਠੀਕ ਹੈ।
1: ਉੱਥੇ ਗਏ, ਗੋਰੇ ਨਾਲ ਪੰਗਾ ਪਾ ਲਿਆ ਉਹਨੇ, ਜਿੱਦਾਂ ਕਹਿੰਦਾ ਗੋਲੀ ਮਾਰਤੀ ਉਹਦੇ, ਹੈ ਨਾ?
0: ਉਹ ਅੱਛਾ,
1: ਕਹਿਣ ਦਾ ਮਤਲਬ ਜਿੱਦਾਂ ਜਿਹੜੇ ਅਣਖੀ ਹੁੰਦੇ ਉਹ ਡਰਦੇ ਘੱਟ ਹੈ, ਉਹ ਜਾਣੀ ਕਿ ਆਪਣੇ ਜਿੱਦਾਂ ਸ਼ਾਸਤੀ ਤੇ ਹੱਥ ਮਾਰ ਦੀ ਗੱਲ ਹੀ ਕਰਦੇ ਬੰਦੇ ਕਈ, ਹੈ ਨਾ? ਇਹਨਾਂ ਵਿੱਚ ਸੀਗਾ ਜਾਣੀ ਕਿ ਬਹੁਤ ਘਾਟਾ ਪਿਆ, ਜਾਣੀ ਕਿ ਘਾਟਾ ਕਦੇ ਵੀ ਨੀ ਪੂਰਾ ਹੋ ਸਕਦਾ, ਜਾਣੀ ਕਿ ਇੱਦਾਂ ਹੋਣਾ ਨੀ ਚਾਹੀਦਾ,
0: ਹਰੇਕ ਬੰਦੇ ਨੂੰ
1: ਜੋੜ ਦਾ ਹੱਕ ਆ ਦੁਨੀਆ ਦੇ।
0: ਹਾਂਜੀ ਹਾਂਜੀ, ਦੇਖੋ ਸਿਚੁਏਸ਼ਨਸ, ਹੈ ਨਾ? ਜੇ ਹੁਣ ਜੇ ਕੋਈ ਅੱਜ ਕੱਲ ਵੀ ਹੁਣ ਤੁਸੀਂ ਦੇਖ ਲਓ ਕਿੰਨੇ ਸਿੰਗਰਸ ਦੀਆਂ ਨਿਊਜ਼ ਆਉਂਦੀਆਂ ਨੇ ਨਾ, ਵੀ ਕਿਸੇ ਨੂੰ ਕੋਈ ਕੋਈ ਵਾਰਨਿੰਗ ਦੇ ਰਿਹਾ, ਕੋਈ ਕੁਛ ਕਰ ਰਿਹਾ, ਹਰ ਜਗ੍ਹਾ ਹੇਟਡ। ਆਈ ਡੋਨਟ ਨੋ ਹੇਟਡ ਫੀਲਿੰਗ ਇੰਨੀ ਕਿਉਂ ਆ, ਹੈ ਨਾ? ਜੇ ਕੋਈ ਇੰਨੀ ਆਪਣੀ ਮਿਹਨਤ ਕਰਕੇ ਉੱਪਰ ਗਿਆ ਤੇ ਉਹ ਕਿਤੇ ਨਾ ਕਿਤੇ, ਹੁਣ ਚਲੋ ਜੇ ਉਹ ਡੈਰਿੰਗ ਆ ਅਗਲਾ ਵੀ ਥੋੜਾ ਇੱਦਾਂ ਦਾ, ਆਈ ਡੋਨਟ ਨੋ ਕਿਵੇਂ, ਹੈ ਨਾ? ਬਟ ਜੋ ਹੋਇਆ ਆਪਾਂ ਕਹਾਂਗੇ ਮਾੜਾ ਹੀ ਹੋਇਆ।
1: ਆਪਣੇ ਪਿਛਲੇ 3-4 ਸਾਲਾਂ ਦੀ ਕਹਾਣੀ ਦੇਖੋ ਵੀ ਕੈਨੇਡਾ ਦੇ ਵਿੱਚ ਕੋਰੋਨਾ ਤੋਂ ਬਾਅਦ ਕਿੰਨੀ ਕਹਾਣੀ ਬਣ ਗਈ ਆ, ਆਪਣੇ ਮਹਿੰਗਾਈ ਦਾ ਦੌਰ ਹੋ ਗਿਆ,
0: ਬਿਲਕੁਲ ਬਿਲਕੁਲ,
1: ਡਕੈਤੀਆਂ ਵਗੈਰਾ ਜਿਹੜੇ ਪੈਸੇ ਫਰੋਤੀਆਂ ਘਰਾਂ ਚੋਂ ਮੰਗਦੇ ਜਿਹੜੇ ਵਧੀਆ ਬੰਦੇ ਆ, ਯਾਰ ਉਹਨਾਂ ਨੂੰ ਰੋਟੀ ਖਾਣ ਦਾ ਹੱਕ ਨੀ, ਬਸ ਕੈਨੇਡਾ ਥੋੜਾ ਕਹਿ ਸਕਦੇ ਇਸ ਕੰਟਰੀ ਨੂੰ ਕਾਫੀ, ਹੈ ਨਾ?
0: ਹਾਂਜੀ, ਚਲੋ ਐਨੀਵੇਜ਼ ਕੀ ਕਹਿ ਸਕਦੇ ਆ,
1: ਆਪਣੇ ਤੁਸੀਂ ਹਰੇਕ ਨੂੰ ਆਜ਼ਾਦੀ ਹੈ ਜਿੱਥੇ ਮਰਜ਼ੀ ਆਪਾਂ ਕਹਿੰਦੇ, ਹੁਣ ਆਪਾਂ ਅੱਗੇ ਦੀ ਮੈਂ ਗੱਲ ਕੀਤੀ ਆ, ਯੂ ਹੈਵ ਏ ਫਰੀਡਮ ਰਾਈਟ, ਜਦ ਤੱਕ ਕੋਈ ਗੋਲੀ ਨਹੀਂ ਕਰਦਾ ਤੁਹਾਨੂੰ, ਤੁਹਾਨੂੰ ਉਹਨੂੰ ਜਿਉਣ ਦਿਓ ਯਾਰ, ਕਿਹੜੀ ਕਰਦਾ ਸੀ, ਹੈ ਨਾ?
0: ਹਾਂਜੀ ਹਾਂਜੀ, ਚਲੋ ਐਨੀਵੇ ਸਿੱਧੂ ਮੂਸੇਵਾਲੇ ਦੇ ਆਪਾਂ ਹੁਣ ਗਾਣਿਆਂ ਦੇ ਜ਼ਰੀਏ ਆਪਾਂ ਜ਼ਰੂਰ ਯਾਦ ਕਰ ਸਕਦੇ ਹਾਂ। ਬੜਾ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਤੇ ਗਾਣੇ ਮੈਂ ਤਾਂ ਉਹੀ ਕਹੂੰਗੀ ਵੀ ਚਾਹੇ ਕੋਈ ਵੀ ਗਾਣਾ, ਗਾਣੇ ਨੂੰ ਗਾਣਿਆਂ ਨੂੰ ਇੰਜੋਏ ਕਰੋ। ਤੇ ਕਈ ਵਾਰ ਆਪਾਂ ਇੱਦਾਂ ਆਪਾਂ ਬਹੁਤ ਅਟੈਚਡ ਹੋ ਜਾਂਦੇ ਹਾਂ ਕਿਸੇ ਦੇ ਨਾਲ, ਹੈ ਨਾ, ਚਾਹੇ ਆਪਾਂ ਕਿਸੇ ਨੂੰ ਜਾਣਦੇ ਹੋਈਏ ਨਾ ਹੋਈਏ, ਬਟ ਚਲੋ ਜੋ ਰੱਬ ਨੂੰ ਮਨਜ਼ੂਰ ਹੁੰਦਾ ਹੁੰਦਾ ਤਾਂ ਉਹੀ ਹੈ। ਐਨੀਵੇਜ਼ ਅਗਲੇ ਕਾਲਰ 1122, ਹਾਂਜੀ ਸਤਿ ਸ਼੍ਰੀ ਅਕਾਲ
1: ਜੀ। ਮਨਪ੍ਰੀਤ ਸਾਹਿਬ ਥੈਂਕ ਯੂ, ਧੰਨਵਾਦ ਗਾਣਾ ਲਾਉਣ ਦਾ ਜੀ, ਮੈਂ ਕਿਹਾ ਚੇਤਾ ਨਾ ਭੁੱਲ ਗਿਆ ਹੋਵੇ।
0: ਅੱਛਾ ਕਿਹੜਾ ਗਾਣਾ ਕਿਹਾ ਸੀ ਤੁਸੀਂ ਮੈਨੂੰ?
1: ਸੁਣ ਕੇ ਹਟਾ ਜੀ ਹੁਣੇ ਮੈਂ।
0: ਅੱਛਾ ਇਹੀ ਸੀਗਾ ਸਿੱਧੂ ਮੂਸੇਵਾਲੇ ਦਾ? ਬਟ ਮੇਰੀ ਕੋਸ਼ਿਸ਼ ਰਹੂਗੀ ਕਿ ਮੇਰੇ ਅੱਛਾ ਦੋ ਤਿੰਨ ਗਾਣੇ ਇਹਨਾਂ ਦੇ ਵਿੱਚੋਂ ਏਦਾਂ ਦੇ ਨੇ ਮੈਨੂੰ ਬਹੁਤ ਪਸੰਦ ਨੇ ਤੇ ਮੈਂ ਚਾਹੁੰਦੀ ਹਾਂ ਕਿ ਉਹ ਗਾਣੇ ਨਾ ਜਿਵੇਂ ਹੁਣ ਲਗਾਏ ਤਾਂ ਉਹ ਕੱਟੇ ਜੇ ਜਾਣੇ ਆ ਕਿਉਂਕਿ ਲੰਬੇ ਗਾਣੇ ਆ ਬਟ ਮੈਂ ਮੰਡੇ ਨੂੰ ਮੇਰੀ ਪੂਰੀ ਟਰਾਈ ਰਹੂਗੀ ਮੰਡੇ ਨੂੰ ਮੈਂ ਤੁਹਾਨੂੰ ਉਹ ਵਾਲੇ ਗਾਣੇ ਜਿਹੜੇ ਰਹਿ ਜਾਣਗੇ ਅੱਜ ਮੈਂ ਸੁਣਾਉਂਗੀ ਤੁਹਾਨੂੰ ਕਿਉਂਕਿ ਮੰਡੇ ਮੈਂ ਤੁਹਾਨੂੰ 3 to 4 ਵਜੇ ਤੱਕ ਹੋਏਗੀ ਮੇਰੀ ਮੁਲਾਕਾਤ ਤੁਹਾਡੇ ਨਾਲ ਤੇ ਫਿਰ ਉਹ ਨਿਰਵੈਰ ਪੰਨੂ ਜੀ ਦੀ ਵਾਸਤੇ ਨੈਕਸਟ ਗਾਣਾ ਇੰਜੋਏ ਕਰੋ ਸੁੰਦਰ ਉਹ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਅੱਜ ਦਾ ਇੰਜੋਏ ਕੀਤਾ ਹੋਏਗਾ। ਪੰਜਾਬੀ ਬਾਈ ਨੇਚਰ ਦੇ ਇੱਕ ਚੱਕਰ ਤੁਸੀਂ ਜ਼ਰੂਰ ਲਗਾਓ। ਜੇਕਰ ਤੁਸੀਂ ਅੱਜ ਲਾਈਵ ਦੇਸੀ ਘਿਓ ਦੀਆਂ ਜਲੇਬੀਆਂ ਖਾਣੀਆਂ ਹੋਣ, ਇਹਨਾਂ ਦੀ ਹਰ ਲੋਕੇਸ਼ਨ 'ਤੇ ਤੁਹਾਨੂੰ ਲਾਈਵ ਜਲੇਬੀਆਂ ਕੱਢ ਕੇ ਦਿੰਦੇ ਨੇ। ਰਬੜੀ ਵੀ ਐਡ ਕਰਵਾ ਸਕਦੇ ਹੋ, ਨਾਲੇ ਤੁਸੀਂ ਸ਼ੁੱਧ ਖੋਏ ਦੀਆਂ ਮਿਠਾਈਆਂ ਲੈ ਕੇ ਆਓ। ਪੰਜਾਬੀ ਬਾਈ ਨੇਚਰ 'ਤੇ ਪਹੁੰਚੋ, ਸਾਰੀਆਂ ਲੋਕੇਸ਼ਨਸ 'ਤੇ ਤੁਹਾਡੇ ਲਈ ਅਵੇਲੇਬਲ ਨੇਗੀਆਂ, ਐਵਰੀਡੇ ਓਪਨ ਰਹਿੰਦੇ ਨੇ। ਅਤੇ 888 ਦਾ ਗੌਰ ਰੋਡ ਯੂਨਿਟ ਨੰਬਰ 57 ਬਰੈਂਪਟਨ ਦੇ ਵਿੱਚ ਗੌਰ ਐਂਡ ਐਬਨੇਜ਼ਰ 'ਤੇ ਜਾ ਸਕਦੇ ਹੋ। 9980 ਏਅਰਪੋਰਟ ਰੋਡ ਬਵੇੜ ਐਂਡ ਏਅਰਪੋਰਟ ਰੋਡ ਦੀ ਇੰਟਰਸੈਕਸ਼ਨ 'ਤੇ, 58 ਕੁਐਰੀ ਐਜ ਡਰਾਈਵ ਬਵੇੜ ਐਂਡ ਹਾਈਵੇ 10 'ਤੇ, 180 ਸੈਂਡਲਵੁੱਡ ਪਾਰਕਵੇ ਈਸਟ ਕੈਨੇਡੀ ਐਂਡ ਸੈਂਡਲਵੁੱਡ ਦੇ ਇੰਟਰਸੈਕਸ਼ਨ 'ਤੇ ਸਾਰੀਆਂ ਲੋਕੇਸ਼ਨਸ ਓਪਨ ਨੇ ਅਤੇ ਐਵਰੀਡੇ ਤੁਸੀਂ ਇਹਨਾਂ ਦੇ ਕੋਲ ਜਾ ਸਕਦੇ ਹੋ। ਅਤੇ ਨਾਲ ਦੀ ਨਾਲ ਹੀ ਤੁਸੀਂ SS ਲੋਨ ਕੇਅਰ ਦੇ ਨਾਲ ਵੀ ਗੱਲਬਾਤ ਕਰੋ। ਨਵੀਂ ਸੋਡਿੰਗ ਪਰਵਾਉਣੀ ਹੋਵੇ, ਆਪਣੇ ਘਰ ਦੇ ਫਰੰਟ ਤੋਂ ਜਾਂ ਬੈਕਯਾਰਡ 'ਚੋਂ ਘਾਹ ਕਟਾਉਣਾ ਹੋਵੇ, ਬਹੁਤ ਸੋਹਣੀ ਲੈਂਡਸਕੇਪਿੰਗ ਕਰ ਦੇਣਗੇ। ਬਹੁਤ ਹੀ ਐਕਸਟ੍ਰੀਮਲੀ ਪ੍ਰੋਫੈਸ਼ਨਲ ਇਹਨਾਂ ਦੀ ਟੀਮ ਹੈ। ਗੁਰਪ੍ਰੀਤ ਜੀ ਨੂੰ ਕਾਲ ਕਰੋ SS ਲੋਨ ਕੇਅਰ ਤੋਂ, ਆਪਣੇ ਲੋਨ ਦੀ ਕੇਅਰ ਪੂਰੀ ਕਰਵਾਓ। 437-665-1984 4537-655-1984 ਦੇ ਉੱਪਰ SS ਲੋਨ ਕੇਅਰ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਉਮੀਦ ਹੈ ਕਿ ਤੁਸੀਂ ਅੱਜ ਦਾ ਪ੍ਰੋਗਰਾਮ ਇੰਜੋਏ ਕੀਤਾ ਹੋਏਗਾ। ਮੇਰੀ ਮੁਲਾਕਾਤ ਤੁਹਾਡੇ ਨਾਲ ਹੋਏਗੀ ਮੰਡੇ ਨੂੰ 3 ਤੋਂ ਲੈ ਕੇ 4 ਵਜੇ ਤੱਕ, ਅਤੇ ਕਿਉਂਕਿ ਦੇਸ਼ ਪ੍ਰਦੇਸ਼ ਰੇਡੀਓ ਨੇ ਆਪਣਾ ਟਾਈਮ ਥੋੜ੍ਹਾ ਜਿਹਾ ਵਧਾ ਲਿਆ ਹੋਇਆ, 3 ਤੋਂ 6 ਤੁਸੀਂ ਐਵਰੀਡੇ ਸਾਨੂੰ ਸੁਣਦੇ ਹੋ ਮੰਡੇ ਟੂ ਫਰਾਈਡੇ। ਸੈਟਰਡੇ ਨੂੰ 1 ਤੋਂ ਲੈ ਕੇ 4 ਵਜੇ ਤੱਕ ਜਿਵੇਂ ਕਿ ਹੁਣ ਮੇਰੀ ਮੁਲਾਕਾਤ ਤੁਹਾਡੇ ਨਾਲ ਹੋਈ ਹੈ। ਅਤੇ ਉਮੀਦ ਹੈ ਕਿ ਸਾਰਿਆਂ ਨੇ ਪ੍ਰੋਗਰਾਮ ਅੱਜ ਦਾ ਇੰਜੋਏ ਕੀਤਾ, ਅਤੇ ਕੁਝ ਗਾਣੇ ਰਹਿ ਗਏ ਨੇ, ਅਤੇ ਉਹ ਗਾਣੇ ਜਿਹੜੇ ਤੁਸੀਂ ਕੀ ਰਹਿ ਗਏ ਅੱਜ, ਉਹ ਮੈਨੂੰ ਬੜੇ ਪਸੰਦ ਨੇ, ਅਤੇ 2-3 ਗਾਣੇ ਇਹਨਾਂ ਦੇ ਵਿੱਚੋਂ, ਅਤੇ ਆਪਾਂ ਉਹ ਮੰਡੇ ਵਾਲੇ ਦਿਨ ਸੁਣਾਂਗੇ। ਮੇਰੀ ਕੋਸ਼ਿਸ਼ ਪੂਰੀ ਰਹੇਗੀ ਕਿ ਮੈਂ ਕਿਸੇ ਨੂੰ ਨਾਰਾਜ਼ ਨਾ ਕਰਾਂ। ਅਤੇ ਲਾਸਟ ਵਿੱਚ ਮੈਂ ਤੁਹਾਡੇ ਲਈ ਤੇਗੀ ਪੰਨੂ ਦਾ ਗਾਣਾ ਛੱਡ ਕੇ ਜਾ ਰਹੀ ਹਾਂ, ਕਿਉਂਕਿ 2 ਮਿੰਟ ਦਾ ਗਾਣਾ ਹੁਣ ਉਹੀ ਹੈ, ਅਤੇ ਟਾਈਮ ਦੇ ਅਕੋਰਡਿੰਗਲੀ ਥੋੜ੍ਹਾ ਜਿਹਾ ਮੈਨੇਜ ਅੱਜ ਰਹਿ ਗਿਆ ਕਰਨਾ ਥੋੜ੍ਹਾ ਜਿਹਾ। ਬਟ ਐਨੀ ਹਾਓ, ਜਿੰਨੇ ਵੀ ਗਾਣੇ ਲੱਗੇ ਸਾਰਿਆਂ ਨੇ ਆਈ ਥਿੰਕ ਇੰਜੋਏ ਕੀਤੇ ਹੋਣਗੇ। ਅਤੇ ਮੰਡੇ ਨੂੰ ਫਿਰ ਮਿਲਾਂਗੇ। ਆਪਣਾ ਵੀਕਐਂਡ ਪੂਰਾ ਇੰਜੋਏ ਕਰੋ, ਹੱਸਦੇ ਰਹੋ, ਮੁਸਕਰਾਉਂਦੇ ਰਹੋ, ਅਤੇ ਮੈਨੂੰ ਇੱਥੇ ਦਿਓ ਇਜਾਜ਼ਤ, ਮੰਡੇ ਨੂੰ ਮਿਲਾਂਗੇ। ਅਤੇ ਫਿਲਹਾਲ ਸਾਰੇ ਆਪਣੀ ਫੈਮਿਲੀ ਨੂੰ ਪਿਆਰ ਕਰੋ, ਟਾਈਮ ਦਿਓ, ਆਪਣੇ ਪੇਰੈਂਟਸ ਦਾ ਪੂਰਾ ਧਿਆਨ ਰੱਖੋ, ਅਤੇ ਮੰਡੇ ਨੂੰ ਮਿਲਦੇ ਹਾਂ। ਬਹੁਤ ਸਾਰੀਆਂ ਫਿਰ ਮੰਡੇ ਨੂੰ ਗੱਲਾਂ ਬਾਤਾਂ ਕਰਾਂਗੇ। ਮੈਂ ਮਨਪ੍ਰੀਤ ਕੌਰ ਤੌਰ ਇੱਥੋਂ ਹੀ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ। ਸਤਿ ਸ਼੍ਰੀ ਅਕਾਲ।

32 55 80 ਤੇ 98 81 ਗਲਤ ਕਾਊਂਟਿੰਗ ਸਿਖਾਈ ਜਾਂਦੇ ਹੋ ਕਾਊਂਟਿੰਗ ਨਹੀਂ ਇਹ ਤੇ 32 55 80 ਤੇ 98 ਇੰਚ ਦੇ ਟੀਵੀ ਨੇ ਜੋ ਅੱਜ ਹੀ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੋਂ ਆਏ ਨੇ ਇਹਨਾਂ ਕੋਲ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ ਹਰ ਬ੍ਰੈਂਡ ਬਹੁਤ ਹੀ

0: आफ्टरनून, वेलकम टू डेव टावला शो। आज के प्रोग्राम में बहनों और भाइयों आप सबका स्वागत है। आशा वादी उम्मीद करते हैं तुहाडा वीकेंड अच्छा गुजरिया होगा। साडी कोशिश रहेगी कि अगले एक घंटे विच तुहाडे ढेर सारे डालर की बचत करके दईए। सब तो पहला सुल्तान जी का धन्नवाद करते हैं, स्वागत करते हैं, वेलकम टू द शो सर।
1: थैंक यू वेरी मच जी, बहुत बहुत शुक्रिया
0: सुल्तान जी। ब्रैम्पटन टीवी अपलायंसेस ते बहुत लंबे किन्ने फरे हो गए इस काम च?
1: 39 ईयर।
0: लो जी ऑलमोस्ट 40 साल का इस बिजनेस च। जिहड़ा पुराना बंदा हुंदा उहनूं इक तां नॉलेज पूरी हुंदी आ, इन एंड आउट दी पूरी नॉलेज आ। जिहड़े सेल्समैन रखणे आ, किहड़े रखणे आ, किहनां नूं किहड़ी ट्रेनिंग दिंदे आ, हर एक शय इहनां नूं पता है। लेकिन अज असी उस बारे नहीं गल करनी, अज एक्सपीरियंस 40 साल का है, अज गल करनी आ टेलीविजन टेलीविजन टेलीविजन टेलीविजन।
1: ओदी रीजन ए आ जी के फीफा वर्ल्ड कप हो रहा, ते फीफा वर्ल्ड कप दे विच सैमसंग ने स्पोंसर किया, ते सैमसंग चाहुंदा है कि मैक्सिमम बिग स्क्रीन टीवियां ते असी डिस्काउंट करिए, ताकि कस्टमर्स जेड़े आ वड्डी स्क्रीन ते अपने घर च बैठ के मैच देख सकन। और इहदे च एडवांटेज ये दिता जा रहा कि कोई 200 या 300 या 400 नहीं जी, 600 तो लाके 800 डालर का डिस्काउंट है जे 85 इंच तक टीवी लेंदे हो।
0: अच्छा
1: जे टीवी लेंदे जी 98 इंच या 100 इंच या 115 इंच, ते ओदे च तकरीबन मोर देन 1000 डालर का डिस्काउंट है जेड़ा इस टाइम दिता जा रहा। जो मैं कैलकुलेट करदा 40% का डिस्काउंट बन जाता, समवेयर इट्स मोर देन 40%। 85 इंच का क्यू एल ई डी क्वांटम डॉट क्वांटम प्रोसैसर के नाल 85 इंच क्यू एल ई डी हाई एंड टेक्नोलॉजी है, क्लीयर क्रिस्टल पिक्चर क्वालिटी है, $2000 वाला 1299 सैमसंग ने 1299 एक्सक्लूसिव डील दिती है बोवेड एंड चंकूजी वाली लोकेशन ते ब्रैम्पटन टीवी एंड अपलायंसिस नू। ब्रैम्पटन अपलायंसिस डॉट कॉम साडी वैबसाइट तो तुसी डायरेक्शन ऑफ द स्टोर भी लै सकदे, ते वॉक इन कस्टमर लई एडिशनल गिफ्ट्स जिहड़े आ उह भी तुहाडा वेट कर रहे हैं। बिल्कुल 4 to 5 टीवी इन स्टॉक रह गए होणगे, जल्दी क्विक एक्ट करना है तुसी। बिग स्क्रीन टीवी नू जे होल्ड करना है मैक्सिमम डिस्काउंट दे नाल 1299 दा, अदरवाइज 1800 डालर तो घट अगे जाके टीवी नहीं मिलना।
0: 1299 दा टेलीविजन ले लो, 6 महीने पैसे देण दी लोड़ नहीं, कोई ब्याज कोई इंट्रस्ट नहीं लगना। जिस दिन तुसी टेलीविजन लैके गए घरे उस दिन तो यह पेमेंट सिस्टम चलना है। सो 6 महीने 1 सेंट देण दी लोड़ नहीं।
1: ते कदी सोचिया होएगा कि 55 इंच टीवी तुहानू सिर्फ 399 ਦਾ ਮਿਲੇ?
0: ਹਾਂ ਜੀ, ਨਾਲੇ ਇਹ ਸੁਪਨੇ ਹੁੰਦੇ ਸੀ।
1: $800 ਦੀ ਪ੍ਰਾਈਸ ਐਜ਼ ਆਫ ਟੁਡੇ ਵੀ ਜੀ, ਪਰ ਤੁਹਾਨੂੰ 399 ਚ 55 ਇੰਚ ਮਿਲ ਰਿਹਾ। 65 ਇੰਚ ਕਦੀ ਸੋਚਿਆ ਸੀ 699 ਦਾ ਮਿਲੇ, ਐਜ਼ ਆਫ ਟੁਡੇ ਵੀ $1000 ਦੀ ਪ੍ਰਾਈਸ ਹੈ, 699 ਦਾ ਮਿਲ ਰਿਹਾ। ਪਰ ਉਨੀ ਦੇਰ ਹੀ ਮਿਲਣਾ ਜਿੰਨੀ ਦੇਰ ਸਟਾਕ ਅਵੇਲੇਬਲ ਹੈ, ਉਸ ਤੋਂ ਬਾਅਦ ਇੰਨੇ ਦਾ ਹੀ ਮਿਲਣਾ, $1000 $900 ਦਾ ਹੀ ਮਿਲਣਾ 65 ਇੰਚ ਵੀ। ਪਰ ਅੱਜ ਦੇ ਦਿਨ ਤੁਹਾਨੂੰ 699 ਬ੍ਰੈਮਟਨ ਟੀਵੀ ਐਂਡ ਅਪਲਾਇੰਸਿਸ ਤੋਂ ਮਿਲਣਾ, ਔਰ 699 ਤੁਸੀਂ ਚਾਹੋ 6 ਮਹੀਨੇ 'ਚ ਪੇ ਕਰੋ, ਕੋਈ ਇੰਟਰਸਟ ਨਹੀਂ ਹੈ।
0: ਅੱਛਾ, ਜਿਹੜਾ 6 ਮਹੀਨੇ 'ਚ ਪੇ ਕਰੋ, ਹੋ ਸਕਦਾ ਮਹੀਨੇ ਮੈਂ ਥੋੜ੍ਹਾ ਥੋੜ੍ਹਾ।
1: ਹਾਂਜੀ, ਈਵਨ ਦੇਖੋ ਭਾਜੀ ਗੱਲ ਇਹ ਹੈ ਨਾ ਜੀ, ਤੁਸੀਂ $3000 ਤੱਕ ਦੀ ਵੀ ਸ਼ੋਪਿੰਗ ਕਰੋ ਨਾ,
0: ਤੇ
1: $500 ਮਹੀਨਾ ਕਰਕੇ ਪੇ ਕਰ ਦੋ, $3000 ਪੂਰੇ ਹੋ ਗਏ।
0: ਸੋ ਜਿੰਨੇ ਦੀ ਵੀ ਸ਼ੋਪਿੰਗ ਕਰ ਰਹੇ ਹੋ, ਥੋੜੇ ਥੋੜੇ ਕਰਕੇ ਦੇਣੇ ਆ, ਉਹ ਦੇ ਦੋ ਇਕੱਠੇ ਦੇਣੇ, ਉਹ ਤੁਹਾਡੀ ਇੱਛਾ ਹੈ। ਕੋਈ ਵਿਆਜ ਨਹੀਂ, ਕੋਈ ਇੰਟਰਸਟ ਨਹੀਂ, ਚਾਹੇ ਮਹੀਨੇ ਮਹੀਨੇ ਦੇ ਦਿਓ ਚਾਹੇ 6 ਮਹੀਨਿਆਂ 'ਚ ਦੇ ਦਿਓ।
1: ਈਵਨ $2400 ਤੱਕ ਦੀ ਵੀ ਸ਼ੋਪਿੰਗ ਕਰੋ, $400 ਮਹੀਨਾ ਕਰਕੇ ਦੇ ਦਿਓ, ਕੋਈ ਇੰਟਰਸਟ ਨਹੀਂ ਹੈ। ਇਸੇ ਲਈ ਤਾਂ ਕਿਹਾ ਕਿ ਬਿਗ ਸਕਰੀਨ ਟੀਵੀ $3500 ਵਾਲਾ 98 ਇੰਚ।
0: ਹਾਂਜੀ,
1: ਦੇਖੋ ਕਿੰਨੇ ਕੰਜ਼ਿਊਮਰ ਦੀ ਆਮ ਬਜਟ 'ਚ ਆ ਗਿਆ, $3500 ਤੋਂ ਸਿਰਫ $1999 ਦਾ, ਤੇ $1999 ਵੀ 6 ਮਹੀਨੇ 'ਚ ਪੇ ਕਰਨਾ, ਥੋੜੇ ਥੋੜੇ ਕਰਕੇ ਪੇ ਕਰ ਦੋ।
0: ਬੜਾ ਈਜ਼ੀ ਇੰਸਟਾਲਮੈਂਟ ਸਿਸਟਮ ਹੈ, ਪੇਮੈਂਟ ਸਿਸਟਮ ਹੈ। ਤੁਸੀਂ 905-450-2828 ਬ੍ਰੈਮਟਨ ਟੀਵੀ ਅਪਲਾਇੰਸਿਸ ਚੱਕਰ ਲਾਓ, ਹੱਥ ਲਾ ਕੇ ਦੇ ਲਓ। ਜਿਹੜੇ ਟੀਵੀ ਜਾਂ ਟੈਲੀਵਿਜ਼ਨ ਤੁਸੀਂ ਦੱਸ ਰਹੇ ਹੋ ਇਹ ਆਲਰੇਡੀ ਉੱਥੇ ਡਿਸਪਲੇ 'ਤੇ ਹੈਗੇ?
1: ਡਿਸਪਲੇ 'ਤੇ ਵੀ ਹੈ ਜੀ, ਔਰ ਰਾਈਟ ਵੇ ਸਟਾਕ 'ਚ ਵੀ ਅਵੇਲੇਬਲ ਹੈ। 48 ਆਵਰ 'ਚ ਤੁਹਾਡੀ ਡਿਲੀਵਰੀ ਸਕੈਜੂਅਲ ਹੋ ਜਾਏਗੀ, ਬਿਲਕੁਲ ਫ੍ਰੀ ਡਿਲੀਵਰੀ ਹੈ। ਬਲਕਿ ਸਾਡੀਆਂ ਡਿਲੀਵਰੀਆਂ ਜਿਹੜੀਆਂ ਹੈਮਿਲਟਨ, ਸਟੋਨੀ ਕ੍ਰੀਕ, ਨਿਆਗਰਾ ਫਾਲ, ਵੈਲੈਂਡ ਏਰੀਏ 'ਚ ਆਲਰੇਡੀ ਜਾ ਰਹੀਆਂ। ਅਗਰ ਤੁਸੀਂ ਰਾਈਟ ਵੇ ਡਿਸੀਜਨ ਲੈਂਦੇ ਹੋ ਤਾਂ ਤੁਹਾਨੂੰ 48 ਆਵਰ 'ਚ ਡਿਲੀਵਰੀ ਜਿਹੜੀ ਹੈ ਇਸ ਐਂਡ 'ਤੇ ਵੀ ਮਿਲ ਜਾਏਗੀ। ਈਵਨ ਕਿਉਂਕਿ ਹੈਮਿਲਟਨ ਵਾਲੇ ਪਾਸੇ ਵੀ ਜਾਣਾ ਹੈ, ਤਾਂ ਮਿਲਟਨ ਅਤੇ ਓਕਵਿਲ ਰਸਤੇ 'ਚ ਹੀ ਆਉਣਾ। ਸੋ ਓਕਵਿਲ, ਮਿਲਟਨ, ਹੈਮਿਲਟਨ, ਸਟੋਨੀ ਕ੍ਰੀਕ, ਨਿਆਗਰਾ ਫਾਲ, ਵੈਲੈਂਡ, ਕਿਤੇ ਵੀ ਡਿਲੀਵਰੀ ਚਾਹੀਦੀ ਹੈ, ਰਾਈਟ ਵੇ ਕਾਲ ਕਰ ਲਓ, ਹੋਲਡ ਕਰਾ ਲਓ, ਸ਼ੋਰੂਮ 'ਚ ਆ ਕੇ ਚੈੱਕ ਕਰੋ, ਕੰਪੇਅਰ ਕਰੋ, ਫਿਰ ਡਿਲੀਵਰੀ ਸਕੈਜੂਅਲ ਕਰਨਾ, ਕਿਉਂਕਿ ਪੇਮੈਂਟ ਤਾਂ ਤੁਸੀਂ 6 ਮਹੀਨੇ 'ਚ ਹੀ ਕਰਨੀ ਹੈ। 905-450-2828 ਨੰਬਰ ਹੈ, ਬਰੈਂਪਟਨ ਅਪਲਾਈਸਿਸ, ਇਹ ਵਨ ਵਰਡ ਹੈ। ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ, ਕਿਉਂਕਿ ਵੈਬਸਾਈਟ 'ਤੇ ਜਾ ਕੇ ਤੁਹਾਨੂੰ ਵੇਅਰਹਾਊਸ ਕਲੀਅਰੈਂਸ ਸੇਲ ਦਾ ਆਈਕੋਨ ਮਿਲੇਗਾ। ਵੇਅਰਹਾਊਸ ਕਲੀਅਰੈਂਸ ਸੇਲ ਦਾ ਆਈਕੋਨ ਕਲਿੱਕ ਕਰੋਗੇ ਤਾਂ ਕਈ ਆਈਟਮਸ ਤੁਹਾਨੂੰ 50% ਡਿਸਕਾਊਂਟ 'ਤੇ, ਅੱਧੀ ਪ੍ਰਾਈਸ 'ਤੇ ਵੀ ਮਿਲਣੀਆਂ।
0: ਸੋ ਤੁਸੀਂ ਬ੍ਰੈਂਪਟਨ ਟੀਵੀ ਅਪਲਾਈਸ ਦੇ ਚੱਕਰ ਲਾ ਲਓ, ਇਹਨਾਂ ਦੀ ਵੈਬਸਾਈਟ 'ਤੇ ਚੱਕਰ ਲਾ ਲਓ, ਸੁਲਤਾਨ ਜੀ ਨੂੰ ਫੋਨ ਕਰ ਲਓ, ਜਿੱਧਰ ਮਰਜ਼ੀ ਕਰ ਲਓ, ਪੈਸੇ ਦੀ ਬੱਚਤ ਬੱਚਤ ਬੱਚਤ ਹੋ ਰਹੀ ਹੈ।
1: ਅੱਜ ਸ਼ਾਮ 7 ਵਜੇ ਤੱਕ ਪਹੁੰਚਣਾ ਜੀ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਬਰੈਂਪਟਨ ਟੀਵੀ ਐਂਡ ਅਪਲਾਈਸਿਸ, 905-450-2828, ਬਰੈਂਪਟਨ ਅਪਲਾਈਸਿਸ .com। ਸਾਡੀ ਵੈਬਸਾਈਟ ਤੋਂ ਡਾਇਰੈਕਸ਼ਨ ਆਫ ਦਾ ਸਟੋਰ ਵੀ ਲੈ ਸਕਦੇ, ਪ੍ਰੋਡਕਟ ਦੀ ਨੌਲੇਜ ਵੀ ਮਿਲੇਗੀ, ਅਤੇ ਵਾਕ ਇਨ ਕਸਟਮਰ ਨੂੰ ਜਿਹੜਾ ਐਕਸਟਰਾ ਇਨਸੈਂਟਿਵਸ ਮਿਲ ਰਹੇ ਆ ਉਹਦਾ ਵੀ ਤੁਸੀਂ ਫਾਇਦਾ ਚੁੱਕ ਸਕਦੇ ਹੋ। 905-450-2828, 905-450-2828।

0: ਅੱਜ ਦਾ ਪ੍ਰੋਗਰਾਮ ਸਪੋਂਸਰ ਕੀਤਾ ਜਾ ਰਿਹਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਵੱਲੋਂ। ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ 65 ਇੰਚ ਟੀਵੀ 699 ਦਾ ਚੱਕ ਲੈਣਾ ਅੱਜ, 55 ਇੰਚ ਟੀਵੀ 399 ਦਾ ਰਹਿ ਨਾ ਜਾਈਓ, ਕਿਉਂਕਿ ਫਿਰ ਇਸ ਤੋਂ ਬਾਅਦ ਇਹ ਪ੍ਰਾਈਸਿਸ ਨਹੀਂ ਮਿਲਣੀਆਂ। 85 ਇੰਚ ਉਹ ਵੀ ਕਿਊ ਐੱਲ ਈ ਡੀ 1299, ਸਿਰਫ 1299। ਅਤੇ 98 ਇੰਚ ਬਹੁਤ ਲਿਮਿਟਿਡ ਇਨਵੈਂਟਰੀ ਇਨ ਸਟੋਕ ਹੈ, ਸਿਰਫ 1999 ਦਾ 905-450-2828। ਤਾਂ ਜਦੋਂ ਸੇਲ ਦੀ ਗੱਲ ਕਰਦੇ ਹਾਂ, ਜਦੋਂ ਡਿਸਕਾਊਂਟ ਦੀ ਗੱਲ ਕਰਦੇ ਹਾਂ, ਜਦੋਂ ਬੈਸਟ ਡੀਲ ਦੀ ਗੱਲ ਕਰਦੇ ਹਾਂ, ਤਾਂ ਫਿਰ ਗ੍ਰੈਂਡ ਫਰਨੀਚਰ ਪਿੱਛੇ ਨਹੀਂ ਰਹਿੰਦਾ। ਗ੍ਰੈਂਡ ਫਰਨੀਚਰ ਦਾ ਕਹਿਣਾ ਇਹ ਹੈ ਕਿ ਅੱਜ ਤੁਹਾਨੂੰ ਉਹ ਡੀਲ ਮਿਲਣੀਆਂ ਜਿਹੜੀਆਂ ਪਹਿਲੇ ਨਹੀਂ ਕਦੀ ਵੀ ਲੈ ਕੇ ਦਿੱਤੀਆਂ, ਅੱਜ ਉਹ ਡੀਲ ਮਿਲਣੀਆਂ ਜਿਹੜੀਆਂ ਤੁਸੀਂ ਸੋਚ ਵੀ ਨਹੀਂ ਸਕਦੇ। 50 ਨਹੀਂ, 60 ਨਹੀਂ, 70% ਤੱਕ ਦਾ ਡਿਸਕਾਊਂਟ ਹੈ ਅੱਜ ਸ਼ਾਮ 7 ਵਜੇ ਤੱਕ। ਚੱਕ ਲਓ, ਚੱਕ ਲਓ, ਚੱਕ ਲਓ। ਵੈਲਕਮ ਕਰਦੇ ਹਾਂ ਜੀ ਸੁੱਖ ਨੂੰ। ਸੁਖਵੀਰ ਆ ਗਏ ਸਾਡੇ ਨਾਲ ਔਨ ਏਅਰ, ਤੇ 70% ਡਿਸਕਾਊਂਟ ਦੇ ਨਾਲ ਡੀਲਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਨੇ, ਆਉਣ ਦਿਓ ਜੀ।
1: ਬਹੁਤ ਸ਼ੁਕਰੀਆ, ਧੰਨਵਾਦ, ਧੰਨਵਾਦ ਸੁਲਤਾਨ ਜੀ। ਬਿਲਕੁਲ ਪਰਿਵਾਰਾਂ ਨੂੰ ਮੈਸੇਜ ਦੇ ਰਹੇ ਜੀ, ਜੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਤੁਸੀਂ ਬਾਈ ਕਰਨੀ ਚਾਹੁੰਦੇ ਹੋ ਵੀਕਐਂਡ ਦੇ ਉੱਪਰ, ਤਾਂ ਜ਼ਰੂਰ ਇੱਕ ਚੱਕਰ ਲਾਓ 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਟੋਮਗਨ ਪਰਿਵਾਰ ਯਾਦ ਰੱਖਣਾ। ਤੇ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਬਾਈ ਕਰਨਾ ਜੀ, ਹਾਂ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਜਿਹਦੀ ਰੈਗੂਲਰ ਕੀਮਤ $700-800 ਸੀ, $299 ਦੇ ਵਿੱਚ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ $299 ਦਾ ਮਿਲੂਗਾ। ਤੇ ਜਿਹੜੇ ਪਰਿਵਾਰ ਰਾਈਟ ਵੇ ਸਟੋਰ ਪਹੁੰਚ ਜਾਣਗੇ, ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ ਬਿਲਕੁਲ ਫ੍ਰੀ ਗਿਫਟ ਦਿੱਤਾ ਜਾਊਗਾ। ਸੋ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ $299 ਦਾ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਮਿਲੂਗਾ। ਸੋ ਪਹੁੰਚਣਾ ਕਿੱਥੇ ਆ ਜੀ, 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਟੋਮਗਨ ਟੋਮਗਨ ਰੋਡ ਨੂੰ ਪਰਿਵਾਰ ਯਾਦ ਰੱਖਣੇ ਇਸ ਵੀਕਐਂਡ ਦੇ ਉੱਪਰ। ਤੇ ਨਾਲ ਦੀ ਨਾਲ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ ਜਿਹਨਾਂ ਪਰਿਵਾਰਾਂ ਨੇ, ਸਖਤ ਲੱਕੜੀ ਦਾ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ, ਟੇਬਲ ਤੇ 6 ਚੇਅਰਾਂ, ਚੇਅਰਾਂ ਦੇ ਉੱਪਰ ਲੈਦਰ ਲੱਗਾ ਹੋਇਆ ਸੋਲਿਡ ਵੁੱਡ ਦਾ ਟੇਬਲ ਪਲੱਸ 6 ਚੇਅਰ, $399 ਦਾ, $399 ਦਾ ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ ਮਿਲਣਗੀਆਂ। ਤੇ ਨਾਲ ਤੋਹਫਾ ਲੈਣਾ ਨਾ ਭੁੱਲਿਓ। ਸੋ ਇਹੋ ਜਿਹੀਆਂ ਡੀਲਾਂ ਨੂੰ ਤੁਸੀਂ ਲੌਕ ਕਰਨਾ ਚਾਹੁੰਦੇ ਹੋ ਜਾਂ ਡਾਇਰੈਕਸ਼ਨ ਲੈਣਾ ਚਾਹੁੰਦੇ ਹੋ, ਰਾਈਟ ਵੇ ਸੰਪਰਕ ਕੀਤਾ ਜਾ ਸਕਦਾ ਇਸ ਨੰਬਰ ਦੇ ਉੱਪਰ 6427-262-0000 ਜਾਂ ਪਰਿਵਾਰ ਪਹੁੰਚ ਸਕਦੇ ਨੇ। ਐਡਰੈਸ ਡਾਇਰੈਕਸ਼ਨ ਜ਼ਰੂਰ ਨੋਟ ਕਰ ਲੈਣਾ, 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਗਨ ਰੋਡ, 6685 ਟੋਮਗਨ ਟੋਮਗਨ ਟੋਮਗਨ ਰੋਡ ਸੁਲਤਾਨ ਭਾਜੀ।
0: ਥੈਂਕ ਯੂ ਵੈਰੀ ਮਚ ਜੀ। ਚੱਕ ਲਓ ਡੀਲਾਂ, ਮਿਸ ਨਾ ਕਰ ਜਾਣਾ ਅੱਜ। ਪਹੁੰਚ ਜਾਓ 6085 ਟੋਮਗਨ ਰੋਡ ਤੇ ਗ੍ਰੈਂਡ ਫਰਨੀਚਰ ਤੇ। ਇੱਕ ਵਾਰੀ ਜਾ ਕੇ ਤੁਸੀਂ ਦੱਸਣਾ ਕਿ ਤੁਹਾਡੀ ਹੁਣੇ ਐਡ ਸੁਣੀ ਸੀ, ਹੁਣੇ ਆਏ ਆ, ਹੁਣੇ ਕਾਲ ਕੀਤੀ ਹੈ, ਤੇ ਹੁਣੇ ਹੀ ਇਹ ਡਿਸਕਾਊਂਟ ਲੈ ਲੈਣਾ। ਰਾਈਟ ਵੇ ਪਹੁੰਚਣਾ ਕਿੱਥੇ, 6085 ਟੋਮਗਨ ਰੋਡ।

0: ਸੁਲਤਾਨ ਜੀ
1: ਜੀ,
0: ਕਈ ਵਾਰ ਜਦੋਂ ਘਰ ਬੁੱਕ ਕਰਦੇ ਆ ਉਸ ਤੋਂ ਬਾਅਦ ਕਹਿੰਦੇ ਵੀ ਕਿਚਨ ਸਾਡੇ ਵਾਲੀ ਲੈਣੀ ਆ, ਆਪਦੀ ਸਪੈਸ਼ਲ ਬਣਾਉਣੀ ਆ
1: ਜੀ,
0: ਸਾਡੇ ਮਨ ਚ ਚਾਹ ਹੁੰਦੇ ਆ ਬੀਬੀਆਂ ਦੇ ਖਾਸ ਕਰਕੇ ਵੀ ਕਿਚਨ ਚ ਬਾਰੀਆਂ ਇੱਧਰ ਨੂੰ ਹੋਣ, ਫਰਿੱਜ ਇੱਥੇ ਲੱਗੇ, ਆਹ ਲੱਗੇ, ਉਹ ਲੱਗੇ, ਜਿਹੜੀ ਕਸਟਮ ਕਿਚਨ ਬਣਦੀ ਆ
1: ਹਾਂਜੀ,
0: ਉਹਦੇ ਲਈ ਫਿਰ ਜਿਹੜੀ ਮੈਜ਼ਰਮੈਂਟ ਆ ਉਹਦਾ ਕੀ ਸਿਸਟਮ ਆ?
1: ਕਸਟਮ ਕਿਚਨ ਭਾਜੀ ਦੋ ਕਿਸਮ ਦੀ ਹੈ, ਮਤਲਬ ਇੱਕ ਤਾਂ ਬਿਲਡਰ ਦੇ ਨਾਲ ਤੁਸੀਂ ਜਾ ਕੇ ਕਸਟਮ ਕਿਚਨ ਸਿਲੈਕਟ ਕਰਨਾ, ਜਿਹਦੀ ਕਿ ਕਲੋਜ਼ਿੰਗ ਟਾਈਮ ਤੇ ਤੁਹਾਨੂੰ ਲੋੜ ਪੈਣੀ ਹੈ, ਪਰ ਜਿੱਦਾਂ ਤੁਸੀਂ ਕਿਹਾ ਕੱਟ ਆਊਟ ਡਾਇਮੈਂਸ਼ਨਸ ਉਹਨਾਂ ਨੂੰ ਪਹਿਲੇ ਦੇਣੀਆਂ ਪੈਣੀਆਂ, ਤੇ ਕੱਟ ਆਊਟ ਡਾਇਮੈਂਸ਼ਨ ਵਾਸਤੇ ਤੁਹਾਨੂੰ ਪਰਟੀਕੂਲਰ ਮਾਡਲ ਸਿਲੈਕਟ ਕਰਨੇ ਆ, ਤੁਸੀਂ ਉਹ ਮਾਡਲ ਸਿਲੈਕਟ ਕਰਕੇ ਕੱਟ ਆਊਟ ਡਾਇਮੈਂਸ਼ਨ ਬਿਲਡਰ ਨੂੰ ਭੇਜੋਗੇ ਤੇ ਫਿਰ ਡਿਲੀਵਰੀ ਹੋ ਜਾਏਗੀ ਤੁਹਾਡੀ ਐਟ ਦ ਟਾਈਮ ਆਫ ਕਲੋਜ਼ਿੰਗ।
0: ਓਕੇ,
1: ਤੇ ਜਿਹੜੇ ਘਰਾਂ ਚ ਕਸਟਮ ਕਿਚਨ ਬਣਵਾ ਰਹੇ ਆ, ਯਾਨੀ ਐਗਜ਼ਿਸਟਿੰਗ ਘਰ ਨੂੰ ਚ ਤੁਸੀਂ ਅਗਰ ਰੈਨੋਵੇਸ਼ਨ ਕਰ ਰਹੇ ਹੋ, ਉੱਥੇ ਤੁਸੀਂ ਕਸਟਮ ਕਿਚਨ ਆਪਣਾ ਬਿਲਡ ਕਰਨਾ, ਉਹ ਤੁਹਾਨੂੰ ਵਿਦ ਇਨ 30 ਡੇਜ਼ ਲੋੜ ਪੈ ਜਾਣੀ ਹੈ, ਕਿਉਂਕਿ ਅੱਜ ਤੁਸੀਂ ਲਵੋਗੇ ਕੱਟ ਆਊਟ ਡਾਇਮੈਂਸ਼ਨਸ ਤੇ 30 ਦਿਨਾਂ ਦੇ ਵਿੱਚ ਤੁਹਾਡਾ ਕਿਚਨ ਜਿਹੜਾ ਤਿਆਰ ਹੋ ਜਾਂਦਾ, ਤੇ ਉਸੀ 30 ਡੇਜ਼ ਜਾਂ 10-15 ਦਿਨ ਉੱਪਰ ਥੱਲੇ ਕਰਕੇ ਜਦੋਂ ਵੀ ਤੁਹਾਨੂੰ ਜ਼ਰੂਰਤ ਹੁੰਦੀ ਹੈ, ਸਮਝੋ ਤੁਸੀਂ ਰਾਈਟ ਵੇ ਹੀ ਹੋ ਗਿਆ, ਮਹੀਨੇ ਦੇ ਵਿੱਚ ਤੁਹਾਨੂੰ ਇਹ ਕਿਚਨ ਜਿਹੜਾ ਡਿਲੀਵਰ ਕਰ ਦਿੰਦੇ ਆ ਤੇ ਤੁਸੀਂ ਇੰਸਟਾਲ ਕਰਾਉਣਾ। ਔਰ ਇਹਦੇ 'ਚ ਜੀ ਬਹੁਤ ਕਿਸਮ ਦੇ ਕਿਚਨ ਆ।
0: ਅੱਛਾ,
1: ਇਹਦੇ 'ਚ ਜਰਮਨ ਬ੍ਰਾਂਡ ਆ ਜੇ ਆਪਣੇ ਕੋਲ ਬੋਸ਼ ਦਾ,
0: ਇਟਲੀ
1: ਇਟਾਲੀਅਨ ਬ੍ਰਾਂਡ ਜਿਹੜਾ ਐਲੀਕਾ ਹੈ ਜੀ, ਤੇ US ਬ੍ਰਾਂਡ ਜਿਹੜਾ ਮੋਨੋਗ੍ਰਾਮ ਹੈ। ਸੋ ਇਹ ਪ੍ਰੀਮੀਅਮ ਬ੍ਰਾਂਡਸ ਹੈਗੇ ਆ, ਇਹਦੇ 'ਚ 48-ਇੰਚ ਫਰਿੱਜ ਵੀ ਮਿਲਦਾ, 42-ਇੰਚ ਫਰਿੱਜ ਵੀ ਮਿਲਦਾ, ਫਿਰ ਇਹਦੇ 'ਚ ਸਟੇਨਲੈਸ ਸਟੀਲ ਦਾ ਫਰਿੱਜ ਵੀ ਮਿਲਦਾ, ਪੈਨਲ ਰੈਡੀ ਫਰਿੱਜ ਵੀ ਮਿਲਦਾ। ਸੋ ਇਸੇ ਤਰ੍ਹਾਂ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਵੀ ਹੁੰਦੀ ਤੇ ਪੈਨਲ ਰੈਡੀ ਡਿਸ਼ਵਾਸ਼ਰ ਵੀ ਹੁੰਦੀ। ਔਰ ਇਹਦੇ 'ਚ 40% ਡਿਸਕਾਊਂਟ, ਕੋਈ ਛੋਟਾ ਜਿਹਾ ਡਿਸਕਾਊਂਟ ਨਹੀਂ ਹੈ ਜੀ,
0: ਬਹੁਤ
1: ਹਿਊਜ ਡਿਸਕਾਊਂਟ ਇਨ ਅਪਲਾਈਸਿਸ ਇੰਡਸਟਰੀ ਜੀ। ਔਰ ਇਹਦੇ ਵਿੱਚ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ ਵਿਦ ਮਾਈਕਰੋਵੇਵ, ਬਿਲਟ ਇਨ ਡਿਸ਼ਵਾਸ਼ਰ, ਉਹ ਵੀ ਪੈਨਲ ਰੈਡੀ ਹੋਏਗਾ, ਤੇ ਬਿਲਟ ਇਨ 48-ਇੰਚ ਦਾ ਫਰਿੱਜ, ਉਹ ਵੀ ਪੈਨਲ ਰੈਡੀ ਹੋਏਗਾ। ਇਹ ਅਸੀਂ ਪੂਰੇ ਦਾ ਪੂਰਾ ਬੰਡਲ ਪੈਕੇਜ ਜਿਹੜਾ ਇਹ 26,000, 24,000, 25,000 ਤੋਂ ਘੱਟ ਨਹੀਂ ਮਿਲਦਾ, ਸਿਰਫ $18,900 ਚ, ਸਿਰਫ $18,900 ਚ ਤੁਸੀਂ $26,000 ਵਾਲਾ ਇਹ ਬਿਲਟ ਇਨ ਕਿਚਨ ਵਿਦ ਪੈਨਲ ਰੈਡੀ ਫਰਿੱਜਸ।
0: ਕਿਹੜਾ ਬ੍ਰਾਂਡ ਹੈ ਜੀ ਇਹ?
1: ਇਹ ਐਲੀਕਾ ਵੀ ਲੱਗ ਸਕਦਾ,
0: ਅੱਛਾ,
1: ਬੋਸ਼ ਵੀ ਲੱਗ ਸਕਦਾ, ਪ੍ਰਾਈਸ ਸੇਮ ਹੀ ਦਵਾਂਗੇ 18,900, ਐਨੀ ਆਫ ਵਨ ਸਿਲੈਕਟ ਕਰ ਸਕਦੇ। ਇਟਾਲੀਅਨ ਬ੍ਰਾਂਡ ਲੈਣਾ ਐਲੀਕਾ ਮਿਲ ਜਾਏਗਾ, ਜਰਮਨ ਬ੍ਰਾਂਡ ਲੈਣਾ ਬੋਸ਼ ਮਿਲ ਜਾਏਗਾ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਪਹੁੰਚ ਕੇ ਸਾਡੇ ਕੋਲ ਆਲਰੇਡੀ ਡੈਮੋ ਕਿਚਨਸ ਲੱਗੇ ਹੋਏ ਆ, ਉੱਥੇ ਸਿਲੈਕਟ ਕਰੋ, ਸਾਡਾ ਟ੍ਰੇਨ ਸਟਾਫ ਤੁਹਾਡੀ ਹੈਲਪ ਕਰੇਗਾ ਸਿਲੈਕਟ ਕਰਨ ਲਈ ਕਿਹੜੇ ਸਾਈਜ਼, ਕਿਹੜੀ ਬਜਟ ਤੇ ਕਿਹੜੇ ਫੀਚਰਸ ਦੇ ਤੁਸੀਂ ਅਪਲਾਈਸਿਸ ਦੇਖ ਰਹੇ ਹੋ। ਪਹੁੰਚਣਾ ਕਿੱਥੇ ਆ? 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828। ਜਦੋਂ 40% ਦੀ ਗੱਲ ਕਰਦੇ ਨਾ ਜੀ,
0: ਹਾਂਜੀ,
1: ਕਈ ਆਈਟਮਸ 50% ਵੀ ਹੈ।
0: ਉਹ ਕਿਸ ਤਰ੍ਹਾਂ?
1: ਫੋਰ ਐਗਜ਼ਾਮਪਲ, ਕਿਸੇ ਨੇ ਇਕੱਲੀ ਡਿਸ਼ਵਾਸ਼ਰ ਲੈਣੀ,
0: ਠੀਕ ਹੈ,
1: ਸਟੇਨਲੈਸ ਸਟੀਲ ਦੀ, $1,000 ਵਾਲੀ, $499 ਓਨਲੀ, 50% ਆਫ। ਹੁਣ ਇਕੱਲੀ ਡਿਸ਼ਵਾਸ਼ਰ, ਜਿਹਨੂੰ ਕਈ ਵਾਰੀ ਭਾਂਡੇ ਧੋਣ ਵਾਲੀ ਮਸ਼ੀਨ ਵੀ ਆਪਾਂ ਕਹਿ ਦਿੰਦੇ, ਇਕੱਲੀ ਡਿਸ਼ਵਾਸ਼ਰ ਰਿਪੇਅਰ ਕਰਾਉਣੀ ਹੋਵੇ ਨਾ ਜੀ, $300-$350 ਲੱਗਦਾ,
0: ਲੱਗ ਜਾਂਦਾ,
1: ਤੇ $499 ਚ ਬ੍ਰਾਂਡ ਨਿਊ ਲੈ ਕੇ ਲਵਾਓ,
0: ਨਾਲੇ ਭਾਂਡੇ ਵਧੀਆ ਸਾਫ਼ ਹੋਣਗੇ।
1: ਐਗਜ਼ੈਕਟਲੀ, ਨਾਲੇ ਲੇਟੈਸਟ ਟੈਕਨੋਲੋਜੀ ਮਿਲ ਗਈ, ਨਾਲੇ ਡਿਸ਼ਵਾਸ਼ਰ ਲੱਗ ਗਈ, ਨਾਲੇ 50% ਡਿਸਕਾਊਂਟ ਮਿਲ ਗਿਆ, ਤੇ ਨਾਲੇ ਜਿਹੜਾ 499 ਆ ਉਹ ਚਾਹੋ ਤੇ 6 ਮਹੀਨੇ ਚ ਪੇ ਕਰੋ, ਕੋਈ ਇੰਟਰਸਟ ਨਹੀਂ ਹੈ, ਸਿਰਫ ਵਿਜ਼ਿਟ ਕਰੋ, ਸਿਲੈਕਟ ਕਰੋ, ਔਰ ਤੁਸੀਂ ਆਪਣੇ ਮਨਪਸੰਦ ਦੇ ਫੀਚਰਸ ਦੇ ਨਾਲ ਜਿਹੜੇ ਵੀ ਅਪਲਾਈਸਿਸ ਲੈਣਾ ਚਾਹੁੰਦੇ ਹੋ ਉਹ ਤੁਸੀਂ ਸਿਲੈਕਟ ਕਰਕੇ ਡਿਲੀਵਰ ਕਰਾ ਸਕਦੇ ਹੋ। 48 ਆਵਰ 'ਚ ਡਿਲੀਵਰੀ ਅਵੇਲੇਬਲ ਹੈ। 905-450-2828 ਨੰਬਰ ਹੈ, 905-450-2828। ਤੇ ਜਿਹੜੇ ਕਸਟਮਰਾਂ ਨੇ ਟੀਵੀ ਲੈਣਾ ਉਹ ਮਿਸ ਨਾ ਕਰ ਜਾਣ, 55-ਇੰਚ ਚੱਕ ਲਈਓ, $399 ਦਾ,
0: $399 ਦਾ 55-ਇੰਚ ਟੀਵੀ ਯਾਰ, $399 ਦਾ,
1: ਤੇ $699 ਦਾ 65-ਇੰਚ ਟੀਵੀ ਹੈ। ਲਾਸਟ ਕਾਲ, ਲਾਸਟ ਕਾਲ ਮਤਲਬ ਜੋ ਜਿਹੜਾ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਸੋ ਰਹਿ ਗਿਆ,
0: ਜਿਹੜਾ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਪਛਤਾਏਗਾ ਵੀ ਹਾਏ ਮੈਂ ਗੇੜਾ ਕਿਉਂ ਨਹੀਂ ਮਾਰਿਆ ਬ੍ਰੈਂਪਟਨ ਟੀਵੀ ਅਪਲਾਈਸਿਸ ਤੇ,
1: ਜਾਂ ਫਿਰ $1,000 ਦੇ ਕੇ ਲਏਗਾ।
0: ਹਾਂ, 905-450-2828।
2: ਦੱਸ ਪੁੱਤ ਤੇਰਾ ਹੈਡ ਡਾਊਨ ਕਾਸਟ ਤੋਂ ਚੰਗਾ ਭਲਾ ਹੱਸ।

0: ਇਸ ਵਕਤ ਵੀ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ 'ਤੇ 3 ਤੋਂ 4 ਫੈਮਲੀਜ਼ ਸ਼ੋਪਿੰਗ ਕਰ ਰਹੀਆਂ। ਜਦੋਂ ਅਸੀਂ ਫੈਮਲੀ ਦੀ ਗੱਲ ਕਰਦੇ ਹਾਂ ਜੀ, 3 ਤੋਂ 4 ਪਰਸਨ ਦੀ ਫੈਮਲੀ ਹੁੰਦੀ ਹੈ, ਅਤੇ 3 ਤੋਂ 4 ਫੈਮਲੀਜ਼ ਤੁਹਾਨੂੰ ਡਿਫਰੈਂਟ ਡਿਫਰੈਂਟ ਸੈਕਸ਼ਨ 'ਚ ਮਿਲਣਗੇ। ਕਿਉਂ? ਕਿ 40% ਦਾ ਡਿਸਕਾਊਂਟ ਮਿਲ ਰਿਹਾ। ਫਰੰਟ ਲੋਡ ਵਾਸ਼ਰ ਐਂਡ ਡਰਾਇਰ $2500 ਵਾਲਾ, ਵਾਸ਼ਰ ਵੀ ਸਟੀਮ ਅਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ
1: ਜੀ।
0: ਪਲੈਟੀਨਮ ਸੀਰੀਜ਼, ਪਲੈਟੀਨਮ ਕਲਰ ਸਿਰਫ 1799 ਦਾ।
1: ਇਹ ਪਲੈਟੀਨਮ ਕਲਰ ਕਿਹੋ ਜਿਹਾ ਹੁੰਦਾ ਜੀ?
0: ਇਹ ਲੇਟੈਸਟ ਕਲਰ ਆਇਆ ਜੀ, ਪਲੈਟੀਨਮ ਮਟੈਲਿਕ ਹਰ ਉਹ ਕਲਰ ਹੋਏਗਾ ਜਿਹੜਾ ਸ਼ਾਈਨੀ ਹੋਏਗਾ।
1: ਠੀਕ ਹੈ ਜੀ।
0: ਜਿੱਦਾਂ ਕੋਈ ਵੀ ਮਟੈਲਿਕ ਕਲਰ ਹੈ ਤੇ ਇਟ ਮੀਨਸ ਇਟਸ ਸ਼ਾਈਨੀ
1: ਕਲਰ ਹੈ।
0: ਬਲੂ ਮਟੈਲਿਕ ਵੀ ਹੋ ਸਕਦਾ, ਰੈੱਡ ਮਟੈਲਿਕ ਵੀ ਹੋ ਸਕਦਾ। ਸੋ ਮਟੈਲਿਕ, ਇਹਨੂੰ ਗਨ ਮਟੈਲਿਕ ਆਪਾਂ ਕਹਿ ਸਕਦੇ ਹਾਂ, ਇਹ ਗ੍ਰੇ ਮਟੈਲਿਕ ਵੀ ਕਹਿ ਸਕਦੇ ਹਾਂ। ਪਲੈਟੀਨਮ ਸੀਰੀਜ਼ ਹੋਣ ਕਰਕੇ ਪਲੈਟੀਨਮ ਕਲਰ ਕਿਹਾ ਜਾਂਦਾ।
1: ਪ੍ਰਾਈਸ ਕਿਹੜੀ ਹੈ ਜੀ?
0: ਸਿਰਫ ਔਰ ਸਿਰਫ 1799 ਦਾ।
1: ਰੈਗੂਲਰ ਕਿੰਨੇ ਦੀ?
0: ਰੈਗੂਲਰ $2500, $800 ਦੀ ਸੇਵਿੰਗ ਹੈ ਜੀ ਓਨਲੀ ਇੱਕ ਵਾਸ਼ਰ ਐਂਡ ਡਰਾਇਰ 'ਚ। ਅਤੇ ਕਪੈਸਿਟੀ ਕੀ ਹੈ ਇਹਦੀ?
1: ਹਾਂਜੀ,
0: ਐਕਸਟਰਾ ਲਾਰਜ ਕਪੈਸਿਟੀ ਹੈ।
1: ਕੰਬਲ ਵਗੈਰਾ, ਕੰਫਰਟਰ ਵਗੈਰਾ ਧੋਤੇ ਜਾ ਸਕਦੇ?
0: ਹਾਂਜੀ। ਤੇ ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ। ਸਟੀਮ ਮੀਨਸ 99.9 ਬੈਕਟੀਰੀਆ ਫ੍ਰੀ,
1: ਓਕੇ,
0: ਔਰ ਰਿੰਕਲ ਫ੍ਰੀ, ਸਟੈਟਿਕ ਫ੍ਰੀ। ਸੋ ਸਟੀਮ ਫੀਚਰ ਇਹ ਗਰੰਟੀ ਕਰਦਾ ਕਿ ਤੁਹਾਡੇ ਕੱਪੜੇ ਜਿਹੜੇ ਹੈ ਜੀ ਉਹ ਸਭ ਤੋਂ ਬੈਸਟ ਵਾਸ਼ ਕੀਤੇ ਜਾਣਗੇ, ਹੋਣਗੇ ਮਸ਼ੀਨ ਦੇ ਨਾਲ, ਔਰ ਇਹਦੇ ਵਿੱਚ ਸਟੈਟਿਕ ਨਹੀਂ ਹੋਏਗੀ, ਰਿੰਕਲ ਫ੍ਰੀ ਹੋਏਗਾ, ਔਰ ਸਟੀਮ ਫੀਚਰ ਜਿਹੜਾ ਇਹ 99.9 ਬੈਕਟੀਰੀਆ ਫ੍ਰੀ ਕਰੇਗਾ ਤੁਹਾਡੇ ਕੱਪੜਿਆਂ ਨੂੰ। ਸੋ ਬੈਸਟ ਫੀਚਰਸ ਦੇ ਨਾਲ ਇਹ $2500 ਵਾਲਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ $1799 ਦਾ ਮਿਲ ਰਿਹਾ। $800 ਤੁਸੀਂ ਇਕੱਲੇ ਵਾਸ਼ਰ ਐਂਡ ਡਰਾਇਰ 'ਤੇ ਸੇਵ ਕਰਨਾ। ਕਿਉਂ? ਕਿਉਂਕਿ ਸਪੈਸ਼ਲ ਡਿਸਕਾਊਂਟ ਸੈਮਸੰਗ ਵੱਲੋਂ ਦਿੱਤਾ ਜਾ ਰਿਹਾ, ਸਪੈਸ਼ਲ ਡਿਸਕਾਊਂਟ GE ਵੱਲੋਂ ਦਿੱਤੇ ਜਾ ਰਹੇ, ਸਪੈਸ਼ਲ ਡਿਸਕਾਊਂਟ ਇਲੈਕਟ੍ਰੋਲਕਸ ਵੱਲੋਂ ਮਿਲੇਗਾ, ਸਪੈਸ਼ਲ ਡਿਸਕਾਊਂਟ ਫਰਿੱਜ ਡੇਅਰ ਵੱਲੋਂ ਮਿਲਣਗੇ। ਕਿੱਥੋਂ? ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ। ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਜੀ, 905-450-2828 ਨੰਬਰ ਹੈ, 905-450-2828। ਕੱਲਾ ਵਾਸ਼ਰ ਚਾਹੀਦਾ?
1: ਹਾਂਜੀ,
0: ਲੈ ਲਓ 649।
1: ਕੱਲੀ ਡਿਸ਼ ਵਾਸ਼ਰ?
0: ਕੱਲੀ ਡਿਸ਼ ਵਾਸ਼ਰ 499 ਦੀ। ਕੱਲਾ ਡਰਾਇਰ ਲੈਣਾ 549 ਦਾ। ਸਿੰਗਲ ਪੀਸ ਸਮੂਥ ਟੌਪ ਇਲੈਕਟ੍ਰਿਕ ਸਟੋਵ ਲੈਣਾ $1200-1300 ਵਾਲਾ, $799 ਦਾ। ਜ਼ਰੂਰ ਵਿਜ਼ਿਟ ਕਰਨਾ ਅੱਜ ਸ਼ਾਮ 7 ਵਜੇ ਤੱਕ, ਇਹਨਾਂ ਡੀਲਸ ਨੂੰ ਲੌਕ ਕਰ ਲੈਣਾ। ਸਿੰਗਲ ਸਿੰਗਲ ਪੀਸ ਲੈਣਾ, ਬੰਡਲ ਪੈਕੇਜਿਸ ਲੈਣੇ ਆ, ਬਿਗ ਸੇਵਿੰਗਸ ਹੋਏਗੀ ਨਾਲ ਦੀ ਨਾਲ, 6 ਮਹੀਨੇ 'ਚ ਪੇ ਕਰੋਗੇ, ਕੋਈ ਇੰਟਰਸਟ ਨਹੀਂ ਹੈ। 905-450-2828, ਬ੍ਰੈਂਪਟਨ ਅਪਲਾਇੰਸਿਸ .com ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ, ਔਰ ਕਲਿੱਕ ਕਰਨਾ ਵੇਅਰ ਹਾਊਸ ਕਲੀਅਰੈਂਸ ਸੇਲ ਦੇ ਆਈਕੋਨ ਨੂੰ, ਤਾਂ ਕਿ ਤੁਹਾਨੂੰ ਬਾਕੀ ਵੀ ਜਿਹੜੀਆਂ ਡਿਸਕਾਊਂਟਡ ਪ੍ਰਾਈਸਿਸ ਹੈ ਉੱਥੇ ਮਿਲ ਸਕਣ। ਅਤੇ ਫਿਰ ਜਦੋਂ ਤੁਸੀਂ ਵਾਕ ਇਨ ਕਰਨਾ, ਤੁਹਾਨੂੰ ਐਡੀਸ਼ਨਲ ਡਿਸਕਾਊਂਟ ਵਾਕ ਇਨ ਕਸਟਮਰ ਨੂੰ ਮਿਲਣਾ। 801 ਬੋਵੇ ਡਰਾਈਵ ਵੈਸਟ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, 905-450-2828। ਟੌਪ ਲੋਡ ਵਾਸ਼ਰ ਐਂਡ ਡਰਾਇਰ $1700 ਵਾਲਾ, ਸਿਰਫ $1099 ਦਾ, $1099 ਦੀ ਸੇਵਿੰਗ ਹੈ। ਟੌਪ ਲੋਡ ਵਾਸ਼ਰ ਐਂਡ ਡਰਾਇਰ ਤੇ ਲਾਰਜ ਕਪੈਸਿਟੀ ਟੱਬ ਹੈ ਜੀ, ਸਟੇਨਲੈਸ ਸਟੀਲ ਦਾ, $600 ਦੀ ਸੇਵਿੰਗ ਨਾਲ $1099 ਚ ਪੇਅਰ ਵਾਸ਼ਰ ਡਰਾਇਰ ਦੋਨੋਂ ਤੁਸੀਂ ਚੱਕਣੇ ਆ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੋਂ। ਪਿਕਅਪ ਕਰਨੇ ਪਿਕਅਪ ਕਰ ਲਓ, ਨਹੀਂ ਤੇ ਫ੍ਰੀ ਡਿਲੀਵਰ ਹੋਣਗੇ, ਤੇ 6 ਮਹੀਨੇ 'ਚ ਤੁਸੀਂ ਪੇ ਕਰੋਗੇ, ਕੋਈ ਇੰਟਰਸਟ ਨਹੀਂ ਹੈ। 905-450-2828, 905-450-2828 ਜੀ,
1: 905-450-2828।

0: ਲਓ ਜੀ, ਗ੍ਰੈਂਡ ਫਰਨੀਚਰ, ਗ੍ਰੈਂਡ ਫਰਨੀਚਰ, ਗ੍ਰੈਂਡ ਫਰਨੀਚਰ, ਗ੍ਰੈਂਡ ਫਰਨੀਚਰ ਦੀ ਵਾਰੀ ਆ ਗਈ ਹੈ। ਗ੍ਰੈਂਡ ਫਰਨੀਚਰ ਨੇ ਜਿਹੜੀਆਂ ਡੀਲਾਂ ਦੇਣੀਆਂ, ਦੁਬਾਰਾ ਇਹੋ ਜਿਹੀਆਂ ਡੀਲਾਂ ਨਹੀਂ ਮਿਲਣੀਆਂ। ਅੱਜ ਡੀਲਾਂ 7 ਵਜੇ ਤੋਂ ਪਹਿਲੇ ਪਹਿਲੇ ਤੁਸੀਂ ਚੱਕਣੀਆਂ। ਕਿੱਥੋਂ ਚੱਕਣੀਆਂ? 6685 ਟੋਮਕਨ ਰੋਡ। ਸਾਡੇ ਨਾਲ ਸੁਖਵੀਰ ਔਨ ਏਅਰ ਆ ਗਏ ਆ ਜੀ। ਸੁਖਵੀਰ ਜੀ, ਆਉਂਦੇ ਹੋ ਅੱਜ ਉਹੋ ਜਿਹੀਆਂ ਡੀਲਾਂ ਜਿਹਦੇ 'ਚ 70% ਕਸਟਮਰ ਦਾ ਸੇਫ ਹੋਵੇ, ਲੋਐਸਟ ਪ੍ਰਾਈਸ ਗਰੰਟੀ ਹੋਵੇ।
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਸੋ ਕਿਸੇ ਵੀ ਤਰ੍ਹਾਂ ਦੀ ਪਰਿਵਾਰ ਸਵੀਕਰਨ ਦੇ ਉੱਪਰ ਫਰਨੀਚਰ ਦੀ ਤੁਸੀਂ ਬਾਇੰਗ ਕਰਨੀ ਚਾਹੁੰਦੇ ਹੋ, ਆਪਣੇ ਮਾਸਟਰ ਬੈਡਰੂਮ ਦੇ ਲਈ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਪਾਵਰ ਰਿਕਲਾਈਨਰ ਲੈਣਾ ਚਾਹੁੰਦੇ ਹੋ ਜਾਂ ਟਰਕੀ ਸਟਾਈਲ ਦੇ ਸੋਫਾ ਸੈੱਟ ਲੈਣਾ ਚਾਹੁੰਦੇ ਹੋ ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਪਰਿਵਾਰ

0: ਨਹੀਂ ਦਾ ਜਿਨ੍ਹਾਂ 1499 ਦੇ ਵਿੱਚ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਪੂਰਾ ਬੈਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਜਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਟੋਮਕਨ ਪਰਿਵਾਰ ਯਾਦ ਰੱਖਣ, ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਨ੍ਹਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ। ਜੀ ਹਾਂ, ਗੋਲਡਨ ਵੇਸ ਚਾਹੀਦਾ, ਸਿਲਵਰ ਵੇਸ ਚਾਹੀਦਾ, ਰਸੋ ਵੇਸ ਵੀ ਤੁਹਾਨੂੰ ਗੋਲਡਨ ਤੇ ਸਿਲਵਰ ਦੋਨੇ ਮਿਲਣਗੇ, ਤੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ, ਵਾਈਟ ਕਲਰ ਦਾ ਟੋਪ। ਸੋ ਰੀਅਲ ਮਾਰਬਲ ਦਾ ਟੇਬਲ ਜਿਹਦੀ ਰੈਗੂਲਰ ਕੀਮਤ $1200 ਸੀ, ਸਪੈਸ਼ਲ ਇਸ ਵੀਕਐਂਡ ਲਈ $399 ਰੀਅਲ ਮਾਰਬਲ ਦਾ ਟੇਬਲ ਡਿਜ਼ਾਈਨਰ ਬੇਸ ਦੇ ਨਾਲ $399 ਦਾ ਮਿਲੂਗਾ। ਤੇ ਹਰੇਕ ਪਰਚੇਸ ਦੇ ਨਾਲ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਹੈ, ਪਰਚੇਸ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ। ਭਾਜੀ
1: $1000 ਵਾਲਾ $399 ਡਾਇਨਿੰਗ ਟੇਬਲ ਲੈਣਾ ਤੁਸੀਂ ਵਿਦ 6 ਚੇਅਰ $399, ਅੱਜ ਮਿਸ ਨਾ ਕਰ ਜਾਣਾ। 6685 ਟੋਮਕਨ ਰੋਡ, 6685 ਟੋਮਕਨ ਰੋਡ, 7 ਵਜੇ ਤੋਂ ਪਹਿਲੇ ਪਹੁੰਚ ਜਾਣਾ, ਚੱਕ ਲੈਣਾ। ਡੀਲਾਂ ਮਿਸ ਕਰਨ ਵਾਲੀਆਂ ਨਹੀਂ, ਕੰਪੇਅਰ ਕਰਨਾ, ਚੈੱਕ ਕਰਨਾ, ਫਿਰ ਡਿਲੀਵਰੀ ਸਕੈਜੂਅਲ ਕਰਾਉਣਾ। ਪਹੁੰਚੋ 6685 ਟੋਮਕਨ ਰੋਡ ਜੀ।
2: ਜੰਕਸ਼ਨ ਲੈ ਕੇ ਆਏ ਨੇ ਸਪੈਸ਼ਲ ਆਫਰਸ ਫੋਰ ਫੈਸਟਿਵ ਸੀਜ਼ਨ। ਖਾਸ ਫੈਸਟਿਵ ਸੀਜ਼ਨ ਲਈ ਕੇਟਰਿੰਗ ਸਟਾਰਟ ਸਿਰਫ $9.99
3: ਚ, ਜਿਸ ਵਿੱਚ ਮਿਲਣਗੀਆਂ 8 ਆਈਟਮਸ। ਇਹ ਲਾਈਵ ਕੇਟਰਿੰਗ ਵੀ ਕਰਦੇ ਨੇ,
2: ਫੰਕਸ਼ਨ ਵੱਡਾ ਹੋਵੇ ਜਾਂ ਛੋਟਾ, ਕੇਟਰਿੰਗ ਵਾਲਾ ਤਾਂ ਸਿਰਾ ਲਾ ਦੇਣਗੇ।
3: ਇਹਨਾਂ ਕੋਲ ਸ਼ਾਨਦਾਰ ਪਾਰਟੀ ਹਾਲ ਵੀ ਆ, ਉਹ ਵੀ ਰੀਜ਼ਨੇਬਲ ਫੂਡ ਪ੍ਰਾਈਸਸ ਤੇ।
2: ਇਸ ਫੈਸਟਿਵਲ ਸੀਜ਼ਨ ਬਣਾਓ ਆਪਣੀਆਂ ਖੁਸ਼ੀਆਂ ਨੂੰ ਦੁੱਗਣਾ, ਤੇ ਪਹੁੰਚੋ ਟਿੱਕਾ ਜੰਕਸ਼ਨ।
3: ਕਾਲ 6474290040,
2: 647-429-4040। ਟਿੱਕਾ ਜੰਕਸ਼ਨ, ਖੁਸ਼ੀਆਂ ਦਾ ਸੈਲੀਬ੍ਰੇਸ਼ਨ।
4: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
5: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500, 416-817-6500।

0: ਰਾਈਟ ਆਲ ਰਾਈਟ, ਇੱਕ ਵਾਰ ਫਿਰ ਚੱਲਦੇ ਹਾਂ ਬ੍ਰੈਂਪਟਨ ਟੀਵੀ ਅਪਲਾਇੰਸਸ ਤੇ। ਸੁਲਤਾਨ ਜੀ
1: ਜੀ,
0: ਉਹ ਜਿਹੜਾ ਪੀਜ਼ਾ ਬਣਾਉਣ ਵਾਲਾ ਡੱਬਾ ਜਿਹਾ ਇੱਕ,
1: ਹਾਂਜੀ ਇਹ ਕਾਊਂਟਰ ਟੋਪ ਹੁੰਦੇ ਜੀ ਅਪਲਾਇੰਸਿਸ, ਜੇ ਕੋਈ ਵੀ ਕਾਊਂਟਰ ਟੋਪ ਅਪਲਾਇੰਸਿਸ ਲੈਣਾ ਚਾਹੁੰਦੇ ਕਸਟਮਰ, ਕੱਲਾ ਪੀਜ਼ਾ ਮੇਕਰ ਨਹੀਂ, ਸਟੋਨ ਬੇਕਡ ਪੀਜ਼ਾ ਕਾਊਂਟਰ ਤੇ ਰੱਖਣਾ ਤੁਸੀਂ, ਇਹਦੇ ਵਿੱਚ ਸਟੋਨ ਇੰਕ

0: ਲੋਡਿਡ ਹੈਗਾ ਜੀ। ਔਰ ਇਹਦੇ ਨਾਲ ਸਭ ਤੋਂ ਅੱਛੀ ਚੀਜ਼ ਇਹ ਆ ਕਿ ਏਅਰ ਫਰਾਇਰ ਬਿਲਟ ਇਨ ਦਾ ਕੰਬੀਨੇਸ਼ਨ ਹੈ, ਔਰ ਜਦੋਂ ਇੱਕ ਵਾਰੀ ਸਟੋਨ ਹੀਟ ਅਪ ਹੋ ਜਾਣਾ ਵਿਦ ਇਨ 3 ਮਿੰਟਸ, ਯਾਨੀ 2 ਤੋਂ 3 ਮਿੰਟ ਦੇ ਵਿੱਚ ਵਿੱਚ ਤੁਹਾਡਾ ਪੀਜ਼ਾ ਰੈਡੀ ਹੋਣਾ। ਸੋ ਤੁਸੀਂ ਅਗਰ ਪੀਜ਼ਾ ਬਣਾਉਣਾ 3 ਮਿੰਟ 'ਚ ਪੀਜ਼ਾ ਤਿਆਰ, ਤੁਸੀਂ ਅਗਰ ਬ੍ਰੈਡ ਬਣਾਉਣੀ ਹੈ ਉਹ ਸਟੋਨ ਦੇ ਉੱਪਰ ਬ੍ਰੈਡ ਰੱਖਣੇ ਹੈ 3 ਮਿੰਟ 'ਚ ਬ੍ਰੈਡ ਤਿਆਰ,
1: ਓਕੇ।
0: ਤੁਸੀਂ ਅਗਰ ਨਾਨ ਬਣਾਉਣਾ ਸਟੋਨ 'ਤੇ ਤੁਸੀਂ 3 ਮਿੰਟ 'ਚ ਨਾਨ ਤਿਆਰ, ਔਰ ਏਅਰ ਫਰਾਇਰ ਕੁਕਿੰਗ ਹੈ ਉਹ ਬੈਸਟ ਹੈ। ਔਰ ਇਹ 50% ਡਿਸਕਾਊਂਟ ਹੈ, $500 ਵਾਲਾ $249, $249 'ਚ $500 ਵਾਲਾ ਸਟੋਨ ਬੇਕਡ ਪੀਜ਼ਾ ਕਾਊਂਟਰ ਟੋਪ ਅਪਲਾਈਸਿਸ ਲੈਣੇ ਆ ਕਿਚਨ ਦੇ, ਅਤੇ ਬ੍ਰੈਂਪਟਨ ਟੀ ਵੀ ਐਂਡ ਅਪਲਾਈਸਿਸ ਦੇ ਕਾਊਂਟਰ ਟੋਪ ਅਪਲਾਈਸਿਸ ਦੇ ਉੱਪਰ 50% ਡਿਸਕਾਊਂਟ ਅੱਧੀ ਪ੍ਰਾਈਸ 'ਤੇ ਦਿੱਤੇ ਜਾ ਰਹੇ ਆ। ਨਿੰਜਾ ਕ੍ਰਿਸਪੀ, ਨਿੰਜਾ ਬੜਾ ਪ੍ਰੀਮੀਅਮ ਬ੍ਰਾਂਡ ਹੈ ਜੀ,
1: ਬਿਲਕੁਲ।
0: ਅਤੇ ਨਿੰਜਾ ਨੇ ਕ੍ਰਿਸਪੀ ਦੇ ਨਾਮ ਤੋਂ ਇੱਕ ਏਅਰ ਫਰਾਇਰ ਕੱਢਿਆ ਜਿਹਦੀ ਕਿ ਗਲਾਸ ਪੋਟ ਹੈਗੇ। ਸੋ ਇਹ ਵੀ ਤੁਹਾਨੂੰ ਅੱਜ 400, 350, 300 ਦਾ ਵੀ ਮਿਲਦਾ ਹੋਏਗਾ, ਓਨਲੀ 179।
1: ਲਓ ਜੀ, 179 ਦਾ ਤੁਸੀਂ ਇਹ ਲੈ ਸਕਦੇ ਹੋ, ਬ੍ਰੈਂਪਟਨ ਟੀ ਵੀ ਐਂਡ ਅਪਲਾਈਸਿਸ 905-450-2828।
0: ਅਤੇ ਜੇ ਕੋਈ ਲੈਣਾ ਚਾਹੁੰਦੇ ਜੀ ਜੂਸਰ, ਨਿੰਜਾ ਦਾ ਜੂਸਰ, ਇਹਦੇ ਵਿੱਚ ਵੀ ਤੁਸੀਂ ਵਿਦ ਪਲਪ ਐਂਡ ਵਿਦਆਊਟ ਪਲਪ ਜੂਸ ਕੱਢ ਸਕਦੇ। ਸੋ ਵਿਦ ਪਲਪ ਲੈਣਾ ਉਹਦੀ ਅਟੈਚਮੈਂਟ ਨਾਲ ਹੈ, ਵਿਦਆਊਟ ਪਲਪ ਲੈਣਾ ਉਹਦੀ ਅਟੈਚਮੈਂਟ ਨਾਲ ਹੈ। ਨਿੰਜਾ ਦਾ ਜੂਸਰ ਅਗਰ ਤੁਸੀਂ ਲੈਣਾ ਚਾਹੁੰਦੇ ਹੋ $400 ਵਾਲਾ ਅੱਧੀ ਪ੍ਰਾਈਸ 'ਤੇ 199 ਦਾ ਮਿਲੇਗਾ, ਬ੍ਰੈਂਪਟਨ ਟੀ ਵੀ ਐਂਡ ਅਪਲਾਈਸਿਸ 'ਤੇ ਇੱਕ ਵਾਰੀ ਜਾ ਕੇ ਕਾਊਂਟਰ ਟੋਪ ਅਪਲਾਈਸਿਸ ਦੇਖਣੇ ਆ ਅਤੇ ਜ਼ਰੂਰ ਦੇਖ ਲੈਣਾ। ਚਾਹੋ ਤਾਂ 6 ਮਹੀਨੇ 'ਚ ਪੇ ਕਰੋ, ਰਾਈਟ ਵੇ ਪਿਕਅਪ ਕਰ ਸਕਦੇ ਜੀ। 905-450-2828 ਨੰਬਰ ਹੈ, 905-450-2828। ਅਤੇ ਨਾਲ ਦੀ ਨਾਲ ਲਾਂਡਰੀ ਸੈਕਸ਼ਨ ਵਾਲੇ ਕਸਟਮਰ ਮਿਸ ਨਾ ਕਰਨ,
1: ਹਾਂਜੀ,
0: ਕਿਉਂਕਿ ਜੀ ਕੋਂਡੋਮੀਨੀਅਮ 'ਚ ਕੰਪੈਕਟ ਵਾਸ਼ਰ ਐਂਡ ਡਰਾਇਰ ਚਾਹੀਦਾ,
1: ਹਾਂਜੀ,
0: ਬੇਸਮੈਂਟ ਅਪਾਰਟਮੈਂਟ 'ਚ ਸਮ ਟਾਈਮ ਕੰਪੈਕਟ ਵੀ ਚਾਹੀਦਾ ਹੁੰਦਾ, ਸਟੈਕੇਬਲ ਵੀ ਚਾਹੀਦਾ ਹੁੰਦਾ। ਸੋ ਸਟੈਕੇਬਲ ਇਹ ਆ ਕਿ ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ। ਤੁਹਾਨੂੰ ਅੱਜ ਦੇਵਾਂਗੇ ਇਹ $2200 ਵਾਲਾ, $1499।
1: 2200 ਤੋਂ 1499 ਦਾ ਇੱਕ ਸਵਾਲ ਹੈ
0: ਜੀ,
1: ਬਾਹਰੋਂ ਸਾਈਜ਼ ਸੇਮ ਹੁੰਦਾ
0: 27 ਇੰਚ
1: ਤੇ ਅੰਦਰੋਂ ਛੋਟੇ ਤੇ ਵੱਡੇ ਹੁੰਦੇ ਆ?
0: ਨਹੀਂ, ਜਿਹੜਾ ਕੰਪੈਕਟ ਹੈਗਾ ਜੀ ਉਹ 24 ਇੰਚ ਹੁੰਦਾ,
1: ਓਕੇ ਓਕੇ।
0: ਜਿਹੜਾ ਸਟੈਂਡਰਡ ਸਾਈਜ਼ ਹੈ ਉਹ 27 ਇੰਚ ਹੁੰਦਾ,
1: ਓਕੇ।
0: ਤੇ ਜਿਹੜਾ ਸਟੈਂਡਰਡ ਸਾਈਜ਼ ਹੈ 27 ਇੰਚ ਉਹਦਾ ਟੱਬ ਸਾਈਜ਼ ਜਿਹੜਾ ਉਹ ਹੋਏਗਾ ਲਾਰਜ ਜਾਂ ਐਕਸਟਰਾ ਲਾਰਜ,
1: ਠੀਕ ਹੈ, ਠੀਕ।
0: ਜਿਹਦੇ ਵਿੱਚ ਤੁਸੀਂ ਜਿੱਦਾਂ 6.1 ਕਿਊਬਿਕ ਫੁੱਟ ਜਿਹੜਾ ਉਹਨੂੰ ਅਸੀਂ ਐਕਸਟਰਾ ਲਾਰਜ ਗਿਣਦੇ ਹਾਂ,
1: ਓਕੇ ਜੀ,
0: ਕਿਉਂਕਿ ਉਹਦੇ ਵਿੱਚ ਕਿੰਗ ਸਾਈਜ਼ ਕੰਫਰਟਰ, ਕਿੰਗ ਸਾਈਜ਼ ਬਲੈਂਕਟ, ਯੂ ਕੈਨ ਵਾਸ਼ ਇਨ ਅ ਸਿੰਗਲ ਲੋਡ। 5.8 ਕਿਊਬਿਕ ਫੁੱਟ ਜਿਹੜਾ ਉਹਦੇ 'ਚ ਤੁਸੀਂ ਕੁਈਨ ਸਾਈਜ਼ ਕੰਫਰਟਰ ਜਾਂ ਕੁਈਨ ਸਾਈਜ਼ ਬਲੈਂਕਟ ਯੂ ਕੈਨ ਵਾਸ਼ ਇਨ ਅ ਸਿੰਗਲ ਲੋਡ। ਸਾਡੇ ਕੋਲ ਪ੍ਰੋਫਾਈਲ ਦੇ ਵਿੱਚ ਇਹ GE ਪ੍ਰੋਫਾਈਲ ਹੈ ਜੀ, ਰੇਡਿਡ ਨੰਬਰ 1 ਹੈ, ਟੋਪ ਲੋਡ ਵਾਸ਼ਰ ਐਂਡ ਡਰਾਇਰ ਹੈ, $2200 ਵਾਲਾ $1699 ਦਾ ਅਸੀਂ ਦੇ ਰਹੇ ਹਾਂ। ਪਰ ਇਹ ਵਾਸ਼ਰ ਡਰਾਇਰ ਜੇ ਤੁਸੀਂ ਲੈ ਕੇ ਆਪਣੇ ਘਰ ਰੱਖ ਲੈਣਾ ਫਿਰ ਤੁਹਾਨੂੰ ਕੋਇਨ ਲਾਂਡਰੀ 'ਤੇ ਜਾ ਕੇ ਅਤੇ ਲਾਰਜ ਕੋਈ ਵੀ ਤੁਹਾਡਾ ਬਲੈਂਕਟ ਜਾਂ ਕੰਫਰਟਰ ਜਿਹੜਾ ਉਹ ਕੋਇਨ ਲਾਂਡਰੀ 'ਤੇ ਜਾਣ ਦੀ ਲੋੜ ਨਹੀਂ, ਉਹ ਤੁਹਾਡੀ ਸੇਵਿੰਗ ਹੋਏਗੀ, ਕਿਉਂਕਿ ਇਹ ਅਲਟਰਾ ਲਾਰਜ ਕਪੈਸਿਟੀ ਦਾ ਟੱਬ ਹੈ ਜੀ, ਇਹਦਾ ਸਟੇਨਲੈਸ ਸਟੀਲ ਦਾ ਡਾਇਮੰਡ ਕੱਟ ਦੇ ਵਿੱਚ, ਅਤੇ ਨਾਲ ਇਹ ਲੇਟੈਸਟ ਟੈਕਨੋਲੋਜੀ ਹੈ। ਪ੍ਰੋਫਾਈਲ ਸੀਰੀਜ਼ ਦਾ ਤੁਹਾਨੂੰ ਵਾਸ਼ਰ ਐਂਡ ਡਰਾਇਰ ਦੇ ਰਹੇ 1699 ਦਾ। ਸੋ ਲੋਟਸ ਆਫ ਵਰਾਇਟੀ ਹੈ, ਸਟੈਕੇਬਲ ਲੈਣਾ, ਕੰਪੈਕਟ ਲੈਣਾ, ਟੋਪ ਲੋਡ ਲੈਣਾ, ਫਰੰਟ ਲੋਡ ਲੈਣਾ, ਕੋਈ ਵੀ ਵਾਸ਼ਰ ਐਂਡ ਡਰਾਇਰ ਲੈਣਾ, ਤੁਹਾਨੂੰ ਅਲਟਰਾ ਫਰੈਸ਼ ਵੈਂਟ ਸਿਸਟਮ ਦੇ ਨਾਲ ਵੀ, ਅਪਡੇਟਡ AI ਟੈਕਨੋਲੋਜੀ ਦੇ ਨਾਲ ਵੀ ਵਾਸ਼ਰ ਐਂਡ ਡਰਾਇਰ ਮਿਲਣਗੇ। ਬ੍ਰੈਂਪਟਨ ਟੀ ਵੀ ਐਂਡ ਅਪਲਾਈਸਿਸ 'ਤੇ $500, $400, $600 ਡਿਸਕਾਊਂਟ 'ਤੇ, ਪਰ ਇਹਦੇ ਲਈ ਤੁਹਾਨੂੰ ਕੁਇਕ ਐਕਟ ਕਰਨਾ, ਚਾਹੇ ਤੁਹਾਡਾ ਜੂਨ, ਜੁਲਾਈ, ਅਗਸਤ 'ਚ ਕਦੋਂ ਵੀ ਡਿਲੀਵਰੀ ਚਾਹੀਦੀ ਹੈ, ਹੁਣ ਬੁੱਕ ਕਰ ਲਓਗੇ ਤਾਂ $500-600 ਇੱਕ ਇਕੱਲੇ ਵਾਸ਼ਰ ਡਰਾਇਰ 'ਤੇ ਸੇਵ ਕਰ ਲੈਣਾ ਤੁਸੀਂ। 905-450-2828 ਨੰਬਰ ਹੈ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਪਹੁੰਚਣਾ, 905-450-2828, 905-450-2828 ਜੀ।
2: ਮੇਰੇ ਰੱਬ ਜੀ, ਮੇਰਾ ਬਿਜ਼ਨਸ ਨਹੀਂ ਜੇ ਚੱਲਦਾ, ਬਾਬਾ ਜੀ ਬੜੇ ਪਾਪੜ ਵੇਲ ਵੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ, ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ, ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
3: ਓਏ ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ, ਦੇਵ ਤਾਤਲੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ। ਬਈ ਸਪੈਸ਼ਲ ਪੈਕੇਜ ਨੇ ਉਹਨਾਂ ਕੋਲ। ਫੋਨ ਕਰ 416-677-0609 416-677-0609।
4: ਪਰ ਹਮ ਵੀ ਅਣਜਾਨ ਥੇ ਉਸ ਇਨਸਾਨ ਕੀ ਮੁਹੱਬਤ ਸੇ।

0: ਜਿਹੜੀ 40 ਇੰਚ ਟੈਲੀਵਿਜ਼ਨ ਹੁੰਦੇ ਆ
1: 40 ਇੰਚ ਬਣਦੇ ਜੀ, ਬਿਲਕੁਲ
0: ਜ਼ਿਕਰ ਹੀ ਨਹੀਂ ਕੀਤਾ ਤੁਸੀਂ।
1: ਅਸਲ ਚ 32 ਇੰਚ ਹੁੰਦਾ ਸੀ ਨਾ 199 ਦਾ,
0: ਤੇ
1: ਜ਼ਿਆਦਾ 32 ਇੰਚ ਹੀ ਕਸਟਮਰ ਲੈ ਲੈਂਦੇ ਸੀ 199 ਚ। 40 ਕਦੀ ਅਸੀਂ ਅਨਾਉਂਸ ਹੀ ਨਹੀਂ ਕੀਤਾ।
0: 40 ਹੈਗੇ ਕਿੰਨੇ ਖੋਣੇ ਆ?
1: ਆਇਓ ਪੈ ਹੋਣੇ ਜੀ 15-20 ਪੀਸ ਤਾਂ।
0: ਗੱਲ ਸੁਣੋ,
1: ਠੀਕ ਹੈ,
0: ਖਿੱਚ ਦੋ 40 ਚ, ਪਤਾ ਨੀ ਕਿੰਨੇ ਮਹੀਨੇ ਜਾਂ ਸਾਲਾਂ ਬਾਅਦ ਤੁਸੀਂ ਅਨਾਉਂਸ ਕਰਨ ਲੱਗੇ ਐਸੀ ਪ੍ਰਾਈਸ ਦਿਓ ਵੀ ਬਹਿ ਬਹਿ ਕਰਾ ਦੋ।
1: ਚਲੋ ਫਿਰ 32 ਇੰਚ ਦੀ ਪ੍ਰਾਈਸ ਚ ਅੱਜ 40 ਇੰਚ ਦੇ ਦਿੰਦੇ, 15 ਹੀ ਟੀਵੀ ਸਟਾਕ ਚ ਹੋਣਗੇ।
0: ਹਾਂਜੀ,
1: 15 ਇਕੱਠੇ ਚੱਕਣੇ, ਕਿਸੇ ਨੇ ਇਕੱਠੇ ਚੱਕ ਲੈਣ। 199 ਸਿਰਫ 199 ਚ,
0: 199 ਚ 40 ਇੰਚ, 199
1: ਚਲੋ
0: ਆਮ ਆਪਾਂ 32 ਇੰਚ 199 ਚ ਦਿੰਦੇ
1: ਜੀ। ਜੀ ਬਿਲਕੁਲ।
0: ਅੱਛਾ ਜੇ 40 ਤੁਸੀਂ ਦੇਤਾ 199 ਚ, ਤੇ 50 ਤੇ ਵੀ ਆ ਜਾਓ।
1: ਅੱਛਾ 50 ਇੰਚ ਦਾ ਭਾਜੀ, ਚਲੋ ਅੱਛਾ ਤੁਸੀਂ ਕੁਐਸਚਨ ਕਰ ਲਿਆ। 50 ਇੰਚ ਜਿਹੜਾ ਨਾ ਜੀ, ਬਹੁਤ ਸਾਰੇ ਰੈਸਟੋਰੈਂਟਸ ਤੇ ਤੁਸੀਂ ਦੇਖਿਆ ਹੋਣਾ, ਡੈਮੋ ਵੀ ਲੱਗਿਆ
0: ਹੋਣਾ,
1: ਮੈਨਿਊ ਲਾਏ ਹੁੰਦੇ ਉਹਨਾਂ ਨੇ। 50 ਇੰਚ ਜਿਹੜੇ ਆ, ਕਈ ਐਸੀ ਜਗ੍ਹਾ ਤੇ ਵੀ ਲੱਗ ਜਾਂਦੇ ਆ ਜਿੱਥੇ ਕੋਈ ਵੇਟਿੰਗ ਏਰੀਆ ਤੁਹਾਡਾ।
0: ਹਾਂਜੀ ਹਾਂਜੀ।
1: ਸੋ 50 ਇੰਚ ਤੁਹਾਨੂੰ ਆਮ ਬੈਡਰੂਮ ਚ ਵੀ ਲੱਗ ਜਾਂਦਾ। ਲਓ ਜੀ, 50 ਇੰਚ $700 ਦਾ ਸੀਗਾ, ਅੱਜ ਦੇ ਦਿੰਦੇ 299 ਸਮਝੋ। ਫੀਫਾ ਵਰਲਡ ਕੱਪ ਦੀ ਸਪੈਸ਼ਲ ਪ੍ਰਮੋਸ਼ਨ ਹੈ, ਚੱਕ ਲਓ ਡੀਲ, ਦੇਖੋ ਸਪੋਰਟਸ, ਦੇਖੋ ਆਪਣੇ ਕੋਲ 6 ਮਹੀਨੇ ਚ ਪੇ ਕਰਨਾ, 6 ਮਹੀਨੇ ਚ ਪੇ ਕਰੋ, ਪਰ ਲਿਮਿਟਿਡ ਟਾਈਮ ਹੈ, ਲਿਮਿਟਿਡ ਪੀਸ ਇਨ ਸਟਾਕ ਹੈ। ਪਹੁੰਚਣਾ ਕਿੱਥੇ ਹੈ ਜੀ? 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ। ਹੁਣ ਨਾ ਕਹਿਣਾ ਕਿ ਕਿਤੇ ਸੇਲ ਲੱਗੀ ਸੀ ਤੇ ਪਤਾ ਨਹੀਂ ਲੱਗਾ।
0: ਯਾਰ 40 ਇੰਚ 199 ਸੁਣ ਕੇ ਹੈਰਾਨ ਆ, 50 ਇੰਚ 299 ਦਾ।
1: ਔਰ ਦੂਸਰੀ ਗੱਲ ਇਹ ਹੈ, ਉੱਥੇ ਸਟੋਰ ਤੇ ਕਿਸੇ ਨੂੰ ਨਹੀਂ ਪਤਾ ਅਸੀਂ ਕੀ ਅਨਾਊਂਸ ਕਰਤਾ। ਜੇ ਤੁਸੀਂ ਫੋਨ ਕਰੋ, ਉਹ ਤੁਹਾਨੂੰ ਕਹੇ ਨਹੀਂ ਜੀ ਇੰਨੇ ਦਾ ਤਾਂ ਕਦੀ ਨਹੀਂ ਵੇਚਿਆ, ਤੇ ਫਿਰ ਦੱਸ ਦਈਓ ਕਿ ਭਾਜੀ ਐਡ ਸੁਣ ਲਈ ਆ, ਹੋਲਡ ਕਰ ਦਿਓ ਰਾਈਟ ਵੇ। ਤੇ ਹੋਲਡ ਕਰਾਉਣ ਲਈ ਕੋਈ ਪੈਸੇ ਨਹੀਂ ਚਾਹੀਦੇ, ਸਿਰਫ ਆਪਣਾ ਨਾਮ ਤੇ ਫੋਨ ਨੰਬਰ ਦੇਣਾ, ਤੁਹਾਡਾ ਟੀਵੀ ਹੋਲਡ ਹੋ ਜਾਣਾ। ਸ਼ੋਰੂਮ ਚ ਆ ਕੇ ਚੈੱਕ ਕਰਕੇ ਕੰਪੇਅਰ ਕਰਕੇ ਫਿਰ ਪਿਕਅਪ ਕਰਨਾ, ਪਿਕਅਪ ਕਰ ਲਓ, ਡਿਲੀਵਰ ਕਰਾਉਣਾ, ਡਿਲੀਵਰ ਕਰਾ ਲਈਓ। 40 ਇੰਚ 199 ਤੇ 50 ਇੰਚ 299 ਦਾ ਚੱਕ ਲਓ ਡੀਲ ਹੈ। 905-450 28-28 905-450-2828
0: 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਇਹ ਪ੍ਰਾਈਜ਼ ਮਿਲਣੀਆਂ, ਅੱਜ ਮਿਲ ਰਹੀਆਂ ਨੇ ਸਾਰੇ ਕੈਨੇਡਾ 'ਚ ਇਹ ਪ੍ਰਾਈਜ਼ ਨੇ ਤੁਹਾਨੂੰ ਮਿਲਣੀ। ਚੈੱਕ ਕਰਕੇ ਦੇਖ ਲਿਓ।

0: ਸਾਡੇ ਲਿਸਨਰਾਂ ਨੂੰ ਯਕੀਨ ਨਹੀਂ ਆ ਰਿਹਾ ਬਾਹਰ ਵੀ ਸੁਲਤਾਨ
1: ਜੀ ਨੂੰ ਨਹੀਂ ਯਕੀਨ ਆ ਰਿਹਾ, ਰਾਈਟ ਵੀ ਕਾਲ ਆ ਗਈ, ਰਾਈਟ ਵੀ ਮੈਸੇਜ ਆ ਗਿਆ।
0: 40 ਇੰਚ ਟੈਲੀਵਿਜ਼ਨ 199 ਦਾ, 40 ਇੰਚ ਦਾ ਟੈਲੀਵਿਜ਼ਨ 199 ਦਾ, ਤੇ 50 ਇੰਚ ਦਾ ਟੈਲੀਵਿਜ਼ਨ 299 ਦਾ। ਸੱਜੇ ਖੱਬੇ ਜਿੱਥੇ ਮਰਜ਼ੀ ਫੋਨ ਮਾਰ ਲਓ, ਬ੍ਰਾਂਡ ਵੀ ਦੱਸ ਦੋ ਜੀ।
1: ਬ੍ਰਾਂਡ ਨਿਊ ਟੀਵੀ ਹੈ ਜੀ, 6 ਮਹੀਨੇ ਚ ਪੇ ਕਰਨਾ।
0: ਓਕੇ,
1: ਨੋ ਕੋਈ ਇੰਟਰਸਟ ਨਹੀਂ ਹੈ, ਪਿਕਅਪ ਕਰਨਾ ਪਿਕਅਪ ਕਰ ਲਓ, ਤਦ ਵੀ 6 ਮਹੀਨੇ ਚ ਹੀ ਪੇ ਕਰਨਾ। ਡੱਬੇ ਚ ਫੈਕਟਰੀ ਸੀਲਡ, ਬ੍ਰਾਂਡ ਨਿਊ, ਡੱਬੇ ਚ ਬੰਦ, ਗੂਗਲ ਫੀਚਰਸ ਦੇ ਨਾਲ ਹੈ ਜੀ ਇਹ।
0: ਓਕੇ,
1: ਕਰੋਮਕਾਸਟ ਇਹਦੇ ਚ ਬਿਲਟ ਇਨ ਹੈ, ਔਰ ਗੂਗਲ ਫੀਚਰਸ ਦੇ ਨਾਲ ਮਤਲਬ ਇਹ ਆ ਕਿ ਤੁਹਾਨੂੰ ਐਪ ਸਟੋਰ ਮਿਲੇਗਾ, ਅਨਲਿਮਿਟਿਡ ਐਪਸ ਡਾਊਨਲੋਡ ਕਰ ਲਓ। ਹੁਣ ਮੈਚਸ ਆ ਰਹੇ ਆ, ਮੈਚ ਦੇਖਣੇ ਆ, ਜਿਹੜੇ ਮਰਜ਼ੀ ਐਪ ਨੂੰ ਡਾਊਨਲੋਡ ਕਰਕੇ ਮੈਚ ਦੇਖੋ। ਸਮਾਰਟ ਟੀਵੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ 50 ਇੰਚ 299 ਪਰ ਅੱਜ ਸ਼ਾਮ 7 ਵਜੇ ਤੱਕ ਹੀ ਆ, ਕੱਲ ਨੂੰ ਵੀ ਇਹ ਡੀਲ ਨਹੀਂ ਮਿਲਣੀ। ਓਨਲੀ ਫਾਰ ਟੂਡੇ, ਵਨ ਡੇ ਸਪੈਸ਼ਲ, 299 50 ਇੰਚ, 199 40 ਇੰਚ।
0: ਸੱਜੇ ਖੱਬੇ ਜਿੱਥੇ ਵੀ ਜਾ ਰਹੇ ਹੋ ਆਪਦੇ ਪਲਾਨ ਕਰੋ ਕੈਂਸਲ, ਇਦੂ ਸਸਤੇ ਟੈਲੀਵਿਜ਼ਨ ਮੁੜ ਕੇ ਲਾਈਫ 'ਚ ਨਹੀਂ ਮਿਲਣੇ।
1: 905-450-2828, 905-450-2828। ਤੇ ਇੱਕ ਹੋਰ ਗੱਲ ਯਾਦ ਰੱਖਣਾ ਕਿ ਜਦੋਂ ਵੀ ਤੁਸੀਂ ਕੋਈ ਡੀਲ ਲੈਣੀ ਹੈ ਉਦੋਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਜ਼ਰੂਰ ਵਿਜ਼ਿਟ ਕਰਨਾ, ਥੋੜ੍ਹੇ ਜਿਹੇ ਪੈਸੇ ਨਹੀਂ ਤੁਹਾਡੇ ਸੇਵ ਹੋਣੇ। 85 ਇੰਚ ਸੈਮਸੰਗ ਦਾ QLED ਮਿਲ ਰਿਹਾ ਤੁਹਾਨੂੰ $2000 ਵਾਲਾ, 1299 ਚ। ਜੇ 1299 ਵਾਲਾ ਸਟਾਕ ਖਤਮ ਹੋ ਗਿਆ ਤਾਂ ਤੁਹਾਨੂੰ $1800 ਤੋਂ ਘੱਟ 85 ਇੰਚ ਨਹੀਂ ਮਿਲਣਾ। 98 ਇੰਚ ਟੀਵੀ ਅੱਜ ਤੁਹਾਨੂੰ ਮਿਲ ਰਿਹਾ $3500 ਵਾਲਾ, 1999 ਦਾ, ਤੇ ਜੇ 1999 ਵਾਲਾ ਸਟਾਕ ਖਤਮ ਹੋ ਗਿਆ ਤੇ $3000 ਤੋਂ ਘੱਟ ਨਹੀਂ ਮਿਲਣਾ। ਸੇਵਿੰਗ ਸੇਵਿੰਗ ਸੇਵਿੰਗ ਕਰ ਲਓ ਜੇ ਕਰਨੀ ਹੈ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ, ਚਾਹੇ ਇਲੈਕਟ੍ਰੋਨਿਕਸ ਦਾ ਸੈਕਸ਼ਨ ਹੈ, ਚਾਹੇ ਹੋਮ ਅਪਲਾਈਸਿਸ ਦਾ ਸੈਕਸ਼ਨ ਹੈ, ਚਾਹੇ ਲਾਂਡਰੀ 'ਚ ਵਾਸ਼ਰ ਐਂਡ ਡਰਾਇਰ ਸਿਲੈਕਟ ਕਰਨਾ, ਸੇਵਿੰਗ ਹੀ ਸੇਵਿੰਗ ਹੋ ਰਹੀ ਹੈ। 905-450-2828 ਬੋਵੇਡ ਐਂਡ ਚੰਕੂਜ਼ੀ ਤੇ ਹੈ ਜੀ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, ਬ੍ਰੈਂਪਟਨ ਅਪਲਾਈਸਿਸ ਡੋਟ ਕੋਮ ਸਾਡੀ ਵੈਬਸਾਈਟ ਹੈ। 905-450-2828, 905-450-2828।
2: ਨਾਰਾਜ਼ ਬੈਠੇ

0: ਦਿਲ ਦੀਆਂ ਗੱਲਾਂ ਕਰੋ ਸੁਲਤਾਨ ਜੀ ਨਾਲ, ਬ੍ਰੈਂਪਟਨ ਟੀਵੀ ਐਂਡ ਅਪਲਾਇੰਸਸ ਦੇ 905-450-5828, 40 ਇੰਚ ਦਾ ਟੈਲੀਵਿਜ਼ਨ 199 ਦਾ, 50 ਇੰਚ ਦਾ ਟੈਲੀਵਿਜ਼ਨ 299 ਦਾ, ਬ੍ਰੈਂਪਟਨ ਟੀਵੀ ਐਂਡ ਅਪਲਾਇੰਸਸ।
1: ਤੇ ਜਦੋਂ ਆਪਾਂ ਗੱਲ ਕਰਦੇ ਹਾਂ ਸਪੈਸ਼ਲ ਸਪੈਸ਼ਲ ਸਪੈਸ਼ਲ ਸੇਲ ਦੀ, ਹੋਮ ਅਪਲਾਇੰਸਿਸ ਦੀ ਇੰਡਸਟਰੀ 'ਚ 15-20% ਜਾਂ 25% ਦਾ ਡਿਸਕਾਊਂਟ ਚੱਲਦਾ, ਪਰ 40% ਦਾ ਡਿਸਕਾਊਂਟ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ ਬਿਲਟ ਇਨ ਕਿਚਨ 'ਚ ਮਿਲੇਗਾ। ਜਿਹੜੇ ਵੀ ਕਸਟਮ ਮੇਡ ਕਿਚਨ ਬਣਾ ਰਹੇ ਆ, ਜਿਹੜੇ ਵੀ ਕਸਟਮਰ ਸਾਡੇ ਸਿਲੈਕਟ ਕਰ ਰਹੇ ਪੈਨਲ ਰੈਡੀ ਫਰਿਜਿਸ, 40% ਡਿਸਕਾਊਂਟ ਵਾਸਤੇ ਜ਼ਰੂਰ ਵਿਜ਼ਿਟ ਕਰ ਲੈਣਾ। ਵੱਡੀ ਸੇਵਿੰਗ ਹੈ ਬਿਗ ਸਕਰੀਨ ਟੀਵੀਆਂ ਦੇ ਉੱਪਰ ਵੀ, ਅਤੇ ਵੱਡੀ ਸੇਵਿੰਗ ਹੈ ਬਿਗ ਤੁਹਾਡੇ ਹੋਮ ਅਪਲਾਇੰਸਿਸ ਸੈਕਸ਼ਨ 'ਚ ਵੀ, ਚਾਹੇ 42 ਇੰਚ ਫਰਿੱਜ ਹੈ ਚਾਹੇ 48 ਇੰਚ ਫਰਿੱਜ ਹੈ। ਅਤੇ ਹੁਣ ਗੱਲ ਕਰਾਂਗੇ ਜੀ ਆਪਾਂ, ਕਿਉਂਕਿ ਇਸ ਟਾਈਮ ਗ੍ਰੈਂਡ ਡੀਲ, ਗ੍ਰੈਂਡ ਫਰਨੀਚਰ, ਗ੍ਰੈਂਡ ਪ੍ਰਾਈਸ ਅਤੇ ਗ੍ਰੈਂਡ ਗ੍ਰੈਂਡ ਗ੍ਰੈਂਡ ਸੇਲ ਹੀ ਜਿਹੜੀ ਹੈ ਤੁਹਾਨੂੰ ਮਿਲਣੀ ਹੈ। ਗ੍ਰੈਂਡ ਦਾ ਵਰਡ ਜਦੋਂ ਲੱਗਣਾ ਤਾਂ ਤੁਹਾਨੂੰ ਪਤਾ ਲੱਗ ਜਾਣਾ ਕਿ ਇੱਥੇ 30% 40% ਨਹੀਂ, ਇੱਥੇ 70% ਡਿਸਕਾਊਂਟ ਮਿਲਣਾ, ਕਿਉਂਕਿ ਇਹ ਗ੍ਰੈਂਡ ਫਰਨੀਚਰ ਹੈ। ਐਕਸਕਲੂਸਿਵ ਗ੍ਰੈਂਡ ਫਰਨੀਚਰ 'ਤੇ 70% ਸੇਲ ਵਾਸਤੇ, 70% ਸੇਵਿੰਗ ਕਰਨ ਲਈ, 70% ਦਾ ਡਿਸਕਾਊਂਟ ਲੈਣ ਲਈ ਅੱਜ ਹੀ ਤੁਸੀਂ ਪਹੁੰਚਣਾ 6885 ਟੋਮਕਨ ਰੋਡ 'ਤੇ। ਸੁਖਵੀਰ ਜੀ ਸਾਡੇ ਨਾਲ ਲਾਈਨ 'ਤੇ ਨੇ, ਆਓ ਅਤੇ ਦੇਖੋ 70-70%, ਚਾਹੇ ਤੁਸੀਂ ਬੈਡਰੂਮ ਸੈੱਟ ਲੈਣਾ, ਚਾਹੇ ਤੁਸੀਂ ਡਾਇਨਿੰਗ ਰੂਮ ਸੈੱਟ ਲੈਣਾ, ਚਾਹੇ ਤੁਸੀਂ ਇਸ ਟਾਈਮ ਸੋਫਾ ਲੈਣਾ, ਐਲ ਸ਼ੇਪ ਸੋਫਾ ਲੈਣਾ, ਹਿਊਜ ਸੇਵਿੰਗਸ ਕਰਾ ਕੇ ਦੇ ਰਹੇ ਨੇ, ਆਉਣ ਦਿਓ ਜੀ।
2: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਬਿਲਕੁਲ, ਇਸ ਵੀਕਐਂਡ ਉੱਪਰ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਪਰਿਵਾਰ ਬਾਇੰਗ ਕਰਨੀ ਚਾਹੁੰਦੇ ਨੇ ਤਾਂ ਜ਼ਰੂਰ ਇੱਕ ਚੱਕਰ ਲਾਓ 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਟੋਮਕਨ ਟੋਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ ਤੇ ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਦੇ ਹਾਂ। 5 ਹੀ ਸੈੱਟ ਆਏ ਨੇ, ਜਿਹੜੇ ਪਰਿਵਾਰ ਰਾਈਟ ਵੇ ਐਕਟ ਕਰ ਲੈਣਗੇ ਪਹੁੰਚ ਜਾਣਗੇ ਉਹਨਾਂ ਵਾਸਤੇ ਡੀਲ ਆ। ਰਿਕਲਾਈਨਰ ਸੋਫਾ ਸੈੱਟ, 3 ਸੀਟਰ ਸੋਫਾ, 2 ਸੀਟਰ ਲਪਸਿਡ ਸੋਫਾ ਐਂਡ ਲਪਸਿਡ, 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ ਮਾਰਕੀਟ ਦੇ ਵਿੱਚ $2,2500 ਸੀ। 5 ਜਿਹੜੇ ਸੈੱਟ ਪਰਿਵਾਰਾਂ ਨੂੰ ਦਿੱਤੇ ਜਾਣੇ ਆ, 799 ਦਾ ਰਿਕਲਾਈਨਰ ਸੋਫਾ ਐਂਡ ਲਪਸਿਡ 799 ਦਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ, ਜੀ ਹਾਂ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਉੱਪਰ ਹੈਂਡਲ ਲੱਗੇ ਹੋਏ ਨੇ, ਸੋ ਸੋਲਿਡ ਵੁੱਡ ਦਾ ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਕੰਪਲੀਟ ਬੈਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ $1,500-1600 ਸੀ, $599 ਦਾ ਪੂਰਾ ਬੈਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਹੈਂਡਲ ਲੱਗੇ ਹੋਏ ਨੇ, $599 ਦੇ ਵਿੱਚ। ਕੋਈ ਵੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਰਾਈਟ ਵੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 6472600000, 647-262-0000, ਜਾਂ ਪਰਿਵਾਰ ਪਹੁੰਚ ਸਕਦੇ ਨੇ 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6885 ਟੋਮਕਨ ਰੋਡ, 6685 ਟੋਮਕਨ ਰੋਡ ਭਾਜੀ।
1: ਲਓ ਜੀ 6472620000 ਤੇ ਰਾਈਟ ਵੇ ਕਾਲ ਕਰ ਲਓ, ਰਾਈਟ ਵੇ ਪਿਕਚਰ ਮੰਗਾ ਲਓ, ਰਾਈਟ ਵੇ ਕੰਪੇਅਰ ਕਰ ਲਓ, ਚੈੱਕ ਕਰ ਲਓ, ਵਾਕਈ $400-500 ਨਹੀਂ $600-800 ਦੀ ਸੇਵਿੰਗ ਕਰੋਗੇ। 6472620000 ਤੇ ਅੱਜ ਜੇ ਮੈਟਰਸ ਲੈਣਾ ਚੱਕ ਲੈਣਾ, ਅੱਜ ਮੈਟਰਸ ਵਨ ਸ਼ੋਟ ਡੀਲ ਹੈ, ਓਨਲੀ ਐਂਡ ਓਨਲੀ $300 ਵਾਲਾ, $99 ਕੁਈਨ ਸਾਈਜ਼ ਦਾ ਮੈਟਰਸ, 99 ਦਾ ਮਿਲਣਾ, 6885 ਟੋਮਕਨ ਰੋਡ 'ਤੇ, 6472620000।

0: ਸੁਲਤਾਨ ਜੀ
1: ਜੀ,
0: ਕਈ ਵਾਰ ਹੁੰਦਾ ਸਾਨੂੰ ਸਾਰੀ ਖਿੱਚਣੀ ਚਾਹੀਦੀ, ਕੱਲਾ ਫਰਿੱਜ ਚਾਹੀਦਾ।
1: ਹਾਂਜੀ ਬਿਲਕੁਲ ਬਿਲਕੁਲ, ਇਸ ਤਰ੍ਹਾਂ ਹੀ,
0: ਜਾਂ ਕੱਲਾ ਸਟੋਵ ਚਾਹੀਦਾ, ਜਾਂ ਡਿਸ਼ਵਾਸ਼ਰ, ਜਾਂ ਲੌਂਡਰੀ ਸੈੱਟ ਦਾ ਵੀ ਇੱਕ ਪੀਸੀ ਚਾਹੀਦਾ, ਦੂਜਾ ਵਧੀਆ ਚੱਲਦਾ।
1: ਬਿਲਕੁਲ ਇਸ ਤਰ੍ਹਾਂ ਹੀ ਹੈ, ਮੈਂ ਤਾਂ ਬਲਕਿ ਰਿਕਮੈਂਡ ਕਰਦਾ ਹੁੰਦਾ ਜੀ। ਕਈ ਵਾਰੀ ਕਸਟਮਰ ਆਉਂਦੇ ਆ ਕਹਿੰਦੇ ਭਾਜੀ ਵਾਸ਼ਰ ਕੱਲਾ ਖਰਾਬ ਹੋਇਆ ਤੇ ਅਸੀਂ ਚਾਹੁੰਦੇ ਹੁਣ ਵਾਸ਼ਰ ਡਰਾਇਰ ਦੋਨੀ ਚੇਂਜ ਕਰ ਦਈਏ। ਮੈਂ ਉਹਨਾਂ ਨੂੰ ਵੀ ਰਿਕਮੈਂਡ ਕਰਦਾ ਕਿ ਲੋੜ ਨਹੀਂ ਤੁਹਾਨੂੰ ਦੋਨੀ ਚੇਂਜ ਕਰਨ ਦੀ, ਤੁਸੀਂ ਕੱਲਾ ਵਾਸ਼ਰ ਲੈ ਕੇ ਜਾਓ, ਤੁਸੀਂ ਸੇਵਿੰਗ ਕਰੋ। ਦੇਖੋ ਨਾ ਜੀ, ਜੇ ਤੁਹਾਡੇ ਕੋਲ ਪ੍ਰੀਮੀਅਮ ਬ੍ਰਾਂਡ ਦਾ ਵਾਸ਼ਰ ਡਰਾਇਰ ਹੈ ਤੇ ਨੋ ਮੈਟਰ ਵਟ ਤੁਹਾਡਾ $800-900 ਦਾ ਤਾਂ ਡਰਾਇਰ ਆਉਣਾ ਹੀ ਹੈ।
0: ਹਾਂਜੀ,
1: ਕਿਉਂ ਤੁਸੀਂ ਉਹ $700-900 ਖਰਾਬ ਕਰਨਾ? ਸੋ ਸਿੰਗਲ ਪੀਸ ਚਾਹੀਦਾ ਤੇ ਡੈਫੀਨੇਟਲੀ ਸਿੰਗਲ ਪੀਸ ਹੀ ਘਰ ਲੈ ਕੇ ਜਾਓ, ਫ੍ਰੀ ਡਿਲੀਵਰ ਹੋ ਜਾਣਾ। ਜਦੋਂ ਡਰਾਇਰ ਖਰਾਬ ਹੋਏਗਾ ਫਿਰ ਆਪਾਂ ਡਰਾਇਰ ਲੈ ਲਾਂਗੇ।
0: ਪੈਸੇ ਬਚਾਓ ਮਹਾਰਾਜ, ਅੱਜ ਕੱਲ੍ਹ ਦੇ ਜ਼ਮਾਨੇ ਚ ਪੈਸੇ ਬਚਾਓ, ਜੇਬ ਚ ਪਾਓ।
1: ਬਿਲਕੁਲ, ਔਰ ਜੇ ਤੁਸੀਂ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਲੈਣਾ, ਅੱਜ ਤੁਹਾਨੂੰ $1600 ਵਾਲਾ ਵਾਸ਼ਰ, ਕੱਲੇ ਦਾ ਕੱਲਾ ਸਿੰਗਲ ਪੀਸ ਵਾਸ਼ਰ ਵੀ ਲੈਣਾ ਹੋਇਆ, ਤੁਹਾਨੂੰ 899 ਚ ਮਿਲ ਜਾਣਾ।
0: ਓਕੇ,
1: ਜੇ ਟੋਪ ਲੋਡ ਵਾਸ਼ਰ ਐਂਡ ਡਰਾਇਰ ਚਾਹੀਦਾ, ਜੇ ਸਿੰਗਲ ਪੀਸ ਵਾਸ਼ਰ ਚਾਹੀਦਾ, 649 ਚ ਮਿਲ ਜਾਣਾ। ਜੇ ਤੁਸੀਂ ਭਾਂਡੇ ਧੋਣ ਵਾਲੀ ਮਸ਼ੀਨ ਯਾਨੀ ਡਿਸ਼ ਵਾਸ਼ਰ ਲੈਣੀ ਹੈ, ਸਿੰਗਲ ਪੀਸ ਤੁਹਾਨੂੰ ਸਿਰਫ 499 ਦੀ ਮਿਲ ਜਾਣੀ ਹੈ।
0: ਓਕੇ,
1: ਸਿੰਗਲ ਪੀਸ ਤੁਹਾਨੂੰ ਇਸ ਟਾਈਮ ਫਰਿੱਜ ਜੇ ਲੈਣਾ, 30-inch ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ ਹੈ, ਸਿਰਫ ਔਰ ਸਿਰਫ 899 ਦਾ ਮਿਲ ਜਾਣਾ, $1400 ਵਾਲਾ। ਪਰ ਜੇ ਤੁਸੀਂ ਬੇਸਮੈਂਟ ਅਪਾਰਟਮੈਂਟ ਲਈ 4 ਅਪਲਾਈਸਿਸ ਲੈਣੇ,
0: ਹਾਂਜੀ,
1: ਜਿਹਦੇ ਚ 30-inch ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ ਹੋਏਗਾ ਤੇ ਸਮੂਥ ਟੋਪ ਇਲੈਕਟ੍ਰਿਕ ਸਟੋਵ ਹੋਏਗਾ ਸਟੇਨਲੈਸ ਸਟੀਲ ਦਾ, ਤੇ ਲੌਂਡਰੀ ਚ ਵਾਸ਼ਰ ਐਂਡ ਡਰਾਇਰ ਹੋਏਗਾ, 4 ਹੋਮ ਅਪਲਾਈਸਿਸ, ਫਰਿੱਜ, ਸਟੋਵ, ਵਾਸ਼ਰ ਐਂਡ ਡਰਾਇਰ, ਇਹ ਤੁਹਾਨੂੰ ਅੱਜ $4000 ਵਾਲੇ 2499 ਚ ਮਿਲ ਜਾਣੇ। 2499 ਚ 4 ਹੋਮ ਅਪਲਾਈਸਿਸ ਲੈਣੇ ਆ ਤੇ 6 ਮਹੀਨੇ ਚ ਪੇ ਕਰਨਾ, ਤੇ ਫਿਰ ਤਾਂ ਬੰਦਾ ਤੁਹਾਡਾ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਵਿਜ਼ਿਟ ਕਰਨਾ, 905-450-2828, ਤੇ ਸਾਡਾ ਮੈਸੇਜ ਜ਼ਰੂਰ ਪਾਸ ਔਨ ਕਰਨਾ ਆਪਣੇ ਫਰੈਂਡਸ, ਫੈਮਿਲੀ, ਫਰੈਂਡਸ, ਰਿਲੇਟਿਵ ਨੂੰ ਕਿ bremptonappliances.com ਸਾਡੀ ਵੈਬਸਾਈਟ ਤੇ ਜਾ ਕੇ ਵੇਅਰਹਾਊਸ ਕਲੀਅਰੈਂਸ ਸੇਲ ਵਾਲਾ ਆਈਕੋਨ ਕਲਿੱਕ ਕਰਕੇ ਉੱਥੇ ਜਿਹੜੀਆਂ 50% ਤੇ ਡਿਸਕਾਊਂਟਡ ਪ੍ਰਾਈਸਿਸ ਤੇ ਅਪਲਾਈਸਿਸ ਹੈ ਉਹਨਾਂ ਨੂੰ ਵੀ ਚੈੱਕ ਕਰ ਲੈਣਾ, ਬਾਕੀ ਵੀ ਕੰਪੇਅਰ ਕਰ ਲੈਣਾ, ਦੇਖ ਲੈਣਾ, ਤੇ ਫਿਰ ਵਾਕ ਇਨ ਕਸਟਮਰ ਦਾ ਜਿਹੜਾ ਐਡੀਸ਼ਨਲ ਡਿਸਕਾਊਂਟ ਹੈ ਉਹਦਾ ਵੀ ਜ਼ਰੂਰ ਫਾਇਦਾ ਚੁੱਕਣਾ, ਕਿਉਂਕਿ ਪੇਮੈਂਟ ਤਾਂ 6 ਮਹੀਨੇ 'ਚ ਹੀ ਕਰਨੀ ਹੈ, ਕੋਈ ਇੰਟਰਸਟ ਨਹੀਂ ਹੈ। 905-450-2828, 905-450-2828।
0: ਉੱਪਰ ਵਾਲੇ ਤੋਂ ਦੁਆ ਕਰ ਮੇਰੇ, ਫਿਰ ਮਿਲਾਂਗੇ। ਡੇਵ ਟਾਲਡਾ ਨੂੰ ਇਜਾਜ਼ਤ ਦਿਓ। ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ।

0: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਰਵੀਰ ਸਿੰਘ ਭੁੱਲਰ ਵੱਲੋਂ AM 530 ਨੂੰ ਟਿਊਨ ਕਰ ਚੁੱਕੇ ਸਾਰੇ ਰੱਬ ਵਰਗੇ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦ। GI ਨੂੰ ਵੈਲਕਮ, ਨਿੱਘਾ ਸਵਾਗਤ ਅੱਜ ਦੇ ਇਸ ਦਿਨ ਦੇ ਵਿੱਚ। ਸੈਟਰਡੇ ਦਾ ਦਿਨ ਆ, ਜੂਨ ਮਹੀਨੇ ਦੀ 6 ਤਰੀਕ ਸੰਨ 2026। ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਦੋਸਤੋ, ਜਿੱਥੇ ਕਿ ਮਹਿੰਗਾਈ ਦੀ ਗੱਲ ਆਪਾਂ ਸਮੇਂ ਸਮੇਂ 'ਤੇ ਕਰਦੇ ਰਹਿੰਦੇ ਹਾਂ, ਅਤੇ ਇੱਕ ਜਦੋਂ ਅਜਿਹੇ ਕੇਸ, ਕਿਉਂਕਿ ਡਾਲਰ ਮੀਡੀਆ ਨਾਮ ਤੋਂ ਇੰਸਟਾਗ੍ਰਾਮ ਪੇਜ ਰਨ ਕਰਦੇ ਹਾਂ, ਅਤੇ ਉੱਥੇ ਨਾ ਹਰ ਹਫ਼ਤੇ ਕੋਈ ਨਾ ਕੋਈ ਇੱਦਾਂ ਦੀਆਂ ਰਿਕੁਐਸਟ ਜਾਂ ਮੈਸੇਜ ਲੋਕ ਕਨੈਕਟ ਕਰਦੇ ਨੇ, ਜਿਹੜੇ ਗੋ ਫੰਡ ਮੀ ਲਈ ਰਿਕੁਐਸਟ ਕਰਦੇ ਨੇ ਕਿ ਜੀ ਸਾਡੇ ਪਰਿਵਾਰ ਦੇ ਵਿੱਚ ਇਹ ਹਾਦਸਾ ਹੋ ਗਿਆ ਅਤੇ ਸਾਡੇ ਕੋਲ ਹੁਣ ਪੈਸਾ ਨਹੀਂ ਹੈਗਾ, ਅਤੇ ਗੋ ਫੰਡ ਮੀ ਦੇ ਜ਼ਰੀਏ ਤੁਸੀਂ ਹੈਲਪ ਕਰੋ ਤਾਂ ਕਿ ਵੱਧ ਤੋਂ ਵੱਧ ਲੋਕਾਂ ਦੀ ਹੈਲਪ ਹੋ ਸਕੇ। ਅਤੇ ਜਦੋਂ ਕੋਈ ਹੋਸਪਿਟਲਾਈਜ਼ਡ ਹੋਵੇ ਜਾਂ ਕਈ ਵਾਰ ਇੱਦਾਂ ਦਾ ਹੁੰਦਾ, ਤਾਂ ਪਹਿਲਾ ਕੁਐਸਚਨ ਜਿਹੜਾ ਪੁੱਛਿਆ ਜਾਂਦਾ ਕਿ ਤੁਹਾਡੀ ਇੰਸ਼ੋਰੈਂਸ ਸੀ, ਉਹ ਕਹਿੰਦੇ ਨੇ ਕਿ ਨਹੀਂ ਜੀ ਸਾਡਾ, ਅਸੀਂ ਨਵੇਂ ਆਏ ਸੀ ਅਤੇ ਸਾਡੇ ਕੋਲ ਇੰਸ਼ੋਰੈਂਸ ਦਾ ਉਹ ਸਾਨੂੰ ਇੱਕ ਖਰਚਾ ਲੱਗਿਆ ਤਾਂ ਸਾਡੇ ਕੋਲ ਇੰਸ਼ੋਰੈਂਸ ਨਹੀਂ ਸੀ। ਸੋ ਬਹੁਤ ਲੋਕ ਇਹ ਕਰਦੇ ਨੇ, ਉਹਨਾਂ ਨੂੰ ਲੱਗਦਾ ਕਿ ਜੇ ਆਪਣਾ ਹੁਣ ਕਾਰ ਆ 40,000 ਦੀ ਆ, 50,000 ਦੀ ਆ, ਉਹਦੀ ਇੰਸ਼ੋਰੈਂਸ ਉਹ ਤਾਂ ਰੋਡ 'ਤੇ ਚੱਲੂ, ਕਾਰ ਆ ਉਹਦੀ ਇੰਸ਼ੋਰੈਂਸ ਆਪਾਂ ਕਰਦੇ ਹਾਂ। ਜਿਹੜੀ ਮਟੀਰੀਅਲਿਸਟਿਕ ਚੀਜ਼ਾਂ ਦੀ ਇੰਸ਼ੋਰੈਂਸ, ਈਵਨ 2000 ਦਾ ਆਈਫੋਨ ਆ, ਬਹੁਤ ਲੋਕ ਉਹਦੀ ਵੀ ਇੰਸ਼ੋਰੈਂਸ ਪਲੈਨ ਲੈਂਦੇ ਨੇ, ਅਤੇ ਆਪਣੀ ਜਿਹੜੀ ਲਾਈਫ ਆ, ਬੇਸ਼ਕੀਮਤੀ ਲਾਈਫ ਆ, ਉਹਦੀ ਇੰਸ਼ੋਰੈਂਸ ਆਪਾਂ ਨੂੰ ਇੱਕ ਖਰਚਾ ਲੱਗਦਾ ਜਿਹੜੀ ਕਿ ਬਹੁਤ ਘੱਟ ਆ। ਸੋ ਇਹ ਬੜੀ ਸਮਝਣ ਵਾਲੀ ਗੱਲਬਾਤ ਹੈ ਕਿ ਦੋਸਤੋ, ਲਾਈਫ ਕ੍ਰਿਟੀਕਲ ਡਿਸਬਿਲਟੀ ਇੰਸ਼ੋਰੈਂਸਾਂ ਨੇ ਜਿਹੜੀਆਂ, ਇਹ ਖਰਚਾ ਨਹੀਂ ਹੈਗੀਆਂ, ਕਿਉਂਕਿ ਜੇ ਮਹੀਨੇ ਦੇ ਜਾਣੇ ਤਾਂ 30, 40, 50, 100 ਡਾਲਰ ਹੀ ਆ, ਪਰ ਇਹਦੇ ਨਾਲ ਜਿਹੜੀ ਪ੍ਰੋਟੈਕਸ਼ਨ ਆ, ਕੱਲ੍ਹ ਨੂੰ ਰੱਬ ਨਾ ਕਰੇ ਕੁਝ ਅਜਿਹਾ ਹੁੰਦਾ, ਤੁਹਾਡੇ ਜਿਵੇਂ ਕਹਿ ਲਈਏ ਲਿਵਿੰਗ ਬੈਨੀਫਿਟ ਜਾਂ ਆਫਟਰ ਤੁਹਾਡੀ ਜਿਹੜੀ ਪਿੱਛੇ ਫੈਮਿਲੀ ਰਹਿੰਦੇ ਉਹਦੇ ਲਈ ਇਹ ਪਲੈਨ ਤੁਹਾਨੂੰ ਪ੍ਰੋਟੈਕਟ ਕਰਦੇ ਨੇ। ਸੋ ਇੰਸ਼ੋਰੈਂਸ ਦੀ ਗੱਲਬਾਤ ਆਪਾਂ ਪ੍ਰੋਗਰਾਮ ਦੇ ਸਟਾਰਟ 'ਚ ਸ਼ਾਲੂ ਸ਼ਰਮਾ ਜੀ ਨਾਲ ਅਕਸਰ ਕਰਦੇ ਹਾਂ, ਇੰਸ਼ੋਰੈਂਸ ਫੋਰ ਯੂ ਤੋਂ ਸ਼ਾਲੂ ਜੀ ਸਾਡੇ ਨਾਲ ਜੁੜਦੇ ਨੇ। ਅੱਜ ਅਸੀਂ ਇਹਨਾਂ ਨਾਲ ਇਹੀ ਗੱਲਬਾਤ ਕਰਾਂਗੇ ਕਿ ਇੱਕ ਤਾਂ ਲਿਵਿੰਗ ਬੈਨੀਫਿਟ ਦੀ ਗੱਲਬਾਤ ਕਰਦੇ ਹਾਂ ਕਿ ਕੋਈ ਸੱਟ ਲੱਗ ਗਈ, ਹੁਣ ਉਹਦੇ ਵਿੱਚ ਆਪਣੀ ਮਹੀਨੇ ਦਾ ਆਪਾਂ 5,000, 7,000, 8,000 ਤੁਸੀਂ ਅਰਨ ਕਰ ਰਹੇ ਹੋ, ਅਤੇ ਉਹ ਕਮਾਈ ਜੇ 3 ਮਹੀਨਿਆਂ ਲਈ ਰੁਕ ਜੇ, ਬੰਦਾ ਬਹੁਤ ਪਿੱਛੇ ਪੈ ਜਾਂਦਾ, ਕਿ ਉਹ ਮੰਥਲੀ ਇਨਕਮ ਨੂੰ ਕਿੱਦਾਂ ਪ੍ਰੋਟੈਕਟ ਕੀਤਾ ਜਾ ਸਕਦਾ, ਅਤੇ ਇਹ ਪ੍ਰੋਟੈਕਟ ਕਰਨ ਲਈ ਸਾਡੀ ਐਸਟੀਮੇਟ ਕਿੰਨੀ ਕੁ ਕੋਸਟ ਆਊਗੀ, ਸਾਨੂੰ ਹਰ ਮੰਥ ਕਿੰਨਾ ਕੁ ਇਹਦਾ ਪੇ ਕਰਨਾ ਪਊਗਾ। ਅਤੇ ਇੱਕ ਡਿਸਬਿਲਟੀ ਇੰਸ਼ੋਰੈਂਸ ਬਹੁਤ ਲੋਕਾਂ ਨੇ ਕਰਾਈ ਹੋਈ ਆ, ਉਹਦੇ ਬਾਰੇ ਵੀ ਪੁੱਛਾਂਗੇ ਕਿ ਉਹਨੂੰ ਵੀ ਰਿਵਿਊ ਕਰਕੇ ਜਾਂ ਉਹਨੂੰ ਵੀ ਚੇਂਜਸ ਸਮੇਂ ਸਮੇਂ 'ਤੇ ਕਰਵਾਉਣ ਦੀ ਲੋੜ ਆ। ਸ਼ਾਲੂ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ।
1: ਸਤਿ ਸ਼੍ਰੀ ਅਕਾਲ ਹੈਰੀ ਜੀ, ਥੈਂਕ ਯੂ ਸੋ ਮੱਚ।
0: ਸੋ ਕੀ ਕਹਿਣਾ ਚਾਹੋਗੇ ਜੀ?
1: ਹਾਂਜੀ, ਸਭ ਤੋਂ ਪਹਿਲਾਂ ਤਾਂ ਸਾਡੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ ਐਂਡ ਵੈਲਕਮ ਟੂ ਦਾ ਸ਼ੋਅ। ਆਪਾਂ ਲਿਵਿੰਗ ਬੈਨੀਫਿਟ ਦੀ ਗੱਲ ਕਰਦੇ ਹੈਗੇ ਹਾਂ, ਜੋ ਕਿ ਸਾਨੂੰ ਬਹੁਤ ਹੀ ਜ਼ਰੂਰੀ ਹੈ। ਦੇਖੋ ਜੇ ਆਪਣੇ ਬਿੱਲਸ ਆਈ ਜਾ ਰਹੇ ਹੈਗੇ, ਮੋਰਗੇਜ ਵੀ ਚੱਲ ਰਹੀ ਹੈਗੀ ਆ, ਉਹਨਾਂ ਨੇ ਤਾਂ ਨਹੀਂ ਰੁਕਣਾ। ਜੇ ਸਾਡੀ ਇਨਕਮ ਰੁਕ ਗਈ ਤਾਂ ਅਸੀਂ ਉਹ ਸਾਰਾ ਕੁਛ ਕਿੱਥੋਂ ਪੇ ਕਰਨਾ ਹੈਗਾ। ਔਰ ਡਿਸਬਿਲਟੀ ਇੰਸ਼ੋਰੈਂਸ ਦੀ ਗੱਲ ਕਰਦੇ ਹੈਗੇ ਹਾਂ, ਤੇ ਤੁਸੀਂ ਕਿਹਾ ਸੀ ਕੋਸਟ ਕੀ ਹੈਗੀ ਆ, ਇਹ ਸਾਨੂੰ ਡਾਲਰ ਅ ਡੇ ਕੋਸਟ ਹੁੰਦੀ ਆ। ਔਰ ਜਿਸ ਤਰ੍ਹਾਂ ਕਿ ਜੋ ਕਿ ਇਹ ਪੋਲਿਸੀ ਡਾਲਰ ਅ ਡੇ ਦੇ ਨਾਲ ਸਟਾਰਟ ਹੁੰਦੀ ਹੈ ਕਿ ਬਹੁਤ ਜ਼ਰੂਰੀ ਹੈਗਾ ਕਿ ਤੁਹਾਨੂੰ ਇਹ ਕਵਰੇਜ ਹੋਣੀ ਚਾਹੀਦੀ ਹੈਗੀ ਆ। ਇਨ ਕੇਸ ਕਿ ਤੁਹਾਡੇ ਕੋਲ ਜੇ WSIV ਵੱਲੋਂ ਵੀ ਕੋਈ ਕਵਰੇਜ ਨਹੀਂ ਹੈਗੀ ਆ, EI ਵੱਲੋਂ ਵੀ ਕੋਈ ਕਵਰੇਜ ਨਹੀਂ ਹੈਗੀ ਆ, ਜੇ ਤੁਸੀਂ ਕਿਸੇ ਵੀ ਤਰ੍ਹਾਂ ਦੇ ਸੈਲਫ ਇੰਪਲਾਇਡ ਹੈਗੇ ਆ, ਤੁਸੀਂ ਗਰਾਜ ਦੇ ਵਿੱਚ ਕੰਮ ਕਰਦੇ ਹੈਗੇ ਆ, ਜਾਂ ਟਰੱਕਿੰਗ ਇੰਡਸਟਰੀ ਦੇ ਵਿੱਚ ਕੰਮ ਕਰ ਰਹੇ ਆ, ਜਾਂ ਉਬਰ ਡਰਾਈਵ ਕਰ ਰਹੇ, ਕਿਸੇ ਵੀ ਤਰ੍ਹਾਂ ਦੇ ਤੁਸੀਂ ਆਪਣਾ ਕੰਮ ਕੋਈ ਬਿਜ਼ਨਸ ਕਰ ਰਹੇ ਹੈਗੇ, ਉਸ ਟਾਈਮ 'ਤੇ ਸਾਡੇ ਕੋਲ ਇਸ ਤਰ੍ਹਾਂ ਦੀ ਕੋਈ ਪੋਲਿਸੀ ਬਹੁਤ ਜ਼ਰੂਰੀ ਹੈਗੀ ਆ ਕਿ ਸਾਡੇ ਕੋਲ ਹੋਵੇ, ਤਾਂ ਕਿ ਕਿਉਂਕਿ ਬਿੱਲਸ ਨਹੀਂ ਰੁਕਣੇ, ਸਾਡੇ ਹੋਰ ਖਰਚੇ ਨਹੀਂ ਰੁਕਣੇ। ਅਗਰ ਇਨਕਮ ਰੁਕ ਗਈ ਤਾਂ ਅਸੀਂ ਉਹ ਕਿੱਥੋਂ ਪੇ ਕਰਨੀ ਹੈਗੀ ਆ, ਸਾਡੀ ਫੈਮਿਲੀ ਦਾ ਜਿਹੜਾ ਸਟੇਟਸ ਹੈਗਾ ਉਹ ਕਿੱਦਾਂ ਮੇਨਟੇਨ ਰਹੇਗਾ, ਹੈ ਨਾ। ਤੇ ਅਸੀਂ ਜਿਹੜੀ ਇਹ ਪੋਲਿਸੀ ਹੈਗੀ ਆ, ਜੇ ਅਸੀਂ $2,000 ਦਾ ਬੈਨੀਫਿਟ ਰੱਖਦੇ ਹੈਗੇ ਹਾਂ, ਤਾਂ ਉਹ ਸਾਨੂੰ ਸਿਰਫ $31 ਪਰ ਮੰਥ ਕੋਸਟ ਪੈਂਦੀ ਹੈਗੀ ਆ। ਔਰ ਤੁਸੀਂ ਦੂਸਰੀ ਗੱਲ ਕਹੀ ਸੀ ਕਿ ਅਸੀਂ ਰਿਵਿਊ ਕਰਵਾਉਣਾ ਚਾਹੀਏ ਤੇ ਟਾਈਮ ਟੂ ਟਾਈਮ ਰਿਵਿਊ। ਹਾਂਜੀ, ਅਗਰ ਅਸੀਂ ਟਰੱਕਿੰਗ ਇੰਡਸਟਰੀ ਦੀ ਗੱਲ ਕਰੀਏ, ਜਿਸ ਤਰ੍ਹਾਂ ਅੱਜ ਕੋਈ ਵੀ ਸਾਡਾ ਭਰਾ ਕੋਈ ਵੀ ਜਿਸ ਤਰ੍ਹਾਂ ਟਰੱਕ ਚਲਾ ਰਹੇ ਨੇ, ਬਾਹਰ ਆਊਟ ਆਫ ਪ੍ਰੋਵਿੰਸ ਜਾ ਰਹੇ ਹੈਗੇ ਆ, ਤੇ ਕੱਲ ਨੂੰ ਉਹਨਾਂ ਦਾ ਥੋੜੇ ਮਹੀਨਿਆਂ ਬਾਅਦ ਜਿੱਦਾਂ ਕੋਈ ਉਹਨਾਂ ਦਾ ਚੇਂਜ ਹੋ ਜਾਂਦਾ ਹੈਗਾ, ਵੀ ਉਹ ਲੋਕਲ ਚਲਾਉਣ ਲੱਗ ਜਾਂਦੇ ਨੇ ਟਰੱਕ, ਤਾਂ ਉਸ ਦੇ ਵਿੱਚ ਸਾਨੂੰ ਆਊਟ ਆਫ ਪ੍ਰੋਵਿੰਸ ਦੀ ਜਿਹੜੀ ਕਵਰੇਜ ਹੈਗੀ ਆ ਅਸੀਂ ਉਹ ਕੱਢ ਵੀ ਸਕਦੇ ਹੈਗੇ ਹਾਂ ਕਿ ਅਸੀਂ ਲੋਕਲ ਚਲਾ ਰਹੇ ਹਾਂ, ਔਰ ਵਾਈਸ ਵਰਸਾ ਅਗਰ ਤੁਸੀਂ ਲੋਕਲ ਚਲਾ ਰਹੇ ਹੋ ਕੱਲ੍ਹ ਤੁਸੀਂ ਆਊਟ ਆਫ ਪ੍ਰੋਵਿੰਸ ਜਾ ਰਹੇ ਹਾਂ, ਕਿਉਂਕਿ ਆਊਟ ਆਫ ਪ੍ਰੋਵਿੰਸ ਅਸੀਂ ਜਦੋਂ ਜਾਂਦੇ ਹੈਗੇ ਹਾਂ ਸਾਡਾ ਹੈਲਥ ਕਾਰਡ ਸਾਨੂੰ ਨਹੀਂ ਕਵਰ ਕਰਦਾ ਹੈਗਾ। ਸੋ ਆਊਟ ਆਫ ਪ੍ਰੋਵਿੰਸ ਦੀ ਕਵਰੇਜ ਬਹੁਤ ਹੀ ਜ਼ਰੂਰੀ ਹੈਗੀ ਆ ਅਗਰ ਸਾਡੇ ਕੋਲ ਨਹੀਂ ਹੈਗੀ। ਤੇ ਦੂਸਰੀ ਗੱਲ ਇਹ ਹੈਗੀ ਅਗਰ ਤੁਹਾਡੇ ਕੋਲ ਕੋਈ ਤੁਸੀਂ ਕੰਪਨੀ ਓਨ ਕਰ ਰਹੇ ਹੈਗੇ ਆ ਜਾਂ ਤੁਸੀਂ ਕਾਰਪੋਰੇਸ਼ਨ ਵੀ ਓਨ ਕਰ ਰਹੇ ਹੈਗੇ ਆ, ਤੁਹਾਡੇ ਨਾਲ ਕੰਟਰੈਕਟ ਪਰਸਨ ਕੰਮ ਕਰ ਰਹੇ ਹੈਗੇ ਆ, ਉਹਨਾਂ ਦੇ ਲਈ ਵੀ ਤੁਸੀਂ ਡਿਸੇਬਿਲਿਟੀ ਇੰਸ਼ੋਰੈਂਸ ਲੈ ਕੇ ਉਹਨਾਂ ਨੂੰ ਤੇ ਆਪਣੇ ਆਪ ਨੂੰ ਵੀ ਆਪਣੀ ਕੰਪਨੀ ਨੂੰ ਪ੍ਰੋਟੈਕਟ ਕਰ ਸਕਦੇ ਹੈਗੇ ਆ। ਕੱਲ ਨੂੰ ਕੋਈ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈਗੀ ਆ, ਈਵਨ ਕਿ ਟਰੱਕਿੰਗ ਇੰਡਸਟਰੀ ਦੇ ਵਿੱਚ ਜਿੱਦਾਂ ਆਊਟ ਆਫ ਪ੍ਰੋਵਿੰਸ ਦੀ ਹੁਣੇ ਮੈਂ ਤੁਹਾਨੂੰ ਗੱਲ ਕੀਤੀ ਹੈਗੀ ਆ, ਉਹਦੀ ਅਸੀਂ ਕਵਰੇਜ ਐਡ ਕਰ ਸਕਦੇ ਹੈਗੇ ਆ। ਆਨਟੋਰੀਓ ਤੋਂ ਬਾਹਰ ਜਾ ਰਹੇ ਹਾਂ, ਕੋਈ ਮੈਡੀਕਲ ਐਮਰਜੈਂਸੀ ਆ ਜਾਂਦੀ ਹੈ, ਜੇ ਇਹ ਸਾਡੀ ਐਡ ਕੀਤੀ ਹੋਈ ਹੋਊਗੀ ਪਲਾਨ ਦੇ ਵਿੱਚ, ਸਾਨੂੰ ਉਹ ਬਹੁਤ ਹੀ ਬੈਟਰ ਰਹੇਗਾ। ਤੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈਗੀ ਹੈ, ਤੁਸੀਂ ਮੈਨੂੰ ਕਾਲ ਕਰ ਸਕਦੇ ਹਾਂ ਸ਼ਾਲੂ ਸ਼ਰਮਾ 6474076031। ਤੁਸੀਂ ਵਰਕ ਪਰਮਿਟ ਤੇ ਹੈਗੇ ਆ, ਰਿਫਿਊਜੀ ਸਟੇਟਸ ਤੇ ਹੈਗੇ ਆ ਜਾਂ ਪੀਅਰ ਹੈਗੇ ਆ, ਤੁਹਾਡੇ ਕੋਲ ਪਹਿਲਾਂ ਕੋਈ ਡਿਸੇਬਿਲਿਟੀ ਇੰਸ਼ੋਰੈਂਸ ਚੱਲ ਰਹੀ ਹੈ, ਰਿਵਿਊ ਕਰਵਾਉਣਾ ਹੈਗਾ, ਤੁਸੀਂ ਮੈਨੂੰ ਕਾਲ ਕਰ ਸਕਦੇ ਆ। ਔਰ ਤੁਹਾਨੂੰ ਕਿਸੇ ਵੀ ਅਗਰ ਤੁਸੀਂ ਇੰਸ਼ੋਰੈਂਸ ਲਈ ਆ ਉਹਦੇ ਵਿੱਚ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਔਰ ਡਿਸੇਬਿਲਿਟੀ ਇੰਸ਼ੋਰੈਂਸ ਐਡ ਕਰਵਾਉਣਾ ਚਾਹੁੰਦੇ ਹੈਗੇ ਆ, ਉਹਦਾ ਪੈਕੇਜ ਬਣਾਉਣਾ ਚਾਹੁੰਦੇ ਹੈਗੇ ਆ, ਆਪਾਂ ਉਸ ਦੇ ਲਈ ਵੀ ਤੁਹਾਨੂੰ ਤੁਹਾਡੇ ਬਜਟ ਦੇ ਅਕੋਰਡਿੰਗ, ਤੁਹਾਡੀ ਰਿਕੁਆਇਰਮੈਂਟਸ ਦੇ ਅਕੋਰਡਿੰਗ ਹੈਲਪ ਕਰ ਸਕਦੇ ਹੈਗੇ ਆ। ਅੱਜ ਅਸੀਂ ਗ੍ਰੀਨ ਬਾਇਰ ਰੈਕ੍ਰੀਏਸ਼ਨ ਸੈਂਟਰ ਬ੍ਰੈਂਪਟਨ ਦੇ ਵਿੱਚ ਐਸੇ ਬੂਥ ਲਗਾਇਆ ਹੋਇਆ, ਕਾਈਟ ਫੈਸਟੀਵਲ ਅੱਜ ਸਵੇਰ ਆਪਣੇ 12 ਵਜੇ ਤੋਂ ਲੈ ਕੇ 6 ਵਜੇ ਤੱਕ ਚੱਲਣਾ ਹੈਗਾ। ਔਰ ਤੁਸੀਂ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਕੁਐਸਚਨ ਹੈਗਾ ਸਾਨੂੰ ਇੱਥੇ ਆ ਕੇ ਵੀ ਮਿਲ ਸਕਦੇ ਹਾਂ, ਅਸੀਂ ਇੱਥੇ ਗਿਫਟ ਵੀ ਕੱਢਣੇ ਹੈਗੇ ਆ, ਔਰ ਆਪਣਾ ਨਾਮ ਤੁਸੀਂ ਐਡ ਕਰਕੇ ਆਪਣਾ ਗਿਫਟ ਵਿਨ ਕਰ ਸਕਦੇ ਹਾਂ। ਤੁਸੀਂ ਕਿਸੇ ਵੀ ਤਰ੍ਹਾਂ ਦੀ ਮੇਨ ਇਨਫੋਰਮੇਸ਼ਨ, ਕੋਈ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੈਗੀ ਆ, ਤੁਸੀਂ ਸੁਪਰ ਵੀਜ਼ਾ ਲਈ ਅਪਲਾਈ ਕਰ ਰਹੇ ਹਾਂ ਆਪਣੇ ਪੇਰੈਂਟਸ ਦੇ ਲਈ, ਉਹਨਾਂ ਦੇ ਲਈ ਸਸਤੀ ਇੰਸ਼ੋਰੈਂਸ ਦੇਖਣ ਦੀ ਬਜਾਏ ਇਹ ਦੇਖੋ ਕਿ ਤੁਸੀਂ ਆਪਣੇ ਪੇਰੈਂਟਸ ਦੀ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਨੂੰ ਕਵਰ ਕਰ ਰਹੇ ਹਾਂ ਜਾਂ ਨਹੀਂ। ਇਸ ਤਰ੍ਹਾਂ ਦੀ ਇਨਫੋਰਮੇਸ਼ਨ ਲੈਣ ਲਈ, ਇਸ ਤਰ੍ਹਾਂ ਦੀ ਪਾਲਿਸੀ ਲੈਣ ਦੇ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹਾਂ ਸ਼ਾਲੂ ਸ਼ਰਮਾ 6474076031 ਫਰਮ ਟੀਮ ਇੰਸ਼ੋਰੈਂਸ ਫੋਰ ਯੂ। ਔਰ ਕੱਲ ਨੂੰ ਵੀ ਇੱਥੇ ਗ੍ਰੀਨ ਬਾਇਰ ਸੈਂਟਰ ਪ੍ਰੈਕਰੇਸ਼ਨ ਸੈਂਟਰ ਦੇ ਵਿੱਚ ਅਸੀਂ ਆਉਣਾ ਹੈਗਾ। ਅਗਰ ਤੁਹਾਡੇ ਕੋਲ ਅੱਜ ਨਹੀਂ ਟਾਈਮ ਮਿਲ ਰਿਹਾ, ਤੁਸੀਂ ਕੱਲ ਨੂੰ ਵੀ 12 ਵਜੇ ਤੋਂ ਲੈ ਕੇ 6 ਵਜੇ ਦੇ ਵਿੱਚ ਕਦੇ ਵੀ ਸਾਨੂੰ ਆ ਕੇ ਇੱਥੇ ਮਿਲ ਸਕਦੇ ਹਾਂ ਤੇ ਆਪਣਾ ਨਾਮ ਡਰਾਅ ਦੇ ਵਿੱਚ ਐਡ ਕਰ ਸਕਦੇ ਹਾਂ। ਥੈਂਕ ਯੂ ਜੀ।
0: ਸੋ ਕਹਿੰਦਾ ਭਾਵ ਸ਼ਾਲੂ ਜੀ ਨੂੰ ਤੁਸੀਂ ਜਦੋਂ ਮਿਲੋਗੇ ਇਹਨਾਂ ਨਾਲ ਬੈਠੋਗੇ, ਇਹਨਾਂ ਨੇ ਤੁਹਾਨੂੰ ਦੱਸਣਾ ਕਿਵੇਂ ਘੱਟ ਖਰਚੇ ਦੇ ਵਿੱਚ ਤੁਹਾਨੂੰ ਪ੍ਰੋਟੈਕਸ਼ਨ ਹੀ ਪ੍ਰੋਟੈਕਸ਼ਨ ਮਿਲੇਗੀ ਜਿਹਦੇ ਨਾਲ ਲਿਵਿੰਗ ਬੈਨੀਫਿਟ ਹੋਣ। ਬਹੁਤ ਸਾਰੇ ਪਲਾਨ ਨੇ, ਈਵਨ ਇੰਸ਼ੋਰੈਂਸ ਤਾਂ ਬਹੁਤ ਸਾਰੇ ਟਰੱਕ ਡਰਾਈਵਰ ਜਿਹੜੇ ਅਮਰੀਕਨ ਟਰੱਕ ਚਲਾਉਂਦੇ ਨੇ ਉਹਨਾਂ ਨੂੰ ਇੰਸ਼ੋਰੈਂਸ ਚਾਹੀਦੇ, ਕਿਉਂਕਿ ਰੱਬ ਨਾ ਕਰੇ ਦੂਜੇ ਸੂਬੇ ਜਾਂ ਦੂਜੇ ਸਟੇਟਸ ਜਾ ਕੇ ਕੋਈ ਇੱਦਾਂ ਦੀ ਘਟਨਾ ਹੋ ਜਾਵੇ ਅਤੇ ਉਹ ਅੱਜ $40 ਦੇਖਦੇ ਭਾਵਾਂ ਦੀ ਹੋਣ ਜਾਂ ਨਾ ਹੋਣ, ਪਰ ਜਦੋਂ ਇਕੱਠਾ ਹੀ ਕਿਤੇ ਤੁਹਾਨੂੰ $1,00,000 ਦਾ ਖਰਚਾ ਪੈ ਜੇ ਉਹ ਬਹੁਤ ਪਿੰਚ ਹੁੰਦਾ। ਸੋ ਤਾਂ ਕਰਕੇ ਇੰਸ਼ੋਰੈਂਸ ਤੁਹਾਡੀ ਨੰਬਰ 1 ਪ੍ਰਾਇਓਰਟੀ ਹੋਣੀ ਚਾਹੀਦੀ ਹੈ ਅਤੇ ਸ਼ਾਲੂ ਜੀ ਇਹਦੇ ਵਿੱਚ ਹੈਲਪ ਕਰਨਗੇ। ਨੰਬਰ ਟੂ ਕਾਲ 6474076631 6474076631 6474078631 ਤੇ ਕਾਲ ਕੀਤੀ ਜਾ ਸਕਦੀ। ਬਹੁਤ ਸ਼ੁਕਰੀਆ ਸ਼ਾਲੂ ਜੀ, ਧੰਨਵਾਦ।

0: ਦੋਸਤੋ ਅੱਜ ਦਾ ਖਾਸ ਪ੍ਰੋਗਰਾਮ ਦੇ ਵਿੱਚ ਸਟੂਡੀਓ ਦੇ ਵਿੱਚ ਦੋ ਖਾਸ ਗੈਸਟ ਪਹੁੰਚੇ ਹੋਏ ਆ। ਇਹਨਾਂ ਦੇ ਨਾਲ ਗੱਲਾਂ ਬਾਤਾਂ ਕਰਾਂਗੇ। ਪ੍ਰੋਗਰਾਮ ਤੁਸੀਂ 7 ਵਜੇ ਤੱਕ ਇੰਜੋਏ ਕਰੋਗੇ। ਪ੍ਰੋਗਰਾਮ ਦੇ ਵਿੱਚ ਕੋਈ ਗੱਲਬਾਤ ਕਰਨੀ ਹੋਵੇ, ਚੱਲਦੇ ਟੋਪਿਕ ਦੇ ਵਿੱਚ ਕੋਈ ਟਿੱਪਣੀ, ਕੋਈ ਖਬਰ ਸਾਂਝੀ ਕਰਨਾ ਚਾਹੁੰਦੇ ਹੋ ਜਾਂ ਆਪਣੇ ਕੋਈ ਤਾਂ ਤੁਸੀਂ ਫੋਨ ਲਾਈਨਸ ਓਪਨ ਨੇ। ਨੰਬਰ ਟੂ ਕਾਲ 416-233-7368 416-233-7368। ਪ੍ਰੋਗਰਾਮ ਦਾ ਇਹ ਹਿੱਸਾ ਸਪੋਂਸਰ ਕੀਤਾ ਜਾ ਰਿਹਾ ਜੀ ਗ੍ਰੈਂਡ ਹੋਮ ਫਰਨੀਚਰ ਵੱਲੋਂ, ਜਿੱਥੇ ਕਿ 6685 ਟੌਮਕਨ ਰੋਡ, ਜਿਹੜਾ ਕਿ ਡੈਰੀ ਐਂਡ ਟੌਮਕਨ 'ਤੇ ਇਹਨਾਂ ਦੀ ਲੋਕੇਸ਼ਨ ਆ, ਜਿੱਥੇ ਕੁਈਨ ਸਾਈਜ਼ ਦਾ ਬੈੱਡ ਇਹ $299 ਦਾ ਦੇ ਰਹੇ ਨੇ। ਇਹਦੇ ਨਾਲ ਮੈਟਰਸ ਫਰੀ, ਜਿਹੜੇ ਰੇਡੀਓ ਦੇ ਰੈਫਰੈਂਸ ਦੇ ਨਾਲ ਕਾਲ ਕਰਨਗੇ। ਸੋ ਯਾਨੀ ਕਿ $299 ਦੇ ਵਿੱਚ ਤੁਹਾਨੂੰ ਕੁਈਨ ਸਾਈਜ਼ ਦਾ ਬੈੱਡ ਵਿਦ ਮੈਟਰਸ ਮਿਲ ਜਾਏਗਾ। ਕਾਲ ਕਰਕੇ ਹੋਲਡ ਕਰ ਲਓ, ਤੁਸੀਂ ਵਿਜਿਟ ਕਰਿਓ, ਚੈੱਕ ਕਰਿਓ ਕੁਆਲਿਟੀ, ਇਸ ਤੋਂ ਬਾਅਦ ਆਪਦੀ ਡੀਲ ਕਲੋਜ਼ ਕਰਨੀ ਆ। ਕੁਈਨ ਸਾਈਜ਼ ਦਾ ਬੈੱਡ 299 ਵਿਦ ਮੈਟਰਸ ਲੈਣਾ ਚਾਹੁੰਦੇ ਹੋ ਤਾਂ ਕਾਲ ਕੀਤੀ ਜਾ ਸਕਦੀ ਹੈ 647-262-0000 647-262-0000 647-262-0000 ਗ੍ਰੈਂਡ ਹੋਮ ਫਰਨੀਚਰ 6685 ਟੌਮਕਨ ਰੋਡ, ਡੈਰੀ ਐਂਡ ਟੌਮਕਨ ਦੀ ਮੇਜਰ ਇੰਟਰਸੈਕਸ਼ਨ ਆ ਜੀ। ਇਸ ਦੇ ਨਾਲ ਇੱਥੇ ਰਿਕਲਾਈਨਰ, ਡਾਇਨਿੰਗ ਟੇਬਲ, ਐੱਲ ਸ਼ੇਪ ਦਾ ਸੋਫਾ ਇੱਕ ਇਹਨਾਂ ਕੋਲ ਫੈਬਰਿਕ ਵਾਲਾ, ਉਹ ਵੀ 299 ਦਾ ਹੀ ਆ। ਸੋ 299 ਦੇ ਵਿੱਚ ਚਾਹੇ ਤੁਸੀਂ ਬੈੱਡ ਵਿਦ ਮੈਟਰਸ ਲੈ ਲਓ, ਚਾਹੇ ਤੁਸੀਂ ਐੱਲ ਸ਼ੇਪ ਦਾ ਸੋਫਾ ਲੈ ਲਓ 299 ਦੇ ਵਿੱਚ। ਬਹੁਤ ਸਾਰੀਆਂ ਡੀਲਾਂ ਨੇ ਜਿਹੜੀਆਂ 500 ਤੋਂ, ਅੱਜ ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ ਮੈਂ 500 ਤੋਂ ਘੱਟ ਦੇ ਵਿੱਚ ਤੁਹਾਨੂੰ ਕੀ ਫਰਨੀਚਰ ਮਿਲੇਗਾ ਅੱਗੇ ਚੱਲ ਕੇ ਦੱਸਾਂਗੇ, ਪਰ ਤੁਸੀਂ ਕਾਲ ਕਰਕੇ ਆਪਣੀ ਡੀਲ ਲੈ ਸਕਦੇ ਹੋ 647-262-0000। ਨਾਲ ਦੇ ਨਾਲ ਸਾਡੀ ਲਾਈਨ ਜੁੜ ਚੁੱਕੀ ਆ ਨਾਗਪਾਲ ਜੀ ਨਾਲ, ਜਿਹੜੇ ਕਿ ਯੂਨੀ ਗਲੋਬਲ ਐਜੂਕੇਸ਼ਨ ਕੰਸਲਟੈਂਸੀ, ਜਿਹੜੇ ਕਿ ਸਾਨੂੰ ਗਾਈਡ ਕਰਦੇ ਆ ਰਹੇ ਨੇ ਲਗਾਤਾਰ ਕਿ ਗੌਰਮੈਂਟ ਨੇ ਜਿਹੜਾ ਇੱਕ ਪ੍ਰੋਗਰਾਮ ਚਲਾਇਆ ਹੋਇਆ, ਗੌਰਮੈਂਟ ਕਹਿੰਦੀ ਹੈ ਕਿ ਜੇ ਤੁਹਾਨੂੰ ਤੁਸੀਂ PR ਹੋ, ਸਿਟੀਜਨ ਹੋ, ਤਾਂ ਤੁਸੀਂ, ਤੁਹਾਡੀ ਇਨਕਮ ਘੱਟ ਆ, ਤਾਂ ਗੌਰਮੈਂਟ ਕਹਿੰਦੀ ਕਿ ਤੁਸੀਂ ਪੜ੍ਹੋ, ਅਸੀਂ ਤੁਹਾਡੀ ਹੈਲਪ ਕਰਾਂਗੇ, ਤੁਹਾਡੀ ਫ੍ਰੀ ਸਟੱਡੀ ਕਰਾਵਾਂਗੇ, ਤੁਹਾਨੂੰ ਗ੍ਰਾਂਟ ਜਾਂ ਫਿਰ ਜੇ ਤੁਹਾਨੂੰ ਪੈਸੇ ਦੀ ਦਿੱਕਤ ਆ ਰਹੀ ਆ, ਤੁਹਾਡੀ ਪੜ੍ਹਾਈ ਦੇ ਵਿੱਚ ਪੈਸਾ ਇੱਕ ਦਿੱਕਤ ਆ ਰਹੀ ਹੈ, ਤਾਂ ਅਸੀਂ ਲੋਨ ਵੀ ਦੇਵਾਂਗੇ ਅਤੇ ਗ੍ਰਾਂਟ ਵੀ ਦੇਵਾਂਗੇ। ਅਤੇ ਜਿਹੜਾ ਪ੍ਰੋਗਰਾਮ ਅੱਗੇ ਚੱਲ ਕੇ ਚੇਂਜ ਹੋਣ ਵਾਲਾ, ਗ੍ਰਾਂਟ ਬੰਦ ਹੋ ਜਾਏਗੀ। ਸੋ ਇਹ ਪ੍ਰੋਗਰਾਮ ਦੇ ਵਿੱਚ ਤੁਸੀਂ ਬਹੁਤ ਸਾਰੀਆਂ ਲੜਕੀਆਂ ਨੇ ਉਹ PSW ਦਾ ਕੋਰਸ, ਜਿਹੜਾ ਹਾਈ ਇਨ ਡਿਮਾਂਡ ਆ, PSW ਜਿਹੜਾ ਪਰਸਨ ਸਪੋਰਟ ਵਰਕਰ ਆ, ਜਿਹਦੀ ਬਹੁਤ ਹਾਈ, ਇਹ ਜੇ ਤੁਸੀਂ ਅੱਜ ਕਰੋਗੇ ਫ੍ਰੀ ਦੇ ਵਿੱਚ ਪੜ੍ਹ ਸਕਦੇ ਹੋ, ਬਾਅਦ ਦੇ ਵਿੱਚ ਤੁਹਾਡੀ ਜੋਬ ਸਿਕਿਉਰਿਟੀ ਵੀ ਆ। ਬਹੁਤ ਲੋਕ HVAC ਵਰਗੇ ਕੋਰਸ ਕਰ ਰਹੇ ਨੇ ਆਪਦੇ ਬਿਜ਼ਨਸ ਨੂੰ, ਕਿ ਅੱਗੇ ਚੱਲ ਕੇ ਅਸੀਂ ਆਪਦਾ ਬਿਜ਼ਨਸ ਵੀ ਕਰ ਸਕਦੇ ਹਾਂ। ਐਂਡ ਬਹੁਤ ਜਿਹੜੇ ਸਾਡੇ ਸਤਿਕਾਰਯੋਗ ਭੈਣ ਭਰਾ ਨੇ ਜਾਂ ਫਿਰ ਊਬਰ ਡਰਾਈਵਰ, ਟਰੱਕ ਡਰਾਈਵਰ ਨੇ, ਈਵਨ ਜਿਹੜੇ ਕਿ ਪੈਨਸ਼ਨ 'ਤੇ ਆ ਗਏ ਨੇ, ਉਹ ਵੀ ਕੋਰਸਿਸ ਕਰ ਰਹੇ ਨੇ, ਉਹ ਔਨਲਾਈਨ ਕੋਰਸ ਕਰ ਰਹੇ ਨੇ ਜਿਹੜੇ ਬਹੁਤ ਸੌਖੇ ਨੇ। ਔਨਲਾਈਨ ਕੋਰਸ ਦੇ ਵਿੱਚ ਕੋਈ ਐਗਜ਼ਾਮ ਵੀ ਨਹੀਂ ਹੋਊਗਾ, ਕਾਲਜ ਵੀ ਨਹੀਂ ਜਾਣਾ, ਸਿਰਫ ਅਸਾਈਨਮੈਂਟ ਐਂਡ ਅਟੈਂਡੈਂਸ ਦੇ ਨਾਲ ਕਲੀਅਰ ਹੋ ਜਾਂਦੇ ਨੇ। ਹਾਂ, ਤੁਹਾਨੂੰ ਬੇਸਿਕ ਇੰਗਲਿਸ਼ ਆਉਣੀ ਚਾਹੀਦੀ ਹੈ। ਸੋ ਨਾਗਪਾਲ ਜੀ ਸਾਡੇ ਨਾਲ ਜੁੜ ਚੁੱਕੇ ਨੇ। ਬਾਈ ਜੀ, ਸਤਿ ਸ਼੍ਰੀ ਅਕਾਲ, GII ਨੂੰ ਵੈਲਕਮ। ਸੋ ਪਹਿਲੀ ਚੀਜ਼ ਤਾਂ ਇਹੀ ਕਿ ਇਹ ਅਵੇਅਰਨੈਸ 'ਤੇ ਤੁਸੀਂ ਬਹੁਤ ਫੋਕਸ ਕੀਤਾ, ਅਤੇ ਇਹ ਵੀ ਦੱਸਦੇ ਆ ਰਹੇ ਹੋ ਕਿ ਹੁਣ ਸਮਾਂ ਜਿਹੜਾ 2 ਬੈਚ ਹੀ ਰਹਿ ਗਏ ਨੇ, ਦਿਓ ਜਾਣਕਾਰੀ।
1: ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਐਂਡ ਯੈਸ, ਅਵੇਅਰਨੈਸ ਹਮੇ ਕਰਨੀ ਪੜਤੀ ਹੈ, ਕਿਉਂਕਿ ਲਾਈਕ ਹਮਾਰੀ ਫੀਸ ਇੱਕ ਤੋਂ ਬਹੁਤ ਕਮ ਹੈ, $199 to $499। ਔਨ ਅਦਰ ਹੈਂਡ, ਕਲਾਇੰਟਸ ਕੋ ਗਵਰਨਮੈਂਟ ਫੰਡਡ ਕੋਰਸਿਸ ਕਰਕੇ 30 to 100,000 ਕੀ ਫੰਡਿੰਗ ਡਾਇਰੈਕਟ ਉਨਕੇ ਖਾਤੇ ਮੇ ਗਵਰਨਮੈਂਟ ਸੇ ਜਾਤੀ ਹੈ, ਜਿਸਕਾ ਆਜ ਕੀ ਡੇਟ ਮੇ ਹਾਫ ਪੋਰਸ਼ਨ ਇਜ਼ ਨਾਨ ਰਿਫੰਡੇਬਲ ਟੈਕਸ ਫ੍ਰੀ ਗ੍ਰਾਂਟਸ ਕਾ ਪੈਸਾ। ਔਰ ਲਾਈਕ 1 ਅਗਸਤ ਕੇ ਬਾਅਦ ਰੂਲ ਚੇਂਜ ਹੋ ਰਹੇ, ਗ੍ਰਾਂਟ ਨਹੀਂ, ਫੁੱਲ ਲੋਨ ਹੀ ਆਏਗਾ, ਗ੍ਰੋਸ ਇਜ਼ ਸੇਮ ਲੇਕਿਨ ਲੋਨ ਆਏਗਾ। ਔਰ ਅਬ ਹਮਾਰੀ ਛੋਟੀ ਚੀਟੀ ਜਿਤਨੀ ਹਮਾਰੀ ਕਮਾਈ ਹੈ, ਹਾਥ ਹੀ ਜਿਤਨਾ ਆਪਕੋ ਪ੍ਰੋਫਿਟ ਹੈ, ਤੋ ਹਮੇ ਮਿਹਨਤ ਜ਼ਿਆਦਾ ਕਰਨੀ ਪੜੇਗੀ ਨਾ ਚੀਟੀ ਇਕੱਠੀ ਕਰਨੇ ਕੇ ਲੀਏ, ਉਸਕੇ ਬਾਅਦ ਫੀਸ ਕਮ ਹੈ, ਹਮੇ ਅਵੇਅਰਨੈਸ ਜ਼ਿਆਦਾ ਕਰਨੀ ਪੜਤੀ ਹੈ। ਅਭੀ ਵੀ ਮੈਂ ਆਫਿਸ ਮੇਂ ਹੀ ਹੈ, ਅਭੀ ਵੀ 2 ਕਲਾਇੰਟਸ ਹਮਾਰੇ ਪਾਸ ਆਜ ਕੇ ਐਸੇ ਥੇ, ਟੋਟਲ 10 ਮੇਂ ਸੇ, ਜੋ ਪਹਿਲੇ ਕਿਸੀ ਔਰ ਏਜੰਟ ਸੇ ਕਾਮ ਕਰ ਰਹੇ ਥੇ, ਲੇਕਿਨ ਆਪਕਾ ਸ਼ੋਅ ਸੁਣ ਕੇ ਵੋ ਹਮਾਰੇ ਪਾਸ ਆਏ, ਤੋ ਹਮ ਉਹ ਵੀ ਹਮ ਓਨੈਸਟੀ ਦੇਖ ਕੇ, ਰਾਈਟ, ਕਿਉਂਕਿ ਸਾਰਾ ਕੰਮ ਇਜ਼ ਐਂਡ ਟੂ ਐਂਡ ਇਜ਼ ਟ੍ਰਾਂਸਪੇਰੈਂਟ। ਆਪ ਸਕਿੱਲ ਡਿਵੈਲਪ ਕਰੇ, ਫੁੱਲੀ ਔਨਲਾਈਨ ਸੌਖੇ ਜੇ ਕੋਰਸਿਸ ਕਰੇ, ਘਰ ਕੇ ਕੰਫਰਟ ਸੇ ਕਰੇ।
0: ਇੱਕ ਵਾਰੀ ਇਹਦੇ ਵਿੱਚ ਐਲੀਜੀਬਲ ਕਿਹੜੇ ਕਿਹੜੇ ਨੇ, ਉਹ ਕ੍ਰਾਈਟੇਰੀਆ ਇੱਕ ਵਾਰੀ ਉਹ ਕਲੀਅਰ ਕਰ ਦਿਓ, ਕਿਹੜੇ ਕਿਹੜੇ ਲੋਕ ਤੁਹਾਨੂੰ ਕਾਲ ਕਰਨ।
1: ਹਾਂਜੀ, ਇਸਮੇ ਆਪ PR ਹੈ, ਸਿਟੀਜ਼ਨ ਹੈ, ਪ੍ਰੋਟੈਕਟਿਡ ਪਰਸਨ ਹੈ, ਓਨਟਾਰੀਓ ਮੇਂ ਕਹੀਂ ਵੀ ਕਿਸੀ ਵੀ ਸਿਟੀ ਮੇਂ ਰਹਤੇ ਹੈ, क्यों? क्योंकि हमारे पास कोर्सेज फुली ऑनलाइन है, जो हमारे क्लाइंट्स घर के कम्फर्ट से अटेंड कर रहे हैं जी। 7 ईयर्स हो गए हैं बिजनेस में, बहुत टाइम हो गए करते हुए, बहुत सारे लोगों को फंडिंग स्किल दिला चुके हैं हम। नो एज लिमिट, 50 साल के हैं नो इशू, 75 के नो इशू। गवर्नमेंट की पॉलिसी एज पे डिस्क्रिमिनेट नहीं करती, सो लाइक नो क्रेडिट चेक, नो एज लिमिट, 30 से 100,000 की फंडिंग हासिल करें, जिसका आज की डेट में हाफ पैसा इज नॉन रिफंडेबल ग्रांट्स ग्रांट्स ग्रांट्स।
0: वेरी गुड। तो ये जरा जो असं तुम कॉल करते हैं, तुम कॉल से दस दोगे सानू कि असी किन्ने पैसे लिए असी एलीजिबल है, तो किन्ने पैसे लिए एलीजिबल हाँ, तो जोड़ा पैसा आता गा ये खाते चाहता अगे लोगों दें गवर्नमेंट सीधा खाते च पाँगी?
1: हम सिर्फ एक जरिया है, गवर्नमेंट का प्रोग्राम है ये, और इसमें अगर आपको आपको तभी फायदा है, आप तभी कॉल करें अगर आपकी इनकम 2024 के नोटिस ऑफ असेसमेंट पे लेस देन $70,000 है, आपको तभी सिर्फ इसका एडवांटेज है। और बाकी आप लाइक जैसे मैंने बताया पीआर सिटीजन प्रोटेक्टेड पर्सन है, आपको मान के चले फंडिंग 30 से 90 डेज में आपके खाते में डायरेक्ट गवर्नमेंट से आती है, हमारे खाते में कुछ नहीं आता। और काम होने के बाद आपने हमारी फीस जो कि $199 से $499 है, वो फ्लैट फीस वन टाइम फीस देनी होती है, कोई कैच नहीं है, मीठी बातें हम करते नहीं, था करके ऑन एयर फीस बताते हैं, ऑफ एयर भी उतनी है, कोई कैच नहीं है।
0: ਤੇ ਕੋਈ ਇਹਦੇ ਵਿੱਚ ਤੇ ਇਹ ਜਿਹੜਾ ਪੈਸਾ ਆਉਂਦਾ ਗਾ ਤੇ ਇਹਦੇ ਵਿੱਚ ਵੀ ਕੋਈ ਟਰਮ ਹੁੰਦੀ ਆ ਕਿ ਇਹ ਤੁਸੀਂ ਇੱਥੇ ਹੀ ਯੂਜ਼ ਕਰ ਸਕਦੇ ਹੋ, ਸਟੱਡੀ ਤੇ ਯੂਜ਼ ਕਰ ਸਕਦੇ ਹੋ, ਜਾਂ ਜਿਹੜੀ ਸਟੱਡੀ ਕੀਤੀ ਆ ਉਹਦੇ ਵਿੱਚ ਹੀ ਜੌਬ ਕਰਨੀ ਪਊ, ਕੁਛ ਇਦਾਂ ਦਾ ਵੀ ਹੈਗਾ?
1: ਜਬ ਹਮੇ ਕੋਈ ਚੀਜ਼ ਈਜ਼ੀਲੀ ਮਿਲਤੀ ਹੈ, ਮੈਂ ਲੱਗਦਾ ਕੁਛ ਕੈਚ ਹੋਗਾ, ਐਸੇ ਤੋਂ ਮੈਂ ਹਵਾ ਵੀ ਈਜ਼ੀਲੀ ਮਿਲ ਜਾਤੀ ਹੈ ਸਾਂਸ ਲੈਣੇ ਕੇ ਲੀਏ, ਉਸਮੇ ਤਾਂ ਕੋਈ ਕੈਚ ਨਹੀਂ ਹੈ, ਰਾਈਟ? ਅਬ ਇਸਮੇ ਸੇਮ ਚੀਜ਼ ਹੈ, ਅਗਰ ਫੈਮਿਲੀ ਆਫ 4 ਹੈ, ਉਨਕੋ ਆਜ ਕੀ ਡੇਟ ਮੇ ਅਪ ਟੂ $80,000 ਕੀ ਫੰਡਿੰਗ ਆਤੀ, ਜਿਸਕਾ $40,000 is grant money tax free, और rest जो $40,000 है 0% पे है वो एक साल तक, और 1.5 साल बाद लौटाना स्टार्ट करना है, तब उसका ब्याज सिर्फ 2.5% है, means 40,000 का जो ऑप्शनल लोन आ रहा है, नहीं तो ग्रांट 40,000 आ रही, खुश हो जाओ। अगर लोन लेना है लेते हैं लोग लोन, क्यों 40,000 का आपने सिर्फ 44,000 रिटर्न करना है 10 साल के अंदर। तो इसमें लाइक और जो पैसा आपके पास आ रहा है गवर्नमेंट आपको लिविंग एक्सपेंसेस के लिए दे रही है जी, बच्चे ज्यादा है, मैरिड हो, फंडिंग ज्यादा आती है, कहीं भी कैसे भी खर्च कर सकते
0: हैं। जो कोई आज मान लो कोई ट्रक चला रहा, उदी इनकम घट से 24 दे विच, ते उदे वाइफ मैटरनिटी लीव ते ने, जैसी एक उन्ना कोल एक साल दा बच्चा गा, वाइफ काम ते नहीं जा रहे, घरे बच्चे दी देखभाल कर रहे ने, ते ए जे सिनेरियो आ, एक बच्चा वाइफ घर बैठे ने, बंदा ट्रक चला रहा, इनकम घट है, वो किन्ने के पैसे लिए रफ आईडिया, किन्ने के ग्रांट, किन्ने के लोन लिए एलिजिबल है?
1: हाँ जी, इस केस में अप टू 60,000 की फंडिंग इनको आएगी, जिसमें से $30,000 इज ग्रांट, रेस्ट 30,000 इज ऑप्शनल लोन एट 0%, और 1.5 साल बाद 2.5% साल का ब्याज है सिर्फ उसका। अब ये पैसे को आप कहीं भी कैसे भी खर्च कर सकते हैं, गवर्नमेंट पैसे दे रही है, बैंक नहीं दे रहा, तो इसमें कोई लाइक क्रेडिट चेक नहीं होता, नो क्रेडिट चेक। और बाकी ये सिक्योरिटी फ्री है, ये कोलैटरल फ्री ग्रांट एंड लोन है, देयर इज नो कैच इन इट। जैसे गवर्नमेंट चाइल्ड बेनिफिट देती है आपको, डेंटल केयर देती है, वैसे सिमिलर वे में गवर्नमेंट एजुकेशन में स्पेंड करती है। डॉक्यूमेंट्स भी आपके क्या लगते हैं, नोटिस ऑफ असेसमेंट, बर्थ सर्टिफिकेट, मैरिज सर्टिफिकेट, और जितनी इनकम कम है उतना ज्यादा फायदा है आपको। कोई सेटिंग, कोई अप्रोच नहीं है, कोई सेटिंग नहीं है, कोई अप्रोच नहीं है, कोई कमीशन नहीं है, कोई कैच नहीं है, क्योंकि गवर्नमेंट पे आपके कागज पहले से ही है जी, क्या हेराफेरी करेंगे आप यहाँ पे।
0: वेरी गुड, वेरी गुड। सो होर भी बहुत सारे क्वेश्चन ने, खास तौर पर जिहड़े पेंशन ते ने, उन्हां बारे आपां अगले लिंक दे विच गलबात करांगे। पर दोस्तो, तुसीं ऊबर चला रहे हो, ट्रक चला रहे हो, तुसीं पी आर हो, सिटीजन हो, तो 2024 दे नोटिस असैसमेंट तुहाडी फैमिली इनकम 70,000 जिस तों घट आ, इंग्लिश आउंदी आ, तां तुसीं पढ़ो ते गवर्नमेंट जिहड़ी हैल्प करूगी तुहानूं ग्रांट ते लोन दे रूप दे विच। पर ये प्रोग्राम दे अगे चल के ग्रांट बंद हो जूगी, सो आखिरी दो बैच ने। तुहाडे मन दे विच होर कोई क्वेश्चन ने तां बई उहनां नूं कॉल कर लो बई जी, एक बार नंबर रिपीट कर रहे।
1: नंबर जी हैगा 437-264-3175, हुणे कॉल करो 437-264-3175, 437-264-3175 ਸਾਡਾ ਪ੍ਰੋਪਰ ਆਫਿਸ ਹੈਗਾ ਜੀ, ਤੇ ਮਾਡਰਨ ਤੇ ਨਹੀਂ ਮਿਲਦੇ ਅਸੀਂ, 218 ਐਕਸਪੋਰਟ ਬੁਲੇਵਰਡ, ਤੁਸੀਂ ਹੁਣੇ ਵੀ ਆਫਿਸ ਵੀ ਆ ਸਕਦੇ ਹੋ।
0: 437-264-3175, 437-264-3175, 437-264-3175, 437-264-3175 ਤੇ ਗੱਲਬਾਤ ਕੀਤੀ ਜਾ ਸਕਦੀ। ਬਹੁਤ ਸ਼ੁਕਰੀਆ ਬਾਈ ਜੀ, ਧੰਨਵਾਦ। ਥੈਂਕ ਯੂ ਵੈਰੀ ਮਚ ਜੀ, ਜਿਹੜੇ AM530 ਦੀ ਲੜੀ ਨਾਲ।

0: ਲੋ ਜੀ, ਜਿਵੇਂ ਤੁਹਾਨੂੰ ਦੱਸਿਆ ਸੀ, ਅੱਜ ਸਾਡੇ ਸਟੂਡੀਓ ਦੇ ਵਿੱਚ ਦੋ ਖਾਸ ਮਹਿਮਾਨ, ਢੀਂਡਸਾ ਸਾਹਿਬ ਦ ਮੈਪਲ ਕਲੀਨਿੰਗ ਕੰਪਨੀ ਤੋਂ ਅਤੇ ਮਾਨ ਸਾਹਿਬ ਮੂਜ਼ ਬਲਾਈਂਡ ਤੋਂ ਪਹੁੰਚੇ ਹੋਏ ਨੇ। ਮਾਨ ਸਾਹਿਬ ਜੀ, ਆਇਆਂ ਨੂੰ ਵੈਲਕਮ।
1: ਬਹੁਤ ਬਹੁਤ ਧੰਨਵਾਦ ਭੁੱਲਰ ਸਾਹਿਬ ਸਟੂਡੀਓ 'ਚ ਬੁਲਾਉਣ ਲਈ।
0: ਢੀਂਡਸਾ ਸਾਹਿਬ, ਸਤਿ ਸ਼੍ਰੀ ਅਕਾਲ, ਵੈਲਕਮ ਜੀ।
2: ਸਤਿ ਸ਼੍ਰੀ ਅਕਾਲ ਬਾਈ ਜੀ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।
0: ਤੁਹਾਡਾ ਗੱਲਬਾਤ ਸੁਣਨ ਲਈ ਪਰਿਵਾਰ ਅਤਾਵਲੇ ਹੁੰਦੇ ਨੇ, ਜੋ ਤੁਸੀਂ ਕਲੀਨਿੰਗ ਰਿਲੇਟਡ ਅਤੇ ਬਾਕੀ ਕਲੀਨਿੰਗ ਤੋਂ ਬਿਨਾਂ ਵੀ ਜਿਹੜੇ ਤੁਹਾਡੇ ਕੋਲ, ਮੈਨੂੰ ਲੱਗਦਾ ਤੁਹਾਨੂੰ ਰੇਡੀਓ ਸ਼ੋਅ ਜ਼ਰੂਰ ਕਰਨਾ ਚਾਹੀਦਾ। ਮੈਨੂੰ ਬਹੁਤ ਵਾਰੀ ਕਾਲ ਆਈਆਂ, ਕਹਿੰਦੇ ਢੀਂਡਸਾ ਸਾਹਿਬ ਬਹੁਤ ਵਧੀਆ ਬੋਲ ਕੇ ਆਉਂਦੇ ਨੇ।
2: ਧੰਨਵਾਦ ਜੀ।
0: ਟਾਈਮ ਹੈਗਾ ਜੇ ਤੁਸੀਂ, ਹੈਗਾ ਇੱਕ ਮੇਰੇ ਕੋਲ ਟਾਈਮ ਹੈ ਜੇ ਤੁਸੀਂ ਰੇਡੀਓ ਸ਼ੋਅ ਕਰਨਾ। ਬਹੁਤ ਪਰਿਵਾਰ ਤੁਹਾਨੂੰ ਪਸੰਦ ਕਰਦਾ।
2: ਨਹੀਂ ਸਰ ਜੀ,
0: ਪਰ ਅੱਜ ਨਾ ਜਿਹੜੀ ਆਪਾਂ, ਚਲੋ ਗੱਲਾਂ ਬਾਤਾਂ ਅੱਗੇ ਕਰਨੀਆਂ ਨੇ। ਢੀਂਡਸਾ ਸਾਹਿਬ, ਮੈਨੂੰ ਪੈਸੇ ਦੇਣ ਲੱਗੇ, ਇਹਨਾਂ ਦਾ ਇੱਕ $100 ਦਾ ਬਿੱਲ ਥੱਲੇ ਡਿੱਗ ਗਿਆ ਐਂਡ ਇਹਨਾਂ ਨੇ ਨੋਟ ਚੱਕਿਆ, ਸਿਰ 'ਤੇ ਲਾਇਆ, ਮੱਥੇ 'ਤੇ ਲਾਇਆ ਐਂਡ ਇਸ ਤੋਂ ਬਾਅਦ ਇਹਨਾਂ ਨੇ ਉਹ ਨੋਟ ਨੂੰ ਜਿਹੜਾ ਮੈਨੂੰ ਦਿੱਤਾ। ਸੋ ਇਹ ਦੇਖ ਕੇ ਵਧੀਆ ਵੀ ਲੱਗਿਆ ਕਿ ਪੈਸੇ ਦੀ ਰਿਸਪੈਕਟ ਆ। ਅਤੇ ਕਈ ਲੋਕ ਇਹਨੂੰ ਵਹਿਮ ਕਹਿੰਦੇ ਨੇ, ਕਹਿੰਦੇ ਜੀ ਜੇ ਆਪਾਂ ਕਿਸੇ ਦੇ ਲੱਤ ਲੱਗ ਜਾਵੇ ਜਾਂ ਪੈਰਾਂ ਹੇਠਾਂ ਕੋਈ ਕਿਤਾਬ ਲੱਗ ਹੋ ਜਾਵੇ ਜਾਂ ਨੋਟ ਹੋ ਜਾਵੇ, ਵੀ ਉਹਨੂੰ ਆਪਾਂ ਚੱਕ ਕੇ ਮੱਥੇ ਨਾਲ ਲਾਉਣੇ, ਵੀ ਕਹਿੰਦੇ ਤਾਂ ਵਹਿਮ ਆ, ਇਹਦਾ ਕੀ ਫਰਕ ਪੈਂਦਾ?
2: ਨਹੀਂ ਸਰ, ਇਹ ਵਹਿਮ ਨਹੀਂ ਹੈਗਾ ਜੀ, ਆਪਣੇ ਬਜ਼ੁਰਗਾਂ ਦੀ ਦਿੱਤੀ ਹੋਈ ਸਿੱਖਿਆ। ਕਿਉਂਕਿ ਕੋਈ ਵੀ, ਜਿਵੇਂ ਆਪਣਾ ਚਾਹੇ ਕੋਈ ਬਿਜ਼ਨਸ ਹੀ ਹੈ, ਉਹਦੀ ਧੂਫ ਬੱਤੀ ਸਵੇਰੇ ਕਿਉਂ ਕਰਦੇ ਆ ਜੀ? ਕਿਉਂਕਿ ਉਹਦੇ ਨਾਲ ਪੋਜ਼ਿਟਿਵਿਟੀ ਵੱਧਦੀ ਹੈ ਜੀ। ਜੇ ਹੁਣ ਆਪਾਂ ਸਵੇਰੇ ਪੋਜ਼ਿਟਿਵ ਮਾਹੌਲ ਬਣਾਵਾਂਗੇ ਤਾਂ ਹੀ ਸਾਰੇ ਦਿਨ 'ਚ ਆਪਾਂ ਨੂੰ ਉਹ ਤੋਂ ਮਤਲਬ ਅਰਨਿੰਗ ਵਧੀਆ ਹੋਣੀ ਹੈ। ਸੇਮ ਹੀ ਮਨੀ ਹੈ, ਮਨੀ ਅੱਜ ਦੇ ਟਾਈਮ 'ਚ ਸਾਰਾ ਕੁਝ ਹੈ। ਜੇ ਹੁਣ ਆਪਾਂ ਮਨੀ ਦੀ ਰਿਸਪੈਕਟ ਨਹੀਂ ਕਰਾਂਗੇ ਤਾਂ ਫਿਰ ਓਬਵੀਅਸ ਜੀ ਗੱਲ ਹੈ, ਨੈਗੇਟਿਵ ਸਾਈਡ ਨੂੰ ਤਾਂ ਜਾਵਾਂਗੇ ਹੀ ਜਾਵਾਂਗੇ।
0: ਤੁਹਾਨੂੰ ਲੱਗਦਾ ਵਹਿਮ ਨਹੀਂ ਹੈਗੇ? ਸੱਚ
2: ਸੱਚ ਹੈ ਜੀ ਮੇਰੇ ਹਿਸਾਬ ਨਾਲ।
0: ਮੈਂ ਨਾ ਇੱਕ ਨਾਮ ਨਹੀਂ ਲੈਣਾ, ਇੱਕ ਬੰਦੇ ਦੇ ਆਫਿਸ ਦੇ ਵਿੱਚ ਗਿਆ। ਬਾਈ ਜੀ, ਆਫਿਸ 'ਚ ਇੱਦਾਂ ਲੱਗ ਰਿਹਾ ਸੀ ਝਾੜੂ ਹੀ ਨਹੀਂ ਲਾਇਆ। ਟਿਮ ਹੌਟਨ ਦੇ ਕੱਪ ਰੈਪਰ, ਉਹ ਇੱਕ ਉਹਨਾਂ ਦੇ ਕੋਲ ਉਹ ਚਨੇ ਜਿਹੇ ਹੁੰਦੇ ਆ ਜਿਹੜੇ, ਉਹਦੀ ਬੋਰੀ ਜੀ ਲਿਆ ਕੇ ਰੱਖੀ ਹੋਈ ਸੀ, ਉਹ ਇੱਦਾਂ ਹੀ ਇੰਨਾ ਕੁ ਵੈਸੀ
2: ਪਾਣੀਆਂ ਵਾਲੀਆਂ ਬੋਤਲਾਂ ਵੀ ਕਈ,
0: ਹਾਂ ਪਾਣੀ ਦੀਆਂ ਬੋਤਲਾਂ ਵਗੈਰਾ, ਉਹ ਇੱਦਾਂ ਲੱਗ ਰਿਹਾ ਸੀ ਕਿ ਯਾਰ ਇੱਥੇ ਬਿਜ਼ਨਸ ਫਿਰ ਤਰੱਕੀ ਕਿਵੇਂ ਕਰੂਗਾ ਜੇ ਆਪਾਂ ਕਹਿੰਦੇ ਹਾਂ ਕਿ ਸਾਫ਼ ਹੀ ਨਹੀਂ ਹੈਗਾ।
2: ਹਾਂਜੀ ਹਾਂਜੀ।
0: ਸੋ ਆਫਿਸ 'ਚ ਧੂਫ ਬੱਤੀ ਵੀ ਤੁਸੀਂ ਕਹਿੰਦੇ ਹੋ ਕਿ
2: ਧੂਫ ਬੱਤੀ ਤਾਂ ਨਹੀਂ ਕਰ ਸਕਦੇ ਕਿਉਂਕਿ ਫਿਰ ਉਹ ਅਲਾਰਮ ਜੇ ਚੱਲ ਪੈਂਦੇ ਆ, ਪਰ ਐਟਲੀਸਟ ਸਫਾਈ ਰੱਖਣੀ ਤਾਂ ਜ਼ਰੂਰੀ ਹੈ ਜੀ। ਕਿਉਂਕਿ ਇਹ ਜਿਵੇਂ ਹੁੰਦਾ ਗਾ ਕਿ ਵੀ ਅਟਰੈਕਟ ਕਰਦਾ, ਜੇ ਤੁਸੀਂ ਪੋਜ਼ਿਟਿਵ ਰਹੋਗੇ ਤਾਂ ਪੋਜ਼ਿਟਿਵਿਟੀ ਨੂੰ ਅਟਰੈਕਟ ਕਰੋਗੇ, ਜੇ ਨੈਗੇਟਿਵ ਹੋਵੋਗੇ ਤਾਂ ਨੈਗੇਟਿਵਿਟੀ ਨੂੰ।
0: ਕਈ ਬੰਦੇ ਦੀ ਗੱਡੀ ਬਹੁਤ ਮੈਸੀ ਹੁੰਦੀ ਆ, ਕਈਆਂ ਦੇ ਘਰ ਘਰ ਦਾ ਤਾਂ ਤੁਸੀਂ ਕਿਉਂਕਿ ਤੁਹਾਡਾ ਕੰਮ ਹੀ ਕਲੀਨਿੰਗ ਕੰਪਨੀ, ਤੁਸੀਂ ਵਿਜਿਟ ਕਰਦੇ ਰਹਿੰਦੇ ਹੋ ਤੇ ਇੱਦਾਂ ਲੱਗਦਾ ਹੁੰਦਾ ਤੁਸੀਂ ਫੋਟੋਆਂ ਜਿਹੜੀਆਂ ਭੇਜਦੇ ਹੋ ਬਿਫੋਰ ਆਫਟਰ ਵਾਲੀਆਂ, ਕਿ ਯਾਰ ਇਹ ਤਾਂ ਨਿਯੋਤਾ ਦੇਣ ਵਾਲਾ ਬਿਮਾਰੀਆਂ ਨੂੰ ਕੰਮ।
2: ਬਿਲਕੁਲ ਜੀ।
0: ਤੇ ਮਨ ਸਰ, ਤੁਸੀਂ ਵੀ ਦੱਸੋ, ਵਹਿਮ ਭਰਮ ਦੀ ਜਿਵੇਂ ਆਪਾਂ ਗੱਲਬਾਤ ਕੀਤੀ, ਬਹੁਤ ਲੋਕ ਨੇ ਜਿਹੜੇ ਕਹਿੰਦੇ ਆ ਕਿ ਬਿੱਲੀ ਰਾਹ ਕੱਟ ਗਈ ਰੁਕ ਜਾਓ, ਛਿੱਕ ਨੂੰ ਬਹੁਤ ਲੋਕ ਮੰਨਦੇ ਨੇ। ਪਹਿਲਾਂ ਵਾਲੇ ਤਾਂ ਜ਼ਿਆਦਾ ਮੰਨਦੇ ਸੀ, ਅੱਜ ਵਾਲੇ ਥੋੜ੍ਹੇ ਜਿਹੇ ਮੈਨੂੰ ਲੱਗਦਾ ਇਹ ਚੀਜ਼ਾਂ ਤੋਂ ਉੱਪਰ ਲੰਘੇ, ਪਰ ਤੁਹਾਨੂੰ ਲੱਗਦਾ ਹਜੇ ਵੀ ਲੋਕ ਕਿਹੜੇ ਕੋਈ ਖਾਸ ਤੌਰ 'ਤੇ ਵਹਿਮ ਭਰਮ ਕਰ ਦਿੰਦੇ?
3: ਨਹੀਂ, ਇਹ ਵਹਿਮ ਜਿਹੜੇ ਤੁਸੀਂ ਕਿਹਾ, ਜਿਹਨਾਂ ਨੇ ਬਿੱਲੀ ਦਾ ਰਾਹ ਕੱਟਣਾ ਹੋ ਗਿਆ ਤਾਂ ਕਹਿ ਦਿੰਦੇ ਵੀ 2 ਮਿੰਟ ਖੜ ਜਾਓ, ਸਿੱਧਾ ਨਾ ਜਾਓ, 2 ਮਿੰਟ ਖੜ ਜਾਓ, ਰੁੱਕ ਕੇ ਜਾਇਓ, ਇਹਨੂੰ ਕਿਹਾ ਜਾਂਦਾ ਕਿ ਵੀ ਇਹ ਕੋਈ ਉਹਨੇ ਜੀ ਜਿਵੇਂ ਕਹਿ ਸਕਦੇ ਵੀ ਰੱਬ ਵੱਲੋਂ ਕੋਈ ਸਿਗਨਲ ਹੈ ਜੀ, ਇਹ ਤੁਹਾਨੂੰ ਕਿਸੇ ਬੁਰੀ ਚੀਜ਼ ਹੋਣ ਤੋਂ ਰੋਕ ਰਹੀ ਆ, ਜੇ ਤੁਹਾਡੇ ਬਿੱਲੀ ਕੋਈ ਰਾਹ ਕੱਟ ਗਈ। ਮੈਂ ਤੈਨੂੰ ਵਹਿਮ ਹੀ ਸਮਝਦਾ।
0: ਓਕੇ, ਜਦੋਂ ਘਰੇ ਕੋਈ ਨਵਾਂ ਬੱਚਾ ਜਨਮ ਲੈਂਦਾ,
3: ਹਾਂਜੀ,
0: ਚਲੋ ਇੱਕ ਤਾਂ ਹਾਈਜੀਨਿਕ ਹੁੰਦਾ ਕਿ ਯਾਰ ਨਵਾਂ ਬੱਚਾ ਹਜੇ ਉਹ ਪ੍ਰੋਪਰ ਉਹਦੀ ਇਮਿਊਨਿਟੀ ਬਣੀ ਨਹੀਂ ਹੈਗੀ, ਅਤੇ ਜੇ ਆਪਾਂ ਮਿਲਦੇ ਹਾਂ ਚੱਕਦੇ ਹਾਂ ਤਾਂ ਕਈ ਵਾਰ ਆਪਾਂ ਜਦੋਂ ਆਪਾਂ ਕਹਿੰਦੇ ਨਾ ਕਿ 21 ਦਿਨਾਂ ਬਾਅਦ ਜਾਓ, 45 ਦਿਨਾਂ ਬਾਅਦ ਜਾਓ, ਤਾਂ ਕਿ ਆਪਾਂ ਬੱਚੇ ਨੂੰ ਕੋਈ ਉਹ ਨਾ ਦੇ ਦਈਏ। ਸੋ ਤੁਹਾਨੂੰ ਲੱਗਦਾ ਕਿ ਚਲੋ ਇੱਕ ਤਾਂ ਇਹ ਰੀਜ਼ਨ ਆ ਸਿੱਧਾ ਸਿੱਧਾ, ਪਰ ਬਹੁਤੇ ਲੋਕ ਇੱਕ ਅਲੱਗ ਤਰ੍ਹਾਂ ਦਾ ਵਹਿਮ ਕਰਦੇ ਨੇ। ਹਾਈਜੀਨਿਕ ਹੋਣਾ ਟਰੂ ਆ, ਪਰ ਇਹਦੇ ਵਿੱਚ ਵਹਿਮ ਵੀ ਹੁੰਦਾ ਕਿ ਨਹੀਂ ਭਾਈ 21 ਦਿਨਾਂ ਤੋਂ ਪਹਿਲਾਂ ਤਾਂ ਆਈ ਦੇ ਨਹੀਂ ਹੁੰਦਾ, ਮਾੜਾ ਹੁੰਦਾ। 45 ਦਿਨਾਂ ਤੋਂ ਪਹਿਲਾਂ ਤਾਂ ਅਸੀਂ ਕਿਸੇ ਨੂੰ ਬੱਚਾ ਨਹੀਂ ਦਿਖਾਉਣਾ, ਮਾੜਾ ਹੁੰਦਾ, ਅਤੇ ਜਾਂ ਕੋਈ ਇਸੇ ਦੇ ਘਰ ਬੱਚਾ ਹੋਣ ਵਾਲਾ ਉਹ ਦੱਸਦਾ ਨਹੀਂ। ਵੀਜ਼ਾ ਲੱਗਣਾ ਆਪਣਾ ਕੈਨੇਡਾ ਦਾ, ਕਿਸੇ ਨੇ ਵੀਜ਼ਾ ਲਾਇਆ, ਉਹ ਦੱਸਦੇ ਨਹੀਂ, ਕਹਿੰਦੇ ਪਹਿਲਾਂ ਵੀਜ਼ਾ ਆ ਜਾਣ ਦਿਓ ਫਿਰ ਹੀ ਦੱਸਾਂਗੇ, ਏਅਰਪੋਰਟ ਜਾ ਕੇ ਹੀ ਦੱਸਾਂਗੇ, ਜਾਂ ਘਰ ਲੈਣਾ, ਘਰ ਲਏ ਦਾ ਹੀ ਪਤਾ ਲੱਗੇ। ਇਹ ਵਹਿਮ ਨੇ, ਕਿਉਂਕਿ ਇਹ ਤਾਂ ਬਹੁਤ ਮੰਨਦੇ ਨੇ, ਕਹਿੰਦੇ ਕਿਸੇ ਨੂੰ ਦੱਸੀਦਾ ਨਹੀਂ ਹੁੰਦਾ, ਲੋਕ ਹੌਂਕਾ ਲੈ ਜਾਂਦੇ ਨੇ।
3: ਇਹ ਨਜ਼ਰ, ਜਿਵੇਂ ਨਜ਼ਰ ਦੀ ਤੁਸੀਂ ਗੱਲ,
0: ਹਾਂ ਨਜ਼ਰ ਹੋ ਗਈ,
3: ਤਾਂ ਇਹ ਮੇਰੇ ਹਿਸਾਬ ਨਾਲ ਜਿਵੇਂ ਢੀਂਡਸਾ ਸਾਹਿਬ ਨੇ ਕਿਹਾ ਕਿ ਇਹ ਪੋਜ਼ਿਟਿਵ ਅਤੇ ਨੈਗੇਟਿਵ ਐਨਰਜੀ ਹੁੰਦੀ ਹੈ ਜੀ। ਆਪਾਂ ਨੂੰ ਨਹੀਂ ਪਤਾ ਹੁੰਦਾ, ਜਿੱਦਾਂ ਤੁਸੀਂ ਕੋਈ ਵੀ ਚੰਗੀ ਗੱਲ ਕਿਸੇ ਨਾਲ ਸ਼ੇਅਰ ਕਰਦੇ ਹਾਂ ਤਾਂ ਆਪਾਂ ਨੂੰ ਨਹੀਂ ਪਤਾ ਕਿ ਸਾਹਮਣੇ ਵਾਲੇ ਦਾ ਕੀ ਰਿਐਕਸ਼ਨ ਹੋਏਗਾ, ਤੁਹਾਡੀ ਖੁਸ਼ੀ ਦੇ ਵਿੱਚ ਖੁਸ਼ ਹੋਏਗਾ ਜਾਂ ਤੁਹਾਡੀ ਖੁਸ਼ੀ ਤੋਂ ਉਹ ਜੈਲਸ ਹੋਏਗਾ।
0: ਫਰਕ ਕੀ ਆ?
3: ਤਾਂ ਉਹ ਜਿਹੜੀ ਨੈਗੇਟਿਵ ਐਨਰਜੀ ਹੁੰਦੀ ਆ ਉਹ ਟ੍ਰਾਂਸਫਰ ਹੋ ਜਾਂਦੀ ਹੈ ਜਦੋਂ ਆਪਾਂ ਕਹਿੰਦੇ ਹਾਂ ਵੀ ਨਜ਼ਰ ਲੱਗ ਗਈ। ਉਹਦਾ ਇਟ ਮੀਨਸ ਹੁੰਦਾ ਕਿ ਵੀ ਜਿਹੜੀ ਤੁਹਾਡੀ ਪੋਜ਼ਿਟਿਵ ਐਨਰਜੀ ਸੀ, ਜਿਹੜੇ ਤੁਹਾਡੇ ਪੋਜ਼ਿਟਿਵ ਥੋਟ ਸੀਗੇ, ਜੋ ਤੁਹਾਡੀ ਇੱਕ ਮਾਇੰਡ ਸੈਟ ਸੀਗਾ ਕਿ ਜਿੱਦਾਂ ਕੋਈ ਵੀ ਤੁਸੀਂ ਕੰਮ ਸਟਾਰਟ ਕੀਤਾ ਮੰਨ ਲਓ, ਅਤੇ ਤੁਸੀਂ ਇੱਕ ਪੋਜ਼ਿਟਿਵ ਮਾਇੰਡ ਸੈਟ ਨਾਲ ਕੰਮ ਸਟਾਰਟ ਕਰਦੇ ਹੋ, ਕੰਮ ਕਰਦੇ ਹੋ, ਤੁਸੀਂ ਇੱਕ ਪੋਜ਼ਿਟਿਵ ਫੀਲਿੰਗ ਦੇ ਨਾਲ, ਇੱਕ ਤੁਹਾਡੀ ਪੋਜ਼ਿਟਿਵ ਐਨਰਜੀ ਹੈ, ਤੁਸੀਂ ਹਮੇਸ਼ਾ ਹਾਂ ਹੀ ਹਾਂ ਬੱਚ ਕੀ ਸੋਚਦੇ ਹੋ,
0: ਬਟ ਨਜ਼ਰ ਇਜ਼ ਰੀਅਲ,
3: ਨਜ਼ਰ ਇਜ਼ ਰੀਅਲ। ਉਹ ਜਦੋਂ ਆਪਾਂ ਬੰਦੇ ਨੂੰ ਦੱਸਦੇ ਹਾਂ ਕਿ ਯਾਰ ਵੀ ਮੈਂ ਤਾਂ ਕੰਮ ਸਟਾਰਟ ਕੀਤਾ ਸੀਗਾ, ਚਲੋ ਰੱਬ ਦੀ ਕਿਰਪਾ ਨਾਲ ਵਧੀਆ ਇਨਕਮ ਹੋਣ ਲੱਗ ਗਈ, ਤਾਂ ਕੋਈ ਨਹੀਂ, ਆਪਾਂ ਨੂੰ ਨਹੀਂ ਪਤਾ ਜੀ ਸਾਹਮਣੇ ਵਾਲੇ ਬੰਦੇ ਦਿਲ ਦੇ ਵਿੱਚ ਕੀ ਆ, ਨਜ਼ਰ ਲੱਗ ਜਾਂਦੀ ਆ। ਮੈਂ ਤਾਂ ਇਹ ਗੱਲ 'ਚ ਯਕੀਨ
0: ਕਰਦਾ। ਤੁਸੀਂ ਵੀ ਦੱਸੋ, ਤੁਸੀਂ ਜਦੋਂ ਫੋਟੋ ਪਾਉਂਦੇ ਹੋ
2: ਹਾਂਜੀ
0: ਇੰਸਟਾਗ੍ਰਾਮ ਤੇ ਬਿਫੋਰ ਆਫਟਰ ਦੀ, ਤੁਸੀਂ ਹਰ ਰੋਜ਼ ਦੋ ਦੋ ਚਾਰ ਚਾਰ ਜੋਬਾਂ ਕਰ ਰਹੇ ਹੋ। ਹੁਣ ਕਈ ਵਾਰ ਤੁਸੀਂ ਕਹਿੰਦੇ ਕਿ ਮੈਂ ਕਈ ਵਾਰ ਫੋਟੋ ਘੱਟ ਵੀ ਪਾਉਣੇ, ਇੰਨੀਆਂ ਜੋਬਾਂ ਹੁੰਦੀਆਂ ਨੇ, ਹਰੇਕ ਵਾਰ ਫੋਟੋ ਪਾਉਂਦੇ
2: ਨਹੀਂ ਪਾਉਂਦੇ,
0: ਪਰ ਕਈ ਵਾਰ ਕੁਛ ਕਲੋਜ਼ ਸਰਕਲ ਹੁੰਦਾ ਉਹ ਦੇਖਦੇ ਨੇ ਕਿ ਦਿਨ ਦੀਆਂ ਚਾਰ ਚਾਰ ਜੋਬਾਂ ਕਰ ਰਿਹਾ, ਕੈਲਕੂਲੇਸ਼ਨਾਂ ਲਾ ਕੇ ਕਿ ਢੀਂਡਸਾ ਸਾਹਿਬ ਤਾਂ ਪੈਸੇ 'ਚ ਖੇਡ ਰਹੇ ਨੇ।
2: ਬਿਲਕੁਲ।
0: ਸੋ ਇਹ ਨਜ਼ਰ ਸੱਚੀ ਹੁੰਦੀ ਆ, ਇਹ ਚੀਜ਼ ਦਾ ਇੰਪੈਕਟ ਪੈਂਦਾ, ਜਾਂ ਕੁਝ ਲੋਕ ਕਹਿੰਦੇ ਨੇ ਕਿ ਜਿੰਨਾ ਕੰਮ ਦਿਖਾਓਗੇ ਉਹ ਤਾਂ ਵਧੀਆ ਚੀਜ਼ ਆ, ਤੁਸੀਂ ਲੋਕ ਦੇਖਣਗੇ ਕਿ ਹਾਂ ਯਾਰ ਗੁੱਡ ਕੰਪਨੀ ਆ, ਗੁੱਡ ਕੰਮ ਕਰ ਰਹੀ ਆ, ਤੇ ਅਸੀਂ ਵੀ ਇਹਨਾਂ ਨੂੰ ਕਨੈਕਟ ਕਰੀਏ।
2: ਨਹੀਂ ਸਰ, ਦੇਖੋ ਕੋਈ ਵੀ

0: ਸੱਚੀ ਹੁੰਦੀ ਹੈ ਬੱਚਿਆਂ ਦੇ ਕਾਲਾ ਟਿੱਕਾ ਲਾਉਣਾ ਆਪਦੇ ਬਿਜ਼ਨਸ ਬਾਰੇ। ਬਹੁਤ ਲੋਕ ਦੱਸਦੇ ਨਹੀਂ ਹੁੰਦੇ, ਕਹਿੰਦੇ ਹੁੰਦੇ ਬਸ ਚੱਲੀ ਜਾਂਦਾ ਮੰਦਾ ਹੀ ਆ। ਬਹੁਤ ਲੋਕ ਉਹਨਾਂ ਨੂੰ ਹੁੰਦਾ ਕਿ ਜੇ ਅਸੀਂ ਕਹਿ ਦਾਂਗੇ ਸਾਡਾ ਬਿਜ਼ਨਸ ਠਾਠਾ ਮਾਰ ਰਿਹਾ ਅਤੇ ਵੀ ਕਿਤੇ ਨਜ਼ਰ ਹੀ ਨਾ ਲਾ ਦੇ, ਹੌਂਕਾ ਨਾ ਲੈ ਜੇ, ਕੀ ਚੀਜ਼ਾਂ ਸੱਚ ਨੇ, ਇਹਦਾ ਫਰਕ ਹੁੰਦਾ, ਤੁਸੀਂ ਦੇਖਿਆ। ਕਾਲ ਕਰਕੇ ਜ਼ਰੂਰ ਆਪਣੇ ਵਿਚਾਰ ਦਿਓ। ਨੰਬਰ ਆ 416-233-7368, 416-233-7368, 416-233-7368 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਢੀਂਡਸਰ ਸਾਹਿਬ, ਇੱਕ ਵਾਰੀ ਜਿਹੜਾ ਕਲੀਨਿੰਗ ਦੇ ਵਿੱਚ ਤੁਸੀਂ ਦੱਸਿਆ ਸੀ ਕਿ ਸਮਰ ਦੇ ਵਿੱਚ ਬੈਕਯਾਰਡ, ਉਹਦੀ ਮੈਂਟੇਨੈਂਸ, ਗਰਾਜ, ਚਲੋ ਲੋਕ ਆਪਣੀ ਬੇਸਮੈਂਟ, ਆਪਣੇ ਘਰ ਨੂੰ ਤਾਂ ਮੂਵ ਇਨ ਮੂਵ ਆਊਟ ਵੇਲੇ ਜ਼ਰੂਰ ਤੁਹਾਨੂੰ ਯਾਦ ਕਰਦੇ ਨੇ, ਅਤੇ ਆ ਗਰਾਜ ਅਤੇ ਬੈਕਯਾਰਡ ਸਾਈਡ ਵਾਕਾਂ ਨੂੰ ਜਿਹੜਾ ਕਲੀਨ ਕਰਦੇ ਹੋ ਅਤੇ ਜਾਂ ਵਿੰਡੋਆਂ ਨੂੰ ਕਲੀਨ ਕਰਦੇ ਹੋ ਘਰ ਦੀਆਂ ਬਾਹਰੋਂ ਨੂੰ, ਇਹਦੇ ਬਾਰੇ ਜ਼ਰੂਰ ਦੱਸੋ।
1: ਸਰ ਦੇਖੋ, ਆਪਾਂ ਘਰ ਤਾਂ ਕਲੀਨ ਕਰ ਲੈਂਦੇ ਹਾਂ ਜੀ, ਪਰ ਕਈ ਵਾਰੀ ਆਪਾਂ ਕੁਛ ਚੀਜ਼ਾਂ ਅਣਦੇਖੀਆਂ ਕਰ ਦਿੰਦੇ ਹਾਂ, ਜਿਵੇਂ ਤੁਸੀਂ ਗਰਾਜ ਕਿਹਾ ਜਾਂ ਬੈਕਯਾਰਡ ਕਿਹਾ। ਕਈ ਵਾਰੀ ਬੈਕਯਾਰਡ ਦੇ ਵਿੱਚ ਇੰਨਾ ਜ਼ਿਆਦਾ ਕਲੱਟਰ ਪਿਆ ਹੁੰਦਾ ਕਿ ਵੀ ਬੰਦੇ ਦਾ ਉੱਧਰ ਨੂੰ ਝਾਕਣ ਨੂੰ ਜੀ ਨਹੀਂ ਕਰਦਾ। ਜੇ ਆਪਾਂ ਨੂੰ ਮੱਛਰ ਹੋ ਜਾਂਦਾ ਜਾਂ ਮਤਲਬ ਕਿ ਵੀ ਜੇ ਆਪਾਂ ਵੈਸੇ ਵੀ ਗਰਮੀਆਂ ਦੇ ਵਿੱਚ ਕੋਈ ਬਾਰਬੀਕਿਊ ਕਰਨਾ ਜਾਂ ਬੈਠਣਾ ਹੈਗਾ ਤਾਂ ਉਹ ਆਪਣੇ ਆਪ ਨੂੰ ਚੰਗਾ ਫੀਲ ਹੁੰਦਾ ਜੇ ਜਗ੍ਹਾ ਕਲੀਨ ਹੋਊਗੀ। ਪਲੱਸ ਗਰਾਜ ਦੇ ਵਿੱਚ ਘਰ ਸਾਰਾ ਕਲੀਨ ਹੁੰਦਾ, ਆਪਾਂ ਗੇਟਾਂ ਦੇ ਵਿੱਚ ਕੱਪੜੇ ਜੇ ਫਸਾ ਲੈਂਦੇ ਹਾਂ ਵੀ ਸਾਡੇ ਅੰਦਰ ਨਾ ਚੂਹੇ ਆ ਜਾਣ। ਗਰਾਜ 'ਚ ਕਈ ਵਾਰ ਚੂਹਿਆਂ ਦਾ ਮਤਲਬ ਕਿ ਵੀ ਉਹਨਾਂ ਦਾ ਗੰਦ ਮੰਦ ਹੁੰਦਾ ਹੈ ਜੀ, ਉਹ ਆਪਾਂ ਜ਼ਿਆਦਾ ਧਿਆਨ ਨਹੀਂ ਦਿੰਦੇ, ਉੱਥੋਂ ਹੀ ਫਿਰ ਬਿਮਾਰੀਆਂ ਸ਼ੁਰੂ ਹੋ ਕੇ ਘਰ ਦੇ ਅੰਦਰ ਐਂਟਰ ਹੋਣੀਆਂ ਸ਼ੁਰੂ ਹੋ ਜਾਂਦੀਆਂ। ਕਿਉਂਕਿ ਗਰਾਜ 'ਚ ਆਪਾਂ ਜਾਂਦੇ ਹਾਂ, ਪੈਰ ਤਾਂ ਜਾਂਦੀ ਹੈ ਆਪਣੇ, ਉਹ ਪੈਰਾਂ ਦੇ ਨਾਲ ਲੱਗ ਕੇ ਅੰਦਰ ਆਉਂਦਾ ਮਟੀਰੀਅਲ ਜੀ, ਫਿਰ ਗਰਾਜ ਦਾ ਵੀ ਕਲੀਨ ਹੋਣਾ ਜ਼ਰੂਰੀ ਹੁੰਦਾ ਅਤੇ ਆਪਾਂ ਉਹਦੇ ਲਈ ਪ੍ਰੋਪਰ ਵਾਸ਼ ਕਰਕੇ ਉਹ ਤੋਂ ਬਾਅਦ ਡਿਸਇਨਫੈਕਟੈਂਟ ਮਾਰ ਦੇਈਦਾ ਜੀ, ਤਾਂ ਇੱਕ ਵਾਰ ਗਰਾਜ ਨੂੰ ਪੂਰਾ ਕਲੀਨ ਕਰ ਦੇਈਦਾ।
0: ਅਤੇ ਜਿਹੜਾ ਤੁਸੀਂ ਘਰ ਦੇ ਵਿੱਚ ਦੋ ਤਰ੍ਹਾਂ ਦੀ ਕਲੀਨਿੰਗ ਕਰਦੇ ਹੋ, ਇੱਕ ਤਾਂ ਸੈਨੀਟਾਈਜ਼ ਜਿਹੜੀ ਕੈਮੀਕਲ ਵਾਲੀ, ਉਹ ਗੌਰਮੈਂਟ ਅਪਰੂਵ ਅਤੇ ਸੇਫ ਕੈਮੀਕਲ ਹੁੰਦੇ ਨੇ?
1: ਹਾਂਜੀ ਸਰ, ਅਪਰੂਵ ਸੇਫ ਕੈਮੀਕਲ ਯੂਜ਼ ਕਰੀਦੇ ਆ ਤਾਂ ਕਿ ਵੀ ਕਿਸੇ ਦੀ ਸਿਹਤ ਨੂੰ ਕੋਈ ਬਾਹਲਾ ਮਤਲਬ ਕਿ
0: ਜੇ ਕਈ ਵਾਰ ਕੋਈ ਜ਼ਿਆਦਾ ਸੈਂਸਿਟਿਵ ਹੁੰਦਾ ਅਤੇ ਕੈਮੀਕਲ ਫ੍ਰੀ ਕਲੀਨਿੰਗ ਕਰਾਉਣੀ ਹੋਵੇ।
1: ਕੈਮੀਕਲ ਫ੍ਰੀ ਕਲੀਨਿੰਗ ਦੇ ਲਈ ਜੀ ਆਪਸ਼ਨ ਹੁੰਦੀ ਹੈ ਸਟੀਮ ਕਲੀਨਿੰਗ ਦੀ। ਸਟੀਮ ਕਲੀਨਿੰਗ 'ਚ ਥੋੜ੍ਹਾ ਟਾਈਮ ਜ਼ਿਆਦਾ ਲੱਗਦਾ, ਬਟ ਸਟੀਮ ਕਲੀਨਿੰਗ ਦੇ ਵਿੱਚ ਇਹ ਹੈ ਵੀ ਕੈਮੀਕਲ ਫ੍ਰੀ ਕਲੀਨਿੰਗ ਹੋ ਜਾਂਦੀ ਹੈ ਜੀ, ਉਹ ਸਹੀ ਹੈ। ਚਲੋ ਕੁਛ ਲੋਕ ਹੁੰਦੇ ਆ ਕਿ ਵੀ ਜਿਨ੍ਹਾਂ ਨੂੰ ਚਾਹੀਦੀ ਹੈ, ਪਰ ਆਪਾਂ ਜਿਹੜੀ ਕੈਮੀਕਲ ਵੀ ਯੂਜ਼ ਕਰਦੇ ਹਾਂ ਉਹ ਵੀ ਕੋਈ ਇੰਨੇ ਹਾਰਮਫੁਲ ਨਹੀਂ ਹੁੰਦੇ ਜੀ, ਉਹ ਬਾਇਓਡੀਗ੍ਰੇਡੇਬਲ ਹੀ ਹੁੰਦੇ ਆ ਸਾਰੇ।
0: ਸੋ ਕਿਹੜੇ ਕਿਹੜੇ ਏਰੀਏ ਤੁਹਾਨੂੰ ਜਦੋਂ ਜਾਂਦੇ ਹੋ ਕਿ ਇੱਕ ਘਰ ਆ, ਕਿਹੜਾ ਕਿਹੜਾ ਏਰੀਆ ਤੁਸੀਂ ਦੇਖਦੇ ਹੋ ਕਿ ਯਾਰ ਆਹ ਏਰੀਆ ਤਾਂ ਅਣਛੂਹਿਆ ਰਹਿ ਜਾਂਦਾ ਆਮ ਤੌਰ 'ਤੇ?
1: ਕਈ ਵਾਰ ਤਾਂ ਜੀ ਹੁਣ ਮੈਂ ਤੁਹਾਨੂੰ ਦੱਸਦਾ, ਘਰ ਆਪਣਾ ਪੂਰਾ ਪ੍ਰੋਪਰ ਕਲੀਨ ਹੁੰਦਾ, ਵਿੰਡੋਜ਼ ਆਪਾਂ ਵਿੰਡੋਜ਼ ਦੇ ਬਾਹਰੋਂ ਮਤਲਬ ਅੰਦਰਲੀ ਸਾਈਡ ਜਿਹੜੀ ਦੇਖਣ ਨੂੰ ਮਿਲਦੀ ਹੈ ਉਹ ਕਲੀਨ ਹੁੰਦੀ ਹੈ, ਪਰ ਜਦੋਂ ਆਪਾਂ ਵਿੰਡੋ ਨੂੰ ਓਪਨ ਕਰਦੇ ਹਾਂ ਉਹਦੇ ਵਿਚਾਲੇ ਵਾਲੀ ਸਿੱਲ ਹੁੰਦੀ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਡਸਟ ਹੁੰਦੀ ਹੈ।
0: ਵਿੰਡੋਆਂ ਬਾਹਰਲੇ ਸਾਈਡ ਤੋਂ
1: ਕਦੇ ਕਰਦੀ ਨਹੀਂ ਜੀ, ਬਾਹਰਲੇ ਸਾਈਡ ਤਾਂ ਚਲੋ ਘਰ ਦੀ ਲੁੱਕ ਵੀ ਪਲੱਸ ਉਹਦੀ ਲੌਂਗਟਿਵਿਟੀ ਵੱਧਦੀ ਹੈ, ਮਤਲਬ ਲਾਈਫ ਵੱਧ ਜਾਂਦੀ ਹੈ ਵਿੰਡੋਜ਼ ਦੀ, ਕਿਉਂਕਿ ਨਹੀਂ ਤਾਂ ਜੰਗ ਲੱਗਣੀ ਸਟਾਰਟ ਹੋ ਜਾਂਦੀ ਹੈ ਜਾਂ ਪੇਂਟ ਜੋਬ ਆਪਾਂ ਨੂੰ ਛੇਤੀ ਕਰਾਉਣੀ ਪੈਂਦੀ ਹੈ ਜੀ। ਅਤੇ ਜਿਹੜੀ ਅੰਦਰ ਮੋਲਡ ਲੱਗ ਜਾਂਦੀ ਹੈ, ਮੋਲਡ ਫਿਰ ਸਿਹਤ ਦੇ ਲਈ ਆ ਜਾਂਦੀ ਹੈ ਹਾਨੀਕਾਰਕ। ਉਹ ਤੋਂ ਬਾਅਦ ਜੇ ਆਪਾਂ ਵਾਸ਼ਰੂਮ 'ਚ ਜਾ ਵੜੀਏ ਜੀ, ਵਾਸ਼ਰੂਮ 'ਚ ਆਪਣਾ ਫੈਨ ਬਹੁਤ ਰੇਅਰ ਹੁੰਦਾ ਕਿ ਵੀ ਸਭ ਦੇ ਕਲੀਨ ਹੁੰਦੇ ਆ।
0: ਸੋ ਕਈ ਵਾਰ ਨਾ ਆਪਾਂ ਬਹੁਤ ਲੋਕ ਉਹ ਐਗਜ਼ੌਸਟ ਨਹੀਂ ਚੱਲਦਾ ਪ੍ਰੋਪਰ ਨਹੀਂ, ਉਹ ਸਲਾਬਾ ਜਿਹਾ ਰਹਿਣ ਲੱਗ ਜਾਂਦਾ ਵਾਸ਼।
1: ਹਾਂਜੀ, ਇੱਕ ਇਹ ਵੀ ਮੈਂ ਰਿਕਮੈਂਡ ਕਰੂੰਗਾ ਜਿਹੜੇ ਮੇਰੇ ਵੀਰ ਭੈਣ ਭਰਾ ਸੁਣਦੇ ਆ ਕਿ ਵੀ ਹਰ ਵਾਰ ਸ਼ਾਵਰ ਤੋਂ ਬਾਅਦ ਐਟਲੀਸਟ 20 ਮਿੰਟ ਤਾਂ ਤੁਸੀਂ ਆਪਣਾ ਜਿਹੜਾ ਐਗਜ਼ੌਸਟ ਫੈਨ ਆ ਉਹਨੂੰ ਔਨ ਰੱਖੋ। ਜੇ ਆਪਾਂ ਉਹਨੂੰ ਔਨ ਰੱਖਦੇ ਹਾਂ ਤਾਂ ਆਪਣੇ ਘਰ 'ਚੋਂ ਜਿਹੜੀ ਵਾਸ਼ਰੂਮ 'ਚ ਨਵੀਂ ਆਪਾਂ ਕਹਿੰਦੇ ਹਾਂ ਨਾ ਜੀ ਸਾਡੇ ਸਲਾਬ ਆ ਗਈ, ਕਈ ਵਾਰ ਤਾਂ ਉਹੀ ਰੀਜ਼ਨ ਹੁੰਦਾ, ਆਪਾਂ ਨਹਾ ਕੇ ਨਿਕਲਦੇ ਅੰਦਰ ਭਾਫਾਂ ਉੱਡਦੀਆਂ ਹੁੰਦੀਆਂ ਨੇ, ਉਹ ਤੋਂ ਬਾਅਦ ਨਾਲ ਦੀ ਨਾਲ ਐਗਜ਼ੌਸਟ ਫੈਨ ਬੰਦ।
0: ਆਪਾਂ ਨੂੰ ਪਤਾ ਨਹੀਂ ਕਿੰਨਾ ਕੁ ਬਿਜਲੀ ਖਿੱਚਦਾ ਹੈ।
1: ਹਾਂ ਹਾਂ, ਉਹ ਐਟਲੀਸਟ ਇੱਕ ਸ਼ਾਵਰ, ਇੱਕ ਬੰਦਾ ਜੇ ਸ਼ਾਵਰ ਲੈਂਦਾ ਤਾਂ ਐਟਲੀਸਟ ਉਹਨੂੰ 20 ਮਿੰਟ ਔਨ ਰੱਖਣਾ ਮੈਂਡੇਟੋਰੀ, ਉਹ ਸਮਝ ਲਓ ਕਿ ਵੀ ਇਹ ਜ਼ਰੂਰੀ ਹੈ ਜੇ ਤੁਸੀਂ ਘਰ ਦੀ ਲਾਈਫ ਵਧਾਉਣੀ ਹੈ।
0: ਤੇ ਕਿਚਨ ਦੇ ਵਿੱਚ ਬਹੁਤ ਲੋਕ ਕੁੱਕ ਟੌਪ ਨੂੰ ਤਾਂ ਅੱਗੇ ਕਰਕੇ ਸਾਫ ਕਰ ਲੈਂਦੇ ਨੇ, ਫਰਿੱਜ ਨੂੰ ਨਹੀਂ ਕਰਦੇ।
1: ਫਰਿੱਜ ਦਾ ਟੌਪ ਸਰ ਬਹੁਤ ਕਈ ਵਾਰੀ ਡਸਟ ਇੰਨੀ ਜ਼ਿਆਦਾ ਹੁੰਦੀ, ਉਹ ਜਿਹੜੀ ਫਾਈਨ ਡਸਟ ਹੈ ਉੱਥੋਂ ਹੀ ਤਾਂ ਸਾਹ ਦੀਆਂ ਬਿਮਾਰੀਆਂ ਆਪਣੀਆਂ ਚੱਲਣੀਆਂ ਸ਼ੁਰੂ ਹੁੰਦੀਆਂ ਨੇ ਜੀ। ਜਾਂ ਬਾਥਰੂਮਾਂ ਦੇ ਵਿੱਚ ਜਿਹੜੀ ਸਿੰਕ ਦੇ ਥੱਲੇ ਆ, ਕਿਚਨ ਦੇ ਵਿੱਚ ਸਿੰਕ ਦੇ ਥੱਲੇ ਆ, ਉਹ ਏਰੀਆ ਆਪਾਂ ਅਣਦੇਖਾ ਕਰ ਦਿੰਦੇ ਹਾਂਗੇ, ਉਹਦੀ ਕਲੀਨਿੰਗ ਜ਼ਰੂਰੀ ਆ ਬਹੁਤ ਜ਼ਿਆਦਾ।
0: ਅਤੇ ਸਾਡੇ ਮਿੱਤਰ ਨੇ ਉਹਨਾਂ ਦੇ ਘਰ ਹੁਣ ਜਿਵੇਂ ਗੈਸਟ ਆਉਣਾ, ਤੁਹਾਨੂੰ ਆਲਰੇਡੀ ਉਹਨਾਂ ਨੇ ਕੀਤਾ ਕਿ ਬਿਫੋਰ ਐਂਡ ਆਫਟਰ ਕੋਈ ਈਵੈਂਟ ਘਰ ਦੇ ਵਿੱਚ ਆਪਾਂ ਕੋਈ ਪਾਰਟੀ ਕਰ ਰਹੇ ਹਾਂ, ਸਮਰ ਦੇ ਵਿੱਚ ਬਹੁਤ ਸਾਰੇ ਪਾਰਟੀ ਹੁੰਦੀਆਂ ਨੇ, ਸੋ ਬਿਫੋਰ ਐਂਡ ਆਫਟਰ ਵੀ ਤੁਸੀਂ ਜਿਹੜਾ ਕਲੀਨਿੰਗ?
1: ਬਿਲਕੁਲ ਜੀ, ਬਿਫੋਰ ਐਂਡ ਆਫਟਰ ਵਿਆਹਾਂ ਦਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਪ੍ਰੋਗਰਾਮ ਆ, ਉਹਦੀ ਪਹਿਲਾਂ ਵੀ ਆਪਾਂ ਘਰ ਰੈਡੀ ਕਰਕੇ ਦਿੰਦੇ ਹਾਂ ਕਿ ਵੀ ਸੋਹਣਾ ਲੱਗੇ, ਅਤੇ ਬਾਅਦ 'ਚ ਵੀ ਜਿਹੜਾ ਕਲਟਰ ਹੁੰਦਾ ਉਹ ਵੀ ਆਪਾਂ ਰਿਮੂਵ ਕਰ ਦਿੰਦੇ ਹਾਂ।
0: ਵੈਰੀ ਗੁੱਡ ਨੰਬਰ

0: संख्या कर दो जी कोरी।
1: 647-286-0077 647-286-0077 6472860077
0: ਭਰੋਸਾ ਰੱਖੋ ਦਾ ਮੈਪਲ ਕਲੀਨਿਕ ਤੇ ਲਾਂਭਾ ਨਹੀਂ ਆਉਣ ਦਿੰਦੇ ਇਹ ਇਹਨਾਂ ਦੀ ਖਾਸ ਗੱਲਬਾਤ ਆ ਜੀ ਤਕਰੀਬਨ 4.9 ਰੇਟਿੰਗ ਦੇ ਨਾਲ ਜਿਹੜਾ ਕੰਮ ਕਰ ਰਹੇ ਨੇ ਤੇ ਬਹੁਤ ਕਸਟਮਰ ਨੂੰ ਤਸੱਲੀ ਕਰਾ ਕੇ ਜੋਬ ਡਨ ਕਰਕੇ ਕਸਟਮਰ ਪੂਰਾ ਚੈੱਕ ਕਰਦਾ ਇਸ ਤੋਂ ਬਾਅਦ ਜਿਹੜਾ ਮੈਪਲ ਕਲੀਨਿਕ ਆਪਦਾ ਪੈਸੇ ਲੈਂਦੇ ਨੇ ਤੇ ਬਹੁਤ ਸੋਹਣਾ ਕੰਮ ਆ ਜੀ ਤੁਸੀਂ ਨਵੇਂ ਤੁਹਾਡੀ ਕੋਈ ਰੈਂਟਲ ਪ੍ਰੋਪਰਟੀ ਆ ਉਹਨੂੰ ਅੱਖੋਂ ਪਰੋਖੇ ਨਾ ਕਰੋ ਉਹਦੀ ਡੀਪ ਕਲੀਨਿੰਗ ਟੈਨੈਂਟ ਦੇ ਸਿਰ 'ਤੇ ਪ੍ਰੋਪਰਲੀ ਕਈ ਵਾਰ ਆਪਾਂ ਛੱਡ ਦਿੰਦੇ ਹਾਂ ਅਤੇ ਸਾਲਾਂ ਬੱਧੀ ਛੱਡ ਦਿੰਦੇ ਹਾਂ ਅਲਟੀਮੇਟਲੀ ਘਰ ਦੇ ਵਿੱਚ ਬੱਗ ਵੀ ਪੈ ਜਾਂਦੇ ਨੇ ਸੋ ਚਾਹੇ ਤੁਹਾਡੀ ਰੈਂਟਲ ਪ੍ਰੋਪਰਟੀ ਆ ਚਾਹੇ ਤੁਹਾਡੀ ਆਪਣੀ ਪ੍ਰੋਪਰਟੀ ਆ ਮੂਵ ਇਨ ਮੂਵ ਆਊਟ ਹੋ ਰਿਹਾ ਅੱਛਾ ਜੰਕ ਵੀ ਰਿਮੂਵ ਕਰ ਦਿਓ ਜੇ ਕੋਈ
1: ਹਾਂਜੀ ਸਰ ਆਪਣਾ ਟੋਟਲ ਜਿਵੇਂ ਕਹਿੰਦੇ ਹੁੰਦੇ ਇੱਕੋ ਛੱਤ ਥੱਲੇ ਸਾਰਾ ਕੁਛ ਉਹ ਚੀਜ਼ ਹੈ ਜੀ ਇਹਦੇ ਨਾਲ ਹੁਣ ਜੇ ਆਪਾਂ ਕਲੀਨਿੰਗ ਕਰਾ ਲੈਂਦੇ ਆ ਫਿਰ ਲੋਕੀ ਸੋਚੀ ਜਾਂਦੇ ਆ ਵੀ ਯਾਰ ਹੁਣ ਜੰਕ ਜਿਹਾ ਵੀ ਪਿਆ ਇਹ ਵੀ ਚੁਕਾਉਣਾ ਹੈ ਨਾ ਉਹਦੇ ਕਰਕੇ ਆਪਾਂ ਸਰਵਿਸ ਉਹ 'ਚ ਦੋ ਫਾਇਦੇ ਨੇ ਜੀ ਇੱਕ ਤਾਂ ਉਹਨਾਂ ਨੂੰ ਵਾਰ ਵਾਰ ਕਿਤੇ ਘੁੰਮਣਾ ਨਹੀਂ ਪੈਂਦਾ ਕਸਟਮਰ ਨੂੰ ਅਤੇ ਦੂਜਾ ਰੇਟ ਹੈ ਜਿਹੜਾ ਉਹ ਜੈਨੂਅਨ ਹੋ ਜਾਂਦਾ ਕਿਉਂਕਿ ਜਦੋਂ ਇੱਕ ਸਰਵਿਸ ਆਪਾਂ ਦੇ ਰਹੇ ਹਾਂ
0: ਹਾਂ ਸਪੈਸ਼ਲ ਬੁਲਾਉਣ ਨਾਲੋਂ
1: ਸਪੈਸ਼ਲ ਦੇ ਨਾਲੋਂ ਮਤਲਬ ਤੁਸੀਂ ਮੰਨ ਕੇ ਚੱਲੋ ਜੀ ਅਪਰੋਕਸੀਮੇਟਲੀ 30-40% ਦਾ ਫਰਕ ਪੈ ਜਾਂਦਾ
0: ਸੋ ਦੋਸਤੋ ਤੁਸੀਂ ਮੂਵ ਇਨ ਮੂਵ ਆਊਟ ਤੋਂ ਆਪਣੇ ਘਰ ਦੀ ਡੀਪ ਕਲੀਨਿੰਗ ਕਰਵਾਉਣੀ ਆ ਬਹੁਤ ਸਾਰੇ ਬਿਜ਼ਨਸਾਂ ਦੀ ਇਹ ਰੈਗੂਲਰ ਕਲੀਨਿੰਗ ਘਰਾਂ ਦੇ ਵਿੱਚ ਰੈਗੂਲਰ ਕਲੀਨਿੰਗ ਤੁਹਾਡਾ ਬਿਜ਼ਨਸ ਆ ਤੁਹਾਡੀ ਪ੍ਰੋਪਰਟੀ ਆ ਏਅਰਬੀਐਨਬੀ ਪ੍ਰੋਪਰਟੀ ਆ ਬੈਂਕਟ ਹਾਲ ਆ ਮਤਲਬ ਕਲੀਨਿੰਗ ਕਰਵਾਉਣੀ ਆ ਨਾ ਦਾ ਮੈਪਲ ਕਲੀਨਿੰਗ ਤੋਂ ਕਰਵਾਓ ਨੰਬਰ 1 ਕੰਪਨੀ ਆ ਤੇ ਇਹਨਾਂ ਦਾ ਤੁਸੀਂ ਆਪ ਕਹੋਗੇ ਯਾਰ ਵੀ ਨਜ਼ਾਰਾ ਆ ਗਿਆ ਨੰਬਰ 2 ਕਾਲ 647-286-0077 647-286-0077 6472860077 647-286-0077 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਤੇ ਸਾਡੇ ਨਾਲ ਮਾਨ ਸਾਹਿਬ ਵੀ ਜੁੜੇ ਹੋਏ ਨੇ ਮੂਜ਼ ਬਲਾਈਂਡ ਤੋਂ ਬਾਈ ਜੀ ਕੱਲ੍ਹ ਸਮਿਥ ਵੇਲੇ ਕਿੱਥੇ ਗਏ ਸੀ ਤੁਸੀਂ
2: ਗ੍ਰਿਮਸਬੀ ਤੋਂ ਉੱਤੇ ਇੱਕ ਛੋਟਾ ਜਿਹਾ ਟਾਊਨ ਸਮਿਥਸਵਿਲ
0: ਹਾਂ
2: ਨਾਇਗਰਾ ਨੂੰ ਜਾਂਦੇ ਹੁੰਦੇ ਰਸਤੇ ਦੇ ਵਿੱਚ ਫਾਰਮ ਹਾਊਸ ਦੇ ਵਿੱਚ ਆਪਾਂ
0: ਸੋ ਉੱਥੇ 3-4 ਉਹ ਜਿਵੇਂ ਕਹਿ ਲਈਏ ਕਿ ਇਹ ਮੇਰੀ ਮਾਸੀ ਆ ਜੀ ਇਹ ਸਾਡੇ ਸਹੁਰੇ ਪਰਿਵਾਰ ਦੀ ਫੈਮਿਲੀ ਆ ਤੇ ਉਹ ਜਿਹੜਾ ਸਾਰਾ 3-4 ਘਰ ਸੀ ਉਹ ਬਾਈ ਹੁਣ ਕੱਲ੍ਹ ਕਵਰ ਕਰਕੇ ਆਏ ਨੇ
2: ਹਾਂਜੀ ਉੱਥੇ ਅਸਲ ਦੇ ਵਿੱਚ ਕੀ ਹੋਇਆ ਸੀਗਾ ਕਿ ਪਿਛਲੇ ਲਾਸਟ ਵੀਕ ਜਿੱਦਾਂ ਬਾਈ ਨੇ ਸਾਨੂੰ ਕਾਲ ਕੀਤੀ ਸੀਗੀ ਅਤੇ ਲਾਸਟ ਵੀਕ ਆਪਾਂ ਉਹਨਾਂ ਦੇ ਮੇਨ ਬੈਡਰੂਮਸ ਦੇ ਵਿੱਚ ਪੁਰਾਣੇ ਬਲਾਇੰਟਸ ਲੱਗੇ ਸੀ ਉਤਾਰ ਕੇ ਆਪਾਂ ਜਦੋਂ ਜ਼ੇਬਰਾ ਬਲਾਇੰਟਸ ਲਏ ਤਾਂ ਉਹਨਾਂ ਦੀ ਜਿਹੜੀ ਵਾਈਫ ਸੀਗੇ ਅਤੇ ਇਟਾਲੀਅਨ ਸੀਗੇ ਵਾਈਫ ਉਹਨਾਂ ਦੇ ਉਹਨਾਂ ਨੂੰ ਬਲਾਇੰਟਸ ਇੰਨੇ ਸੋਹਣੇ ਲੱਗੇ ਉਹ ਕਹਿੰਦੇ ਕਿ ਅਸੀਂ ਨੀਚੇ ਵੀ ਸਾਰੇ ਲਿਵਿੰਗ ਰੂਮ ਦੇ ਵਿੱਚ ਫੈਮਿਲੀ ਰੂਮ ਦੇ ਵਿੱਚ ਇਹ ਵੀ ਸਾਰੇ ਚੇਂਜ ਕਰਨੇ ਆ ਸੋ ਕੱਲ੍ਹ ਆਪਾਂ ਉਸੇ ਘਰ ਦੇ ਵਿੱਚ ਜੋ ਵਿੰਡੋਜ਼ ਬਚੀਆਂ ਹੋਈਆਂ ਸੀ ਉਹਨਾਂ ਦੇ ਬਲਾਇੰਟਸ ਰਿਪਲੇਸ ਕੀਤੇ ਆ ਅਤੇ ਕੱਲ੍ਹ ਦੀ ਜਿੱਦਾਂ ਤੁਸੀਂ ਕਿਹਾ ਕਿ ਉਹਨਾਂ ਦੇ ਨਾਲ ਉਹਨਾਂ ਦੇ ਹੋਰ ਘਰ ਸੀਗੇ ਅਤੇ ਉਹ ਉਹਨਾਂ ਨੇ ਪਹਿਲਾਂ ਕੰਮ ਦੇਖਿਆ ਸੀਗਾ ਅਤੇ ਨਾਲ ਦੀ ਨਾਲ ਉਹਨਾਂ ਦਾ ਵੀ ਜੋਬ ਆਪਾਂ ਨੂੰ ਆ
0: ਗਿਆ ਉੱਥੇ 3-4 ਬਲਾਇੰਡ ਅੱਜ ਕੱਲ੍ਹ ਟ੍ਰੈਂਡ ਦੇ ਵਿੱਚ ਨੇ
2: ਹਾਂਜੀ
0: ਸੋ ਇੱਕ ਤਾਂ ਤੁਸੀਂ ਦੱਸ ਦਿਓ ਕਿ ਇਹ ਜਦੋਂ ਕੰਪੇਅਰ ਕਰਦੇ ਆਪਾਂ ਪਰਦਿਆਂ ਨਾਲ ਜਾਂ ਸ਼ਟਰਸ ਨਾਲ ਉਹ ਤੋਂ ਆਲਰੇਡੀ ਬਹੁਤ ਸਸਤੇ ਪੈਂਦੇ ਨੇ
2: ਉਹ ਤੋਂ ਤਕਰੀਬਨ ਜੇ ਆਪਾਂ ਸ਼ਟਰਸ ਨਾਲ ਕੰਪੇਅਰ ਕਰਦੇ ਤਾਂ ਹਾਫ ਪ੍ਰਾਈਸ ਤੱਕ ਪੈ ਜਾਂਦੇ ਨੇ ਪਰਦਿਆਂ ਨਾਲ ਆਪਾਂ ਕੰਪੇਅਰ ਕਰਦੇ ਤਾਂ ਨਹੀਂ ਕਰਦੇ ਹਾਫ ਤੋਂ ਵੀ ਹਾਫ ਪ੍ਰਾਈਸ ਤੱਕ ਦੇ ਪੈ ਜਾਂਦੇ ਆ ਜੀ ਜੇ ਆਪਾਂ ਕੰਪੇਅਰ ਕਰਦੇ ਹਾਂ ਪਲੱਸ ਜਿਹੜੀ ਆਪਣੇ ਘਰ ਨੂੰ ਲੁੱਕ ਮਿਲਦੀ ਆ ਲਗਜ਼ਰੀ ਲੁੱਕ ਮਿਲਦੀ ਆ ਸਟਾਈਲਿਸ਼ ਲੁੱਕ ਮਿਲਦੀ ਆ ਉਹ ਫਾਇਦਾ ਇਹਨਾਂ ਦਾ ਅਤੇ ਤੀਜੀ ਗੱਲ ਇਹ ਹੈ ਕਿ ਇਹ ਜਗ੍ਹਾ ਬਹੁਤ ਘੱਟ ਰੋਕਦੇ ਆ ਜੀ ਜਿਹੜੇ ਬਲਾਇੰਡਸ ਨੇ ਤੁਹਾਡੀ ਵਿੰਡੋ ਦੇ ਫਰੇਮ ਦੇ ਵਿੱਚ ਵਿੱਚ ਹੀ ਰਹਿਣਗੇ
0: ਜੀ
2: ਤੁਹਾਡੇ ਫਰਨੀਚਰ ਦੇ ਵਿੱਚ ਨਹੀਂ ਵੱਜਣਗੇ ਤੁਹਾਡੀ ਚੇਅਰਸ ਦੇ ਵਿੱਚ ਨਹੀਂ ਵੱਜਣਗੇ ਜੇ ਤੁਸੀਂ ਇਹਨਾਂ ਨੂੰ ਓਪਨ ਕਲੋਜ਼ ਕਰਨਾ ਤੁਹਾਨੂੰ ਇਹ ਨਹੀਂ ਹੈਗਾ ਤੁਹਾਡਾ
0: ਸੋ ਇਹ ਜਿਹੜੇ ਜੈਬਰਾ ਬਲਾਇੰਡ ਨੇ ਇਹ ਇੱਕ ਤਾਂ ਚਲੋ ਵੈਸੀ ਕੋਸਟ ਇਫੈਕਟਿਵ ਨੇ
2: ਹਾਂਜੀ
0: ਤੁਸੀਂ ਇੱਕ ਅਲੱਗ ਤੋਂ ਡਿਸਕਾਊਂਟ ਦੇ ਰਹੇ ਹੋ ਜਿਹੜੇ ਕਿ ਕਸਟਮਰ ਲਈ ਇੱਕ ਵਿਨ ਵਿਨ ਡੀਲ ਹੋ ਜਾਂਦੀ ਹੈ ਤੇ ਇਹਦੀ ਵਾਰੰਟੀ ਵੀ ਹੈ ਜੀ
2: 5 ਸਾਲ ਦੀ ਵਾਰੰਟੀ ਹੈ ਜੀ ਫੈਬਰਿਕ ਦੀ ਵੀ ਤੇ ਹਾਰਡਵੇਅਰ ਦੀ ਚੇਨ ਦੀ ਜੋ ਵੀ ਤੁਸੀਂ ਸਾਡੇ ਤੋਂ ਸਮਾਨ ਲੈਂਦੇ ਆ ਇਲੈਕਟ੍ਰੋਨਿਕਸ ਜੇ ਤੁਸੀਂ ਆਟੋਮੇਟ ਕਰਵਾਉਂਦੇ ਤਾਂ ਉਹਦੇ ਤੋਂ ਬਾਏ ਕੰਪਨੀ 1 ਸਾਲ ਦੀ ਵਾਰੰਟੀ ਹੁੰਦੀ ਹੈ ਕੋਈ ਵੀ ਤੁਸੀਂ ਇਲੈਕਟ੍ਰੋਨਿਕਸ ਜਿੱਦਾਂ ਲੈਂਦੇ ਆ ਆਈਫੋਨ ਜਿੱਦਾਂ ਆਪਾਂ 2025 ਦਾ ਆਈਫੋਨ ਲੈਂਦੇ ਆ ਉਹਦੀ ਵਾਰੰਟੀ ਤਾਂ 1 ਸਾਲ ਦੀ ਹੁੰਦੀ ਹੈ
0: ਸੋ ਜਿਹੜਾ ਉਹ ਰਿਮੋਟ ਵਾਲੇ ਬਲਾਇੰਡ ਜਿਹੜਾ ਬਾਈ ਜੀ ਨੇ ਵੀ ਲਵਾਏ ਨੇ ਕਿ ਜਿਹੜਾ ਆਪਣਾ ਖਾਸ ਤੌਰ ਤੇ ਬੰਦਾ ਕਹਿੰਦਾ ਰੂਮ ਦੇ ਵਿੱਚ ਤਾਂ ਓਕੇ ਆ ਜਿੱਥੇ ਆਪਾਂ ਬੈਠ ਕੇ ਟੀਵੀ ਲੱਗਿਆ ਹੋਇਆ ਬੰਦਾ ਉੱਥੇ ਕਹਿੰਦਾ ਕਿ ਯਾਰ ਰਿਸ਼ਤੇ ਰਹਿ ਆਏ ਨੇ ਰਿਮੋਟ ਦਾ ਬਟਨ ਦੱਬੋ ਬਲਾਇੰਡ ਛੱਟਣ ਉਹ ਪ੍ਰਭਾਵ ਜਿਹਾ ਪੈ ਜਾਂਦਾ ਤੇ ਉਹਦੀ ਐਡ ਆਨ ਚਾਰਜਿਸ ਨੇ
2: ਉਹਦੇ
0: ਅੱਜ
2: ਹਾਂਜੀ
0: ਠੀਕ ਹੈ ਜੀ ਪਹਿਲੀਆਂ 5 ਕਾਲਾਂ ਨੂੰ
2: ਠੀਕ ਹੈ ਜੀ
0: ਆਲਰੇਡੀ ਤੁਸੀਂ ਜਿਹੜਾ ਡਿਸਕਾਊਂਟ ਦਿੰਦੇ ਹੋ ਉਹ ਤਾਂ ਡਿਸਕਾਊਂਟਡ ਪ੍ਰਾਈਸ ਤੇ ਜੈਬਰਾ ਬਲਾਇੰਡ ਕੈਨੇਡੀਅਨ ਮੇਡ ਬਲਾਇੰਡ 5 ਸਾਲਾਂ ਦੀ ਵਾਰੰਟੀ ਦੇ ਨਾਲ ਲਾਉਣੇ ਆ
2: ਹਾਂਜੀ ਹਾਂਜੀ
0: ਬੇਸਮੈਂਟ ਇਨਕਲੂਡ ਨਹੀਂ ਹੈਗੀ। ਜੇ ਕੋਈ ਬੰਦਾ ਪੂਰੇ ਘਰ ਦੇ ਬਲਾਈਂਡ ਲਾਉਂਦਾ, ਪਹਿਲੀਆਂ ਪੰਜ ਕਾਲਾਂ ਨੂੰ ਇੱਕ ਵਿੰਡੋ ਫ੍ਰੀ ਅਪਗ੍ਰੇਡ ਕਰਕੇ ਦਿਓ ਰਿਮੋਟ ਵਾਲੀ, ਅਤੇ ਮੈਂ ਨੰਬਰ ਬੋਲਦਾ।
2: ਠੀਕ ਹੈ ਭੁੱਲਰ ਸਾਹਿਬ, ਜੇ ਤੁਸੀਂ ਕਹਿੰਦੇ ਹਾਂ ਤਾਂ ਆਪਾਂ, ਜੇ ਤੁਸੀਂ ਸਾਡੇ ਤੋਂ ਸਾਰੇ ਘਰ ਦੀਆਂ ਬਲਾਈਂਡਸ ਲਗਵਾਉਂਦੇ ਹਾਂ, ਲਿਵਿੰਗ ਰੂਮ, ਫੈਮਿਲੀ ਰੂਮ ਅਤੇ ਆਪਣੇ ਸਾਰੇ ਬੈਡਰੂਮਸ ਨੂੰ ਮਿਲਾ ਕੇ ਸਾਰੇ ਘਰ ਦੀਆਂ ਬਲਾਈਂਡ ਸਾਡੇ ਤੋਂ ਲਗਵਾਉਂਦੇ ਹਾਂ, ਤਾਂ ਅਸੀਂ ਇੱਕ ਬਲਾਈਂਡ, ਤੁਸੀਂ ਜੋ ਵੀ ਤੁਹਾਨੂੰ ਬਲਾਈਂਡ ਕਹੋਗੇ, ਇੱਕ ਬਲਾਈਂਡ ਨੂੰ ਆਪਾਂ ਫਰੀ ਆਫ ਕੋਸਟ, ਕੋਈ ਉਹਦਾ ਐਕਸਟਰਾ ਚਾਰਜ ਨਹੀਂ ਹੈਗਾ, ਫਰੀ ਆਫ ਕੋਸਟ ਮੋਟਰ ਐਂਡ ਰਿਮੋਟ ਨਾਲ ਅਪਗ੍ਰੇਡ ਕਰਕੇ ਦੇਵਾਂਗੇ ਜੀ।
0: ਵੈਰੀ ਗੁੱਡ। ਸੋ ਪਹਿਲੀਆਂ ਪੰਜ ਕਾਲਾਂ ਲਈ ਇਹ ਡੀਲ ਹੈ ਜੀ, ਡਿਸਕਾਊਂਟ ਵੀ ਤੁਹਾਨੂੰ ਮਿਲੂਗਾ, ਬੈਟਰ ਪ੍ਰਾਈਸ ਵੀ ਮਿਲੂਗਾ। ਵਾਰੰਟੀ ਵਾਲੇ ਬਲਾਈਂਡ ਲਵਾਉਣਾ ਚਾਹੁੰਦੇ ਹੋ, ਪਹਿਲੀਆਂ ਪੰਜ ਕਾਲਾਂ ਨੂੰ ਰਿਮੋਟ ਵਾਲਾ ਬਲਾਈਂਡ ਫ੍ਰੀ। ਨੰਬਰ ਟੂ ਕਾਲ 647-399-4646, 647-399-4646, 647-389-4646, 647-399-4646, 647-399-4646 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਕਟਾਰੀਆ ਸਾਹਿਬ ਸਾਡੇ ਲਾਈਨ 'ਤੇ ਜੁੜ ਚੁੱਕੇ ਨੇ। ਸੱਚ ਕਟਾਰੀਆ ਸਾਹਿਬ 'ਤੇ ਵੀ ਤੁਸੀਂ ਜਿਹੜਾ ਆਫਿਸ ਆ ਉੱਥੇ ਵੀ ਬਲਾਈਂਡਸ ਇੰਸਟਾਲ ਕੀਤੇ ਸੀ, ਰਾਈਟ? ਰਿਮੋਟ ਵਾਲੀ ਸੀ?
2: ਹਾਂਜੀ ਹਾਂ, ਉੱਥੇ ਆਪਾਂ ਰੋਲਰ ਸ਼ੇਡ ਇੰਸਟਾਲ ਕੀਤੇ ਸੀਗੇ ਰਿਮੋਟ ਨਾਲ।
0: ਵੈਰੀ ਗੁੱਡ। ਕਟਾਰੀਆ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ ਜੀ।
3: ਸਤਿ ਸ਼੍ਰੀ ਅਕਾਲ ਜੀ, ਬਿਲਕੁਲ ਸਹੀ ਗੱਲ ਆ, ਜਦੋਂ ਦੇ ਕਰਕੇ ਗਏ ਸਾਨੂੰ ਸੁੱਖ ਬਹੁਤ ਹੋਇਆ ਵੈਸੇ।
0: ਪ੍ਰਾਈਵੇਸੀ ਦੀ ਪ੍ਰਾਈਵੇਸੀ
3: ਤਾਂ ਮੰਨਣ ਵਾਲੀ ਗੱਲ ਆ, ਬਿਕੋਜ਼ ਅੰਦਰੋਂ ਬੈਠੇ ਉਹ ਤਾਂ ਬਟਨ ਨੱਪ ਦੇਈਦਾ, ਤੇ ਬਾਹਰਲੇ ਵੀ ਬਲਾਈਂਡ ਡਾਊਨ, ਤੇ ਅੰਦਰੋਂ ਸਾਡੇ ਰੂਮ ਵਾਲੇ ਵੀ ਡਾਊਨ, ਚੁੱਪ ਕਰਕੇ ਬਲਾਈਂਡ ਡਾਊਨ ਕਰਕੇ ਨਿਕਲ ਜਾਈਦਾ ਜੀ।
0: ਵੈਰੀ ਗੁੱਡ ਜੀ। ਇਹ ਕਹਿੰਦੇ ਇਹਨਾਂ ਨੇ ਮੋਬਾਈਲ ਤੇ ਐਪ ਵੀ ਇੱਕ ਕੀਤੀ ਆ, ਕਈ ਵਾਰ ਐਪ ਤੋਂ ਵੀ ਇਹ ਜਿੰਨਾ ਸੌਖਾ ਕੰਮ ਹੋ ਹੀ ਜਾਂਦਾ ਕਿ ਟੈਕਨੋਲੋਜੀ, ਤਾਂ ਮੈਨੂੰ ਲੱਗਦਾ ਹੁਣ AI ਵੀ ਆ ਗਈ, ਇਹ ਆਵਾਜ਼ ਤੇ ਵੀ ਚੱਲਣ ਲੱਗ ਜਾਣਗੇ ਕਿ ਜਿਵੇਂ ਹੁਣ ਲਾਈਟਾਂ ਚੱਲਦੀਆਂ ਨੇ, ਇਹ ਤਾਂ ਬਹੁਤ ਟੈਕਨੋਲੋਜੀ ਨਾ ਅੱਗੇ ਵੱਧ ਗਈ ਜੀ। ਸੋ ਬਲਾਈਂਡ ਲਵਾਉਣ ਲਈ 647-399-4646 ਨੰਬਰ ਆ। ਤੇ ਕਟਾਰੀਆ ਟੂਰਸ ਐਂਡ ਟਰੈਵਲ, ਜਿਹਦੇ ਚਰਚੇ ਬ੍ਰੈਂਪਟਨ ਦੇ ਵਿੱਚ ਨਹੀਂ ਹੈਗੇ, ਮਿਸੀਸਾਗਾ ਦੇ ਵਿੱਚ ਨਹੀਂ ਹੈਗੇ, ਇਕੱਲੇ ਅੰਟਾਰੀਓ 'ਚ ਨਹੀਂ ਹੈਗੇ, ਇਕੱਲੇ ਕੈਨੇਡਾ 'ਚ ਨਹੀਂ ਹੈਗੇ, ਦੁਨੀਆਂ ਭਰ ਦੇ ਵਿੱਚ ਚਰਚੇ, ਦੁਨੀਆਂ ਭਰ ਦੇ ਵਿੱਚ। ਕਟਾਰੀਆ ਸਾਹਿਬ, ਮੈਨੂੰ ਤੁਹਾਨੂੰ ਵੀ ਤੁਹਾਡੇ ਇੰਸਟਾਗ੍ਰਾਮ 'ਤੇ ਲੋਕ ਕਾਲ ਕਰਦੇ ਹੋਣਗੇ, ਅਤੇ ਮੈਨੂੰ ਵੀ ਇੰਸਟਾਗ੍ਰਾਮ ਜਦੋਂ ਖੋਲ੍ਹਦਾ ਹਰ ਰੋਜ਼ 3-4 ਇਨਕੁਆਇਰੀਜ਼ ਹੁੰਦੀਆਂ ਨੇ, ਕੈਨੇਡਾ ਵੀ, ਆਊਟਸਾਈਡ ਕੈਨੇਡਾ ਵੀ, ਕਿਉਂਕਿ ਜਿਹੜੇ ਪ੍ਰਾਈਸ ਹੁੰਦਾ ਬੰਦਾ ਕੈਲਕੂਲੇਟ ਕਰਕੇ ਦੇਖਦਾ ਕਿ ਯਾਰ ਇੰਨੇ ਘੱਟ ਪ੍ਰਾਈਸ, ਅੱਜ ਦੇ ਕੀ ਖਾਸ ਪ੍ਰਾਈਸ।
3: ਬਿਲਕੁਲ ਜੀ, ਇਹ ਤੁਹਾਡਾ ਪਿਆਰ ਹੈ ਜੀ, ਤੁਹਾਡਾ ਲਾਈਕ ਤੁਹਾਡਾ ਹੀ ਦਿੱਤਾ ਹੋਇਆ ਜੀ, ਮੈਂ ਤਾਂ ਇਹ ਕਹਿੰਦਾ ਹੁੰਦਾ, ਸਾਰੇ ਭੈਣ ਭਰਾਵਾਂ ਦੀ ਬਖਸ਼ਿਸ਼ ਦਾ ਆਸ਼ੀਰਵਾਦ ਆ, ਤਾਂ ਹੀ ਪਿਆਰ ਨਾਲ ਇੱਥੇ ਤੱਕ ਪਹੁੰਚਾਇਆ ਹੈਗਾ ਜੀ ਮੇਰੇ ਵੀਰਾਂ ਨੇ, ਤੇ ਜੇ ਇਹਨਾਂ ਨੇ ਪਹੁੰਚਾਇਆ ਸਾਰੇ ਜਿੰਨੇ ਵੀ ਭੈਣ ਭਰਾ ਹੈਗੇ ਆ, ਤੇ ਤਾਂ ਹੀ ਵਧੀਆ ਵਧੀਆ ਡੀਲਸ ਲੈ ਕੇ ਆਈ ਦੀਆਂ ਕਿ ਬੰਦਾ ਕੋਈ ਇਹ ਨਾ ਹੋਵੇ, ਬੰਦੇ ਦਾ ਕੋਈ ਰਹਿ ਜਾਵੇ। ਸੋ ਹੁਣ ਸਾਡੇ ਕੋਲ ਇੱਕ ਲਾਸਟ ਮਿੰਟ ਡੀਲ ਆਈ ਹੈ ਭਾਜੀ, ਬਹੁਤ ਵਧੀਆ, ਸਿਰਫ ਤੇ ਸਿਰਫ ਮੈਕਸੀਕੋ ਦੀ 5 ਦਿਨਾਂ ਦੀ 799 ਦਾ ਪੈਕੇਜਸ।
0: ਅੱਛਾ
3: ਜੀ, 799 ਦਾ ਪੈਕੇਜਸ ਲਾਸਟ ਮਿੰਟ ਡੀਲ ਆਈ ਹੈ, ਉਹਦੇ ਵਿੱਚ 4-star ਹੋਟਲ ਹੋਏਗਾ, ਏਅਰਪੋਰਟ ਟ੍ਰਾਂਸਫਰ ਹੋਏਗੀ, ਬੀਚ ਦੇ ਕੰਢੇ ਹੋਟਲ ਹੋਏਗਾ, ਪੂਰਾ ਨਜ਼ਾਰੇ ਦਾ, ਜਿੰਨਾ ਮਰਜ਼ੀ ਖਾਓ, ਜਿੰਨਾ ਮਰਜ਼ੀ ਸ਼ਕਤੀ ਵਾਟਰ ਪੀਓ,
0: ਉਹ ਆਪਦੇ ਹਿਸਾਬ ਨਾਲ। ਅੱਛਾ, 799 ਈਚ ਹੈ ਜੀ?
3: ਜੀ, 799 ਦੇ ਵਿੱਚ ਈਚ ਪਰਸਨ, ਬਹੁਤ ਵਧੀਆ ਡੀਲ ਆ ਜੀ ਇਹ, ਲਾਈਕ ਆਹ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਮਿਲਦੀ ਘੱਟ ਹੁੰਦੀ ਆ, ਪਰ ਇਟਸ ਰੀਅਲੀ ਗੁੱਡ, ਪਰ ਤੁਸੀਂ ਟਰਾਈ ਕਰਕੇ ਦੇਖੋ, ਬਹੁਤ ਵਧੀਆ ਹੋਟਲਸ ਹੈਗੇ ਆ, ਤੇ ਅੱਜ ਕਾਫੀ ਬੁਕਿੰਗ ਹੋਈ ਆ। ਸੋ ਪਲੀਜ਼, ਜੇ ਤੁਹਾਡਾ ਹੈਗਾ ਲਾਸਟ ਮੂਮੈਂਟ ਤੇ ਜਾਣ ਦਾ ਪ੍ਰੋਗਰਾਮ ਕੋਈ ਵੀ, ਤੇ ਕੰਟੈਕਟ ਜ਼ਰੂਰ ਕਰ ਲਓ ਕਟਾਰੀਆ ਟੂਰ ਐਂਡ ਟਰੈਵਲ, ਤੁਹਾਡੀ ਬਾਬਤ, ਤੁਹਾਡੀ ਜਿਵੇਂ ਕਹਿ ਲਓ ਵੀ ਆਸ਼ੀਰਵਾਦ ਦੇ ਨਾਲ 7 ਦਿਨ ਖੋਲਣ ਲਾਇਆ ਹੋਇਆ, ਬਿਕੋਜ਼ ਤੁਸੀਂ ਸਾਥ ਦਿੰਦੇ ਹੋ, ਆਲਵੇਜ਼ ਭੈਣ ਭਰਾ ਸਾਥ ਦਿੰਦੇ ਆ। ਇਹ ਸਾਡੇ ਦਿਲ ਨੂੰ ਇਹ ਹੁੰਦਾ ਵੀ ਜੇ ਜੀ ਭੈਣ ਭਰਾ ਸਾਥ ਦਿੰਦੇ ਆ, ਤੇ ਵੇਖੋ ਖੋਲਣ ਦਾ ਵੀ ਤਾਂ ਹੀ ਫਾਇਦਾ ਹੁੰਦਾ ਨਾ, ਵੀ 7 ਦੇ 7 ਦਿਨ ਸਰਵਿਸ ਦਓ ਬੰਦੇ ਨੂੰ, ਫੇਰ ਦਿਲ ਖੁਸ਼ ਹੁੰਦਾ ਜੀ। ਇਹ ਆਪਾਂ ਸ਼ੁਰੂਆਤ ਤੋਂ ਤੁਹਾਨੂੰ ਯਾਦ ਹੋਊਗਾ, ਆਪਾਂ ਇਹੀ ਕਿਹਾ ਸੀਗਾ ਵੀ ਭੈਣ ਭਰਾਵਾਂ ਨੂੰ ਇਹ ਨੀ ਵੀ ਕਿਸੇ ਨੂੰ ਛੁੱਟੀ ਕਰਕੇ ਆਉਣ ਦੀ ਲੋੜ ਆਪਦੇ ਕੰਮ ਲਈ, ਜਿੱਦਣ ਤੁਹਾਨੂੰ ਛੁੱਟੀ ਆ ਉਸ ਦਿਨ ਆਓ, ਨਾਲੇ ਉਸ ਦਿਨ ਦੇ ਪੈਸੇ ਬਚਾਓ, ਨਾਲੇ ਆਪਦੀ ਸੇਵਿੰਗ ਕਰੋ ਸਾਡੇ ਤੋਂ ਕੋਈ ਵੀ ਸਰਵਿਸਿਸ ਲੈ ਕੇ।
0: ਇੱਕ ਵਾਰ ਮੈਂ ਨੰਬਰ ਜ਼ਰੂਰ ਬੋਲਦਾ, ਸੋ 905-678-1200, 905-678-1200 ਤੇ ਕਾਲ ਕਰ ਲਓ। ਜੇ ਤੁਸੀਂ ਨੇੜੇ ਹੋ ਏਅਰਪੋਰਟ ਡੈਰੀ ਦੇ, ਤਾਂ ਤੁਸੀਂ ਲੋਕੇਸ਼ਨ ਤੇ ਵਿਜ਼ਿਟ ਕਰ ਸਕਦੇ ਹੋ, ਜਾਂ ਫਿਰ ਗੋਰ ਐਂਡ ਵਨੀਜ਼ਰ ਤੇ ਦੂਜੀ ਲੋਕੇਸ਼ਨ ਇੱਥੇ ਵਿਜ਼ਿਟ ਕਰ ਸਕਦੇ ਹੋ, ਕੱਲ ਨੂੰ ਵੀ ਵਿਜ਼ਿਟ ਕਰ ਸਕਦੇ ਹੋ, ਅੱਜ ਵੀ ਕਰ ਸਕਦੇ, ਤੇ ਕਾਲ ਵੀ 7-9 ਮਰਜ਼ੀ ਕਰੋ, 905-678-1200 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਤੇ ਕਟਾਰੀਆ ਸਾਹਿਬ, ਟਿਕਟਾਂ ਦੇ ਬਾਬਤ ਵੀ ਦੱਸੋ।
3: ਬਿਲਕੁਲ ਜੀ, ਟਿਕਟਾਂ ਦੇ ਬਾਬਤ ਇਹ ਤਾਂ ਟੂਰ ਪੈਕੇਜਸ ਹੈਗੇ ਆ, ਕੱਲਾ ਮੈਕਸੀਕੋ ਨੀ ਹੈਗਾ, ਮੈਕਸੀਕੋ ਦੇ ਵਿੱਚ 4-5 ਸ਼ਹਿਰ ਵੀ ਹੈਗੇ ਆ, ਉਹ ਵੀ ਹਰ ਤਰ੍ਹਾਂ ਦੇ ਸਾਡੇ ਕੋਲ ਪ੍ਰਾਈਸ ਬਹੁਤ ਵਧੀਆ ਅਵੇਲੇਬਲ ਆ। ਉਸ ਤੋਂ ਬਾਅਦ ਡੋਮਿਨਿਕਨ ਰਿਪਬਲਿਕ ਵਿੱਚ ਆ ਜਾਂਦੇ, ਉਹਦੇ ਚ ਵੀ 3-4 ਸ਼ਹਿਰ ਹੈਗੇ, ਉਹ ਵੀ ਬੜਾ ਵਧੀਆ ਅਵੇਲੇਬਲ ਆ। ਬਹਾਮਸ ਆ ਜਾਓ, ਕੋਸਟਰੀਕਾ ਆ ਜਾਓ, ਹਰ ਤਰ੍ਹਾਂ ਦੇ ਪ੍ਰਾਈਸ ਸਾਡੇ ਕੋਲ ਅਵੇਲੇਬਲ ਆ ਜੀ।
0: ਤੁਸੀਂ ਮੈਂ ਤਾਂ ਕਹਿਣਾ ਜਿਵੇਂ ਹੁਣ ਇੱਕ ਪੁਰਤਗਾਲ ਦੀ ਟੀਮ ਫੁੱਟਬਾਲ ਦੀ ਬਹੁਤ ਮਸ਼ਹੂਰ ਆ, ਜੇ ਉਹਦਾ ਮੈਚ ਦੇਖਣਾ ਟੋਰਾਂਟੋ ਦੇ ਵਿੱਚ ਉਹਦੀ ਟਿਕਟ 4,000-4,000 ਆ, ਜੇ ਤੁਸੀਂ ਐਕਚੁਅਲ ਚ ਪੁਰਤਗਾਲ ਨੂੰ ਦੇਖਣਾ ਟਿਕਟ ਕਰਾਉਂਗੇ ਉਹ 700-800 ਦੀ ਹੋ ਜੂ ਹੋ ਸਕਦਾ। ਪੁਰਤਗਾਲ ਦਾ ਮੈਚ ਦੇਖਣਾ ਮਹਿੰਗਾ, ਪੁਰਤਗਾਲ ਦੇਖਣਾ ਸੌਖਾ ਗਾ, ਸਸਤਾ ਗਾ, ਕਟਾਰੀਆ ਸਾਨੂੰ ਬਸ ਕਾਲ ਕਰਨੀ ਆ ਤੁਸੀਂ।
3: ਬਿਲਕੁਲ ਜੀ ਬਿਲਕੁਲ, ਇਹ ਤਾਂ 100% ਗੱਲ ਸਹੀ ਹੈ ਜੀ। ਕਈ ਵਾਰ ਇਹੋ ਜਿਹੀ ਚੀਜ਼ਾਂ ਹੁੰਦੀਆਂ ਵੀ ਅਸੀਂ ਉਸ ਕੰਟਰੀ ਚ ਜਾ ਕੇ ਸਾਨੂੰ ਸਸਤਾ ਫੀਲ ਕਰਦੇ ਹਾਂ ਤੇ ਇੱਥੇ ਸਾਨੂੰ ਮਹਿੰਗਾ ਲੱਗ ਰਿਹਾ ਹੈਗਾ। ਸੋ ਬਾਕੀ ਰਹਿ ਗਿਆ ਜੀ ਇੰਡੀਆ ਦੀ ਵੀ ਗੱਲ ਕਰੀਏ ਤੇ ਸਾਡੇ ਕੋਲੇ ਜਿਹੜਾ ਪ੍ਰਾਈਜ ਹੈਗਾ $999 ਦਾ ਵਨ ਵੇ ਪ੍ਰਾਈਜ ਹੈਗਾ। ਗੁਰੂ ਆਪਾਂ ਨੂੰ ਹੈਰੀ ਸਾਹਿਬ ਤੁਹਾਨੂੰ ਯਾਦ ਹੋਊਗਾ ਪਿਛਲੇ ਤੋਂ ਪਿਛਲੇ ਹਫ਼ਤੇ ਆਪਾਂ ਇਹੀ $749 ਦੀਆਂ ਵੇਚੀਆਂ, ਪਰ ਹੁਣ ਟੋਟਲੀ ਬੱਚਿਆਂ ਦੀਆਂ ਛੁੱਟੀਆਂ ਸ਼ੁਰੂ ਹੋਣ ਕਰਕੇ ਤੇ ਉਹ ਹੁਣ ਚੇਂਜ ਹੋ ਗਿਆ ਜੀ ਹਨਾ ਪ੍ਰਾਈਜ ਔਰ ਸੀਜ਼ਨੈਲਿਟੀ ਚੇਂਜ ਹੋ ਗਈ। ਤੇ ਜਿਹੜਾ 999 ਹੈ ਜੀ ਉਹ ਸਪਤੰਬਰ ਅਕਤੂਬਰ ਦੇ ਵਿੱਚ ਵਨ ਵੇ ਪ੍ਰਾਈਜ ਹੈਗਾ, ਤੇ ਜੇ ਹੁਣ ਵੀ ਕਿਸੇ ਨੇ ਜਾਣਾ ਸਾਡੇ ਕੋਲ $1049 ਦੇ ਵਿੱਚ ਵਨ ਵੇ ਪ੍ਰਾਈਜ ਸਾਡੇ ਕੋਲ ਪੂਰਾ ਜੂਨ ਜੁਲਾਈ ਦਾ ਅਵੇਲੇਬਲ ਹੈਗਾ ਜੀ, ਆਪਾਂ ਉਹਨੂੰ ਵੀ ਕਰ ਸਕਦੇ ਦੋ ਬੈਗਾਂ ਦੇ ਨਾਲ। ਤੇ ਜੇ 3 ਬੈਗਾਂ ਦੇ ਨਾਲ ਲੈਣੀ ਹੈ ਜੀ ਉਹ ਵੀ ਸਾਡੇ ਕੋਲੇ $1099 ਤੋਂ ਸ਼ੁਰੂ ਹੋ ਜਾਂਦੀ ਜੀ, ਡਿਪੈਂਡ ਡੇਟਾ ਦੇ ਉੱਤੇ ਆ, ਉਹ ਵੀ ਸਾਡੇ ਕੋਲ ਵਨ ਵੇ ਸੀਟਾਂ ਕੁਛ ਡੇਟਾਂ ਤੇ ਅਵੇਲੇਬਲ ਪਈਆਂ। ਤੇ ਇਹੀ ਆਪਾਂ ਅੰਮ੍ਰਿਤਸਰ ਜਾਈਏ ਤੇ 1060 ਤੋਂ ਸ਼ੁਰੂ ਹੋ ਜਾਂਦੀ, ਰਿਟਰਨ ਕਰੀਏ $1965 ਤੋਂ ਸ਼ੁਰੂ ਹੁੰਦੀ ਅੰਮ੍ਰਿਤਸਰ ਦੀ, ਤੇ $1695 ਤੋਂ ਵਨ ਵੇ ਸੋਰੀ ਰਿਟਰਨ ਟਿਕਟ ਦਿੱਲੀ ਦੀ ਸ਼ੁਰੂ ਹੋ ਜਾਂਦੀ ਆ। 1695 ਤੋਂ ਲੈ ਕੇ 2095 ਜਿਹੜਾ ਕਿ ਹਾਈਐਸਟ ਸੀਜ਼ਨ ਦੇ ਵਿੱਚ ਦਸੰਬਰ ਦਾ ਰੇਟ ਆ ਉਹ ਅਸੀਂ ਕੱਢਿਆ ਹੋਇਆ, ਉਹਦੇ ਵਿੱਚ ਪਤਾ ਕੀ ਹੈ ਜੀ ਜਿਵੇਂ ਉਵੇਂ ਜਾਵਾਂਗੇ ਤਾਂ 2500-2000-2300 ਐ ਮਿਲੇਗਾ, ਪਰ ਤੁਹਾਨੂੰ $1995 $2095 ਦੇ ਵਿੱਚ ਹਾਈ ਸੀਜ਼ਨ ਵੀ ਸੀਟਾਂ ਅਵੇਲੇਬਲ ਹੈਗੀਆਂ ਸਾਡੇ ਕੋਲ। ਹਰ ਤਰ੍ਹਾਂ ਦੀ ਸੀਟ ਸਾਡੇ ਕੋਲ ਹਰ ਡੇਟ ਤੇ ਅਵੇਲੇਬਲ ਹੈਗੀਆਂ, ਸਾਡੇ ਨਾਲ ਆਫਿਸ ਤੁਹਾਨੂੰ ਕੰਟੈਕਟ ਕਰਨਾ ਪਊਗਾ। ਔਰ ਵਨ ਵੇ ਸੀਟਾਂ ਵੀ ਹੈਗੀਆਂ, ਰਿਟਰਨ ਵੀ ਹੈਗੀਆਂ, ਔਰ ਅੰਮ੍ਰਿਤਸਰ ਵੀ ਹੈਗੀ ਐਂਡ ਦਿੱਲੀ ਵੀ ਹੈਗੀ।
0: ਬਹੁਤ ਅੱਛਾ, ਈਵਨ ਮੈਂ ਨਾ ਪਰਿਵਾਰਾਂ ਨੂੰ ਮਹੀਨਾ ਕੁ ਪਹਿਲਾਂ ਦੱਸਿਆ ਸੀ ਕਿ ਮੈਂ ਨਾ ਥੰਡਰਵੇ ਜਾਣਾ ਗਾ, ਐਂਡ ਜਦੋਂ ਉਹਦੀ ਕੈਲਕੂਲੇਸ਼ਨ ਕੀਤੀ ਤੇਲ ਦੀ ਕਿ ਯਾਰ 500 ਦਾ ਤੇਲ ਜਾਂਦਿਆਂ ਨੂੰ 500-1,000 ਦਾ ਤੇਲ ਤਾਂ ਅਪ ਡਾਊਨ ਚ ਕਿਧਰੇ ਨੀ ਗਿਆ, ਟਿਕਟ ਕਰਾਈ 172 ਦਾ ਅਪ ਡਾਊਨ। ਸੋ ਕਹਿਣ ਦਾ ਭਾਵ ਟਿਕਟਾਂ ਤੁਸੀਂ ਕਟਾਰੀਆ ਟੂਰਸ ਐਂਡ ਟਰੈਵਲ ਤੋਂ ਕਰਾਓਗੇ, ਟਿਕਟਾਂ ਨੇ ਜਾਂ ਫਿਰ ਟਰੈਵਲ ਪੈਕੇਜ ਨੇ, ਤੁਹਾਨੂੰ ਪੈਸੇ ਦੀ ਬੱਚਤ ਦੇ ਨਾਲ ਸਰਵਿਸ ਆ ਜਿਹੜੀ ਉਹ ਜਿਹੜੀ ਮਿਲਦੀ ਆ ਔਨ ਟੋਪ, ਉਹ ਚੈਰੀ ਔਨ ਦਾ ਟੋਪ ਆ, ਤੇ ਉਹ ਬਾ ਕਮਾਲ ਸਰਵਿਸ ਆ, ਜਿਹੜਾ ਗੱਲ ਕਰਨ ਦਾ ਤਰੀਕਾ ਤੇ ਜਿਹੜਾ ਸੁੱਖ, ਚਾਹੇ ਉਹ ਚੈੱਕ ਇਨ ਹੋਵੇ, ਚਾਹੇ ਕਿਹੜੀ ਸੀਟ ਲੈਣੀ ਆ ਉਹਦੇ ਰਿਲੇਟਡ ਹੋਵੇ, ਤੁਸੀਂ ਵੀਲ ਚੇਅਰ ਕਰਵਾਉਣਾ ਚਾਹੁੰਦੇ ਹੋ, ਤੁਹਾਨੂੰ ਬਜ਼ੁਰਗਾਂ ਨੂੰ ਬਹੁਤ ਸਾਰੀ ਹੈਲਪ ਮਿਲਦੀ ਆ। ਸੋ ਕਟਾਰੀਆ ਟੂਰਸ ਐਂਡ ਟਰੈਵਲ ਨੂੰ ਕਾਲ ਕਰ ਲਓ 905-678-1200 ਪ੍ਰਿੰਟ ਟੀਵੀ ਐਂਡ ਪਲੈਂਸ ਤੇ ਲੈ ਕੇ ਚੱਲਦੇ ਆ। ਕਟਾਰੀਆ ਸਾਹਿਬ ਜਾਂਦੇ ਜਾਂਦੇ USA ਦਾ ਵੀਜ਼ੇ ਦੇ ਵਿੱਚ ਜਿਹੜੀ ਤੁਸੀਂ ਹੈਲਪ ਕਰਦੇ ਹੋ ਉਹਦੇ ਬਾਬਤ ਵੀ ਦੱਸ ਦਿਓ।
3: ਬਿਲਕੁਲ ਜੀ, ਜੇ ਕਿਸੇ ਨੇ ਕੋਈ ਵੀ ਪੇਪਰ ਵਰਕ ਸੰਬੰਧੀ ਆਲ ਵੀਜ਼ਾ ਆਲ ਕੰਟਰੀ ਦੇ ਵਿੱਚ ਇਹ, ਤੇ ਜਿਹੜਾ US ਦਾ ਹੈਗਾ ਜੀ, US ਦੇ ਜੇ 2027-28 ਦੀ ਅਪਾਇੰਟਮੈਂਟ ਬੁੱਕ ਆ, ਜਾਂ ਤੁਸੀਂ ਜਲਦੀ ਕਰਾਉਣਾ ਚਾਹੁੰਦੇ ਹੋ, ਜਾਂ ਤੁਸੀਂ US ਦੇ ਵੀਜ਼ੇ ਲਈ ਕੋਈ ਵੀ ਐਪਲੀਕੇਸ਼ਨ ਕਰਾਉਣਾ ਚਾਹੁੰਦੇ ਹੋ, ਉਹ ਸਾਡੇ ਕੋਲੇ ਉਪਲਬਧ ਆ ਜੀ। ਜੇ ਅਰਜੈਂਟ ਤੁਹਾਨੂੰ ਅਪਾਇੰਟਮੈਂਟ ਚਾਹੀਦੀ ਹੈ ਵਿਦਇਨ 2-3 ਮੰਥਸ ਦੇ ਵਿੱਚ, ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦੇ। ਇਹ ਜਿਹੜੀ ਸਰਵਿਸ ਫੀਸ ਆ ਜਿਹੜੀ ਅਲੱਗ ਹੁੰਦੀ ਹੈ ਜੀ, ਇਹ ਤੁਹਾਨੂੰ ਅਸੀਂ 3 ਮਹੀਨਿਆਂ ਦੇ ਵਿੱਚ 2-3 ਮਹੀਨਿਆਂ ਦੇ ਵਿੱਚ ਡੇਟ ਲੈ ਕੇ ਦੇਵਾਂਗੇ। ਜੇ ਨਹੀਂ ਲੈ ਕੇ ਦੇਖ ਸਕੇ ਤੇ 100% ਜਿਹੜੀ ਇਹ ਸਰਵਿਸ ਫੀਸ ਹੋਏਗੀ ਤੁਹਾਨੂੰ ਵਾਪਸ ਕੀਤੀ ਜਾਏਗੀ ਜੀ, ਔਨ ਏਅਰ ਕਹਿ ਰਹੇ ਆ। ਔਰ ਗਰੰਟੀ ਨਾਲ ਆ, ਕਰਕੇ ਦੇਖੋ ਟਰਾਈ, ਇੱਕ ਵਾਰੀ ਕਾਲ ਕਰ ਲਓ ਕਟਾਰੀਆ ਟੂਰ ਐਂਡ ਟਰੈਵਲ
0: 905-678-1200 905-678-1200 905-678-1200 905-678-1200 ਤੇ ਗੱਲ ਕੀਤੀ ਜਾ ਸਕਦੀ। ਬਹੁਤ ਸ਼ੁਕਰੀਆ ਕਟਾਰੀਆ ਸਾਹਿਬ, ਧੰਨਵਾਦ ਜੀ।
3: ਥੈਂਕ ਯੂ ਸਰ,
0: ਥੈਂਕ ਯੂ ਵੈਰੀ ਮਚ।

0: ਦੋਸਤੋ, ਗ੍ਰੈਂਡ ਹੋਮ ਫਰਨੀਚਰ ਵੱਲੋਂ ਇਹ ਪ੍ਰੋਗਰਾਮ ਸਪੋਂਸਰ ਕੀਤਾ ਜਾ ਰਿਹਾ। ਤੁਸੀਂ ਫਰਨੀਚਰ ਦੇ ਬਾਬਤ 7 ਵਜੇ ਤੱਕ ਵਿਜਿਟ ਕਰ ਸਕਦੇ ਹੋ ਡੈਰੀ ਐਂਡ ਟੋਮਕਨ, 6885 ਟੋਮਕਨ ਰੋਡ। ਕੱਲ੍ਹ ਦੀ ਟਾਈਮਿੰਗ ਵੀ 11 to 7 ਆ, ਜਾਂ ਫਿਰ ਕਾਲ ਕਰਕੇ ਆਪਣਾ। ਹੁਣ ਇਹਨਾਂ ਕੋਲ ਹਾਰਡ ਫੋਮ ਦਾ ਕੁਈਨ ਸਾਈਜ਼ ਦਾ ਮੈਟਰਸ ਆ ਦੋਸਤੋ, ਜਿਹੜਾ ਕਿ $199 ਦਾ। ਤੁਹਾਨੂੰ ਦੱਸਿਆ ਸੀ ਕਿ $500 ਤੋਂ ਘੱਟ ਦੀਆਂ ਬਹੁਤ ਸਾਰੀਆਂ ਡੀਲਾਂ ਨੇ। ਇੱਕ ਸੋਲਿਡ ਕੌਫੀ ਟੇਬਲ ਆ, ਇੱਕ ਕੌਫੀ ਟੇਬਲ ਆ, ਨਾਲ ਉਹਦੇ 2 ਸਾਈਡ ਟੇਬਲ ਆ ਜਾਂਦੇ ਨੇ ਛੋਟੇ। ਸੋ ਆਮ ਤੌਰ 'ਤੇ ਇਹੀ $400-500 ਦਾ ਹੁੰਦਾ, ਇੱਥੇ $149 'ਚ, ਯਾਨੀ ਕਿ 3 ਟੇਬਲ ਹੀ ਹੋ ਗਏ, ਇੱਕ ਕੌਫੀ ਟੇਬਲ, 2 ਸਾਈਡ ਟੇਬਲ, ਸਿਰਫ $149 ਦੇ ਵਿੱਚ। ਸੋਫਾ ਕਮ ਬੈੱਡ ਲੈਣਾ $399 'ਚ। ਡੈਰੀ ਐਂਡ ਟੋਮਕਨ ਅਤੇ ਗ੍ਰੈਂਡ ਹੋਮ ਫਰਨੀਚਰ, ਨੰਬਰ ਟੂ ਕਾਲ 647-262-0000 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਅਤੇ ਹੁਣ ਬੁਖਾਰ ਜਿਹੜਾ ਫੁੱਟਬਾਲ ਦਾ, ਸੋਕਰ ਦਾ, ਆਲਰੇਡੀ ਬੱਚਿਆਂ ਨੂੰ ਹੋਣ ਲੱਗ ਗਿਆ, ਅਤੇ ਇਹ ਐਕਸਪੀਰੀਅੰਸ ਨੂੰ ਵਧੀਆ ਬਣਾਉਣ ਦੇ ਲਈ ਧੜਾ ਧੜ ਬੁਕਿੰਗਾਂ ਨੇ ਜਿਹੜੀਆਂ, ਈਵਨ ਬਿਗ ਸਕਰੀਨ ਟੀ ਵੀ ਡਿਮਾਂਡ ਦੇ ਵਿੱਚ ਨੇ ਬ੍ਰੈਂਪਟਨ ਟੀ ਵੀ ਐਂਡ ਅਪਲਾਇੰਸ 'ਤੇ। ਬ੍ਰੈਂਪਟਨ ਟੀ ਵੀ ਐਂਡ ਅਪਲਾਇੰਸਿਸ ਸੁਲਤਾਨ ਜੀ ਜਿਹੜੀ ਇੱਕ ਰੀਤ ਹੁੰਦੀ ਉਹ ਤੋਂ ਹਟ ਕੇ ਕਰਦੇ ਨੇ। ਜਦੋਂ ਡਿਮਾਂਡ ਕਿਸੇ ਚੀਜ਼ ਦੀ ਹਾਈ ਹੋਵੇ ਉਦੋਂ ਪ੍ਰਾਈਸ ਵੱਧ, ਅਗਲਾ ਕਹਿੰਦਾ ਹੁਣ ਤਾਂ ਟੀ ਵੀ ਲੈਣੇ ਹੀ ਲੈਣੇ ਆ, ਹੁਣ ਤਾਂ ਪਰਿਵਾਰਾਂ ਨੇ ਬਿਗ ਸਕਰੀਨ ਟੀ ਵੀ ਆ, ਹੁਣ ਤਾਂ ਉਹ ਲੈਣੇ ਹੀ ਲੈਣੇ ਆ, ਹੁਣ ਤਾਂ ਕੋਈ ਹੱਲ ਨਹੀਂ ਕਿੰਨੇ ਮਰਜ਼ੀ ਰੇਟ 'ਤੇ ਵੇਚੋ। ਪਰ ਸੁਲਤਾਨ ਜੀ ਉਲਟ ਕਰਦੇ ਨੇ, ਜਦੋਂ ਡਿਮਾਂਡ ਵੱਧ ਵੀ ਆ ਪ੍ਰਾਈਸ ਇਹ ਘੱਟ ਲੈ ਕੇ ਆਉਂਦੇ ਨੇ। ਸੁਲਤਾਨ ਜੀ, ਜੀ ਆਇਆਂ ਨੂੰ ਅਤੇ ਧੰਨਵਾਦ ਤੁਹਾਡੇ ਇਹੋ ਜਿਹੇ ਡੀਲਾਂ ਲੈ ਕੇ ਆਉਣ ਲਈ।
1: ਥੈਂਕ ਯੂ ਵੈਰੀ ਮੱਚ ਜੀ, ਭੁੱਲਰ ਸਾਹਿਬ ਬਹੁਤ ਬਹੁਤ ਸ਼ੁਕਰੀਆ। ਅਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਜੀ, ਇਹ ਐਕਚੁਲੀ ਇੱਕ ਰੈਗੂਲਰ ਨਹੀਂ, ਸਪੈਸ਼ਲ ਪ੍ਰੈਕਟਿਸ ਹੁੰਦੀ ਹੈ ਜਿਹੜੀ ਕਿ ਮੈਨੂਫੈਕਚਰਸ ਕੰਪਨੀਆਂ ਦੇ ਨਾਲ ਮਿਲ ਕੇ ਕੀਤੀ ਜਾਂਦੀ ਹੈ ਕਿ ਜਿੰਨਾ ਵੋਲੀਅਮ ਹਾਈ ਜਾਏਗਾ ਓਨਾ ਡਿਸਕਾਊਂਟ ਵੀ ਬਹੁਤਾ ਦਿੱਤਾ ਜਾਏਗਾ। ਇਸੇ ਕਰਕੇ ਹਾਈ ਵੋਲੀਅਮ ਡੀਲਰਸ ਨੂੰ ਐਕਸਟਰਾ ਡਿਸਕਾਊਂਟ ਦਿੱਤਾ ਗਿਆ ਅਤੇ ਬ੍ਰੈਂਪਟਨ ਟੀ ਵੀ ਐਂਡ ਅਪਲਾਇੰਸਿਸ ਨੂੰ ਸਿਲੈਕਟ ਕੀਤਾ ਗਿਆ ਕਿ ਇੱਥੇ ਜਿਹੜਾ 85-ਇੰਚ ਟੀ ਵੀ $2000 ਵਾਲਾ $1299 ਦਾ ਕਸਟਮਰ ਨੂੰ ਮਿਲੇਗਾ, 801 Bovade Drive West, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, ਬ੍ਰੈਂਪਟਨ ਟੀ ਵੀ ਐਂਡ ਅਪਲਾਇੰਸਿਸ ਦੀ ਲੋਕੇਸ਼ਨ ਹੈ। ਇਸ ਪਰਟੀਕੁਲਰ ਲੋਕੇਸ਼ਨ ਨੂੰ ਐਕਸਕਲੂਸਿਵਲੀ 55-ਇੰਚ $399 ਅਤੇ 65-ਇੰਚ ਟੀ ਵੀ $699 ਦਾ ਦਿੱਤਾ ਜੀ। ਅਤੇ ਜਿਹਨਾਂ ਨੇ ਬਿਗ ਸਕਰੀਨ ਤੋਂ ਵੀ ਉੱਪਰ, ਯਾਨੀ ਬਿਗ ਬਿਗ ਸਕਰੀਨ ਵਾਲੇ ਪਾਸੇ ਜਾਣਾ, ਅਤੇ ਫਿਰ 98-ਇੰਚ ਬਿਗ ਬਿਗ ਸਕਰੀਨ ਹੈ, 98-ਇੰਚ ਟੀ ਵੀ ਆਪਣੇ ਘਰ ਲੈ ਕੇ ਜਾਓ। ਅਤੇ ਜਿਹੜਾ ਵੀ ਇਸ ਟਾਈਮ ਫੀਫਾ ਵਰਲਡ ਕੱਪ ਹੋਣ ਜਾ ਰਿਹਾ ਉਹਦਾ ਇੰਜੋਏ ਕਰੋ, ਬਾਕੀ ਸਪੋਰਟਸ ਚੈਨਲ ਇੰਜੋਏ ਕਰੋ, ਚਾਹੇ ਕ੍ਰਿਕਟ ਦੇਖੋ, ਚਾਹੇ ਸੋਕਰ ਦੇਖੋ, ਚਾਹੇ ਤੁਸੀਂ ਰੈਪਟਰਸ ਦੀ ਗੇਮ ਦੇਖੋ, ਬਲੂ ਜੇਸ ਦੀ ਗੇਮ ਦੇਖੋ, ਜਾਂ ਤੁਸੀਂ ਮੇਪਲ ਲੀਵ ਦੀ ਗੇਮ ਦੇਖਦੇ ਹੋ, ਕੋਈ ਵੀ ਸਪੋਰਟਸ ਦੇ ਸ਼ੌਕੀਨ ਹੋ। ਈਵਨ ਮੈਂ ਕੱਲ ਪਰਸੋਂ ਯੂਟਿਊਬ ਤੇ ਬੈਠਾ ਕਬੱਡੀ ਮੈਚ ਦੇਖ ਰਿਹਾ ਸੀ, ਇੰਜ ਲੱਗ ਰਿਹਾ ਸੀ ਜਿੱਦਾਂ ਗਰਾਊਂਡ 'ਚ ਬੈਠ ਕੇ ਮੈਚ ਦੇਖ ਰਹੇ ਹਾਂ। ਸੋ ਜ਼ਰੂਰ 98-ਇੰਚ ਟੀ ਵੀ ਐਕਸਪੀਰੀਅੰਸ ਕਰੋ ਆਪਣੇ ਘਰ 'ਚ, $3500 ਵਾਲਾ $1999 ਦਾ ਦਿੱਤਾ ਜਾ ਰਿਹਾ, ਕੋਈ ਥੋੜ੍ਹਾ ਜਿਹਾ ਡਿਸਕਾਊਂਟ ਨਹੀਂ ਹੈ, $1500 ਦਾ ਡਿਸਕਾਊਂਟ ਹੈ, ਅਤੇ $1999 ਵੀ ਕਸਟਮਰ ਨੇ 6 ਮਹੀਨੇ 'ਚ ਪੇ ਕਰਨਾ ਜੀ, ਕੋਈ ਇੰਟਰਸਟ ਵੀ ਨਹੀਂ ਹੈ। 905-450-2858 ਨੰਬਰ ਹੈ, 905-450-2828
0: ਤੇ ਕਾਲ ਕਰ ਲਓ। 7 ਵਜੇ ਤੋਂ ਪਹਿਲਾਂ ਜਾ ਕੇ ਤੁਸੀਂ ਬਵੇੜ ਚਿੰਗਰੀ ਤੇ ਡੀਲ ਲੌਕ ਕਰ ਸਕਦੇ ਹੋ। ਕੱਲ ਦੀ ਟਾਈਮਿੰਗ ਵੀ 7 ਨੂੰ ਓਪਨਾ, ਸੰਡੇ ਨੂੰ ਵੀ ਤੁਸੀਂ 11 to 7 ਵੇਟ ਕਰ ਸਕਦੇ, ਜਾਂ ਕਾਲ ਤੇ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹੋ 905-450-2828। ਸੁਲਤਾਨ ਜੀ, ਹੋਮ ਅਪਲਾਇੰਸਿਸ ਤੁਸੀਂ ਦੱਸਿਆ ਸੀ ਅੱਜ ਵੀ ਕਿ ਵੈਲਲੈਂਡ ਵੱਲ ਤੁਹਾਡੀਆਂ ਆਲਰੇਡੀ ਬਹੁਤ ਸਾਰੀਆਂ ਡਿਲੀਵਰੀਆਂ ਸਕੈਜੂਲ ਨੇ, ਜਿੱਥੇ ਕਿ ਸਿਟੀ ਦੇ ਵਿੱਚ, ਜੀ ਟੀ ਏ ਦੇ ਵਿੱਚ, ਉੱਥੇ ਆਊਟਰ ਸਕਰਟ ਦੇ ਵਿੱਚ ਵੀ ਬਹੁਤ ਸਾਰੇ ਪਰਿਵਾਰ ਤੁਹਾਡੇ ਤੋਂ ਡੀਲ ਲੈਂਦੇ ਨੇ।
1: ਸਰ ਆਲਮੋਸਟ ਤਕਰੀਬਨ ਭੁੱਲਰ ਸਾਹਿਬ 13 to 14 ਡਿਲੀਵਰੀਆਂ ਜਿਹੜੀਆਂ ਉਹ ਇਸ ਵੀਕ 'ਚ ਜਾ ਚੁੱਕੀਆਂ, ਕਿਉਂਕਿ ਸੇਮ ਬਿਲਡਰ ਨੇ ਸੇਮ ਕਮਿਊਨਿਟੀ 'ਚ ਆਲਮੋਸਟ ਮੋਰ ਦੈਨ 20 ਘਰਾਂ ਦੀਆਂ ਕਲੋਜ਼ਿੰਗਸ ਹੋਈਆਂ। ਸੋ ਹਜੇ ਵੀ ਸਾਡੀਆਂ ਕੱਲ੍ਹ ਔਰ ਵੈਂਸਡੇ ਵਾਲੇ ਦਿਨ ਡਿਲੀਵਰੀਆਂ ਸਕੈਜੂਅਲ ਹੈ। ਕੋਈ ਵੀ ਕਸਟਮਰ ਜਾਂ ਅਗਰ ਆਪਣੀ ਡਿਲੀਵਰੀ ਓਕਵਿਲ, ਮਿਲਟਨ, ਹੈਮਿਲਟਨ, ਸਟੋਨੀ ਕ੍ਰੀਕ, ਨਿਆਗਰਾ ਫਾਲ ਜਾਂ ਵੈਲਲੈਂਡ ਏਰੀਆ 'ਚ ਲੈਣਾ ਚਾਹੁੰਦੇ ਹੈ, ਬੁੱਧਵਾਰ ਤੱਕ ਉਹਨਾਂ ਦੀ ਡਿਲੀਵਰੀ ਹੋ ਜਾਏਗੀ ਔਰ ਲੋਐਸਟ ਪ੍ਰਾਈਸ ਗਾਰੰਟੀ ਕੀਤੀ ਜਾਏਗੀ। ਖਾਸ ਤੌਰ 'ਤੇ ਫ੍ਰੀ ਡਿਲੀਵਰੀ ਤਾਂ ਹੈ ਹੀ ਹੈ, ਪਰ $2000 ਤੁਸੀਂ ਫਰਿੱਜ, ਸਟੋਵ, ਡਿਸ਼ਵਾਸ਼ਰ, ਸਿਰਫ 3-ਪੀਸ ਕਿਚਨ ਬੰਡਲ 'ਤੇ ਸੇਵ ਕਰ ਲੈਣਾ ਹੈ। $5000 ਵਾਲਾ $29.99 'ਤੇ ਦਿੱਤਾ ਜਾ ਰਿਹਾ ਅਤੇ $29.99 ਪੇ ਵੀ 6 ਮਹੀਨੇ 'ਚ ਕਰਨਾ, ਕੋਈ ਇੰਟਰਸਟ ਵੀ ਨਹੀਂ ਹੈ। ਟੋਪ ਲੋਡ ਵਾਸ਼ਰ ਐਂਡ ਡਰਾਇਰ $1,700 ਵਾਲਾ $1099 ਦਾ ਦੇ ਰਹੇ ਹਾਂ, ਤੇ $1099 ਪੇ ਵੀ 6 ਮਹੀਨੇ ਚ ਕਰਨਾ, ਕੋਈ ਇੰਟਰਸਟ ਨਹੀਂ ਹੈ। ਇਹ ਤਾਂ ਹੈ ਬੰਡਲ ਪੈਕੇਜ ਦੇ ਉੱਪਰ 40% ਦਾ ਡਿਸਕਾਊਂਟ, ਪਰ ਜਿਨ੍ਹਾਂ ਨੇ ਸਿੰਗਲ ਸਿੰਗਲ ਪੀਸ ਲੈਣੇ ਆ ਉਹ ਵੀ ਕਸਟਮਰ ਮਿਸ ਨਹੀਂ ਕਰਨ, ਕਿਉਂਕਿ ਸਾਡੇ ਕੋਲ ਸਿੰਗਲ ਪੀਸ ਡਿਸ਼ਵਾਸ਼ਰ $1,000 ਵਾਲੀ $499 ਦੀ ਹੈ, ਸਿੰਗਲ ਪੀਸ ਵਾਸ਼ਰ ਜਿਹੜਾ $1,000 ਵਾਲਾ $649 ਦਾ, ਸਿੰਗਲ ਪੀਸ ਡਰਾਇਰ ਜਿਹੜਾ $900 ਵਾਲਾ $549 ਦਾ। ਬਸ ਤੁਸੀਂ ਵਿਜ਼ਿਟ ਕਰਨਾ, ਸਲੈਕਟ ਕਰਨਾ ਤੇ ਤੁਹਾਡੀ ਡਿਲੀਵਰੀ ਫ੍ਰੀ ਹੋ ਜਾਣੀ ਹੈ। 905-450-2828 ਨੰਬਰ ਹੈ, ਬੋਵੇਡ ਐਂਡ ਚੰਕੂਜ਼ੀ ਤੇ ਹੈ ਜੀ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, 905-450-2828 ਜੀ,
0: 905-450-2828। ਤੇ ਸੁਲਤਾਨ ਜੀ, ਕੁਇਕਲੀ ਕਾਊਂਟਰ ਟੋਪ ਤੇ ਤੁਹਾਡੇ ਕੋਲ ਜਿਹੜੇ ਅਪਲਾਇੰਸ ਨੇ ਉਹ ਤੇ ਬੜੀ ਅਟਰੈਕਟਿਵ ਡੀਲ ਹੁੰਦੀਆਂ ਨੇ, ਏਅਰ ਫਰਾਇਰ, ਮਾਈਕ੍ਰੋਵੇਵ, ਤੇ ਉਹਦੇ ਬਾਰੇ ਵੀ ਦੱਸ ਦਿਓ।
1: ਕਾਊਂਟਰ ਟੋਪ ਅਪਲਾਇੰਸਿਸ ਜਿਹੜੇ ਜੀ, ਇਹ ਤਾਂ ਸਾਡੇ ਕੋਲ ਇਸ ਟਾਈਮ ਨਿੰਜਾ ਦੀ ਡੀਲਰਸ਼ਿਪ ਹੋਣ ਕਰਕੇ ਪ੍ਰੀਮੀਅਮ ਬ੍ਰਾਂਡ ਕੰਸੀਡਰ ਕੀਤਾ ਜਾਂਦਾ। ਨਿੰਜਾ ਕ੍ਰਿਸਪੀ ਦੇ ਨਾਮ ਤੋਂ ਏਅਰ ਫਰਾਇਰ ਲੇਟੈਸਟ ਜਿਹੜਾ ਉਹਨਾਂ ਨੇ ਲਾਂਚ ਕੀਤਾ, ਇਹ ਮੋਰ ਫਾਸਟਰ ਏਅਰ ਫਰਾਇਰ ਹੈ, ਫਾਸਟਰ ਕੁਕਿੰਗ ਹੈ ਇਹਦੀ। ਇਹਦੇ ਚ ਗਲਾਸ ਦੇ ਪੋਟ ਆਉਂਦੇ ਆ ਜੀ, ਤੇ ਇਹ ਜਿਹੜਾ ਇਸ ਟਾਈਮ ਹੈ $400-350, ਕਿਤੇ $200, ਕਿਤੇ ਇੰਨਾ, ਲੇਕਿਨ ਸਾਡੇ ਕੋਲ ਸਿਰਫ $179 ਚ ਅਸੀਂ ਆਪਣੇ ਕਸਟਮਰ ਨੂੰ ਆਫਰ ਕਰ ਰਹੇ ਹਾਂ, ਲੋਐਸਟ ਪ੍ਰਾਈਸ ਗਾਰੰਟੀ ਹੈ। ਫਿਰ ਜਿਹੜਾ ਜੂਸਰ ਹੈਗਾ ਨਿੰਜਾ ਦਾ ਜੂਸਰ, ਇਹਦੇ ਚ ਦੋ ਅਟੈਚਮੈਂਟ ਹੈਗੀਆਂ, ਵਿਦ ਪਲਪ ਜਾਂ ਵਿਦਆਊਟ ਪਲਪ। ਅਗਰ ਤੁਸੀਂ ਜੂਸ ਲੈਣਾ ਚਾਹੁੰਦੇ ਹੋ ਤੇ ਵਿਦ ਪਲਪ ਲੈਣਾ ਤੇ ਉਹ ਤੁਸੀਂ ਅਟੈਚਮੈਂਟ ਲਗਾਓਗੇ, ਵਿਦਆਊਟ ਪਲਪ ਲੈਣਾ ਤੇ ਦੂਸਰੀ ਅਟੈਚਮੈਂਟ ਲਗਾਓਗੇ, ਔਰ ਇਹ ਵੀ ਤੁਹਾਨੂੰ $400 ਵਾਲਾ $199 ਚ ਅੱਧੀ ਪ੍ਰਾਈਸ ਤੇ ਦਿੱਤਾ ਜਾ ਰਿਹਾ। ਤੇ ਜੇ ਸਟੋਨ ਬੇਕਡ ਪੀਜ਼ਾ ਦੀ ਗੱਲ ਕਰਦੇ ਹਾਂ ਜੀ, ਤੇ ਸਟੋਨ ਬੇਕਡ ਪੀਜ਼ਾ ਇਹ ਕਾਊਂਟਰ ਟੋਪ ਅਪਲਾਇੰਸਿਸ ਹੈ, ਕਾਊਂਟਰ ਟੋਪ ਮਾਈਕ੍ਰੋਵੇਵ ਦੀ ਤਰ੍ਹਾਂ ਤੁਸੀਂ ਰੱਖ ਦੇਣਾ ਜੀ, ਏਅਰ ਫਰਾਇਰ ਇਹਦੇ ਚ ਬਿਲਟ ਇਨ ਹੈ, ਸਟੋਨ ਜਦੋਂ ਇੱਕ ਵਾਰੀ ਬਣਨਾ ਤੇ ਸਟੋਨ ਬਣਨ ਤੋਂ ਬਾਅਦ ਤੁਸੀਂ ਇਹਨੂੰ ਲੈ ਕੇ ਜਾਣਾ ਜੀ, ਕੋਈ ਵੀ ਪੀਜ਼ਾ ਰੱਖਣਾ 3 ਮਿੰਟ ਚ ਪੀਜ਼ਾ ਤਿਆਰ, ਕੋਈ ਵੀ ਤੁਸੀਂ ਬ੍ਰੈਡ ਰੱਖਣੀ ਹੈ 3 ਮਿੰਟ ਚ ਬ੍ਰੈਡ ਤਿਆਰ, ਕੋਈ ਵੀ ਤੁਸੀਂ ਨਾਨ ਲਗਾਉਣਾ 3 ਮਿੰਟ ਚ ਨਾਨ ਤਿਆਰ। ਪਹੁੰਚਣਾ ਹੈ ਇਹ ਵੀ ਅੱਧੀ ਪ੍ਰਾਈਸ ਤੇ ਲੈਣ ਵਾਸਤੇ $500 ਵਾਲਾ ਸਟੋਨ ਬੇਕਡ ਪੀਜ਼ਾ ਮੇਕਰ, ਪੀਜ਼ਾ ਲਵਰ ਜਿਹੜੇ ਆ, ਬ੍ਰੈਡ ਲਵਰ ਜਿਹੜੇ ਆ, ਨਾਨ ਲਵਰ ਜਿਹੜੇ ਆ, ਕਾਊਂਟਰ ਤੇ ਆਰਾਮ ਨਾਲ ਰੱਖ ਕੇ ਤੇ ਸਟੋਨ ਬੇਕਡ ਪੀਜ਼ਾ ਕੁਕਿੰਗ ਇਹਦੀ ਏਅਰ ਫਰਾਇਰ ਦੇ ਨਾਲ ਹੋਏਗੀ, ਇਹ $500 ਵਾਲਾ $249 ਅੱਧੀ ਪ੍ਰਾਈਸ ਤੇ ਮਿਲਣਾ ਹੈ। 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, 905-450-2828 ਨੰਬਰ ਹੈ, ਜ਼ਰੂਰ ਵਿਜ਼ਿਟ ਕਰਨਾ, ਅੱਜ ਸ਼ਾਮ 7 ਵਜੇ ਤੋਂ ਪਹਿਲੇ ਪਹਿਲੇ ਇਹਨਾਂ ਡੀਲਸ ਦਾ ਫਾਇਦਾ ਚੁੱਕਣਾ। ਜੂਨ, ਜੁਲਾਈ, ਅਗਸਤ ਦੇ ਵਿੱਚ ਕੋਈ ਵੀ ਡਿਲੀਵਰੀ ਚਾਹੀਦੀ ਹੈ, ਹੋਮ ਅਪਲਾਇੰਸਿਸ ਲੌਕ ਕਰਨੇ ਆ, ਬੁੱਕ ਕਰਨੇ ਆ, ਹੋਲਡ ਕਰਨੇ ਆ, 40% ਡਿਸਕਾਊਂਟ ਦੇ ਨਾਲ ਹੋਲਡ ਹੋ ਜਾਣਗੇ। 905-450-2828, 905-450-2828 ਜੀ,
0: 905-450-2828। ਬਹੁਤ ਸ਼ੁਕਰੀਆ ਸੁਲਤਾਨ ਜੀ, ਧੰਨਵਾਦ।
1: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
0: ਬਵੇਡ ਐਂਡ ਚੰਗੂਜ਼ੀ ਤੇ ਸੁਲਤਾਨ ਜੀ ਨੂੰ ਤੁਸੀਂ ਮਿਲ ਸਕਦੇ ਹੋ, ਤੇ ਮੂਜ਼ ਬਲਾਇੰਟ ਤੇ ਜਿਹੜੀ ਡੀਲ, 4 ਪਰਿਵਾਰਾਂ ਨੇ ਆਲਰੇਡੀ ਹੋਲਡ ਇਹ ਡੀਲ ਕਰ ਲਈ, ਡਿਸਕਾਊਂਟ ਪ੍ਰਾਈਸ ਤੇ ਜੈਬਰਾ ਬਲਾਇੰਡ ਲੱਗ ਰਹੇ ਨੇ, ਤਕਰੀਬਨ ਮਾਰਕੀਟ ਨਾਲੋਂ ਤੁਸੀਂ ਕੰਪੇਅਰ ਕਰੋਗੇ ਤਾਂ ਅੱਧੀ ਪ੍ਰਾਈਸ ਹੀ ਰਹਿ ਜਾਂਦੀ ਆ। 5 ਸਾਲ ਦੀ ਵਾਰੰਟੀ ਆ, ਤੇ ਇੱਕ 5 ਜਣਿਆਂ ਨੂੰ, ਅੱਜ 5 ਲੱਕੀ ਕਸਟ ਕਾਲਰਸ ਨੂੰ ਬਾਈ ਜੀ ਜਿਹੜੇ ਨੇ ਫ੍ਰੀ ਅਪਗ੍ਰੇਡ ਕਰਕੇ ਦੇਣਗੇ ਇੱਕ ਵਿੰਡੋ ਰਿਮੋਟ ਵਾਲੀ। ਸੋ ਇਹਦੀ ਐਡ ਔਨ ਕੋਸਟ ਹੁੰਦੀ ਹੈ $150-$200 ਹੁੰਦੀ ਹੈ, ਪਰ ਉਹ ਫ੍ਰੀ ਦੇ ਵਿੱਚ ਅਪਗ੍ਰੇਡ ਹੋਊਗੀ, ਤੇ ਇੱਕ ਕਾਲ, ਇੱਕ ਸਪੋਟ ਹਜੇ ਵੀ ਬਾਕੀ ਹੈ ਬਾਈ ਜੀ, ਨੰਬਰ ਸਾਂਝਾ ਕਰ ਦਿਓ ਜੀ,
2: 647-399-4646, 647-399-4646।
0: ਸੋ ਲਾਸਟ ਕਾਲ ਆ, ਤੇ ਇੱਕ ਵਿੰਡੋ ਫ੍ਰੀ ਅਪਗ੍ਰੇਡ ਰਿਮੋਟ ਵਾਲੀ ਹੋਊਗੀ
2: ਜੇ ਤੁਸੀਂ ਸਾਡੇ ਤੋਂ ਸਾਰੇ ਘਰ ਦੀਆਂ ਬਲਾਇੰਟਸ ਲਗਵਾਉਣੇ ਹੋ ਜੀ।
0: ਵੈਰੀ ਗੁੱਡ। ਤੇ ਜਿਹੜਾ ਤੁਸੀਂ ਦੱਸਿਆ ਸੀ ਜੇ ਅੱਜ ਕੋਈ ਆਰਡਰ ਕਨਫਰਮ ਹੁੰਦਾ, ਕਦੋਂ ਤੱਕ ਇੰਸਟਾਲ ਹੋ ਜਾਂਦਾ ਜੀ, ਆਪਾਂ ਇੰਸਟਾਲੇਸ਼ਨ ਤੱਕ ਕਦੋਂ ਪਹੁੰਚ ਜਾਂਦੇ?
2: ਯੂਜ਼ਲੀ ਅਸੀਂ 7-8 ਦਿਨ ਲੈਂਦੇ ਜੀ, ਆਰਡਰ ਆਉਣ ਤੋਂ ਲੈ ਕੇ ਆਰਡਰ ਲਾਉਣ ਤੱਕ 7-8 ਦਿਨਾਂ ਦੇ ਵਿੱਚ ਸਾਰਾ ਕੰਮ ਕੰਪਲੀਟ ਹੋ ਜਾਂਦਾ।
0: ਤੇ ਇਹ ਸਾਰੇ ਬ੍ਰੈਂਪਟਨ ਦੇ ਇੱਥੇ ਬਣਦੀਆਂ ਨੇ?
2: ਅਸੀਂ ਆਹ ਬਣਾਉਣੇ ਜੀ, ਇੱਥੇ ਬਣਦੀਆਂ ਨੇ, ਕੋਈ ਬਾਹਰੋਂ ਕਿਤੋਂ ਆਨਲਾਈਨ ਹੀ ਆਰਡਰ ਹੁੰਦੀਆਂ, ਕਿਤੇ ਬਾਹਰੋਂ ਇੰਪੋਰਟ ਨਹੀਂ ਕਰੀਆਂ ਜਾਂਦੀਆਂ,
0: ਪ੍ਰੋਪਰ ਵਿੰਡੋ ਦੇ ਵਿੱਚ ਪ੍ਰੋਪਰ ਫਿੱਟ ਹੋਣਗੀਆਂ।
2: ਬਿਲਕੁਲ ਜੀ, ਬਿਲਕੁਲ।
0: ਸੋ ਤੁਹਾਡੇ ਘਰ ਦੀ ਲੁੱਕ ਬਦਲ ਜੂਗੀ ਦੋਸਤੋ। ਇੱਕ ਵਾਰੀ ਬਲਾਇੰਡਸ ਲਵਾਉਣੇ ਆ ਨਾ, ਪੁਰਾਣੇ ਬਲਾਇੰਡ ਲਾ ਕੇ ਨਵੇਂ ਲਵਾਉਣੇ ਆ, ਜਾਂ ਫਿਰ ਤੁਸੀਂ ਨਵੇਂ ਘਰ ਦੇ ਵਿੱਚ ਹਰ ਸਮਰ ਦੇ ਵਿੱਚ ਬੰਦਾ ਘਰ ਦੇ ਲਈ ਕੋਈ ਨਾ ਕੋਈ ਕੰਮ ਕਰਵਾਉਂਦਾ ਗਾ, ਇਸ ਵਾਰੀ ਬਲਾਇੰਡਸ ਲਵਾਓ 647-389-4646.
3: This is AM 530, CHLO AM, serving Brampton, Mississauga, Toronto, the GTA, and the world at am530.ca. This is AM. The opinions expressed in the following program are those of the host and their guests and do not reflect the views and opinions of the management and staff of CHLO AM 530. This is.
0: ਉਹ ਇੱਕ ਸਰਤਾਜ ਜੀ ਦੇ ਗੀਤ ਦੀ ਫਰਮਾਇਸ਼ ਆਈ ਸੀ, ਬੜਾ ਜਲਦੀ ਵਾਪਸ ਆ ਰਿਹਾ ਇਹ ਗੀਤ ਦੇ ਪਿਆਰੇ ਜਿਹੇ ਬੋਲਾਂ ਤੋਂ ਬਾਅਦ।

0: ਦੋਸਤੋ ਸਟੂਡੀਓ 'ਚ ਕਾਲ ਕਰਨੀ ਹੋਵੇ ਤਾਂ ਨੰਬਰ ਹੈ 416-233-7368 416-233-7368 ਅਤੇ ਤੁਸੀਂ ਸਾਡੇ ਅਦਾਰੇ ਨਾਲ ਜੁੜਨਾ ਚਾਹੁੰਦੇ ਹੋ ਏ ਐੱਮ 530 'ਤੇ ਜਿੱਥੇ ਵੀਕਐਂਡ 'ਤੇ 4 ਘੰਟੇ ਰੇਡੀਓ ਉੱਥੇ ਹੀ ਵੀਕ ਡੇ ਦੇ ਰੇਡੀਓ ਆਪਸ਼ਨਸ ਵੀ ਨੇ ਐਂਡ ਸੋਸ਼ਲ ਮੀਡੀਆ ਜੋ ਕਿ ਜਿਹਦੀ ਪਹੁੰਚ ਦੂਰ ਦੂਰ ਤੱਕ ਆ ਇੰਸਟਾਗ੍ਰਾਮ ਫੇਸਬੁੱਕ ਟਿਕਟੋਕ ਯੂਟਿਊਬ ਦੇ ਜ਼ਰੀਏ ਵੀ ਆਪਣਾ ਬਿਜ਼ਨਸ ਲੋਕਾਂ ਨੂੰ ਦਿਖਾਉਣਾ ਵੀ ਚਾਹੁੰਦੇ ਹੋ ਤਾਂ ਮੈਨੂੰ ਕਾਲ ਕਰ ਸਕਦੇ ਹੋ 647-921-2032 ਬਸ ਇਹ ਆ ਕਿ ਬਿਜ਼ਨਸ ਤੁਹਾਡੀ ਸਰਵਿਸ ਤੁਹਾਡਾ ਪ੍ਰੋਡਕਟ ਗੁੱਡ ਹੋਣਾ ਚਾਹੀਦਾ ਕਈ ਵਾਰ ਅਸੀਂ ਕਈ ਭੈਣ ਭਰਾ ਨੂੰ ਇਹ ਹੁੰਦਾ ਕਿ ਜੀ ਹਾਂਜੀ ਅਸੀਂ ਪੈਸੇ ਦੇ ਰਹੇ ਹਾਂ ਤੁਸੀਂ ਐਡ ਕਰ ਦਿਉ ਪਰ ਸਾਡੀ ਕੋਸ਼ਿਸ਼ ਹੁੰਦੀ ਹੈ ਜੋ ਬਿਜ਼ਨਸ ਅਸੀਂ ਪਰਿਵਾਰਾਂ ਤੱਕ ਲੈ ਕੇ ਆਉਣਾ ਉਹ ਕੋਈ ਲਾਂਭੇ ਵਾਲਾ ਕੰਮ ਨਾ ਹੋਵੇ ਮੈਂ ਬਾਈ ਜੀ ਢੀਂਡਸਾ ਸਾਹਿਬ ਇੱਕ ਵਾਰੀ ਇੱਕ ਰੈਸਟੋਰੈਂਟ ਦੀ ਪ੍ਰਮੋਸ਼ਨ ਕੀਤੀ ਜਿਹੜੀ ਮੈਨੂੰ ਬਾਅਦ ਵਿੱਚ ਰਿਗਰੈਟ ਹੋਇਆ ਯਾਰ ਇਹ ਮੈਨੂੰ ਨਹੀਂ ਕਰਨਾ ਚਾਹੀਦਾ ਸੀ
1: ਬਿਲਕੁਲ ਜੀ
0: ਬਾਈ ਜੀ ਕਹਿੰਦੇ ਡੀਲ ਲਾ ਦਿਉ ਇੱਦਾਂ ਦਾ ਕਰਕੇ ਕੋਈ ਡੀਲ ਦੱਸੀ ਅਤੇ ਇੱਕ ਨਾਲ ਇੱਕ ਫ੍ਰੀ ਖਾਓ ਮੈਂ ਕਿਹਾ ਜੀ ਠੀਕ ਆ ਪਰ ਮੈਂ ਕਿਹਾ ਤੁਸੀਂ ਡਿਲੀਵਰ ਕਰ ਦੋਗੇ ਉਹ ਕਹਿੰਦੇ ਹਾਂਜੀ ਤੁਸੀਂ 10-15 ਬੰਦੇ ਆਉਣਗੇ ਕੋਈ ਚੱਕਰ ਨਹੀਂ ਆਪਾਂ ਕਰ ਦਾਂਗੇ ਅਤੇ ਚਲੋ ਜਾਣਕਾਰ ਸੀਗੇ ਮੈਂ ਕੋਈ ਉਹਨਾਂ ਤੋਂ ਪੈਸਾ ਵੀ ਨਹੀਂ ਚਾਰਜ ਜਿਹੜਾ ਕੀਤਾ ਅਤੇ ਉਹ ਕਹਿੰਦੇ ਸੀ ਹੈਲਪ ਆ ਜੀ ਵੈਸੇ ਤਾਂ ਮਿਲੀਨੀਅਰ ਬੰਦੇ ਨੇ ਪਰ ਉਹ ਕਹਿੰਦੇ ਜੀ ਹੈਲਪ ਕਰੋ ਸਾਡੀ ਅਤੇ ਮੈਂ ਕਿਹਾ ਜੀ ਜ਼ਰੂਰ ਕਰਦੇ ਹਾਂ ਪਰ ਉਹ ਮੈਂ ਅੱਜ ਤੱਕ ਜਿੰਨੇ ਬਿਜ਼ਨਸ ਪ੍ਰਮੋਟ ਕੀਤੇ ਨੇ ਰਿਗਰੈਟ ਇੱਕ ਵਾਰੀ ਹੋਇਆ ਉਹ ਇੰਨਾ ਕੁ ਜ਼ਿਆਦਾ ਪਰਿਵਾਰਾਂ ਦਾ ਰਿਸਪੋਂਸ ਆਇਆ ਅਤੇ ਇੰਨੇ ਕੁ ਲੋਕ ਉੱਥੇ ਪਹੁੰਚੇ
1: ਹਾਂਜੀ
0: ਪਰ ਉਹਨਾਂ ਤੋਂ ਜੋ ਉਹਨਾਂ ਦੀ ਡੀਲ ਸੀ ਜਾਂ ਉਹਨਾਂ ਨੇ ਜੋ ਫੂਡ ਪ੍ਰਮੋਟ ਕਰਵਾਇਆ ਸੀ ਉਹ ਡਿਲੀਵਰ ਹੀ ਨਹੀਂ ਕੀਤਾ ਗਿਆ ਜੀ
1: ਭਾਜੀ ਡੀਲਾਂ ਵੀ ਨੀਤ ਦੇ ਨਾਲ ਦਿੱਤੀਆਂ ਜਾਂਦੀਆਂ ਹੁੰਦੀਆਂ ਨੇ ਜਦੋਂ ਨੀਤ 'ਚ ਖਰਾਬੀ ਹੋਵੇ ਨਾ ਤਾਂ ਫਿਰ ਉਹ ਡੀਲ ਦਿੰਦੇ ਵੀ ਚੀਕ ਹੀ ਮਾਰਦੇ ਇਹੋ ਜਿਹੇ ਲੋਕ
0: ਪੈਸੇ ਤਾਂ ਚਲੋ ਦੂਰ ਦੀ ਗੱਲ ਐਂਡ ਮੈਂ ਉਹਨਾਂ ਨੂੰ ਮੈਸੇਜ ਕਰ ਰਿਹਾ ਕਿ ਦੇਖੋ ਜੀ ਲੋਕ ਰਿਵਿਊ ਮਾੜੇ ਪਾ ਰਹੇ ਨੇ ਤੁਹਾਡੇ ਕਰਕੇ ਨਾਲ ਮੈਨੂੰ ਵੀ ਇਹ ਚੀਜ਼ ਦਾ ਨੁਕਸਾਨ ਹੋ ਰਿਹਾ ਕਿਉਂਕਿ ਮੇਰੀ ਕੋਸ਼ਿਸ਼ ਹੁੰਦੀ ਆ ਹੁਣ ਜਿੰਨੇ ਬਿਜ਼ਨਸ ਨੇ ਤੁਹਾਡਾ ਬਿਜ਼ਨਸ ਆ ਤੁਹਾਡੀ ਵੀ ਸਰਵਿਸ ਯੂਜ਼ ਕੀਤੀ ਵਧੀਆ ਲੱਗਿਆ ਆਪਾਂ ਜੁੜ ਗਏ ਬਲਾਈਂਡਸ ਦਾ ਆਪਾਂ ਇਹਨਾਂ ਦਾ ਕੰਮ ਦੇਖਿਆ ਇਸ ਤੋਂ ਬਾਅਦ ਜੁੜੇ ਹਾਂ ਕਈ ਵਾਰ ਇਹ ਹੁੰਦਾ ਚਾਹੇ ਦੋਸਤ ਹੀ ਕੋਈ ਨਾ ਹੋਵੇ ਪਰ ਪਹਿਲਾਂ ਕੰਮ ਦੇਖਣਾ ਅਤੇ ਇਸ ਤੋਂ ਬਾਅਦ ਓਨਾ ਹੀ ਜ਼ੋਰ ਨਾਲ ਆਪਾਂ ਉਸ ਨੂੰ ਚਾਹੇ ਹੁਣ ਕਟਾਰੀਆ ਸਾਹਿਬ ਨੇ ਕਈ ਸਾਲਾਂ ਤੋਂ ਜੁੜੇ ਹੋਏ ਹਾਂ ਅਮਨ ਜਾਖੜ ਜੀ ਨੇ ਇੰਸ਼ੋਰੈਂਸ ਦੇ ਵਿੱਚ ਕਈ ਸਾਲਾਂ ਤੋਂ ਜੁੜੇ ਹੋਏ ਹਾਂ ਗ੍ਰੇਟ ਪੰਜਾਬ ਸੁਪਰ ਮਾਰਕੀਟ ਗਰੋਸਰੀ ਸਟੋਰ ਹੈ ਜੀ ਕਿੰਨੇ ਸਾਲਾਂ ਤੋਂ ਜੁੜੇ ਹੋਏ ਹਾਂ ਜਿਹੜੇ ਬਿਜ਼ਨਸ ਸਾਡੇ ਨਾਲ ਨੇ ਚਾਹੇ ਉਹ ਸੈਮੀ ਢਿੱਲੋਂ ਸਾਹਿਬ ਨੇ ਚਾਹੇ ਫੈਸ਼ਨ ਆਈ ਕਿਊ ਤੋਂ ਗੁਰਪ੍ਰੀਤ ਜੀ ਨੇ ਸਾਲਾਂ ਬੱਧੀ ਤੋਂ ਜੁੜੇ ਹੋਏ ਹਾਂ ਕਦੇ ਕੋਈ ਲਾਂਭਾ ਨਹੀਂ
1: ਬਿਲਕੁਲ
0: ਇੱਕ ਬਿਜ਼ਨਸ ਸੀਗਾ ਜੀ ਨੇ ਕੰਨਾਂ ਨੂੰ ਹੱਥ ਲਵਾ ਤੇ ਕਿ ਯਾਰ ਮੈਂ ਤਾਂ ਪੰਗੇ ਹੀ ਲੈ ਲਿਆ
1: ਸਰ ਮੈਨੂੰ ਜਿੱਥੋਂ ਤੱਕ ਲੱਗਦਾ ਜੀ ਮੈਂ ਜਾਂਚ ਗਿਆ ਤੁਸੀਂ ਕਿਹਦੀ ਗੱਲ ਕਰ ਰਹੇ ਹੋ ਕਿਉਂਕਿ ਉਹਨਾਂ ਨਾਲ ਨਾ ਇੱਕ ਵਾਰ ਮੈਨੂੰ ਵੀ ਮੌਕਾ ਮਿਲਿਆ ਸੀ ਕਿਤੇ ਸਾਂਝੇ ਪ੍ਰੋਗਰਾਮ ਦੇ ਵਿੱਚ ਅਸੀਂ ਬੈਠੇ ਤੇ ਉਹ ਚਲੋ ਦੋ ਭਰਾ ਹੋਰ ਬੈਠੇ ਸੀਗੇ ਉਹ ਉੱਠ ਕੇ ਕਿਤੇ ਹੋਰ ਚਲੇ ਗਏ ਪਹਿਲਾਂ ਤਾਂ ਉਹਨਾਂ ਨੇ ਉੱਥੋਂ ਹੀ ਸਟਾਰਟ ਕੀਤਾ ਉਹਨਾਂ ਨੂੰ ਭੰਡਣਾ ਸ਼ੁਰੂ ਕਰਤਾ ਉਹ ਵੀ ਮਤਲਬ ਤੁਹਾਡੇ ਵਾਲੀ ਲਾਈਨ 'ਚੋਂ ਸੀਗੇ ਬੰਦੇ ਵਿਚਾਰੇ ਉਹਨਾਂ ਨੂੰ ਭੰਡਦੇ ਭੰਡਦੇ ਜੀ ਉਹਨਾਂ ਨੇ ਅੱਧੇ ਘੰਟੇ ਦੇ ਵਿੱਚ ਸਾਰਾ ਬ੍ਰੈਂਪਟਨ ਹੀ ਭੰਡ ਛੱਡਿਆ ਤੇ ਉਸ ਤੋਂ ਬਾਅਦ ਮੈਂ ਕੰਨਾਂ ਨੂੰ ਹੱਥ ਲਾ ਲਏ ਮੈਂ ਕਿਹਾ ਵੀ ਤੌਬਾ ਤੌਬਾ ਇਹ ਬੰਦੇ ਦੇ ਸੰਗ ਮੈਂ ਕਦੇ ਮੁੜ ਕੇ ਨਹੀਂ ਪੈਂਦਾ
0: ਕਈ ਵਾਰ ਬੰਦਾ ਪ੍ਰੈਜੈਂਟ ਕੁਛ ਹੋਰ ਕਰਦਾ
1: ਮੈਂ ਹੀ ਹੋਈ ਗਈ ਹੈ ਜੀ ਅੱਧੇ ਘੰਟੇ ਦੇ ਵਿੱਚ ਮੈਂ ਉਹ ਪਰ ਅਸਲੀਅਤ ਬੰਦੇ ਦੀ ਜੇ ਪਤਾ ਲੱਗ ਜਾਂਦੀ ਹੈ ਵੀ ਕਿੰਨੇ ਕੁ ਪਾਣੀ ਚ
0: ਮੈਂ ਜੀ ਤੁਹਾਨੂੰ ਪਤਾ ਲੱਗ ਗਿਆ ਕਿਹਦੇ ਬਾਰੇ ਗੱਲ ਹੋ ਰਹੀ ਹੈ
2: ਮੈਨੂੰ ਸਮਝ ਆ ਗਿਆ ਸੀਗਾ ਜੀ ਬਾਕੀ ਜਿਵੇਂ ਜੋ ਚਲ ਤੁਸੀਂ ਤਵਾ ਲਾ ਰਹੇ ਹੋ
0: ਨਹੀਂ ਤਵਾ ਤਾਂ ਨਹੀਂ ਲਾ ਰਹੇ ਵੈਸੇ ਗੱਲਬਾਤ ਕਰ ਰਹੇ ਕਿ ਆਪਾਂ ਨੂੰ ਨਾ ਇਦਾਂ ਨਹੀਂ ਹੋਣਾ ਚਾਹੀਦਾ ਕਿ ਜਿਹੜਾ ਬਿਜ਼ਨਸ ਆ ਉਹ ਵਧੀਆ ਹੋਵੇ ਤਾਂ ਸਾਨੂੰ ਖੁਸ਼ੀ ਹੁੰਦੀ ਹੈ ਕਿ ਯਾਰ ਹਾਂਜੀ ਅਸੀਂ ਇਹ ਬਿਜ਼ਨਸ ਨਾਲ ਜੁੜੇ ਹਾਂ ਤੇ ਇਹਦਾ ਫਾਇਦਾ ਬਿਜ਼ਨਸ ਮੈਨੂੰ ਵੀ ਪਹੁੰਚੇ ਤੇ ਸਾਡੇ ਪਰਿਵਾਰਾਂ ਨੂੰ ਵੀ ਪਹੁੰਚੇ
2: ਹਾਂਜੀ ਹਾਂਜੀ
0: ਕਿਉਂਕਿ ਮੇਨ ਤਾਂ ਇਹੀ ਚੀਜ਼ ਹੈ ਨਾ
2: ਬਿਲਕੁਲ ਜਿਵੇਂ ਆਪਾਂ ਡੀਲ ਅਨਾਊਂਸ ਕਰਦਾ ਜਿੱਦਾਂ ਹੁਣ ਆਪਾਂ ਨੇ ਡੀਲ ਅਨਾਊਂਸ ਕੀਤੀ ਹੈ ਜੀ ਪਹਿਲੇ
0: ਹੁਣ ਡਿਲੀਵਰ ਕਰੋਗੇ ਤੁਸੀਂ
2: ਹਾਂਜੀ
0: ਨਹੀਂ ਕਰੋਗੇ ਮੈਨੂੰ ਰਿਵਿਊ ਮਿਲ ਜੂ
2: ਕਿਉਂਕਿ ਆਪਾਂ ਅਨਾਊਂਸ ਹੀ ਉਹ ਕੀਤਾ ਜੋ ਆਪਾਂ ਡਿਲੀਵਰ ਕਰ ਸਕਦੇ ਹਾਂ ਸਿਰਫ ਇਹ ਨਹੀਂ ਹੈਗਾ ਕਿ ਮੈਨੂੰ ਕਾਲਸ ਆਉਣ ਮੈਨੂੰ ਬਿਜ਼ਨਸ ਆਵੇ ਮੈਨੂੰ ਲੋਕ ਕੰਮ ਦੇਣ ਪਰ ਮੈਥੋਂ ਡਿਲੀਵਰ ਨਾ ਹੋਵੇ ਫਿਰ ਉਹਦਾ ਫਾਇਦਾ ਕੀ ਹੋਇਆ ਸੋ ਤੁਸੀਂ ਅਨਾਊਂਸ ਹੀ ਉਹ ਕਰੋ ਜੋ ਤੁਸੀਂ ਕਰਨ ਦੇ ਵਿੱਚ ਤੁਸੀਂ ਐਲੀਜੀਬਲ ਹੈਗੇ ਹੋ ਤੁਸੀਂ ਏਬਲ ਹੈਗੇ ਹੋ ਤੁਸੀਂ ਜੋ ਪ੍ਰੋਵਾਈਡ ਕਰ ਸਕਦੇ ਹੋ ਜੇ ਤੁਸੀਂ ਪ੍ਰੋਵਾਈਡ ਕਰ ਹੀ ਨਹੀਂ ਸਕਦੇ ਫਿਰ ਤੁਸੀਂ ਕਿਉਂ ਰੌਲਾ ਪਾਉਂਦੇ ਕਿ ਅਸੀਂ ਆਹ ਕਰ ਦਾਂਗੇ ਅਸੀਂ ਉਹ ਕਰ ਦਾਂਗੇ ਉਹਦਾ ਤਾਂ ਕੋਈ ਫਾਇਦਾ ਨਾ ਨਾ ਇਹੋ ਜਿਹੇ ਡੀਲਾਂ ਦਾ
0: ਸੋ ਜ਼ਰੂਰ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਤੁਸੀਂ ਆਪਣਾ ਬਿਜ਼ਨਸ ਨੂੰ ਵਧੀਆ ਤਰੀਕੇ ਦੇ ਨਾਲ ਪ੍ਰਜੈਂਟ ਕਰਨਾ ਚਾਹੁੰਦੇ ਹੋ ਤਾਂ ਮੈਨੂੰ ਕਾਲ ਕਰ ਸਕਦੇ ਹੋ ਨੰਬਰ ਆ 647-921-2032 647-921-2032 ਬਸ ਇਹ ਆ ਕਿ ਤੁਹਾਡਾ ਸਰਵਿਸ ਜੇ ਤੁਸੀਂ ਕੋਈ ਡੀਲ ਵੀ ਚਾਹੁੰਦੇ ਹੋ ਕਿ ਪ੍ਰਮੋਟ ਕਰਨੀ ਆ ਤਾਂ ਮੇਕ ਸ਼ੋਰ ਕਿ ਉਹ ਜਿਵੇਂ ਸਾਡੇ ਆਲਰੇਡੀ ਅਦਾਰੇ ਨਾਲ ਜੁੜੇ ਹੋਏ ਨੇ ਭੈਣ ਭਰਾ ਕਿ ਉਹ ਡੀਲ ਜ਼ਰੂਰ ਪਰਿਵਾਰਾਂ ਤੱਕ ਪਹੁੰਚਾਈ ਜਾਵੇ। ਨਹੀਂ ਅਸੀਂ ਬਹੁਤੇ ਬਿਜ਼ਨਸਾਂ ਨੂੰ ਮਨ੍ਹਾ ਕਰ ਦਿੰਦੇ ਹਾਂ ਕਿ ਭਾਈ ਅਸੀਂ ਇਹ ਚੀਜ਼ ਨਹੀਂ ਕਰ ਸਕਦੇ। ਬਹੁਤ ਲੋਕ ਚਲੋ ਘਰੋਂ ਕੰਮ ਕਰਦੇ ਨੇ, ਹੁਣ ਜੀ ਤਾਂ ਕਰਦੇ ਉਹਨਾਂ ਦੀ ਸਪੋਰਟ ਕਰੀਏ, ਪਰ ਜਿਹੜਾ ਬਿਜ਼ਨਸ ਰਜਿਸਟਰ ਹੀ ਨਹੀਂ ਹੈਗਾ, ਜਿਹੜਾ ਹਜੇ ਬਾਇਲਾ ਨੂੰ ਫੋਲੋ ਹੀ ਨਹੀਂ ਕਰ ਰਿਹਾ, ਫਿਰ ਉਹ ਅਸੀਂ ਉਹਨਾਂ ਤੋਂ ਮਾਫ਼ੀ ਚਾਹੁੰਦੇ ਹੁੰਦੇ ਹਾਂ ਕਿ ਅਸੀਂ ਜੀ ਤੁਹਾਡਾ ਨਹੀਂ ਕਰ ਸਕਦੇ ਪ੍ਰਮੋਟ।
1: ਹਾਂਜੀ, ਮੈਂ ਉਹਨਾਂ ਦੇ ਨਾਲ ਬੈਠੇ ਬੈਠੇ ਇੱਕ ਹੋਰ ਵੀ ਤੱਤ ਕੱਢਿਆ ਸੀਗਾ, ਜੇ ਤਾਂ ਆਪਾਂ ਉਹਦੀ ਹਾਂ ਦੇ ਵਿੱਚ ਹਾਂ ਮਿਲਾਈ ਜਾਈਏ ਫਿਰ ਤਾਂ ਤੂੰ ਯਾਰ ਪ੍ਰਬੰਧਰ ਤੇਰੇ ਵਰਗਾ ਬੰਦਾ ਨਹੀਂ। ਜੇ ਕਿਤੇ ਤੁਸੀਂ ਵਿੱਚੋਂ ਗੱਲ ਕੱਟ ਕੇ ਵੀ ਬਾਈ ਜੀ ਇਹ ਗੱਲ ਐਵੇਂ ਨਹੀਂ ਐਵੇਂ ਆ, ਤੇ ਬਸ ਫਿਰ ਦੂਜੇ ਦਿਨ ਰੇਡੀਓ ਤੇ ਤੁਹਾਡੀ ਵੀ ਬੱਲੇ ਬੱਲੇ ਆ।
0: ਸੋ ਜਿਹੜੇ ਹੋਏ ਏਮ 530 ਲੜੀ ਨਾ 7 ਵਜੇ ਤੱਕ ਇਸ ਪ੍ਰੋਗਰਾਮ ਦਾ ਆਨੰਦ ਮਾਣੋਗੇ। ਸਟੂਡੀਓ ਨੰਬਰ ਹੈ 416-233-7368 ਦਾ ਮੈਪਲ ਕਲੀਨਿੰਗ। ਬਾਈ ਜੀ ਤੁਸੀਂ ਵੱਖਰੇ ਕਿਵੇਂ ਹੋ? ਤੇ ਡੀਪ ਕਲੀਨਿੰਗ ਬਹੁਤ ਲੋਕ ਕਹਿੰਦੇ ਨੇ ਪਰ ਕੱਚ ਛੱਡ ਵੀ ਜਾਂਦੇ ਨੇ, ਤੇ ਤੁਸੀਂ ਵੱਖਰੇ ਕਿਵੇਂ ਹੋ ਤੇ ਤੁਹਾਨੂੰ ਲੋਕ ਇੰਨਾ ਟਰਸਟ ਕਰਦੇ ਨੇ, ਤੁਹਾਡੇ ਸਰਵਿਸ ਇੰਨਾ ਲਾਈਕ ਕਰਦੇ ਨੇ, ਉਹਦੇ ਕੀ ਮੇਨ ਰੀਜ਼ਨ ਦੇਖਦੇ?
1: ਸਰ ਅਸੀਂ ਬਾਕੀਆਂ ਨਾਲੋਂ ਵੱਖਰੇ ਹਾਂ ਤਾਂ ਇਹ ਗੱਲ ਠੋਕ ਕੇ ਕਹਿੰਦੇ ਹਾਂ ਵੀ ਵੱਖਰੇ ਹਾਂ, ਕਿਉਂਕਿ ਜਿਹੜੀ ਸਾਡੀ ਟੀਮ ਹੈ ਪਹਿਲੀ ਗੱਲ ਤਾਂ ਉਹਨੂੰ ਇੰਸਟਰਕਸ਼ਨਸ ਨੇ ਵੀ ਜਿੰਨਾ ਟਾਈਮ ਕਸਟਮਰ ਸੈਟੀਸਫਾਈਡ ਨਹੀਂ ਤੁਹਾਡੇ ਤੋਂ ਹੈਗਾ ਤੁਸੀਂ ਉੱਥੋਂ ਹਿੱਲਣਾ ਨਹੀਂ, ਮੂਵ ਨਹੀਂ ਕਰਨਾ। ਤੇ ਇਹ ਗੱਲ ਰਹਿ ਗਈ ਸਾਈਡ 'ਤੇ ਜੀ। ਦੇ ਜੇ ਮੈਂ ਡੀਪ ਕਲੀਨ ਨੂੰ ਮਾੜਾ ਜਿਹਾ ਐਕਸਪਲੇਨ ਕਰਦਾ ਵੀ ਡੀਪ ਕਲੀਨ 'ਚ ਡੀਪ ਕਲੀਨ ਤਾਂ ਕਰ ਜਾਂਦੇ ਆ ਵੀ ਬਾਹਰੋਂ ਬਾਹਰੋਂ ਜਿਹੜੀ ਚੀਜ਼ ਦਿਖਦੀ ਆ, ਆਪਾਂ ਇਕੱਲੀ ਉਹ ਨਹੀਂ ਕਰਦੇ। ਸਿਰਫ ਸਾਡਾ ਆਲ ਅਬਾਊਟ ਇਹ ਨਹੀਂ ਹੈਗਾ ਕਿ ਵੀ ਬੰਦੇ ਨੂੰ ਦੇਖਣ ਨੂੰ ਸੋਹਣਾ ਲੱਗੇ, ਅਸੀਂ ਨਾਲ ਇਹ ਵੀ ਕੰਪਲਸਰੀ ਮਤਲਬ ਮੈਂਡੇਟ ਆ ਸਾਡਾ ਵੀ ਇਹ ਵੀ ਯਕੀਨੀ ਬਣਾਉਣਾ ਕਿ ਵੀ ਜਿਹੜਾ ਪਰਿਵਾਰ ਸਾਨੂੰ ਪੈਸੇ ਦੇ ਕੇ ਸੱਦ ਰਿਹਾ ਹੈ ਤਾਂ ਉਹਨਾਂ ਦੀ ਸਿਹਤ ਦਾ ਵੀ ਖਿਆਲ ਰੱਖਿਆ ਜਾਵੇ। ਉਹ ਖਿਆਲ ਰੱਖਿਆ ਜਾਂਦਾ ਜੀ ਜਿਵੇਂ ਹੁਣ ਆਪਾਂ ਡੀਪ ਕਲੀਨ ਕਰ ਦਿੰਦੇ ਹਾਂ ਵੈਂਟ, ਹੁਣ ਨੋਰਮਲੀ ਤਾਂ ਲੋਕ ਇਹ ਡਕਟ ਕਲੀਨ ਤਾਂ ਕਰਾ ਲੈਂਦੇ ਆ, ਪਰ ਜਿਹੜਾ ਵੈਂਟ ਹੁੰਦਾ ਉਹ ਜਦੋਂ ਆਪਾਂ ਝਾੜੂ ਲਾਉਂਦੇ ਹਾਂ ਜਾਂ ਪੋਚਾ ਵੈਕਿਊਮ ਵੀ ਕਰਦੇ ਹਾਂ, ਈਵਨ ਤਾਂ ਉਹਦੇ 'ਚ ਡਸਟ ਉੱਪਰਲੇ ਏਰੀਏ 'ਚ ਥੋੜ੍ਹੀ ਥੋੜ੍ਹੀ ਥੱਲੇ ਡਿੱਗ ਜਾਂਦੀ ਹੈ, ਆਪਾਂ ਵੈਂਟ ਚੱਕੀਦਾ ਵੈਂਟ ਦੇ ਉਹ ਏਰੀਏ 'ਚ ਜਿੰਨੇ 'ਚ ਡਸਟ ਆਉਂਦੀ ਹੈ ਜਿੱਥੋਂ ਤੱਕ ਸਾਡੇ ਬੰਦਿਆਂ ਦਾ ਹੱਥ ਜਾਂਦਾ ਉਹ ਵੀ ਡਿਸਇਨਫੈਕਟ ਕਰੀਦਾ ਜੀ। ਅਪਾਰਟ ਫਰੋਮ ਦੈਟ ਜਿਵੇਂ ਚੁੱਲ੍ਹਾ ਚੁੱਲ੍ਹੇ ਦੇ ਪਿੱਛੇ ਮਤਲਬ ਕਿ ਵੀ ਉਹ ਮਤਲਬ ਜਿਹੜਾ ਹੁੰਦਾ ਨਾ ਗਰੀਸੀ ਜਿਹਾ ਉਹ ਥੱਲੇ ਵੀ ਮਤਲਬ ਡਿੱਗਣਾ ਸਟਾਰਟ ਹੋ ਜਾਂਦਾ ਉਹ ਸਾਫ ਕਰਕੇ ਉੱਥੇ, ਉਹ ਹੈਲਥ ਲਈ ਬਹੁਤ ਜ਼ਰੂਰੀ ਹੈ। ਫਿਰ ਚਿਮਨੀ ਹੈ ਜੀ, ਚਿਮਨੀ ਆਪਾਂ ਉੱਪਰੋਂ ਉੱਪਰੋਂ ਮਾਰ ਕੇ ਕੱਪੜਾ ਲਾਓ ਜੀ, ਆਹ ਤੁਹਾਡੀ ਚਿਮਨੀ ਚਮਕਾਤੀ, ਥੱਲੇ ਕੋਈ ਦੇਖਦਾ ਹੀ ਨਹੀਂ ਹੈਗਾ ਜਿਹੜਾ ਜਿੱਥੋਂ ਉਹਨੇ ਖਿੱਚਣਾ ਮਟੀਰੀਅਲ ਉਹਦਾ ਫੈਨ ਦੀ ਕੰਡੀਸ਼ਨ ਕੀ ਹੈ ਅੰਦਰੋਂ ਕੀ ਹੈ। ਈਵਨ ਤੋਂ ਚਲੋ ਜਾਲੀ ਵੀ ਸਾਫ ਕਰ ਦਿੰਦੇ ਆ ਕੰਪਨੀਆਂ ਵਾਲੇ ਹਨਾ, ਪਰ ਅੰਦਰ ਜਿਹੜਾ ਫੈਨ ਵਗੈਰਾ ਉਹ ਉਹਤੇ ਧਿਆਨ ਹੀ ਨਹੀਂ ਜਾਂਦਾ ਕਿਸੇ ਦਾ, ਉਹ ਤੇ ਇੰਨੀ ਜ਼ਿਆਦਾ ਗਰੀਸ ਜੰਮਿਆ ਹੁੰਦਾ ਉਹ ਆਪਣੀ ਐਟਲੀਸਟ ਘਰ ਦੇ ਐਟਮੋਸਫੀਅਰ 'ਚ ਉਹ ਆਉਂਦਾ ਤਾਂ ਹੈਗਾ ਹੀ ਆ ਜਦੋਂ ਉਹਤੇ ਡਸਟ ਹੈਗੀ ਆ। ਫਿਰ ਵਾਸ਼ਰੂਮ ਦੇ ਵਿੱਚ ਜੀ ਕਾਰਨਰਸ ਦੇ ਵਿੱਚ ਜਾਂ ਵਿੰਡੋਜ਼ ਦੀ ਸਿੱਲ ਨੇ ਉਹਨਾਂ ਨੂੰ ਪ੍ਰੋਪਰ ਕਲੀਨ ਕਰਕੇ ਅਸੀਂ ਇਹ ਯਕੀਨੀ ਬਣਾਉਂਦੇ ਹਾਂ ਵੀ ਇਕੱਲਾ ਘਰ ਸਾਫ਼ ਸੁਥਰਾ ਦਿਖੇ ਹੀ ਨਾ, ਨਾਲ ਸਾਫ਼ ਸੁਥਰਾ ਸਿਹਤ ਲਈ ਵੀ ਹੋਵੇ।
0: ਵੈਰੀ ਗੁੱਡ। ਅਤੇ ਜਿਹੜਾ ਤੁਸੀਂ ਦੱਸਿਆ ਸੀ ਕਿ ਡੀਪ ਕਲੀਨਿੰਗ ਦੇ ਵਿੱਚ ਜਿਹੜੇ ਸਾਰੇ ਇਹਦਾ ਹਿੱਸਾ ਆ ਜਾਂਦੇ ਨੇ, ਜੇ ਕਿਸੇ ਨੇ ਹੁਣ ਫਰਿੱਜ ਆ ਬੰਦਾ ਕਿ ਮੇਰਾ ਫਰਿੱਜ ਵੀ ਤੁਸੀਂ ਅੰਦਰੋਂ ਸਾਫ਼ ਕਰ ਦਿਓ, ਉਹ ਵੀ ਵਿੱਚ ਆਉਂਦਾ ਗਾ ਇਹਦੇ ਡੀਪ ਕਲੀਨਿੰਗ ਦੇ?
1: ਹਾਂਜੀ ਸਰ, ਵਿੱਚ ਹੀ ਆਉਂਦਾ। ਅੰਦਰੋਂ ਕੈਬਨਿਟਸ ਕਲੀਨ ਕਰਦੇ ਹਾਂ ਆਪਾਂ, ਚੁੱਲ੍ਹੇ ਨੂੰ ਅੰਦਰੋਂ ਕਲੀਨ ਕਰਦੇ ਹਾਂ, ਪਲੱਸ ਫਰਿੱਜ ਮੂਵ ਕਰਨਾ ਚੁੱਲ੍ਹਾ ਮੂਵ ਕਰਨਾ ਉਹਦੇ ਲਈ ਵੀ ਐਕਸਪਰਟੀਜ਼।
0: ਫਰਿੱਜ ਨੂੰ ਤੁਸੀਂ ਅੰਦਰੋਂ ਵੀ ਕਰੋਗੇ ਤੇ ਜਿਹੜੇ ਕਿਚਨ ਦੇ ਕੈਬਨਿਟ ਜਿਹੜੇ ਬਾਕੀ ਹੁੰਦੇ ਨੇ ਤੇ ਉਹ ਫਿਰ ਤੁਹਾਨੂੰ ਸਮਾਨ ਉਹ ਪਰਿਵਾਰ ਪਹਿਲਾਂ
1: ਜਿਹੜਾ? ਹਾਂਜੀ ਹਾਂਜੀ, ਸਾਡਾ ਇੱਕ ਜ਼ਰੂਰ ਅਸੀਂ ਮੰਗਦੇ ਹਾਂ ਪਰਿਵਾਰਾਂ ਤੋਂ ਕਿ ਵੀ ਜੋ ਵੀ ਏਰੀਆ ਹਨਾ ਤੁਸੀਂ ਕਲੀਨ ਕਰਵਾਉਣਾ ਹੈ ਉਹ ਖਾਲੀ ਪਲੀਜ਼ ਕੀਤਾ ਹੋਵੇ ਜੀ, ਕਿਉਂਕਿ ਉਹਦੇ ਲਈ ਟਾਈਮ ਬਹੁਤ ਕੰਜ਼ਿਊਮ ਹੁੰਦਾ ਵੀ ਜੇ ਹੁਣ ਇਕੱਲੇ ਇਕੱਲੇ ਕੈਬਨਿਟ ਦੇ ਵਿੱਚੋਂ ਚੀਜ਼ ਪਹਿਲਾਂ ਕੱਢਣੀ ਹੈ ਫਿਰ ਉਹਨੂੰ ਰੱਖਣਾ ਹੈ, ਉਹ ਜੇ ਕੋਈ ਚਾਹੁੰਦਾ ਵੀ ਉਹ ਵੀ ਅਸੀਂ ਕਰੀਏ ਉਹਦੇ ਫਿਰ ਚਾਰਜਸ ਅਲੱਗ ਤੋਂ ਹੋ ਜਾਂਦੇ ਨੇ, ਆਪਾਂ ਉਹ ਵੀ ਕਰ ਦਿੰਦੇ ਹਾਂਗੇ, ਬਟ ਸਾਡਾ ਇਹ ਜ਼ਰੂਰ ਹੁੰਦਾ ਕਿ ਵੀ ਜਗ੍ਹਾ ਖਾਲੀ ਹੋਵੇ ਜੀ, ਪਲੱਸ ਜਿਵੇਂ ਹੁਣ ਫਰਿੱਜ ਮੂਵ ਕਰਨਾ ਕੋਈ ਨੋਰਮਲ, ਹੁਣ ਜਿਹੜੇ ਆਪਣੇ ਇੱਕੇ ਦੁੱਕੇ ਬੰਦੇ ਵਿਚਾਰੇ ਕਰਦੇ ਆ ਕੰਮ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ, ਉਹ ਫਰਿੱਜ ਨੂੰ ਐਂ ਫੜ ਕੇ ਧੂ ਕੇ ਖਿੱਚ ਲੈਂਦੇ ਆ, ਚਲੋ ਮੰਨ ਲੈਂਦੇ ਆ ਵੀ ਕਲੀਨ ਕਰ ਲੈ, ਪਰ ਪਿੱਛੋਂ ਵਾਟਰ ਲਾਈਨ ਤੋੜ ਦਿੰਦੇ ਆ ਜਾਂ ਸਟੋਵ ਦੀ ਮੰਨ ਲਓ ਵੀ ਜਿਹੜੀ ਗੈਸ ਲਾਈਨ ਕਈ ਚੁੱਲ੍ਹੇ ਗੈਸ ਵਾਲੇ ਹੁੰਦੇ ਆ ਉਹ ਪੂਰੀ ਪੂਰੀ ਹੁੰਦੀ ਆ, ਉਹ ਚੀਜ਼ਾਂ ਵੀ ਧਿਆਨ 'ਚ ਰੱਖਣੀਆਂ ਜ਼ਰੂਰੀ ਹੁੰਦੀਆਂ ਨੇ ਜੀ ਜਦੋਂ ਮਤਲਬ।
0: ਕਿਚਨ ਹੋ ਗਿਆ, ਵਾਸ਼ਰੂਮ ਹੋ ਗਿਆ, ਇਹ ਤਾਂ ਮੇਨ ਚੀਜ਼ਾਂ ਹੁੰਦੀਆਂ ਨੇ ਕਿ ਜਿਹਦੇ ਵਿੱਚ ਤਾਂ ਆਪਾਂ ਨੂੰ ਹੁੰਦਾ ਕਿ ਯਾਰ ਹੈਵ ਟੂ ਇਹਨੂੰ ਪ੍ਰੋਪਰ ਚੰਗੇ ਤਰੀਕੇ ਨਾਲ ਕਲੀਨ ਕੀਤਾ ਜਾ ਸਕੇ। ਸੋ ਦੋਸਤੋ ਦੱਸਦੀ ਹੈ ਦਾ ਮੈਪਲ ਕਲੀਨਿੰਗ ਪ੍ਰੋਫੈਸ਼ਨਲ ਕੰਪਨੀ ਆ, ਇੰਸ਼ੋਰਡ ਕੰਪਨੀ ਆ, ਰਜਿਸਟਰਡ ਕੰਪਨੀ ਆ, ਅਤੇ ਨੰਬਰ ਵਨ ਕੰਮ ਹੈ ਇਹਨਾਂ ਦਾ, ਤੁਸੀਂ ਬਾਈ ਹੁਣਾਂ ਦੀ ਸਰਵਿਸ ਯੂਜ਼ ਕਰਨੀ ਆ। ਜਿਹੜਾ ਬੰਦਾ ਇੱਕ ਵਾਰੀ ਇਹਨਾਂ ਨੂੰ ਕਰਦਾ ਉਹ ਰੈਗੂਲਰ ਦੇ ਵਿੱਚ ਕਨਵਰਟ ਹੋ ਜਾਂਦਾ ਕਿ ਭਾਅ ਜੀ ਸਾਡਾ ਘਰ ਅੱਜ ਤੋਂ ਤੁਹਾਡਾ ਹੋਇਆ, ਤੁਸੀਂ ਵੀਕਲੀ ਆਓ, ਬਾਈ ਵੀਕਲੀ ਆਓ, ਤੁਸੀਂ ਇਹਨਾਂ ਨੂੰ ਰੈਗੂਲਰ। ਹਾਂ, ਪਹਿਲੀ ਵਾਰ ਇਹ ਜ਼ਰੂਰ ਕਹਿੰਦੇ ਕਿ ਪਹਿਲੀ ਵਾਰ ਦੇ ਪ੍ਰਾਈਸ ਵੱਖਰੇ ਹੁੰਦੇ ਨੇ, ਕਿਉਂਕਿ ਇੱਕ ਵਾਰੀ ਘਰ ਨੂੰ ਥੋਰਲੀ ਡੀਪ ਕਲੀਨ ਕਰਨਾ ਪੈਂਦਾ, ਇਸ ਤੋਂ ਬਾਅਦ ਨੋਰਮਲ ਜਿਹੜੀ ਡਸਟਿੰਗ ਵਗੈਰਾ, ਪੋਚਾ ਵਗੈਰਾ, ਉਹ ਜਿਹੜੀ ਰੈਗੂਲਰ ਕਲੀਨਿੰਗ।
1: ਸਰ ਉਹਦਾ ਇਹ ਵੀ ਇੱਕ ਰੀਜ਼ਨ ਹੁੰਦਾ ਕਿ ਵੀ ਸਾਡੀ ਟੀਮ ਨੂੰ ਪਤਾ ਚੱਲ ਜਾਂਦਾ ਵੀ ਕਿੱਥੋਂ ਘਰ ਦੀ ਕਿਵੇਂ ਦੀ ਕੰਡੀਸ਼ਨ ਆ, ਉਹ ਇੱਕ ਵਾਰ ਡੀਪ ਕਲੀਨ ਕਰਕੇ ਫਿਰ ਉਹਨਾਂ ਨੂੰ ਪਤਾ ਹੁੰਦਾ ਵੀ ਕਿਹੜੇ ਏਰੀਏ ਤੇ ਅਸੀਂ ਦੁਬਾਰਾ ਕਿੰਨਾ ਕੁ ਜ਼ੋਰ ਦੁਬਾਰਾ ਦੇਣਾ ਹੈ।
0: ਇਹਦਾ ਜਿਹੜਾ ਪ੍ਰਾਈਸਿੰਗ ਆ ਉਹ ਤੁਸੀਂ ਫੋਟੋਆਂ ਤੇ ਜਾਂ ਕਾਲ ਦੇ ਉੱਤੇ ਐਸਟੀਮੇਟ ਦੇ ਸਕਦੇ ਹੋ ਕਿ 2500?
1: ਨਹੀਂ ਸਰ, ਕਿਉਂਕਿ ਜਿਹੜਾ ਕਹਿ ਦਿੰਦੇ ਆ ਜੀ ਫੋਟੋਆਂ ਭੇਜ ਦੋ, ਉਹ ਗੱਲ ਜੀ ਨਹੀਂ ਬਣਦੀ ਹੈਗੀ। ਜਿਹੜਾ ਐਗਜ਼ੈਕਟ ਕੋਟ ਹੈ ਉਹ ਪ੍ਰੋਪਰਟੀ ਨੂੰ ਆਪਣੀਆਂ ਅੱਖਾਂ ਨਾਲ ਦੇਖ ਕੇ ਦਿੱਤਾ ਜਾਂਦਾ। ਉਹਦਾ ਰੀਜ਼ਨ ਇਹ ਹੈ ਕਿ ਵੀ ਹੁਣ ਆਪਾਂ ਫੋਟੋਆਂ ਦੇਖ ਕੇ ਕੋਟ ਦੇ ਦਈਏ, ਉਹ ਬਾਅਦ 'ਚ ਡਿਸਪਿਊਟ ਵਾਲੀ ਗੱਲ ਹੋ ਜਾਂਦੀ ਹੈ ਜੀ। ਫੋਟੋ 'ਚ
0: ਤੁਹਾਡੇ ਆਪਣੇ ਘਰ ਬੱਚੇ ਨੇ, ਬਜ਼ੁਰਗ ਨੇ, ਜਿਹਨਾਂ ਨੂੰ ਬੜਾ ਜਲਦੀ ਬਹੁਤ ਲੋਕਾਂ ਨੂੰ ਡਸਟ ਐਲਰਜੀ ਹੋ ਜਾਂਦੀ ਆ, ਤੇ ਘਰ ਨੂੰ ਡੀਪ ਕਲੀਨਿੰਗ ਤਾਂ ਜ਼ਰੂਰ ਕਰਵਾਓ। ਇਸ ਤੋਂ ਬਾਅਦ ਰੈਗੂਲਰ ਕਲੀਨਿੰਗ ਲਈ ਵੀ ਇਹਨਾਂ ਨੂੰ ਹਾਇਰ ਕਰ ਸਕਦੇ ਹੋ, ਚਾਹੇ ਤੁਹਾਡਾ ਬਿਜ਼ਨਸ ਆ, ਚਾਹੇ ਤੁਹਾਡਾ ਘਰ ਆ, ਚਾਹੇ ਰੈਂਟਲ ਪ੍ਰੋਪਰਟੀ ਆ, ਏਅਰਬੀਐਨਬੀ ਆ, ਬੈਂਕਟ ਹਾਲ ਆ, ਰੈਸਟੋਰੈਂਟ ਆ, ਕੁਝ ਵੀ ਆ ਨਾ, ਇਹ ਕਲੀਨ ਕਰਨਗੇ। ਨੰਬਰ ਟੂ ਕਾਲ 647-286-0077 647-286-0077 647-286-0077
1: ਹਾਂਜੀ ਸਰ, ਮੈਂ ਇੱਕ ਚੀਜ਼ ਹੋਰ ਰਹਿ ਗਈ ਸੀਗੀ ਜੀ। ਕਿਚਨ ਦੇ ਵਿੱਚ ਜਿਹੜਾ ਨਾ ਆਪਣੇ ਓਇਲ ਦੀ ਇਨਵਿਜ਼ੀਬਲ ਪਰਤ ਚੜ੍ਹ ਜਾਂਦੀ ਹੈ ਕੈਬਨਿਟਸ ਦੇ ਉੱਪਰ, ਉਹ ਦੇਖਣ ਨੂੰ ਆਪਾਂ ਕੱਪੜਾ ਮਾਰਦੇ ਹਾਂ ਲੱਗਦਾ ਵੀ ਕਲੀਨ ਹੈ, ਪਰ ਆਪਾਂ ਉਹ ਕੈਬਨਿਟਸ ਦੇ ਜਿਹੜੇ ਕਾਰਨਰ ਡਿਜ਼ਾਈਨ ਜੇ ਬਣੇ ਹੁੰਦੇ ਆ ਨਾ, ਉਹਤੇ ਵੀ ਪ੍ਰੋਪਰ ਉਹਨੂੰ ਇੱਕ ਹਿਸਾਬ ਨਾਲ ਵਾਸ ਹੀ ਕਹਿ ਲਓ ਵੀ ਉਹ 'ਤੇ ਕੈਮੀਕਲ ਮਾਰ ਕੇ, ਜਿਹੜਾ ਸੇਫ ਕੈਮੀਕਲ ਹੈ ਜਿਹਦੇ ਨਾਲ ਕੁਛ ਮਤਲਬ ਖਰਾਬ ਨਾ ਹੋਵੇ, ਫਿਰ ਉਹਨੂੰ ਬ੍ਰੱਸ਼ ਨਾਲ ਕਾਰਨਰ ਨੂੰ ਕਲੀਨ ਕਰਦੇ ਆ, ਨਹੀਂ ਉਹ ਇਨਵਿਜ਼ੀਬਲ ਓਇਲ ਫੇਰ ਰਹਿ ਜਾਂਦਾ ਜੀ। ਉਹ ਆਪਣਾ ਹੱਥ ਲਾਏ ਤੇ ਫੀਲ ਹੁੰਦਾ, ਵੈਸੇ ਦੇਖਣ ਚ ਕਲੀਨ ਲੱਗ ਰਹੀ ਹੁੰਦੀ ਹੈ ਕੈਬਨਿਟ, ਪਰ ਹੱਥ ਲਾਉਂਦੇ ਆ ਜਦੋਂ
0: ਤੇ ਇਹ ਕੈਮੀਕਲਾਂ ਦੀ ਨੌਲੇਜ ਮੈਨੂੰ ਯਾਦ ਆ ਨਾ, ਲਾਸਟ ਈਅਰ ਕੋਈ ਬੰਦੇ ਆਏ ਸੀਗੇ,
1: ਹਾਂਜੀ,
0: ਉਹਨਾਂ ਨੇ ਜਿਵੇਂ ਕਹਿ ਲਈਏ ਕੁੜੀਆਂ ਭੇਜਤੀਆਂ, ਹੁਣ ਪਤਾ ਨਹੀਂ ਕਿੰਨਾ ਪੇ ਕਰ ਰਹੇ ਹੋਣਗੇ ਨਹੀਂ ਹੋਣਗੇ, ਉਹਨੇ ਕੁੱਕ ਟੋਪ ਤੇ ਪਤਾ ਨਹੀਂ ਕਿਹੋ ਜਿਹਾ ਕੈਮੀਕਲ ਮਾਰਿਆ, ਉਹ ਸਾਰੇ ਅੱਖਰ ਜੇ ਮਟੇ ਗਏ, ਉਹ ਮਿਨੀਮਮ ਉਹਦੇ ਵਾਲੇ ਜਿਹੜੇ ਨੰਬਰ ਜੇ ਹੁੰਦੇ ਆ ਉਹ ਸਾਰੇ ਮਿਟ ਗਏ।
1: ਤੇ ਸਰ ਮੈਂ ਕੱਲ੍ਹ ਦੀ ਗੱਲ ਦੱਸਦਾ ਜੀ, ਕੱਲ੍ਹ ਆਪਾਂ ਕੋਟ ਦਿੱਤਾ ਇੱਕ ਬੋਲਟਨ ਦੇ ਵਿੱਚ, ਬਹੁਤ ਵੱਡੀ ਮੈਂਸ਼ਨ ਆਪਣੇ ਪੰਜਾਬੀ ਪਰਿਵਾਰ ਦੀ ਬਿਜ਼ਨਸਮੈਨ ਨੇ, ਉਹ ਕਹਿੰਦੇ ਵੀ ਅਸੀਂ ਤੁਹਾਡੇ ਤੋਂ ਕਲੀਨਿੰਗ ਸਾਰੀ ਕਰਾ ਲਾਂਗੇ ਪਰ ਅਸੀਂ ਕਿਸੇ ਅਪਲਾਇੰਸ ਨੂੰ ਹੱਥ ਨਹੀਂ ਲਵਾਉਣਾ। ਮੈਂ ਕਿਹਾ ਜੀ ਕਿਉਂ? ਕਹਿੰਦੇ ਅਸੀਂ ਪਹਿਲਾਂ ਸੱਦੇ ਸੀਗੇ ਸਕਰੈਚ ਪਾ ਗਏ। ਮੈਂ ਕਿਹਾ ਸਰ ਉਹ ਜਿਨ੍ਹਾਂ ਨੂੰ ਨੌਲੇਜ ਇਹ ਨਹੀਂ ਹੈਗੀ ਵੀ ਇੱਥੇ ਕਿਹੜਾ ਪ੍ਰੋਡਕਟ ਕਿਵੇਂ ਵਰਤਣਾ, ਉਹ ਫਿਰ ਪ੍ਰੋਬਲਮ ਆਉਂਦੀ ਹੈ।
0: ਪਰ ਤੁਸੀਂ ਵਰਤਣਾ ਕਿਹੜੇ ਚੀਜ਼ ਤੇ ਕਿਹੜਾ ਜਾਊਗਾ,
1: ਤੁਸੀਂ ਸਾਡੇ ਤੇ ਇੱਕ ਵਾਰ ਮੈਂ ਕਿਹਾ ਭਰੋਸਾ ਕਰਕੇ ਦੇਖੋ, ਅਸੀਂ ਤੁਹਾਡੇ ਅਪਲਾਇੰਸ ਵੀ ਬਾਹਰੋਂ ਕਲੀਨ ਕਰਾਂਗੇ, ਕਿਉਂਕਿ ਉਹ ਵੱਡੇ ਘਰ 'ਚ ਤੁਹਾਨੂੰ ਪਤਾ ਹੀ ਹੈ ਜੀ, ਉਹ ਵੀ ਸ਼ਾਈਨੀ ਅਪਲਾਇੰਸ ਹੁੰਦੇ ਆ, ਵੀ ਉਹਦੇ ਲਈ ਜੇ ਕੋਈ ਸਟੀਲ ਵਾਲਾ ਤਾਂ ਪ੍ਰੋਪਰ ਅਸੀਂ ਸਟੀਲ ਵਾਲੇ ਪ੍ਰੋਡਕਟ ਹੀ ਯੂਜ਼ ਕਰਨੇ, ਇਹ ਨਹੀਂ ਚੱਕ ਕੇ ਵੀ ਡੀਗਰੀਸਰ ਮਾਰ ਦੋ ਉਹਨੇ ਖਰਾਬ ਹੀ ਕਰਨਾ, ਹਾਂ ਆਲ ਪਰਪਜ਼ ਹੀ ਮਾਰੀ ਜਾਓ ਸਾਰੀ ਜਗ੍ਹਾ, ਉਹ ਚੀਜ਼ਾਂ ਫਿਰ ਉਦੋਂ ਪ੍ਰੋਬਲਮ ਆਉਂਦੀ ਹੈ ਜੀ।
0: ਸੋ ਤੁਸੀਂ ਕਲੀਨਿੰਗ ਕਰਵਾਉਣੀ ਆ ਦੋਸਤੋ, ਦਾ ਮੈਪਲ ਕਲੀਨਿੰਗ 647-286-0077 647-286-0077 647-286-0077 ਤੇ ਗੱਲਬਾਤ ਕੀਤੀ ਜਾ ਸਕਦੀ ਆ। ਤੇ ਘਰ ਦੀ ਲੁੱਕ ਜਦੋਂ ਬਾਹਰੋਂ ਬਾਈ ਹੋਰਾਂ ਨੇ ਵਿੰਡੋ ਕਲੀਨ ਕਰਤੀ ਆ, ਘਰ ਦੀ ਲੁੱਕ ਤਾਂ ਬਾਹਰੋਂ ਜਚੀ ਜਾਊਗੀ, ਘਰ ਦੀ ਅੰਦਰੋਂ ਲੁੱਕ ਦੇ ਵਿੱਚ ਜਿੱਥੇ ਕਿ ਸਫਾਈ ਆ ਉੱਥੇ ਹੀ ਜੈਬਰਾ ਬਲਾਈਨ ਜੋ ਕਿ ਅੱਜ ਕੱਲ੍ਹ ਬੜੇ ਟ੍ਰੈਂਡ ਦੇ ਵਿੱਚ ਨੇ, ਐਂਡ ਜਿਹਦੇ ਵਿੱਚ ਮੂਜ਼ ਬਲਾਈਂਡ। ਬਾਈ ਜੀ ਤੁਸੀਂ ਵੀ, ਮੈਂ ਢੀਂਡਸਾ ਸਾਹਿਬ ਤੋਂ ਕੁਸ਼ਚਨ ਪੁੱਛਿਆ ਸੀ, ਤੁਸੀਂ ਵੱਖਰੇ ਕਿਉਂ, ਅਸੀਂ ਤੁਹਾਨੂੰ ਕਿਉਂ ਕਾਲ ਕਰੀਏ, ਕਿਉਂ ਚੁਣੀਏ ਮੂਜ਼ ਬਲਾਈਂਡ ਅਤੇ ਪਰਿਵਾਰਾਂ ਦਾ ਭਰੋਸਾ, ਪਰ ਸਾਡੇ ਰੇਡੀਓ ਆਡੀਅੰਸ ਨੂੰ ਜ਼ਰੂਰ ਦੱਸੋ ਬਾਏ ਮੂਜ਼ ਬਲਾਈਂਡ।
2: ਪ੍ਰੋਡਕਟ ਕੁਆਲਿਟੀ ਅਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ, ਇਹ ਦੋ ਚੀਜ਼ਾਂ ਸਾਡੀਆਂ ਮੇਨ ਨੇ ਜੀ। ਜਿੱਥੇ ਅਸੀਂ ਤੁਹਾਡੇ ਨੂੰ ਗੁੱਡ ਪ੍ਰਾਈਸ ਅਸੀਂ ਕੋਟ ਕਰਦੇ ਹਾਂ, ਅਸੀਂ ਤੁਹਾਡਾ ਫਾਈਨੈਂਸ਼ੀਅਲੀ ਵੀ ਤੁਹਾਡਾ ਪੈਸੇ ਸੇਵ ਕਰਦੇ ਹਾਂ, ਉਹਦੇ ਨਾਲ ਨਾਲ ਅਸੀਂ ਸਰਵਿਸ ਦੇ ਵਿੱਚ ਕੋਈ ਵੀ ਕੰਪਰੋਮਾਈਜ਼ ਨਹੀਂ ਕਰਦੇ। ਤੁਸੀਂ ਸਾਡੇ ਪ੍ਰੋਡਕਟ ਨੂੰ ਦੇਖੋਗੇ ਤਾਂ ਉਹਦੇ ਵਿੱਚ ਕੁਛ ਵੀ ਤੁਹਾਨੂੰ ਪਲਾਸਟਿਕ ਨਹੀਂ ਦਿਖੇਗਾ। ਤੁਸੀਂ ਇਹ ਨਹੀਂ ਕਹੋਗੇ ਕਿ ਜੀ ਉੱਤੇ ਵਾਲਾ ਜੋ ਬ੍ਰੈਕਟ ਹੁੰਦਾ ਉਹ ਪਲਾਸਟਿਕ ਦਾ, ਸਾਈਡਾਂ ਵਾਲੇ ਕੈਪ ਨੇ ਉਹ ਪਲਾਸਟਿਕ ਦੀ ਆ, ਚੇਨ ਆ ਤੁਸੀਂ ਉਹ ਪਲਾਸਟਿਕ ਦੀ ਪਾਤੀ, ਸਭ ਕੁਛ ਮੈਟਲ ਦਾ ਹੁੰਦਾ ਜੀ, ਹੈਵੀ ਕੰਮ ਹੁੰਦਾ, ਕੁਛ ਐਵੇਂ ਦਾ ਕੋਈ ਖੇਡ ਨਹੀਂ ਹੈਗਾ ਕਿ ਤੁਸੀਂ ਕਹੋ ਜੀ 2 ਸਾਲਾਂ ਦੇ ਵਿੱਚ ਅਸੀਂ ਇਹਨੂੰ ਓਪਨ ਕਰਦੇ ਸੀ ਕਲੋਜ਼ ਕਰਦੇ ਸੀ ਟੁੱਟ ਗਈ
0: ਜੀ।
2: ਸੋ ਪ੍ਰੀਮੀਅਮ ਕੁਆਲਿਟੀ ਦਾ ਕੰਮ ਹੈ, ਪਲੱਸ ਜਿਹੜੀ ਇੰਸਟਾਲੇਸ਼ਨ ਹੈ ਜੀ ਉਹ ਅਸੀਂ ਆਪ ਕਰਦੇ ਹਾਂ, ਕੋਈ ਬਾਹਰੋਂ ਕਿਸੇ ਥਰਡ ਪਾਰਟੀ ਨੂੰ ਅਸੀਂ ਕੰਟਰੈਕਟ ਨਹੀਂ ਕਰਦੇ ਜਾਂ ਸਬ ਕੰਟਰੈਕਟ ਨਹੀਂ ਕਰਦੇ ਕਿ ਉੱਥੇ ਜਾ ਕੇ ਬਲਾਇੰਡਾ ਲਾਇਆ, ਉਹ ਅਸੀਂ ਆਪ ਆਪਣੇ ਆਪ ਇੰਸਟਾਲ ਕਰਦੇ ਹਾਂ।
0: ਵੈਰੀ ਗੁੱਡ।
2: ਅਤੇ ਪਲੱਸ ਜਿਹੜੀ ਕੁਆਲਿਟੀ ਆ ਤੇ ਉਹਦੇ ਵਿੱਚ ਅਸੀਂ 1% ਕੰਪਰੋਮਾਈਜ਼ ਨਹੀਂ ਕਰਦੇ ਜੀ, ਸਾਨੂੰ ਇਹ ਨਹੀਂ ਹੁੰਦਾ ਕਿ ਜੇ
0: ਕਿਉਂਕਿ ਜੇ 5 ਸਾਲ ਦੀ ਵਾਰੰਟੀ ਦੇਣੀ ਆ ਤਾਂ ਕੁਆਲਿਟੀ ਤਾਂ ਤੁਸੀਂ ਦਿਓਗੇ ਕਿਉਂਕਿ ਨੋ ਐਡਵਾਂਸ ਕਿ ਆਪਾਂ ਨੂੰ ਦੁਬਾਰੇ ਜਾਣਾ ਪਵੇ।
2: ਹਾਂਜੀ ਹਾਂਜੀ। ਅਤੇ ਇਹ ਵੀ ਨਹੀਂ ਹੁੰਦਾ ਕਿ ਸਾਡੇ ਨਾਲ ਜੇ ਅਸੀਂ ਕਹੀਏ ਕਿ ਵੀ ਬਲਾਇੰਡ ਛੋਟਾ ਜਾਂ ਵੱਡਾ ਹੋ ਗਿਆ ਤਾਂ ਅਸੀਂ ਉਹਨੂੰ ਉੱਥੇ ਐਵੇਂ ਲਾਏ, ਜੇ ਕਈ ਵਾਰੀ
0: ਮੈਨੂਫੈਕਚਰ
2: ਦੇ ਵਿੱਚ ਕੋਈ ਬਹੁਤੀ ਥੋੜ੍ਹੀ ਬਹੁਤੀ 1-2% ਪ੍ਰੋਬਲਮ ਆਉਂਦੀ ਆ ਤਾਂ ਅਸੀਂ ਰੈਜ਼ੋ ਕੱਲੋ ਨਾਲ ਦੀ ਨਾਲ ਨੂੰ ਸੋਲਵ ਕਰਦੇ।
0: ਇਹ ਖਰਚਾ ਕਸਟਮਰ ਤੇ ਨਹੀਂ ਪੈਂਦਾ,
2: ਜੋ ਜੋ ਸਾਡੇ ਵੱਲੋਂ 1% ਦੀ ਕੋਈ ਕਮੀ ਰਹਿ ਜਾਂਦੀ ਆ ਅਸੀਂ ਉਹ ਸਾਡੀ ਜ਼ਿੰਮੇਵਾਰੀ, ਅਸੀਂ ਉਹਨੂੰ ਆਪਦੇ ਆਪ ਫਿਕਸ ਕਰਾਂਗੇ ਤੇ ਅਸੀਂ ਉਹਨੂੰ ਆਪਦੇ ਆਪ ਹੀ ਅਸੀਂ
0: ਰਿਸਪੋਂਸਿਬਲ। ਜੇ ਕਿਸੇ ਨੇ ਮੈਨੂਅਲ ਬਲਾਈਂਡ ਲਵਾਏ ਹੋਏ ਆ ਤੇ ਹੁਣ ਉਹਨਾਂ ਦਾ ਜੀ ਕਰ ਰਿਹਾ ਕਿ ਇਹਦੇ ਵਿੱਚ ਮੋਟਰ ਪਵਾ ਕੇ ਇਹਨੂੰ ਰਿਮੋਟ ਵਾਲੇ ਬਣਦੇ, ਉਹ ਪੋਸੀਬਲ ਆ ਜਾਂ ਉਹ ਵੱਖਰਾ?
2: ਜੇ ਸਾਡੇ ਤੋਂ ਬਲਾਈਂਡ ਲਗਵਾਏ ਹੋਏ ਆ ਜੀ ਅਸੀਂ, ਹਾਂ ਬਿਲਕੁਲ ਅਸੀਂ ਉਹਨਾਂ ਨੂੰ ਆਟੋਮੇਟ ਕਰ ਸਕਦੇ ਹਾਂ ਤੇ ਉਹਦੇ 'ਚ ਤੁਸੀਂ ਸਿਰਫ ਮੋਟਰ ਦਾ ਪੇ ਕਰਨਾ, ਅਸੀਂ ਉਹਦੇ 'ਚ ਇੰਸਟਾਲੇਸ਼ਨ ਦਾ ਚਾਰਜ ਵੀ ਨਹੀਂ ਐਕਸਟਰਾ ਕਰਦੇ।
0: ਬਹੁਤ ਅੱਛੇ। ਸੋ ਜੀ ਟੀ ਏ ਦੇ ਵਿੱਚ ਜਾਂ ਸਿਟੀ ਦੇ ਵਿੱਚ ਕੋਟੇਸ਼ਨ ਬਿਲਕੁਲ ਫਰੀ ਆ ਐਂਡ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਇਹ ਐਸਟੀਮੇਟ ਦੇ ਲਈ, ਅਤੇ ਇੰਸਟਾਲੇਸ਼ਨ ਦਾ ਵੀ ਇਹਨਾਂ ਨੇ ਕੋਈ ਚਾਰਜ ਨਹੀਂ ਕਰਨਾ, ਡਿਸਕਾਊਂਟਡ ਪ੍ਰਾਈਸ 'ਤੇ ਤੁਹਾਨੂੰ ਬਲਾਈਂਡਸ ਲਾਏ ਜਾਣਗੇ 5 ਸਾਲ ਦੇ ਵਾਰੰਟੀ ਦੇ ਨਾਲ। ਅਤੇ ਅੱਜ ਦਾ ਸਪੈਸ਼ਲ ਆ ਬਾਈ ਜੀ, ਕਹਿੰਦੇ ਕਿ ਜਿਹੜੀ ਕਾਲ ਆਊਗੀ ਉਹਨੂੰ ਫਰੀ ਮੋਟਰ ਪਾ ਕੇ ਅਪਗ੍ਰੇਡ ਰਿਮੋਟ ਨਾਲ ਜਿਹੜਾ ਬਲਾਈਂਡ ਉਹਨੂੰ ਬਣਾ ਕੇ ਦੇਣਗੇ 1 ਵਿੰਡੋ ਨੂੰ, ਜੇ ਤੁਸੀਂ ਪੂਰੇ ਘਰ ਦੇ ਬਲਾਈਂਡ ਲਾਉਂਦੇ ਹੋ। ਸੋ ਨੰਬਰ ਟੂ ਕਾਲ 647-347-4446 647-349-4446 6473894646 647-349-4446 'ਤੇ ਗੱਲਬਾਤ ਕੀਤੀ ਜਾ ਸਕਦੀ ਹੈ ਜੁੜਿਓ AM530 ਦੀ ਲੜੀ ਦੇ ਨਾਲ। ਸਟੂਡੀਓ ਦਾ ਨੰਬਰ ਹੈ ਜੀ 416-233-7368। ਗਰਮੀ ਦੀ ਗੱਲਬਾਤ ਹੋ ਰਹੀ ਸੀ ਐਂਡ ਜਿੱਥੇ ਕਿ ਬਲਾਈਂਡਸ ਗਰਮੀ ਨੂੰ ਕੰਟਰੋਲ ਕਰਨ ਦੇ ਵਿੱਚ, ਘਰ ਦੀਆਂ ਜਿਹੜੀਆਂ ਟਰਾਂਸਪੇਰੈਂਟ ਵਿੰਡੋਜ਼ ਨੇ ਉਹਦੇ ਵਿੱਚ ਪ੍ਰੋਟੈਕਟ ਕਰਦੇ ਆ, ਫਿਰ ਜਿਹੜੀ ਗੱਡੀ ਦੇ ਟਰਾਂਸਪੇਰੈਂਟ ਸ਼ੀਸ਼ੇ ਨੇ ਉਹਨਾਂ ਨੂੰ ਵੀ ਵਿੰਡੋ ਟਿੰਟ ਕਰਾਉਣਾ ਲਾਜ਼ਮੀ ਹੀ ਹੋ ਜਾਂਦਾ ਗਾ, ਕਿਉਂਕਿ ਜੇ ਤੁਸੀਂ ਗਰਮੀ ਤੋਂ ਬਚਣਾ, ਗੱਡੀ ਚਾਹੁੰਦੇ ਹੋ ਕਿ ਏ ਸੀ ਜਦੋਂ ਬੈਠੀਏ ਤਾਂ ਤਪੇ ਨਾ, ਤਾਂ ਉਹਦੇ ਲਈ ਤੁਸੀਂ ਵਿੰਡੋ ਟਿੰਟ ਕਰਾ ਸਕਦੇ ਹੋ, ਜਿਹਦੇ ਲਈ ਪੂਰੀ ਹੈਰੀਟੇਜ ਤੁਹਾਡੀ ਹੈਲਪ ਕਰੂਗਾ। ਇਸ ਦੇ ਨਾਲ ਨਾਲ ਪੂਰੀ ਹੈਰੀਟੇਜ ਦਾ ਜਿਵੇਂ ਆਪਾਂ ਕਹਿੰਦੇ ਕਿ ਇੱਕ ਵੱਡਾ ਦਰਖਤ ਹੈ ਜਿਹਦੀਆਂ ਸ਼ਾਖਾਵਾਂ ਨੇ, ਜਿਹਦੇ 'ਚ ਬਹੁਤ ਸਾਰੀਆਂ ਅਲੱਗ ਅਲੱਗ ਸਰਵਿਸ ਨੇ ਜਿੱਥੇ ਕਿ ਗੱਡੀ ਦੇ ਰਿਲੇਟਡ ਨੇ ਬਹੁਤ ਜਾਣੇ। ਅੱਜ ਨਾ 2 ਚੀਜ਼ਾਂ 'ਤੇ ਮੇਨ ਗੱਲਬਾਤ ਕਰਾਂਗੇ। ਇੱਕ ਤਾਂ ਜਿਵੇਂ ਵਿਆਹਾਂ ਸ਼ਾਦੀਆਂ ਦਾ ਜਾਂ ਇਹ ਜਿਹੜਾ ਸੀਜ਼ਨ ਚੱਲ ਰਿਹਾ ਇਹਦੇ ਵਿੱਚ ਗਿਫਟਿੰਗ ਦੇ ਲਈ ਪੂਰੀ ਹੈਰੀਟੇਜ ਦੀ ਜਿਹੜੀ ਇੱਕ ਬ੍ਰਾਂਚ ਆ ਜਿਹਦੇ ਵਿੱਚ ਗਿਫਟਿੰਗ ਨੂੰ ਲੈ ਕੇ ਐਕਸਪਰਟ ਨੇ ਅਤੇ ਇੱਕ ਪ੍ਰਿੰਟਿੰਗ ਨੂੰ ਲੈ ਕੇ। ਸੋ ਪ੍ਰਿੰਟਿੰਗ ਦੇ ਵਿੱਚ ਕੀ ਖਾਸ ਆ, ਕਿੰਨਾ ਕੁ ਟਾਈਮ ਲੱਗਦਾ, ਕੀ ਪ੍ਰਾਈਸਿਸ ਨੇ ਇਹਦੇ ਰਿਲੇਟਡ ਅਤੇ ਗਿਫਟਿੰਗ ਦੇ ਵਿੱਚ ਕੀ ਖਾਸ ਆ, ਇਹ ਸਾਨੂੰ ਰਾਹੁਲ ਜੀ ਦੱਸਣਗੇ ਪੂਰੀ ਹੈਰੀਟੇਜ ਤੋਂ। ਬਾਈ ਜੀ ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ।
3: ਸਤਿ ਸ਼੍ਰੀ ਅਕਾਲ ਜੀ।
0: ਬਾਈ ਜੀ ਤੁਹਾਡੀ ਜਿਹੜੀ ਗੱਡੀਆਂ ਦੀ ਸਰਵਿਸ ਆ, ਚਾਹੇ ਸਿਰਾਮਿਕ ਕੋਟਿੰਗ ਆ, ਵਿੰਡੋ ਟਿੰਟਿੰਗ ਆ, PPF ਆ, ਡਿਟੇਲਿੰਗ ਆ, ਕਾਰ ਜਾਂ ਟਰੱਕ ਐਕਸੈਸਰੀਜ਼ ਨੇ ਉਹਦੇ ਵਿੱਚ ਤਾਂ ਬੱਲੇ ਬੱਲੇ ਆ, ਤੁਹਾਡੀਆਂ 3 ਲੋਕੇਸ਼ਨਾਂ ਨੇ ਜਿਵੇਂ ਕਹਿ ਲਈਏ ਬੱਚਾ ਦੀ ਜਵਾਨ ਦੇ ਉੱਤੇ ਪੂਰੀ ਹੈਰੀਟੇਜ ਦਾ ਨਾਮ ਆ ਕਿ ਗੱਡੀ ਲੈ ਲਈ ਭਾਈ, ਗੱਡੀ ਨੂੰ ਪੂਰੀ ਹੈਰੀਟੇਜ ਲੈ ਕੇ ਚੱਲੋ, ਗੱਡੀ ਦੀ ਗੱਲ ਬਣ ਜਾਂਦੀ ਹੈ। ਪਰ ਜਿਹੜੀ ਤੁਹਾਡੀ ਗਿਫਟਿੰਗ ਆ ਜਿਹਦੇ ਵਿੱਚ ਨਿਊ ਬੋਰਨ ਬੇਬੀ ਦੇ ਘਰ ਜਾਣਾ ਉਹਦੇ ਲਈ ਗਿਫਟ ਲੈ ਕੇ ਜਾਣਾ, ਵਿਆਹ ਸ਼ਾਦੀ ਦੇ ਵਿੱਚ ਗਿਫਟ ਲੈ ਕੇ ਜਾਣਾ, ਕਸਟਮਾਈਜ਼ ਗਿਫਟ ਨੇ, ਪਹਿਲਾਂ ਉਹਦੇ ਬਾਰੇ ਦੱਸੋ, ਇਸ ਤੋਂ ਬਾਅਦ ਆਪਾਂ ਪ੍ਰਿੰਟਿੰਗ ਦੀ ਗੱਲ ਕਰਾਂਗੇ।
3: ਹਾਂਜੀ, ਆਪਣੇ ਬੇਬੀ ਲਈ ਜੀ, ਆਪਣੇ ਬੇਬੀ ਹੈਰੀਟੇਜ ਨਾ ਜੀ, ਪੂਰੀ ਹੈਰੀਟੇਜ ਥੱਲੇ ਇੱਕ ਹੋਰ ਬ੍ਰਾਂਚ।
0: ਅੱਛਾ, ਸਪੈਸ਼ਲ ਬੇਬੀ ਹੈਰੀਟੇਜ। ਓਕੇ।
3: ਹਾਂਜੀ ਹਾਂਜੀ, ਉਹਦੇ ਵਿੱਚ ਸਾਰੇ ਬੇਬੀ ਦੇ ਆਪਣੇ ਕੱਪੜੇ ਆ ਜਾਂਦੇ ਨੇ ਜੀ, ਜਿਵੇਂ ਵਾਂਜੀਜ਼ ਹੋ ਗਈਆਂ ਉਹਨਾਂ ਦੀਆਂ, ਕੰਬਲ ਵਗੈਰਾ ਹੋ ਗਏ, ਟੋਇਜ਼ ਹੋ ਗਏ, ਸਾਰੇ ਕਸਟਮ ਬਣਾਉਂਦੇ ਆਪਾਂ।
0: ਤੇ ਉੱਤੇ ਨਾਮ ਲਿਖਿਆ ਜਾਂਦਾ ਬੱਚੇ ਦਾ, ਜਿਵੇਂ ਕਈ ਲਿਖਾਉਂਦੇ ਨੇ ਕਿ ਭੂਆ ਦਾ ਲਾਡਲਾ, ਮਾਮੇ ਦਾ ਲਾਡਲਾ।
3: ਜੀ ਬਿਲਕੁਲ ਜੀ, ਨਾਮ ਲਿਖਿਆ ਤੁਹਾਨੂੰ ਮਿਲੂਗਾ ਪੂਰੀ ਹੈਰੀਟੇਜ ਤੇ, ਹਰ ਚੀਜ਼ ਕਸਟਮ ਹੀ ਮਿਲੂਗੀ ਤੁਹਾਨੂੰ।
0: ਤੇ
3: ਜਦੋਂ ਬੱਚਾ ਪੈਦਾ ਹੁੰਦਾ ਤਦ ਜਿਹੜੇ ਫਰੇਮ ਬਣਦਾ ਆ, ਜਿਹਦੇ ਵਿੱਚ ਕਿੰਨੇ ਵੇਟ ਦਾ ਸੀ, ਕਿੰਨੇ ਵਜੇ ਹੋਇਆ, ਸਾਰੀ ਡਿਟੇਲ ਹੁੰਦੀ ਹੈ, ਉਹ ਵੀ ਸਾਰੀ ਕਸਟਮਾਈਜੇਸ਼ਨ ਬਣਾ ਕੇ ਦਿੰਦੇ ਆ, ਉਹ ਸਟਾਰਟਿੰਗ ਤੋਂ ਲੈ ਕੇ ਬਾਅਦ ਚੋਂ ਦੇ ਕੱਪੜੇ ਜਿਹੜੇ ਗਿਫਟਿੰਗ ਦੇ ਵਿੱਚ ਤੁਸੀਂ ਗਿਫਟ ਆਪਣੇ ਬਕਟ ਵੀ ਹੁੰਦੀਆਂ ਨੇ, ਸੈਟਅਪ ਹੁੰਦੇ ਨੇ, ਪੈਕੇਜਸ ਹੁੰਦੇ ਨੇ, ਸਾਰਾ ਕੁਝ ਲੈ ਸਕਦੇ।
0: ਸੋ ਇੱਕ ਵਾਰੀ ਮੈਂ ਨੰਬਰ ਜ਼ਰੂਰ ਰਿਪੀਟ ਕਰਦਾ ਦੋਸਤੋ, ਚਾਹੇ ਇਹਨਾਂ ਦੀ ਗਿਫਟਿੰਗ ਵਾਲੀ ਸੀਜ਼ਨ ਤੁਸੀਂ ਉਸ ਹਿਸਾਬ ਨਾਲ ਕਾਲ ਕਰੀ ਚੱਲਿਓ, ਨੰਬਰ ਟੂ ਕਾਲ ਆ 647-962-1023 647-962-1023 6479621023 ਸੋ ਚਾਹੇ ਤਾਂ ਬੱਚਿਆਂ ਦੇ ਲਈ ਜਿਵੇਂ ਤੁਸੀਂ ਦੱਸੇ ਕੰਬਲ ਜਾਂ ਕਲੋਥਿੰਗ ਜਾਂ ਇਸ ਤੋਂ ਬਾਅਦ
3: ਆਪਣੀ ਵਾਂਜੀ ਹੁੰਦੀ ਹੈ, ਇੱਕ ਆਪਣਾ ਰੋਇਲ ਸੈੱਟ ਵੀ ਹੁੰਦਾ ਜਿਹਦੇ ਵਿੱਚ ਰੋਇਲ ਆਪਣੇ ਰੋਲ ਬਲੂ ਕਲਰ ਟਾਈਪ ਦੇ ਤੇ ਆਪਣੇ ਰੋਇਲ ਸਟੱਫ ਦੇ ਵਿੱਚ ਵਧੀਆ ਪ੍ਰੀਮੀਅਮ ਕੰਬਲ ਹੁੰਦੇ ਨੇ ਬੱਚਿਆਂ ਦੇ, ਉਹਦੇ ਕੋਲ ਬੱਚਾ ਨਾਮ ਛਪਿਆ ਹੁੰਦਾ ਆ, ਤੁਸੀਂ ਕੋਈ ਹੋਰ ਸਿੰਬਲ ਵੀ ਛਪਾ ਸਕਦੇ ਹੋ, ਆਪਣੇ ਕੋਈ ਵੀ ਤਰ੍ਹਾਂ ਦਾ ਨਾਮ ਹੈ ਕੋਈ ਚੀਜ਼ ਹੈ।
0: ਬਹੁਤ ਵਧੀਆ
3: ਹੋ ਗਿਆ,
0: ਮੈਨੂੰ ਆਈਡੀਆ ਦੇ ਚਲੋ ਗਿਫਟ ਦੇ, ਜੇ ਕਿਸੇ ਦੀ ਐਨਵਰਸਰੀ ਆ ਰਹੀ ਹੈ ਜਾਂ ਆਪਾਂ ਕਿਸੇ ਦੀ ਐਨਵਰਸਰੀ ਪਾਰਟੀ ਤੇ ਜਾ ਰਹੇ ਹਾਂ, ਉੱਥੇ ਕੀ ਕਸਟਮਾਈਜ਼ ਗਿਫਟ ਲੈ ਕੇ ਜਾ ਸਕਦੇ ਹਾਂ?
3: ਉਹ ਸਾਰਾ ਡਿਪੈਂਡ ਕਰਦਾ, ਕਸਟਮਾਈਜ਼ ਸੈਕਸ਼ਨ ਭਾਈ ਬਹੁਤ ਵੱਡਾ ਆਪਣਾ, ਆਪਣੇ 50 ਪਲੱਸ ਪ੍ਰੋਡਕਟਸ ਨੇ ਕਸਟਮਾਈਜ਼ੇਸ਼ਨ ਦੇ ਵਿੱਚ, ਤੇ ਤੁਸੀਂ ਕਸਟਮ ਕਲੋਥਿੰਗ ਤੋਂ ਲੈ ਕੇ ਕਸਟਮ ਆਪਣੇ ਘਰੇ ਰੱਖਣ ਨੂੰ ਗਿਫਟ ਲਈ ਲੈ ਕੇ ਵਾਲ ਤੇ ਲਾ,
0: ਜਿਵੇਂ ਉਹ ਇੱਕ ਲੈਂਪ ਜਾਂ ਤੁਹਾਡਾ ਮੈਂ ਦੇਖਿਆ ਸੀ ਲੈਂਪ ਤੇ ਫੋਟੋ ਲੱਗੇ ਹੁੰਦੇ ਉਹਨੂੰ ਆਨ ਕਰਦੇ ਆ, ਹਨਾ?
3: ਹਾਂਜੀ ਹਾਂਜੀ, ਉਹ ਤੁਹਾਡਾ ਕਸਟਮ ਸ਼ੇਪ ਦੇ ਵਿੱਚ ਬਣ ਸਕਦਾ, ਤੁਸੀਂ ਕਿਸੇ ਦੀ ਫੋਟੋ ਲੈ ਕੇ ਆ ਸਕਦੇ ਹੋ।
0: ਅੱਛਾ,
3: ਫੋਟੋ ਬਿਲਕੁਲ ਜਿਸ ਸ਼ੇਪ ਦੇ ਵਿੱਚ ਫੋਟੋ ਹੋਏਗੀ ਉਹ ਸ਼ੇਪ ਦੇ ਵਿੱਚ, ਤੇ ਮਲਟੀ ਕਲਰਸ ਹੋਣਗੇ ਉਹਦੇ ਵਿੱਚ, ਤੁਸੀਂ ਉਹ ਰਿਮੋਟ ਤੇ ਕੰਟਰੋਲ ਕਰ ਸਕਦੇ ਹੋ ਕਲਰਸ ਵਗੈਰਾ, ਤੇ ਸਾਰਾ ਕੁਝ ਕਸਟਮਾਈਜ਼ ਕਰਾ ਸਕਦੇ ਹੋ, ਉਹਨਾਂ ਦੀ ਫੋਟੋ ਬਿਲਕੁਲ ਇੰਗ੍ਰੇਵਡ ਹੋਏਗੀ ਉਹਦੇ ਉੱਪਰ।
0: ਓ ਵੈਰੀ ਗੁੱਡ, 647-962-1023 ਤੁਸੀਂ ਕਿਸੇ ਵਿਆਹ ਸ਼ਾਦੀ 'ਚ ਜਾ ਰਹੇ ਹੋ, ਸਪੈਸ਼ਲ ਫੀਲ ਕਰਨਾ ਚਾਹੁੰਦੇ ਹੋ, ਕਰਵਾਉਣਾ ਚਾਹੁੰਦੇ ਹੋ, ਇਹੋ ਜਿਹਾ ਗਿਫਟ ਜਿਹੜਾ ਬੰਦਾ ਯਾਦ ਰੱਖੇ। ਕਈ ਵਾਰ ਪੈਸੇ ਦਿੱਤੇ ਅੱਜ ਕੱਲ੍ਹ ਭੁੱਲ ਜਾਂਦੇ ਨੇ ਕਿ $100 ਭਾਈ ਮੈਂ ਤਾਂ ਦੇ ਆਇਆ ਸੀ, ਪਰ ਜਿਹੇ ਜਿਹੜਾ ਗਿਫਟ ਆ ਉਹ ਚਾਹੇ 50 ਦਾ ਹੀ ਹੋਵੇ ਪਰ ਉਹ ਗਿਫਟ ਨੂੰ ਜ਼ਰੂਰ ਯਾਦ ਰੱਖਦਾ, ਖਾਸ ਤੌਰ 'ਤੇ ਜੇ ਉਹ ਕਸਟਮਾਈਜ਼ ਗਿਫਟ ਆ। 647-962-1023 ਤੇ ਆ ਜਾਓ ਬਾਈ ਜੀ ਪ੍ਰਿੰਟਿੰਗ 'ਤੇ। ਪ੍ਰਿੰਟਿੰਗ ਦੇ ਵਿੱਚ ਕੀ ਤੁਸੀਂ ਯਾਦੂ ਕੀਤਾ ਹੋਇਆ? ਮੈਨੂੰ ਆਲਰੇਡੀ 2-3 ਬੰਦਿਆਂ ਨੇ ਕਿਹਾ, ਕਹਿੰਦੇ ਯਾਰ ਇੰਨੇ ਘੱਟ ਪ੍ਰਾਈਸ ਤੁਸੀਂ 45 'ਚ ਹਜ਼ਾਰ ਕਹਿੰਦੇ ਬਿਜ਼ਨਸ ਕਾਰਡ ਬੋਲ ਦਿੰਦੇ ਹੋ, ਇਹ ਤਾਂ ਕਹਿੰਦੇ ਮਾਰਕੀਟ ਦਾ ਰੇਟ ਖਰਾਬ ਕੀਤਾ ਜਾ ਰਿਹਾ। ਅਤੇ ਮੈਂ ਕਿਹਾ ਯਾਰ ਇਹ ਤਾਂ ਵਧੀਆ ਚੀਜ਼ ਹੈ, ਜੇ ਇਸ ਸਮੇਂ ਬਿਜ਼ਨਸ ਡਾਊਨ ਨੇ ਅਤੇ ਆਪਦਾ ਬੰਦਾ ਮਾਰਜਨ ਜਿਹੜਾ ਘਟਾ ਕੇ ਤੁਹਾਡੇ ਤੱਕ ਚੀਜ਼ ਲਏ, ਇਹ ਤਾਂ ਗੁੱਡ ਚੀਜ਼ ਆ।
3: ਭਾਜੀ ਸਾਡਾ ਜਿਹੜਾ ਪੂਰੀ ਹੈਰੀਟੇਜ ਵੀ ਹੈ, ਕੈਨ ਪ੍ਰਿੰਟ ਵੀ ਹੈ, ਹਰ ਚੀਜ਼ ਆਪਾਂ ਇੱਕ ਗੋਲ ਨਾਲ ਕਰਦੇ ਹਾਂ ਵੀ ਸਾਡਾ ਹੁੰਦਾ ਵੀ ਵਧੀਆ ਚੀਜ਼ ਸਹੀ ਰੇਟ ਤੇ ਜਿਹੜੇ ਕਸਟਮਰ ਜਿਸ ਤੇ ਅਫੋਰਡ ਕਰ ਸਕਣ ਤੇ ਲੈ ਸਕਣ ਉਹੀ ਚੀਜ਼ ਤੇ ਅਸੀਂ ਬਿਲਕੁਲ ਪ੍ਰੋਵਾਈਡ ਕਰਦੇ ਹਾਂ। ਚਾਹੇ ਤੁਸੀਂ ਛੋਟਾ ਕੰਮ, ਚਾਹੇ ਪ੍ਰਿੰਟਿੰਗ ਕਰਾਉਣੀ, ਚਾਹੇ ਤੁਸੀਂ ਕਸਟਮ ਗਿਫਟ ਬਣਾਉਣਾ, ਚਾਹੇ ਤੁਸੀਂ ਆਪਦਾ ਪ੍ਰਿੰਟਿੰਗ ਕਰਾਉਣੀ ਹੈ, ਹਰ ਚੀਜ਼ ਤੁਹਾਨੂੰ ਬੈਸਟ ਪ੍ਰਾਈਸ ਦੇ ਵਿੱਚ, ਲੋਐਸਟ ਪ੍ਰਾਈਸ ਦੇ ਵਿੱਚ ਵਧੀਆ ਕੁਆਲਿਟੀ ਤੁਹਾਨੂੰ ਸਿਰਫ ਸਾਡੇ ਕੋਲ ਹੀ ਮਿਲੂਗੀ। ਤੇ $45 ਦੇ ਵਿੱਚ ਇਹੀ ਗੋਲ ਹੈ ਜੀ, ਜਿਹੜੇ ਆਪਣੇ ਕਈ ਬੰਦੇ ਕਈ ਬਿਜ਼ਨਸ ਹੈਗੇ ਨੇ ਜਿਹੜੇ ਸਟਾਰਟ ਆਊਟ ਕਰ ਰਹੇ ਨੇ, ਉਹਨਾਂ ਨੇ ਕਾਰਡਸ ਬਣਾ ਕਰਾਉਣੇ ਹੁੰਦੇ ਨੇ, ਪ੍ਰਿੰਟਿੰਗ ਬਣਾਉਣੀ ਹੁੰਦੀ ਹੈ, ਕਾਰਡਸ ਵੀ ਸਿਰਫ $150 ਤੋਂ ਸਟਾਰਟ ਹੁੰਦੇ ਨੇ, ਫਲਾਇਰ ਬਣਾਓ 200-300 ਸਟਾਰਟ ਹੁੰਦੇ ਨੇ, ਮਾੜਾ ਕੰਮ ਕਰਾਉਣ ਜੋ ਹੀ ਆਰਡਰ ਲੱਗ ਜਾਂਦਾ, ਬਟ ਤੁਹਾਨੂੰ ਪੂਰੀ ਹੈਰੀਟੇਜ ਕੈਨ ਪ੍ਰਿੰਟ ਕਦੀ ਇਹ ਚੀਜ਼ ਨਹੀਂ ਮਿਲੇਗੀ, ਤੁਹਾਡੇ ਬਿਲਕੁਲ ਘੱਟੋ ਘੱਟ ਰੇਟ ਦੇ ਵਿੱਚ ਹਰ ਚੀਜ਼ ਤੁਹਾਡੀ ਬਣ ਜਾਏਗੀ।
0: ਵੈਰੀ ਗੁੱਡ, ਤੇ ਇੱਕ ਦੱਸੋ ਜੇ ਕੋਈ ਬਿਜ਼ਨਸ ਆ ਉਹਨੇ ਪ੍ਰੋਪਰ ਬ੍ਰਾਂਡਿੰਗ ਹੀ ਕਰਨੀ ਹੈ, ਜਾਂ ਤਾਂ ਨਵਾਂ ਓਪਨ ਹੋ ਰਿਹਾ ਜਾਂ ਉਹਨਾਂ ਨੇ ਰੀਬ੍ਰਾਂਡਿੰਗ ਕਰਨੀ ਹੈ, ਉਹਦੇ ਵਿੱਚ ਕੀ ਆ ਜਾਂਦਾ? ਸਾਈਨ ਬੋਰਡ, ਬਾਹਰਲੇ ਜਿਹੜੇ ਚੈਨਲ ਲੈਟਰ ਜਾਂ ਸਾਈਨ ਬੋਰਡ ਹੁੰਦੇ ਆ ਉਹ ਆ ਜਾਂਦੇ ਆ, ਫਿਰ ਅੰਦਰ ਜਿਹੜੀ ਥਾਂ ਥਾਂ ਤੇ ਪ੍ਰਿੰਟਿੰਗ ਆ ਉਹ ਚੀਜ਼ਾਂ ਆ ਜਾਂਦੀਆਂ ਨੇ, ਇਸ ਤੋਂ ਬਾਅਦ ਹੋਰ ਕੀ ਕੀ ਬ੍ਰਾਂਡਿੰਗ ਦੇ ਵਿੱਚ ਤੁਸੀਂ ਹੈਲਪ ਕਰਦੇ ਹੋ?
3: ਸਾਈਨ ਬੋਰਡ ਜੀ, ਉਸ ਤੋਂ ਬਾਅਦ ਜਿਹੜੇ ਫਰੰਟ ਤੇ ਵਿੰਡੋਜ਼ ਹੁੰਦੀਆਂ ਤੇ ਸਟੋਰ ਫਰੰਟ ਗ੍ਰਾਫਿਕਸ, ਉਹ ਬਹੁਤ ਜ਼ਰੂਰੀ ਨੇ ਜੀ ਅੱਜ ਕੱਲ੍ਹ, ਚਾਹੇ ਲਿਖਾਓ ਚਾਹੇ ਪ੍ਰਿੰਟ ਕਰਾਓ, ਸਾਰੇ ਆਪਾਂ ਇੰਸਟਾਲ ਕਰਦੇ ਹਾਂ, ਸਾਰਾ ਕੁਝ ਬਣਾਉਂਦੇ ਹਾਂ।
0: ਓਕੇ,
3: ਤੇ ਉਸ ਤੋਂ ਬਾਅਦ ਤੁਹਾਡੇ ਆਪਣੇ ਜਿਹੜੇ ਸ਼ਾਪ ਦੇ ਅੰਦਰ ਤੁਹਾਡੇ ਮੇਨ ਜਿਹੜਾ,
0: ਤੇ ਇਹਦੇ ਨਾਲ ਵਿੰਡੋ ਤਾਂ ਨਹੀਂ ਡੈਮੇਜ ਹੁੰਦੀ ਜੀ? ਜੇ ਕਈ ਵਾਰ ਲੀ
3: ਉਹਦੇ ਆਪਣੇ ਕੋਲ ਕਈ ਤਰ੍ਹਾਂ ਦੀਆਂ ਡਿਫਰੈਂਟ ਕੁਆਲਿਟੀਜ਼ ਆਉਂਦੀਆਂ ਤੇ ਕੋਈ ਵੀ ਤੁਹਾਡੀ ਵਿੰਡੋ ਡੈਮੇਜ ਨਹੀਂ ਕਰਦੀ।
0: ਓਕੇ,
3: ਕਈ ਹੁੰਦੀਆਂ ਸੀ ਥਰੂ ਹੁੰਦੀਆਂ ਨੇ, ਤੁਸੀਂ ਮਤਲਬ ਦੇਖ ਸਕਦੇ ਹੋ ਅੰਦਰੋਂ ਬਾਹਰ ਤੇ ਬਾਹਰੋਂ ਪ੍ਰਿੰਟ ਦੇਖਦੇ ਅੰਦਰੋਂ ਬਾਹਰ ਦੇਖ ਸਕਦੇ ਹੋ, ਇੱਕ ਹੁੰਦੇ ਨੇ ਬਲੌਕਡ ਹੁੰਦੇ ਨੇ, ਕਈ ਪ੍ਰੈਫਰ ਨਹੀਂ ਕਰਦੇ ਵੀ ਸੀ ਥਰੂ ਹੋਵੇ ਬਲੌਕਡ ਹੋਵੇ, ਉਹ ਵੀ ਹੋ ਜਾਂਦੀ ਹੈ। ਕੱਲੀ ਟਿੰਟ ਕਰਾਉਣੀ ਹੈ ਤੁਸੀਂ ਆਪਦੇ ਕਮਰਸ਼ੀਅਲ ਰੈਸਟੋਰੈਂਟ ਦੀ, ਕਿਸੇ ਹੋਰ ਚੀਜ਼ ਦੀ ਰੈਸਟੋਰੈਂਟ ਦੇ ਪ੍ਰਿੰਟ ਨਹੀਂ ਚਾਹੁੰਦੇ, ਕੱਲੀ ਟਿੰਟ ਕਰਾਉਣਾ ਚਾਹੁੰਦੇ ਹਾਂ, ਅਸੀਂ ਟਿੰਟ ਵੀ ਕਰਦੇ ਹਾਂ ਕਮਰਸ਼ੀਅਲ ਵਿੰਡੋਜ਼ ਜਾ ਕੇ,
0: ਬਹੁਤ ਅੱਛਾ,
3: ਔਨ ਸੈਟ ਲੋਕੇਸ਼ਨ ਸਰਵਿਸਿਸ ਸਾਰੀ ਅਵੇਲੇਬਲ ਹੈਗੀਆਂ।
0: ਬਾਈ ਜੀ ਜਿਹੜਾ ਫਲਾਇਰ ਤੁਸੀਂ ਕਿੰਨੇ ਦੱਸੇ ਸੀ ਪ੍ਰਿੰਟ ਕਰਦੇ ਹੋ?
3: ਫਲਾਇਰ ਸਿਰਫ ਜੀ ਹੈਗੇ $99 ਦੇ ਵਿੱਚ, 500 ਪੀਸ,
0: 99 ਦੇ ਵਿੱਚ 500 ਫਲਾਇਰ। ਤੇ ਕਈ ਵਾਰ ਬਿਜ਼ਨਸ ਬ੍ਰਾਂਡਿੰਗ ਨੂੰ ਹੁੰਦਾ ਕਿ ਹੁਣ ਨਾ ਬਹੁਤ ਸਾਰੇ ਮੇਲੇ ਹੋ ਰਹੇ ਨੇ, ਬਹੁਤ ਸਾਰੇ ਈਵੈਂਟਸ ਹੋ ਰਹੇ ਨੇ ਜਿੱਥੇ ਬਿਜ਼ਨਸਮੈਨ ਆਪਣੇ ਬਿਜ਼ਨਸ ਨੂੰ ਲੈ ਕੇ ਆਉਂਦੇ ਨੇ, ਤੇ ਉਹ ਕਈ ਵਾਰ ਪੈੱਨ ਡਿਸਟ੍ਰੀਬਿਊਟ ਕਰਦੇ ਨੇ, ਕਈ ਵਾਰ ਕੱਪ ਡਿਸਟ੍ਰੀਬਿਊਟ ਕਰਦੇ ਨੇ, ਕੋਈ ਇੱਦਾਂ ਦੀਆਂ ਚੀਜ਼ਾਂ ਨੇ ਉਹਦੇ ਵਿੱਚ ਆਪਣੇ ਬਿਜ਼ਨਸ ਦਾ ਲੱਗਿਆ ਹੁੰਦਾ, ਸੋ ਉਹ ਚੀਜ਼ਾਂ 'ਚ ਵੀ ਹੈਲਪ ਕਰਦੇ?
3: ਹਾਂਜੀ, ਇਵੈਂਟਸ ਦੇ ਟਿਕਟਸ ਤੋਂ ਲੈ ਕੇ ਉਹਨਾਂ ਦੇ ਜਿਹੜੇ ਗਿਫਟਸ ਹੁੰਦੇ ਨੇ ਦੇਣ ਵਾਲੇ, ਜਾਂ ਫਿਰ ਆਪਣੇ ਤੁਸੀਂ
0: ਪੈਨ ਕਲੋਥਿੰਗ ਟੀ-ਸ਼ਰਟ ਵਗੈਰਾ ਰੈਡੀ ਕਰਵਾਉਂਦੇ ਨੇ ਕੀ?
3: ਬਿਲਕੁਲ ਜੀ, ਆਪਣੇ ਉਹ ਕਰਾਉਂਦੇ ਨੇ ਜੀ, ਪੈਨਸ ਕਰਾਉਂਦੇ ਨੇ, ਮਗਜ਼ ਕਰਾਉਂਦੇ ਨੇ, ਟੀ-ਸ਼ਰਟਸ ਵਗੈਰਾ ਕਰਾਉਂਦੇ ਨੇ ਜੀ।
0: ਅੱਛਾ, ਤੇ ਜਾਂ ਪਾਣੀ ਪੀਣ ਵਾਲੀ ਬੋਤਲਾਂ ਜੀ ਹੁੰਦੀਆਂ ਨੇ, ਇਦਾਂ ਦੀਆਂ ਚੀਜ਼ਾਂ
3: ਵੀ ਕਰਾਉਂਦੇ? ਹਾਂਜੀ,
0: ਤੇ ਸੋ ਉਹ ਸਾਰਾ ਤੁਸੀਂ ਕਰਦੇ ਹੋ ਕੰਮ?
3: ਜੀ ਬਿਲਕੁਲ ਜੀ, ਪੂਰੀ ਮਰਚੈਂਡਾਈਜ਼ ਕਰਦੇ ਹਾਂ ਜੀ।
0: ਤੇ ਇਹਦੇ ਰੇਟ ਮਾਰਕੀਟ ਨੂੰ ਤੁਸੀਂ ਮੈਚ ਕਰਦੇ ਹੋ, ਬੀਟ ਕਰਦੇ ਹੋ?
3: ਸਾਡੇ ਪ੍ਰਾਈਸ ਲੋਐਸਟ ਨੇ, ਤੁਸੀਂ ਮਰਜ਼ੀ ਜਿੱਥੇ ਮਰਜ਼ੀ ਚੈੱਕ ਕਰ ਲਿਓ, ਤੁਹਾਨੂੰ ਸਾਡੇ ਪ੍ਰਾਈਸ ਘੱਟ ਹੀ ਮਿਲਣੇ, ਬੀਡੀ ਕਰਨ ਦੀ ਲੋੜ ਹੀ ਨਹੀਂ ਪੈਣੀ।
0: ਲੋਐਸਟ ਪ੍ਰਾਈਸ ਤੇ ਇਸ ਦੇ ਨਾਲ ਨਾਲ ਕੁਆਲਿਟੀ ਵਾਲਾ
3: 647-962-1023 ਆਪਣੀਆਂ ਤਿੰਨ ਲੋਕੇਸ਼ਨ ਜੀ ਬਰੈਂਪਟਨ ਦੇ ਕੋਨੇ ਕੋਨੇ ਚ ਇੱਕ ਹੈਗੀ ਬਰੈਂਪਟਨ ਦੇ ਵੈਸਟ ਦੇ ਵਿਚ ਉਹ ਹੈਗੀ 367 ਵੈਟਰਨਸ ਡਰਾਈਵ 367 ਵੈਟਰਨਸ ਡਰਾਈਵ ਬਰੈਂਪਟਨ ਬਰੈਂਪਟਨ ਡਾਊਨ ਟਾਊਨ ਦੇ ਵਿਚ ਸੈਕਿੰਡ ਲੋਕੇਸ਼ਨ ਹੈ ਜੀ ਜਿਹੜੀ ਕਿ ਆਪਣੀ ਹੈਗੀ ਹੈ 75 ਰੋਜ਼ਡੇਲ ਐਵੀਨਿਊ ਯੂਨਿਟ ਨੰਬਰ 4 ਬਰੈਂਪਟਨ 75 ਰੋਜ਼ਡੇਲ ਐਵੀਨਿਊ ਯੂਨਿਟ ਨੰਬਰ 4 ਬਰੈਂਪਟਨ ਤੀਜੀ ਹੈਗੀ ਜੀ ਆਪਣੀ ਮਾਲਟਨ ਦੇ ਵਿੱਚ ਜਿਹੜੀ ਕਿ ਬਰੈਂਪਟਨ ਵੈਸਟ ਕਰਨੀ ਈਸਟ ਕਰਨੀ ਪੈ ਜਾਂਦੀ ਹੈ ਜੀ ਉਹ ਹੈਗੀ ਹੈ 22 ਗੁੱਡਮਾਰਕ ਪਲੇਸ ਯੂਨਿਟ 21
0: ਤੇ ਨੰਬਰ ਦੋਸਤੋ ਇੱਕ ਇੱਕ ਹੈ ਤੁਸੀਂ ਕਾਲ ਕਰੋ ਚਾਹੇ ਤਾਂ ਆਪਣੀ ਗੱਡੀ ਦਾ ਕੋਈ ਕੰਮ ਵਿੰਡੋ ਟਿੰਟ ਕਰਵਾਉਣੇ ਨੇ $149 ਚ ਗੱਡੀ ਦੇ 5 ਸ਼ੀਸ਼ੇ ਟਿੰਟ ਕਰਨਗੇ ਤੇ ਵਿਦ ਲਾਈਫ ਟਾਈਮ ਵਾਰੰਟੀ ਜੇ ਤੁਹਾਨੂੰ 10 ਸਾਲਾਂ ਬਾਅਦ ਵੀ ਤੁਹਾਨੂੰ ਲੱਗਿਆ ਕਿ ਟਿੰਟ ਫੇਂਟ ਹੋ ਗਏ ਬਬਲ ਹੋ ਗਿਆ ਦੁਬਾਰੇ ਫ੍ਰੀ ਰਿਪਲੇਸ ਕਰਕੇ ਦੇਣਗੇ ਕੋਈ ਚਾਰਜ ਐਕਸਟਰਾ ਨਹੀਂ ਦੇਣਾ ਪਵੇਗਾ ਸੋ ਚਾਹੇ ਤੁਸੀਂ ਗੱਡੀਆਂ ਦੀ ਐਕਸੈਸਰੀ ਟਰੱਕਾਂ ਦੀ ਐਕਸੈਸਰੀ ਜਾਂ ਇਹਨਾਂ ਦੀ ਗਿਫਟਿੰਗ ਦੇ ਵਿੱਚ ਇਹਨਾਂ ਤੋਂ ਕਸਟਮਾਈਜ਼ ਗਿਫਟ ਬਣਾਉਣੇ ਆ ਜਾਂ ਫਿਰ ਪ੍ਰਿੰਟਿੰਗ ਨੰਬਰ ਟੂ ਕਾਲ ਇੱਕੋ ਇੱਕ ਨੰਬਰ ਆ 647-962-1023 647-962-1023 647-962-1023 647-962-1023 ਬਹੁਤ ਸ਼ੁਕਰੀਆ ਰਾਹੁਲ ਜੀ ਧੰਨਵਾਦ
3: ਥੈਂਕ ਯੂ
0: ਸਟੂਡੀਓ 'ਚ ਕਾਲ ਕਰਨੀ ਹੋਵੇ ਤਾਂ ਨੰਬਰ ਇੱਕ ਇੱਕ ਹੈ ਜੀ 416-233-7368

0: ਦੋਸਤੋ ਸੈਮੀ ਢਿੱਲੋਂ ਸਾਹਿਬ ਨਾਲ ਸਾਡੀ ਲਾਈਨ ਜੁੜ ਚੁੱਕੀ ਆ ਤੇ ਦੇਖੀਏ ਜਦੋਂ IPL ਖਤਮ ਹੋਇਆ ਤੇ ਹੁਣ ਟੈਸਟ ਮੈਚ ਜਿਹੜਾ ਆਲਰੇਡੀ ਇੰਡੀਆ ਅਫਗਾਨਿਸਤਾਨ ਦਾ ਮੈਚ ਅੱਜ ਜਿਹੜਾ ਸਟਾਰਟ ਹੋ ਗਏ ਨੇ ਤੇ ਅੱਜ ਜਿਹੜਾ ਪਹਿਲਾ ਦਿਨ ਸੀਗਾ ਰਾਤ ਜਿਹਦੇ ਵਿੱਚ KL ਰਾਹੁਲ ਨੇ 100 ਮਾਰਿਆ, ਸ਼ੁਮਨ ਗਿੱਲ 103 ਦੌੜਾਂ ਬਣਾ ਕੇ ਨਾਟ ਆਊਟ ਨੇ, ਰਿਸ਼ਭ ਪੰਤ 50 ਦੌੜਾਂ ਬਣਾ ਕੇ ਨਾਟ ਆਊਟ ਨੇ। ਸੋ ਟੈਸਟ ਮੈਚ ਚੱਲ ਪਿਆ ਤੇ ਇੱਕ ਅੱਗੇ ਚੱਲ ਕੇ ਫੀਫਾ ਵਰਲਡ ਕੱਪ ਜਿਹਨੂੰ ਤੁਸੀਂ HD ਕੁਆਲਿਟੀ 'ਚ ਦੇਖਣਾ ਚਾਹੁੰਦੇ ਹੋ ਤਾਂ ਉਹਦੇ ਲਈ ਤੁਹਾਨੂੰ ਢਿੱਲੋਂ ਵੀਡੀਓ IPTV ਦੀ ਡਿਮਾਂਡ ਧੜਾ ਧੜ। ਬਹੁਤ ਲੋਕ ਆਪਣਾ IPTV ਜਿਹੜਾ ਆਰਡਰ ਕਰ ਰਹੇ ਨੇ। ਢਿੱਲੋਂ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ। ਢਿੱਲੋਂ ਸਾਹਿਬ, IPTV ਦਾ ਜਿਹੜਾ ਬਾਕਸ ਹੁੰਦਾ ਉਹਦਾ ਕਿੰਨਾ ਕੁ ਵੱਡਾ ਰੋਲ ਹੁੰਦਾ ਕੁਆਲਿਟੀ ਦੇ ਵਾਈਜ਼ ਦੇ ਵਿੱਚ?
1: ਬਹੁਤ ਵੱਡਾ ਰੋਲ ਹੁੰਦਾ ਜੀ ਕੁਆਲਿਟੀ ਵਾਈਜ਼। ਦੇਖੋ ਜਿਹੜੀ IPTV ਦੀ ਕੁਆਲਿਟੀ ਹੈ ਨਾ, ਉਹਨੂੰ ਤੁਸੀਂ ਇਕੱਲਾ ਸਿਰਫ ਤੇ ਸਿਰਫ ਜਦੋਂ ਸਕਰੀਨ ਦੇ ਉੱਤੇ ਦੇਖਦੇ ਹੈਗੇ ਆ ਉਹਦੇ ਨਾਲ ਨਹੀਂ ਤੁਸੀਂ ਉਹਦਾ ਮਾਇਨਾ ਕਰ ਸਕਦੇ ਗੇ। ਉਹਦਾ ਮੇਨ ਬਾਕਸ ਦਾ ਹੁੰਦਾ ਆ ਰੋਲ ਕਿ ਉਹਨੇ ਸਟ੍ਰੀਮ ਕਿੰਨਾ ਵਧੀਆ ਕਰਨਾ ਆ ਔਰ ਉਹਦੇ ਵਿੱਚ ਕਿੱਦਾਂ ਕੁ ਤੁਸੀਂ ਜਿਹੜਾ ਵਾਈਫਾਈ ਉਹਨੇ ਪਿਕਅਪ ਕਰਨਾ ਆ ਉਹਦੀ ਸਪੀਡ ਕਿੰਨੀ ਕੁ ਹੈਗੀ ਆ। ਸੋ ਜਿਹੜਾ ਸਾਡਾ ਸਭ ਤੋਂ ਬੈਸਟ ਵਾਈਫਾਈ ਪਿਕਅਪ ਸਪੀਡ ਵਾਲਾ ਹੈਗਾ ਆ ਉਹ ਹੈਗਾ 500 MBPS ਦੇ ਨਾਲ ਵਾਈਫਾਈ ਪਿਕਅਪ ਕਰਦਾ ਆ। ਸੋ ਅਸੀਂ ਗਰੰਟੀ ਕਰਦੇ ਹਾਂ ਜਦੋਂ ਕਸਟਮਰ ਸਾਡੇ ਕੋਲ ਲੈਣ ਆਉਂਦਾ ਆ ਅਸੀਂ ਉਹਨਾਂ ਨੂੰ ਆਪਸ਼ਨ ਦਿੰਦੇ ਹਾਂ। ਆਹ ਹੈਗਾ ਚਾਈਨਾ ਮੇਡ ਬਾਕਸ, ਇਹ ਸਭ ਤੋਂ ਸਸਤਾ ਆ, ਆਹ ਇੱਦਾਂ ਦਾ ਆ, ਆਹ ਇੱਦਾਂ ਦਾ ਆ। ਸੋ ਅਸੀਂ ਗਰੰਟੀ ਕਰਦੇ ਹਾਂ ਕਿ ਜਿਹੜਾ ਤੁਹਾਡਾ ਘਰ ਦਾ ਰਾਊਟਰ ਆ ਉਹ ਕਿਤੇ ਮਰਜ਼ੀ ਪਿਆ ਹੋਵੇ ਇਹ ਜਿਹੜਾ ਬਾਕਸ ਆ ਤੁਹਾਨੂੰ ਵਾਈਫਾਈ ਵੱਲੋਂ ਟ੍ਰਬਲ ਨਹੀਂ ਦੇਊਗਾ ਔਰ ਨਾ ਹੀ ਤੁਹਾਨੂੰ ਝੰਝਟਾ ਵੀ ਤੁਸੀਂ ਤਾਰਾਂ ਲਾਉਣੀਆਂ ਆ ਜਾਂ ਤੁਹਾਡਾ ਰਾਊਟਰ ਦੂਰ ਪਿਆ ਦੂਜੇ ਕਮਰੇ ਦੇ ਵਿੱਚ ਪਿਆ ਆ ਤੁਸੀਂ ਤਾਰ ਖਿੱਚ ਕੇ, ਕਿਉਂਕਿ ਅੱਜ ਕੱਲ੍ਹ ਆਪਣੇ ਸਾਰੇ ਘਰਾਂ ਦੇ ਵਿੱਚ ਸਮਾਰਟ TVs ਆ ਔਰ ਜਿਹੜੇ ਉਹ ਸਾਰੇ ਸਮਾਰਟ TVs ਆ ਉਹ ਵਾਲ ਦੇ ਉੱਤੇ ਲੱਗੇ ਹੋਏ ਆ, ਠੀਕ ਆ ਜੀ। ਸੋ ਇਹ ਜਿਹੜਾ ਬਾਕਸ ਆ ਇਹ ਪ੍ਰੋਪਰ ਵਾਈਫਾਈ ਪਿਕਅਪ ਕਰੂਗਾ। ਸਿਰਫ ਤੇ ਸਿਰਫ ਤੁਸੀਂ ਇਹਦੇ ਵਿੱਚ ਆਪਣਾ ਪਲੱਗ ਲਾਉਣਾ ਆ ਇਲੈਕਟ੍ਰਿਕ ਪਲੱਗ, ਇਸ ਤੋਂ ਇਲਾਵਾ ਆਪਣਾ ਵਾਈਫਾਈ ਦਾ ਪਾਸਵਰਡ ਐਂਟਰ ਕਰੋ ਅਤੇ ਪ੍ਰੋਪਰ ਜਿਹੜਾ ਹੈਗਾ ਆ ਤੁਹਾਨੂੰ ਜਿਹੜੀ ਸਟ੍ਰੀਮਿੰਗ ਹੈਗੀ ਆ ਉਹ ਕਰੂਗਾ। ਬਾਕੀ ਜਿਹੜੀ ਚੈਨਲਾਂ ਦੀ ਕਲੈਰਿਟੀ ਆ ਉਹ ਤੁਹਾਡੀ ਸਰਵਿਸ 'ਤੇ ਵੀ ਡਿਪੈਂਡ ਹੁੰਦੀ ਆ ਜੀ ਕਿ ਜਿਹੜੀ ਤੁਸੀਂ ਸਰਵਿਸ ਆ ਉਹ ਕਸਟਮਰ ਨੂੰ ਕਿੱਦਾਂ ਦੀ ਪ੍ਰੋਵਾਈਡ ਕਰਦੇ ਹੋ, ਕਿੰਨੀ ਕੁ ਸਟੇਬਲ ਆ। ਸੋ ਬਹੁਤ ਸਾਰੀਆਂ ਚੀਜ਼ਾਂ IPTV ਦੇ ਵਿੱਚ ਜਿਹੜੀਆਂ ਯੋਗਦਾਨ ਪਾਉਂਦੀਆਂ ਆ ਕਿ ਜਿਹੜਾ ਤੁਹਾਡਾ ਸਿਸਟਮ ਆ ਉਹ ਪ੍ਰੋਪਰ ਚੱਲਦਾ ਰਹੇ। ਦੂਜੀ ਇੱਕ ਹੋਰ ਗੱਲ ਹੈਗੀ ਆ ਮੇਨ, ਕਈ ਵਾਰੀ ਕੀ ਹੁੰਦਾ ਕਿ ਕਸਟਮਰ ਕਿਸੇ ਨਵੇਂ ਪ੍ਰੋਵਾਈਡਰ ਤੋਂ ਜਿਹੜਾ ਬੰਦਾ ਘਰੋਂ ਕੰਮ ਕਰ ਰਿਹਾ ਹੁੰਦਾ, ਠੀਕ ਹੈ ਜੀ, ਉਹ ਤੋਂ ਲੈ ਲੈਂਦੇ ਆ। ਉਹ ਕੀ ਹੁੰਦਾ ਕਿ ਪੈਸੇ ਤਾਂ ਦਿੱਤੇ ਹੁੰਦੇ ਆ ਸਾਲ ਦੇ ਜਾਂ 2 ਸਾਲ ਦੇ, ਉਹ ਮਹੀਨੇ ਕੁ ਬਾਅਦ ਸਰਵਿਸ ਬੰਦ ਹੋ ਜਾਂਦੀ ਆ, ਫਿਰ ਦੁਬਾਰਾ ਤੁਸੀਂ ਉਹਨੂੰ ਕਾਲ ਕਰੋ। ਹੁਣ ਉਹ ਉਹਦੇ 'ਤੇ ਆ ਵੀ ਉਹ ਤੁਹਾਡੀ ਕਾਲ ਪਿਕਅਪ ਕਰੇ ਜਾਂ ਨਾ ਕਰੇ। ਜੇ ਤਾਂ ਪਿਕਅਪ ਕਰ ਲਈ ਫਿਰ ਉਹ ਕਸਟਮਰ ਕਹਿੰਦੇ ਆ ਜੀ ਸਾਨੂੰ ਉਹਨੇ ਔਨ ਕਰਤੀ, ਫਿਰ ਦੂਜੇ ਮਹੀਨੇ ਫਿਰ ਇੱਦਾਂ ਦੀ ਪ੍ਰੋਬਲਮ। ਸੋ ਢਿੱਲੋਂ ਵੀਡੀਓ ਤਾਂ ਜਦੋਂ ਤੁਸੀਂ IPTV ਲੈਂਦੇ ਆ ਜੀ ਐਬਸਲੂਟਲੀ ਤੁਹਾਨੂੰ ਜੇਕਰ ਤੁਸੀਂ 12 ਮਹੀਨੇ ਦੇ ਪੈਸੇ ਦਿੱਤੇ ਆ ਤੇ ਪੂਰੇ 12 ਮਹੀਨੇ ਜਿਹੜੇ ਹੈਗੇ ਇੱਕ ਵੀ ਦਿਨ ਘੱਟ ਨਹੀਂ ਤੇ ਇੱਕ ਵੀ ਦਿਨ ਵੱਧ ਨਹੀਂ ਪ੍ਰੋਪਰ ਤੁਹਾਡੀ ਸਰਵਿਸ ਚੱਲੂਗੀ। ਜੇਕਰ ਤੁਹਾਨੂੰ ਕੋਈ ਟੈਕਨੀਕਲ ਇਸ਼ੂ ਆਉਂਦਾ ਆ ਤੁਸੀਂ ਸਾਨੂੰ ਕਾਲ ਕਰਨੀ ਆ। ਜਿਹੜੀ ਸਾਡੀ ਟੈਕਨੀਕਲ ਹੈਲਪਲਾਈਨ ਆ ਉਹ ਸੁਬਹਾ 11 ਤੋਂ ਲੈ ਕੇ ਰਾਤ ਦੇ 11 ਵਜੇ ਤੱਕ 7 days a week ਅਵੇਲੇਬਲ ਹੁੰਦੀ ਆ। ਸੋ ਜਦੋਂ ਵੀ ਅਸੀਂ ਕੋਈ ਪ੍ਰੋਡਕਟ ਵੇਚਦੇ ਹਾਂ ਭਾਵੇਂ ਉਹ IPTV ਆ, ਗੁਰਬਾਣੀ ਰੇਡੀਓ ਹੈਗਾ ਆ, ਬੱਚਿਆਂ ਨੂੰ ਪੰਜਾਬੀ ਸਿਖਾਉਣ ਵਾਲੀ ਟੈਬਲੇਟ ਆ, ਸੋ ਉਹਦੇ ਉੱਤੇ ਅਸੀਂ ਪ੍ਰੋਪਰ ਉਹਦੀ ਬੈਕਅਪ ਦਿੰਦੇ ਹਾਂ। ਕੋਈ ਵੀ ਕਸਟਮਰ ਨੂੰ ਇਸ਼ੂ ਆਉਂਦਾ ਆ ਅਸੀਂ ਪਹਿਲੀ ਗੱਲ ਤਾਂ ਅਸੀਂ ਕੋਈ ਚਾਈਨਾ ਮੇਡ ਸਮਾਨ ਵੇਚਦੇ ਨਹੀਂ ਗੇ ਜੀ। ਸੋ ਕਸਟਮਰ ਨੂੰ ਹਮੇਸ਼ਾ ਹੀ ਉਹ ਪ੍ਰੋਡਕਟ ਵੇਚੀਦਾ ਆ ਜਿਹੜਾ ਪ੍ਰੋਪਰ ਉਹਦੇ ਘਰੇ ਜਾ ਕੇ ਚੱਲੇ। ਸੋ IPTV ਦਾ ਤੁਸੀਂ ਬਾਕਸ ਨਵਾਂ ਲੈਣਾ ਆ ਜਾਂ ਤੁਸੀਂ ਤੁਹਾਡੇ ਕੋਲ ਬਾਕਸ ਆਲਰੇਡੀ ਹੈਗਾ ਆ ਤੁਸੀਂ ਸਾਡੇ ਕਸਟਮਰ ਬਣਨਾ ਚਾਹੁੰਦੇ ਹੋ, ਤੁਹਾਨੂੰ ਜਿਹੜੀ ਹੈਗੀ ਆ ਸਰਵਿਸ ਹੋਰ ਕਿਤੇ ਨਹੀਂ ਵਧੀਆ ਮਿਲ ਰਹੀ ਤਾਂ ਡੈਫੀਨਿਟਲੀ ਢਿੱਲੋਂ ਵੀਡੀਓ 'ਤੇ ਪਹੁੰਚੋ। ਗੁਰਬਾਣੀ ਰੇਡੀਓ ਜਿਹੜਾ ਹੈਗਾ ਸਾਡਾ ਇੱਕ ਨਵਾਂ ਰੇਡੀਓ ਸਾਡੇ ਕੋਲ ਪਹੁੰਚਿਆ ਜੀ, ਜਿਹਦੇ ਵਿੱਚ ਕਿ ਬੈਟਰੀ ਨਹੀਂ ਪੈਂਦੀ ਗੀ, ਪਲੱਗ ਐਂਡ ਪਲੇ ਹੈਗਾ ਆ। ਉਹਦੀ ਪ੍ਰਾਈਸ ਵੀ ਅਸੀਂ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਰੱਖੀ ਹੋਈ ਆ, ਸਿਰਫ ਤੇ ਸਿਰਫ $20। ਸੋ ਤੁਸੀਂ ਸਿਰਫ ਤੇ ਸਿਰਫ ਆਪਣੇ ਘਰੇ ਪਲੱਗ ਲਾਉਣਾ ਆ ਔਰ ਸਾਰੇ ਘਰ ਦੇ ਵਿੱਚ ਗੁਰਬਾਣੀ ਦਾ ਪ੍ਰਵਾਹ ਜਿਹੜਾ ਹੈਗਾ ਆ ਉਸ ਰੇਡੀਓ ਦੇ ਵਿੱਚ ਚੱਲੂਗਾ। ਸੋ ਢਿੱਲੋਂ ਵੀਡੀਓ ਐਬਨੀਜ਼ਰ ਐਂਡ ਗੋਰ ਰੋਡ, 7 ਦਿਨ 11 ਤੋਂ ਲੈ ਕੇ 8 ਵਜੇ ਤੱਕ ਸਾਡਾ ਸਟੋਰ ਖੁੱਲ੍ਹਾ ਹੁੰਦਾ। ਕੋਈ ਵੀ ਇਨਫੋਰਮੇਸ਼ਨ ਲਈ

0: ਨੰਬਰ ਸਾਡਾ ਇੱਕੋ ਇੱਕ ਹੈਗਾ 905-204-1313
1: 905-204-1313 905-204-1313 905-204-1313 ਤੇ ਕਾਲ ਕੀਤੀ ਜਾ ਸਕਦੀ ਆ। 7 ਦਿਨ ਓਪਨ, ਰਾਤ 8 ਵਜੇ ਤੋਂ ਪਹਿਲਾਂ ਤੁਸੀਂ ਵਿਜਿਟ ਵੀ ਕਰ ਸਕਦੇ ਹੋ ਤੇ ਕੱਲ ਨੂੰ ਵੀ ਤੁਸੀਂ ਜਿਹੜਾ ਵਿਜਿਟ ਕਰ ਸਕਦੇ ਹੋ ਤੇ ਕਾਲ ਕੀਤੀ ਜਾ ਸਕਦੀ 905-204-1313। ਬਹੁਤ ਸ਼ੁਕਰੀਆ ਢਿੱਲੋਂ ਸਾਹਿਬ, ਧੰਨਵਾਦ ਜੀ,
0: ਸਤਿ ਸ਼੍ਰੀ ਅਕਾਲ,
1: ਥੈਂਕ ਯੂ ਵੈਰੀ ਮਚ ਸਰ। ਤੇ 7 ਵਜੇ ਤੱਕ ਤੁਸੀਂ ਇਹ ਪ੍ਰੋਗਰਾਮ ਦਾ ਆਨੰਦ ਮਾਣੋਗੇ ਤੇ ਕੱਲ ਨੂੰ 2 ਤੋਂ ਲੈ ਕੇ 4 ਵਜੇ ਤੱਕ ਵੀ ਤੁਸੀਂ AM530 ਦੀ ਲੜੀ ਦੇ ਨਾਲ ਜੁੜਦੇ ਹੋ। ਐਂਡ ਦੋਸਤੋ, ਕਰੋਕਰੀ ਦੇ ਲਈ ਨਾ ਸਾਡੀਆਂ ਭੈਣਾਂ ਅਕਸਰ ਮੈਨੂੰ ਮੈਸੇਜ ਆਉਂਦੇ ਰਹਿੰਦੇ ਨੇ ਕਿ ਜੀ ਕਰੋਕਰੀ 'ਤੇ ਡੀਲ, ਕਿਉਂਕਿ ਨਾ 2-3 ਚੀਜ਼ਾਂ ਹੁੰਦੀਆਂ ਨੇ ਘਰਾਂ ਦੇ ਵਿੱਚ, ਕੰਬਲ, ਬੈੱਡਸ਼ੀਟ ਅਤੇ ਕਰੋਕਰੀ, ਉਹ ਚਾਹੇ ਡਿਨਰ ਸੈੱਟ ਨੇ ਚਾਹੇ ਚਾਹ ਕੱਪ ਵਾਲੇ ਸੈੱਟ ਨੇ, ਇਹ ਜਿੰਨੇ ਵੱਧ ਹੋਣ, ਜਿੰਨੇ ਮਿਲੀਅਨ ਉਨੇ ਹੀ ਘੱਟ ਆ। ਸੋ ਇਹਦੇ ਵਿੱਚ ਆਲਰੇਡੀ ਬਹੁਤ ਸਾਰੇ ਪਰਿਵਾਰ ਆ ਜਿਹਨੂੰ ਲਗਜ਼ਰੀ ਕਰੋਕਰੀ ਚਾਹੀਦੀ ਹੁੰਦੀ ਹੈ, ਤਾਂ ਮੈਨੂੰ ਦੱਸਦੇ ਹੋਏ ਬੜਾ ਮਾਣ ਹੋ ਰਿਹਾ, ਰੋਇਲ ਕਰੋਕਰੀ ਵਿਲਾ, ਇਹਨਾਂ ਦੀ ਜਿਹੜੀ ਸਟੀਲ ਮੈਲਨੀ ਲੋਕੇਸ਼ਨ ਆ, ਇੱਥੇ ਤੁਸੀਂ ਅਕਸਰ ਜਾ ਕੇ ਆਪਣੀ ਇਹ ਕਰੋਕਰੀ ਲੈ ਕੇ ਆਉਂਦੇ ਹੋ। ਇਹ ਨਾਮ ਹੀ ਰੋਇਲ ਨਹੀਂ ਹੈਗਾ, ਐਕਚੁਅਲ 'ਚ ਕਰੋਕਰੀ ਵੀ ਰੋਇਲ ਆ। ਸੋ ਤੁਸੀਂ ਇਹਨਾਂ ਦੀ ਨਵੀਂ ਲੋਕੇਸ਼ਨ ਵੀ ਡਰਿਊ 'ਤੇ ਜਿਹੜੀ ਖੁੱਲ੍ਹ ਚੁੱਕੀ ਹੈ, ਤੁਸੀਂ ਉਹਨੂੰ ਜ਼ਰੂਰ, ਅਸੀਂ ਗ੍ਰੈਂਡ ਓਪਨਿੰਗ 'ਤੇ ਜਾਣ ਦਾ ਮੌਕਾ ਮਿਲਿਆ ਸੀਗਾ ਜੀ, ਅਤੇ ਤੁਸੀਂ ਉੱਥੇ ਜਾ ਕੇ ਨਾ ਮੈਂ ਵੀਡੀਓ ਸਾਂਝੀ ਕੀਤੀ ਸੀ ਪਰਿਵਾਰਾਂ ਦੇ ਨਾਲ, ਇੰਨੀ ਕੁ ਲਗਜ਼ਰੀ ਕਰੋਕਰੀ ਅਤੇ ਇੰਨੇ ਕੁ ਵਾਜਬ ਰੇਟਾਂ 'ਤੇ। ਸੋ ਇੱਥੇ ਜਾ ਕੇ ਤੁਹਾਨੂੰ ਰੇਟ ਦੀ ਤਾਂ ਫਿਕਰ ਕਰਨ ਦੀ ਲੋੜ ਹੀ ਨਹੀਂ, ਕਿਉਂਕਿ ਜੋ ਪ੍ਰੋਡਕਟ ਇੱਥੇ ਮਿਲ ਰਿਹਾ ਉਹ ਤੁਹਾਨੂੰ ਮਿਲਣਾ ਹੀ ਨਹੀਂ, ਮੈਂ ਇਹੀ ਕਹੂੰਗਾ। ਡਿਕਸੀ ਐਂਡ ਡਰਿਊ 'ਤੇ ਤੁਸੀਂ ਰੋਇਲ ਕਰੋਕਰੀ ਵਿਲਾ ਦੀ ਨਵੀਂ ਲੋਕੇਸ਼ਨ 'ਤੇ ਪਹੁੰਚ ਸਕਦੇ ਹੋ। ਮੈਂ ਜੀ ਅੱਜ ਇਹਨਾਂ ਕੋਲ ਚਕਲਾ ਵੇਲਣਾ ਦੇਖੋਗੇ ਤੁਸੀਂ, ਇੰਨੇ ਕੁ ਵਧੀਆ ਡਿਜ਼ਾਈਨਰ ਚਕਲਾ ਵੇਲਣੇ ਨੇ, ਹੌਕਿਨ ਦੇ ਕੁੱਕਰ ਹੋ ਗਏ, ਚਾਹ ਜਿਹੜੇ ਕੱਪ ਸੈੱਟ ਹੋ ਗਏ, ਭਾਰੀ ਸੇਲ ਆ। ਇਸ ਦੇ ਨਾਲ ਨਾਲ ਇਹਦੇ ਵਿੱਚ ਡਿਨਰ ਸੈੱਟ ਬਹੁਤ ਸੋਹਣੇ ਸੋਹਣੇ ਡਿਨਰ ਸੈੱਟ ਨੇ, ਚਾਹ ਪਾਣੀ ਵਾਲੇ ਸੈੱਟ ਹੋ ਗਏ, ਫਿਰ ਜਿਹੜਾ ਕਿਚਨ ਦੇ ਵਿੱਚ ਆਪਾਂ ਬ੍ਰੈਡ ਲਈ, ਕੌਫੀ ਲਈ, ਸ਼ੂਗਰ ਲਈ, ਚਾਹ ਪੱਤੀ ਦੇ ਲਈ ਆਪਾਂ ਕੰਟੇਨਰ ਹੁੰਦੇ ਨੇ, ਬਈ ਇੰਨੇ ਜ਼ਿਆਦਾ ਸੋਹਣੇ। ਇਸ ਦੇ ਨਾਲ ਸਰਵਿੰਗ ਪਲੇਟਸ ਨੇ ਇੰਨੀਆਂ ਕੁ ਜ਼ਿਆਦਾ ਘੈਂਟ, ਤੁਸੀਂ ਮੇਰੇ ਪੇਜ 'ਤੇ ਜਾ ਕੇ ਇਹਨਾਂ ਦੀ ਵੀਡੀਓ ਦੇਖ ਸਕਦੇ ਹੋ ਜਾਂ ਇਹਨਾਂ ਨੂੰ ਵਿਜਿਟ ਹੀ ਕਰ ਲਿਓ। ਅਤੇ ਸਾਨੂੰ ਜੁਆਇਨ ਕੀਤਾ ਗਾ ਰੋਇਲ ਕਰੋਕਰੀ ਵਿਲਾ ਨੇ, ਮੈਂ ਬਾਈ ਹੁਣਾਂ ਦਾ ਨੰਬਰ ਸਾਂਝਾ ਕਰਨ ਲੱਗਿਆ। ਸੋ ਅੱਜ ਜਿਹੜੇ ਜਿਹੜੇ ਪਰਿਵਾਰ ਰਾਈਟ ਨਾਓ ਕਾਲ ਕਰਨਗੇ, ਵਧੀਆ ਕੁਆਲਿਟੀ ਦੇ 6 ਕੱਚ ਦੇ ਗਲਾਸ ਦਾ ਜਿਹੜਾ ਸੈੱਟ ਆ, ਰਾਈਟ ਨਾਓ ਕਾਲ ਕਰੋਗੇ ਸਿਰਫ $4.99 ਦੇ ਵਿੱਚ ਬਾਈ ਜੀ। ਆਮ ਤੌਰ 'ਤੇ $10-15 ਵਾਲੀ ਜਿਹੜਾ ਸੈੱਟ ਆ ਸਿਰਫ ਰੇਡੀਓ ਲਿਸਨਰ 'ਤੇ ਅੱਜ ਪਹਿਲਾਂ ਦੇਣਾ, $4.99 ਦੇ ਵਿੱਚ ਤੁਹਾਨੂੰ 6 ਕੱਚ ਦੇ ਗਲਾਸ ਦਾ ਸੈੱਟ ਜਿਹੜਾ ਦਿੱਤਾ ਜਾਊਗਾ। ਚਾਹ ਦੇ ਕੱਪਾਂ ਦਾ ਸੈੱਟ ਲੈਣਾ ਚਾਹੁੰਦੇ ਹੋ ਸਿਰਫ $9.99 ਦੇ ਵਿੱਚ ਤੁਹਾਨੂੰ ਚਾਹ ਦੇ ਕੱਪਾਂ ਦਾ ਸੈੱਟ ਦਿੱਤਾ ਜਾਊ। ਇਹ ਹਾਈ ਕੁਆਲਿਟੀ, ਇੱਕ ਲੋਅ ਕੁਆਲਿਟੀ ਦੀ ਤਾਂ ਗੱਲ ਆ ਜਦੋਂ ਰੋਇਲ ਕਰੋਕਰੀ 'ਤੇ ਪਹੁੰਚ ਗਏ, ਇੱਥੇ ਕੋਈ ਕੁਆਲਿਟੀ ਘੱਟ ਵਾਲੀ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਸੋ ਇਹ ਤੁਸੀਂ ਡੀਲ ਲੈਣਾ ਚਾਹੁੰਦੇ ਹੋ, ਕਾਲ ਕਰ ਲਓ ਰੋਇਲ ਕਰੋਕਰੀ ਵਿਲਾ 'ਤੇ। 6 ਕੱਚ ਦੇ ਗਲਾਸ ਸਿਰਫ $4.99, ਇਹ ਸਿਰਫ ਰੇਡੀਓ ਲਿਸਨਰ ਨੂੰ ਆ। ਤੁਸੀਂ ਉੱਥੇ ਜਾਓਗੇ ਪ੍ਰਾਈਸ ਵੱਖਰਾ ਹੋ, ਸੋ ਕਾਲ ਕਰ ਲਿਓ। ਚਾਹ ਦੇ ਕੱਪਾਂ ਦਾ ਸੈੱਟ ਵੀ $9.99 ਦਾ। ਨੰਬਰ ਟੂ ਕਾਲ ਜੀ 647-975-1481 647-975-1481 647-975-1481 647-975-1481 647-975-1481 647-975-1481 647-975-1481 647-975-1481 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਅਤੇ ਨਾਲ ਦੇ ਨਾਲ ਅਸੀਂ ਗ੍ਰੈਂਡ ਹੋਮ ਫਰਨੀਚਰ ਦਾ ਸੁਨੇਹਾ ਦੇਵਾਂਗੇ ਜੀ, 6685 ਟੋਮਕਨ ਰੋਡ, ਜਿੱਥੇ ਕਿ ਨਾ ਐੱਲ ਸ਼ੇਪ ਦਾ ਸੋਫਾ $299, ਹੁਣ $500 ਤੋਂ ਘੱਟ ਕੀ ਮਿਲਦਾ ਇੱਕ ਵਾਰ ਸੁਣ ਲਓ। ਡੈਰੀ ਟੋਮਕਨ ਅਤੇ ਗ੍ਰੈਂਡ ਹੋਮ ਫਰਨੀਚਰ ਆ ਜੀ, 6685 ਟੋਮਕਨ ਰੋਡ। ਸੋਫਾ ਕਮ ਬੈੱਡ $399 ਦਾ, ਰੀਅਲ ਸਟੋਨ ਦਾ ਡਾਇਨਿੰਗ ਟੇਬਲ $399 ਦਾ, ਸੋਲਿਡ ਕੌਫੀ ਟੇਬਲ ਵਿਦ 2 ਸਾਈਡ ਟੇਬਲ $149, ਐੱਲ ਸ਼ੇਪ ਦਾ ਸੋਫਾ $299, ਡਾਇਨਿੰਗ ਟੇਬਲ 6 ਚੇਅਰਾਂ $399, ਕਾਲ ਕਰੋਗੇ ਤਾਂ ਏਅਰ ਫਰਾਇਰ ਫ੍ਰੀ ਆ, ਕੁਈਨ ਸਾਈਜ਼ ਦਾ ਬੈੱਡ ਵਿਦ ਮੈਟਰਸ 299। ਰਾਈਟ ਨੋ ਡੀਲਾਂ ਲਈ ਕਾਲ ਕਰ ਲਓ 647-262-0000 647-262-0000 6472620000 6472620000 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਅਤੇ ਨਾਲ ਦੇ ਨਾਲ ਜੀ ਇੰਡੀਆ ਨੂੰ ਤੁਸੀਂ ਸਮਾਨ ਭੇਜਣਾ, ਇੱਕ ਨਾ ਬਹੁਤ ਵੱਡੀ ਕੰਪਨੀ ਆ ਇੰਡੀਆ ਦੇ ਵਿੱਚ, ਵਨ ਆਫ ਦਾ ਬਿਗੈਸਟ ਕੰਪਨੀ ਹੈ ਜਿਹਦਾ ਨਾਮ ਆ ਕੁਇਕ ਸ਼ਿਪ। ਜਦੋਂ ਪੰਜਾਬ ਤੋਂ ਜਾਂ ਇੰਡੀਆ ਤੋਂ ਸਮਾਨ ਆਪਾਂ ਕੈਨੇਡਾ ਨੂੰ ਜਾਂ ਦੁਨੀਆ ਨੂੰ ਸ਼ਿਪ ਕਰਾਉਂਦੇ ਹਾਂ ਤਾਂ ਉਹਦੇ ਵਿੱਚ ਵਨ ਆਫ ਦਾ ਲੀਡਰਸਟ ਹੀ ਨੇ, ਐਂਡ 25 ਸਾਲਾਂ ਤੋਂ ਇਹ ਕੰਮ ਕਰ ਰਹੇ ਨੇ, ਤਕਰੀਬਨ 350 ਏਜੰਟ ਇਹਨਾਂ ਲਈ ਕੰਮ ਕਰਦੇ ਨੇ। ਅਤੇ ਹੁਣ ਇਹ ਕੰਪਨੀ ਜੀ ਕੈਨੇਡਾ ਦੇ ਵਿੱਚ ਓਪਨ ਹੋ ਚੁੱਕੀ ਹੈ, ਐਂਡ ਇਹਨਾਂ ਨੇ ਇਹ ਕਹਿੰਦੇ ਜਿਹੜਾ ਤੁਸੀਂ ਸਮਾਨ ਇੰਡੀਆ ਨੂੰ ਭੇਜਣਾ ਇਹਦੇ ਪ੍ਰਾਈਸ ਮੈਚ ਨਹੀਂ ਕਹਿੰਦੇ ਅਸੀਂ ਕਰਦੇ, ਅਸੀਂ ਬੀਟ ਕਰਦੇ ਹਾਂ। ਵੈਸੇ ਤਾਂ ਕਹਿੰਦੇ ਸਾਰਿਆਂ ਨਾਲ ਲੋਐਸਟ ਪ੍ਰਾਈਸ ਸਾਡੇ ਹੈਗੇ ਨੇ, ਪਰ ਜੇ ਤੁਹਾਨੂੰ ਲੱਗਦਾ ਕਿ ਜੀ ਆਹ ਫਲਾਨੇ ਨੇ ਤਾਂ ਆਹ ਸਾਨੂੰ ਡਿਲੀਵਰੀ ਚਾਰਜ ਮਿਲ ਰਿਹਾ, ਕਹਿੰਦੇ ਅਸੀਂ ਬੀਟ ਕਰਾਂਗੇ, ਇਹ ਪੋਸੀਬਲ ਹੀ ਨਹੀਂ ਹੋ ਸਕਦਾ। ਸੋ ਕੁਇਕ ਸ਼ਿਪ ਨੂੰ ਤੁਸੀਂ ਕਾਲ ਕਰ ਲਓ, ਐਡਰੈਸ ਵਗੈਰਾ ਸਾਰੇ ਵੈਨਕਿਰਕ ਵਾਲੀ ਸਾਈਡ, ਜਿਹੜਾ ਬਵੇ ਚੰਗਿਊਜ਼ੀ ਵਾਲੀ ਸਾਈਡ ਵੈਨਕਿਰਕ 'ਤੇ 35 ਵੈਨਕਿਰਕ ਡਰਾਈਵ ਯੂਨਿਟ 15 ਦੇ ਵਿੱਚ ਇਹਨਾਂ ਦੀ ਲੋਕੇਸ਼ਨ ਆ। ਸੋ ਤੁਸੀਂ ਕਾਲ ਕਰ ਲਓ ਜੀ, ਇੰਡੀਆ ਨੂੰ ਜਿੰਨਾ ਵੱਧ ਸਮਾਨ ਭੇਜੋਗੇ ਓਨਾ ਹੀ ਸਸਤਾ ਹੋ ਜਾਂਦਾ। 30 ਕਿਲੋ ਵੀ ਸਮਾਨ ਜੇ ਤੁਸੀਂ ਜਾਂ 30 ਕਿਲੋ ਤੋਂ ਵੱਧ ਭੇਜ ਦਿਓ ਸਿਰਫ $7 ਕਿਲੋ ਦੇ ਹਿਸਾਬ ਨਾਲ ਪੇ ਕਰਨੇ ਆ ਜੀ ਤੁਸੀਂ। ਸਮਾਨ ਤੁਹਾਡਾ ਇੱਥੇ ਬ੍ਰੈਂਪਟਨ ਮਿਸਾਗਾ ਸਰੀ 3 ਆਫਿਸ ਨੇ, ਬਾਕੀ ਇਹ ਕਹਿੰਦੇ ਆ ਜੇ ਤੁਸੀਂ ਘਰੋਂ ਪਿੱਕ ਵੀ ਕਰਵਾਉਣਾ ਕਿ ਅਸੀਂ ਤੁਹਾਡਾ ਸਮਾਨ ਘਰੋਂ ਪਿੱਕ ਵੀ ਕਰ ਲਾਂਗੇ, ਉਹਦੇ ਥੋੜ੍ਹੇ ਜਿਹੇ ਐਡ ਆਨ ਚਾਰਜ ਹੋਣਗੇ। ਇੰਡੀਆ ਡਿਪੈਂਡ ਆ ਕਿਹੜੀ ਲੋਕੇਸ਼ਨ 'ਤੇ, ਰੂਰਲ ਏਰੀਏ ਦੇ ਵਿੱਚ ਤਾਂ ਥੋੜ੍ਹੇ ਡਿਲੀਵਰੀ ਦੇ ਐਕਸਟਰਾ ਚਾਰਜ ਹੁੰਦੇ ਨੇ, ਤੁਹਾਡੇ ਡੋਰ ਸਟੈਪ 'ਤੇ ਡਿਲੀਵਰੀ ਮਿਲੂ, ਇੱਥੋਂ ਡੋਰ ਤੋਂ ਪਿੱਕ ਕੀਤਾ ਜਾ ਸਕਦਾ। ਜਿੰਨਾ ਵੱਧ ਸਮਾਨ ਓਨਾ ਜ਼ਿਆਦਾ ਏਅਰ 'ਤੇ ਭੇਜਣਾ, ਜਿਹੜਾ 3 ਦਿਨਾਂ 'ਚ ਕੋਈ ਲੈਟਰ ਆ, ਕੋਈ ਡਾਕੂਮੈਂਟ ਆ, ਕੋਈ ਇੱਦਾਂ ਦੀ ਚੀਜ਼ ਆ ਤਾਂ ਉਹ ਵੀ ਪੋਸੀਬਲ ਆ। ਨੋਰਮਲ ਸ਼ਿਪ ਕਰਾਉਣਾ ਤਾਂ ਪ੍ਰਾਈਸ 30 ਕਿਲੋ ਦੇ ਹਿਸਾਬ ਨਾਲ ਦੇਖਿਆ ਵੀ 30 ਕਿਲੋ ਤੋਂ ਵੱਧ ਦੀ ਸ਼ਿਪਮੈਂਟ ਆ ਤਾਂ $7 ਪਰ ਕੇ ਜੀ ਦਾ ਜਿਹੜਾ ਤੁਸੀਂ ਪੇ ਕਰਨਾ। ਨੰਬਰ ਟੂ ਕਾਲ ਆ ਜੀ 647-463-5455 647-463-5455 647-463-5455 647-463-5455 647-463-5455 'ਤੇ ਗੱਲਬਾਤ ਕੀਤੀ ਜਾ ਸਕਦੀ ਹੈ।

0: ਦੋਸਤੋ ਤੁਹਾਨੂੰ ਐਸ ਜੀ ਅਪਲਾਇੰਸ ਰਿਪੇਅਰ ਤੇ ਬਾਈ ਹੋਣਾ ਦਾ ਸੁਨੇਹਾ ਲੈਣੇ ਆ। ਐਸ ਜੀ ਅਪਲਾਇੰਸ ਰਿਪੇਅਰ ਜੋ ਕਿ ਚਾਹੇ ਪੁਰਾਣੇ ਅਪਲਾਇੰਸ ਨੇ ਚਾਹੇ ਬਿਲਟ ਇਨ ਬ੍ਰੈਂਡ ਨਿਊ ਅਪਲਾਇੰਸ ਨੇ, ਹਰ ਅਪਲਾਇੰਸ ਰਿਪੇਅਰ ਕਰਦੇ ਨੇ ਘੱਟ ਕੋਸਟ ਤੇ ਤੇ ਵਿਦ ਵਾਰੰਟੀ। ਸੋ 10 ਸਾਲ ਦਾ ਤਜਰਬਾ ਜੀ ਇਸ ਫੀਲਡ ਚ ਕੰਮ ਕਰਦੇ ਨੇ ਫੁੱਲ ਟਾਈਮ। ਤੇ ਬਾਈ ਜੀ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ।
1: ਹਾਂਜੀ ਸਤਿ ਸ੍ਰੀ ਅਕਾਲ ਜੀ।
0: ਮੈਨੂੰ ਕੁਇਕਲੀ ਅੱਜ ਇਹ ਦੱਸੋ ਕਿਹੜੀਆਂ ਕਿਹੜੀਆਂ ਮੇਜਰ ਪ੍ਰੋਬਲਮ ਤੁਹਾਨੂੰ ਲੱਗਦੀਆਂ ਨੇ ਕਿ ਕੁੱਕ ਟੌਪ ਦੇ ਵਿੱਚ ਆਹ ਚੀਜ਼ ਬਹੁਤ ਹੁੰਦੀ ਹੈ ਜੀ ਖਰਾਬ, ਫਰਿੱਜ ਦੇ ਵਿੱਚ ਇਹ ਖਰਾਬ ਜ਼ਿਆਦਾ ਹੁੰਦਾ, ਡਿਸ਼ ਵਾਸ਼ਰ ਆ ਉਹ 'ਚ ਕੀ ਵੱਧ ਖਰਾਬ ਹੁੰਦਾ, ਲੌਂਡਰੀ ਦੇ ਵਿੱਚ ਕੀ ਵੱਧ ਖਰਾਬ ਹੁੰਦਾ?
1: ਜੇ ਆਪਾਂ ਗੱਲ ਕਰੀਏ ਅਪਲਾਇੰਸਸ ਦੇ ਵਿੱਚ ਜੀ, ਡਰਾਇਰ ਦੇ ਵਿੱਚ ਜੇ ਆਪਾਂ ਗੱਲ ਕਰੀਏ ਤੇ ਸਭ ਤੋਂ ਵੱਧ ਆਪਾਂ ਨੂੰ ਇਸ਼ੂ ਆਉਂਦਾ ਹੈਗਾ ਉਹਦੀ ਹੀਟ ਦਾ ਤੇ ਉਹਦੇ ਨੋਇਜ਼ ਦਾ। ਆਪਣੇ ਕੀ ਹੁੰਦਾ ਕਿ ਕੁਛ ਸਾਲਾਂ ਬਾਅਦ ਜਦੋਂ ਡਰਾਇਰ ਚੱਲਣ ਤੋਂ ਬਾਅਦ ਜਦੋਂ ਆਪਾਂ ਕਈ ਵਾਰ ਓਵਰਲੋਡ ਵੀ ਕਰ ਦਿੰਦੇ ਹਾਂ ਤਾਂ ਉਹਦੇ ਕਈ ਵਾਰ ਹੀਟ ਖਤਮ ਹੋ ਜਾਂਦੀ ਹੈ ਜਾਂ ਉਹ ਨੋਇਜ਼ ਕਰਨ ਲੱਗ ਪੈਂਦਾ। ਫਰਿੱਜਾਂ ਦੀ ਜਿੱਦਾਂ ਜਦੋਂ ਮੌਸਮ ਚੇਂਜ ਹੁੰਦਾ, ਜਿੱਦਾਂ ਸਰਦੀਆਂ ਤੋਂ ਗਰਮੀਆਂ ਆਉਂਦੀਆਂ ਨੇ, ਉਹਨਾਂ ਦੇ ਵਿੱਚ ਸੈਂਸਰ ਵਗੈਰਾ ਦਾ ਇਸ਼ੂ ਪੈਣ ਲੱਗ ਜਾਂਦਾ ਜਾਂ ਉਹਨਾਂ ਦੀ ਗੈਸ ਖਤਮ ਹੋ ਜਾਂਦੀ ਹੈ ਘੱਟ ਜਾਂਦੀ ਹੈ। ਸੋ ਕੁੱਕ ਟੌਪ ਦੇ ਵਿੱਚ ਵੀ ਸੇਮ ਇਸ਼ੂ ਆ ਜਾਂਦਾ ਜ਼ਿਆਦਾ ਚਲਾਉਣ ਕਰਕੇ। ਕਈ ਵਾਰ ਕੀ ਹੁੰਦਾ ਕਿ ਉਹਦੇ ਇੱਕ ਜਾਂ ਦੋ ਬਰਨਰ ਹੈਗੇ ਆ ਉਹ ਪ੍ਰੋਪਰ ਬਰਨ ਜਾਂ ਫਿਰ ਲਾਈਟ ਨਹੀਂ ਕਰਦੇ
0: ਜੀ। ਸੋ ਬਾਈ ਜੀ ਇਹ ਜਿਹੜੇ ਬਲਾਈਂਡ ਤੁਸੀਂ ਜਿਹੜੇ ਅਪਲਾਇੰਸਸ ਨੇ ਇਹ ਪਹਿਲੀ ਵਾਰ ਜਾ ਕੇ ਤੁਸੀਂ ਦੇਖ ਕੇ ਆਉਂਦੇ ਹੋ ਕਿ ਹਾਂ ਵੀ ਆਹ ਪ੍ਰੋਬਲਮ ਆ, ਫਿਰ ਦੂਜੇ ਗੇੜੇ 'ਚ ਰਿਪੇਅਰ ਕਰਨ ਜਾਂਦੇ ਹੋ ਜਾਂ ਫਿਰ ਇਹ ਸਿੱਧਾ ਰਿਪੇਅਰ ਹੀ ਕਰ ਦਿੰਦੇ ਹੋ ਤੁਸੀਂ?
1: ਦੇਖੋ
0: ਸਿੱਧਾ ਰਿਪੇਅਰ ਹੀ ਕਰ ਦਿੰਦੇ ਹੋ ਤੁਸੀਂ?
1: ਦੇਖੋ 99% ਆਫ ਟਾਈਮ ਤਾਂ ਕੀ ਹੈ ਕਿ ਅਸੀਂ ਸਾਰਿਆਂ ਦੀ ਰਿਪੇਅਰ ਆ ਜਿਹੜੀ ਇਹਨਾਂ ਦੀ ਮੌਕੇ 'ਤੇ ਹੀ ਕਰ ਦਿੰਦੇ ਹਾਂ ਆਪਾਂ ਕਸਟਮਰ ਦੀ। ਅਸੀਂ ਕਿਉਂਕਿ ਸਾਡੇ ਕੋਲ ਜਿਹੜੇ ਪਾਰਟਸ ਹੁੰਦੇ ਨੇ ਅਸੀਂ ਸਾਰੇ ਮੇਕ ਐਂਡ ਮਾਡਲਸ ਦੇ ਅਸੀਂ ਆਪਣੇ ਕੋਲ ਹੀ ਰੱਖਦੇ ਹਾਂ। ਸੋ ਮੋਸਟ ਆਫ ਦਾ ਟਾਈਮ ਜਿਹੜੀ ਰਿਪੇਅਰ ਹੈ ਜਦੋਂ ਅਸੀਂ ਦੇਖਣ ਆਈਦਾ ਕਿਸੇ ਦਾ ਅਸੀਂ ਨਾਲ ਦੀ ਨਾਲ ਹੀ ਉਹਦਾ ਰਿਪੇਅਰ ਕਰ ਦਿੰਦੇ ਹਾਂ ਉਸੇ ਦਿਨ ਹੀ ਸੇਮ ਡੇ।
0: ਤੇ ਇਹਦੀ ਵਾਰੰਟੀ ਵੀ ਤੁਸੀਂ ਦਿੰਦੇ
1: ਹੋ? ਬਿਲਕੁਲ ਜੀ ਬਿਲਕੁਲ, ਵਿਦ ਵਾਰੰਟੀ ਆਪਾਂ ਸਾਰੀਆਂ ਰਿਪੇਅਰ ਕਰਦੇ ਹਾਂ।
0: ਸੋ ਜੇ ਅੱਜ ਸਾਡੇ ਘਰ ਕੋਈ ਅਪਲਾਇੰਸ ਕਿਸੇ ਦਾ ਖਰਾਬ ਆ, ਕੋਈ ਰੈਂਟਲ ਪ੍ਰੋਪਰਟੀ ਆ ਉਹਦੇ ਵਿੱਚ ਆ, ਸੋ ਘੱਟ ਕੋਸਟ ਤੇ ਤੁਸੀਂ ਗਰੰਟੀ ਕਰਦੇ ਹੋ, ਵਿਦ ਵਾਰੰਟੀ ਰਿਪੇਅਰ ਕਰਦੇ ਹੋ, ਤੇ ਕਿਹੜੇ ਨੰਬਰ ਤੇ ਕਾਲ ਕਰੀਏ ਜੀ ਤੁਹਾਨੂੰ?
1: ਜੀ ਆਪਣਾ ਇੱਕੋ ਇੱਕ ਨੰਬਰ ਹੈ ਜੀ 6479460042 647-946-0042 6479460042
0: ਐਸ ਜੀ ਅਪਲਾਇੰਸ ਰਿਪੇਅਰ 10 ਸਾਲ ਦਾ ਤਜਰਬਾ ਘੱਟ ਕੋਸਟ ਤੇ ਅਪਲਾਇੰਸ ਰਿਪੇਅਰ ਵਿਦ ਵਾਰੰਟੀ। ਨੰਬਰ ਰਿਪੀਟ ਕਰਵਾਇਓ ਜੀ 647-946-0042
1: ਜੀ
0: 647-946-0042 6479460042 ਬਹੁਤ ਸ਼ੁਕਰੀਆ ਬਾਈ ਜੀ, ਧੰਨਵਾਦ।
1: ਥੈਂਕ ਯੂ।

0: ਸਰਦੀਨਸਰ ਸਾਹਿਬ ਤੁਸੀਂ ਅਚੇਚਾ ਟਾਈਮ ਕੱਢ ਕੇ ਸਟੂਡੀਓ ਪਹੁੰਚਦੇ ਹੋ, ਬਹੁਤ ਧੰਨਵਾਦ। ਤੇ ਤੁਹਾਡੀ ਬੋਲਬਾਣੀ ਨੂੰ ਪਰਿਵਾਰ ਪਸੰਦ ਕਰਦੇ ਨੇ ਤੇ ਤੁਹਾਡੇ ਸਰਵਿਸ ਨੂੰ। ਦਾ ਮੈਪਲ ਕਲੀਨਿਕ ਤੋਂ ਢੀਂਡਸਾ ਸਾਹਿਬ ਸਫਾਈ ਦੇ ਵੱਟ ਕੱਢ ਦਿੰਦੇ ਨੇ ਬਾਈ ਜੀ। ਪੋਸਟ ਕੰਸਟਰਕਸ਼ਨ ਦੇ ਵਿੱਚ ਵੀ ਤੁਸੀਂ ਮਹਾਰਤ ਤੁਹਾਡੀ ਹੈਗੀ, ਉਹ ਚਾਹੇ ਬਿਜ਼ਨਸ ਆ ਜਾਂ ਘਰ ਆ, ਉਹ ਕਲੀਨਿਕ ਵੀ ਉੱਦਾਂ ਜਿੰਮਾ ਵੀ ਸਾਂਭਦੇ ਹੋ?
1: ਬਿਲਕੁਲ ਸਰ, ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਰੇ ਸਰੋਤਿਆਂ ਦਾ ਜਿਹੜੇ ਇੰਨਾ ਮਾਣ ਦਿੰਦੇ ਨੇ। ਪੋਸਟ ਕੰਸਟਰਕਸ਼ਨ ਵੀ ਆਪਾਂ ਜੀ ਟੋਪ ਟੂ ਬੋਟਮ ਪ੍ਰੋਪਰ ਕਲੀਨ ਕਰਦੇ ਹਾਂ ਅਤੇ ਹੇਪਾ ਵੈਕਿਊਮਸ ਯੂਜ਼ ਕਰਦੇ ਹਾਂ, ਜਿਹੜੇ ਹੇਪਾ ਫਿਲਟਰ ਦੇ ਨਾਲ ਇਕਿਪਡ ਹੁੰਦੇ ਨੇ, ਕਿਉਂਕਿ ਉਹ ਫਾਈਨ ਡਸਟ ਆ ਜਿਹੜੀ ਉਹਨੂੰ ਪੂਰੀ ਤਰ੍ਹਾਂ ਨਾਲ ਟਰੈਪ ਕਰ ਲੈਂਦੇ ਨੇ ਤਾਂ ਕਿ ਵੀ ਕੋਈ ਕੋਨਾ ਘਰ ਦਾ ਰਹਿ ਨਾ ਜਾਵੇ ਜੀ। ਅਤੇ ਇਹਦੇ ਨਾਲ ਹੀ ਆਪਾਂ ਜਿਵੇਂ ਜੇ ਕਿਸੇ ਮੇਰੇ ਵੀਰ ਭੈਣ ਭਰਾ ਹੈ ਨਾ, ਡਰਾਈਵੇ ਵਾਸ਼ ਕਰਾਉਣਾ, ਪਿੱਛੋਂ ਫੈਂਸ ਵਾਸ਼ ਕਰਾਉਣੀ ਆ, ਡੈੱਕ ਵਾਸ਼ ਕਰਾਉਣਾ, ਪਲੱਸ ਜਿਵੇਂ ਹੁਣ ਗਰਮੀਆਂ ਦੇ ਵਿੱਚ ਸੀਲਰ ਮਰਾਉਂਦੇ ਆ, ਸੀਲਰ ਵੀ ਕਿਸੇ ਨੇ ਮਰਵਾਉਣਾ, ਆਪਾਂ ਉਹ ਵੀ ਸਰਵਿਸ ਨਾਲ ਕਰ ਦਿਆਂਗੇ। ਅਤੇ ਇਹਦੇ ਨਾਲ ਨਾਲ ਹੀ ਜੀ ਜਿਵੇਂ ਆਪਣੀਆਂ ਵਿੰਡੋਜ਼ ਕਲੀਨ, ਜਿਹੜੀਆਂ ਮੈਂ ਤਾਂ ਕਹੂੰਗਾ ਜੀ ਮਸਟ ਹੀ ਨੇ ਜੇ ਘਰ ਦੀ ਲੁੱਕ ਤੁਸੀਂ ਚੇਂਜ ਕਰਨੀ ਹੈ, ਕਿਉਂਕਿ ਜਿਹੜਾ ਟੈਕਨੀਕ ਦੇ ਨਾਲ ਆਪਾਂ ਵਿੰਡੋਜ਼ ਕਲੀਨ ਕਰਦੇ ਹਾਂ ਉਹਦੇ ਨਾਲ ਪ੍ਰੋਪਰ ਇੱਕ ਤਰ੍ਹਾਂ ਦੀਆਂ ਜਿਵੇਂ ਕਹਿੰਦੇ ਧੋਤੀਆਂ ਵਾਸ਼ ਕੀਤੀਆਂ ਜਾਂਦੀਆਂ ਨੇ ਜੀ ਵਿੰਡੋਜ਼, ਉਹ ਸ਼ੀਸ਼ਾ ਸਾਈਨ ਤਾਂ ਦਿੰਦਾ ਹੀ ਦਿੰਦਾ, ਨਾਲ ਜਿਹੜੀ ਟ੍ਰਿਮ ਆ ਉਹ ਵੀ ਪੂਰੀ ਚਮਕ ਜਾਂਦੀ ਆ।
0: ਤੇ ਡੀਪ ਕਲੀਨਿੰਗ ਦੇ ਵਿੱਚ ਤੁਸੀਂ ਦੱਸੇ ਸੀ ਕਿ ਇਹ ਸਾਲ ਦੇ ਵਿੱਚ ਇੱਕ ਵਾਰੀ ਕਰਾ ਲੈਣੀ ਚਾਹੀਦੀ ਹੈ?
1: ਸਰ ਸਾਲ ਦੇ ਵਿੱਚ ਇੱਕ ਵਾਰ ਤਾਂ ਮਸਟ ਹੀ ਮੰਨ ਕੇ ਚੱਲੋ ਜੀ, ਜੇ 6 ਮੰਥ ਬਾਅਦ ਕਰਾ ਸਕਦੇ ਹੋ ਉਹ ਵੀ ਬਹੁਤ ਚੰਗੀ ਗੱਲ ਹੈ, ਨਹੀਂ ਸਾਲ ਦੇ ਵਿੱਚ ਇੱਕ ਵਾਰ ਜੇ ਅਸੀਂ ਕਲੀਨ ਕਰਾਂਗੇ ਤਾਂ ਸਾਡੇ ਵਾਲੀ ਸਾਲ ਵੀ ਕੱਢ ਜਾਂਦੀ ਹੈ।
0: ਕਿਉਂਕਿ ਜਿਹੜਾ ਤੁਸੀਂ ਵਿੰਡੋ ਕਲੀਨਿੰਗ ਦੱਸਦੇ ਸੀ ਕਿ ਘਰ ਦੇ ਬਾਹਰੋਂ ਵਿੰਡੋ ਕਲੀਨ ਕਰਦੇ ਹੋ, ਉਹਦੇ ਵਿੱਚ ਇੱਕ ਸਪੈਸ਼ਲ ਪਾਣੀ ਤੁਸੀਂ ਆਰ ਓ ਵਾਲਾ ਪਾਣੀ ਯੂਜ਼ ਕਰਦੇ?
1: ਹਾਂਜੀ ਸਰ, ਡੀ ਆਈ ਫਿਲਟਰ ਹੁੰਦਾ ਆ, ਉਹ ਇਕੱਲਾ ਆਰ ਓ ਨਹੀਂ ਜੀ, ਆਰ ਓ ਤੋਂ ਵੀ ਉੱਪਰਲੀ ਟੈਕਨੀਕ ਆ ਉਹ ਜਿਹੜੀ ਡੀ ਆਈ ਟੈਕਨੀਕ ਆ, ਉਹਦੇ ਨਾਲ ਜਿਹੜਾ ਪਾਣੀ ਦਾ ਟੀ ਡੀ ਐਸ ਆ ਉਹ ਬਿਲਕੁਲ ਜ਼ੀਰੋ ਹੋ ਜਾਂਦਾ। ਉਹਦੇ ਨਾਲ ਜਦੋਂ ਆਪਾਂ ਵਿੰਡੋ ਨੂੰ ਵਾਸ਼ ਕਰਦੇ ਹਾਂ ਨਾ, ਤਾਂ ਜਿਹੜੀ ਆਪਣੀ ਡਰਟ ਆ ਉਹ ਸਾਫ਼ ਤਾਂ ਹੋਣੀ ਓ ਹੋਣੀ ਹੈਗੀ, ਉਹ ਤੋਂ ਬਾਅਦ ਛੇਤੀ ਧੂੜ ਮਿੱਟੀ ਆਪਣੀਆਂ ਵਿੰਡੋਆਂ 'ਤੇ ਜੰਮਦੀ ਨਹੀਂ। ਉਹਦਾ ਰੀਜ਼ਨ ਹੈ ਜਿਹੜਾ ਆਪਾਂ ਕੋਈ ਕੈਮੀਕਲ ਵਿੰਡੋ ਕਲੀਨਰ ਕਹਿ ਦਿੰਦੇ ਹਾਂ ਉਹ ਮਾਰ ਕੇ ਸਾਫ਼ ਕਰਦੇ ਹਾਂ ਜਾਂ ਕਿਸੇ ਨਾਲ ਵੀ ਹੈ ਨਾ ਸਾਫ਼ ਕਰਦੇ ਹਾਂ, ਉਹ ਕਿਤੇ ਨਾ ਕਿਤੇ ਚਿਪਚਿਪਾਹਟ ਛੱਡਦੀ ਆ ਉਹ ਚੀਜ਼, ਉਹ ਫੇਰ ਦੁਬਾਰਾ ਕੋਈ ਮਿੱਟੀ ਹਵਾ ਚੱਲੀ, ਮਾੜਾ ਮੋਟਾ ਹਵਾ ਪੋਲਿਊਟਡ ਹੈ ਨਾ, ਉਹ ਫੇਰ ਜੰਮ ਜਾਂਦੀਆਂ ਨੇ ਜੀ। ਅਤੇ ਉਹ ਛੇਤੀ ਉਹ ਵਿੰਡੋਆਂ ਦਾ ਕਹਿ ਲਓ ਕਲੀਨ ਕਰਨ ਤੋਂ ਬਾਅਦ ਹਫ਼ਤੇ ਦੋ ਹਫ਼ਤੇ ਬਾਅਦ ਫੇਰ ਉਹੀ ਹਾਲ ਹੋ ਜਾਂਦਾ, ਪਰ ਜਦੋਂ ਆਪਾਂ ਡੀ ਆਈ ਫਿਲਟਰ ਦੇ ਨਾਲ ਕਰਦੇ ਹਾਂ ਸਰ ਉਹ ਵੱਖਰੀਆਂ ਹੀ ਦਿਸਦੀਆਂ ਨੇ।
0: ਅਤੇ ਬਾਈ ਜੀ ਜੇ ਰੈਗੂਲਰ ਕਲੀਨਿੰਗ ਲਈ ਤੁਹਾਨੂੰ ਹਾਇਰ ਕਰਨਾ ਹੋਵੇ, ਜਿਹਦੇ ਵਿੱਚ ਚਾਹੇ ਤਾਂ ਸਾਡੇ ਬਿਜ਼ਨਸ ਅਦਾਰੇ ਨੇ, ਬਹੁਤ ਸਾਰੇ ਬਿਜ਼ਨਸ ਅਦਾਰੇ ਤੁਹਾਨੂੰ ਯੂਜ਼ ਕਰਦੇ ਨੇ ਕਮਰਸ਼ੀਅਲ ਦੇ ਲਈ, ਬਹੁਤ ਘਰਾਂ ਦੇ ਵਿੱਚ ਰੈਗੂਲਰ ਕਲੀਨਿੰਗ, ਅਤੇ ਉੱਥੇ ਮੇਲ ਭੇਜਣਾ ਫੀਮੇਲ ਭੇਜਣਾ, ਜਾਂ ਤੁਹਾਡੇ ਕੋਲ ਤੁਸੀਂ ਦੱਸਿਆ ਸੀ ਕਿ ਇਕੱਲਾ ਆਪਣੀ ਕਮਿਊਨਿਟੀ ਨਹੀਂ ਹੋਰ ਤੁਹਾਡੇ ਇੰਪਲੋਈਜ਼ ਨੇ ਜਿਹੜੇ ਵੱਖ ਵੱਖ ਕਮਿਊਨਿਟੀ?
1: ਬਿਲਕੁਲ ਸਰ, ਕਈ ਵਾਰ ਵੈਸੇ ਤਾਂ ਚਲੋ ਸਾਰੇ ਵਧੀਆ ਕੰਮ ਕਰਦੇ ਨੇ ਸਾਡੇ ਨਾਲ, ਤਾਂ ਜਿਹੜੇ ਵੀ ਸਾਡੇ ਇੰਪਲੋਈ ਨੇ ਅਸੀਂ ਇਕੱਲੇ ਇਕੱਲੇ ਦੀ ਗਰੰਟੀ ਲੈਂਦੇ ਹਾਂ, ਪਰ ਕਈਆਂ ਦੀ ਫਿਰ ਵੀ ਪ੍ਰੈਫਰੈਂਸ ਆ ਜਾਂਦੀ ਹੈ ਜੀ ਸਾਡੇ ਸਪੈਸ਼ਲੀ ਇਸੇ ਕਮਿਊਨਿਟੀ ਤੋਂ ਹੋਣ, ਤਾਂ ਸਾਡੇ ਸਭ ਤਰ੍ਹਾਂ ਦੇ ਇੰਪਲੋਈ ਸਾਡੇ ਨਾਲ ਕੰਮ ਕਰਦੇ ਆ, ਤਾਂ ਉਹਨਾਂ ਨੂੰ ਉਹੋ ਜਿਹੀ ਸਰਵਿਸ ਆਪਾਂ ਦਿੰਦੇ ਹਾਂ।
0: ਬਹੁਤ ਅੱਛੇ ਜੀ। ਸੋ ਤੁਸੀਂ ਦੋਸਤੋ ਇਹਨਾਂ ਨੂੰ ਰੈਗੂਲਰ ਕਲੀਨਿੰਗ ਲਈ ਹਾਇਰ ਕਰਨਾ ਚਾਹੁੰਦੇ ਹੋ ਜਾਂ ਇਹਨਾਂ ਦੀ ਡੀਪ ਕਲੀਨਿੰਗ ਜਿਹੜੀ ਕਿ ਵਨ ਆਫ ਦਾ ਫਾਈਨੈਸਟ ਕਲੀਨਿੰਗ ਆ ਅਤੇ ਘਰ ਦੀ ਸੱਚੀ ਲੁੱਕ ਬਦਲ ਜਾਂਦੀ ਆ, ਚਾਹੇ ਪੋਸਟ ਕੰਸਟਰਕਸ਼ਨ ਕਲੀਨਿੰਗ ਕਰਾਉਣੀ ਹੋਵੇ ਚਾਹੇ ਆਪਣੇ ਘਰ ਦੀ ਡੀਪ ਕਲੀਨਿੰਗ, ਇੱਕ ਵਾਰੀ ਕਰਵਾ ਕੇ ਦੇਖੋ, ਤੁਸੀਂ ਕਹੋਗੇ ਯਾਰ ਘਰ ਦੀ ਰੂਹ ਬਦਲ ਗਈ, ਘਰ ਦੇ ਵਿੱਚੋਂ ਇੰਨੀ ਵਧੀਆ ਖੁਸ਼ਬੂ ਆਈ, ਆਪਾਂ ਕਿੱਥੇ ਬੈਠੇ ਸੀ ਅਤੇ ਅੱਜ ਆਪਣਾ ਘਰ ਦੇਖੋ। ਕਈ ਵਾਰ ਆਪਾਂ ਨੂੰ ਲੱਗਦਾ ਕਿ ਝਾੜੂ ਪੋਚਾ ਤਾਂ ਸਾਡੀਆਂ ਬੀਬੀਆਂ ਰੋਜ਼ ਕਰਦੀਆਂ ਨੇ, ਪਰ ਭੈਣਾਂ ਲਈ ਨਾ ਖਾਸ ਤੌਰ 'ਤੇ ਜਿਨ੍ਹਾਂ ਦੇ ਘਰ ਬੱਚੇ ਨੇ ਜੀ, ਉਹਨਾਂ ਲਈ ਮੈਨੇਜ ਕਰਨਾ ਬਹੁਤ ਔਖਾ ਹੋ ਜਾਂਦਾ,
1: ਬਹੁਤ ਔਖਾ ਹੋ ਜਾਂਦਾ ਜੀ। ਪਲੱਸ ਡੀਪ ਕਲੀਨ ਦੇ ਵਿੱਚ ਮੈਂ ਦੱਸਦਾ, ਆਪਾਂ ਥੱਲੋਂ ਤਾਂ ਕਰ ਲੈਂਦੇ ਹਾਂ, ਕਈ ਵਾਰੀ ਲਾਈਟਾਂ ਵੱਲ ਕਿਸੇ ਦਾ ਧਿਆਨ ਹੀ ਨਹੀਂ ਜਾਂਦਾ। ਸਾਡਾ ਪ੍ਰੋਪਰ ਇੰਸਟਰਕਸ਼ਨਸ ਨੇ ਇੰਪਲਾਈਜ਼ ਨੂੰ ਕਿ ਵੀ ਕੋਈ ਚੀਜ਼ ਰਹਿਣੀ ਨਹੀਂ ਚਾਹੀਦੀ, ਜੇ ਕੰਪਲੇਂਟ ਤੁਹਾਡੀ ਆਊਗੀ ਤਾਂ ਉਹਦੇ ਲਈ ਤੁਸੀਂ ਅਕਾਊਂਟੇਬਲ ਹੋਵੋਗੇ।
0: ਸੋ ਨੰਬਰ ਹੈ ਜੀ 647-286-0077। ਬਹੁਤ ਸ਼ੁਕਰੀਆ ਟੀਂਡਸਰ ਸਾਹਿਬ,
1: ਥੈਂਕ ਯੂ,
0: ਬਹੁਤ ਵਧੀਆ ਸਰੋਤਿਆਂ ਦਾ, ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ,
1: ਬਹੁਤ ਬਹੁਤ ਧੰਨਵਾਦ ਜੀ ਇੰਨਾ ਪਿਆਰ ਦੇਣ ਲਈ।
0: 647-286-0077 647-286-0077 647-286-0077 647-286-0077 647-286-0077 ਦਾ ਮੈਪਲ ਕਲੀਨਿਕ। ਤੁਹਾਡੇ ਘਰ ਕੋਈ ਫੰਕਸ਼ਨ ਆ, ਮੂਵ ਇਨ ਮੂਵ ਆਊਟ ਫੰਕਸ਼ਨ ਤੋਂ ਪਹਿਲਾਂ ਜਾਂ ਫੰਕਸ਼ਨ ਤੋਂ ਬਾਅਦ ਕਲੀਨਿੰਗ ਕਰਵਾਉਣੀ ਚਾਹੁੰਦੇ ਹੋ, ਘਰ ਦੀ ਗੱਲ ਬਣਾ ਦੇਣਗੇ ਜੀ। ਨੰਬਰ ਟੂ ਕਾਲ 647-286-0077 647-286-0077 647-286-0077 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਬੜਾ ਜਲਦੀ ਅਸੀਂ ਨਾਗਪਾਲ ਜੀ ਨਾਲ ਗੱਲਬਾਤ ਕਰਾਂਗੇ ਯੂਨੀ ਗਲੋਬਲ ਤੋਂ, ਕਿਉਂਕਿ ਜਿਹੜੀ ਗੌਰਮੈਂਟ ਫੰਡਡ ਸਕੀਮ ਆ ਉਹਦੀ ਇਹ ਲਾਸਟ ਕਾਲ ਹੀ ਆ, ਕਿਉਂਕਿ ਆਖਰੀ ਦੋ ਬੈਚ ਰਹਿ ਗਏ ਨੇ। ਇਸ ਤੋਂ ਪਹਿਲਾਂ ਸਟੂਡੀਓ 'ਚ ਪਹੁੰਚੇ ਸੀ, ਬਹੁਤ ਧੰਨਵਾਦ ਬਾਈ ਜੀ ਬਲਾਈਂਡਸ 'ਤੇ ਜੋ ਤੁਸੀਂ ਅੱਜ ਡੀਲਾਂ ਲੈ ਕੇ ਆਏ ਹੋ। ਅਤੇ ਅੱਛਾ ਜੀ ਦੱਸੋ, ਕਮਰਸ਼ੀਅਲ ਦੇ ਵਿੱਚ ਵੀ ਤੁਸੀਂ ਇੰਸਟਾਲ ਕਰਦੇ ਹੋ ਅਤੇ ਉਹਦੇ ਵਿੱਚ ਵੀ ਸਾਨੂੰ ਡਿਸਕਾਊਂਟਡ ਪ੍ਰਾਈਸ 'ਤੇ ਬਲਾਈਂਡ ਮਿਲਣਗੇ ਜੀ?
2: ਹਾਂਜੀ ਹਾਂ, ਕਮਰਸ਼ੀਅਲ ਬਿਲਡਿੰਗ ਦੇ ਵਿੱਚ ਤੁਸੀਂ ਸਾਡੇ ਤੋਂ ਚਾਹੇ ਰੋਲਰ ਸ਼ੇਡਸ ਲਗਵਾਉਂਦੇ ਹੋ, ਜੋ ਕਿ ਅਸੀਂ ਰੈਕਮੈਂਡ ਕਰਦੇ ਹਾਂ ਕਮਰਸ਼ੀਅਲ ਬਿਲਡਿੰਗਸ ਲਈ, ਆਫਿਸਿਸ ਲਈ, ਅਤੇ ਚਾਹੇ ਤੁਸੀਂ ਸਾਡੇ ਤੋਂ ਜ਼ਿਬਰਾ ਬਲਾਈਂਡਸ ਲਗਵਾਉਂਦੇ ਹੋ, ਜੋ ਤੁਸੀਂ ਆਪਣੀ ਪਸੰਦ ਦੇ ਅਕੋਰਡਿੰਗ ਲਗਵਾ ਸਕਦੇ ਹੋ। ਸੇਮ ਡਿਸਕਾਊਂਟ ਜੋ ਆਪਾਂ ਰੈਜ਼ੀਡੈਂਸ਼ੀਅਲ ਬਿਲਡਿੰਗਸ ਜਾਂ ਰੈਜ਼ੀਡੈਂਸ਼ੀਅਲ ਹੋਮਸ ਲਈ ਆਪਾਂ ਔਫਰ ਕਰਦੇ ਹਾਂ, ਸੇਮ ਆਪਾਂ ਡਿਸਕਾਊਂਟ ਕਮਰਸ਼ੀਅਲ ਬਿਲਡਿੰਗ ਲਈ ਵੀ ਆਪਾਂ ਬਹੁਤ ਕਰ ਰਹੇ ਹਾਂ।
0: ਬਹੁਤ ਅੱਛੇ। ਅਤੇ ਇਹਦੇ ਵਿੱਚ ਤੁਹਾਡੇ ਕੋਲ ਕਲਰ ਚੋਇਸ ਹੁੰਦੀ ਆ?
2: ਕਲਰ ਚੋਇਸ ਬਹੁਤ ਜ਼ਿਆਦਾ ਨੇ ਜੀ, ਅਰਾਊਂਡ ਅਪ ਟੂ 50 ਕਲਰ ਆਪਸ਼ਨ ਨੇ ਆਪਣੇ ਕੋਲ। ਜੇ ਆਪਾਂ ਮਿਲਾ ਕੇ ਦੇਖੀਏ ਜ਼ੇਬਰਾ ਬਲੈਂਡ ਰੋਲਰ ਸ਼ੇਡਸ ਨੂੰ, ਸਾਰਿਆਂ ਨੂੰ ਅਰਾਊਂਡ 50 ਤੱਕ ਆਪਣੇ ਕੋਲ ਕਲਰ ਆਪਸ਼ਨ ਨੇ, ਅਤੇ ਪ੍ਰੀਮੀਅਮ ਕੁਆਲਿਟੀ ਦਾ ਸਾਰਾ ਸਮਾਂ ਕੰਮ ਹੋਏਗਾ ਜੀ, ਅਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਹੋਏਗੀ। ਤੁਹਾਡੇ ਘਰ ਨੂੰ ਇੱਕ ਨਵੀਂ ਲੁੱਕ, ਇੱਕ ਲਗਜ਼ਰੀ ਲੁੱਕ ਮਿਲ ਜਾਂਦੀ ਜਦੋਂ ਆਪਾਂ ਜ਼ੇਬਰਾ ਬਲੈਂਡ ਲਗਵਾਉਂਦੇ ਹਾਂ, ਅਤੇ ਨਾਲ ਦੀ ਨਾਲ ਬਹੁਤ ਜ਼ਿਆਦਾ ਕਿਫਾਇਤੀ, ਬਹੁਤ ਹੀ ਜ਼ਿਆਦਾ ਸਸਤੇ ਪੈਂਦੇ।
0: ਜੇ ਤੁਸੀਂ ਪਹਿਲਾਂ ਕਿਤੇ ਕੋਟ ਲਿੱਤਾ ਨਾ, ਤੁਸੀਂ ਇਹਨਾਂ ਤੋਂ ਲਓਗੇ, ਉਹਦੇ 'ਚ ਜ਼ਮੀਨ ਅਸਮਾਨ ਦਾ ਫਰਕ ਦਿਖਾਈ ਦੇਊਗਾ। ਅਤੇ 5 ਸਾਲ ਦੀ ਵਾਰੰਟੀ ਦੇ ਨਾਲ ਜ਼ੇਬਰਾ ਬਲੈਂਡ ਤੁਸੀਂ ਇੰਸਟਾਲ ਕਰਵਾਓ ਦੋਸਤੋ। ਬਹੁਤ ਘੱਟ ਰੇਟ ਅਤੇ ਵਧੀਆ ਸਰਵਿਸ ਲੈਣੀ ਚਾਹੁੰਦੇ ਹੋ ਤਾਂ ਮੂਜ਼ ਬਲੈਂਡ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਆ। 647-399-4646 647-399-4646 647-389-4646 ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਫੈਸ਼ਨ ਆਈ ਕਿਊ ਤੋਂ ਗੁਰਪ੍ਰੀਤ ਜੀ। ਤੁਸੀਂ ਆਪਣੇ ਵਿਆਹ ਸ਼ਾਦੀਆਂ ਦੀ ਗੱਲਬਾਤ ਹੋਈ ਆ, ਤਾਂ ਵਿਆਹ ਸ਼ਾਦੀਆਂ ਦੇ ਲਈ ਜਿਹੜੇ ਸ਼ੇਰਵਾਨੀਆਂ ਲਹਿੰਗੇ ਲਾਚੇ ਗਰਾਰੇ, ਇਹਦੀ ਬਹੁਤ ਸਾਰੀ ਵਰਾਇਟੀ ਆਈ ਆ, ਅਤੇ ਫੈਸ਼ਨ ਆਈ ਕਿਊ ਦੀਆਂ ਤੁਸੀਂ ਕਿਸੇ ਵੀ ਲੋਕੇਸ਼ਨ 'ਤੇ ਜਾ ਕੇ ਪਹੁੰਚ ਸਕਦੇ ਹੋ। ਨਾਲ ਦੇ ਨਾਲ ਗ੍ਰੈਂਡ ਹੋਮ ਫਰਨੀਚਰ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਜੀ, ਡੈਰੀ ਐਂਡ ਟੋਮਕਨ 'ਤੇ 6885 ਟੋਮਕਨ ਰੋਡ, ਜਿੱਥੇ 500 ਤੋਂ ਅੰਡਰ ਬਹੁਤ ਸਾਰਾ ਫਰਨੀਚਰ ਆ। ਈਵਨ ਤੁਸੀਂ ਇੱਕ ਇਹਨਾਂ ਕੋਲ ਸੋਫਾ ਲਵ ਸੀਟ ਹੈਗੀ ਆ ਰਿਕਲਾਈਨਰ, ਉਹ ਵੀ 799 ਦੇ ਵਿੱਚ ਤੁਹਾਨੂੰ ਰਿਕਲਾਈਨਰ ਸੋਫਾ ਵਿਦ ਲਵ ਸੀਟ ਮਿਲੂਗਾ, ਰਾਈਟ 799 'ਚ। ਰਾਈਟ ਨਾਓ ਕਾਲ ਕਰੋਗੇ ਕੌਫੀ ਟੇਬਲ ਫ੍ਰੀ ਮਿਲੂਗਾ। ਸੋ ਇਹ ਸਾਰੀਆਂ ਡੀਲਾਂ ਲਈ ਗ੍ਰੈਂਡ ਹੋਮ ਫਰਨੀਚਰ 647-262-0000 ਡੈਰੀ ਐਂਡ ਟੋਮਕਨ 'ਤੇ 6885 ਟੋਮਕਨ ਰੋਡ 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਤੁਸੀਂ ਕਿਸੇ ਬਿਜ਼ਨਸ ਅਦਾਰੇ ਦਾ ਨੰਬਰ ਮਿਸ ਕਰ ਗਏ ਹੋ ਦੋਸਤੋ, ਜਾਂ ਤੁਸੀਂ ਕਿਉਂਕਿ ਇੰਸ਼ੋਰੈਂਸ ਤੋਂ ਅਮਨ ਜਾਖੜ ਜੀ ਸਾਡੇ ਨਾਲ ਜੁੜਦੇ ਨੇ, ਤੁਸੀਂ ਇੰਸ਼ੋਰੈਂਸ ਦਾ ਨੰਬਰ ਚਾਹੀਦਾ, ਤੁਸੀਂ ਫੈਸ਼ਨ ਆਈ ਕਿਊ ਦਾ ਤੁਹਾਨੂੰ ਨੰਬਰ ਚਾਹੀਦਾ, ਤੁਹਾਨੂੰ ਜਾਂ ਫਿਰ ਨੰਬਰ ਚਾਹੀਦਾ ਆਟੋ ਰਿਪੇਅਰ ਦਾ ਨੰਬਰ ਚਾਹੀਦਾ, ਕਿਸੇ ਬਿਜ਼ਨਸ ਅਦਾਰੇ ਦਾ ਨੰਬਰ ਚਾਹੀਦਾ, ਮੈਨੂੰ ਕਾਲ ਕਰ ਸਕਦੇ ਹੋ 647-921-2032 647-921-2032 ਇੱਕ ਸੁਨੇਹਾ ਲੰਡਨ ਵੁੱਡਸਟਾਕ ਵੈਸਟ ਐਂਡ ਦੇ ਵਿੱਚ ਜਿਹੜੇ ਪਰਿਵਾਰ ਰਹਿੰਦੇ ਨੇ, ਅਲਫਾ ਫਿਜ਼ੀਓਥੈਰੇਪੀ ਜਿਨ੍ਹਾਂ ਨੇ ਬ੍ਰੈਂਪਟਨ ਦੇ ਵਿੱਚ ਫ੍ਰੀ ਕੈਂਪ ਲਾਇਆ ਸੀ ਜੀ ਫਿਜ਼ੀਓ ਐਂਡ ਕੈਰੋ ਦਾ, ਸੋ ਇਹ ਹੁਣ ਲੰਡਨ ਦੇ ਵਿੱਚ 14 ਜੂਨ ਨੂੰ ਫ੍ਰੀ ਕੈਂਪ ਲੈ ਕੇ ਆ ਰਹੇ ਨੇ, ਜਿਹਦੇ ਵਿੱਚ ਤੁਸੀਂ ਕਾਲ ਕਰਕੇ ਰਜਿਸਟਰ ਕਰ ਸਕਦੇ ਹੋ। ਤੁਹਾਡਾ ਗੋਡਾ ਗਿੱਟਾ ਮੋਢੇ ਦੇ ਵਿੱਚ ਦਰਦ ਆ, ਬੈਕ ਪੇਨ ਆ, ਨੈੱਕ ਪੇਨ ਆ, ਸਰਵਾਈਕਲ ਪੇਨ ਆ, ਮੁਫ਼ਤ ਇਲਾਜ ਕੀਤਾ ਜਾਊਗਾ, ਪਰ ਲਿਮਿਟਡ ਸਪੋਟ ਨੇ। ਤੁਸੀਂ ਲੰਡਨ ਦੇ ਵਿੱਚ 14 ਜੂਨ ਨੂੰ 11 ਤੋਂ ਲੈ ਕੇ 5 ਵਜੇ ਤੱਕ ਜਿਹੜਾ ਇਹ ਕੈਂਪ ਲੱਗੂਗਾ ਜੀ, ਚਾਹ ਪਾਣੀ ਦਾ ਇੰਤਜ਼ਾਮ ਵੀ ਆ। ਇਹਦੇ ਵਿੱਚ ਰਜਿਸਟਰ ਕਰਨਾ ਚਾਹੁੰਦੇ ਨੰਬਰ ਆ 905-226-0043 905-226-0043 905-226-0043 ਅਤੇ ਨਾਗਪਾਲ ਜੀ ਯੂਨੀ ਗਲੋਬਲ ਤੋਂ ਬਾਈ ਜੀ ਆਪਣੇ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਆਪਾਂ ਉਦੋਂ ਰਹਿ ਗਏ ਸੀ ਜਿਹੜੇ ਸੀਨੀਅਰ ਸਿਟੀਜਨ ਹੈਗੇ ਨੇ ਜਾਂ ਜਿਹੜੇ ਪੈਨਸ਼ਨ 'ਤੇ ਨੇ, ਉਹਨਾਂ ਦੇ ਲਈ ਕੀ ਆ? ਓਵਰ ਟੂ ਯੂ, ਤੁਸੀਂ ਆਪਣੀ ਗੱਲ ਕੰਪਲੀਟ ਕਰ ਦਿਓ ਜੀ।
3: ਹਾਂਜੀ, ਥੈਂਕ ਯੂ ਜੀ। ਐਂਡ ਲਾਈਕ ਅਗਰ ਆਪ ਪੀ ਆਰ ਪ੍ਰੋਟੈਕਟਿਡ ਪਰਸਨ ਜਾਂ ਸਿਟੀਜ਼ਨ ਹੈ, ਐਂਡ ਮੇਨ ਮੇਨ ਮੇਨ ਥਿੰਗ ਆਪਕੀ ਫੈਮਿਲੀ ਇਨਕਮ 2024 ਕੇ ਨੋਟਿਸ ਆਫ ਅਸੈਸਮੈਂਟ ਪੇ ਲੈਸ ਦੈਨ $70,000 ਹੈ, ਏਜ ਇਜ਼ ਨਾਟ ਦਾ ਲਿਮਿਟ। ਅਗਰ ਆਪ 40 ਕੇ, 50 ਕੇ, 60 ਕੇ ਹੈ, 70 ਕੇ ਹੈ, ਚਾਹੇ ਪੈਨਸ਼ਨ ਪੇ ਹੈ, ਐਂਡ ਆਪਕਾ ਇਸਮੇ ਲਾਈਕ ਦੇਰ ਇਜ਼ ਨੋ ਨੀਡ ਫੋਰ ਨੋ ਕ੍ਰੈਡਿਟ ਚੈੱਕ, ਆਪ ਸਕਿੱਲ ਹਾਸਿਲ ਕਰੇ, ਗਵਰਨਮੈਂਟ ਫੰਡਡ ਪ੍ਰੋਗਰਾਮਸ ਹੈ, ਗਵਰਨਮੈਂਟ ਐਜੂਕੇਸ਼ਨ ਕੀ ਫੀਸ ਪੇ ਕਰਕੇ ਡਾਇਰੈਕਟਲੀ ਟੂ ਦਾ ਕਾਲਜ, ਸਾਥ ਮੈਂ ਆਪਕੋ ਰਹਿਣੇ ਖਾਣੇ ਕੇ ਲੀਏ, ਲਿਵਿੰਗ ਐਕਸਪੈਂਸਿਸ ਕੇ ਲੀਏ ਫੰਡਿੰਗ ਦੇਤੀ ਹੈ, ਫੁੱਲੀ ਆਨਲਾਈਨ ਸੌਖੇ ਜੇ ਕੋਰਸਿਸ ਨੇ, ਕਿਤਨੇ ਹੀ ਹਮਾਰੇ ਕਲਾਇੰਟਸ, ਇਤਨੇ ਹਮ 7 ਈਅਰ ਸੇ ਬਿਜ਼ਨਸ ਮੇ ਹੈ, ਕਿਤਨੇ ਹੀ ਕਲਾਇੰਟਸ ਕੋ ਅਸਿਸਟ ਕਰ ਚੁੱਕੇ ਹੈ, ਘਰ ਸੇ ਕਲਾਸਿਸ ਲਗਾ ਰਹੇ ਹੈ, ਫੁੱਲੀ ਆਨਲਾਈਨ ਕਲਾਸਿਸ ਕਰ ਰਹੇ ਹੈ, ਸਿੰਗਲ ਮਦਰ, ਉਬਰ ਡਰਾਈਵਰ, ਟਰੱਕ ਡਰਾਈਵਰ, ਸੈਲਫ ਇੰਪਲੋਇਡ ਅਗਰ ਆਪ ਹੈ, ਆਪਕੋ ਜ਼ਿਆਦਾ ਬੈਨੀਫਿਟ ਹੈ, आप हमें कॉल करें, हमारा ऑफिस है जी 2 मिनट एक्सपर्ट बुलेवर्ड पे, 2 से 3 घंटे क्लासेस होती है सिर्फ मंडे टू फ्राइडे, सोखे जो कोर्सेज ने, एंड लाइक आप फंडिंग हासिल करें 30 से 100,000 डॉलर की, जिसका आज के टाइम पे हाफ पोर्शन इज नॉन रिफंडेबल टैक्स फ्री ग्रांट्स, फैमिली ऑफ 5 है, आपके 3 बच्चे हैं, अगर आप पढ़ते हैं हस्बैंड वाइफ दोनों, अप टू 100,000 की फंडिंग बनती है, जिसमें से 50,000 क्या है नॉन रिफंडेबल टैक्स फ्री ग्रांट्स है। हमारी फीस काम होने के बाद कितनी है, 199 से $499, कोई कैच कोई परसेंटेज नहीं है जी, कमीशन नहीं है कोई भी, आप कोई मीठी मीठी बातें हम नहीं करते, कॉल करें, हमारा ऑफिस नंबर है 437-264-3175 437-264-3175 437-264-3175
0: 437-264-3175 सो दोस्तों क्विकली मैं दस दा पी आर हो तुसी सिटीजन हो तुहानू बेसिक इंग्लिश आउंदी है ते 2024 दे नोट्स ऑफ असैसमेंट ते तुहाडी इनकम 70,000 जिस तों घट सी तां गवर्नमेंट कहिंदी है तुसी पढ़ो असीं तुहाडी हैल्प करांगे ग्रांट ते तुहानू जिहड़ा लोन दे रूप दे विच, लोन दे विच भी 1.5 साल तक कोई भी इंट्रस्ट नहीं देना, 1.5 साल बाद मुड़ना तुसी स्टार्ट करना। सो ये जिहड़ी 2 बैच इहदे रहि गए ने, तुसी इह सुनेहा सुणदे आ रहे हो तां हुण नाओ एंड नैवर वाली गल्लबात आ, राइट नाओ नागपाल जी नूं कॉल करो, ग्लोबल नूं कॉल करो ते पूरी जानकारी तुहानूं मिल जूगी। नंबर है 437-264-3175 437-264-3175 437-264-3175 बहुत शुक्रिया नागपाल जी, धन्यवाद।
3: थैंक यू
0: जी। इसी अज्ज दा प्रोग्राम दोस्तों मुलाकातां होणगीआं कल, थैंक यू वेरी मच, धन्यवाद, रब रखा।
4: AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸਾਂਝਾ ਨੂੰ ਜਿਵੇਂ ਪਰਿੰਦੇ ਆਪਣੇ ਘਰ ਮੁੜ ਆਉਂਦੇ ਨੇ,
1: ਸ਼ਿਫਟਾਂ ਤੇ ਜਦ ਵਤਨਾਂ ਤੋਂ ਦੂਰ ਯਾਦ ਆਪਣੇ ਫੇਰ ਤੋਂ ਆਉਂਦੇ ਨੇ।
0: ਕੋਈ ਹੈ ਜੋ ਕਰਦਾ ਹੈ ਤੁਹਾਡੀ ਮਾਂ ਬੋਲੀ ਵਿੱਚ ਤੁਹਾਡੇ ਦਿਲ ਦੀਆਂ ਗੱਲਾਂ,
1: ਪੰਜਾਬੀ ਗੀਤਾਂ ਨਾਲ ਰੌਣਕਾਂ ਲਗਾ ਕੇ ਤੁਹਾਡੇ ਕੰਮ ਦੀਆਂ ਗੱਲਾਂ,
0: ਵੱਖਰਾ ਢੰਗ ਵੱਖਰਾ ਰੰਗ,
1: ਰੇਡੀਓ ਜੀਦਾ ਵੱਖਰਾ ਅੰਦਾਜ਼,
2: ਜੀਦਾ ਵੱਖਰਾ ਅੰਦਾਜ਼।
0: ਸੁਚੱਜੀ ਜੀਵਨ ਸ਼ੈਲੀ ਦੀ ਗੱਲ ਕਰਦਾ ਤੁਹਾਡਾ ਆਪਣਾ ਰੇਡੀਓ, ਰੇਡੀਓ ਅੰਦਾਜ਼,
2: ਰੇਡੀਓ ਅੰਦਾਜ਼।
0: ਸੁਣੋ ਆਪਣੀ ਹੋਸਟ ਪਰਮ ਕੌਰ ਦੇ ਨਾਲ।
3: ਪਰਮ ਕੌਰ ਦੇ
0: ਨੰਬਰ ਟੂ ਕਾਲ 647-234-6000।

Adab, namaskar, pyar, satkar, dinal, sat, shri akal, and a very good evening, Saranu ji. ਵਾਪਸ ਆ ਗਏ ਹਾਂ ਸੈਟਰਡੇ ਸ਼ਨੀਵਾਰ ਦੀ ਸ਼ਾਮ ਦੀ ਮਹਿਫਲ ਦੇ ਵਿੱਚ ਇੱਕ ਵਾਰ ਫਿਰ ਤੋਂ ਟਿਊਨ ਇਨ ਕਰ ਚੁੱਕੇ ਹੋ ਤੁਹਾਡਾ ਆਪਣਾ ਪ੍ਰੋਗਰਾਮ ਰੇਡੀਓ ਅੰਦਾਜ਼ ਤੁਹਾਡੀ ਆਪਣੀ ਹੋਸਟ ਪਰਮ ਦੇ ਨਾਲ ਮੇਰੇ ਵੱਲੋਂ ਸਾਡੇ ਸਾਰੇ ਲਿਸਨਰਸ ਨੂੰ ਸਾਰੇ ਪਰਿਵਾਰਾਂ ਨੂੰ ਬੜੇ ਅਦਭੁਤ ਸਤਿਕਾਰ ਦੇ ਨਾਲ ਸਤਿ ਸ਼੍ਰੀ ਅਕਾਲ ਬਹੁਤ ਸਾਰਾ ਪਿਆਰ ਢੇਰ ਸਾਰਾ ਸਤਿਕਾਰ ਵੈਲਕਮ ਜੀ ਐਨ ਖੁਸ਼ਾਮਦੀਦ ਐਂਡ ਸਵਾਗਤਮ

0: ਸੁਣਾਓ ਜੀ, ਕੀ ਹਾਲ ਚਾਲ ਨੇ? ਆਸ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਖੁਸ਼ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ, ਆਪਣੀ ਜ਼ਿੰਦਗੀ ਨੂੰ ਬੜੇ ਖੂਬਸੂਰਤ ਢੰਗ ਨਾਲ ਇੰਜੋਏ ਕਰ ਰਹੇ ਹੋਵੋਗੇ, ਆਨੰਦਿਤ ਹੋਵੋਗੇ, ਜ਼ਿੰਦਗੀ ਨੂੰ ਜਿਉਂ ਰਹੇ ਹੋਵੋਗੇ। ਜ਼ਿੰਦਗੀ 'ਚ ਚੜ੍ਹਦੀ ਕਲਾ 'ਚ ਰਹਿਣਾ ਬੜਾ ਜ਼ਰੂਰੀ ਹੈ ਜੀ, ਅਤੇ ਪਰਮਾਤਮਾ ਦਾ ਸ਼ੁਕਰ ਕਰਨਾ ਬੜਾ ਜ਼ਰੂਰੀ ਹੈ, ਜਿਹੜਾ ਕਿ ਅਸੀਂ ਦੋਨੇ ਚੀਜ਼ਾਂ ਹੀ ਭੁੱਲ ਜਾਂਦੇ ਹਾਂ, ਆਲਮੋਸਟ ਹੀ ਭੁੱਲ ਜਾਂਦੇ ਹਾਂ, ਰੋਜ਼ ਹੀ ਭੁੱਲ ਜਾਂਦੇ ਹਾਂ। ਸੋ ਇਹ ਜ਼ਰੂਰ ਯਾਦ ਰੱਖਣਾ ਚਾਹੀਦਾ ਹੈ ਕਿ ਬਹੁਤ ਕੁਛ ਸਾਨੂੰ ਮਿਲਿਆ ਜਿਹਦੇ ਲਈ ਸਾਨੂੰ ਸ਼ੁਕਰਾਨਾ ਜ਼ਰੂਰ ਕਰਨਾ ਚਾਹੀਦਾ ਹੈ। ਸੋ ਆਸ ਕਰਦੀ ਹਾਂ ਤੁਸੀਂ ਬਹੁਤ ਖੁਸ਼ ਹੋਵੋਗੇ, ਪ੍ਰੋਗਰਾਮ ਨੂੰ ਟਿਊਨ ਕਰ ਚੁੱਕੇ ਹੋਵੋਗੇ, ਜਿੱਥੇ ਜਿੱਥੇ ਪ੍ਰੋਗਰਾਮ ਨੂੰ ਸੁਣ ਰਹੇ ਹੋ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋਵੋਗੇ, ਅਤੇ ਮੇਰੇ ਨਾਲ ਮੇਰਾ ਸਾਥ ਵੀ ਦਿੰਦੇ ਰਹੋਗੇ ਸਟੂਡੀਓ ਦੇ ਵਿੱਚ। ਸੱਤ ਵੱਜ ਕੇ 4 ਮਿੰਟ ਹੋ ਗਏ ਜੀ, 26 ਡਿਗਰੀ ਟੈਂਪਰੇਚਰ, ਬਟ ਫੀਲਸ ਲਾਈਕ 31 ਡਿਗਰੀ। ਸੋ ਮੌਸਮ ਬੜਾ ਖੂਬਸੂਰਤ ਹੈ, ਅਤੇ ਬਹੁਤ ਖੂਬਸੂਰਤ ਮੌਸਮ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਹੋਰ ਖੂਬਸੂਰਤ ਬਣਾ ਸਕਦੇ ਹੋ, ਯਾਨੀ ਕਿ ਥੋੜ੍ਹਾ ਜਿਹਾ ਹੋਰ ਐਕਸਟਰਾ ਆਪਣਾ ਧਿਆਨ ਰੱਖ ਸਕਦੇ ਹੋ। ਐਂਡ ਸਪੈਸ਼ਲੀ ਮੈਂ ਗੱਲ ਕਰ ਰਹੀ ਹਾਂ ਆਪਣੀ ਸਿਹਤ ਦੀ, ਕਿਉਂਕਿ ਵੈਸੇ ਤਾਂ ਸਾਡੀ ਲੁੱਕ ਦੇ ਲਈ ਅਸੀਂ ਬਹੁਤ ਕੁਛ ਕਰਦੇ ਹਾਂ, ਬਹੁਤ ਸਾਰੇ ਪ੍ਰੋਡਕਟਸ, ਬਹੁਤ ਕੁਛ ਅੱਜ ਕੱਲ੍ਹ ਸਾਨੂੰ ਦੇ ਦਿੱਤਾ ਗਿਆ ਜਾਂ ਸਾਡੇ 'ਤੇ ਥੋਪ ਦਿੱਤਾ ਗਿਆ ਕਹਿ ਲਓ, ਜਿਹੜਾ ਕਿ ਅਸੀਂ ਬੜਾ ਖੁਸ਼ੀ ਖੁਸ਼ੀ ਚੀਜ਼ਾਂ ਵਰਤਦੇ ਹਾਂ, ਯੂਜ਼ ਕਰਦੇ ਹਾਂ, ਚਾਹੇ ਉਹ ਖਾਣ ਪੀਣ ਦੀ ਗੱਲ ਹੋ ਜੇ, ਚਾਹੇ ਫਿਰ ਉਹ ਲੁੱਕ ਦੀ ਆਪਾਂ ਗੱਲ ਕੀਤੀ ਆ, ਸਾਡੀ ਦਿੱਖ ਸੋਹਣੀ ਰਹੇ, ਉਹ ਕੋਸਮੈਟਿਕ ਕੋਈ ਚੀਜ਼ਾਂ ਦੀ ਗੱਲ ਹੋ ਜੇ, ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀ ਸਾਨੂੰ ਸਾਡੀ ਜ਼ਿੰਦਗੀ 'ਚ ਰੋਜ਼ ਹੀ ਅਸੀਂ ਯੂਜ਼ ਕਰਦੇ ਹਾਂ, ਪਰ ਕਿਤੇ ਨਾ ਕਿਤੇ ਅਸੀਂ ਭੁੱਲ ਜਾਂਦੇ ਹਾਂ ਕਿ ਮੌਸਮ ਖੂਬਸੂਰਤ ਹੈ, ਸਾਨੂੰ ਵਾਕ ਕਰਨਾ ਚਾਹੀਦਾ, ਥੋੜ੍ਹਾ ਜਿਹਾ ਤੁਰ ਫਿਰ ਲੈਣਾ ਚਾਹੀਦਾ, ਅਤੇ ਜਾਂ ਫਿਰ ਕੁਛ ਨਾ ਕੁਛ ਆਪਣੇ ਆਪ ਨਾਲ ਥੋੜ੍ਹਾ ਟਾਈਮ ਸਪੈਂਡ ਕਰਨਾ ਚਾਹੀਦਾ, ਆਪਣੇ ਆਪ ਨਾਲ ਗੱਲਬਾਤ ਕਰਨੀ ਚਾਹੀਦੀ ਹੈ, ਫੋਨ ਨੂੰ ਥੋੜ੍ਹਾ ਜਿਹਾ ਪਾਸੇ ਰੱਖ ਦੇਣਾ ਚਾਹੀਦਾ। ਸੋ ਜ਼ਰੂਰ ਜੀ ਆਪਣਾ ਖਿਆਲ ਰੱਖੋ ਐਂਡ ਖੁਸ਼ ਰਹੋ, ਬਸ ਇਹੀ ਤੁਹਾਡੇ ਲਈ ਦੁਆ ਹੈਗੀ ਹੈ। 416-233-7368 416-233-7368 ਕਿਹੜੇ ਸਾਡੇ ਲਿਸਨਰਸ ਹੁਣ ਵਾਕ 'ਤੇ ਜਾਂਦੇ ਆ ਜੀ, ਦੱਸ ਸਕਦੇ ਹੋ, ਤੁਸੀਂ ਦੱਸਣਾ ਚਾਹੋ ਜ਼ਰੂਰ ਦੱਸ ਸਕਦੇ ਹੋ, ਦੂਜੇ ਸਾਡੇ ਲਿਸਨਰ ਜਿਹੜੇ ਨਹੀਂ ਜਾਂਦੇ ਉਹਨਾਂ ਨੂੰ ਮੋਟੀਵੇਟ ਕਰ ਸਕਦੇ ਹੋ। ਤੁਸੀਂ ਵਾਕ 'ਤੇ ਜਾਂਦੇ ਹੋ, ਹੁਣ ਮੌਸਮ ਬਹੁਤ ਖੂਬਸੂਰਤ ਹੈ, ਜਦੋਂ ਵੀ ਟਾਈਮ ਮਿਲਦਾ, ਸਵੇਰੇ ਸ਼ਾਮ ਦੁਪਹਿਰੇ ਜਦੋਂ ਵੀ ਤੁਹਾਡੇ ਕੋਲ ਟਾਈਮ ਹੁੰਦਾ, 10-15 ਮਿੰਟ ਤੁਸੀਂ ਘਰ ਤੋਂ ਬਾਹਰ ਨਿਕਲਦੇ ਹੋ ਵਾਕ ਕਰਨ ਜਾਂਦੇ ਹੋ ਕਿ ਨਹੀਂ ਜਾਂਦੇ ਅਜੇ ਵੀ। 416-233-7368 ਸਟੂਡੀਓਜ਼ ਦੇ ਨੰਬਰ ਹੈ। 7:05 ਹੋ ਗਿਆ ਜੀ, ਰੇਡੀਓ ਅੰਦਾਜ਼ ਚਲੋ AM 530 'ਤੇ ਹਰ ਸ਼ਨੀਵਾਰ 7 ਵਜੇ, ਬਿਲਕੁਲ 7 ਵਜੇ ਤੁਹਾਡੇ ਨਾਲ ਆ ਕੇ ਤੁਹਾਡਾ ਸਾਥੀ ਬਣ ਜਾਂਦਾ, ਪ੍ਰੋਗਰਾਮ ਨੂੰ ਤੁਸੀਂ ਸੁਣਦੇ ਹੋ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ। 416-233-7368 ਕਿਹੜੇ ਸਾਡੇ ਲਿਸਨਰਸ ਵਾਕ 'ਤੇ ਜਾਂਦੇ ਆ, ਬੜਾ ਸੌਖਾ ਜਿਹਾ ਤਾਂ ਕੋਈ ਸਵਾਲ ਨਹੀਂ ਹੈ, ਬਸ ਤੁਸੀਂ ਸ਼ੇਅਰ ਕਰਨਾ ਜੀ ਤੁਸੀਂ ਵਾਕ 'ਤੇ ਜਾਂਦੇ ਹੋ ਕਿ ਨਹੀਂ ਜਾਂਦੇ, ਜ਼ਰੂਰ ਦੂਜਿਆਂ ਨੂੰ ਮੋਟੀਵੇਟ ਕਰ ਸਕਦੇ ਹੋ। ਸਟੂਡੀਓਜ਼ ਨੰਬਰ 416-233-7368 416-233-7368 ਰਾਤੀ 1 ਸੈਂਟ ਗੈਸ ਵੱਧ ਜਾਣੀ ਹੈ ਪ੍ਰਾਈਸ, 179.999 ਹੋ ਜਾਣੀ, ਯਾਨੀ ਕਿ 180 ਹੋ ਜਾਣੀ ਆ। ਅਤੇ ਜੀ ਇੱਕ ਤਾਂ ਤੁਸੀਂ ਜੇ ਅਗਰ ਥੋੜ੍ਹੇ ਬਹੁਤੇ ਪੈਸੇ ਬਚਾਉਣੇ ਹਨ ਤਾਂ ਬਚਾ ਸਕਦੇ ਹੋ, ਠੀਕ ਹੈ ਜੀ। ਅਤੇ ਦੂਸਰੀ ਗੱਲ ਅਸੀਂ ਅੱਜ ਸਿਹਤ ਦੇ ਬਾਰੇ ਕਰ ਲਾਂਗੇ, ਤੁਸੀਂ ਜ਼ਰੂਰ ਪ੍ਰੋਗਰਾਮ ਦੇ ਵਿੱਚ ਆਪਣੀ ਆਵਾਜ਼ ਸ਼ਾਮਿਲ ਕਰਨੀ, ਆਪਣੀ ਗੱਲਬਾਤ ਸ਼ਾਮਿਲ ਕਰਨੀ ਆ। 416-233-7368 ਕਿਹੜੇ ਸਾਡੇ ਲਿਸਨਰਸ ਵਾਕ 'ਤੇ ਜਾਂਦੇ ਆ ਬਈ, ਜ਼ਰੂਰ ਦੱਸਿਓ, ਜੇ ਤੁਸੀਂ ਜਾਂਦੇ ਹੋ ਫਿਰ ਤਾਂ ਤੁਸੀਂ ਬੜੇ ਉੱਦਮੀ ਹੋ, ਅਤੇ ਬੜੇ ਤੁਸੀਂ ਧੜੱਲੇ ਦੇ ਨਾਲ ਦੱਸੋ ਵੀ ਹਾਂ ਤੁਸੀਂ ਵਾਕ 'ਤੇ ਜਾਂਦੇ ਹੋ। ਜਿਹੜੇ ਨਹੀਂ ਜਾਂਦੇ ਮੇਰੇ ਵਰਗੇ, ਉਹਨਾਂ ਨੂੰ ਜ਼ਰੂਰ ਥੋੜ੍ਹਾ ਜਿਹਾ ਫੀਲ ਹੋਵੇ ਕਿ ਜਾਣਾ ਚਾਹੀਦਾ। 416-233-7368 'ਤੇ ਤੁਸੀਂ ਕਾਲ ਕਰ ਸਕਦੇ ਹੋ। ਸਾਡੇ ਨਾਲ ਫਸਟ ਕਾਲ ਹੈ ਜੀ 3834 ਨੰਬਰ, ਹਾਂਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਬੇਟਾ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਐਕਚੁਅਲੀ ਇਨਸਾਨ ਕੁਦਰਤ ਤੋਂ ਪੈਦਾ ਹੋਇਆ ਤੇ ਕੁਦਰਤ ਨਾਲ ਮਿਲ ਕੇ ਉਹਨੂੰ ਜ਼ਿਆਦਾ ਮਜ਼ਾ ਆਉਂਦਾ ਹੈ। ਤੇ ਜਿਹੜੀ ਗ੍ਰੀਨਰੀ ਹੈ ਨਾ ਆਯੁਰਵੈਦਿਕ ਦੇ ਮੁਤਾਬਕ ਜਾਂ ਪੁਰਾਤਨ ਜਿਹੜੀ ਇਲਾਜ ਦੀ ਵਿਧੀ ਉਹਦੇ ਮੁਤਾਬਕ ਜੇ ਬੰਦੇ ਦੇ ਸਿਰ ਦਰਦ ਹੁੰਦੀ ਹੋਵੇ ਨਾ ਤੇ ਉਹ ਹਰੇ ਘਾਹ ਦੇ ਉੱਪਰ ਜਾਂ ਹਰਿਆਲੀ ਵਾਲੇ ਥਾਂ ਜਾ ਕੇ ਘੁੰਮ ਆਵੇ ਤਾਂ ਉਹਦੀ ਸਿਰ ਵੀ ਠੀਕ ਹੋ ਜਾਂਦੀ ਹੈ। ਸਾਡਾ ਜਿਹੜਾ ਇੱਥੋਂ ਦਾ ਜੀਵਨ ਹੈ ਨਾ ਉਹ ਤਕਰੀਬਨ 6-7 ਮਹੀਨੇ ਸਾਡੇ ਵਿੰਟਰ ਰਹਿੰਦੀ ਹੈ। ਇਹਨਾਂ ਦਿਨਾਂ ਦੇ ਵਿੱਚ ਇਨਸਾਨ ਆਪਣੇ ਕੁਦਰਤੀ ਵਾਤਾਵਰਣ ਦੇ ਵਿੱਚ ਜਦੋਂ ਜਾਂਦਾ ਆ ਤਾਂ ਉਹਨੂੰ ਉਹਦਾ ਮੱਲੋ ਮੱਲੀ ਜਿਹੜਾ ਮਾਨਸਿਕ ਸਥਿਤੀ ਹੈ ਨਾ ਬੜੀ ਮਕਬੂਲ ਤੇ ਖੁਸ਼ੀਆਂ ਭਰੀ ਹੋ ਜਾਂਦੀ, ਉਹਦੇ ਚਿਹਰੇ ਤੇ ਵੀ ਖੁਸ਼ੀ ਹੁੰਦੀ ਆ। ਸੋ ਇੰਨੀ ਦਿਨੀ ਤੁਹਾਡਾ ਜੀ ਕਰਦਾ ਕਿ ਜੇ ਸ਼ਾਮ ਦੀ ਦੁਪਹਿਰ ਤੋਂ ਬਾਅਦ ਦੀ ਚਾਹ ਪੀਣੀ ਹੈ, ਘੱਟੋ ਘੱਟ ਬੈਕਯਾਰਡ ਚ ਬਹਿ ਕੇ ਪੀਤੀ ਜਾਵੇ।
0: ਸਹੀ ਗੱਲ ਹੈ ਜੀ।
1: ਉਸ ਤੋਂ ਬਾਅਦ ਇਹਨਾਂ ਦਿਨਾਂ ਦੇ ਵਿੱਚ ਮੌਸਮ ਸੁਹਾਵਣਾ ਹੁੰਦਾ, ਤੁਹਾਡਾ ਜੀ ਕਰਦਾ ਹੈ ਕਿ ਤੁਸੀਂ ਆਪਣੇ ਹਮ ਸਫ਼ਰ ਨਾਲ ਜਾਂ ਆਪਣੇ ਪਰਿਵਾਰ ਨਾਲ ਸੈਰ ਕਰਨ ਜਾਓ
0: ਜੀ।
1: ਠੀਕ ਹੈ, ਕਿਉਂਕਿ ਇੱਥੇ ਜ਼ਿੰਦਗੀ ਬੜੀ ਤੇਜ਼ ਹੈ ਤੇ ਆਹੀ ਦੋ ਚਾਰ ਪਲ ਹੁੰਦੇ ਜਦੋਂ ਤੁਸੀਂ ਸੈਰ ਕਰਦੇ ਆ, ਕੁਛ ਆਪਣੇ ਪਰਿਵਾਰਕ, ਕੁਛ ਸੰਸਾਰਕ, ਕੁਛ ਤੁਹਾਡੀਆਂ ਰਿਸ਼ਤਿਆਂ ਦੀਆਂ ਗੱਲਾਂ ਬਾਤਾਂ, ਉਹ ਕਰਨ ਦਾ ਮਤਲਬ ਇਹੋ ਜਿਹੇ ਵਾਤਾਵਰਨ ਚ ਬੜਾ ਮਜ਼ਾ ਆਉਂਦਾ। ਤੇ ਸੈਰ ਕਰਨਾ ਮੇਰੇ ਹਿਸਾਬ ਨਾਲ ਤਾਂ ਮੱਲੋ ਮੱਲੀ ਬੰਦੇ ਦਾ ਜੀ ਕਰ ਆਉਂਦਾ, ਕਿਉਂਕਿ ਉਹ ਪੰਜ ਛੇ ਮਹੀਨੇ ਬੰਧਨ ਭਰੀ ਜ਼ਿੰਦਗੀ ਨੂੰ ਆਪਾਂ ਕਹਿ ਸਕਦੇ ਹਾਂ ਕਿ ਆਰਟੀਫਿਸ਼ਲ ਹੀਟ ਹੁੰਦੀ ਹੈ, ਤਾਂ ਜਦੋਂ ਕੁਦਰਤ ਦੇ ਕੋਲ ਜਾ ਕੇ ਉਹ ਨਿਆਮਤ ਚੀਜ਼ਾਂ ਮਿਲਦੀਆਂ ਨੂੰ, ਪਵਨ ਗੁਰੂ, ਪਾਣੀ ਪਿਤਾ, ਹੈਨਾ, ਜਿੱਦਾਂ ਜਿਹੜੀ ਬੰਦੇ ਦੇ ਸਾਹ ਆ ਉਹਨੂੰ ਗੁਰੂ ਦਾ ਰੁਤਬਾ ਦਿੱਤਾ ਗਿਆ ਆ,
0: ਹੈਨਾ।
1: ਤੇ ਇਸ ਕਰਕੇ ਯਾਨੀ ਸੈਰ ਵੈਸੇ ਵੀ ਮਨੁੱਖ ਲਈ ਬਹੁਤ ਜ਼ਰੂਰੀ ਹੈ, ਤੇ ਜੇ ਤੁਸੀਂ ਇਕੱਠੇ ਕਰਦੇ ਹੋ, ਪਰਿਵਾਰਕ ਤੌਰ ਤੇ ਕਰਦੇ ਹੋ, ਤਾਂ ਮੇਰਾ ਖਿਆਲ ਉਹ ਸੋਨੇ ਤੇ ਸੁਹਾਗਾ ਹੈ
0: ਜੀ। ਬਹੁਤ ਸ਼ੁਕਰੀਆ ਜੀ, ਥੈਂਕ ਯੂ,
1: ਥੈਂਕ ਯੂ ਸੋ ਮਚ ਬੇਟਾ ਜੀ,
0: ਥੈਂਕ ਯੂ ਜੀ, ਥੈਂਕ ਯੂ। ਸੋ ਅੱਜ ਗੱਲ ਕਰ ਰਹੇ, ਤੁਸੀਂ ਵਾਕ ਕਰਨ ਜਾਂਦੇ ਹੋ ਕਿ ਨਹੀਂ ਜਾਂਦੇ? ਬਸ ਇੰਨਾ ਕੀ ਦੱਸਣਾ ਕਿ ਤੁਸੀਂ ਜਾਂਦੇ ਹੋ, ਨਹੀਂ ਜਾਂਦੇ, ਨਹੀਂ ਜੇ ਨਹੀਂ ਵੀ ਜਾਂਦੇ ਤਾਂ ਵੀ ਦੱਸ ਸਕਦੇ ਹੋ, ਤੇ ਜੇ ਜਾਂਦੇ ਹੋ ਫਿਰ ਤਾਂ ਜ਼ਰੂਰ ਦੱਸੋ ਵਾਕ ਕਰਨ ਜਾਂਦੇ ਹੋ ਕਿ ਨਹੀਂ ਜਾਂਦੇ, ਕਿ ਕੀ ਤੁਸੀਂ ਜੇ ਵਾਕ ਕਰਨ ਨਹੀਂ ਜਾਂਦੇ ਤਾਂ ਕਿਉਂ ਨਹੀਂ ਜਾਂਦੇ? 4162337368 416-233-7378। ਜਿਹੜੀਆਂ ਮੇਰੀਆਂ ਭੈਣਾਂ ਸੂਟ ਖਰੀਦਣੀਆਂ ਚਾਹੁੰਦੀਆਂ ਜੀ, ਉਹਨਾਂ ਦੇ ਲਈ ਅਪਰਾ ਫੈਸ਼ਨ 'ਤੇ ਤੁਸੀਂ ਵਾਕ ਇਨ ਕਰਨਾ, ਅਤੇ ਗੱਡੀ ਥੋੜ੍ਹੀ ਜਿਹੀ ਦੂਰ ਖੜਾ ਦਿਓ, ਭਾਵੇਂ ਵਾਕ ਕਰਕੇ ਇਹਨਾਂ ਦੇ ਕੋਲ ਚੱਲ ਜਾਇਓ, ਵਾਕ ਦੀ ਗੱਲ ਹੋ ਰਹੀ ਆ। ਅਪਰਾ ਫੈਸ਼ਨ, ਜਿਹਨਾਂ ਦੇ ਕੋਲ ਲਹਿੰਗੇ ਕਰਾਰੇ ਸ਼ਰਾਰੇ ਤੁਹਾਨੂੰ ਮਿਲ ਹੀ ਜਾਣੇ ਆ, ਜਿਹੜੇ ਤੁਸੀਂ ਵਿਆਹ ਸ਼ਾਦੀ 'ਤੇ ਪਾਉਣੇ ਆ, ਕੋਈ ਵਿਆਹ ਸ਼ਾਦੀ ਦਾ ਕਾਰਡ ਆਇਆ ਹੋਇਆ, ਮੈਨੂੰ ਵੀ ਇੱਕ ਕਾਰਡ ਆਇਆ ਜੀ, ਸੋ ਤੁਹਾਨੂੰ ਕੋਈ ਆਇਆ ਕਾਰਡ ਵਿਆਹ ਸ਼ਾਦੀ ਦਾ ਤਾਂ ਤੁਸੀਂ ਵੀ ਜ਼ਰੂਰ ਜਾਣਾ ਹੋਊਗਾ। ਕੋਈ ਸੂਟ ਨਹੀਂ ਸੀ ਲੱਗਦਾ, ਵੈਸੇ ਤਾਂ ਕਾਫੀ ਹੁੰਦੇ ਆ, ਉਹਨਾਂ 'ਚੋਂ ਵੀ ਪਾ ਸਕਦੇ ਹੋ ਤੁਸੀਂ, ਜ਼ਰੂਰੀ ਨਹੀਂ ਹੁੰਦਾ ਹਰ ਵਾਰ ਸੂਟ ਨਵਾਂ ਹੀ ਖਰੀਦਣਾ, ਪਰ ਕਈ ਵਾਰੀ ਮਨ ਦੀ ਇੱਛਾ ਹੁੰਦੀ ਹੈ ਕਿ ਅਸੀਂ ਕੋਈ ਸੂਟ ਨਵਾਂ ਖਰੀਦ ਲਈਏ, ਅਤੇ ਬਜਟ ਫਰੈਂਡਲੀ ਹੋਵੇ, ਕੋਈ ਬਹੁਤਾ ਮਹਿੰਗਾ ਸੂਟ ਨਾ ਹੋਵੇ ਪਰ ਸੂਟ ਨਵਾਂ ਵੀ ਹੋਵੇ। ਸੋ ਲਹਿੰਗੇ ਗਰਾਰੇ ਸ਼ਰਾਰੇ ਤੁਹਾਨੂੰ ਅਪਰਾ ਫੈਸ਼ਨ ਤੋਂ ਮਿਲ ਜਾਣੇ ਆ ਜੀ, ਜਿਹੜੇ ਸਟੀਲਸ ਐਂਡ ਟੂਰਬਮ ਦੇ ਇੰਟਰਸੈਕਸ਼ਨ 'ਤੇ ਲੋਕੇਟਡ ਨੇ, 2575 ਸਟੀਲਸ ਐਵੀਨਿਊ ਈਸਟ, ਯੂਨਿਟ ਨੰਬਰ 21। ਅਤੇ ਸਿਰਫ ਅਸੀਂ ਇਕੱਲੇ ਵਿਆਹ ਸ਼ਾਦੀ ਵਾਲੇ ਸੂਟਾਂ ਦੀ ਗੱਲ ਨਹੀਂ ਕਰਦੇ, ਨਾਲ ਹੀ ਗੱਲ ਕਰਦੇ ਜਿਹੜੇ ਘਰ ਪਾਉਣ ਲਈ ਕੋਟਨ ਦੇ ਸੂਟ ਤੁਹਾਨੂੰ ਚਾਹੀਦੇ ਹੋਣ, ਪਿਓਰ ਕੋਟਨ ਦੇ ਸੂਟ, ਉਹ ਵੀ ਮਿਲ ਜਾਣੇ ਆ। ਤੁਸੀਂ ਕਿਸੇ ਨੂੰ ਵਿਆਹ ਸ਼ਾਦੀ ਵਿੱਚ ਦੇਣ ਲੈਣ ਲਈ ਸੂਟ ਚਾਹੀਦੇ ਹੁੰਦੇ ਆ, ਉਹ ਵੀ ਮਿਲ ਜਾਣੇ ਆ ਜੀ। ਜਾਂ ਫਿਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਸਾੜੀਆਂ ਜਾਂ ਹੈਵੀ ਡਰੈਸਿਸ ਚਾਹੀਦੀਆਂ, ਸੂਟਾਂ ਦੇ ਨਾਲ ਮੈਚ ਕਰਦੀ ਜੁਐਲਰੀ ਚਾਹੀਦੀ ਆ, ਪੱਗਾਂ ਚਾਹੀਦੀਆਂ ਅਤੇ ਸ਼ਾਲ ਲੋਈਆਂ, ਇਹ ਸਾਰਾ ਕੁਝ ਤੁਹਾਨੂੰ ਅਪਰਾ ਫੈਸ਼ਨ ਤੋਂ ਮਿਲਣਾ, ਕੰਬਲ ਅਤੇ ਨਾਲ ਬੈੱਡ ਸ਼ੀਟਸ, ਇਹ ਸਾਰਾ ਕੁਝ ਹੀ ਮਿਲ ਜਾਣਾ ਜੀ ਅਪਰਾ ਫੈਸ਼ਨ ਤੋਂ। 647-641-4595। ਘਰ ਕੋਈ ਸੂਟ ਪਿਆ ਸੀ ਉਹ ਸਟਿੱਚ ਕਰਾਉਣਾ, ਸਵਾਉਣਾ ਹੈਗਾ, ਅਤੇ ਟੇਲਰ ਦੀਆਂ ਸਰਵਿਸਿਜ਼ ਵੀ ਤੁਹਾਨੂੰ ਅਪਰਾ ਫੈਸ਼ਨ 'ਤੇ ਮਿਲ ਜਾਣੀਆਂ। ਸਟੀਲਸ ਐਂਡ ਟੋਰਬਮ 647-641-4595 'ਤੇ ਕਾਲ ਕਰ ਸਕਦੇ ਹੋ। ਅਤੇ ਅੱਜ ਅਸੀਂ ਵਾਕ ਦੀ ਗੱਲ ਕਰਾਂਗੇ, ਥੋੜ੍ਹੀ ਜਿਹੀ ਸਿਹਤ ਦੀ ਗੱਲ ਕਰਾਂਗੇ, ਤਾਂ ਕਿ ਅਸੀਂ ਥੋੜ੍ਹੇ ਜਿਹੇ ਹੋਰ ਆਪਣੇ ਆਪ ਨੂੰ ਕੁਛ ਨਾ ਕੁਛ ਅਸੀਂ ਇੱਕ ਦੂਜੇ ਨੂੰ ਸਿਖਾ ਸਕੀਏ, ਕਿਉਂਕਿ ਸਿਹਤ ਬੜੀ ਲਾਜ਼ਮੀ ਆ। ਜਦੋਂ ਸਾਡੇ ਹੱਥੋਂ ਸਿਹਤ ਖੁੰਝ ਜਾਂਦੀ ਆ ਜਾਂ ਟਾਈਮ ਖੁੰਝ ਜਾਂਦਾ ਹੈ, ਅਤੇ ਫਿਰ ਅਸੀਂ ਕਹਿੰਦੇ ਹਾਂ ਵੀ ਉਹ ਖੁਸ਼ੀਆਂ ਹੋਈਆਂ ਚੀਜ਼ਾਂ ਸਾਡੇ ਕੋਲ ਮੁੜ ਕੇ ਆ ਜਾਣ, ਪਰ ਮੁੜ ਕੇ ਤਾਂ ਨਹੀਂ ਆਉਂਦੀਆਂ। ਅਤੇ ਜ਼ਰੂਰੀ ਹੈ ਜੀ ਆਪਣੀ ਸਿਹਤ ਦਾ ਖਿਆਲ ਰੱਖਣਾ, ਤੁਸੀਂ ਕੀ ਕਰਦੇ ਹੋ, ਤੁਸੀਂ ਵਾਕ ਕਰਨ ਜਾਂਦੇ ਹੋ ਕਿ ਨਹੀਂ ਜਾਂਦੇ। ਸੋ ਅੱਜ ਇਹਦੇ ਬਾਰੇ ਅਸੀਂ ਥੋੜ੍ਹੀ ਜਿਹੀ ਗੱਲਬਾਤ ਕਰਾਂਗੇ। ਤੁਸੀਂ ਪ੍ਰੋਗਰਾਮ ਦੇ ਵਿੱਚ ਜ਼ਰੂਰ ਆਪਣੀ ਗੱਲਬਾਤ ਕਰ ਸਕਦੇ ਹੋ, 416-233-7368 416-233-7368। ਤੁਸੀਂ ਸੁਣ ਰਹੇ ਹੋ ਜੀ ਰੇਡੀਓ ਅੰਦਾਜ਼, ਮੈਂ ਤੁਹਾਡੀ ਹੋਸਟ ਪਰਮ।
2: जी हाँ, मोटर कार का तो मालूम नहीं, लेकिन आपको आपके बंगले तक पहुंचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 647-702-2023 647-702-2023।
3: लाइसेंस नंबर 10394।
4: क्या बात है, बड़े परेशान बैठे हो?
5: क्या बताऊं यार, ऑटो एंड होम इंश्योरेंस रिन्यूअल आई है, फिर इंक्रीज हो गया, क्लीन रिकॉर्ड है, फिर भी हाई प्रीमियम हर साल पे करना पड़ रहा है।
4: बस इतनी सी बात, अभी फोन करो कुलविंदर गुलेरिया को जो 15 से ज्यादा इंश्योरेंस कंपनी के साथ काम करते हैं और तुम्हारी होम, ऑटो और बिजनेस इंश्योरेंस प्राइस चेक करके ऑनेस्ट एडवाइस और बेस्ट रेट प्रोवाइड कर सकते हैं।
5: थैंक्स दोस्त, तूने तो मेरी प्रॉब्लम ही हल कर दी।
4: यदि आप भी अपनी ऑटो, होम, बिजनेस, लाइफ या ट्रेवल इंश्योरेंस के बेस्ट रेट्स और प्रोफेशनल सर्विस चाहते हैं तो फोन करें कुलविंदर गुलेरिया को 6472180726। दैट इज 6472180726।
6: अज तो कमाल ही होगी, घर वाली कहती किचन च रोटी उदो ही बनू जदो नवे अपलायंसेस आउणगे। मैं गया लाइनिंग गल, उसे वेले गड्डी चक्की ते ब्रैम्पटन टीवी एंड अपलायंसेस दे मूरे ले जा खड़ी करती।
7: जी हाँ, इन्ना ही सौखा है अपनी किचन नु एक नवा रूप देना। ब्रैम्पटन टीवी एंड अपलायंसेस दे सारे हाउसहोल्ड अपलायंसेस मिलणगे, हर ब्रांड बहुत ही वधिया प्राइस दे। फ्रिज, स्टोव, डिशवॉशर, लॉन्ड्री सेट जो मर्जी ले जाओ। 801 बोवे ड्राइव नियर चकूजी, 905 450 अठाई अठाई।

0: ਵੈਲਕਮ ਬੈਕ ਜੀ। 7:14 ਹੋ ਗਏ ਆ ਰੇਡੀਓ ਅੰਦਾਜ਼ ਤੁਸੀਂ ਸੁਣ ਰਹੇ ਹੋ। ਚਲੋ ਏ ਐਮ 5:30 ਦੀ ਤੁਹਾਡਾ ਤੇ ਸਾਡਾ ਸਾਥ 7:45 ਤੱਕ ਰਹੇਗਾ। ਸਟੂਡੀਓ ਦੇ ਨੰਬਰ 416-233-7368 4162337368 ਤੇ ਤੁਸੀਂ ਕਾਲ ਕਰ ਸਕਦੇ ਹੋ। ਅੱਜ ਸਿਹਤ ਦੀ ਕੁਛ ਨਾ ਕੁਛ ਗੱਲ ਕਰਾਂਗੇ। ਜੋ ਵੀ ਤੁਸੀਂ ਸਿਹਤ ਬਾਰੇ ਐਡ ਆਨ ਕਰਨਾ ਚਾਹੋ ਪ੍ਰੋਗਰਾਮ ਦੇ ਵਿੱਚ, ਯੂਅਰ ਮੋਸਟ ਵੈਲਕਮ। 416-233-7368 ਨਾਲ ਹੀ ਦੱਸੀਏ ਕਿ ਅਗਰ ਸਾਡੇ ਬਿਜ਼ਨਸਮੈਨ ਜਿਹੜੇ ਲਿਸਨਰਸ ਹੈਗੇ ਆ, ਜਿਹਨਾਂ ਦੇ ਬਿਜ਼ਨਸ ਤੁਸੀਂ ਆਪਣੇ ਬਿਜ਼ਨਸ ਨੂੰ ਰੇਡੀਓ ਅੰਦਾਜ਼ ਦੇ ਵਿੱਚ ਸ਼ਾਮਿਲ ਕਰਨਾ ਚਾਹੁੰਦੇ ਹੋ ਜੀ, ਮੇਰਾ ਫੋਨ ਨੰਬਰ 647-234-6000 6000 ਨੰਬਰ 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਨੈਕਸਟ ਕਾਲ ਸਾਡੇ ਨਾਲ ਹੋਰ ਦਿਓ ਜੀ, ਫੋਨ ਨੰਬਰ ਹੈ 9665 ਜੀ। ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਮੈਡਮ, ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ,
0: ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਪਿਆਰੀ ਗੱਲ ਹੈ। ਮੈਂ ਇੱਕ ਚੀਜ਼ ਥੋੜ੍ਹੀ ਜਿਹੀ ਐਡ ਕਰਨਾ ਚਾਹੁੰਦਾ ਹਾਂ ਕਿ ਨਾ ਕਿ ਮਨ ਜਿਹੜਾ ਹੈ ਨਾ ਉਹ ਵੀ ਅੱਛਾ ਹੈਲਦੀ ਖਾ ਕੇ, ਸਿੰਪਲ ਸਿੰਪਲ ਖਾ ਕੇ ਆਪਣੇ ਮਨ ਨੂੰ ਵੀ ਸ਼ੁੱਧ ਕਰਨਾ ਬੜਾ ਜ਼ਰੂਰੀ ਹੈ। ਜਦੋਂ ਮਨ ਸ਼ੁੱਧ ਹੋਏਗਾ ਤਾਂ ਨੋ ਟੂ ਡਾਊਟ ਉਹ ਸਰੀਰ 'ਚ ਵੀ ਇੰਪੈਕਟ ਕਰਦਾ। ਥੋੜੀ ਜਿਹੀ ਵਾਕ, ਥੋੜੀ ਜਿਹੀ ਐਕਸਰਸਾਈਜ਼, ਜੇ ਤੁਸੀਂ 40 ਦੇ ਉੱਤੇ ਹੋ ਤੇ ਹਾਰਡ ਐਕਸਰਸਾਈਜ਼ ਨਾ ਕਰੋ ਇੰਨੀ ਜ਼ਿਆਦਾ। ਜੇ ਤੁਸੀਂ 40 ਤੋਂ ਥੱਲੇ ਹੋ ਤਾਂ ਪਲੀਜ਼ ਵਾਕ ਦਾ ਵਲੋਗਿੰਗ ਵੀ ਜ਼ਰੂਰੀ ਹੈ, ਵਾਕਿੰਗ ਵੀ ਜ਼ਰੂਰੀ ਹੈ
0: ਜੀ। ਬਹੁਤ ਸ਼ੁਕਰੀਆ ਜੀ।
1: ਹਾਂਜੀ ਹਾਂਜੀ
0: ਜੀ, ਥੈਂਕ ਯੂ।
1: That's the only thing I want to
0: say. ਜੀ, ਥੈਂਕ ਯੂ ਸੋ ਮਚ ਫੋਰ ਕਾਲਿੰਗ। ਥੈਂਕ ਯੂ ਜੀ। ਬਿਲਕੁਲ, ਜਿੱਥੇ ਅਸੀਂ ਮਨ ਦੀ ਗੱਲ ਕਰਦੇ ਹੁਣ, ਤਨ ਦੀ ਗੱਲ ਕਰਦੇ ਹਾਂ, ਸਿਹਤ ਦੀ ਗੱਲ ਕਰਦੇ ਹਾਂ, ਉੱਥੇ ਸਾਡੇ ਮਨ ਬੜਾ ਜ਼ਰੂਰੀ ਆ ਜੀ। ਮਨ ਟਿਕਿਆ ਹੋਣਾ ਬੜਾ ਜ਼ਰੂਰੀ ਆ, ਮਨ 'ਚ ਸਾਡੀ ਗ੍ਰੈਟੀਟਿਊਡ ਹੋਣਾ ਬੜਾ ਜ਼ਰੂਰੀ ਆ। ਜਦ ਤੱਕ ਅਸੀਂ ਜਿੱਦਾਂ ਆਪਾਂ ਸਟਾਰਟਿੰਗ 'ਚ ਗੱਲ ਕਰਦੇ ਹੁੰਦੇ ਹਾਂ, ਮੋਸਟਲੀ ਮੈਂ ਜਿੱਦਾਂ ਕਹਿੰਦੀ ਹੁੰਦੀ ਕਿ ਸਾਡਾ ਰਿਮਾਈਂਡਰ ਹੀ ਹੁੰਦਾ ਸਾਡੇ ਸਾਰਿਆਂ ਦੇ ਲਈ ਕਿ ਅਸੀਂ ਸ਼ੁਕਰਾਨਾ ਨਹੀਂ ਪਰਮਾਤਮਾ ਦਾ ਕਰਦੇ, ਗ੍ਰੈਟੀਟਿਊਡ ਨਹੀਂ ਆ। ਜਿੰਨਾ ਕੁਛ ਮਿਲ ਗਿਆ ਉਹਦੇ ਲਈ ਅਸੀਂ ਕਹਿੰਦੇ ਨਹੀਂ ਵੀ ਪਰਮਾਤਮਾ ਬਹੁਤ ਕੁਛ ਦਿੱਤਾ, ਤੁਸੀਂ ਸਾਨੂੰ ਬਹੁਤ ਕੁਛ ਦਿੱਤਾ, ਮੈਂ ਇੰਨੇ ਜੋਗੀ ਨਹੀਂ ਸੀ ਜਿੰਨਾ ਕੁਛ ਮੈਨੂੰ ਮਿਲ ਗਿਆ। ਜੇ ਅਸੀਂ ਇਹ ਨਹੀਂ ਕਹਿ ਸਕਦੇ ਤਾਂ ਫਿਰ ਬਾਕੀ ਕੰਮ ਕੀਤੇ ਵੀ ਕਿਤੇ ਨਾ ਕਿਤੇ ਫਿੱਕੇ ਪੈ ਜਾਂਦੇ ਆ। ਸੋ ਤਨ ਦੀ ਅਸੀਂ ਖਿਆਲ ਕਰਦੇ ਹਾਂ, ਸਾਡੀ ਸਿਹਤ, ਸਾਡੀ ਬਾਡੀ ਠੀਕ ਰਹੇ, ਫਿੱਟ ਰਹੇ, ਅਤੇ ਉੱਥੇ ਸਾਡਾ ਮਨ ਵੀ ਫਿੱਟ ਹੋਣਾ ਚਾਹੀਦਾ, ਉਹਦਾ ਵੀ ਅਸੀਂ ਖਿਆਲ ਕਰਨਾ। ਸੋ ਅੱਜ ਅਸੀਂ ਸਿਹਤ ਦੀ ਗੱਲ ਕਰ ਰਹੇ ਹਾਂ ਜੀ। ਸਿਹਤ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਵਾਕ ਕਰਦੇ ਹੋ ਕਿਉਂਕਿ ਹੁਣ ਤਾਂ ਬਹੁਤ ਖੂਬਸੂਰਤ ਮੌਸਮ ਆ, ਗਾਰਡਨਿੰਗ ਕਰਦੇ ਹੋ, ਨੰਗੇ ਪੈਰੀ ਘਾਹ 'ਤੇ ਤੁਰਦੇ ਹੋ ਕਿ ਨਹੀਂ ਤੁਰਦੇ? ਕਿਉਂਕਿ ਅੱਜ ਕੱਲ੍ਹ ਬਹੁਤ ਸਾਰੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਹੈਗੀਆਂ ਜਿਹੜੀ ਸਾਡੀ ਲਾਈਫ 'ਚੋਂ ਮਿਸ ਹੋ ਗਈਆਂ। ਸੋ ਉਹਦੇ ਬਾਰੇ ਗੱਲ ਕਰਾਂਗੇ, ਪਰ ਇੱਕ ਸੁਨੇਹਾ ਬੜਾ ਸ਼ੋਰਟ ਅਤੇ ਪਰ ਤੁਹਾਡੇ ਪੈਸੇ ਬਚਾਉਣ ਵਾਲਾ ਸੁਨੇਹਾ ਹੈ ਸਟੀਵਨਸ ਫਰਨੀਚਰ ਤੋਂ ਸਾਡੇ ਨਾਲ ਜਸਪੀਰ ਜੀ ਨੇ। ਜਸਪੀਰ ਜੀ, ਜੀ ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ।
2: ਥੈਂਕ ਯੂ ਸੋ ਮਚ ਜੀ, ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ, ਤੁਹਾਨੂੰ ਔਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਗੁੱਡ ਈਵਨਿੰਗ ਜੀ।
0: ਜੀ ਗੁੱਡ ਈਵਨਿੰਗ ਜਸਪੀਰ ਜੀ। ਪ੍ਰਾਈਸਿਸ ਤੇ ਕੁਝ ਖਾਸ ਸੁਨੇਹਾ ਸਾਡੇ ਲਿਸਨਰਸ ਦੇ ਲਈ ਤਾਂ ਕਿ ਸਾਰੇ ਸਟੀਵਨਸ ਫਰਨੀਚਰ ਤੇ ਪਹੁੰਚ ਸਕਣ
2: ਜੀ। ਬਿਲਕੁਲ ਪਰਮ ਜੀ, ਮੈਂ ਥੋੜਾ ਜਿਹਾ ਰੇਡੀਓ ਪ੍ਰੋਗਰਾਮ ਵੀ ਹੁਣੇ ਆਨ ਕੀਤਾ, ਸੁਣਿਆ ਤੁਹਾਡਾ ਟੌਪਿਕ ਜਿਹੜਾ ਬੜਾ ਵਧੀਆ
0: ਜੀ।
2: ਐਂਡ ਸ਼ੁਕਰਾਨਾ ਤਾਂ ਹਮੇਸ਼ਾ ਹੀ ਕਰਨਾ ਚਾਹੀਦਾ ਜੀ ਆਪਾਂ ਨੂੰ, ਚਾਹੇ ਅਪ ਐਂਡ ਡਾਊਨ ਜ਼ਿੰਦਗੀ ਚ ਜੋ ਵੀ ਹੁੰਦਾ ਰਹੇ ਉਹ ਇੱਕ ਪਾਰਟ ਆਫ ਲਾਈਫ ਹੁੰਦਾ
0: ਜੀ।
2: ਉਹ ਸ਼ੁਕਰਾਨਾ ਜਿਹੜਾ ਉਹ ਕਦੀ ਨੀ ਭੁੱਲਣਾ ਚਾਹੀਦਾ, ਕਿਸੇ ਵੀ ਟਾਈਮ ਤੇ ਬੰਦਾ ਕਰ ਸਕੇ ਕਰਨਾ ਚਾਹੀਦਾ
0: ਜੀ। ਬਿਲਕੁਲ।
2: ਤੇ ਨਾਲ ਦੀ ਨਾਲ ਜੀ ਸਟੀਵਨਸ ਫਰਨੀਚਰ ਤੇ ਕਾਫੀ ਸਾਰੀਆਂ ਡੀਲਸ ਨੇ ਇਸ ਵੀਕਐਂਡ ਤੇ। ਮੈਂ ਭੈਣ ਭਰਾਵਾਂ ਜਿਹੜੇ ਸੁਣ ਰਹੇ ਪ੍ਰੋਗਰਾਮ, ਗੁਜ਼ਾਰਿਸ਼ ਕਰੂੰਗਾ ਕਿ ਤੁਸੀਂ ਜ਼ਰੂਰ ਇੱਕ ਵਾਰੀ ਵਿਜਿਟ ਕਰਿਓ ਸਟੀਵਨਸ ਫਰਨੀਚਰ ਤੇ। ਕੋਈ ਸ਼ੋਪਿੰਗ ਕਰ ਰਹੇ ਹੋ, ਡਾਇਨਿੰਗ ਸੈੱਟ ਹੋਵੇ ਕਿਚਨ ਵਾਸਤੇ ਜਾਂ ਡਾਇਨਿੰਗ ਰੂਮ ਸੈੱਟ ਹੋਵੇ, ਲਿਵਿੰਗ ਰੂਮ ਵਾਸਤੇ ਸੋਫਾ ਸੈੱਟ ਹੋਵੇ, ਬੈਡਰੂਮ ਸੈੱਟਸ ਨੇ ਆਪਣੇ ਕੋਲ ਕਾਫੀ ਹਾਈ ਐਂਡ ਨੇਮ ਬ੍ਰਾਂਡ ਫਰਨੀਚਰ ਦੇ ਉੱਤੇ ਕਾਫੀ ਭਾਰੀ ਡਿਸਕਾਊਂਟ ਇਸ ਵੀਕਐਂਡ ਤੇ ਚੱਲ ਰਿਹਾ ਹੈਗਾ। ਸੋਲਿਡ ਵੁੱਡ ਦੇ ਕੁਈਨ ਸਾਈਜ਼ ਬੈਡਰੂਮ ਜਿਹੜੇ ਅਸੀਂ ਅਪ ਟੂ 50% ਤੱਕ ਕਲੀਅਰ ਕਰ ਰਹੇ ਹੈਗੇ ਆ। ਸੋਲਿਡ ਮੀਨਸ ਲਾਈਕ ਕੈਨੇਡੀਅਨ ਮੇਡ ਮੇਪਲ, ਸੋਲਿਡ ਵੁੱਡ ਦੇ ਵਿੱਚ ਬਣੇ ਹੋਏ ਮੇਪਲ ਵੁੱਡ ਦੇ ਵਿੱਚ। ਸੋ ਇਸ ਦੇ ਨਾਲ ਨਾਲ ਡਾਇਨਿੰਗ ਰੂਮ ਸੈੱਟ ਵੀ ਹੈਗੇ ਆਪਣੇ ਕੋਲ ਬਹੁਤ ਹਾਈ ਐਂਡ ਜਿਹੜੇ, ਉਹ ਵੀ ਤੁਹਾਨੂੰ 50% ਡਿਸਕਾਊਂਟ ਤੇ ਮਿਲ ਰਹੇ ਆ। ਔਰ ਨਾਲ ਦੀ ਨਾਲ ਮੈਂ ਦੱਸਣਾ ਚਾਹੁੰਦਾ ਕਿ ਸਟੇਸ਼ਨਰੀ ਸੋਫਾ ਸੈੱਟ ਨੇ ਕੈਨੇਡੀਅਨ ਮੇਡ ਜਿਹੜਾ ਉਹ ਅਸੀਂ ਸਪੈਸ਼ਲ ਡੀਲ ਤੇ ਲਗਾਏ ਹੋਏ ਆ। ਕੈਨੇਡੀਅਨ ਮੇਡ ਸੋਫਾ 3-ਸੀਟਰ ਜਿਹੜਾ 899 ਦਾ ਸੀਗਾ, ਉਹ ਤੁਹਾਨੂੰ ਸਿਰਫ ਤੇ ਸਿਰਫ $279 ਦੇ ਵਿੱਚ ਸੋਫਾ ਮਿਲ ਰਿਹਾ ਹੈਗਾ। ਸੋ ਨਾਲ ਦੀ ਨਾਲ ਤੁਸੀਂ ਰਿਕਲਾਈਨਰ ਸੋਫਾ ਸੈੱਟ ਜੈਨੂਅਨ ਲੈਦਰ ਦੇ ਵਿੱਚ ਜੇ ਦੇਖ ਰਹੇ ਹੋ, ਪਾਵਰ ਰਿਕਲਾਈਨਰ ਹੋਵੇ ਐਂਡ ਮਲਟੀ ਫੰਕਸ਼ਨ ਦੇ ਨਾਲ, ਇਸ ਵੀਕਐਂਡ ਤੇ ਸੋਫਾ ਐਂਡ ਲਵ ਸੀਟ ਜਿਹੜੀ ਕਿ 2499 ਦੀ ਸੀਗੀ, ਇਹ ਤੁਹਾਨੂੰ ਸਿਰਫ ਤੇ ਸਿਰਫ $1,249 ਦੇ ਵਿੱਚ ਇਹ ਡੀਲ ਜਿਹੜੀ ਫਸਟ ਕਮ ਫਸਟ ਸਰਵ ਦੇ ਵਿੱਚ ਤੁਹਾਨੂੰ ਟੋਪ ਗ੍ਰੇਨ ਹਾਈ ਐਂਡ ਜੈਨੂਅਲ ਲੈਦਰ ਦੇ ਵਿੱਚ ਸੋਫਾ ਐਂਡ ਲਵ ਸੀਟ, ਮੈਂ ਦੁਬਾਰਾ ਰਿਪੀਟ ਕਰਦੇ ਹਾਂ, ਇਹ ਆਪਣੇ ਕੋਲ ਸਿਰਫ $1,259 ਚ ਤੁਸੀਂ ਇਹ ਗ੍ਰੈਬ ਕਰ ਸਕਦੇ ਹੋ। ਸੋ ਇਸ ਦੇ ਨਾਲ ਨਾਲ ਮੈਟਰਸ ਜਿਹੜੇ ਹੈਗੇ ਆ ਬਹੁਤ ਹਾਈ ਐਂਡ ਲੋ ਪ੍ਰਾਈਸ ਦੇ ਉੱਤੇ, ਲਾਈਫ ਟਾਈਮ ਵਾਰੰਟੀ ਦਾ ਮੈਟਰਸ ਪਰਮ ਜੀ ਲਗਾਇਆ ਹੋਇਆ, ਇੱਕ $599 ਦਾ ਪ੍ਰਾਈਸ ਸੀਗਾ ਉਹਦਾ ਟੈਗ, ਇਸ ਵੀਕਐਂਡ ਸਿਰਫ ਤੇ ਸਿਰਫ $199 ਦੇ ਵਿੱਚ ਦਿੱਤਾ ਜਾ ਰਿਹਾ। ਸੋ ਤੁਸੀਂ ਪਹੁੰਚੋ ਸਟੀਵਨਸ ਫਰਨੀਚਰ ਤੇ, ਬਹੁਤ ਸਾਰੀਆਂ ਜ਼ਬਰਦਸਤ ਡੀਲਸ ਨੇ ਤੁਹਾਡੇ ਮਨਪਸੰਦ ਦਾ ਫਰਨੀਚਰ, ਕੈਨੇਡੀਅਨ ਮੇਡ ਹਾਈ ਐਂਡ ਫਰਨੀਚਰ ਲੋ ਲੋ ਪ੍ਰਾਈਸ ਦੇ ਉੱਤੇ। ਪਹੁੰਚਣਾ ਹੈਗਾ ਬ੍ਰੈਂਪਟਨ ਵਿੱਚ, ਸਟੀਲਸ ਐਂਡ ਟੋਰਬਰਮ ਮੇਨ ਇੰਟਰਸੈਕਸ਼ਨ ਹੈਗਾ ਜੀ। ਜ਼ਿਆਦਾ ਜਾਣਕਾਰੀ ਵਾਸਤੇ 905-790-0560 ਤੇ ਕਰਕੇ ਲੈ ਸਕਦੇ ਆ। ਜਾਂਦੇ ਜਾਂਦੇ ਕਿਸੇ ਭੈਣ ਭਰਾ ਨੂੰ ਫਾਈਨੈਂਸਿੰਗ ਦੀ ਜ਼ਰੂਰਤ ਹੈ ਤਾਂ ਅਸੀਂ ਔਨ ਦੀ ਸਪੋਟ ਵੀ ਕਰਵਾ ਕੇ ਦੇ ਸਕਦੇ ਹਾਂ, ਜਿਸ ਵਿੱਚ 0% ਇੰਟਰਸਟ ਹੋਏਗਾ। ਪੂਰੇ ਇੱਕ ਸਾਲ ਦੇ ਵਿੱਚ ਤੁਸੀਂ ਛੋਟੀ ਛੋਟੀਆਂ ਆਸਾਨ ਕਿਸ਼ਤਾਂ ਚ ਪੇ ਆਊਟ ਕਰ ਸਕਦੇ ਹੋ ਜੀ।
0: ਜੀ ਬਹੁਤ ਸ਼ੁਕਰੀਆ ਜਸਬੀਰ ਜੀ। ਸਟੀਵਨਸ ਫਰਨੀਚਰ ਦਾ ਇੱਕ ਵਾਰ ਫਿਰ ਤੋਂ ਨੰਬਰ ਤੁਹਾਨੂੰ ਦੱਸ ਦਈਏ ਜੀ, ਟੋਰਬਮ ਐਂਡ ਸਟੀਲਸ ਦੇ ਇੰਟਰਸੈਕਸ਼ਨ ਤੇ 905-7609-0570-90056 ਤੇ ਕਾਲ ਕਰ ਸਕਦੇ ਹੋ। ਬਹੁਤ ਸ਼ੁਕਰੀਆ ਜਸਬੀਰ ਜੀ, ਬਹੁਤ ਸ਼ੁਕਰੀਆ।
2: ਥੈਂਕ ਯੂ ਪਰਮ ਜੀ, ਧੰਨਵਾਦ।
0: ਥੈਂਕ ਯੂ ਜੀ। 905-7609-0560 ਤੇ ਸਟੂਡੀਓ ਦੇ ਨੰਬਰ ਹੈ ਜੀ 416-233-7368 416-233-7368। ਸਿਹਤ ਦੀ ਗੱਲ ਹੋ ਰਹੀ ਆ, ਵਾਕ ਦੀ ਗੱਲ ਹੋ ਰਹੀ ਆ, ਵਾਕ ਦੀ ਜਦੋਂ ਗੱਲ ਹੁੰਦੀ ਹੈ ਨਾ ਜੀ, ਮੈਂ ਬੜੀ ਸੋਹਣੀ ਗੱਲ ਇੱਕ ਇੰਟਰਵਿਊ 'ਚ ਸੁਣੀ ਅਤੇ ਮੈਨੂੰ ਲੱਗਦਾ ਵੀ ਤੁਸੀਂ ਜਦੋਂ ਗੱਲ ਸੁਣੋਗੇ ਤਾਂ ਐਗਰੀ ਕਰੋਗੇ। ਉਹ ਕਹਿੰਦੇ ਕੀ ਕਰਦੇ ਹਾਂ ਅਸੀਂ ਜਦੋਂ ਵਾਕ ਕਰਨ ਜਾਂਦੇ, ਜਾਂ ਤਾਂ ਅਸੀਂ ਕੰਨਾਂ ਨੂੰ ਲਾ ਲੈਂਦੇ ਹਾਂ ਹੈੱਡਫੋਨ, ਹੈ ਨਾ, ਹੈੱਡਫੋਨ ਲਾ ਲੈਂਦੇ ਹਾਂ ਜਾਂ ਤਾਂ ਗਾਣੇ ਸੁਣਨੇ, ਹਰ ਇੱਕ ਦਾ ਆਪਣਾ ਸਟਾਈਲ ਹੈ। ਤੁਸੀਂ ਐਗਰੀ ਹੋਵੋਗੇ, ਨਹੀਂ ਹੋਵੋਗੇ, ਹੋ ਵੀ ਸਕਦਾ, ਪਰ ਮੈਨੂੰ ਗੱਲ ਇਹ ਸਹੀ ਲੱਗੀ ਕਿਤੇ ਨਾ ਕਿਤੇ। ਵਾਕ ਕਰਨ ਅਸੀਂ ਜਾਂਦੇ ਹਾਂ ਸਾਡੇ ਪੀਸ ਆਫ ਮਾਇੰਡ, ਤਾਂ ਕਿ ਸਾਡਾ ਜਿਹੜਾ ਦਿਮਾਗ ਥੱਕਿਆ ਪਿਆ ਸੋਚ ਸੋਚ ਕੇ ਓਵਰਲੋਡ ਲੈ ਕੇ ਥੋੜ੍ਹਾ ਜਿਹਾ ਰਿਲੈਕਸ ਹੋ ਜਾਏ। ਸੋ ਕਹਿੰਦੇ ਵੀ ਵਾਕ ਕਰੋ ਪਰ ਸ਼ਾਂਤੀ ਨਾਲ ਵਾਕ ਕਰੋ। ਜੇ ਤੁਸੀਂ ਨਹੀਂ ਵੀ ਭੱਜ ਸਕਦੇ ਨਾ, ਰਨਿੰਗ ਨਹੀਂ ਕਰ ਸਕਦੇ, ਨਾ ਕਰੋ। ਜ਼ਰੂਰੀ ਨਹੀਂ ਆ ਕਿਸੇ ਨੂੰ ਦੇਖ ਕੇ ਤੁਸੀਂ ਵੀ ਭੱਜਣਾ ਹੀ ਆ, ਤੁਸੀਂ ਵਾਕ ਕਰਨੀ ਆ, ਆਰਾਮ ਨਾਲ ਵਾਕ ਕਰੋ, ਪਰ ਤੁਹਾਡਾ ਮਨ ਸ਼ਾਂਤ ਹੋਣਾ ਚਾਹੀਦਾ। ਤੁਹਾਡੇ ਜਿਹੜੇ ਥੋਟਸ ਆ ਉਹ ਬਹੁਤ ਘੱਟ ਤੁਹਾਡੇ 'ਤੇ ਲੋਡ ਉਹਨਾਂ ਦਾ ਹੋਣਾ ਚਾਹੀਦਾ, ਯਾਨੀ ਕਿ ਤੁਹਾਡਾ ਦਿਮਾਗ ਆਲਮੋਸਟ ਖਾਲੀ ਕਰਕੇ ਚੱਲੋ। ਇਹ ਨਹੀਂ ਵੀ ਨਾਲ ਦੀ ਨਾਲ ਕੁਛ ਸੁਣ ਰਹੇ ਹੋ ਜਾਂ ਕਿਸੇ ਨੂੰ ਫੋਨ ਲਾ ਲਿਆ, 20 ਚੁਗਲੀਆਂ ਵਿੱਚ ਕਰ ਲਈਆਂ, ਗੱਲਾਂ ਕਰ ਲਈਆਂ, ਉਹਨੇ ਮੈਨੂੰ ਆਏ ਕਿਹਾ, ਤਾਂ ਖੂਨ ਫਿਰ ਵੀ ਸੜੀ ਜਾਂਦਾ, ਨਾਲ ਅਸੀਂ ਵਾਕ ਕਰੀ ਜਾਂਦੇ ਹਾਂ। ਸੋ ਜੇ ਗੱਲ ਚੰਗੀ ਲੱਗੀ ਤਾਂ ਤੁਸੀਂ ਵੀ ਅਡਾਪਟ ਕਰਿਓ। ਮੈਨੂੰ ਤਾਂ ਗੱਲ ਚੰਗੀ ਲੱਗੀ, ਪਰ ਐਨੀ ਹੋ। ਦਵਿੰਦਰ ਜੀ, ਜੀ ਆਇਆਂ ਨੂੰ ਜੀ ਸਤਿ ਸ਼੍ਰੀ ਅਕਾਲ।
3: ਹੈਲੋ, ਸਤਿ ਸ਼੍ਰੀ ਅਕਾਲ ਪਰਮ ਜੀ, ਕਿੱਦਾਂ ਜੀ?
0: ਵਧੀਆ ਜੀ, ਤੁਸੀਂ ਦੱਸੋ।
3: ਹਾਂਜੀ, ਠੀਕ ਹੈ ਠੀਕ ਹੈ, ਬਹੁਤ ਵਧੀਆ ਗੱਲਾਂ ਹੋ ਰਹੀਆਂ, ਪ੍ਰੋਗਰਾਮ ਵਧੀਆ ਚੱਲ ਰਿਹਾ
0: ਜੀ।
3: ਤੇ ਆਪਣੇ ਹਰੇਕ ਇੰਡੀਵਿਜੂਅਲ ਬੰਦੇ ਦੀ ਲਾਈਫ ਦੇ ਹਿਸਾਬ ਨਾਲ ਜਿਹੜੀ ਆਪਾਂ ਹੈਲਥ ਐਂਡ ਵੈਲਥ ਦੀਆਂ ਗੱਲਾਂ ਹਮੇਸ਼ਾ ਹੀ ਕਰਦੇ ਹਾਂ, ਇਹ ਜਿਹੜੀ ਆਪਣੇ ਵਾਕ ਵੀ ਬਹੁਤ ਜ਼ਰੂਰੀ ਹੈ। ਉਦੋਂ ਮੈਂ ਤੁਹਾਨੂੰ ਦੱਸਾਂ, ਹੁਣ ਤਾਂ ਜਿਹੜੇ ਕਹਿੰਦੇ ਬਹੁਤ ਲੇਜੀ ਆ ਵਾਕ ਦੇ ਵਿੱਚ, ਹੈ ਨਾ?
0: ਅੱਛਾ, ਠੀਕ ਹੈ ਜੀ।
3: ਹਾਂ, ਉਹ ਪਤਾ ਨੀ ਸਕੈਡਿਊਲ ਨੀ ਮੈਨੇਜ ਕਰਦਾ ਟਰੈਕਿੰਗ ਲਾਈਫ 'ਚ ਕਰਕੇ, ਹੈ ਨਾ, ਕਿਉਂਕਿ ਰੋਟੀ ਦਾ ਵੀ ਟਾਈਮ ਉਦੇ ਰਾਤ ਨੂੰ ਵੀ 11 ਕਦੇ 11:30 ਕਦੇ 12 ਵਜੇ, ਹੈ ਨਾ
0: ਜੀ।
3: ਮਤਲਬ ਲਾਈਫ ਸਟਾਈਲ ਉਦੋਂ ਥੋੜਾ ਚੇਂਜ ਹੋਣਾ ਚਾਹੀਦਾ, ਯਾਨੀ ਕਿ ਉਹਨਾਂ ਤੁਹਾਡੀ ਬੋਡੀ ਵੀ ਤੁਹਾਡਾ ਸਿਹਤ ਸਾਰਾ ਬ੍ਰੇਨ ਬਰੂ ਸਾਰਾ ਸਹੀ ਰਹਿੰਦਾ ਕਹਿੰਦੇ ਹੁੰਦੇ ਆ
0: ਜੀ, ਬਿਲਕੁਲ।
3: ਤੇ ਉਹਦੇ ਵਿੱਚ ਇਹ ਵੀ ਆ ਵੀ ਆਪਣੇ, ਮੈਂ ਇਹ ਵੀ ਸੁਣਿਆ ਹੋਇਆ ਵੀ ਇੱਕ ਐਪਲ ਰੋਜ਼ ਖਾਣਾ ਚਾਹੀਦਾ
0: ਜੀ,
3: ਅੰਗਰੇਜ਼ੀ ਵਿੱਚ ਉਹਨੂੰ ਕਿੱਦਾਂ ਕਹਿੰਦੇ ਆ ਵੀ ਆਪਣੇ ਈਟ ਐਪਲ ਦੇ ਅਵੇ ਫਰੋਮ ਦਾ ਡਾਕਟਰ ਕਰਕੇ ਹੁੰਦਾ ਕੁਝ, ਹੈ ਨਾ
0: ਜੀ, ਬਿਲਕੁਲ ਸਹੀ ਆ, ਬਸ ਇਦਾਂ ਹੀ ਹੁੰਦਾ ਜਿੱਦਾਂ ਤੁਸੀਂ ਕਿਹਾ ਇਦਾਂ ਹੀ ਹੁੰਦਾ।
3: ਯਾ ਤੇ ਪਲਸ ਐਸਾ ਕਰੇ ਫਰਮ ਵੀ ਇੱਕ ਗਾਣਾ ਲਾਇਓ
0: ਜੀ,
3: ਤੇ ਆ ਮੂਵੀ ਤਾਂ ਨਲਕ ਪੂਰੀ ਦਾ ਕਹਿ ਦੋ ਕਿ ਤੁਮ,
0: ਠੀਕ ਹੈ ਜੀ, ਕਿਹੜਾ ਗਾਣਾ
3: ਕਹਿ ਦੋ ਕਿ ਤੁਮ ਮੇਰੀ ਵਰਨਾ ਜੀਣਾ ਨਹੀਂ ਮੁਝੇ।
0: ਅੱਛਾ, ਠੀਕ ਹੈ ਜੀ, ਲੱਭ ਲੈਂਦੇ, ਕੋਈ ਗੱਲ ਨਹੀਂ, ਨੋ ਪ੍ਰੋਬਲਮ, ਥੈਂਕ ਯੂ ਜੀ, ਬਹੁਤ ਸ਼ੁਕਰੀਆ। ਸਿਹਤ ਦੀ ਗੱਲ ਹੋ ਰਹੀ ਆ ਅਤੇ ਜਦੋਂ ਸਿਹਤ ਦੀ ਗੱਲ ਹੋਵੇ ਬਈ ਟੈਨਸ਼ਨਾਂ ਦੀ ਗੱਲ ਹੋ ਰਹੀ ਆ, ਪਰ ਕਰਾਂਗੇ ਗੱਲ, ਕੋਈ ਗੱਲ ਨਹੀਂ।

0: ਗ੍ਰੇਟ ਲੇਕਸ ਦੇ ਥੱਲੇ ਕਹਿੰਦੇ ਲਾਈਫ ਹੈਗੀ ਆ। ਦੇਖੋ ਜੀ, ਹੈ ਨਾ, ਪਰਮਾਤਮਾ ਦਾ ਕ੍ਰਿਸ਼ਮਾ ਹੈਗਾ, ਯੂਨੀਵਰਸ, ਪਰਮਾਤਮਾ, ਕਿੱਥੇ ਕਿੱਥੇ ਜੀਵ ਜੰਤੂ, ਕਿੱਥੇ ਕਿੱਥੇ ਜਿਉਂਦੇ ਪ੍ਰਾਣੀ ਹੈਗੇ, ਚਾਹੇ ਉਹ ਜੀਵ ਜੰਤੂ ਆ, ਚਾਹੇ ਜੋ ਵੀ ਆ, ਲਾਈਫ ਕਿੰਨੀ ਡੂੰਘੀ, ਸਮੁੰਦਰ ਦੇ ਵਿੱਚ, ਆਕਾਸ਼ ਦੇ ਵਿੱਚ, ਕਿੱਥੇ ਕਿੱਥੇ ਗੁਫਾਵਾਂ ਦੇ ਵਿੱਚ। ਓਕੇ, ਅਸੀਂ ਗੱਲ ਕਰ ਰਹੇ ਹਾਂ ਸਿਹਤ ਦੀ। ਸਿਹਤ ਤਾਂ ਠੀਕ ਰਹੂਗੀ ਜੇ ਟੈਨਸ਼ਨ ਘੱਟ ਰਹੂਗੀ। ਹੁਣੇ ਆਪਾਂ ਗੱਲ ਕੀਤੀ ਹੈ ਨਾ ਵੀ ਟੈਨਸ਼ਨ ਫਰੀ ਹੋ ਕੇ ਵਾਕ ਕਰੋ, ਤਾਂ ਕਿ ਤੁਹਾਡੇ ਦਿਮਾਗ ਨੂੰ ਪਤਾ ਲੱਗੇ ਕਿ ਤੁਸੀਂ ਵਾਕ ਕਰ ਰਹੇ ਹੋ, ਤੁਹਾਡੀ ਬਾਡੀ ਨੂੰ ਐਕਚੁਲੀ ਪਤਾ ਲੱਗੇ। ਤੁਹਾਡੀ ਜਿਹੜਾ ਸਟ੍ਰੈਸ ਲੈਵਲ ਹੁੰਦਾ ਸਾਡਾ ਨਾ, ਉਹ ਬਹੁਤ ਚੀਜ਼ਾਂ ਇਫੈਕਟ ਕਰਦਾ, ਉਹ ਤੁਹਾਡੀ ਲੁੱਕ ਨੂੰ ਵੀ ਇਫੈਕਟ ਕਰਦਾ। ਓਵਰਆਲ ਸਾਡਾ ਜਿੰਨਾ ਸਟ੍ਰੈਸ ਲੈਵਲ ਵੱਧਦਾ, ਓਨੇ ਹੀ ਸਾਡੇ ਪ੍ਰੋਬਲਮਸ ਆਉਂਦੀਆਂ। ਪਰ ਪੂਰੀ ਤਾਂ ਨਹੀਂ, ਕੰਪਲੀਟਲੀ ਅਸੀਂ ਸਟ੍ਰੈਸ ਨੂੰ ਫਰੀ ਤਾਂ ਨਹੀਂ ਹੋ ਸਕਦੇ, ਪਰ ਕਿਤੇ ਨਾ ਕਿਤੇ ਇਹਨੂੰ ਕੰਟਰੋਲ ਕਰ ਸਕਦੇ ਹਾਂ। ਗੱਲ ਮੈਂ ਕਰ ਰਹੀ ਹਾਂ ਪੈਸੇ ਦੀ। ਅੱਜ ਮੈਂ ਸੁਣ ਰਹੀ ਸੀ ਐਲਨ ਮਸਕ ਕੋਲ ਇੰਨਾ ਪੈਸਾ, ਕਹਿੰਦੇ ਹਿਊਸਟਨ 6ਵਾਂ ਲਾਰਜੈਸਟ ਸਿਟੀ ਆ, ਜੇ ਉਹਦੇ ਵਿੱਚ ਹਰ ਇੱਕ ਘਰ ਅਤੇ ਹਰ ਇੱਕ ਬਿਜ਼ਨਸ ਖਰੀਦ ਲਵੇ ਮਿਸਟਰ ਮਸਕ, ਫਿਰ ਵੀ ਉਹਨਾਂ ਦੇ ਕੋਲ ਕਹਿੰਦੇ ਬਹੁਤ ਸਾਰੇ ਪੈਸੇ ਬਾਕੀ ਆ। ਅਤੇ ਜੇ ਹਰ ਘੰਟੇ ਹਰ ਰੋਜ਼ ਉਹ ਮਿਲੀਅਨਸ ਆਫ ਡਾਲਰ ਸਪੈਂਡ ਕਰਨ, ਫਿਰ ਵੀ ਕਹਿੰਦੇ ਬਹੁਤ ਸਾਰਾ ਉਹਨਾਂ ਨੂੰ ਟਾਈਮ ਲੱਗ ਜਾਣਾ ਪੈਸੇ, ਇੰਨੇ ਪੈਸੇ ਕਰਨੇ ਕੀ ਆ। ਪਰ ਐਨੀ ਹਾਓ, ਜੇ ਤੁਹਾਡੇ 'ਤੇ ਕਰਜ਼ਾ ਚੜ੍ਹ ਗਿਆ ਜੀ, ਤਾਂ ਫਿਰ ਤੁਸੀਂ ਟੈਨਸ਼ਨ ਦੇ ਵਿੱਚੋਂ ਕੀ ਕਰੀਏ, ਪੈਸੇ ਕਿੱਥੋਂ ਲਿਆਈਏ, ਵਿਆਜ ਪੇ ਕਰ ਰਹੇ ਹਾਂ, ਗੱਲ ਕੋਈ ਬਣਦੀ ਨਹੀਂ, ਮੂਲ ਕਿੱਦਾਂ ਪੇ ਕਰਾਂਗੇ। ਸੋ ਅੱਜ ਅਸੀਂ ਹਰਿੰਦਰ ਜੀ ਨੂੰ ਵੈਲਕਮ ਕਰ ਦਈਏ, ਤੁਹਾਨੂੰ ਦੱਸਣਗੇ ਇਹਦਾ ਸਲਿਊਸ਼ਨ। ਹਰਿੰਦਰ ਜੀ, ਜੀ ਆਇਆਂ ਨੂੰ ਜੀ ਸ਼ੋਅ ਦੇ ਵਿੱਚ, ਵੈਲਕਮ ਤੁਹਾਨੂੰ
1: ਜੀ। ਪਰਮਜੀਤ, ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ। ਮੇਰਾ ਨੰਬਰ ਵੇਖ ਲਓ ਕਿੰਨਾ ਸੌਖਾ ਹੈ, ਇਹਨੂੰ ਲਿਖਣ ਦੀ ਲੋੜ ਨਹੀਂ, ਝੱਟ ਯਾਦ ਹੋ ਜਾਂਦਾ।
0: ਜੀ ਬਿਲਕੁਲ ਜੀ, 416-400-44-44। ਇਹ ਤਾਂ ਚਾਹੇ ਤੁਸੀਂ ਵੋਟਿੰਗ ਵੀ ਕਰਵਾ ਲਓ ਨਾ, ਤੇ ਮੈਨੂੰ ਲੱਗਦਾ ਕਿ 90% ਸਾਡੇ ਲਿਸਨਰ ਕਹਿਣਗੇ ਵੀ ਬਿਲਕੁਲ ਸਾਨੂੰ ਉਦਾਂ ਹੀ ਯਾਦ ਹੋ ਜਾਂਦਾ ਜਦੋਂ ਫੋਨ ਨੰਬਰ ਬੋਲਿਆ ਜਾਂਦਾ ਹੈ। 416-400-4444, 416 ਏਰੀਆ ਕੋਡ ਹੈ ਜੀ, 400-44-44 ਨੰਬਰ 'ਤੇ ਕਾਲ ਕਰ ਲੈਣੀ ਆ। ਅਗਰ ਕਰਜ਼ੇ ਤੋਂ ਪਰੇਸ਼ਾਨ ਹੋ, ਪਤਾ ਨਹੀਂ ਲੱਗਦਾ ਵੀ ਹੁਣ ਹੱਲ ਕੀ ਆ, ਤਾਂ ਹਰਿੰਦਰ ਘੁੰਮਣ ਜੀ ਬਹੁਤ ਸਾਰਾ ਐਕਸਪੀਰੀਅੰਸ ਲੈ ਕੇ ਤੁਹਾਨੂੰ ਚੰਗੀ ਸਲਾਹ ਦੇਣਗੇ, ਓਨੈਸਟ ਨੇ, ਅਤੇ ਉਸੇ ਰਾਹ ਪਾਉਣਗੇ ਜਿਸ ਰਾਹ ਤੁਸੀਂ ਪਹੁੰਚ ਜਾਵੋ ਆਪਣੀ ਮੰਜ਼ਿਲ 'ਤੇ। ਜੀ ਹਰਿੰਦਰ ਜੀ, ਜੀ ਆਇਆਂ ਨੂੰ ਜੀ, ਅਤੇ ਸਵਾਲ ਅੱਜ ਦਾ ਫਿਰ ਪੁੱਛ ਲਈਏ ਜੀ।
1: ਜ਼ਰੂਰ ਪੁੱਛੋ ਜੀ, ਮੰਜ਼ਿਲ ਤਾਂ ਤੁਸੀਂ ਦੱਸ ਹੀ ਦਿੱਤੀ ਹੈ
0: ਜੀ,
1: ਅਤੇ ਉੱਥੇ ਪਹੁੰਚਣਾ ਕਿਸ ਤਰ੍ਹਾਂ ਉਹ ਜੇ ਤੁਹਾਡੇ ਸਵਾਲ 'ਤੇ ਡਿਪੈਂਡ ਹੈ, ਫਿਰ ਮੈਂ ਕੋਸ਼ਿਸ਼ ਤਾਂ ਜ਼ਰੂਰ ਕਰਾਂਗਾ ਜੀ ਭਈ ਕਿਵੇਂ ਹੈਲਪ ਕਰ।
0: ਬਿਲਕੁਲ ਜੀ, ਮੈਂ ਸੌਖਾ ਜਿਹਾ ਸਵਾਲ ਪੁੱਛੂੰਗੀ। ਅੱਜ ਜਦੋਂ ਅਸੀਂ ਗੱਲ ਕਰਦੇ ਹੁੰਦੇ ਹਾਂ, ਹਰ ਇੱਕ ਚੀਜ਼ ਮਹਿੰਗੀ ਹੋ ਗਈ ਆ, ਕਮਾਈ ਘੱਟ ਗਈ ਆ, ਪਰ ਹਰ ਕੁਛ ਮਹਿੰਗਾ ਹੋ ਗਿਆ, ਅਤੇ ਫਿਰ ਕਿਤੇ ਨਾ ਕਿਤੇ ਗੱਲ ਆ ਜਾਂਦੀ ਹੈ ਵੀ ਰਿਸੈਸ਼ਨ ਚੱਲ ਰਿਹਾ, ਕਿਉਂਕਿ ਕੰਮ ਘੱਟ ਗਏ ਆ, ਜੋਬਸ ਚਲੀਆਂ ਗਈਆਂ, ਸਾਡੇ ਖਰਚੇ ਵੱਧ ਗਏ ਆ, ਮੌਰਗੇਜ ਵੱਧ ਗਈ ਆ, ਪਰ ਇਨਕਮ ਹੈ ਨਹੀਂ ਗੀ। ਸੋ ਰਿਸੈਸ਼ਨ
1: ਇਹਦਾ ਮਤਲਬ ਕੀ ਹੈ
0: ਜੀ, ਇਹਦਾ ਮਤਲਬ ਕੀ ਆ, ਤੇ ਜਦੋਂ ਫਿਰ ਕਰਜ਼ਾ ਤਾਂ ਹੋਣਾ ਹੀ ਆ ਜੀ, ਜਦੋਂ ਇਨਕਮ ਘੱਟ ਗਈ।
1: ਕਲੀਅਰ ਹੋ ਗਿਆ, ਬਿਲਕੁਲ। ਰਿਸੈਸ਼ਨ ਜਿਹੜਾ ਸ਼ਬਦ ਹੈ ਨਾ
0: ਜੀ,
1: ਇਹਦੇ ਵਿੱਚ ਹੀ ਬਹੁਤ ਕੁਝ ਛਪਿਆ। ਪਰ ਇੱਕ ਗੱਲ ਆ ਜੀ ਪਰਮਜੀਤ, ਰਿਸੈਸ਼ਨ ਜਿਹੜਾ ਨਾ ਇੱਕ ਨੈਗੇਟਿਵ ਸ਼ਬਦ ਆ
0: ਜੀ।
1: ਮੈਂ ਨੈਗੇਟਿਵ ਸ਼ਬਦ ਬਹੁਤ ਘੱਟ ਯੂਜ਼ ਕਰਦਾ, ਅਨਲੈਸ ਕਿ ਮੈਨੂੰ ਕੁਝ ਹੋਸਟ ਪੁੱਛ ਲਏ ਸਵਾਲ, ਤਾਂ ਫਿਰ ਤੇ ਮੈਨੂੰ ਜਵਾਬ ਦੇਣਾ ਪੈਣਾ
0: ਜੀ।
1: ਇਹਦੇ ਬਾਰੇ ਤੇ ਸੋਚਣਾ ਵੀ ਨਹੀਂ ਚਾਹੀਦਾ ਜੀ। ਰਿਸੈਸ਼ਨ ਨਾਲੋਂ ਤੇ ਕਨਸੈਸ਼ਨ ਸ਼ਬਦ ਜਿਹੜਾ ਉਹ ਜ਼ਿਆਦਾ ਵਧੇਰੇ ਹੈਗਾ
0: ਜੀ।
1: ਤੁਸੀਂ ਜਾਣਨਾ ਚਾਹੁੰਦੇ ਹੋ ਕਿ ਰਿਸੈਸ਼ਨ ਕਿਹਨੂੰ ਕਹਿੰਦੇ ਆ, ਜਦੋਂ ਅੱਧੀਆਂ ਕਿ ਚੀਜ਼ਾਂ ਤੇ ਤੁਸੀਂ ਪਹਿਲਾਂ ਮੈਨੂੰ ਦੱਸੀਆਂ, ਹੁਣ ਮੈਂ ਉਹ ਦੱਸ ਵੀ ਨਹੀਂ ਸਕਦਾ
0: ਜੀ
1: ਦੁਬਾਰਾ। ਤੇ ਵੇਖੋ, ਜਦੋਂ ਆਮਦਨ ਤੇ ਖਰਚੇ ਦਾ ਪਾੜਾ ਪਰਮਜੀ ਇੰਨਾ ਜ਼ਿਆਦਾ ਵੱਜੇ ਕਿ ਤੁਹਾਡੇ ਜਿਹੜੀਆਂ ਲੋੜਾਂ ਆ ਉਹ ਪੂਰੀਆਂ ਨਾ ਹੋਣ
0: ਜੀ,
1: ਤਾਂ ਉਹਨੂੰ ਆਪਾਂ ਕਹਿੰਦੇ ਵੀ ਅਸੀਂ ਰਿਸੈਸ਼ਨ 'ਚ ਚੱਲ ਗਏ
0: ਜੀ।
1: ਪਰ ਸਾਨੂੰ ਰਿਸੈਸ਼ਨ ਬਾਰੇ ਵਰੀ ਕਰਨ ਦੀ ਜ਼ਰੂਰਤ ਨਹੀਂ, ਕਿਉਂਕਿ ਅਸੀਂ ਕੈਨੇਡਾ ਵਿੱਚ ਰਹਿੰਦੇ ਹਾਂ, ਇਹ ਸਰਕਾਰ ਦੀ ਜ਼ਿੰਮੇਵਾਰੀ ਹੈ, ਉਹ ਆਪੇ ਪੂਰੀ ਕਰਨਗੇ ਸਾਡੀਆਂ ਲੋੜਾਂ ਜਿਹੜੀਆਂ। ਰਿਸੈਸ਼ਨ ਜਿਹੜਾ ਇਹ ਦੋ ਪ੍ਰੋਬਲਮਸ ਕ੍ਰੀਏਟ ਕਰਦਾ, ਇੱਕ ਤੇ ਆ ਕਿ ਲੋਕਾਂ ਕੋਲ ਪੈਸਾ ਨਹੀਂ ਆਉਂਦਾ, ਪੈਸਾ ਜੋਬਸ ਨਹੀਂ ਹੈਗੀਆਂ। ਜਦੋਂ ਪੈਸਾ ਨਹੀਂ ਆਉਂਦਾ ਤਾਂ ਅਸੀਂ ਕ੍ਰੈਡਿਟ ਕਾਰਡ ਯੂਜ਼ ਕਰ ਲੈਂਦੇ ਹਾਂ, ਤੇ ਜਿਹਦੇ ਕਰਕੇ ਸਾਡੇ ਉੱਪਰ ਕਰਜ਼ਾ ਵੱਧਦਾ ਸੀ। ਹੁਣ ਆਪਾਂ ਦੋ ਇਸ਼ੂਜ਼ ਨਾਲ ਡੀਲ ਕਰਨਾ, ਮਤਲਬ ਜਿਹੜਾ ਰਿਸੈਸ਼ਨ ਕਰਕੇ ਜਿਹੜੇ ਪੈਦਾ ਹੋਏ ਆ ਜੀ। ਵੇਖੋ, ਸਾਨੂੰ ਤੋੜ ਤੇ ਹਰ ਚੀਜ਼ ਦਾ ਲੱਭਣਾ ਪਏਗਾ ਨਾ। ਰਿਸੈਸ਼ਨ ਦਾ ਤੋੜ ਕੀ ਹੈ? ਪੈਸਾ। ਪੈਸੇ ਤੋਂ ਬਗੈਰ ਰਿਸੈਸ਼ਨ ਦਾ ਕੋਈ ਹੋਰ ਤੋੜ ਨਹੀਂ ਹੈਗਾ
0: ਜੀ।
1: ਇਸ ਗੱਲ ਵਾਸਤੇ ਮੈਂ ਇਸ ਸਰਕਾਰ ਦਾ ਧੰਨਵਾਦ ਕਰਦਾ ਇਹਨਾਂ ਦੇ ਚੰਗੇ ਕੰਮਾਂ ਵਾਸਤੇ। ਸਾਨੂੰ ਸਭ ਨੂੰ ਇਹਨਾਂ ਦਾ ਸਾਥ ਵੀ ਦੇਣਾ ਚਾਹੀਦਾ, ਜਦੋਂ ਕਿ ਰਿਸੈਸ਼ਨ ਦਾ ਵਕਤ ਹੈ ਹੁਣ ਪਰਮ ਜੀ, ਤੇ ਵੇਖ ਲਓ ਇਹਨਾਂ ਨੇ ਗਰੋਸਰੀ ਦੀਆਂ ਪੇਮੈਂਟਸ ਜਿਹੜੀਆਂ ਨੇ ਬਹੁਤ ਸਾਰੇ ਲੋਕਾਂ ਕੋਲ ਤੇ ਪਹੁੰਚ ਚੁੱਕੀਆਂ, ਕੁਝ ਲੋਕਾਂ ਦੇ ਕੋਲ ਜਲਦੀ ਪਹੁੰਚ ਜਾਣਗੀਆਂ, ਤਾਂ ਉਹਨਾਂ ਨੂੰ ਸਾਡੇ ਵਾਸਤੇ ਰਿਸੈਸ਼ਨ ਜਿਹੜਾ ਉਹ ਨਹੀਂ ਹੋਏਗਾ, ਕਿਉਂਕਿ ਸਾਨੂੰ ਸਰਕਾਰ ਨੇ ਇਹਦੇ ਵਿੱਚੋਂ ਕੱਢ ਦੇਣਾ, ਤਾਂ ਸਾਡੇ ਕੋਲ ਉਹਨਾਂ ਨੇ ਬਹੁਤ ਸਾਰੇ ਸੋਰਸ ਮੁਹੱਈਆ ਕੀਤੇ ਆ ਜਿਹੜੇ ਸਾਨੂੰ ਪਤਾ ਨਹੀਂ ਕਈ ਵਾਰੀ ਹੁੰਦਾ। ਹੁਣ ਵੇਖੋ ਕਿੰਨੀਆਂ ਪੇਮੈਂਟਸ ਗਰੋਸਰੀ ਦੀਆਂ ਜਿਹੜੀਆਂ ਹੈਗੀਆਂ, ਇਹ ਇਹਨਾਂ ਨੇ ਮੇਰਾ ਖਿਆਲ ਹੈ ਕਿ ਘਰ ਘਰ ਹੀ ਪੈਸਾ ਪਹੁੰਚਾ ਦੇਣਾ। ਇੱਕ ਤਾਂ ਇਹ ਸੀ ਰਿਸੈਸ਼ਨ ਦੀ ਪ੍ਰੋਬਲਮ, ਦੂਸਰੀ ਇਹ ਆ ਕਿ ਰਿਸੈਸ਼ਨ ਨੇ ਪ੍ਰੋਬਲਮ ਖੜੀ ਕੀਤੀ ਕਿ ਕਰਜ਼ਾ ਵੱਧ ਗਿਆ, ਕਰਜ਼ੇ ਦੇ ਨਾਮ ਤੋਂ ਪਰਮ ਜੀ ਹਰ ਇੱਕ ਡਰਦਾ ਸਵਾਏ ਤੁਹਾਡੇ, ਪਰ ਸਾਨੂੰ ਕਰਜ਼ੇ ਤੋਂ ਡਰਨ ਦੀ ਕੋਈ ਲੋੜ ਨਹੀਂ ਹੈਗੀ। ਕੈਨੇਡਾ ਕਿਉਂ ਪ੍ਰਸਿੱਧ ਹੈ, ਕਿਉਂ ਇੱਥੇ ਲੋਕ ਆ ਕੇ ਆਉਣਾ ਚਾਹੁੰਦੇ ਨੇ, ਕਰਜ਼ੇ ਦੇ ਕਾਨੂੰਨ ਕਰਕੇ। ਜੇਕਰ ਸਰੋਤੇ ਬਿਜ਼ਨਸ ਕਰਦੇ ਆ, ਬਿਜ਼ਨਸ ਫੇਲ ਹੋ ਗਿਆ, ਡਰਨ ਦੀ ਲੋੜ ਨਹੀਂ। ਅਗਰ ਰਿਸੈਸ਼ਨ ਆ ਗਿਆ, ਘਰ ਘਰ ਪੈਸੇ ਗਰੋਸਰੀ ਦੀ ਸਪਲਾਈ, ਡਰਨ ਫਿਕਰ ਕਰਨ ਦੀ ਕੋਈ ਲੋੜ ਨਹੀਂ। ਉਹਨਾਂ ਨੇ ਜਦੋਂ ਕਰਜ਼ੇ ਦਾ ਇਹ ਕਾਨੂੰਨ ਬਣਾਇਆ ਤਾਂ ਇਹ ਕਾਨੂੰਨ ਸਾਨੂੰ ਲਿਖਤੀ ਰੂਪ ਵਿੱਚ ਦੇ ਦਿੱਤਾ, ਕੋਈ ਜ਼ਬਾਨੀ ਵਰਬਲ ਚੀਜ਼ ਨਹੀਂ ਹੈਗੀ ਕਿ ਕੋਈ ਸਾਡੀ ਜਿਹੜੀ ਗੱਲ ਆ ਉਹ ਨਹੀਂ ਸੁਣੇਗਾ। ਸੋ ਆਪਾਂ ਨੂੰ ਰਿਸੈਸ਼ਨ ਨਾਲ ਡੀਲ ਕਰਨ ਵਾਸਤੇ ਜਿਹੜੇ ਸਰਕਾਰ ਦੇ ਮੈਸੇਜ ਨੇ ਉਹ ਕਹਿ ਰਿਹਾ ਕਿ ਤੁਸੀਂ ਟੈਕਨੀਕਲ ਰਿਸੈਸ਼ਨ ਬਾਰੇ ਤੁਹਾਨੂੰ ਸੋਚਣ ਦੀ ਲੋੜ ਨਹੀਂ, ਐਵੇਂ ਜਿਵੇਂ ਤੁਸੀਂ ਦੱਸਿਆ ਟੈਨਸ਼ਨ ਦੀ ਗੱਲ, ਟੈਨਸ਼ਨ ਦੀ ਕੋਈ ਜ਼ਰੂਰਤ

0: ਸਰੋਤਿਆਂ ਉੱਪਰ ਕੋਈ ਕੰਪਨੀ ਡੈਟ ਹੈ, ਪਰਸਨਲ ਕਰਜ਼ੇ ਨੇ। ਸੋ ਸਾਨੂੰ ਨਾ ਤਾਂ ਕਰਜ਼ਿਆਂ ਤੋਂ ਡਰਨ ਦੀ ਲੋੜ ਹੈ, ਨਾ ਰਿਸੈਸ਼ਨ ਤੋਂ ਡਰਨ ਦੀ ਜ਼ਰੂਰਤ ਹੈ, ਕਿਉਂਕਿ ਸਰਕਾਰ ਨੇ ਸਾਨੂੰ ਰਿਸੈਸ਼ਨ ਦਾ ਹੱਲ ਜਿਹੜਾ ਇੱਕ ਕਾਨੂੰਨ ਦੇ ਰੂਪ ਵਿੱਚ ਦਿੱਤਾ ਤਾਂ ਕਿ ਹਰ ਬੰਦਾ ਉਹਨੂੰ ਪੜ੍ਹ ਸਕੇ। ਸਭ ਦੇ ਪੜ੍ਹਨ ਤੇ ਸਮਝਣ ਦੀ ਗੱਲ ਤੋਂ ਤਾਂ ਇਹ ਕਾਨੂੰਨ ਬਾਹਰ ਜਾਏਗਾ। ਕੋਈ ਭੈਣ ਭਰਾ ਸਰੋਤੇ ਜਿਹੜੇ ਮੈਂ ਕਰਜ਼ੇ ਦੱਸੇ ਆ ਜੀ, ਕ੍ਰੈਡਿਟ ਕਾਰਡਸ, ਪ੍ਰਾਈਵੇਟ ਲੋਨਸ, BDC ਸੀਬਾ ਜਾਂ ਕੋਈ ਵੀ ਹੋਰ ਤਰ੍ਹਾਂ ਦਾ ਲੋਨ ਜਿਹੜਾ ਉਹਨਾਂ ਨੂੰ ਬੋਦਰ ਕਰ ਰਿਹਾ, ਉਹਦੇ ਵਾਸਤੇ ਸਲਾਹ ਮਸ਼ਵਰੇ ਵਾਸਤੇ, ਸੈਕਿੰਡ ਓਪੀਨੀਅਨ ਵਾਸਤੇ ਨੰਬਰ ਹੈ 416-400-4444, 416-444-4444 ਮੇਰਾ ਨੰਬਰ ਹੈ। ਤੁਸੀਂ ਸਮਾਂ ਦਿੱਤਾ ਪਰਮ ਜੀ, ਬਹੁਤ ਬਹੁਤ ਆਪ ਜੀ ਦਾ
1: ਬਹੁਤ ਸ਼ੁਕਰੀਆ। ਹਰਿੰਦਰ ਜੀ, 416-400-4444 ਫੋਨ ਨੰਬਰ ਤੇ ਗੱਲਬਾਤ ਕਰ ਸਕਦੇ ਹੋ ਜੀ, ਕਰਜ਼ੇ ਨਾਲ ਜੂਝ ਰਹੇ ਹੋ। 416-400-4444 ਹਰਿੰਦਰ ਘੁੰਮਣ ਜੀ ਦਾ ਫੋਨ ਨੰਬਰ ਹੈ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ, ਥੈਂਕ ਯੂ ਜੀ। 416-233-7368 416-233-7368 ਤੇ ਗੱਲਬਾਤ ਹੋ ਰਹੀ ਹੈ, ਸਿਹਤ ਦੀ ਗੱਲ ਕਰ ਰਹੇ ਹਾਂ। ਤੁਸੀਂ ਪ੍ਰੋਗਰਾਮ ਦੇ ਵਿੱਚ ਕਾਲ ਕਰਨੀ ਹੈ ਜੀ, 416-233-7368

ਸੋ ਤੁਹਾਡੀ ਸਾਡੀ ਗੱਲਬਾਤ ਹੋ ਰਹੀ ਹੈ ਜੀ ਪ੍ਰੋਗਰਾਮ ਦੇ ਵਿੱਚ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਸੁਨੇਹਾ ਤੁਹਾਡੇ ਲਈ ਆ ਕਿ ਅਗਰ ਘਰ ਦੇ ਵਿੱਚ ਟੀਵੀ ਖਰਾਬ ਹੋ ਗਿਆ ਜਾਂ ਫਿਰ ਫਰਿੱਜ ਖਰਾਬ ਹੋ ਗਿਆ ਜਾਂ ਫਿਰ ਸਟੋਵ ਖਰਾਬ ਹੋ ਗਿਆ ਅਤੇ ਫਿਰ ਤੁਸੀਂ ਅਪਲਾਈਸਿਸ ਲੈ ਕੇ ਆਉਣੇ ਆ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਚੰਕਿਊਜ਼ੀ ਐਂਡ ਬੋਵੇਡ ਦੇ ਇੰਟਰਸੈਕਸ਼ਨ 'ਤੇ ਲੋਕੇਟਡ ਨੇ ਅਤੇ ਹਮੇਸ਼ਾ ਹੀ ਸੁਲਤਾਨ ਜੀ ਕਹਿੰਦੇ ਕਿ ਸਾਡੀ ਕੋਸ਼ਿਸ਼ ਹੁੰਦੀ ਆ ਤੁਹਾਨੂੰ ਬੈਸਟ ਕਸਟਮਰ ਸਰਵਿਸ ਮਿਲੇ ਅਤੇ ਨਾਲ ਹੀ ਬੈਸਟ ਪ੍ਰਾਈਸਿਸ ਵੀ ਮਿਲਣ ਤਾਂ ਕਿ ਤੁਹਾਨੂੰ ਕਿਤੇ ਹੋਰ ਨਾ ਜਾਣਾ ਪਵੇ ਆਪਣਾ ਟਾਈਮ ਵੀ ਬਚਾਓ ਆਪਣੇ ਪੈਸੇ ਵੀ ਬਚਾਓ ਘਰ ਡਿਲੀਵਰੀ ਤੁਹਾਡੇ ਅਪਲਾਈਸਿਸ ਕਰ ਦਿੱਤੇ ਜਾਣ ਅਤੇ ਜੀ ਤੁਸੀਂ ਚੰਕਿਊਜ਼ੀ ਐਂਡ ਬੋਵੇਡ ਦੇ ਇੰਟਰਸੈਕਸ਼ਨ 'ਤੇ ਪਹੁੰਚਣਾ ਬ੍ਰੈਂਪਟਨ ਟੀ ਵੀ ਐਂਡ ਅਪਲਾਈਸਿਸ 905-450-2828 905-450-2828 'ਤੇ ਕਾਲ ਕਰ ਸਕਦੇ ਹੋ ਟੀਵੀਜ਼ ਦੇ ਲਈ ਅਪਲਾਈਸਿਸ ਦੇ ਲਈ ਜਾਂ ਫਿਰ ਤੁਸੀਂ ਰੈਂਟਲ ਪ੍ਰੋਪਰਟੀ ਦੇ ਲਈ ਅਪਲਾਈਸਿਸ ਚਾਹੀਦੇ ਆ ਬਜਟ ਫਰੈਂਡਲੀ ਜਾਂ ਫਿਰ ਤੁਸੀਂ ਫਾਈਨੈਂਸ ਕਰਾਉਣਾ ਯਾਨੀ ਕਿ ਤੁਹਾਡੇ ਕੋਲ ਪੈਸੇ ਨਹੀਂ ਆ 6 ਮਹੀਨਿਆਂ ਬਾਅਦ ਪੈਸੇ ਪੇ ਕਰਨਾ ਚਾਹੁੰਦੇ ਹੋ ਪਰ ਫਰਿੱਜ ਤਾਂ ਅੱਜ ਹੀ ਚਾਹੀਦਾ ਨਾ ਗਰੋਸਰੀ ਤਾਂ ਨਹੀਂ ਵੇਟ ਕਰੂਗੀ ਕਿ 6 ਮਹੀਨਿਆਂ ਬਾਅਦ ਤੁਸੀਂ ਫਰਿੱਜ ਲਿਆਓ ਪੈਸੇ ਨਹੀਂ ਹੈਗੇ 6 ਮਹੀਨਿਆਂ ਬਾਅਦ ਪੈਸੇ ਪੇ ਕਰਨੇ ਪਰ ਵਿਆਜ ਕੋਈ ਨਹੀਂ ਪੇ ਕਰਨਾ ਸੋ ਇੰਟਰਸਟ ਫਰੀ ਤੁਹਾਨੂੰ ਫਰਿੱਜ ਮਿਲ ਜਾਣਾ 6 ਮਹੀਨਿਆਂ ਬਾਅਦ ਤੁਸੀਂ ਪੇ ਕਰ ਸਕਦੇ ਹੋ 905-450-2828 ਅਤੇ ਨਾਲ ਦੀ ਦੱਸੀ ਜੀ ਆਪਣੇ ਘਰ ਦੀ ਲੁੱਕ ਬਦਲਣੀ ਆ ਜਦੋਂ ਅਸੀਂ ਆਪਣੀ ਗੱਲ ਕਰ ਰਹੇ ਹਾਂ ਆਪਣੀ ਲੁੱਕ ਦੀ ਗੱਲ ਕਰ ਰਹੇ ਹਾਂ ਆਪਣੀ ਸਿਹਤ ਦੀ ਗੱਲ ਕਰ ਰਹੇ ਹਾਂ ਅਤੇ ਘਰ ਦੀ ਸਿਹਤ ਦੇ ਵਿੱਚ ਇੱਕ ਪਾਰਟ ਹੁੰਦਾ ਉਹਦਾ ਰੰਗ ਰੋਗਣ ਘਰ ਨੂੰ ਤੁਸੀਂ ਰੰਗ ਰੋਗਣ ਕਰਾਉਣਾ ਅਤੇ ਫਿਰ ਰਫਤਾਰ ਪੇਂਟਿੰਗ ਦੀ ਟੀਮ ਨੂੰ ਕਾਲ ਕਰ ਲੈਣੀ ਹੈ ਇਹ GTA ਦੇ ਵਿੱਚ GTA ਦੇ ਸਾਰੇ ਏਰੀਆਜ਼ ਦੇ ਵਿੱਚ ਅਤੇ ਉਸ ਤੋਂ ਬਾਅਦ ਚੱਲ ਜਾਈਏ ਵਾਟਰਲੂ ਕਿਚਨਰ ਦੇ ਏਰੀਆਜ਼ ਦੇ ਵਿੱਚ ਸਰਵ ਕਰਦੇ ਨੇ ਤੁਸੀਂ ਘਰ ਨੂੰ ਅੰਦਰੋਂ ਪੇਂਟ ਕਰਾਉਣਾ ਹੋਵੇ ਇੰਟੀਰੀਅਰ ਪੇਂਟਿੰਗ ਘਰ ਨੂੰ ਬਾਹਰੋਂ ਪੇਂਟ ਕਰਾਉਣਾ ਹੋਵੇ ਐਕਸਟੀਰੀਅਰ ਪੇਂਟਿੰਗ ਘਰ ਦੀ ਕਿਚਨ ਪੇਂਟ ਕਰਾਉਣੀ ਹੋਵੇ ਜਾਂ ਪਾਪਕੋਰਨ ਸੀਲਿੰਗ ਰਿਮੂਵ ਕਰਾਉਣੀ ਹੋਵੇ ਰਫਤਾਰ ਦੇ ਨਾਲ ਤੁਹਾਡਾ ਕੰਮ ਸਾਰਾ ਡਨ ਹੋ ਜਾਵੇ ਬੜਾ ਪ੍ਰੋਫੈਸ਼ਨਲੀ ਬੜਾ ਪਰਫੈਕਟਲੀ ਘਰ ਨੂੰ ਪੇਂਟ ਕੀਤਾ ਜਾਵੇ ਰਫਤਾਰ ਪੇਂਟਿੰਗ 647-966-56 647-996-5630 647-966-5630 'ਤੇ ਕਾਲ ਤੁਸੀਂ ਕਰ ਸਕਦੇ ਹੋ ਜੀ ਰਫਤਾਰ ਪੇਂਟਿੰਗ ਦੀ ਟੀਮ ਨੂੰ

0: ਗਾਣੀਆਂ ਤਾਂ ਸੁਨੇਹਾ ਤੁਹਾਨੂੰ ਦੱਸ ਦਈਏ ਜੀ, ਜਿਹੜੇ ਕਿ ਮੇਫੀਲਡ ਐਂਡ ਏਅਰਪੋਰਟ ਦੀ ਇੰਟਰਸੈਕਸ਼ਨ 'ਤੇ ਨੇ, ਜਿਹੜਾ ਨਵਾਂ ਪਲਾਜ਼ਾ ਹੈ ਮੇਫੀਲਡ ਐਂਡ ਏਅਰਪੋਰਟ, 6171 ਮੇਫੀਲਡ ਰੋਡ, ਯੂਨਿਟ ਨੰਬਰ 96 ਦੇ ਵਿੱਚ ਲੋਕੇਟਡ ਨੇ। ਬੜਾ ਲਜ਼ੀਜ਼ ਲਜ਼ੀਜ਼ ਖਾਣਾ ਤੁਹਾਨੂੰ ਇੱਥੋਂ ਮਿਲ ਜਾਂਦਾ, ਚਾਹੇ ਤਾਂ ਫਿਰ ਤੁਸੀਂ ਕੁਛ ਅਥੈਂਟਿਕ ਖਾਣਾ ਹੋਵੇ, ਕੋਈ ਵੀ ਜੀ ਨਾਨ ਤੁਸੀਂ ਲੈਣੇ ਆ, ਰੁਮਾਲੀ ਰੋਟੀ ਚਾਹੀਦੀ ਹੈ, ਨਾਲ ਸ਼ਾਹੀ ਪਨੀਰ ਚਾਹੀਦਾ, ਜਾਂ ਫਿਰ ਕੋਈ ਵੀ ਸਬਜ਼ੀ ਜਿਹੜੀ ਤੁਹਾਡੀ ਫੇਵਰੇਟ ਹੈ ਉਹ ਤੁਸੀਂ ਟਰਾਈ ਕਰਨਾ ਚਾਹੁੰਦੇ ਹੋਵੋ, ਕੋਈ ਘਰ ਦੇ ਵਿੱਚ ਕੇਟਰਿੰਗ ਤੁਸੀਂ ਫੰਕਸ਼ਨ ਦੇ ਲਈ ਕਰਵਾਉਣਾ ਚਾਹੁੰਦੇ ਹੋਵੋ, ਤਾਂ ਜ਼ਰੂਰ ਇਹਨਾਂ ਨੂੰ ਤੁਸੀਂ ਇੱਕ ਮੌਕਾ ਦੇ ਸਕਦੇ ਹੋ ਜੀ। ਦੇਸੀ ਫਰਾਈਡ ਮੈਨੀਆਂ ਦੇ ਨਾਲ ਦੀ ਨਾਲ ਗੱਲ ਕਰ ਲਈ, ਕੁਛ ਸਟਰੀਟ ਫੂਡ ਖਾਣਾ, ਕਦੇ ਕਦਾਈ ਸਾਰਾ ਕੁਛ ਚੱਲ ਜਾਂਦਾ, ਮਿੱਠਾ ਵੀ ਖਾ ਸਕਦੇ ਹੋ, ਮਤਲਬ ਖਾ ਸਕਦੇ ਹੋ, ਜੇ ਨਹੀਂ ਤੁਸੀਂ ਖਾਂਦੇ ਤਾਂ ਨਾ ਖਾਇਓ, ਪਰ ਕਦੇ ਕਦਾਈ ਖਾ ਸਕਦਾ, ਕਿਉਂਕਿ ਹਰ ਇੱਕ ਚੀਜ਼ ਦੀ ਡੋਜ਼ ਮੈਟਰ ਕਰਦੀ ਹੈ। ਜਦੋਂ ਕੋਈ ਵਧੀਆ ਚੀਜ਼ ਵੀ ਤੁਸੀਂ ਬਸ ਅੰਦਰ ਸੁੱਟੀ ਜਾਂਦੇ ਹੋ ਉਹ ਵੀ ਕਦੇ ਕਦੇ ਤੁਹਾਡੇ ਲਈ ਬੁਰਾ ਇਫੈਕਟ ਤੁਹਾਡੇ 'ਤੇ ਪਾ ਸਕਦੀ ਹੈ। ਸੋ ਹਰ ਇੱਕ ਚੀਜ਼ ਦੀ ਕੁਆਂਟਿਟੀ, ਡੋਜ਼ ਤੁਸੀਂ ਕਿੰਨੀ ਲੈਂਦੇ ਹੋ ਉਹ ਬਹੁਤ ਮੈਟਰ ਕਰਦੀ ਆ। ਸੋ ਕਦੇ ਕਦਾਈ ਤੁਸੀਂ ਮਿੱਠਾ ਵੀ ਖਾ ਸਕਦੇ ਹੋ, ਕਦੇ ਕਦਾਈ ਤੁਸੀਂ ਤਲਿਆ ਵੀ ਖਾ ਸਕਦੇ ਹੋ, ਅਤੇ ਇਹ ਮੇਰਾ ਸੁਜੈਸ਼ਨ ਹੀ ਆ। ਬਾਕੀ ਤਾਂ ਤੁਹਾਡੀ ਆਪਣੀ ਮਰਜ਼ੀ ਹੈ ਜੀ। ਪਨੀਰ ਬਰਗਰ ਤੁਸੀਂ ਟਰਾਈ ਕਰਨਾ ਅਤੇ $9.99 ਦਾ ਤੁਹਾਨੂੰ $9.99 ਦਾ $9.99 ਹੌਟ ਮੋਜ਼ਰੇਲਾ ਚੀਜ਼ ਸਟਿਕਸ ਜਿਹੜੇ ਇਹਨਾਂ ਕੋਲ ਹੈਗੇ ਆ ਉਹ $7.99 ਦੇ ਆ, ਅਤੇ ਜੇ ਅਲੱਗ ਅਲੱਗ ਬਾਏ ਕਰੋਗੇ ਤਾਂ ਇਹ ਪ੍ਰਾਈਸ ਹੈ, ਜੇ ਦੋਨੇ ਚੀਜ਼ਾਂ ਬਾਏ ਕਰ ਲਉਂਗੇ ਜੀ ਤਾਂ ਫਿਰ $16.99 ਦੇ ਵਿੱਚ ਤੁਹਾਨੂੰ ਪਨੀਰ ਬਰਗਰ ਅਤੇ ਹੌਟ ਮੋਜ਼ਰੇਲਾ ਚੀਜ਼ ਸਟਿਕਸ ਮਿਲ ਜਾਣੀਆਂ। ਤੁਸੀਂ ਕੁਛ ਟਰਾਈ ਕਰਨਾ ਸਟਰੀਟ ਫੂਡ ਜਿਹਦੇ ਵਿੱਚ ਅਸੀਂ ਟਿੱਕੀਆਂ ਦੀ ਗੱਲ ਕਰ ਲਈਏ ਜੀ, ਮੋਮੋਸ ਦੀ ਗੱਲ ਕਰ ਲਈਏ, ਸਪਰਿੰਗ ਰੋਲਸ ਦੀ ਗੱਲ ਕਰ ਲਈਏ, ਜਾਂ ਫਿਰ ਨੂਡਲ ਬਰਗਰ ਦੀ ਗੱਲ ਕਰ ਲਈਏ, ਹੋਰ ਬਹੁਤ ਕੁਛ ਹੈਗਾ, ਮੈਨਿਊ ਖਾਸਾ ਲੰਬਾ ਚੌੜਾ ਹੈਗਾ, ਪਰ ਇੱਕ ਵਾਰ ਜ਼ਰੂਰ ਜਾਣਾ ਦੇਸੀ ਫਰਾਈਡ ਮੈਨੀਆਂ, ਜਿਹਨਾਂ ਕੋਲ ਤੁਸੀਂ ਮੈਂਗੋ ਸ਼ੇਕ ਲੈ ਲੈਣਾ, ਜਾਂ ਫਿਰ ਕੋਈ ਹੋਰ ਔਡਰ ਕਰਨਾ ਚਾਹੁੰਦੇ ਹੋ, ਕੋਈ ਮੈਂਗੋ ਲੱਸੀ ਔਡਰ ਕਰਨਾ ਚਾਹੁੰਦੇ ਹੋ, ਬਦਾਮ ਦਾ ਜਿਹੜਾ ਹੁੰਦਾ ਜੀ ਮਿਲਕ ਬਦਾਮ ਉਹ ਔਡਰ ਕਰਨਾ ਚਾਹੁੰਦੇ ਹੋ। ਸੋ ਦੇਸੀ ਫਰਾਈਡ ਮੈਨੀਆਂ 6171 ਮੇਫੀਲਡ ਰੋਡ, ਯੂਨਿਟ ਨੰਬਰ 96 ਏਅਰਪੋਰਟ ਐਂਡ ਮੇਫੀਲਡ ਦੇ ਇੰਟਰਸੈਕਸ਼ਨ 'ਤੇ। ਨੰਬਰ ਤੁਹਾਨੂੰ ਦੱਸੀਏ ਜੀ 6474434475। ਕੇਟਰਿੰਗ ਕਰਵਾਉਣ ਦੇ ਲਈ 6475343475 'ਤੇ ਕਾਲ ਕਰ ਸਕਦੇ ਹੋ। ਜਿਹੜੇ ਸਾਡੇ ਲਿਸਨਰਸ ਦੂਰ ਦੁਰਾਡੇ ਰਹਿੰਦੇ ਆ, ਕਿੰਨੀ ਕੁ ਦੂਰ ਰਹਿੰਦੇ ਹੋ ਤੁਸੀਂ ਜੀ? ਦੂਰ ਦੁਰਾਡੇ ਯਾਨੀ ਕਿ ਜਿੱਥੇ ਵੀ ਤੁਸੀਂ ਜੀ ਟੀ ਏ ਤੋਂ, ਸਪੈਸ਼ਲੀ ਬਾਹਰ ਦੀ ਗੱਲ ਕਰਦੀ ਹਾਂ, ਜੀ ਟੀ ਏ ਦੇ ਵਿੱਚ ਵੀ ਹੈਗੇ ਹੋ ਜੀ, ਤੁਸੀਂ ਤਾਂ ਵੀ ਕਾਲ ਕਰ ਸਕਦੇ ਹੋ। ਮੈਂ ਗੱਲ ਕਰ ਰਹੀ ਹਾਂ ਅਗਰ ਇੰਟੀਰੀਅਰ ਰੈਨੋਵੇਸ਼ਨ ਤੁਸੀਂ ਕਰਾਉਣੀ ਆ ਜੀ, ਘਰ ਦੇ ਵਿੱਚ ਬੇਸਮੈਂਟ ਬਣਾਉਣੀ ਆ, ਜਾਂ ਬੇਸਮੈਂਟ ਬਣੀ ਹੋਈ ਆ ਉਹਨੂੰ ਲੀਗਲ ਤੁਸੀਂ ਕਿੱਦਾਂ ਕਰ ਸਕਦੇ ਹੋ। ਕਈ ਵਾਰ ਹੁੰਦਾ ਕਿ ਕੁਛ ਚੇਂਜਸ ਕਰਕੇ ਸਿਟੀ ਜਿਹੜੇ ਤੁਹਾਨੂੰ ਦੱਸ ਦਿੰਦੀ ਆ ਵੀ ਆਹ ਚੇਂਜਸ ਕਰਕੇ ਤੁਸੀਂ ਕਰ ਸਕਦੇ ਹੋ ਜੇ ਤੁਹਾਡੇ ਰਿਕੁਆਇਰਮੈਂਟਸ ਉਹ ਮੀਟ ਹੁੰਦੀਆਂ, ਅਤੇ ਜਾਂ ਫਿਰ ਤੁਸੀਂ ਬੇਸਮੈਂਟ ਨਵੇਂ ਸਿਰੇ ਬਣਾ ਰਹੇ ਹੋ, ਸੋਚਦੇ ਹੋ ਕਿ ਕਿਉਂ ਨਾ ਲੀਗਲ ਬਣਾ ਰਹੀ ਜਾਵੇ, ਜਾਂ ਫਿਰ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਤੁਸੀਂ ਰੈਨੋਵੇਸ਼ਨ ਕਰਾਉਣੀ ਆ, ਇੰਟੀਰੀਅਰ ਰੈਨੋਵੇਸ਼ਨ, ਅਤੇ ਜੀ ਤੁਸੀਂ ਚਾਹੇ ਜੀ ਟੀ ਏ 'ਚ ਹੈਗੇ ਹੋ, ਚਾਹੇ ਦੂਰ ਦੁਰਾਡੇ ਹੈਗੇ ਹੋ, ਯਾਨੀ ਕਿ ਹੈਮਿਲਟਨ, ਸਟੋਨੀ ਕ੍ਰੀਕ, ਥੋਰਨ ਵੈਲਲੈਂਡ, ਜਾਂ ਫਿਰ ਸੇਂਟ ਕੈਥਰੀਨ, ਜਾਂ ਫਿਰ ਨਾਇਆਗਰਾ ਫਾਲਸ ਦੇ ਵਿੱਚ ਸਪੈਸ਼ਲੀ ਤੁਸੀਂ ਮੇਰੀ ਆਵਾਜ਼ ਸੁਣਦੇ ਹੋ, ਕੋਈ ਟੀਮ ਲੱਭ ਰਹੇ ਸੀਗੇ ਇੰਟੀਰੀਅਰ ਰੈਨੋਵੇਸ਼ਨ ਦੇ ਵਿੱਚ, ਜਿਨ੍ਹਾਂ ਨੂੰ ਤੁਸੀਂ ਫਲਿਪਿੰਗ ਦੇ ਲਈ ਕੋਈ ਪ੍ਰਾਪਰਟੀ ਲਈ ਸੀਗੀ, ਉਹਨੂੰ ਤੁਸੀਂ ਰੈਨੋਵੇਟ ਕਰਾਉਣਾ ਹੈਗਾ, ਐਕਸਟੈਂਸਿਵ ਜਾਂ ਮੇਜਰ ਰੈਨੋਵੇਸ਼ਨ ਤੁਸੀਂ ਕਰਾਉਣੀ ਆ ਇੰਟੀਰੀਅਰ, ਜਾਂ ਫਿਰ ਤੁਸੀਂ ਜੀ ਡਰਾਈਵੇ ਬਣਾਉਣਾ ਹੈਗਾ, ਤਾਂ ਬੀ ਬਿਲਡ ਕੰਸਟਰਕਸ਼ਨ ਇਹ ਨਾਇਆਗਰਾ ਫਾਲਸ ਦੇ ਵਿੱਚ ਕੰਮ ਕਰ ਰਹੇ ਨੇ, ਜਾਂ ਕੋਈ ਕਮਰਸ਼ੀਅਲ ਯੂਨਿਟ ਤੁਸੀਂ ਰੈਡੀ ਕਰਵਾਉਣਾ ਹੈਗਾ, ਤਾਂ ਨੰਬਰ ਹੈ ਜੀ 6472336000। ਬੀ ਬਿਲਡ ਕੰਸਟਰਕਸ਼ਨ ਨੂੰ ਤੁਸੀਂ ਕਾਲ ਕਰ ਸਕਦੇ ਹੋ, ਵਿੰਡੋਜ਼ ਚੇਂਜ ਕਰਾਉਣੀ ਆ, ਜਾਂ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਇੰਟੀਰੀਅਰ ਰੈਨੋਵੇਸ਼ਨ ਦਾ ਕੰਮ ਕਰਾਉਣਾ, 6472336000, 6472336000। ਅਤੇ ਨਾਇਆਗਰਾ ਫਾਲ ਦੇ ਵਿੱਚ ਨੈਕਸਟ ਵੀਕ ਵੀ ਹੈਗੇ ਆ, ਤੁਸੀਂ ਇਹਨਾਂ ਨੂੰ ਮਿਲਣਾ, ਜਾਂ ਫਿਰ ਕੋਈ ਰੈਨੋਵੇਸ਼ਨ ਦਾ ਕੋਈ ਐਸਟੀਮੇਟ ਲੈਣਾ ਚਾਹੁੰਦੇ ਹੋ ਤਾਂ ਜ਼ਰੂਰ ਕਾਲ ਕਰ ਸਕਦੇ ਹੋ, 6472336000 ਨੰਬਰ 'ਤੇ ਕਾਲ ਕੀਤੀ ਜਾ ਸਕਦੀ ਹੈ। ਨੈਕਸਟ ਕਾਲ ਆ ਜੀ ਸਾਡੇ ਨਾਲ 6643 ਨੰਬਰ ਜੀ, ਸਤਿ ਸ਼੍ਰੀ ਅਕਾਲ।
1: ਹਾਂਜੀ ਪਰਮਜੀਤ, ਤੁਹਾਨੂੰ ਤੁਹਾਡੇ ਰੱਬ ਦੀ ਸਤਿ ਸ੍ਰੀ ਅਕਾਲ, ਗੁੱਡ ਈਵਨਿੰਗ ਤੇ ਚੜ੍ਹਦੀ ਕਲਾ ਜੀ।
0: ਗੁੱਡ ਈਵਨਿੰਗ ਕੁਲਦੀਪ ਜੀ, ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਜੀ।
1: ਬੜੀ ਦੇਰ ਬਾਅਦ ਗੱਲ ਹੋਈ ਆ, ਮੈਨੂੰ ਅੱਜ ਵੀ ਡਰ ਲੱਗਦਾ ਸੀ, ਮੈਂ ਪਤਾ ਨੀ ਕੀ ਪ੍ਰੋਬਲਮ ਆ ਮੇਰੀ, ਮੈਂ ਸੈਚਰਡੇ ਸੰਡੇ ਚ ਮਿਕਸ ਹੋ ਜਾਂਦਾ। ਮੈਂ ਤੁਹਾਡੀ ਆਵਾਜ਼ ਸੁਣੀ,
0: ਗੱਡੀ
1: ਆਨ ਕੀਤੀ ਨਾ,
0: ਆਪਣੇ
1: ਛੋਟੇ ਬੇਟੇ ਨੇ ਗਾਣਾ ਵੀ ਹੋਰ ਕੱਢਿਆ ਵਾ, ਉਹ ਹੁਣ ਆਪਾਂ ਗਾਹਾਂ ਦੇ ਸੈਚਰੇ ਤੇ ਰੱਖਾਂਗੇ। ਚਲ ਮੈਂ ਕਿਹਾ ਵੀ ਹਾਜ਼ਰੀ ਲਵਾ ਲਈਏ
0: ਤੇ
1: ਬਾਬਾ ਜੀ ਚੜ੍ਹਦੀ ਕਲਾ ਚ ਰੱਖਣ, ਤੁਹਾਨੂੰ ਮੌਸਮ ਵੀ ਵਧੀਆ ਆ ਗਿਆ,
0: ਸਾਰੇ
1: ਆਪਣੇ ਪਰਿਵਾਰ ਜਿੱਦਾਂ ਹਨਾ ਰਾਜੀ ਖੁਸ਼ੀ ਰਹਿਣ ਤੇ ਤੁਹਾਡੀ ਬਾਤ ਸੁਣ ਲਈ ਦੀ ਆ, ਵਧੀਆ ਵਧੀਆ ਐਨਰਜੀ ਮਿਲਦੀ ਆ ਜੀ, ਵਧੀਆ ਪੋਜ਼ਿਟਿਵ ਵਾਈਬ ਮਿਲਦੀਆਂ ਨੇ,
0: ਬਹੁਤ ਸ਼ੁਕਰੀਆ,
1: ਤੇ ਪਰਮਾਤਮਾ ਚੜ੍ਹਦੀ ਕਲਾ ਚ ਰੱਖਣ ਤੇ ਹਾਜ਼ਰੀ ਲਵਾਉਣੀ ਸੀ ਬਸ
0: ਜੀ। ਬਹੁਤ ਸ਼ੁਕਰੀਆ ਕੁਲਦੀਪ ਜੀ, ਥੈਂਕ ਯੂ ਸੋ ਮਚ, ਆਪਣਾ ਖਿਆਲ ਰੱਖਿਓ ਜੀ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। 416-233-6368 ਸਟੂਡੀਓ ਚ ਜੋ ਤੁਸੀਂ ਗੱਲ ਕਰਦੇ ਹੋ ਜੀ, ਜਿੰਨੇ ਵੀ ਸਾਡੇ ਲਿਸਨਰ ਕਾਲ ਕਰਦੇ ਆ ਜਾਂ ਸੁਣਦੇ ਆ ਪ੍ਰੋਗਰਾਮ ਨੂੰ, ਟਾਈਮ ਬੜਾ ਕੀਮਤੀ ਆ ਜੀ, ਹਰ ਇੱਕ ਦਾ ਟਾਈਮ ਬੜਾ ਕੀਮਤੀ ਆ, ਤੁਹਾਡਾ ਟਾਈਮ ਬਹੁਤ ਕੀਮਤੀ ਆ। ਜਦੋਂ ਤੁਸੀਂ ਟਾਈਮ ਕੱਢ ਕੇ ਗੱਲ ਕਰਦੇ ਹੋ, ਚਾਹੇ ਇੱਕ ਮਿੰਟ ਚਾਹੇ ਪ੍ਰੋਗਰਾਮ ਨੂੰ ਸੁਣ ਰਹੇ ਹੋ, ਜੇ ਕਾਲ ਨਹੀਂ ਵੀ ਕਰ ਰਹੇ ਫਿਰ ਵੀ ਮੈਂ ਤੁਹਾਨੂੰ ਸਾਰਿਆਂ ਨੂੰ ਥੈਂਕ ਯੂ ਕਹਿਣਾ ਚਾਹੁੰਦੀ ਹਾਂ, ਕਿਉਂਕਿ ਮੈਂ ਇਹ ਫੀਲ ਕਰਕੇ ਗੱਲ ਕਰਦੀ ਹੁੰਦੀ ਹਾਂ, ਇਹ ਮੈਂ ਇਹ ਸੋਚ ਕੇ ਗੱਲ ਕਰਦੀ ਹਾਂ ਵੀ ਤੁਸੀਂ ਸਾਰੇ ਮੈਨੂੰ ਸੁਣ ਰਹੇ ਹੋ। ਸੋ ਨਹੀਂ ਤਾਂ ਫਿਰ ਇਕੱਲਾ ਬੰਦਾ ਤਾਂ ਬੋਲ ਹੀ ਨਹੀਂ ਸਕਦਾ ਨਾ ਕਿ ਮੈਂ ਇਕੱਲੀ ਬੋਲ ਰਹੀ ਹਾਂ। ਸੋ ਮੈਂ ਜ਼ਰੂਰ ਫੀਲ ਕਰਦੀ ਹਾਂ ਕਿ ਤੁਸੀਂ ਜਿੱਥੇ ਜਿੱਥੇ ਵੀ ਪ੍ਰੋਗਰਾਮ ਨੂੰ ਸੁਣ ਰਹੇ ਹੋ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 416-233-6368 ਪ੍ਰੋਗਰਾਮ ਦੇ ਵਿੱਚ ਤੁਸੀਂ ਗੱਲਬਾਤ ਕਰਨੀ ਹੈ ਜੀ, ਇਸ ਨੰਬਰ 'ਤੇ ਕਾਲ ਕਰ ਸਕਦੇ ਹੋ। ਅਤੇ ਨਾਲ ਦੀ ਨਾਲ ਤੁਹਾਨੂੰ ਦੱਸੀ, ਜੇਕਰ ਪੈਸਿਆਂ ਦੀ ਜ਼ਰੂਰਤ ਪੈ ਗਈ ਆ ਤਾਂ ਮਿਸਟਰ ਇਲਾਨ ਮਸਕ ਨੇ ਤਾਂ ਉਹਦਾ ਰਹਿ ਨਹੀਂ ਆ, ਪਰ ਜੀ ਐਨ ਈ ਮੋਰਗੇਜਸ ਤੋਂ ਮਯੰਕ ਭਟਨਾਗਰ ਜੀ ਨੂੰ ਤੁਸੀਂ ਜ਼ਰੂਰ ਕਾਲ ਕਰ ਸਕਦੇ ਹੋ। ਅਗਰ ਮੋਰਗੇਜ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਆ, ਖੜ੍ਹੇ ਪੈਰ ਹੁਣ ਪੈਸੇ ਕਿਹਦੇ ਤੋਂ ਮੰਗੀਏ, ਕਿਹਦੇ ਤੋਂ ਲਈਏ, ਇਹ ਵੀ ਬੜਾ ਔਖਾ ਹੁੰਦਾ। ਤੁਹਾਨੂੰ ਪੈਸੇ ਚਾਹੀਦੇ ਆ, ਘਰ ਦੇ ਵਿੱਚ ਐਕੁਟੀ ਹੈਗੀ ਆ ਅਤੇ ਲੋੜ ਪੈ ਗਈ ਆ, ਤਾਂ ਫਿਰ ਜ਼ਰੂਰ ਜੀ ਕਿਸੇ ਅੱਗੇ ਹੱਥ ਅੱਡਣ ਨਾਲੋਂ ਚੰਗਾ ਕਿ ਘਰੋਂ ਹੀ ਸਰ ਜਾਵੇ। 647-702-2023 647-702-2023 ਮੋਰਗੇਜ ਕਰਾਉਣਾ ਚਾਹੁੰਦੇ ਹੋ ਤਾਂ ਉਸ ਦੇ ਲਈ ਵੀ ਤੁਹਾਡੀ ਹੈਲਪ ਕਰ ਦੇਣਗੇ। 647-702-2023 647-702-2023 ਨੰਬਰ 'ਤੇ ਤੁਸੀਂ ਕਾਲ ਕਰ ਸਕਦੇ ਹੋ ਜੀ, ਜੀ ਐਨ ਈ ਮੋਰਗੇਜ ਜੀ ਐਨ ਈ ਮੋਰਗੇਜਸ ਤੋਂ ਮਾਇਕ ਭਟਨਾਗਰ ਜੀ ਨੂੰ।

ਫੀਫਾ ਵਰਲਡ ਕੱਪ ਚ ਚੇਂਜਸ ਕਰਤੀਆਂ ਜੀ, ਕਹਿੰਦੇ ਕਾਫੀ ਸਾਰੇ ਜਿਹੜੇ ਜਿੱਥੇ ਜਿੱਥੇ ਟੂਰਨਾਮੈਂਟ ਹੋਣੇ ਆ ਜਾਂ ਮੈਚਿਸ ਜਿਹੜੇ ਇਹ ਹੋਣੇ ਆ, ਉੱਥੇ ਕਈ ਜਗ੍ਹਾ ਤੇ ਬਹੁਤ ਘੱਟ ਛਾਂ ਹੈਗੀ ਆ ਤੇ ਕਈਆਂ ਤੇ ਹੈ ਹੀ ਨਹੀਂ ਆ, ਤਾਂ ਫਿਰ ਗਰਮੀ ਤਾਂ ਓਬਵੀਅਸਲੀ ਹੈਗੀ ਆ, ਇੱਕ ਵੀਕ ਰਹਿ ਗਿਆ ਹੁਣ, ਤੇ ਉਹਨਾਂ ਨੇ ਅਲਾਓ ਕਰਤਾ 590 ਮਿਲੀ ਲੀਟਰ ML 590 ML ਦੀ ਜਿਹੜੀ ਬੋਟਲ ਆ ਪਾਣੀ ਦੀ, ਉਹ ਸੀਲਡ ਹੋਣੀ ਚਾਹੀਦੀ, ਉਹ ਤੁਸੀਂ ਲਿਜਾ ਸਕਦੇ ਹੋ। ਅਤੇ ਇਮੈਜਿਨ ਕਰੋ ਜੇ ਹੁਣ ਬੰਦਾ ਪਾਣੀ ਨਹੀਂ ਲਿਜਾ ਸਕਦਾ ਤੇ ਬਈ ਫਿਰ ਉੱਥੋਂ ਪਾਣੀ ਮਿਲਣਾ ਤੇ ਮਹਿੰਗਾ ਹੈ ਨਾ, ਅਤੇ ਜੇ ਦੋ ਤਿੰਨ ਬੋਤਲਾਂ ਪੀ ਲਈਆਂ ਪਾਣੀ ਦੀਆਂ ਤੇ ਫਿਰ ਚਲੋ, ਐਨੀ ਹਾਓ 590 ML ਤੁਸੀਂ ਲਿਜਾ ਸਕਦੇ ਹੋ ਬੋਟਲ ਪਾਣੀ ਦੀ, ਠੀਕ ਹੈ ਜੀ। ਅਤੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਅਸੀਂ ਹੋਰ ਕੀ ਦੱਸੀਏ, ਹੋਰ ਅਸੀਂ ਤੁਹਾਨੂੰ ਦੱਸੀਏ ਜੀ ਇੱਕ ਵਾਰ ਫਿਰ ਤੋਂ ਰਫਤਾਰ ਪੇਂਟਿੰਗ ਦਾ ਨੰਬਰ, ਅਗਰ ਘਰ ਨੂੰ ਪੇਂਟ ਕਰਾਉਣਾ ਹੈ ਕਿਚਨਰ ਵਾਟਲੂ ਦੇ ਏਰੀਆ 'ਚ ਹੈਗੀ ਹੋ, ਤਾਂ ਜ਼ਰੂਰ ਜੀ ਜਿੰਨੇ ਸਾਡੇ ਲਿਸਨਰਸ ਪ੍ਰੋਗਰਾਮ ਨੂੰ ਸੁਣਦੇ ਹੁੰਦੇ ਆ, ਜ਼ਰੂਰ ਸਾਡੇ ਜਿਹੜੇ ਸਪੋਂਸਰਸ ਹੈਗੇ ਆ ਉਹਨਾਂ ਨੂੰ ਤੁਸੀਂ ਜ਼ਰੂਰ ਮੌਕਾ ਦਿਆ ਕਰੋ ਆਪਣੀ ਸੇਵਾ ਕਰਾਉਣ ਦਾ, ਤਾਂ ਕਿ ਫਿਰ ਤੁਸੀਂ ਦੇਖੋ ਵੀ ਜਿਹੜੀਆਂ ਸਰਵਿਸਿਜ਼ ਇਹ ਪ੍ਰੋਵਾਈਡ ਕਰਦੇ ਆ ਉਹ ਕਿੰਨੀ ਕੁ ਵਰਥ ਆ, ਤਾਂ ਕਿ ਫਿਰ ਅੱਗੇ ਵੀ ਤੁਸੀਂ ਉਹਨਾਂ ਨੂੰ ਮੌਕਾ ਦੇ ਸਕੋ। ਰਫਤਾਰ ਪੇਂਟਿੰਗ, ਘਰ ਨੂੰ ਇੰਟੀਰੀਅਰ ਪੇਂਟ ਕਰਾਉਣਾ ਹੋਵੇ, ਐਕਸਟੀਰੀਅਰ ਪੇਂਟ ਕਰਾਉਣਾ ਹੋਵੇ ਜਾਂ ਕਿਚਨ ਪੇਂਟ ਕਰਾਉਣੀ ਹੋਵੇ, ਪਾਪਕੋਰਨ ਸੀਲਿੰਗ ਰਿਮੂਵ ਕਰਾਉਣੀ ਹੋਵੇ, 647-996-56 ਦੀ 647-996-5630 'ਤੇ ਕਾਲ ਕਰ ਸਕਦੇ ਹੋ। ਅਸੀਂ ਸਿਹਤ ਦੀ ਗੱਲ ਕਰ ਰਹੇ ਸੀਗੇ, ਬਹੁਤ ਸਾਰੀਆਂ ਐਸੀਆਂ ਚੀਜ਼ਾਂ ਦੀ ਅਸੀਂ ਗੱਲ ਕੀਤੀ ਸੀ ਕਿ ਅਸੀਂ ਅੱਜ ਕੱਲ੍ਹ ਸਾਡੀ ਲਾਈਫ ਦੇ ਵਿੱਚ ਸਾਨੂੰ ਪਤਾ ਹੁੰਦੇ ਵੀ ਅਸੀਂ ਉਹ ਚੀਜ਼ਾਂ ਆਪਣੀ ਜ਼ਿੰਦਗੀ 'ਚ ਵਰਤਦੇ ਹਾਂ, ਚਾਹੇ ਅਸੀਂ ਖਾਣ ਦੀ ਗੱਲ ਕਰ ਲਈਏ, ਚਾਹੇ ਅਸੀਂ ਸਕਿਨ 'ਤੇ ਲਾਉਣ ਦੀ ਗੱਲ ਕਰ ਲਈਏ, ਚਾਹੇ ਉੱਦਾਂ ਹੀ ਘਰ ਦੇ ਵਿੱਚ ਹਾਊਸ ਹੋਲਡ 'ਚ ਅਸੀਂ ਕੋਈ ਆਮ ਚੀਜ਼ਾਂ ਵਰਤਦੇ ਹਾਂ ਘਰ ਦੀ ਸਫਾਈ ਦੇ ਲਈ, ਡਿਸਇਨਫੈਕਟ ਕਰਨ ਦੇ ਲਈ, ਹੋਰ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ। ਮੈਨੂੰ ਇਹ ਚੰਗਾ ਲੱਗਦਾ ਇਹਨਾਂ ਚੀਜ਼ਾਂ ਦੇ ਬਾਰੇ, ਇਸ ਟੋਪਿਕ ਦੇ ਬਾਰੇ ਪੜ੍ਹਨਾ ਕਿ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹੈ ਜਿਨ੍ਹਾਂ ਨੂੰ ਸਾਨੂੰ ਪਤਾ ਹੁੰਦੇ ਵੀ ਅਸੀਂ ਉਹ ਵਰਤਦੇ ਹਾਂ, ਮਜਬੂਰੀ ਕਹਿ ਲਓ ਜਾਂ ਫਿਰ ਅਸੀਂ ਵਿਲਿੰਗਲੀ ਵਰਤਦੇ ਹੈਗੇ ਉਹ ਚੀਜ਼ਾਂ, ਜਿਨ੍ਹਾਂ ਦੇ ਨਾਲ ਸਾਡੀ ਬੋਡੀ 'ਤੇ ਬੜਾ ਬੈਡ ਇਫੈਕਟ ਪੈਂਦਾ। ਸੋ ਚਾਹੇ ਉਹ ਕੋਸਮੈਟਿਕ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ, ਚਾਹੇ ਖਾਣ ਪੀਣ ਦੀ ਗੱਲ ਕਰ ਲਈ, ਸਾਨੂੰ ਪਤਾ ਹੈਗਾ ਕਿ ਇਹਦਾ ਬੈਡ ਇਫੈਕਟ ਪੈਂਦਾ, ਪਰ ਅਸੀਂ ਇੰਨੇ ਕੁ ਉਹਦੇ ਆਦੀ ਹੋ ਚੁੱਕੇ ਹਾਂ ਜਾਂ ਆਪਣੇ ਆਪ ਨੂੰ ਸੋਹਣੇ ਲੱਗਣ ਦੇ ਵੀ ਅਸੀਂ ਸੋਹਣੇ ਲੱਗੀਏ, ਸਾਡੀ ਦਿੱਖ ਬੜੀ ਸੋਹਣੀ ਹੋਵੇ, ਪਰ ਅਸੀਂ ਆਪਣੀ ਬੋਡੀ ਦੇ ਵਿੱਚ ਬਹੁਤ ਸਾਰੇ ਕੈਮੀਕਲਸ, ਬਹੁਤ ਸਾਰੇ ਅਨਵਾਂਟਡ ਜਿਹੜੇ ਟੌਕਸਿਕ ਚੀਜ਼ਾਂ ਹੈਗੀਆਂ ਉਹ ਡੰਪ ਕਰਦੇ ਹਾਂ। ਸੋ ਕੋਸ਼ਿਸ਼ ਕਰੋ ਜੀ, ਜਿੰਨਾ ਵੀ ਜੋ ਵੀ ਤੁਸੀਂ ਖਾਣਾ ਜਾਂ ਜੋ ਵੀ ਤੁਸੀਂ ਆਪਣੀ ਸਕਿਨ 'ਤੇ ਲਾਉਣਾ ਜਾਂ ਜੋ ਵੀ ਤੁਸੀਂ ਆਪਣੇ ਘਰ 'ਚ ਵਰਤਣਾ, ਕੁਛ ਨਾ ਕੁਛ ਜਿੱਦਾਂ ਹੁਣ ਡਿਸਇਨਫੈਕਟ ਵਾਲੇ ਜਿਹੜੇ ਸਪਰੇ ਹੈਗੇ ਆ ਉਹ ਵੀ ਤੁਸੀਂ ਘਰ ਬਣਾ ਸਕਦੇ ਹੋ, ਕੁਛ ਨਾ ਕੁਛ ਇਹਨਾਂ ਚੀਜ਼ਾਂ 'ਤੇ ਵੀ ਜ਼ਰੂਰ, ਜਿਹੜੀਆਂ ਮੇਰੀਆਂ ਭੈਣਾਂ ਖਾਸ ਕਰਕੇ ਮੈਂ ਉਹਨਾਂ ਨੂੰ ਜ਼ਰੂਰ ਕਹੂੰਗੀ, ਕਿਉਂਕਿ ਇਹ ਜਿਹੜੀਆਂ ਚੀਜ਼ਾਂ ਕਿਤੇ ਨਾ ਕਿਤੇ ਇਨਡਾਇਰੈਕਟਲੀ ਸਾਡੇ ਜੇ ਪਰਿਵਾਰ ਦੇ ਵਿੱਚ ਬੱਚੇ ਆ ਅਤੇ ਬੱਚਿਆਂ ਦੀ ਸਿਹਤ ਨੂੰ ਵੀ ਇਫੈਕਟ ਕਰਦੀਆਂ, ਅਤੇ ਹਾਰਮੋਨਲ ਇੰਬੈਲੈਂਸ ਇਹ ਬਹੁਤ ਵੱਡੀ ਪ੍ਰੋਬਲਮ ਆ ਅੱਜ ਕੱਲ੍ਹ, ਸਪੈਸ਼ਲੀ ਲੇਡੀਜ਼ ਦੇ ਵਿੱਚ ਜਾਂ ਫਿਰ ਬੱਚਿਆਂ ਦੇ ਵਿੱਚ ਕਹਿ ਲਈਏ, ਕਿਉਂਕਿ ਸਾਡੇ ਅੰਦਰ ਹੀ ਇੰਨਾ ਕੁਛ ਜਾ ਰਿਹਾ। ਸੋ ਕਹਿਣ ਦਾ ਮਤਲਬ ਆ ਕਿ ਜੀ ਥੋੜ੍ਹਾ ਜਿਹਾ ਅਸੀਂ ਟਰਾਈ ਕਰੀਏ ਕਿ ਜਿੰਨਾ ਕੁ ਅਸੀਂ ਪਿਓਰ ਆਪਣੀ ਜ਼ਿੰਦਗੀ ਦੇ ਵਿੱਚ ਕੁਛ ਨਾ ਕੁਛ ਚੀਜ਼ ਐਡ ਆਨ ਕਰ ਸਕਦੇ ਹਾਂ, ਚਾਹੇ ਸਕਿਨ ਕੇਅਰ ਆ ਉਹ ਤੁਸੀਂ ਹੋਮ ਰੈਮਡੀ, ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਉਹ ਵਰਤ ਸਕਦੇ ਹੋ ਇਨਸਟੈਡ ਕਿ ਕੈਮੀਕਲਸ, ਅਤੇ ਜਾਂ ਫਿਰ ਜੋ ਡਿਸਇਨਫੈਕਟ ਦੀਆਂ ਚੀਜ਼ਾਂ ਹੈਗੀਆਂ, ਸੋਪਸ ਹੈਗੇ ਆ, ਸ਼ੈਂਪੂ ਹੈਗੇ ਆ, ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਹੈਗੀਆਂ। ਜੇ ਤੁਹਾਨੂੰ ਇਹ ਚੀਜ਼ 'ਤੇ ਇੰਟਰਸਟ ਹੋਵੇ ਜ਼ਰੂਰ ਮੇਰੀਆਂ ਭੈਣਾਂ ਇਹ ਚੀਜ਼ 'ਤੇ ਪੜ੍ਹੋ ਜਾਂ ਇਹਦੇ ਬਾਰੇ ਥੋੜ੍ਹੀ ਜਿਹੀ ਰੀਸਰਚ ਕਰੋ, ਤਾਂ ਕਿ ਤੁਸੀਂ ਵੀ ਥੋੜ੍ਹੀ ਇੱਕ ਇੱਕ ਚੀਜ਼ ਕਰਕੇ ਰਿਪਲੇਸ ਵੀ ਕਰ ਲਈਏ ਨਾ ਅਸੀਂ, ਅਤੇ ਉਹਦਾ ਵੀ ਬੜਾ ਚੰਗਾ ਇਫੈਕਟ, ਚੰਗਾ ਇਨਵਾਇਰਮੈਂਟ ਸਾਡੇ ਘਰ ਦੇ ਵਿੱਚ ਬਣ ਸਕਦਾ। ਸੋ ਜ਼ਰੂਰ ਮੇਰੀ ਬਸ ਇੰਨੀ ਕੁ ਗੁਜ਼ਾਰਿਸ਼ ਹੈ ਅਤੇ ਇੰਨਾ ਕੁ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਸੀ ਕਿ ਤੁਸੀਂ ਜ਼ਰੂਰ ਆਪਣੀ ਸਿਹਤ ਦਾ ਖਿਆਲ ਰੱਖੋ, ਖੁਸ਼ ਰਹੋ, ਕਿਉਂਕਿ ਸਿਹਤ ਹੈ ਤਾਂ ਸਾਰਾ ਕੁਛ ਹੈ। ਸੋ ਜ਼ਰੂਰ ਖੁਸ਼ ਰਹੋ ਜੀ। ਪ੍ਰੋਗਰਾਮ ਤੋਂ ਬਾਅਦ ਗੱਲਬਾਤ ਕਰਨੀ ਹੋਵੇ ਜਾਂ ਆਪਣੇ ਬਿਜ਼ਨਸ ਨੂੰ ਤੁਸੀਂ ਪ੍ਰਮੋਟ ਕਰਨਾ ਚਾਹੁੰਦੇ ਹੋ, ਰੇਡੀਓ ਅੰਦਾਜ਼ ਦੇ ਜ਼ਰੀਏ, ਅਤੇ ਮੇਰਾ ਫੋਨ ਨੰਬਰ 647-234-6000 647-234-6000 ਨੰਬਰ 'ਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਅਤੇ ਜਾਂਦੇ ਜਾਂਦੇ ਦੇਸੀ ਫਰਾਈਡ ਮੈਨੀਆਂ ਦਾ ਸੁਨੇਹਾ ਇੱਕ ਵਾਰ ਫਿਰ ਤੋਂ ਦੱਸਦਾ ਕਿ ਅਗਰ ਤੁਸੀਂ ਪਨੀਰ ਵਾਲਾ ਬਰਗਰ ਖਾਣਾ, ਪਨੀਰ ਬਰਗਰ 999 ਦਾ, $9.99 ਦਾ, ਹੋਟ ਮੋਜ਼ਰੇਲਾ ਚੀਜ਼ ਸਟਿਕਸ ਤੁਹਾਨੂੰ ਮਿਲਣੇ ਜੀ 799 ਦੇ, $7.99, ਅਤੇ ਦੋਨੇ ਚੀਜ਼ਾਂ ਬਾਏ ਕਰਦੇ ਹੋ, ਕੋਂਬੋ ਬਣਾ ਲੈਂਦੇ ਹੋ ਤਾਂ 1699 ਦੇ ਵਿੱਚ ਮਿਲਣੇ ਆ। ਅਤੇ ਬਾਕੀ ਜੀ ਬਾਰਬੀਕਿਊ ਹੈ ਅੱਜ ਦੀਦੀ, ਅੱਜ ਆ ਬਾਰਬੀਕਿਊ 7 ਵਜੇ ਤੋਂ ਲੈ ਕੇ ਉਹਨਾਂ ਨੇ ਲਿਖਿਆ 10 ਵਜੇ ਤੱਕ, ਤੁਸੀਂ ਜਾ ਕੇ ਕਿਸੇ ਵੀ ਤਰ੍ਹਾਂ ਦੇ ਕੋਈ ਫਲੇਵਰ ਵਿੰਗਸ ਦਾ ਤੁਸੀਂ ਟਰਾਈ ਕਰਨਾ ਜਾਂ ਫਿਸ਼ ਟਰਾਈ ਕਰਨੀ ਆ, ਲਾਈਵ ਉਹਨਾਂ ਨੇ ਤੁਹਾਨੂੰ ਉਹ ਪਕਾ ਕੇ ਦੇਣੀਆਂ, ਯਾਨੀ ਕਿ ਬਾਰਬੀਕਿਊ ਕਰਕੇ ਦੇਣੀਆਂ। ਸੋ ਦੇਸੀ ਫਰਾਈਡ ਮੈਨੀਆ 617-1 ਮੇਫੀਲਡ ਰੋਡ, ਯੂਨਿਟ ਨੰਬਰ 96, 96
ਏਅਰਪੋਰਟ ਐਂਡ ਮੇਫੀਲਡ 'ਤੇ ਪਹੁੰਚੋ ਜੀ ਅਤੇ ਖਾਣਾ ਇੰਜੋਏ ਕਰੋ। 647-534-3475 'ਤੇ ਕਾਲ ਕਰਕੇ ਡੀਟੇਲਸ ਵੀ ਪੁੱਛ ਸਕਦੇ ਹੋ। ਬਹੁਤ ਸ਼ੁਕਰੀਆ ਜੀ, ਮਿਲਾਂਗੇ ਅਗਲੇ ਸ਼ਨੀਵਾਰ। ਤਦ ਤੱਕ ਸਾਰਿਆਂ ਨੇ ਆਪਣਾ ਖਿਆਲ ਰੱਖਣਾ। ਸ਼ੋਅ ਤੋਂ ਬਾਅਦ ਗੱਲਬਾਤ ਕਰਨ ਲਈ ਜਾਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨ ਲਈ ਮੇਰਾ ਫੋਨ ਨੰਬਰ 647-234-6467-234-6000। ਪਰਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸ਼ਬ ਖੈਰ, ਸ਼ੁਭ ਰਾਤਰੀ।